0: ਅਰੇ ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ, ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕਲਵੰਤ ਕੌਰ ਚੰਨ ਜੀ। ਕਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਕੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ।
3: ਮੇਰਾ ਕੀ

ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮੇ ਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

ਸਾਰੇ ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ, ਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Tchau, tchau.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਬਾਬਾ ਰੇਡੀਓ।
1: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ, ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜ ਜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਸਿੰਘ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਏ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰਾਂ ਮਨਜੀਤ ਧਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਧਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਰ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸ ਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸ ਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾ। ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਕਦ ਬਦਲੂਗਾ ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ, ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ, ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
6: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ, ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ। ਬੇਸਮਝੀ ਵਿੱਚ ਅੰਨਦਾ ਤੈਨੂੰ, ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ। ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ, ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ। ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ। ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ।

0: ਇਸ ਨੂੰ ਨਾ ਬਦਲਿਆ ਜਾਂਦਾ ਹੈ, ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਹੈ, ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ, ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਹੈ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਹੈ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਹੈ, ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਹੈ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ, ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ, ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ, ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਖੀ ਹੁੰਗਾਰਾ ਭਰ ਰਹੇ ਹੈ, ਇਹ ਬਹੁਤ ਅੱਛੀ ਗੱਲ ਹੈ।

0: ਹੈ ਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ ਹੈ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਝੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਝੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੋਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਦਾਸ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਇਹ ਬਸ ਨਾਮ ਕਾ ਆਦਮੀ ਤੂੰ ਗਈ ਆਦਮੀ ਨਾ ਬਣਾ ਤੂੰ ਇਹ ਜੀਵਨ ਭਲਾ ਹੈ ਇਹ ਕਿਸ ਕਾਮ ਕਾ ਇੱਕ ਬਾਰ ਹੀ ਮਿਲਤੀ ਹੈ ਯੇ ਜ਼ਿੰਦਗੀ ਕਾਮ ਆਨਾ ਕਿਸੀ ਕੇ ਹੈ ਇੱਕ ਬੰਦਗੀ ਇੱਕ ਬਾਰ ਹੀ ਮਿਲਤੀ ਹੈ ਯੇ ਜ਼ਿੰਦਗੀ ਕਾਮ ਆਨਾ ਕਿਸੀ ਕੇ ਹੈ ਇੱਕ ਬੰਦਗੀ ਰੋਣ ਵਾਲੋ ਕੋ ਜੋ

जिंदगी के लिए जैसे जल और पवन,

0: ਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਹੈ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ, ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਖਾਸ ਕਦੇ, ਕਹਿੰਦਾ ਸੀ ਜੋ ਖਾਸ ਕਦੇ, ਪੱਲੇ ਮੇਰੇ ਦਰਦ ਵਿਛੋੜੇ।

बीते पल में याद कराता नहादा विश्वासिक दे।

चार चुफेरे ढूंढ जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ ਜੋ

0: ਸਕਦੇ। ਥੈਂਕ ਯੂ।
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਭਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: रेडियो रेडियो रेडियो रेडियो
1: जी दोस्तों सारे दोस्तों का दुआबा रेडियो के मंच उत्ते निघा स्वागत है जी। लैके हाजिर हाँ हर वार की तरह प्रोग्राम जिंदगी नामा हाले दुनिया। आप सब नूं आदाब सलाम नमस्ते ते प्यार भरी निकी सत श्री अकाल। दोस्तों अज फ्राइडे वाले दिन है, इस हफ्ते का आखिरी दिन। सोमवार तो लैके फ्राइडे वाले दिन तक तुहाडा मेरा राबता इस तरह बरकरार बनता है चार पांच दिन। गल्लां बातां दे विच तुहाडा साथ ते नाल कुछ अपनियां गल्लां कर जाईदियां सी। हुण तो लैके तकरीबन दो सवा दो घंटे तुहाडा मेरा राबता इस तरह बरकरार रहेगा। गल्लां बातां सब तो पहला दिशते दीआं खबरां, अज दे विचार दी गल करांगे, उस तो बाद अज किताब दी गल करांगे जड़े कि लगातारता दे विच पिछलिया समय तो 35-40 किताबां तुहाडी झोली जड़ी है पा चुके हैं। ते उसे लड़ी दे तहत किताबां दी दुनिया दे विच किताबां दे अंग संग दे विच अज दा सैगमेंट जड़ा हुंदा है आखर दे विच, ते उहदे विच 35-40 मिनट 45 मिनट आपां किताब दे कुछ पन्नियां दे विचों जिक्र करदे हां। पिछले दिनां दे विच जिवें आपां किताब पंजाब दी शुरुआत कीती है, बड़ी दिलचस्पी वाली किताब है, ओनू पढ़ के ते सरूर भी आउंदा है ते नाल दी नाल बंदे नू कुछ पता भी लगदा है कि असल दे विच कहानी कित्थे कित्थे की कुछ वापरिया है। पंजाब जिहड़ी इह कहानी है कह सकते हैं कि किताब दे विचों औरंगजेब तो लैके माउंटबैटन तक दा जिहड़ा इतिहास है उहदे विच पिछोकड़ दे विच जो कुछ वापरिया, चाहे जिन्ने भी सियासी मतभेद होणगे इक दूसरे दे नाल, चाहे उह धर्म दे नाल जुड़े ने, चाहे सियासी मुद्दे जुड़े ने, पर कुछ अपनी गल कहण वाले लोग गल कह जांदे आ। राजमोहन हुणां दी कलम दे विचों गांधी परिवार नूं बिलोंग करदे आ ते उहनां दे इह जिहड़ा नावल रचिया ते उहनूं जिहड़ा आपां पंजाबी दे विच तुहाडे नाल सांझा कर रहे हां। किताब दा किताब पंजाब जिस नूं पंजाबी दे विच अनुवाद कीता है प्रोफेसर हरपाल सिंह पन्नू जी दे द्वारा, ते मैं तुहाडा दोस्त भुपिंदर भारज तुहाडे नाल सांझ पा रहा इस किताब दे विचों। ते दो चैप्टर तुहाडे नाल सांझे कर दित्ते आ ते तीसरे चैप्टर दी आपां अज शुरुआत करांगे नाल अगले पन्नियां दे विच ते की कुछ अगे जाके वापरदा है असल कहानी दे वल नूं शुरुआत होवेगी। ते लो फिर सब तो पहला समा ते स्थिति फिलण दीआं घड़ियां दे उत्ते, इस वक्त शाम दे 7:00 घड़ियां दे उत्ते 8 मिनट दा समा है। न्यूयॉर्क ते टोरंटो दीआं घड़ियां दे उत्ते दुपहर दे 12:00 ते 8 मिनट दा समा हो चुक्या है। कैलिफोर्निया ते वैंकूवर दे विच सवेर दे 9:08 मिनट ने। यूके दे विच शाम दे 5:00 ते घड़ियां दे उत्ते 8 मिनट दा समा है। यूरोपियन कंट्रियां दे मुताबक समा शाम दे 6:08 मिनट है ते भारत दे विच रात दे 9:39 मिनट दा समा जिहड़ा हो चुक्या है। उम्मीद करदे हां तुहाडे तक आवाज़ ते अंदाज़ जरूर वधिया तरीके दे नाल पहुंच रहा होवेगा, बाकी तुसीं जरूर दुरुस्त करवाउणा। ते अज दे विचार दे नाल फिर गल दी लड़ी दी शुरुआत करदे हां ते बाकी सियासी खबरां दे वल नूं वी फिर आपां चलदे हां। 22 मई दा दिहाड़ा अज ते फ्राइडे वाला दिन है 2026। अज दे विचार दे विच कहिंदे आ कि उही हाकम उत्तम है जिहड़ा जनता नूं सुखी रखे ते अपने तों दूर बैठिआं अपने प्रति जिहड़ा खिच रखदा होवे। पर खिच तां होर ही पासे पई जांदी है, हालात जिहड़े दिख रहे ने किधर नूं जा रहे ने उह सारा सिलसिला वी अगे जाके विस्तार च गल्लां करांगे। ते लाइनां तुहाडे लई खुल्लियां रहिणगियां +358 44 976 1962 है ते जदों आपां किताब दा जिक्र करांगे उस समय मैं तुहाडी कॉल नहीं लै पावांगा, उहदे लई माफ़ी चाहवांगा। उस तों पहिलां आपां इक सवा इक घंटा जिहड़ा गल्लबात दे विच तुसीं अपनी शमूलियत कर सकदे हो। ते लो फिर आपां अज दी शुरुआत करदे हां 22/5/1545 दे विच तुहानूं लै चलदे हां कुछ सदियां पिछे। बादशाह शेर शाह सूरी का जदों देहांत होया सी अज दे दिहाड़े दे उत्ते 1772 दे विच राजा राम मोहन राय ब्रह्म समाज जिहड़े सन दे मोढ़ी होए ने ब्राह्मण ते समाज सुधारक दा जिहड़ा बरदवान बंगाल दे विच ओह जन्मे ने। 1892 दे विच इंग्लैंड दे शैफिलंड ने जिहड़ा सी टूथपेस्ट की खोज कीती सी जिहड़ी आपां अज वी जिहड़ी वरत रहे हां। 1892 दे विच इहदी खोज कर ली गई सी ते अपने तां कह लो कि कोले दे नाल वी मांज दे रहे आ ते दातना आ गईआं फिर होर सारीआं चीज़ां आ गईआं। ते इसे तरह हुण इह जदों गोरियां ने शुरुआत कीती है 1892 दे विच टूथपेस्ट जिहड़ी सी लभ ली गई सी। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਅਤੇ ਓਕੇ ਆ ਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਸ਼ੁਕਰੀਆ ਜੀ। ਤੇ ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜੀ ਹੈ ਦੁਆਬਾ ਰੇਡੀਓ ਪਰਿਵਾਰ ਨੂੰ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਫਗਵਾੜੇ ਤੋਂ ਭਾਰਤ ਸਾਹਿਬ, ਆਜੋ ਕਹਿੰਦੇ ਜੀ, ਤੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀ ਫਗਵਾੜੇ ਤੋਂ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਹਾਸ਼ਮਪੁਰਾ, ਤੇ ਉਸ ਤੋਂ ਪਹਿਲਾਂ ਗੱਲ ਆ ਜਾਂਦੀ ਹੈ 1906 ਦੀ ਤੇ 1892 ਦੇ ਵਿੱਚ। 1892 ਦੇ ਵਿੱਚ ਇੰਗਲੈਂਡ ਦੇ ਸ਼ੈਫਿਲਡ ਨੇ ਟੂਥਪੇਸਟ ਦੀ ਖੋਜ ਕਰ ਲਈ ਤੇ 1906 ਦੇ ਵਿੱਚ ਅਮਰੀਕੀ ਭਰਾਵਾਂ ਨੇ ਫਲਾਇੰਗ ਮਸ਼ੀਨ ਜਿਹੜੀ ਸੀ ਪੈਟੈਂਟ ਕਰਾ ਲਈ ਸੀ, ਜਿਸ ਤੋਂ ਹਵਾਈ ਜਹਾਜ਼ ਬਣਨ ਦੀ ਸ਼ੁਰੂਆਤ ਹੁੰਦੀ ਹੈ 1906 ਦੇ ਵਿੱਚ। ਅੱਜ ਦੇਖ ਲਓ ਕਿੰਨੀਆਂ 100 ਸਾਲ ਪੂਰਾ ਹੋ ਗਿਆ ਤਕਰੀਬਨ, ਤੇ 100 ਸਾਲ ਤੋਂ ਉੱਤੇ ਹੋ ਗਿਆ ਜੀ। ਤੇ 1987 ਦੇ ਵਿੱਚ ਹਾਸ਼ਮਪੁਰਾ ਮੇਰਠ ਦੇ ਵਿੱਚ ਕਤਲੇਆਮ ਹੁੰਦਾ ਹੈ। 1991 ਦੇ ਵਿੱਚ ਕਮਿਊਨਿਸਟ ਤੇ ਟਰੇਡ ਯੂਨੀਅਨ ਆਗੂ ਐਸ ਏ ਡਾਂਗੇ ਦਾ ਦੇਹਾਂਤ ਹੋਇਆ। ਤੇ ਲਓ ਫਿਰ ਹੁਣ ਗੱਲ ਕਰਦੇ ਹਾਂ ਸ਼ੇਰ ਸ਼ਾਹ ਸੂਰੀ ਦੀ ਥੋੜੀ। ਸੂਰਵੰਸ਼ ਦੇ ਜਿਹੜੇ ਦੂਰ ਅੰਦੇਸ਼ੀ ਤੇ ਤਿੱਖਣ ਬੁੱਧੀ ਵਾਲੇ ਯੋਧੇ ਦਾ ਜਨਮ ਜਿਹੜਾ ਸੀ ਸਾਂਸਰਾਮ ਰੋਹਤਾਸ ਦੇ ਵਿੱਚ 1472 ਨੂੰ ਹੁੰਦਾ ਹੈ, ਜਦੋਂ ਸਾਹੂਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਸੀ। ਤਾਂ ਉਸਦੇ ਸੱਦੇ ਦੇ ਉੱਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰਾਂ, ਜਿਨ੍ਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਦਾਦਾ ਸੀ ਅਬਰਾਹਮ, ਉਹ ਵੀ ਆਪਣੇ ਪੁੱਤਰ ਦੇ ਸਮੇਤ ਇੱਥੇ ਆਣ ਕੇ ਰਹਿਣ ਲੱਗ ਪਿਆ ਸੀ। ਅਸਲ ਦੇ ਵਿੱਚ ਇਸਦਾ ਨਾਂ ਜਿਹੜਾ ਸੀ ਫਰੀਦ ਖਾਨ ਸ਼ੇਰ ਸ਼ਾਹ ਸੀ ਅਸਲ ਨਾਂ ਜਿਹੜਾ ਉਹਦਾ, ਪਰ ਉਹਨੂੰ ਸ਼ੇਰ ਸ਼ਾਹ ਸੂਰੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਪਰ ਅਸਲ 'ਚ ਉਹਦਾ ਨਾਂ ਜਿਹੜਾ ਹੈਗਾ ਫਰੀਦ ਖਾਨ ਸ਼ੇਰ ਸ਼ਾਹ ਸੀ। ਬਚਪਨ ਦੇ ਵਿੱਚ ਸ਼ਿਕਾਰ ਖੇਡਦੇ ਇਕੱਠੇ ਜਾਂ ਇਕੱਲੇ ਨੇ ਸ਼ੇਰ ਨੂੰ ਮਾਰਿਆ ਸੀ, ਉਹਨੇ ਇਕੱਲੇ ਨੇ ਮਾਰਿਆ ਸੀ ਵੈਸੇ ਤਾਂ, ਤੇ ਉਸਨੂੰ ਸ਼ੇਰ ਸ਼ਾਹ ਦਾ ਜਿਹੜਾ ਸੀ ਫਿਰ ਖਿਤਾਬ ਮਿਲਿਆ ਸੀ, ਇਸ ਤੋਂ ਉਹਦਾ ਨਾਂ ਸੀ ਜਿਹੜਾ ਸੀ ਸ਼ੇਰ ਸ਼ਾਹ ਪੈ ਗਿਆ। ਤੇ ਪਾਣੀਪਤ ਦੀ ਲੜਾਈ ਦੇ ਵਿੱਚ ਅਬਰਾਹਮ ਲੋਧੀ ਦੇ ਹਾਰਨ ਤੇ ਮੁਗਲ ਬਾਬਰ ਦਿੱਲੀ ਦਾ ਬਾਦਸ਼ਾਹ ਬਣ ਗਿਆ। ਇਹ ਉਸਦੀ ਜਿਹੜੀ ਫੌਜ ਦੇ ਵਿੱਚ ਭਰਤੀ ਹੋ ਗਿਆ। ਬਾਬਰ ਨੇ ਉਸਦੇ ਕੰਮ ਨੂੰ ਦੇਖਦਿਆਂ ਹੋਇਆਂ ਕਿਹਾ ਸ਼ੇਰ ਸ਼ਾਹ ਸੂਰੀ ਦੇ ਕੰਮਾਂ ਤੇ ਨਜ਼ਰ ਰੱਖੋ ਇਹਦੇ ਉੱਤੇ, ਤੇ ਬਹੁਤ ਚਲਾਕ ਬੰਦਾ ਜਾਪਦਾ ਹੈ। ਉਹਦੇ ਮੱਥੇ ਦੇ ਉੱਤੇ ਰਾਜ ਦੇ ਪ੍ਰਭੂਤਵ ਚਿੰਨ ਨੇ, ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਨੂੰ ਬਾਣੀ ਪਾਏਗਾ ਤੇ ਰਾਜਗੱਦੀ ਦੇ ਉੱਤੇ ਬੈਠੇਗਾ, ਇਸ ਲਈ ਇਹਦੇ ਉੱਤੇ ਨਜ਼ਰ ਰੱਖੋ। ਬਾਬਰ ਦੇ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਚੱਲੀ ਤਾਂ ਉਹ ਜਿਹੜਾ ਸੀ ਬਿਹਾਰ ਭੱਜ ਜਾਂਦਾ ਹੈ, ਉੱਥੇ ਕਬਜ਼ਾ ਕਰ ਲਿਆ ਤੇ 1533 ਦੇ ਵਿੱਚ ਬੰਗਾਲ ਦੀ ਲੜਾਈ ਦੇ ਵਿੱਚ ਬਹੁਤ ਉਹਨੂੰ ਜਿਹੜਾ ਸੀ ਫਾਇਦਾ ਹੋਇਆ। ਬਾਬਰ ਦੀ ਮੌਤ ਤੋਂ ਬਾਅਦ ਉਸਦੇ ਬਾਦਸ਼ਾਹ ਬਣੇ ਪੁੱਤਰ ਹਮਾਂਜੂ ਨੂੰ ਦਿੱਲੀ ਤੋਂ ਭਜਾ ਕੇ ਜਿਹੜਾ ਸੀ ਰਾਜਪਾਕ ਸੰਭਾਲਿਆ ਗਿਆ। 1540 ਤੋਂ 1545 ਤੱਕ ਦਾ ਜਿਹੜਾ ਸਮਾਂ ਉਹਨੇ ਉਸਦੇ ਜਿਹੜਾ ਸੀ ਉਹਦੇ ਉੱਤੇ ਫਿਰ ਰਾਜ ਦੌਰਾਨ ਉਸਦੇ ਇਤਿਹਾਸਕ ਕੀਤੇ ਹੋਏ ਕੰਮਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ 2500 ਕਿਲੋਮੀਟਰ ਲੰਮੀ ਸੜਕ ਜਿਹੜੀ ਹੈ ਪਿਸ਼ਾਵਰ ਤੋਂ ਪਾਕਿਸਤਾਨ, ਅੰਮ੍ਰਿਤਸਰ, ਜਲੰਧਰ, ਅੰਬਾਲਾ, ਕਾਨਪੁਰ, ਕਲਕੱਤਾ ਹੁੰਦੀ ਹੋਈ ਸੋਨਾਰ ਗਾਓ ਬੰਗਲਾਦੇਸ਼ ਤੱਕ ਜੜੀ ਬਣਵਾਈ, ਜਿਸ ਨੂੰ ਜਿਹੜਾ ਜੀ ਟੀ ਰੋਡ ਜਾਂ ਸ਼ੇਰ ਸ਼ਾਹ ਸੂਰੀ ਮਾਰਗ ਵੀ ਕਿਹਾ ਜਾਂਦਾ ਹੈ, ਅੱਜ ਵੀ ਉਹ ਬਰਕਰਾਰ ਹੈ। ਇਸ ਸੜਕ ਦੇ ਉੱਪਰ 1700 ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਜੋ ਖਸਤਾ ਹਾਲਤ ਦੇ ਵਿੱਚ ਵੇਖੀਆਂ ਜਾ ਸਕਦੀਆਂ ਉਹਨਾਂ ਸਮਿਆਂ ਦੇ ਵਿੱਚ। ਭਾਰਤੀ ਰੁਪਏ ਨੂੰ ਉਹਨੇ ਜਿਹੜਾ ਸੀ ਸ਼ੁਰੂ ਕੀਤਾ, ਜੋ ਅਜੇ ਵੀ ਕਈ ਦੇਸ਼ਾਂ ਦੇ ਵਿੱਚ ਚੱਲਦਾ ਆ ਰਿਹਾ। ਹਰ ਵੱਡੇ ਨਗਰ ਦੇ ਵਿੱਚ ਨਿਆਂ ਕੇਂਦਰ ਬਣਾਏ ਗਏ, ਘੋੜਿਆਂ ਨੂੰ ਦਾਗਾਂ ਦੀ ਜਿਹੜੀ ਸੀ ਪ੍ਰਥਾ ਸ਼ੁਰੂ ਕੀਤੀ ਤਾਂ ਜੋ ਸਰਦਾਰ ਜਾਂ ਜਗੀਰਦਾਰ ਧੋਖੇ ਦੇ ਨਾਲ ਖਜ਼ਾਨੇ ਦੀ ਲੁੱਟ ਰੋਕੀ ਜਾ ਸਕੇ। 22 ਮਈ 1545 ਨੂੰ ਉਸਦੀ ਮੌਤ ਹੁੰਦੀ ਹੈ। ਉਸਦੀ ਮੌਤ ਕਲੰਦਰ ਬੁਦੇਲਖੰਡ ਦੇ ਵਿੱਚ ਹੋਈ ਤੇ ਉੱਥੋਂ ਦੇ ਜਿਹੜੇ ਲਾਲਗੜ੍ਹ ਕਿਲੇ ਦੇ ਵਿੱਚ ਉਹਨੂੰ ਜਿਹੜਾ ਸੀ ਫਿਰ ਦਫਨਾਇਆ ਗਿਆ ਸੀ। ਇਸੇ ਤਰ੍ਹਾਂ ਜ਼ਿਕਰ ਆਉਂਦਾ ਹੈ ਫਿਰ ਭਾਰਤੀ ਰੇਲਵੇ ਦੀ ਗੱਲ ਕਰਦੇ ਹਾਂ ਥੋੜੀ ਹੈ। ਵਿਸ਼ਵ ਦੇ ਵਿੱਚ ਚੌਥਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਜਿਹੜਾ ਮੰਨਿਆ ਜਾਂਦਾ ਹੈ ਭਾਰਤ ਦਾ, ਤੇ ਏਸ਼ੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਇਹ ਦਾ ਸਥਾਨ ਹੈ। ਭਾਰਤ ਦੇ ਵਿੱਚ ਕੁੱਲ ਰੇਲਵੇ ਸਟੇਸ਼ਨਾਂ ਦੀ ਗਿਣਤੀ 8000 ਦੇ ਕਰੀਬ ਹੈ। ਹੁਣ ਟ੍ਰੇਨਾਂ ਤੇ ਰੇਲਵੇ ਸਟੇਸ਼ਨ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ। ਟ੍ਰੇਨਾਂ ਵੀ ਜਿਹੜੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਪਰ ਫਿਰ ਵੀ ਭਾਰਤ ਦੇ ਵਿੱਚ ਅਜਿਹੀ ਟ੍ਰੇਨ ਵੀ ਹੈ ਜਿਸ ਦੇ ਵਿੱਚ ਲੋਕ ਬਿਨਾਂ ਟਿਕਟ ਸਫ਼ਰ ਕਰਦੇ ਹੈ। ਇਹ ਟ੍ਰੇਨ ਜਿਹੜੀ ਹੈ ਭਾਖੜਾ ਨੰਗਲ ਡੈਮ ਦੇਖਣ ਵਾਲਿਆਂ ਦੇ ਲਈ ਚਲਾਈ ਜਾਂਦੀ ਹੈ। ਇਹ ਜਿਹੜੀ ਰੇਲ ਗੱਡੀ ਚੱਲਦੀ ਹੈ ਟ੍ਰੇਨ ਨੰਗਲ ਅਤੇ ਭਾਖੜਾ ਵਿਚਕਾਰ ਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸਰਹੱਦ ਦੇ ਉੱਤੇ ਚੱਲਦੀ ਹੈ। ਜੋ ਲੋਕ ਭਾਖੜਾ ਨੰਗਲ ਡੈਮ ਦੇਖਣ ਜਾਂਦੇ ਨੇ ਉਹ ਇਸ ਟ੍ਰੇਨ ਦੇ ਰਾਹੀਂ ਮੁਫ਼ਤ ਯਾਤਰਾ ਕਰ ਸਕਦੇ ਹੈ। ਭਾਰਤ ਦੀ ਇਸ ਵਿਸ਼ੇਸ਼ ਰੇਲ ਗੱਡੀ ਦੇ ਵਿਚ ਪਹਿਲਾਂ 10 ਕੋਚ ਹੁੰਦੇ ਸਨ ਪਰ ਹੁਣ ਜਿਹੜਾ ਇਸ ਦੇ ਵਿਚ ਸਿਰਫ 3 ਡੱਬੇ ਨੇ। ਇਸ ਦੇ ਵਿਚ 1 ਕੋਚ ਸੈਲਾਨੀਆਂ ਲਈ ਤੇ 1 ਕੋਚ ਔਰਤਾਂ ਦੇ ਲਈ ਰਾਖਵਾਂ ਰੱਖਿਆ। ਇਹ ਰੇਲ ਗੱਡੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਦੁਆਰਾ ਚਲਾਈ ਜਾਂਦੀ ਹੈ। ਇਹ ਟ੍ਰੇਨ ਜਿਹੜੀ ਸੀ 1949 ਦੇ ਵਿਚ ਸ਼ੁਰੂ ਹੋਈ ਸੀ। ਇਸ ਰੇਲ ਗੱਡੀ ਰਾਹੀਂ ਹਰ ਰੋਜ਼ 25 ਪਿੰਡਾਂ ਦੇ ਕਰੀਬ 300 ਲੋਕ ਮੁਫ਼ਤ ਦੇ ਵਿਚ ਸਫ਼ਰ ਕਰਦੇ ਹੈ। ਇਸ ਟ੍ਰੇਨ ਦਾ ਸਭ ਤੋਂ ਜ਼ਿਆਦਾ ਫਾਇਦਾ ਸਕੂਲ ਕਾਲਜ ਪੜ੍ਹਨ ਜਾ ਰਹੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਮਿਲਦਾ ਹੈ। ਇਹ ਟ੍ਰੇਨ ਸਵੇਰੇ 7 ਵਜੇ ਚੱਲਦੀ ਹੈ ਅਤੇ ਦੁਪਹਿਰ 3 ਵਜੇ ਚੱਲਦੀ ਹੈ ਅਤੇ ਟ੍ਰੇਨ ਦਾ ਸਫ਼ਰ ਜਿਹੜਾ 30 ਮਿੰਟ ਦੇ ਵਿਚ ਜਿਹੜਾ ਪੂਰਾ ਹੋ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਜਿਮੀ ਕਾਟਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੁਪਿੰਦਰ ਜੀ ਕਹਿੰਦੇ ਜੀ, ਵੀਰ ਜੀ ਉਹ ਲੱਗੇ ਰਹੋ ਕਹਿੰਦੇ ਜੀ, ਤੇ ਸ਼ੁਕਰੀਆ ਜੀ। ਮਾਲ ਸੁਰਿੰਦਰ ਜੀ ਕਹਿੰਦੇ ਜੀ ਠੀਕ ਹੈ ਜੀ, ਸਾਰਾ ਕੁਝ ਚੱਲ ਰਿਹਾ ਜੀ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਲੋ ਦੋਸਤੋ, ਅੱਜ ਦੀਆਂ ਖਬਰਾਂ ਦੇ ਨਾਲ ਫਿਰ ਆਪਾਂ ਆਗਾਜ਼ ਕਰਦੇ ਹਾਂ ਜੋ ਦੁਨੀਆਦਾਰੀ ਦੇ ਹਾਲਾਤ ਨੇ, ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਤੁਹਾਡੀਆਂ ਸੁਣਨੀਆਂ ਵੀ ਨੇ, ਕਰਨੀਆਂ ਵੀ ਨੇ, ਤੇ ਫਿਰ ਅੱਜ ਕਿਤਾਬ ਦੇ ਵਿੱਚੋਂ ਅਗਲਾ ਪੰਨਾ ਵੀ ਆਪਣਾ ਫਰੋਲਣਾ ਹੈ, ਕਿਤਾਬ ਪੰਜਾਬ ਦੇ ਵਿੱਚੋਂ। ਦੁਨੀਆਦਾਰੀ ਦੀ ਗੱਲ ਕਰੀਏ ਤੇ ਚੜ ਗਿਆ ਹੈ ਸਿਆਸੀ ਪਾਰਾ, ਤੇ ਕੀ ਕੁਝ ਬਣਦਾ ਹੈ ਅੱਗੇ ਜਾ ਕੇ ਦੇਖਦੇ ਹਾਂ। ਚੜ ਗਿਆ ਸਿਆਸੀ ਪਾਰਾ ਤੇ ਪੈ ਗਿਆ ਹੈ ਰਫੜ, ਆਪਸ ਦੇ ਵਿੱਚ ਵਿਕਦੀਆਂ ਨੇ ਸੀਟਾਂ ਤੇ ਭੱਜੀ ਦਾ ਸਿਕਸਰ ਜਿਹੜਾ ਉਹਨੇ ਲਾ ਦਿੱਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਹੋਰ ਕੀ ਕੀ ਖੋਲ ਕੇ ਰੱਖਦਾ ਹੈ। ਦਲਜੀਤ ਦੋਸਾਂਝ ਜਿਹੜੇ ਅਮਰੀਕਾ ਆਪਣੇ ਕੈਨੇਡਾ ਦੇ ਵਿੱਚ ਜਾਂ ਜੋ ਕੁਝ ਵੀ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਕਾਨਫਰੰਸ ਦੇ ਦੌਰਾਨ, ਉਹਨਾਂ ਦੀ ਜਿਹੜੀ ਸੀ ਆਪਣਾ ਜਿਹੜਾ ਸਟੇਜ ਸ਼ੋ ਚੱਲ ਰਿਹਾ ਸੀ ਤੇ ਖਾਲਿਸਤਾਨੀਆਂ ਦੇ ਨਾਲ ਜੋ ਕੁਝ ਵੀ ਉੱਥੇ ਵਾਪਰਿਆ, ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਲਾਇਆ ਗਿਆ ਜੀ। ਤੇ ਉਹ ਅੱਜ ਖਬਰਾਂ ਆਈਆਂ ਨੇ ਕਿ ਇਹਨਾਂ ਮਸਲਿਆਂ ਦੇ ਵਿੱਚ ਵਿਵਾਦ ਦੇ ਵਿੱਚ ਫਸ ਰਹੇ ਨੇ ਤੇ ਸਮਨ ਜਾਰੀ ਹੋਏ ਆ। ਦੂਸਰੇ ਪਾਸੇ ਟਰੰਪ ਲੱਗਿਆ ਮੂੰਹ ਲੁਕਾਉਣ, ਹੁਣ ਕਹਿੰਦਾ ਵੀ ਭਾਈ ਪ੍ਰੈਸ ਨੂੰ ਸਾਹਮਣੇ ਨਹੀਂ ਆ ਸਕਦਾ ਤੇ ਮੇਰੇ ਹਾਲਾਤ ਬੁਰੇ ਲੱਗ ਰਹੇ ਨੇ। ਇਸੇ ਤਰ੍ਹਾਂ ਨਾਟੋ ਤੇ ਫੌਜਾਂ ਵਾਪਸ ਕਰਾਉਣ ਦੇ ਬਜਾਏ 5,000 ਫੌਜਾਂ ਜਿਹੜੀਆਂ ਨੇ ਪੋਲੈਂਡ ਦੇ ਵਿੱਚ ਜਿਹੜੀਆਂ ਅਮਰੀਕਾ ਦੇ ਦੁਆਰਾ ਫਿਰ ਫਿੱਟ ਕਰ ਦਿੱਤੀਆਂ ਗਈਆਂ ਤੇ ਕਹਿੰਦੇ ਸੀ ਵਾਪਸ ਲੈਣੀਆਂ, ਪਰ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਕੁਝ ਬਣਦਾ ਹੈ। ਤੇ ਯੂਕਰੇਨ ਨੂੰ ਵੱਡੀ ਜਿਹੜੀ ਹੈ ਡੀਲ ਕੀਤੀ ਹੈ ਉਹਨਾਂ ਦੇ ਨਾਲ ਅਸਲੇ ਦੀ, ਉਹਦਾ ਵੀ ਜ਼ਿਕਰ ਕਰਦੇ ਹਾਂ। ਡੋਨਲਡ ਟਰੰਪ ਜਿਹੜੇ ਨੇ ਤੇ ਉਹਨਾਂ ਦੇ ਬਿਆਨਾਂ ਨੇ ਹਾਲਾਤ ਦੇਖਦੇ ਹਾਂ ਤੇ ਨਾਟੋ ਤੇ ਪੋਲੈਂਡ ਦੇ ਵਿੱਚ ਅਮਰੀਕੀ ਫੌਜੀ ਤੈਨਾਤੀ, ਯੂਕਰੇਨ ਰਸ਼ੀਆ ਜੰਗ ਅਤੇ ਮਾਰਕੋ ਰੂਬੀਓ ਜਿਹੜੇ ਨੇ ਉਹ ਭਾਰਤ ਦੀ ਫੇਰੀ ਦੇ ਉੱਤੇ ਆ ਰਹੇ ਨੇ, ਕਿਉਂਕਿ ਬ੍ਰਿਕਸ ਜਿਹੜਾ ਸੰਮੇਲਨ ਚੱਲ ਰਿਹਾ ਉਹਦੇ ਵਿੱਚ ਵੱਖਰੇ ਵੱਖਰੇ ਲੀਡਰਾਂ ਦੇ ਨਾਲ ਮੁਲਾਕਾਤਾਂ ਵੀ ਕਰਨਗੇ। ਤੇ ਨਾਲ ਕਿਹਾ ਕਿ ਭਾਈ ਤੇਲ ਸਾਡੇ ਤੋਂ ਜਿੰਨਾ ਮਰਜ਼ੀ ਲੈ ਲਓ, ਭਾਰਤ ਸਾਡਾ ਪੂਰਾ ਯਾਰ ਹੈ, ਦੋਸਤੀ ਹੈ ਸਾਡੀ, ਕਾਹਦੀ ਗੱਲ ਹੈ ਕਹਿੰਦੇ ਤੇਲ ਤਾਂ ਨਹੀਂ, ਤੇਲ ਨਹੀਂ ਮੁਕਲ ਦਿੰਦੇ ਤੁਹਾਡੇ ਕੋਲ ਕਹਿੰਦੇ। ਤੇ ਦੂਸਰੇ ਪਾਸੇ ਜਿਹੜਾ ਆਰਥਿਕ ਦੁਨੀਆਂ ਦੀ ਜੰਗ ਲੱਗੀ ਹੋਈ ਹੈ ਉਹਦਾ ਸੰਕਟ ਪੂਰੀ ਦੁਨੀਆਂ 'ਚ ਚੱਲ ਰਿਹਾ ਤੇ ਵੱਧ ਵੀ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ ਹਰਭਜਨ ਸਿੰਘ ਭੱਜੀ ਵੱਲੋਂ ਆਪ ਦੇ ਉੱਤੇ ਰਾਜ ਸਭਾ ਟਿਕਟਾਂ ਵੇਚਣ ਦੇ ਦੋਸ਼ ਲਾਏ ਨੇ ਅੱਜ, ਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਕਾਰ ਜਿਹੜਾ ਰੱਖੜਾ ਪਰਿਵਾਰ ਨੂੰ ਲੈ ਕੇ ਵੀ ਖਿੱਚੋਤਾਣ ਜਿਹੜੀ ਚੱਲ ਰਹੀ ਹੈ। ਮਾਨ ਸਾਹਿਬ ਕਿਤੇ ਨਾ ਕਿਤੇ ਆਪ ਮੁਹਾਰੀ ਇਹ ਡਿਸਾਈਡ ਕਰ ਗਏ ਤੇ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾ ਲਿਆ ਤੇ ਹੁਣ ਟਿਕਟ ਦਾ ਰੌਲਾ ਉਹਨਾਂ ਦਾ ਵੀ ਪੈ ਰਿਹਾ ਕਿ ਭਾਈ ਉਹ ਤਾਂ ਉੱਥੋਂ ਲੜਾਈਏ ਜਾਂ ਕਿੱਥੋਂ ਲੜਾਈਏ। ਤੇ ਮਾਨ ਸਾਹਿਬ ਅੱਜ ਦਿੱਲੀ ਪਹੁੰਚੇ ਨੇ, ਕੇਜਰੀਵਾਲ ਸਾਹਿਬ ਆਏ ਸੀ ਮਾਮਲਾ ਸੁਲਝਾਉਣ ਪਾਰਟੀ ਦਾ, ਪਰ ਲੱਗਦਾ ਹੈ ਕਿ ਕਿਤੇ ਨਾ ਕਿਤੇ MLAਆਂ ਦੇ ਨਾਲ ਨਾਲ ਮਾਨ ਸਾਹਿਬ ਵੀ ਜਿਹੜੇ ਨੇ ਤਿੱਖੇ ਸੁਰ ਜਿਹੜੇ ਫੜ ਰਹੇ ਨੇ ਤੇ ਆਪਣੀ ਹੋਂਦ ਜਿਹੜੀ ਆ ਬਰਕਰਾਰ ਦੱਸਣ ਲੱਗ ਗਏ ਨੇ। ਚੋਣਾਂ ਲਾਗੇ ਆ ਚੁੱਕੀਆਂ ਨੇ, ਉਹਨਾਂ ਦੀ ਮਜਬੂਰੀ ਹੈ ਲੀਡਰਾਂ ਦੀ, ਦਿੱਲੀ ਵਾਲਿਆਂ ਦੀ। ਤੇ ਮਾਨ ਸਾਹਿਬ ਕਹਿੰਦੇ ਹੁਣ ਅਸੀਂ ਵੀ 4 ਕੁ ਰੋਟੀਆਂ, ਜਿਹੜਾ ਚੁੱਲ੍ਹਾ ਤਾਂ ਗਰਮ ਹੋਇਆ ਹੀ ਹੈ, ਲਾ ਲੈਂਦੇ ਨਾਲ ਨਾਲ, ਕੁਝ ਕੁ ਅੱਖਾਂ ਅਸੀਂ ਵੀ ਦਿਖਾ ਲਈਏ, ਸਾਡਾ ਵੀ ਹੁਣ ਸਮਾਂ ਆਇਆ ਅੱਖਾਂ ਦਿਖਾਉਣ ਦਾ, ਸਾਡੀ ਵੀ ਕੋਈ ਇੱਜ਼ਤ ਹੈ, ਸਾਡਾ ਵੀ ਕੋਈ ਮਾਨਤਾਣ ਹੋਣਾ ਚਾਹੀਦਾ ਹੈ। ਪਹਿਲਾਂ ਮੀਟਿੰਗਾਂ ਜਿਹੜੀਆਂ ਸੀ ਉਹ ਕੇਜਰੀਵਾਲ ਦੇ ਘਰ ਦੇ ਵਿੱਚ ਹੁੰਦੀਆਂ ਸੀ ਤੇ ਹੁਣ ਜਿਹੜੀ ਆ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਤੇ ਕੇਜਰੀਵਾਲ ਸਾਹਿਬ ਆਪ ਵੀ ਚੱਲ ਕੇ ਉੱਥੇ ਆਣਗੇ, ਨਹੀਂ ਤਾਂ ਮਾਨ ਸਾਹਿਬ ਚੱਲ ਕੇ ਜਾਂਦੇ ਸੀ। ਔਜਲਾ ਸਾਹਿਬ ਲਿਖਦੇ ਨੇ ਕਿ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ, ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ। ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਲੋ ਦੋਸਤੋ, ਫਿਰ ਪਾਉਂਦੇ ਆ ਬਾਤ ਅੱਜ ਦੀਆਂ ਖਬਰਾਂ ਦੇ ਨਾਲ, ਕਰਦੇ ਆ ਸ਼ੁਰੂਆਤ। ਤੇ ਜੋ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਉਹਦਾ ਵੀ ਰੌਲਾ ਰੱਪਾ ਪੈ ਰਿਹਾ। ਕੋਰਟ ਦੇ ਵਿੱਚ ਕੱਲ ਵੀ ਖਬਰ ਕੀਤੀ ਸੀ ਕਿ ਭਾਈ ਜਿਹੜੀਆਂ ਮਸ਼ੀਨਾਂ ਨੇ, ਵੋਟਿੰਗ ਮਸ਼ੀਨਾਂ, ਉਹ ਕਹਿੰਦੇ ਰਾਜਸਥਾਨ ਤੋਂ ਚੱਲ ਪਈਆਂ ਨੇ, ਰੋਡ ਰਾਹ ਦੇ ਵਿੱਚ ਨੇ। ਪਰ ਜਿਹੜਾ ਅੱਜ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ, ਉਹਦੇ ਉੱਤੇ ਪੰਜਾਬ ਦੇ ਵਿੱਚ ਬੈਲਟ ਪੇਪਰ ਨਾਲ ਹੀ ਹੋਣਗੀਆਂ ਨਿਗਮ ਤੇ ਕੌਂਸਲਾਂ ਦੀਆਂ ਜਿਹੜੀਆਂ ਚੋਣਾਂ ਨੇ। ਹਾਈ ਕੋਰਟ ਨੇ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ। ਪੰਜਾਬ 'ਚ ਨਿਗਮ ਅਤੇ ਕੌਂਸਲ ਚੋਣਾਂ ਹੁਣ ਬੈਲਟ ਪੇਪਰ ਜਿਹੜਾ ਨਾਲ ਹੀ ਹੋਣਗੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਕੌਂਸਲ ਚੋਣਾਂ ਬੈਲਟ ਪੇਪਰ ਦੇ ਨਾਲ ਕਰਾਏ ਜਾਣ ਲਈ ਰਾਹ ਜਿਹੜਾ ਸਾਫ਼ ਕਰ ਦਿੱਤਾ। ਪੰਜਾਬ ਦੇ ਵਿੱਚ 26 ਮਈ ਨੂੰ ਨਿਗਮ ਅਤੇ ਕੌਂਸਲ ਚੋਣਾਂ ਦੇ ਲਈ ਵੋਟਾਂ ਪੈਣੀਆਂ। ਵਿਰੋਧੀ ਧਿਰਾਂ ਨੇ ਰਾਜ ਚੋਣ ਜਿਹੜੇ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਇਹ ਚੋਣਾਂ EVM ਮਸ਼ੀਨਾਂ ਨਾਲ ਕਰਾਈਆਂ ਜਾਣ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਹੈ ਚੋਣਾਂ ਰਾਜ ਚੋਣ ਕਮਿਸ਼ਨ ਦੇ ਵੱਲੋਂ ਬੈਲਟ ਪੇਪਰ ਦੇ ਉੱਤੇ ਨਾਲ ਕਰਵਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਲੰਘੇ ਕੱਲ੍ਹ ਭਾਰਤੀ ਚੋਣ ਕਮਿਸ਼ਨ ਨੇ ਅਦਾਲਤ ਦੇ ਵਿੱਚ ਜਿਹੜਾ ਦੱਸਿਆ ਸੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਹੈ EVM ਰਾਜਸਥਾਨ ਤੋਂ ਜਿਹੜੀਆਂ ਨੇ ਪੰਜਾਬ ਦੇ ਲਈ ਰਵਾਨਾ ਹੋ ਚੁੱਕੀਆਂ ਨੇ, ਸ਼ਾਮ ਤੱਕ ਪੰਜਾਬ ਪਹੁੰਚ ਜਾਣਗੀਆਂ। ਅੱਜ ਅਦਾਲਤ ਦੇ ਵਿੱਚ ਚੋਣ ਕਮਿਸ਼ਨ ਨੇ ਦੱਸਿਆ ਕਿ ਰਾਜਸਥਾਨ ਤੋਂ ਕਰੀਬ 6,000 EVM ਮਸ਼ੀਨਾਂ ਅੰਬਾਲਾ ਪੁੱਜ ਚੁੱਕੀਆਂ ਨੇ। ਚੋਣ ਕਮਿਸ਼ਨ ਵੱਲੋਂ ਸਿਰਫ਼ 1-2 ਦਿਨ ਦੇ ਵਿੱਚ ਹੀ EVM ਜਿਹੜੀਆਂ ਨੇ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ, ਜਦੋਂ ਕਿ ਰਾਜ ਚੋਣ ਕਮਿਸ਼ਨ ਨੇ ਅਦਾਲਤ ਦੇ ਵਿੱਚ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਮੈਨੂਅਲ ਦੇ ਅਨੁਸਾਰ EVM ਦੀ ਜਿਹੜੀ ਹੈ ਤਿਆਰੀ ਲਈ ਵੱਧ ਦਿਨਾਂ ਦੀ ਗੱਲ ਕਹੀ ਗਈ ਹੈ। ਮੁੱਖ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਬੈਂਚ ਨੇ ਫੈਸਲੇ ਦੇ ਵਿੱਚ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਸ਼ਡਿਊਲ ਜਾਰੀ ਕੀਤਾ ਜਾ ਚੁੱਕਿਆ ਹੈ ਤੇ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਅਦਾਲਤ ਨੇ ਹੁਣ ਦੇਰੀ ਹੋਣ ਦੀ ਦਲੀਲ ਦੇ ਆਧਾਰ ਦੇ ਉੱਤੇ ਤਿੰਨੋਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ ਤੇ ਹੁਣ ਇਹ ਚੋਣ ਜਿਹੜੀ ਹੈ ਚੋਣਾਂ ਬੈਲਟ ਪੇਪਰ ਦੇ ਨਾਲ ਹੀ ਕਹਿੰਦੇ ਹੋਣਗੀਆਂ। ਦੂਸਰੇ ਪਾਸੇ ਇੱਕ ਜਿਹੜੇ ਮੰਤਰੀ ਨੇ ਇਹਨਾਂ ਚੋਣਾਂ ਦੇ ਦੌਰਾਨ ਬਿਆਨ ਤੇ ਬਿਆਨ ਦਾਗੀ ਜਾ ਰਹੇ ਆ, ਪਹਿਲਾਂ ਵੀ ਵਿਵਾਦਾਂ 'ਚ ਰਹੇ ਆ ਤੇ ਕਹਿੰਦੇ ਭਾਈ ਜਾਂ ਤਾਂ ਮੈਨੂੰ ਜਿਤਾ ਦਿਓ ਨੇ, ਜੇ ਨਹੀਂ ਜਿਤਾਉਣਾ ਤਾਂ ਗੇਟ ਲਾ ਕੇ ਅਸੀਂ ਆਪ ਤਾਂ ਕਰ ਹੀ ਲੈਣਾ ਜੋ ਕੁਝ ਕਰਨਾ, ਉਹ ਸ਼ਰੇਆਮ ਹੀ ਕਹਿ ਰਹੇ ਨੇ। ਦੂਸਰੇ ਪਾਸੇ ਉਹ ਤੁਹਾਨੂੰ ਸੁਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ, ਜੇ ਮੈਨੂੰ ਜਿਹੜੀ ਹੈ ਵੀਡੀਓ ਜੇ ਲੱਭ ਗਈ ਪ੍ਰੋਗਰਾਮ ਆਪਾਂ ਕਰਦੇ ਦੌਰਾਨ ਖਬਰਾਂ ਦੇ ਦੌਰਾਨ ਹੀ, ਤੇ ਉਹਦਾ ਕਲਿੱਪ ਤੁਹਾਨੂੰ ਚਲੋ ਸੁਣਾ ਹੀ ਦਿੰਦੇ ਹਾਂ, ਜੇ ਨਾਲ ਚੱਲ ਪਵੇ ਤਾਂ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358449761968 ਹੈ। ਲੋ ਜੀ ਦੋਸਤੋ, ਸੁਣੋ ਕੀ ਕਹਿੰਦੇ ਨੇ ਮੰਤਰੀ ਸਾਹਿਬ, ਕੀ ਗੱਲ ਹੋ ਗਈ।
0: ਇਹ ਤਾਂ ਮੈਂ ਪਹਿਲਾਂ ਹੀ ਕੱਢ ਦੇਣੀ ਸੀ, ਆ ਜਿੱਦਾਂ ਹੁਣ 4 ਬੈਠੇ ਨੇ ਨਾ, ਇਹ 5ਵਾਂ ਬੈਠਾ ਹੋਣਾ ਸੀ, ਪ੍ਰੋਗਰਾਮ ਨਹੀਂ ਸੀ ਹੋਣਾ, ਇੱਥੇ ਜਿੱਤ ਦੀ ਪਾਰਟੀ ਹੋਣੀ ਸੀ, ਆ ਮੰਨਿਆ ਹੀ ਨਹੀਂ, ਆ ਤੁਹਾਡਾ ਹੀ ਨਹੀਂ ਮੰਨਿਆ, ਇਹਨੇ ਨਾ ਬਾਈ ਕਾਗਜ਼ ਲੀਕ ਹੈ ਨਾ ਇੱਧਰ ਉੱਧਰ ਕਰਾਉਣੇ, ਆ ਇਲੈਕਸ਼ਨ ਲੜਾਂਗੇ, ਤੁਹਾਨੂੰ ਤਾਂ ਇੱਥੇ ਸ਼ਾਨਦਾਰ ਪਾਰਟੀ ਕਰਨੀ ਸੀ, ਆਪਾਂ ਇਹ ਕਹਿੰਦਾ ਆਪਾਂ ਇਲੈਕਸ਼ਨ ਲੜਾਂਗੇ, ਨਾ ਤਾਂ ਮੈਂ ਜੁੱਤੀਆਂ ਮਾਰਨੀਆਂ ਨਾ ਮਾਰਨੇ ਡੰਡੇ, ਸੀਟ ਕੱਢੂੰਗਾ ਡੰਡੇ ਦੀ ਚੋਟ ਤੇ ਕੱਢੂੰਗਾ, ਜੇ ਤਾਂ ਜਿਤਾ ਦੋਗੇ ਠੀਕ ਹੈ, ਨਹੀਂ ਤਾਂ ਗੇਟ ਬੰਦ ਕਰਕੇ ਕੱਢੂੰਗਾ।
1: ਲੋ ਜੀ ਦੋਸਤੋ, ਸ਼ਰੇਆਮ ਹੀ ਕਹਿੰਦੇ ਜਿਤਾ ਦੋ, ਨਹੀਂ ਤਾਂ ਫਿਰ ਧੱਕੇ ਨਾਲ ਤਾਂ ਅਸੀਂ ਜਿੱਤ ਹੀ ਲੈਣਾ। ਇਹ ਹਾਲਾਤ ਨੇ ਜੀ, ਆਮ ਆਦਮੀ ਪਾਰਟੀ ਦੇ ਕੁਝ ਲੀਡਰ ਜਿਹੜੇ ਨੇ ਚੱਲ ਰਹੇ ਨੇ ਜੀ, ਕੰਮ ਖਿੱਚ ਰਹੇ ਨੇ ਸਿੱਧਾ ਹੀ। ਦੂਸਰੇ ਪਾਸੇ ਜਿਹੜੀ ਆ ਪਾਰਟੀ ਆ, ਉਹ ਤਾਂ ਪਹਿਲਾਂ ਹੀ ਵਿਵਾਦਾਂ ਚੋਂ ਨਿਕਲ ਰਹੀ ਹੈ ਤੇ ਹੋਰ ਨਵੇਂ ਤੇ ਨਵੇਂ ਵਿਵਾਦ ਜਿਹੜੇ ਫਸ ਰਹੇ ਨੇ। ਹਰਭਜਨ ਸਿੰਘ ਦੇ ਵੱਲੋਂ ਅੱਜ ਆਪ ਦੇ ਉੱਤੇ ਰਾਜ ਸਭਾ ਦੀਆਂ ਟਿਕਟਾਂ ਵੇਚਣ ਦੇ ਦੋਸ਼ ਲਾ ਦਿੱਤੇ ਐ। ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਆਖਰ ਚੁੱਪ ਨੂੰ ਤੋੜਿਆ, ਆਮ ਆਦਮੀ ਪਾਰਟੀ ਤੇ ਰਾਜ ਸਭਾ ਟਿਕਟਾਂ ਵੇਚਣ ਦਾ ਦੋਸ਼ ਲਾਇਆ। ਪਰ ਆਪ ਵੀ ਤਾਂ ਇਹਨਾਂ ਨੇ ਖਰੀਦੀਆਂ ਤਾਂ ਹੈਗੀਆਂ, ਇਹਨਾਂ ਨੇ ਵੀ ਤਾਂ ਖਰੀਦੀਆਂ ਹੀ ਹੋਣਗੀਆਂ, ਜਾਂ ਕਿ ਇਹਨੂੰ ਵੇਚੀਆਂ ਨੇ ਤੇ ਵੇਚਣ ਵਾਲੇ ਤੇ ਖਰੀਦਣ ਵਾਲੇ ਦੋਵੇਂ ਦੱਸੋ। ਰਾਜ ਸਭਾ ਮੈਂਬਰ ਭੱਜੀ ਦੇ ਇਸ ਦਾਅਵੇ ਨੂੰ ਨੇ ਜਿਹੜਾ ਸੂਬਾਈ ਸਿਆਸਤ ਦੇ ਵਿੱਚ ਹਲਚਲ ਮਚਾਈ ਹੈ। ਆਪ ਦੇ ਪੰਜਾਬ ਵਿਚਾਲੇ 6 ਰਾਜ ਸਭਾ ਮੈਂਬਰਾਂ ਦੇ ਵਿੱਚ ਹਰਭਜਨ ਸਿੰਘ ਵੀ ਸ਼ਾਮਲ ਨੇ, ਜਿਨ੍ਹਾਂ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਤਰਫੋਂ ਭੱਜੀ ਨੂੰ ਗਦਾਰ ਐਲਾਨਿਆ ਗਿਆ ਤੇ ਉਨ੍ਹਾਂ ਦੀ ਜਲੰਧਰ ਵਿਚਲੀ ਜਿਹੜੀ ਰਿਹਾਇਸ਼ ਹੈ ਉਹਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਗਏ। ਸੋਸ਼ਲ ਮੀਡੀਆ ਦੇ ਉੱਤੇ ਰਾਜ ਸਭਾ ਮੈਂਬਰ ਭੱਜੀ ਦੀ ਟ੍ਰੋਲਿੰਗ ਵੀ ਹੋਈ ਤੇ ਆਪ ਨੇਤਾ ਜਿਹੜੇ ਦਵਿੰਦਰ ਯਾਦਵ ਦੇ ਐਕਸ ਦੇ ਉੱਤੇ ਜਿਹੜਾ ਸੀ ਖਾਤੇ ਦੇ ਵਿੱਚ ਸਾਂਝੀ ਕੀਤੀ ਟਿੱਪਣੀ ਤੋਂ ਰਾਜ ਸਭਾ ਮੈਂਬਰ ਭੱਜੀ ਨੇ ਖਫਾ ਹੋ ਕੇ ਅੱਜ ਆਪਣਾ ਮੂੰਹ ਖੋਲਿਆ। ਯਾਦਵ ਨੇ ਭੱਜੀ ਨੂੰ ਗਦਾਰ ਕਿਹਾ ਤੇ ਹੋਰ ਇਲਜ਼ਾਮ ਵੀ ਲਾਏ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਮੈਂ ਗਦਾਰ ਕਹਿਣ ਵਾਲਿਆਂ ਪਹਿਲਾਂ ਆਪਣੇ ਲੋਕਾਂ ਨੂੰ ਪੁੱਛੋ ਤੁਸੀਂ ਕਿ ਪੰਜਾਬ ਦੇ ਵਿੱਚ ਰਾਜ ਸਭਾ ਸੀਟਾਂ ਕਿੰਨੇ ਦੇ ਵਿੱਚ ਵੇਚੀ ਗਈ ਸੀ। ਜੇਕਰ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਕਹਿੰਦੇ ਮੈਂ ਤੁਹਾਨੂੰ ਦੱਸਾਂਗਾ ਕਿਸ ਨੂੰ ਕਿਸ ਦੇ ਕੋਲੋਂ ਕਿੰਨੀ ਰਿਸ਼ਵਤ ਮਿਲੀ ਹੈ। ਇਸ ਤੋਂ ਪਹਿਲਾਂ ਕਿ ਆਪ ਨੇਤਾ ਦਵਿੰਦਰ ਯਾਦਵ ਨੇ ਟਵੀਟ ਕਰਕੇ ਹਰਭਜਨ ਸਿੰਘ ਨੂੰ ਗਦਾਰ ਆਖ ਕੇ ਮੁਖਾਤਬ ਜਿਹੜਾ ਹੁੰਦਿਆਂ ਸਵਾਲ ਕੀਤਾ ਸੀ ਕਿ ਜਦੋਂ ਪਾਰਟੀ ਦੇ ਨੇਤਾ ਦੇ ਨਾਲ ਦੁਰਵਿਹਾਰ ਹੋਇਆ ਸੀ ਤਾਂ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਯਾਦਵ ਨੇ ਕਿਹਾ ਕਿ ਤੁਸੀਂ ਉਸ ਵੱਲੋਂ ਦਿੱਤੀ ਗਈ ਰਾਜ ਸਭਾ ਸੀਟ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਪੰਜਾਬ ਤੇ 800 ਤੋਂ ਵੱਧ ਕਿਸਾਨਾਂ ਦੀ ਮੌਤ ਹੋਈ ਹੈ ਤੇ ਜ਼ਿੰਮੇਵਾਰ ਭਾਜਪਾ ਦੇ ਵਿਚ ਸ਼ਾਮਲ ਹੋਣ ਦੀ ਕਿਸ ਤਰ੍ਹਾਂ ਦੀ ਕੀ ਮਜਬੂਰੀ ਸੀ? ਤੁਸੀਂ ਆਪਣੀ ਜ਼ਮੀਰ ਦੀ ਕਿੰਨੀ ਕੀਮਤ ਦਿੱਤੀ ਹੈ? ਸੁਣਿਆ ਹੈ ਕਿ ਭਾਜਪਾ ਨੇ ਗਦਾਰਾਂ ਦੇ ਲਈ 25-25 ਕਰੋੜ ਰੁਪਏ ਦੀ ਕਹਿੰਦੇ ਬੋਲੀ ਲਗਾਈ ਹੈ। ਕੀ ਇਹ ਜਿਹੜਾ ਸੱਚ ਹੈ? ਉਹ ਹਰਭਜਨ ਭੱਜੀ ਨੂੰ ਜਿਹੜਾ ਪੁੱਛਦੇ ਹੈ। ਮੁੜਵੇਂ ਜਵਾਬ ਦੇ ਵਿਚ ਸੰਸਦ ਮੈਂਬਰ ਹਰਭਜਨ ਸਿੰਘ ਉਹਨਾਂ ਕਿਹਾ ਕਿ ਸਮਾਂ ਆਉਣ ਦੇ ਉੱਤੇ ਤੁਹਾਡੇ ਹਰ ਸ਼ਬਦ ਦਾ ਜਵਾਬ ਦਿੱਤਾ ਜਾਊ। ਮੈਂ ਤੁਹਾਡੇ ਕਿਸੇ ਨੇਤਾ ਦਾ ਅਪਮਾਨ ਨਹੀਂ ਕੀਤਾ ਤੇ ਮੈਂ ਆਪਣੀ ਜ਼ੁਬਾਨ ਕਿਉਂ ਗੰਦੀ ਕਰਾਂ? ਜੋ ਲੋਕ ਮੈਨੂੰ ਗਦਾਰ ਕਹਿੰਦੇ ਨੇ ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਕਿ ਪੰਜਾਬ ਰਾਜ ਸਭਾ ਸੀਟ ਕਿੰਨੇ ਦੇ ਵਿਚ ਵੇਚੀ ਗਈ ਸੀ। ਜੇ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਨੂੰ ਕਿੰਨੀ ਰਿਸ਼ਵਤ ਮਿਲੀ ਤੇ ਕਿਸ ਪਾਸੋਂ ਮਿਲੀ, ਕਿਵੇਂ ਕਿਸੇ ਨੂੰ ਮੰਤਰੀ ਜਾਂ ਚੌਕੀਦਾਰ ਬਣਾਇਆ ਗਿਆ ਤਾਂ ਜੋ ਪੰਜਾਬ ਨੂੰ ਜਿਹੜਾ ਲੁੱਟ ਸਕੇ। ਦੂਸਰੇ ਪਾਸੇ ਕੁੱਤਿਆਂ ਦੇ ਮਾਮਲੇ ਦੇ ਵਿਚ ਪਿਛਲੇ ਦਿਨਾਂ ਚ ਕੋਰਟ ਨੇ ਚੰਗਾ ਫੈਸਲਾ ਸੁਣਾਇਆ ਪਰ ਅੜਿੱਕੇ ਡਾਉਣ ਵਾਲੇ ਨਹੀਂ ਟਲਦੇ। ਮਾਨ ਸਾਹਿਬ ਨੇ ਵੀ ਕੱਲ ਲਿਖ ਦਿੱਤਾ ਫੇਸਬੁੱਕ ਦੇ ਉੱਤੇ ਤੇ ਮੁਹਿੰਮ ਜਿਹੜੀ ਹੈ ਜੋ ਸਾਨੂੰ ਕਹਿੰਦੇ ਨੇ ਕਿ ਕੋਰਟ ਨੇ ਕਿਹਾ ਕਿ ਉਸੇ ਮੁਤਾਬਕ ਹੀ ਅਸੀਂ ਉਹ ਜਿਹੜੀ ਆਰੰਭਾਂਗੇ ਤੇ ਮੁਹਿੰਮ ਜਿਹੜੀ ਹੈ ਕੁੱਤੇ ਮਾਰਨ ਦੀ ਸਾਰਾ ਕੁਝ ਕਰਾਂਗੇ। ਪਰ ਜਿਹੜੇ ਐਕਟਰ ਨੇ ਜਾਂ ਇਹ ਆਪ ਤਾਂ ਉਹਨਾਂ ਸੂਬਿਆਂ ਦੇ ਵਿਚ ਨਹੀਂ ਰਹਿੰਦੇ, ਕੋਈ ਕਿਤੇ ਹੈ ਤੇ ਕੋਈ ਕਿਤੇ ਹੈ, ਨਾਲ ਸਿਕਿਉਰਟੀਆਂ ਨੇ ਹੋਰ ਸਾਰਾ ਕੁਝ ਹੈ, ਗੱਡੀਆਂ ਚ ਆਉਂਦੇ ਆ, ਗੱਡੀਆਂ ਚ ਜਾਂਦੇ ਆ, ਪਰ ਆਮ ਲੋਕਾਂ ਦਾ ਜਿਹੜਾ ਜੀਣਾ ਮੁਹਾਲ ਹੋਇਆ ਪਿਆ, ਉਹਨਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ, ਉਹਦਾ ਕਿਸੇ ਨੂੰ ਕੋਈ ਲੈਣ ਦੇਣ ਨਹੀਂ। ਪਰ ਇਮੋਸ਼ਨਲ ਜਿਹੜੇ ਨੇ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਹੁਣ ਬਿਆਨ ਆ ਗਿਆ ਸੋਨਮ ਬਾਜਵਾ ਦਾ, ਕਹਿੰਦੇ ਨੇ ਕਿ ਬੇਜ਼ੁਬਾਨਾਂ ਨੂੰ ਨਾ ਮਾਰੋ ਭਾਈ। ਸੋਨਮ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਅਵਾਰਾ ਕੁੱਤਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਹੁਣ ਉੱਥੋਂ ਖਾਰਜ ਕਰ ਦਿੱਤੀ, ਕੋਰਟ ਸਾਹਿਬਾਨ ਨੇ ਵੀ ਅਪੀਲਾਂ ਸਾਰਾ ਕੁਝ ਖਾਰਜ ਕਰ ਦਿੱਤਾ। ਕਿੰਨੀ ਕੁ ਵਾਰੀ ਅਪੀਲਾਂ ਸੁਣਨ, ਉਹ ਵੀ ਜੋ ਲੋਕਾਂ ਦੇ ਬੱਚੇ ਮਰਦੇ ਨੇ ਜਾਂ ਆਪ ਮਰਦੇ ਨੇ ਉਹਨਾਂ ਨੂੰ ਪੁੱਛੋ ਤਾਂ ਸਹੀ ਪਰਿਵਾਰਾਂ ਦੇ ਵਿਚ ਜਾ ਕੇ ਹਾਲਾਤ ਕੀ ਹੈ। ਪੰਜਾਬ ਦੇ ਵਿਚ ਦਿਨ ਬ ਦਿਨ ਗੰਭੀਰ ਹੁੰਦੀ ਜਾ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਕੁੱਤਿਆਂ ਦੇ ਵੱਢਣ ਜਿਹੜਾ ਡੌਗ ਬਾਈਟ ਹੈ ਉਹਦੀਆਂ ਵੱਧਦੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਦੇ ਵੱਲੋਂ ਅੱਜ ਤੋਂ ਵਿੱਢੀ ਗਈ ਵੱਡੀ ਮੁਹਿੰਮ ਦੇ ਦਰਮਿਆਨ ਇਕ ਨਵੀਂ ਸਿਆਸੀ ਤੇ ਸਮਾਜਿਕ ਬਹਿਸ ਛਿੜ ਗਈ। ਜਨਤਕ ਸੁਰੱਖਿਆ ਤੇ ਜੀਵ ਭਲਾਈ ਦੇ ਇਸ ਨਾਜੁਕ ਮੁੱਦੇ ਦੇ ਉੱਤੇ ਹੁਣ ਮਨੋਰੰਜਨ ਜਗਤ ਦੀਆਂ ਜਿਹੜੀਆਂ ਨੇ ਪ੍ਰਮੁੱਖ ਸ਼ਖਸੀਅਤਾਂ ਵੀ ਸਾਹਮਣੇ ਆਉਣ ਲੱਗ ਪਈਆਂ ਤੇ ਭਾਈ ਜਿਹੜਾ ਮਨੁੱਖੀ ਹੱਕ ਆ ਉਹ ਕਿੱਥੇ ਜਾਣਗੇ। ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਸਰਕਾਰ ਦੀ ਇਸ ਸਖ਼ਤ ਮੁਹਿੰਮ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਕਾਰਵਾਈ ਨੂੰ ਗੈਰ ਮਨੁੱਖੀ ਨਾ ਬਣਾਇਆ ਜਾਵੇ ਤੇ ਬੇਜ਼ੁਬਾਨਾਂ ਪ੍ਰਤੀ ਨਰਮੀ ਤੇ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾਇਆ ਜਾਵੇ। ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਜੀ ਪਿਆਰ ਦੇ ਨਾਲ ਹੀ ਸੌ ਜਾਂਦੇ ਆ, ਇੰਜੈਕਸ਼ਨ ਲੱਗ ਜਾਂਦਾ ਹੈ, ਉਹ ਕੁੱਟਣ ਮਾਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸੋ ਜਾਂ ਫਿਰ ਇੰਨਾ ਕੁ ਦੁੱਖ ਹੈਗਾ ਤਾਂ ਭਾਈ ਤੁਸੀਂ ਅਡੋਪਟ ਕਰੋ ਕੁੱਤੇ, ਦੱਸੋ ਟਰਾਲੀਆਂ ਭਰ ਭਰ ਕੇ ਪੰਜਾਬੀ ਭੇਜ ਦੇਣਗੇ ਤੁਹਾਨੂੰ। ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਤੇ ਪ੍ਰਸ਼ਾਸਨ ਤੱਕ ਜਿਹੜਾ ਪਹੁੰਚ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਨੂੰ ਕਈ ਲੋਕਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਸਮਝਿਆ ਜਾ ਰਿਹਾ। ਅਦਾਕਾਰਾਂ ਨੇ ਸਪਸ਼ਟ ਕੀਤਾ ਕਿ ਮਾਣਯੋਗ ਅਦਾਲਤ ਨੇ ਸੰਵੇਦਨਸ਼ੀਲ ਜਨਤਕ ਥਾਵਾਂ ਤੋਂ ਕੁੱਤਿਆਂ ਨੂੰ ਨਿਯਮਬੱਧ ਤਰੀਕੇ ਨਾਲ ਹਟਾਉਣ, ਉਨ੍ਹਾਂ ਦੀ ਨਸਬੰਦੀ ਜਿਹੜੀ ਹੈ ਟੀਕਾਕਰਨ ਤੇ ਸ਼ੈਲਟਰ ਹੋਮਸ ਦੇ ਵਿਚ ਰੱਖਣ ਦੀ ਗੱਲ ਕਹੀ ਹੈ। ਤੇ ਭਾਈ ਜਦੋਂ ਲੋਕਾਂ ਦੇ ਕੇਸ ਆਉਂਦੇ ਆ ਉਦੋਂ ਤਾਂ ਤੁਸੀਂ ਇਹ ਬਿਆਨ ਨਹੀਂ ਦਿੰਦੇ ਕਿ ਭਾਈ ਕੁੱਤੇ ਵੱਢ ਰਹੇ ਨੇ, ਉਹਨਾਂ ਦਾ ਕੁਝ ਟ੍ਰੀਟ ਕਰੋ ਉਹਨਾਂ ਨੂੰ, ਤੇ ਹੁਣ ਜਿਹੜਾ ਕੁੱਤਿਆਂ ਦੀ ਹਾਮੀ ਜ਼ਰੂਰ ਭਰਨ ਲੱਗ ਗਏ ਆ, ਨਾ ਕਿ ਉਹਨਾਂ ਨੂੰ ਸੜਕਾਂ ਤੋਂ ਪੂਰੀ ਤਰ੍ਹਾਂ ਮਿਟਾ ਦੇਣ ਜਾਂ ਖਤਮ ਕਰਨ ਦੇਣ ਦਾ ਜਿਹੜਾ ਹੁਕਮ ਦਿੱਤਾ ਹੈ। ਅਦਾਕਾਰਾਂ ਨੇ ਮੌਜੂਦਾ ਸਰਕਾਰੀ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਸਾਡੇ ਸਿਸਟਮ ਦੇ ਕੋਲ ਇੰਨੀ ਵੱਡੀ ਮੁਹਿੰਮ ਨੂੰ ਜ਼ਿੰਮੇਵਾਰੀ ਦੇ ਨਾਲ ਸੰਭਾਲਣ ਦੀ ਸਮਰੱਥਾ ਹੈ। ਉਨਾਂ ਲਿਖਿਆ ਕਿ ਸਾਡੇ ਕੋਲ ਲੋੜੀਂਦੇ ਐਨੀਮਲ ਸ਼ੈਲਟਰ ਕਿੱਥੇ ਨੇ, ਉਨਾਂ ਦੇ ਮੁੜ ਵਸੇਵੇਂ ਦਾ ਕੀ ਪ੍ਰਬੰਧ ਹੈ। ਇਹ ਕਾਰਵਾਈ ਕਿਸੇ ਵੀ ਕੀਮਤ ਦੇ ਉੱਤੇ ਬੇਜ਼ੁਬਾਨ ਜਾਨਵਰਾਂ ਦੇ ਲਈ ਮੌਤ ਦਾ ਜਿਹੜਾ ਫਰਮਾਨ ਨਹੀਂ ਬਣਨੀ ਚਾਹੀਦੀ। ਮਨੁੱਖੀ ਜਾਨਾਂ ਤੇ ਜਨਤਕ ਸੁਰੱਖਿਆ ਬੇਹੱਦ ਕਹਿੰਦੇ ਅਹਿਮ ਹੈ, ਪਰ ਇੱਕ ਸੱਭਿਅਕ ਸਮਾਜ ਹੋਣ ਦੇ ਨਾਤੇ ਸਾਡੀ ਜੀਵਾਂ ਪ੍ਰਤੀ ਦਇਆ ਅਤੇ ਜਿੰਮੇਵਾਰੀ ਵੀ ਓਨੀ ਹੀ ਕਹਿੰਦੀ ਮਾਇਨੇ ਰੱਖਦੀ ਹੈ। ਅਸੀਂ ਬੇਜ਼ੁਬਾਨਿਆਂ ਦੇ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਇਹ ਸਾਡੇ ਸਮਾਜ ਦੇ ਅਸਲ ਅਕਸ ਨੂੰ ਕਹਿੰਦੇ ਦਰਸਾਉਂਦਾ। ਮੰਨ ਲਓ ਕਿ ਭਾਈ ਤੁਸੀਂ ਇਹਨਾਂ ਹੁਣ ਕੁੱਤੇ ਜਿੱਦਾਂ ਜਿਉਂਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਜੀਵੋ, ਐਵੇਂ ਨਾ ਰਸਤਿਆਂ ਦੇ ਉੱਤੇ ਤੁਰ ਫਿਰੋ ਬਗੈਰ ਤਈ ਤੇ ਕੁੱਤਾ ਰਾਜ ਚੱਲਣ ਦਿਓ ਕਹਿੰਦੇ ਜੀ, ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਨਾ ਕਿ ਮਤਲਬ ਕਿ ਜਿਹੜੀ ਆਬਾਦੀ ਆ ਉਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਐ ਸੋਨਾ ਬਾਜਵਾ ਜੀ, ਤੁਸੀਂ ਇੱਕ ਵਾਰੀ ਪੰਜਾਬ ਦੀ ਗੇੜੀ ਤਾਂ ਲਾਓ ਗਲੀਆਂ ਦੀ, ਤੇ ਕੱਲੇ ਲਾ ਕੇ ਆਓ, ਪਤਾ ਲੱਗੇ ਤੁਹਾਨੂੰ ਤੇ ਕੁੱਤੇ ਕੀ ਹਾਲ ਬਣਾਉਂਦੇ ਐ। ਸੋਨਾ ਬਾਜਵਾ ਨੇ ਸੁਝਾਅ ਦਿੱਤਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਦੇ ਲਈ ਨਗਰ ਨਿਗਮਾਂ, ਪਸ਼ੂ ਰੋਗਾਂ ਦੇ ਮਾਹਰਾਂ, ਡਾਕਟਰਾਂ, ਜੀਵ ਭਲਾਈ ਸੰਸਥਾਵਾਂ, NGOs ਤੇ ਜਨਤਕ ਸੁਰੱਖਿਆ ਮਾਹਰਾਂ ਨੂੰ ਮਿਲ ਕੇ ਇੱਕ ਸਾਂਝੀ ਯੋਜਨਾ ਤਹਿਤ ਕੰਮ ਕਰਨਾ ਕਹਿੰਦੇ ਚਾਹੀਦਾ। ਉਹ ਭਾਈ ਤਾਂ ਉਹ ਪਹਿਲਾਂ ਹੀ ਕਰੀ ਜਾਂਦੇ ਆ, ਆਪਣਾ ਰੋਟੀ ਪਾਣੀ ਬਣਾਈ ਜਾਂਦੇ ਆ, ਚੰਗੇ ਇੰਜੈਕਸ਼ਨ ਲਾਈ ਜਾਂਦੇ ਆ, ਤੇ ਨਾਲ ਦੀ ਨਾਲ ਨਸਬੰਦੀ ਦੇ ਨਾਂ ਦੇ ਉੱਤੇ ਤੇ ਉਹ ਆਪਣਾ ਸਾਰਾ ਕੁਝ ਰੋਜ਼ੀ ਰੋਟੀ ਚਲਾਈ ਜਾਂਦੇ ਆ, ਤੇ ਵੱਡੇ ਵੱਡੇ ਉਹ ਘਪਲੇ ਕਰੀ ਜਾਂਦੇ ਆ। ਤੇ ਨਾਲ ਕਹਿ ਕੇ ਪੰਜਾਬ ਭਰ ਦੇ ਵਿੱਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਦੇ ਵਿੱਚ ਹੋਏ ਭਾਰੀ ਵਾਧੇ ਤੇ ਜਨਤਾ ਦੇ ਵੱਧਦੇ ਦਬਾਅ ਦੇ ਕਾਰਨ ਪੰਜਾਬ ਸਰਕਾਰ ਨੇ 22 ਮਈ ਅੱਜ ਤੋਂ ਜਿਹੜਾ ਰਾਜ ਵਿਆਪੀ ਅਵਾਰਾ ਕੁੱਤਾ ਪ੍ਰਬੰਧਨ ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਕੀਤੀ ਹੈ, ਤੇ ਹੁਣ ਦੇਖਣਾ ਹੋਵੇਗਾ ਕਿ ਸੋਨਮ ਬਾਜਵਾ ਦੀ ਇਸ ਭਾਵੁਕ ਅਪੀਲ ਤੋਂ ਬਾਅਦ ਪ੍ਰਸ਼ਾਸਨ ਆਪਣੀ ਕਾਰਵਾਈ ਦੇ ਵਿੱਚ ਕੋਈ ਬਦਲਾਅ ਕਰਦਾ ਹੈ ਜਾਂ ਨਹੀਂ ਕਰਦਾ ਹੈ। ਭਾਈ ਇੱਕ ਜਾਣੇ ਦੇ ਕਹਿਣ ਦੇ ਉੱਤੋਂ ਕਰ ਲਈਏ, ਹਜ਼ਾਰਾਂ ਲੋਕ ਜਿਹੜੇ ਰੋਲਾ ਪਾਉਂਦੇ ਨੇ, ਪਟੀਸ਼ਨਾਂ ਪਾਈਆਂ, ਕਿਤੇ ਜਾ ਕੇ ਫੈਸਲੇ ਆਏ, ਆ ਪਿਛਲੇ 6 ਮਹੀਨਿਆਂ ਤੋਂ ਕੋਰਟ ਜਿਹੜੀ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਉਹ ਰੋਲਾ ਪਾ ਰਹੀ ਇਹਨਾਂ ਤੇ, ਕਾਬੂ ਕਰੋ, ਸੂਬੇ ਜਵਾਬ ਦੇਣ, ਆਪਣੀਆਂ ਰਿਪੋਰਟਾਂ ਦੇਣ, ਤੇ ਉਦੋਂ ਤਾਂ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ, ਪਰ ਹੁਣ ਜਦੋਂ ਆਹ ਗੱਲ ਆਈ ਹੈ ਤੇ ਹੁਣ ਕਹਿੰਦੇ ਨੇ ਭਾਈ ਕੁਝ ਰਹਿਮ ਕਰੋ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸੈਣੀ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਸਰ
1: ਜੀ।
2: ਹਾਂਜੀ ਸਰ, ਜਨਾਬ ਕੁੱਤਿਆਂ ਦੀ ਖਬਰ ਕਰ ਰਹੇ ਆ ਜੀ।
1: ਮੈਂ ਕਿਹਾ ਜੀ ਦਿਆਲੂ ਆ ਜਾਂਦੇ ਵਿੱਚ ਜੀ, ਕਈ ਜੇ ਕੋਰਟ ਫੈਸਲੇ ਸੁਣਾਉਂਦੀ ਹੈ ਜਾਂ ਲੋਕ ਉਸ ਚੀਜ਼ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਤਾਂ ਉਹ ਦਿੱਲੀ ਬੈਠੀ ਇੱਕ ਜਿਹੜੀ ਹੈ ਮੇਨਕਾ ਗਾਂਧੀ ਰੋਲਾ ਪਾ ਲੈਂਦੀ ਹੈ, ਜੇ ਉਹ ਹੁਣ ਟਲੀ ਹੈ ਤੇ ਆਹ ਸੋਨਮ ਬਾਜਵਾ ਆ ਗਈ ਹੈ ਜੀ।
2: ਗੱਲ ਤਾਂ ਹੈਗੀ ਨਾ ਜੀ, ਗੁਰੂ ਸਾਹਿਬ ਨੇ ਵੀ ਕਿਹਾ ਸੀ ਜਪ ਆਣ ਲੱਗ ਗਿਓ ਤਬ ਰਸ ਜਾਗਿਓ
1: ਜੀ।
2: ਹਾਂਜੀ, ਤੇ ਤੁਲਸੀਦਾਸ ਜੀ ਇਹਨਾਂ ਰਮਾਇਣ ਲਿਖੇ, ਉਹਨਾਂ ਨੇ ਨਾ ਮਤਲਬ ਜਿਹੜਾ ਆ ਕੁਛ ਇੱਕ ਆਪਣੀਆਂ ਲਿਖਤਾਂ ਲਿਖੀਆਂ
1: ਜੀ,
2: ਉਹ ਕਿਤੇ ਚੂਹਰਾ ਚੱਕ ਕੇ ਲੈ ਗਿਆ
1: ਜੀ,
2: ਤੇ ਉਹਨਾਂ ਨੇ ਨਾ ਮੁੜ ਕੇ ਜਿਹੜਾ ਹੈਗਾ, ਕਿਉਂਕਿ ਸੰਤ ਰੂਪ ਦੇ ਵਿੱਚ ਸੀ, ਬੜੇ ਦਿਆਲੂ ਹੁੰਦੇ ਹੈਗੇ ਆ
1: ਜੀ,
2: ਉਹਨਾਂ ਨੇ ਬਾਅਦ ਦੇ ਵਿੱਚ ਲਿਖ ਦਿੱਤਾ ਸਭ ਪਰ ਦਇਆ ਮੂਸ ਪਰ ਨਾਹੀ।
1: ਕਿਆ ਬਾਤ ਹੈ ਜੀ ਜੀ,
2: ਇਸ ਕਰਕੇ ਕੋਈ ਜਿਹੜਾ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ,
1: ਵਾਹ ਪਿਆ ਜਾਣੇ ਜੀ,
2: ਇਹ ਹੁਣ ਵਾਰਾ ਕੁੱਤਿਆਂ ਦੇ ਜਿਹੜਾ ਢਹੇ ਚੜਿਆ ਨਾ ਜੀ, ਇਹ ਤਾਂ ਉਹੀ ਕਹਿ ਸਕਦਾ ਜਾਣਦਾ ਜੀ।
1: ਆ ਪਿਛਲੀ ਵਾਰੀ ਮੈਨੂੰ ਚੇਤਾ ਸੈਣੀ ਸਾਹਿਬ, ਮੈਂ ਨਾ ਗਰਾਊਂਡ ਨੂੰ ਚੱਕਰ ਮਾਰਨ ਚਲੇ ਗਿਆ, ਤੇ ਮੋਟਰਸਾਈਕਲ ਦੇ ਸੀਗੇ, ਮੈਂ ਤੇ ਬ੍ਰਦਰ ਦਾ ਲੜਕਾ ਸੀਗਾ ਵੱਡਾ, ਤੇ ਉਹ ਮੈਂ ਚਲਾਵਾਂ ਤੇ ਉਹ ਪਿੱਛੇ ਬੈਠਾ, ਉਹ ਪਹਿਲਾਂ ਨਾ ਕੁੱਤੇ 5-7 ਉਹ ਮੋੜ ਦੇ ਉੱਤੇ ਬੈਠੇ ਸੀ ਗਰਾਊਂਡ ਵਾਲੀ ਤੇ, ਤੇ ਅਸੀਂ ਜਦੋਂ ਮੋੜ ਮੁੜੇ ਨਾ, ਪਹਿਲਾਂ ਹੀ ਉਹ ਪੂਰੇ ਚੁਕੰਨੇ ਹੋ ਗਏ ਜੀ, ਖੜੇ ਹੋ ਗਏ ਬੈਠੇ ਬੈਠੇ। ਮੈਂ ਕਿਹਾ ਹੁਣ ਪਾਉਣਗੇ ਪੜ ਤੂੰ, ਤੇ ਮੈਂ ਮੋੜ ਕੱਟਿਆ ਨਾਲ ਹੀ ਹਨਾ ਸਪੀਡ ਦੱਬ ਦਿੱਤੀ ਹੈ ਨਾ, ਉਹ ਪਿੱਛੇ ਉਹ ਲੱਤਾਂ ਉਹਨੂੰ ਮੈਂ ਕਿਹਾ ਉੱਪਰ ਨੂੰ ਕਰ ਲਾ, ਬਸ ਉਹ ਲੱਤਾਂ ਉੱਪਰ ਨੂੰ ਕਰਕੇ ਤੇ ਮਸੀਂ ਅਸੀਂ ਉੱਥੋਂ ਨਿਕਲ ਕੇ ਆਏ ਜੀ। ਘੱਟੋ ਘੱਟ ਉਹ 100-150 ਮੀਟਰ ਸਾਡੇ ਪਿੱਛੇ ਦੌੜਦੇ ਆਏ ਜੀ।
2: ਪਰ ਸਭ ਇਹੀ ਤਾਂ ਗੱਲ ਹੈਗੀ ਆ, ਬੱਚੇ ਨੋਚਣ ਡਏ ਹੈਗੇ ਆ ਉਹ, ਤੇ ਰੋਜ਼ ਦਾ ਜਿਹੜਾ ਵਾਹ ਹੈਗਾ ਲੋਕਾਂ ਦਾ, ਇਹ ਲੋਕ ਵੱਲੋਂ ਜਿਹੜੇ ਹੈਗੇ ਆ ਵਾਰਾ ਕੁੱਤੇ ਨੁਕਸਾਨ ਕਰ ਰਹੇ ਸੀਗੇ
1: ਜੀ,
2: ਤੇ ਲੋਕੀ ਤਾਂ ਇਸ ਮਤਲਬ ਫੈਸਲੇ ਨੂੰ ਵੈਲਕਮ ਕਰ ਰਹੇ ਸੀਗੇ, ਤੇ ਮਾਨ ਸਾਹਿਬ ਜੀ ਇੰਨੀ ਗੱਲ ਕਹਿੰਦੇ ਹੈਗੇ ਆ, ਤੇ ਜੇ ਏਦਾਂ ਦੀ ਕੋਈ ਸਪਿਰਿਟ ਦਿਖਾਉਂਦੇ ਆ ਨਾ ਜੀ, ਤੇ ਹੀ ਇਜ਼ ਮੋਸਟ ਵੈਲਕਮ
1: ਬਿਲਕੁਲ,
2: ਤੇ ਇਹ ਜਿਹੜਾ ਹੈਗਾ ਇਹ ਕੰਮ ਹੋਣਾ ਚਾਹੀਦਾ ਸਰ। ਹੁਣ ਮਤਲਬ ਪਾਣੀ ਜਿਹੜਾ ਹੈ ਨਾ ਉਹ ਮਤਲਬ
1: ਨੱਕ ਤੋਂ ਉੱਤੇ
2: ਚਲਾ ਗਿਆ
1: ਜੀ, ਬਿਲਕੁਲ
2: ਸਿਰ ਤੋਂ ਟੱਪ ਗਿਆ ਹੈ,
1: ਹਰ ਚੀਜ਼ ਦੀ ਹੱਦ ਹੁੰਦੀ ਹੈ ਸੈਣੀ ਸਾਹਿਬ, ਕੋਈ ਨਾ ਕੋਈ ਹੈ ਨਾ, ਇਹ ਥੋੜੀ ਹੈ ਕਿ ਇੱਥੇ ਹੁਣ ਲੋਕਾਂ ਦੀ ਜਿਹੜੀ ਜਨਤਾ ਹੈ ਮੁਲਕਾਂ ਦੇ ਵਿੱਚ ਜੰਗਾਂ ਲਾ ਰਹੇ ਨੇ, ਉਹ ਮਤਲਬ ਕਿ ਆਬਾਦੀ ਕੰਟਰੋਲ ਹੈ, ਉਹਦੇ ਨਾਲ ਵੀ ਤਾਂ ਆਬਾਦੀ ਕੰਟਰੋਲ ਕਰਦੇ ਨੇ, ਹੋਰ ਕੀ ਕਰਦੇ ਆ ਉਹ।
2: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਤੁਸੀਂ ਦੇਖੋ ਕਈ ਬੰਦੇ ਭੋਲੇ ਹੁੰਦੇ ਹੈਗੇ ਆ, ਉਹ ਮੁੜ ਕੇ ਜਿਹੜਾ ਹੈਗਾ ਨਾ ਕਈ ਵਾਰੀ ਜਦੋਂ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਆ ਨਾ ਤੇ ਉਹ ਵੀ ਰੋਣ ਲੱਗ ਪੈਂਦੇ ਆ। ਉਹ ਕਹਿੰਦੇ ਹੈਗੇ ਨਹੀਂ ਭਾਈ ਮੈਂ ਅੱਜ ਤੋਂ ਬਾਅਦ ਆਪਣੇ ਇਹ ਅਸੂਲ ਛੱਡੇ ਜਾਂ ਦਇਆ ਛੱਡੀ, ਮੈਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਸੁਚੇਤ ਰਹੂੰਗਾ।
1: ਬਿਲਕੁਲ।
2: ਸੋ ਇਸ ਕਰਕੇ ਹੁਣ ਇਹਨਾਂ ਇਹ ਇਹ ਜਿਹੜਾ ਹੈਗਾ ਇਹ ਜਦੋਂ ਬੱਚਿਆਂ ਨੂੰ ਉਚ ਲੈਂਦੇ ਇਨਸਾਨੀਅਤ ਤੋਂ ਉੱਤੇ ਤਾਂ ਕੁਛ ਨੀ ਨਾ ਜੀ।
1: ਬਿਲਕੁਲ।
2: ਸਾਡਾ ਤਾਂ ਫਰਜ਼, ਸਾਡਾ ਫਰਜ਼ ਤਾਂ ਇਹ ਆ ਕਿ ਇਨਸਾਨੀਅਤ ਸੁਪਰੀਮ ਹੋਣੀ ਚਾਹੀਦੀ ਆ
1: ਜੀ।
2: ਉਹਦੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਉਹਦੀ ਸੇਫ ਗਾਰਡ, ਦੇਖੋ ਹਰ ਇੱਕ ਜਿਹੜੀ ਬਰਾਦਰੀ ਹੈਗੀ ਆ ਉਹ ਆਪਣੀ ਨੈਸ਼ਨਲ ਬਚਾਉਂਦੀ ਹੈਗੀ ਆ, ਆਪਣੀ ਜਿਹੜੀ ਹੈਗੀ ਆ ਬਰਾਦਰੀ ਉਹਨੂੰ ਬਚਾਉਂਦੀ ਆ।
1: ਬਿਲਕੁਲ।
2: ਹੁਣ ਜੇ ਕੁੱਤੇ ਆ ਤੇ

0: ਜਿਹੜਾ ਤੁਸੀਂ ਪ੍ਰਜ਼ਰਵ ਦੀ ਗਰਾਊਂਡ ਦੇ ਵਿਚ ਰੱਖਦੇ ਹੈਗੇ, ਨਾ ਤਾਂ ਉਹ ਨੌਬਤ ਆਵੇ
1: ਬਿਲਕੁਲ,
0: ਤੇ ਨਾ ਇਹਦਾ ਬੈਲੈਂਸ ਵਿਗੜੇ
1: ਵਿਗੜੇ।
0: ਤੇ ਸਭ ਤੋਂ ਵੱਡੀ ਚੀਜ਼ ਇਹ ਕਿ ਇਨਸਾਨੀਅਤ ਖਤਰਾ ਨਾ ਹੋ।
1: ਬਿਲਕੁਲ ਹੈ ਜੀ,
0: ਇੰਨੀ ਕੁ ਗਿਣਤੀ ਚਾਹੀਦੀ ਹੈ ਜੀ, ਚਾਹੇ ਸੂਰ ਹੋਣ ਜੰਗਲੀ ਸੂਰ ਹੋਣ ਜੀ, ਸਰ ਉਹ ਆਬਾਦੀ ਦੇ ਵਿੱਚ ਤੁਸੀਂ ਯਕੀਨ ਕਰਿਓ। ਮੈਂ ਇੱਕ ਦਿਨ ਰਾਤ ਜਿਹੜਾ ਹੈਗਾ ਆ ਮੈਨੂੰ ਨਵਾਂ ਸ਼ਹਿਰ ਆਉਣਾ ਪਿਆ
1: ਜੀ,
0: ਤੇ ਤੁਸੀਂ ਦੇਖੋ ਮੈਂ ਨਵੇਂ ਸ਼ਹਿਰ ਤੋਂ ਆਪਣੇ ਪਿੰਡ ਜਦੋਂ ਵਾਪਸ ਜਾ ਰਿਹਾ ਸੀਗਾ
1: ਜੀ,
0: ਤੇ ਉਸ ਵੇਲੇ ਸੜਕ ਦੇ ਉੱਤੇ ਜੰਗਲੀ ਸੂਰ ਤੁਰੇ ਫਿਰਦੇ ਸੀ
1: ਜੀ,
0: ਉਹ ਵੀ ਆਬਾਦੀ ਏਰੀਏ ਦੇ ਵਿੱਚ।
1: ਬਿਲਕੁਲ
0: ਸਰ, ਕਿੰਨਾ ਮਤਲਬ ਅਵਾਰਾ ਜਿਹੜਾ ਜਾਨਵਰ ਹੋ ਗਿਆ ਆ ਪੰਜਾਬ ਦੇ ਵਿੱਚ। ਸਾਨੂੰ ਤਾਂ ਮਤਲਬ ਜਿਹੜਾ ਹੈਗਾ ਸਾਡੀ ਸਿਚੁਏਸ਼ਨ ਜਿਹੜੀ ਹੈਗੀ ਆ, ਨੋ ਡਾਊਟ ਕਿ ਸੁਪਰੀਮ ਕੋਰਟ ਨੇ ਜਾਂ ਉਹ ਫੈਸਲਾ ਦਿੱਤਾ ਹੈਗਾ ਆ ਉਹ ਫਾਰ ਦਾ ਸੇਕ ਆਫ ਕੰਟਰੀ ਦਿੱਤਾ ਆ, ਬਟ ਸਾਡੀ ਸਿਚੁਏਸ਼ਨ ਪੰਜਾਬ ਦੀ ਜਿਹੜੀ ਆ ਉਹ ਦਿਨੋਂ ਦਿਨ ਵਰਸ ਹੁੰਦੀ ਜਾ ਰਹੀ ਹੈਗੀ ਆ। ਕੁੱਤਿਆਂ ਵਾਲੀਆਂ ਤਾਂ ਰੋਜ਼ ਹੀ ਖਬਰਾਂ ਆਉਂਦੀਆਂ ਹੈਗੀਆਂ ਸੀਗੀਆਂ ਜੀ, ਔਰ ਸੱਚੀ ਗੱਲ ਇਹ ਹੈਗੀ ਆ ਕਿ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਉਹ ਰੋਜ਼ ਵਿਲਕਦੇ ਸੀ, ਪਰ ਜਿਹੜੇ ਜਾਨਵਰ ਪ੍ਰੇਮੀ ਹੈਗੇ ਆ ਉਹਨਾਂ ਦਾ ਖਰੇ ਇਨਸਾਨੀਅਤ ਨਾਲ ਕੋਈ ਪਿਆਰ ਹੀ ਹੈ ਨੀ ਗੱਲ।
1: ਬਿਲਕੁਲ ਹੈ ਜੀ, ਨਾਲੇ ਦੇਖੋ ਇਹ ਤਾਂ ਚਲੋ ਸਿਕਿਉਰਿਟੀ ਚ ਰਹਿੰਦੇ ਆ ਸੈਣੀ ਸਾਹਿਬ, ਗੱਡੀਆਂ ਚ ਤੁਰੇ ਫਿਰਦੇ ਆ, ਸ਼ੂਟਿੰਗ ਕਰਨੀ ਆ, ਗੱਲ ਨੀ ਬੜੀ ਹਨਾ, ਪਿੰਡਾਂ ਦੀਆਂ ਗਲੀਆਂ ਚ ਜਾਂ ਸ਼ਹਿਰਾਂ ਦੇ ਵਿਚ ਵਿਚਰ ਕੇ ਤਾਂ ਦੇਖੋ, ਕੱਲੇ ਤੁਰ ਕੇ ਤਾਂ ਦੇਖੋ ਹਾਲਾਤ ਕੀ ਹੈ, ਨਾ ਬੋਚ ਬੋਚ ਕੇ ਕਦਮ ਪੱਟੇ ਤੁਸੀਂ ਤਾਂ ਕਿਹੋ ਜੀ।
0: ਭਾਰੇ ਸਾਹਿਬ, ਤੁਸੀਂ ਉਹਨਾਂ ਘਰਾਂ ਵੱਲ ਨਿਗਾਹ ਮਾਰ ਕੇ ਦੇਖੋ ਜਿਨ੍ਹਾਂ ਦੇ ਬੱਚੇ ਇਹਨਾਂ ਦੇ ਕੁੱਤਿਆਂ ਨੇ ਨੋਚੇ, ਅਵਾਰਾ ਕੁੱਤਿਆਂ ਨੇ ਨੋਚੀ ਆ।
1: ਨਾਲੇ ਦੇਖੋ ਸੈਣੀ ਸਾਹਿਬ, ਇੱਕ ਤਾਂ
0: ਕੋਈ ਦਇਆ ਹੁੰਦੀ ਹੋਊਗੀ
1: ਜੀ, ਨਾਲੇ ਸੈਣੀ ਸਾਹਿਬ ਚਲੋ ਜਿਹੜੇ ਲੋਕ ਤਾਂ ਘਰਾਂ ਦੇ ਵਿੱਚ ਰਹਿੰਦੇ ਆ ਉਹ ਤਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣੀ ਸੇਫਟੀ ਰੱਖਦੇ ਆ, ਬੇਫਿਕਰੇ ਹੋ ਕੇ ਰਾਤ ਨੂੰ ਸੌ ਸਕਦੇ ਆ। ਹੁਣ ਜਿਹੜੇ ਬੇਚਾਰੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਿਨ੍ਹਾਂ ਕੋਲ ਚਾਰ ਦੀਵਾਰੀ ਹੈ ਨਹੀਂ, ਉਹ ਬੇਚਾਰੇ ਮੈਨੂੰ ਤਾਂ ਲੱਗਦਾ ਕਿ ਇੱਕ ਅੱਧੀ ਰਾਤ ਕੱਟ ਕੇ ਇੱਕ ਅੱਧਾ ਬੰਦਾ ਬੈਠਦਾ ਹੋਣਾ, ਪੂਰਾ ਮਤਲਬ ਕਿ ਪਹਿਰਾ ਲਾਉਂਦਾ ਹੋਣਾ ਪੇ ਭਾਈ ਤੁਸੀਂ ਸੋਵੋ ਮੈਂ ਜਾਗਦਾ।
0: ਇਹ ਜਿਹੜੇ ਤੁਸੀਂ ਜਿਹੜਾ ਝੁੱਗੀਆਂ ਝੌਂਪੜੀਆਂ ਵਾਲੇ ਦੱਸਦੇ ਇਹਨਾਂ ਨੇ ਸੱਤ ਸੱਤ ਰੱਖੇ ਆ।
1: ਅੱਛਾ ਜੀ,
0: ਇਹ ਜਾਨਵਰ ਮਾਰ ਕੇ ਲਿਆਉਂਦੇ ਹੈਗੇ ਆ ਜੀ ਇਹਨਾਂ ਕੁੱਤਿਆਂ ਦੇ ਆਸਰੇ ਦੇ ਨਾਲ ਜੀ।
1: ਅੱਛਾ,
0: ਉਹੀ ਉਹਨਾਂ ਦੇ ਕੁੱਤੇ ਜਿਹੜੇ ਹੈਗੇ ਆ ਜੰਗਲੀ ਹੋਏ ਪਏ ਆ ਜੀ, ਤੇ ਉਹਨਾਂ ਦੇ ਮੂੰਹ ਨੂੰ ਫੋਨ ਲੱਗਾ ਆ ਜੀ, ਤੇ ਉਹੀ ਜਿਹੜੇ ਹੈਗੇ ਆ ਬੱਚਿਆਂ ਨੂੰ ਨੋਚਦੇ ਆ।
1: ਬਿਲਕੁਲ ਹੈ ਜੀ,
0: ਮਤ ਸੋਚੋ ਕਿ ਮਤਲਬ ਜਿਹੜਾ ਹੈਗਾ ਆ ਵੀ ਹਾਂ ਜੀ ਵੀ ਝੁੱਗੀ ਝੌਂਪੜੀ ਵਾਲਾ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਆ ਜ਼ਿਆਦਾ ਅਫੈਕਟਡ ਆ, ਤੇ ਜਾਂ ਜਿਹੜਾ ਮਤਲਬ ਘਰ ਚ ਰਹਿੰਦਾ ਹੈਗਾ ਆ ਉਹ ਘੱਟ ਅਫੈਕਟਡ ਹੈਗਾ, ਸਗੋਂ ਘਰਾਂ ਚ ਰਹਿਣ ਵਾਲੇ ਜ਼ਿਆਦਾ ਅਫੈਕਟਡ ਆ। ਇਹ ਝੁੱਗੀਆਂ ਝੌਂਪੜੀ ਵਾਲੇ ਹੱਡੀਆਂ ਪਾਉਂਦੇ ਰਹਿੰਦੇ ਹੈਗੇ ਆ ਜੀ,
1: ਨਾਲੇ ਉਹ ਗਿੱਜ ਵੀ ਗਏ ਨਾ। ਬਿਲਕੁਲ ਹੈ ਜੀ,
0: ਸੋ ਇਹ ਉਹ ਤੋਂ ਇਲਾਵਾ ਜਿਹੜਾ ਹੋਰ ਕੋਈ ਲੋਕਾਂ ਨੇ ਉਹ ਇੱਕ ਜਿਹੜਾ ਹੈਗਾ ਆ ਕੁੱਤਾ ਹੈਗਾ ਸੀ ਪੈਟ ਬੁੱਲ, ਉਹਦੇ ਵਿੱਚ ਬਹੁਤ ਜ਼ਰੂਰੀ ਆ ਕਿ ਇਹੋ ਜਿਹੇ ਕੁੱਤਿਆਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਇਲੀਮੀਨੇਟ ਕਰਨਾ ਬਹੁਤ
1: ਜ਼ਰੂਰੀ ਆ ਜੀ। ਬਿਲਕੁਲ ਹੈ ਜੀ,
0: ਤੋ ਇਸ ਕਰਕੇ ਇਹਨੂੰ ਵੈਲਕਮ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਕਿ ਕੁੱਤਾ ਪ੍ਰੇਮੀ ਜਿਹੜਾ ਹੈਗਾ ਆ ਕੋਈ ਮੂਵਮੈਂਟ ਛੜੀ ਕਰ ਦੇਣ ਜਾਂ ਕੋਈ ਹੋਰ ਕੇਲਾ ਹੈਗਾ ਆ, ਮੈਨੂੰ ਲੱਗਦਾ ਪੈਰੋਂ ਨਿਕਲਦੀ ਪਈ ਆ। ਅੱਜ ਫੇਰ ਜਿਹੜਾ ਹੈਗਾ ਆ ਜਿਹੜੀ ਕਲੈਰੀਫਿਕੇਸ਼ਨ ਵੀ ਦਿੰਦੇ ਪਏ ਸੀ ਕਿ ਪਹਿਲਾਂ ਉਹਨਾਂ ਦੀ ਨਿਸ਼ਾਨਦੇਹੀ ਕਰੋ ਜੀ, ਇਸ ਤਰੀਕੇ ਨਾਲ ਮਾਨ ਸਾਹਿਬ ਨੇ ਤਾਂ ਵੈਲਕਮ ਕੀਤਾ
1: ਵੀ ਨਹੀਂ, ਚੰਗਾ ਕਦਮ ਹੈ ਜੀ, ਚੰਗੇ ਕਰ ਰਹੇ ਨੇ ਤਾਂ ਚੰਗਾ ਹੈ ਜੀ। ਬਿਲਕੁਲ ਹੈ ਜੀ
0: ਸਰ, ਇਸੇ ਤਰੀਕੇ ਨਾਲ ਅਵਾਰਾ ਡੰਗਰਾਂ ਦਾ ਵੀ
1: ਜੀ ਬਿਲਕੁਲ
0: ਫੈਸਲਾ ਹੋਣਾ ਚਾਹੀਦਾ ਹੈ ਜੀ। ਸਾਡੇ ਲੋਕੀ ਜਿਹੜੇ ਹੈਗੇ ਇਕੱਠੇ ਹੋ ਕੇ ਵਿਧਾਇਕ ਕੋਲ ਜਾਂਦੇ ਹੈਗੇ ਆ ਜੀ, ਭਾਈ ਅਵਾਰਾ ਡੰਗਰਾਂ ਨੇ ਸਾਡੀ ਜਿਹੜੀ ਫਸਲ ਉਜਾੜ ਦਿੱਤੀ ਆ, ਉਹ ਕਹਿੰਦੇ ਅਸੀਂ ਕੀ ਕਰੀਏ ਜੀ।
1: ਬਿਲਕੁਲ ਹੈ ਜੀ
0: ਜੀ ਸਰ,
1: ਤੇ ਸੈਣੀ ਸਾਹਿਬ ਪੰਜਾਬ ਦੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ, ਇੱਕ ਦੋ ਮਿੰਟ ਤੁਹਾਡੇ ਹੋਰ ਲਵਾਂਗਾ। ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਕੇਜਰੀਵਾਲ ਸਾਹਿਬ ਆਉਂਦੇ ਨੇ, ਮਸਲਾ ਪਾਰਟੀ ਸਿਸੋਦੀਆ ਸਾਹਿਬ ਨੇ ਜੋ ਮਸਲਾ ਵਿਗਾੜਿਆ, ਖਿੱਚੋ ਤਾਣ ਵਾਪਰੀ ਐਮ ਐਲ ਏ ਦੇ ਨਾਲ, ਤੇ ਉਸ ਤੋਂ ਬਾਅਦ ਸਿਸੋਦੀਆ ਉਹਨਾਂ ਦੇ ਹੱਥੋਂ ਤਾਂ ਜਿਹੜੀ ਗੇਂਦ ਨਿਕਲ ਗਈ, ਤੇ ਦੂਸਰੇ ਪਾਸੇ ਕੇਜਰੀਵਾਲ ਸਾਹਿਬ ਆਉਂਦੇ ਨੇ ਪੰਜਾਬ ਫਿਰ ਸਮਝੌਤਾ ਕਰਾਉਣ ਜਾਂ ਮਨਾਉਣ, ਪਰ ਜਿਹੜੇ ਰੱਖੜਾ ਪਰਿਵਾਰ ਭਰਤੀ ਹੋਈ ਹੈ ਉਸ ਤੋਂ ਜਿਹੜੀ ਉਹ ਮਾਨ ਸਾਹਿਬ ਨੇ ਅੰਦਰ ਖਾਤੇ ਖਬਰਾਂ ਇਹ ਵੀ ਨੇ ਕਿ ਉਹ ਮਾਨ ਸਾਹਿਬ ਦੀ ਆਪਣੀ ਚੋਇਸ ਸੀਗੀ, ਉਸ ਦੇ ਮੁਤਾਬਕ ਕੋਈ ਹੈ ਟਿਕਟ ਦਾ ਉਹਨਾਂ ਦਾ ਵੀ ਰੋਲਾ ਪੈਂਦਾ ਹੈ, ਤੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਉਹ ਕਹਿੰਦੇ ਕਿ ਅਸੀਂ ਆਪਣਾ ਬੰਦਾ ਲਾਵਾਂਗੇ, ਅਸੀਂ ਚੂਜ਼ ਕਰਾਂਗੇ। ਤੇ ਹੁਣ ਜਿਹੜੀ ਹੈ ਪਹਿਲਾਂ ਮੀਟਿੰਗ ਹੁੰਦੀ ਸੀਗੀ ਕੇਜਰੀਵਾਲ ਸਾਹਿਬ ਦੇ ਘਰ ਜਾ ਕੇ, ਤੇ ਹੁਣ ਕਪੂਰਥਲਾ ਹਾਊਸ ਦੇ ਮੀਟਿੰਗ ਵਿੱਚ ਹੋਏਗੀ, ਤੇ ਮਾਨ ਸਾਹਿਬ ਉੱਥੇ ਬੈਠੇ ਨੇ, ਤੇ ਕੇਜਰੀਵਾਲ

0: ਮਾਨ ਸਾਹਿਬ ਆਪ ਹੋਣਗੇ ਜੀ, ਕਿਵੇਂ ਆ ਜੀ? ਮਾਨ ਸਾਹਿਬ ਅੱਖਾਂ ਦਿਖਾਉਣ ਲੱਗੇ ਨੇ,
1: ਈਦ ਮਗਰੋਂ ਕਹਿੰਦੇ ਹੁੰਦੇ ਤੰਬਾ ਫੂਕਿਆ ਦਾ ਕੀ ਫੂਕਿਆ,
0: ਬਿਲਕੁਲ ਹੈ ਜੀ,
1: ਉਹ ਸਮਾਂ ਨਿਕਲ ਗਿਆ ਜੀ।
0: ਜੀ
1: ਹੁਣ ਜਿਹੜਾ ਹੈ ਸਮਾਂ ਕਿਹੜਾ ਪਿੱਛੇ ਬਚਿਆ ਜੀ, ਹੁਣ ਅੱਖਾਂ ਦਿਖਾ ਕੇ ਤਾਂ ਸਿਰਫ ਆਈ ਵਾਸ਼ ਪੰਜਾਬੀ ਹੁੰਦਾ ਆ,
0: ਬਿਲਕੁਲ
1: ਪੰਜਾਬੀ ਇਹ ਤੇ ਖੁਸ਼ ਹੋ ਜਾਂਦਾ 20 ਵਾਰੀ ਹੋ ਜਾਣੀ ਜੀ, ਬਾਕੀ ਜਿਹੜਾ ਹੈਗਾ ਆ ਅਦਰਵਾਈਜ਼ ਉਹਦੇ ਵਿੱਚ ਪੰਜਾਬ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਜੀ।
0: ਜੀ ਬਿਲਕੁਲ,
1: ਪੰਜਾਬੀ ਤਾਂ ਇਹ ਕਹਿੰਦੇ ਸੀ ਵੀ ਮਾਨ ਸਾਹਿਬ ਅੱਜ ਤੋਂ ਜਿਹੜਾ ਹੈਗਾ ਆ ਵੀ 3 ਸਾਲ ਪਹਿਲਾਂ ਪੰਜਾਬੀ ਕਹਿੰਦੇ ਸੀ ਵੀ ਮਾਨ, ਚਲੋ ਉਹਨਾਂ ਨੇ ਦੇਖਿਆ ਵੀ ਭਾਈ ਜਿਹੜਾ ਹੈਗਾ ਆ ਦਿੱਲੀ ਵਾਲੇ ਜਿਹੜਾ ਆ ਇੱਥੋਂ ਚੱਕ ਚੱਕ ਕੇ ਆਪਣੀ ਮਰਜ਼ੀ ਕਰੀ ਜਾਂਦੇ ਆ, 7 ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਸੀ ਆਪਣੀ ਮਰਜ਼ੀ ਨਾਲ ਦੇਤੀਆਂ, ਉਹਨੂੰ ਪੰਜਾਬੀਆਂ ਨੇ ਬਿਲਕੁਲ ਰੌਲਾ ਪਾਇਆ, ਸਗੋਂ ਇਲੈਕਸ਼ਨ ਤੋਂ 2 ਮਹੀਨੇ ਬਾਅਦ ਹੀ ਇਹਨਾਂ ਨੂੰ ਸੰਗਰੂਰ ਦੀ ਇਲੈਕਸ਼ਨ ਹਰਾ ਦਿੱਤੀ।
0: ਬਿਲਕੁਲ ਜੀ,
1: ਉਹ ਇਸੇ ਕਰਕੇ ਸੀ ਲੋਕਾਂ ਦਾ ਰਿਸੈਂਟਮੈਂਟ ਸੀਗੀ ਭਾਈ ਤੁਸੀਂ ਪੰਜਾਬ ਨੂੰ ਮਤਲਬ ਹੈਗਾ ਪਾਵਰ ਗੇਨ ਕੀਤੀ ਆ, ਦੈਨ ਥਿੰਕ ਅਬਾਊਟ ਪੰਜਾਬ। ਇਹਨਾਂ ਨੇ ਜਿਹੜਾ ਹੈਗਾ ਇਸ ਚੀਜ਼ ਬਾਰੇ ਬਿਲਕੁਲ ਪਰਵਾਹ ਨਹੀਂ ਕੀਤੀ ਜੀ। ਹੁਣ ਇੱਥੇ ਆ ਕੇ ਜਿਹੜਾ ਪੰਜਾਬ ਦਾ ਹੇਜ ਇਹਨਾਂ ਨੂੰ ਆਇਆ ਹੈਗਾ ਆ, ਉਹ ਸਿਰਫ ਲੋਕ ਦਿਖਾਵਾ ਹੋ ਸਕਦਾ ਆ ਸਰ, ਬਾਕੀ ਮਾਨ ਸਾਹਿਬ ਨੇ ਕੀ ਅੱਖਾਂ ਦਿਖਾ ਲੈਣੀਆਂ ਹੈਗੀਆਂ ਜੀ। ਮਾਨ ਸਾਹਿਬ ਤਾਂ ਆਪ ਜਿਹੜਾ ਹੈਗਾ ਆ ਸੇਫ ਜ਼ੋਨ ਦੇ ਵਿੱਚ ਖੇਡਣ ਵਾਲੇ ਆ ਜੀ।
0: ਜੀ
1: ਤੁਸੀਂ ਯਾਦ ਕਰੋ ਉਸ ਦਿਨ ਜਿੱਦਣ ਉਹ ਕਹਿੰਦੇ ਸੀ ਜੇ ਅਸੀਫਾ ਉਹਨਾਂ ਦੇ ਦਿੱਲੀ ਦਾ ਜਿਹੜਾ ਬੰਦਾ ਇੱਕ ਅਕਿਊਜ਼ ਸੀਗਾ, ਹਾਂਜੀ ਇੱਕ ਰਾਜ ਸਭਾ ਮੈਂਬਰ ਨੂੰ ਕੁੱਟਣ ਦੇ ਵਿੱਚ ਅਕਿਊਜ਼ ਸੀਗਾ, ਉਹਨੂੰ ਲਿਆ ਕੇ ਇੱਥੇ ਮਾਨ ਸਾਹਿਬ ਦਾ ਸਲਾਹਕਾਰ ਲਾ ਤਾ,
0: ਬਿਲਕੁਲ
1: FIR ਉਸ ਤੇ ਦਰਜ ਹੈਗੀ ਆ ਜੀ। ਤੁਸੀਂ ਇੱਕ PN ਵੀ ਰੱਖਦੇ ਹੈਗੇ ਆ ਤੇ ਦੇਖਦੇ ਹੈਗੇ ਆ ਕਿ ਚੱਲ ਪੁਲਿਸ ਕਲੀਅਰੈਂਸ ਲੈ ਕੇ ਆ ਬਈ, ਤੇਰੇ ਖਿਲਾਫ਼ ਕੋਈ ਕ੍ਰਿਮੀਨਲ ਮੁਕੱਦਮਾ ਤਾਂ ਨੀ ਗਾ
0: ਜੀ,
1: ਔਰ ਉਸ ਬੰਦੇ ਦੇ ਖਿਲਾਫ਼ ਕ੍ਰਿਮੀਨਲ ਮੁਕੱਦਮਾ ਤੂੰ ਮੁੱਖ ਮੰਤਰੀ ਦਾ ਸਲਾਹ
0: ਜੀ
1: ਮੁੜ ਕੇ ਆ ਜਾਂਦਾ ਹੈਗਾ ਜੀ, ਮੈਂ ਉਹਦਾ ਨਾਮ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ, ਔਰ ਹੁਣ ਵੀ ਇਸ ਦੌਰੇ ਦੇ ਉੱਤੇ ਉਹ ਨਾਲ ਗਿਆ ਹੈਗਾ ਸੀਗਾ ਮਾਨ ਸਾਹਿਬ ਦੇ ਜੀ। ਸੋ ਮੈਂ ਹੈਗਾ ਆ, ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਠੀਕ ਆ, ਹੋ ਸਕਦੀ ਹੈਗੀ ਆ ਕੁਛ ਇੱਕ ਜਿਹੜੇ ਹੈਗੇ ਇਹਨਾਂ ਦਾ, ਪਰ ਇਹ ਪਾਰਟੀ ਦਾ ਇਹ ਇੰਟਰਨਲ ਮਸਲਾ ਹੈਗਾ ਆ, ਪੰਜਾਬ ਨੂੰ ਇਹਦੇ ਵਿੱਚੋਂ ਕੋਈ ਲਾਭ ਹੋ
0: ਜਾਏ
1: ਮੈਂ ਨੀ ਇਸ ਚੀਜ਼ ਨੂੰ ਦੇਖਦਾ ਜੀ,
0: ਬਿਲਕੁਲ
1: ਨੀ ਜੀ। ਹੁਣ ਸਮਾਂ ਕਿਹੜਾ ਰਹਿ ਗਿਆ ਹੈਗਾ ਸੀ ਸਰ, ਨੋਟਾਂ ਦੇ ਬੈਗ ਡਿੱਗਦੇ ਲੋਕਾਂ ਨੇ ਦੇਖ ਲਏ ਹੈਗੇ ਜੀ, ਹੋਰ ਕੀ ਦੇਖਣਾ ਹੈਗਾ ਇੱਥੋਂ। ਤੁਸੀਂ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈਗਾ ਆ ਗੱਡੀਆਂ ਭਰ ਕੇ ਨੋਟਾਂ ਦੀਆਂ ਇੱਥੋਂ ਪੰਜਾਬ ਚੋਂ ਗਈਆਂ ਸਰ
0: ਜੀ,
1: ਜਿਹੜੇ ਹੈਗੇ ਸੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਆ ਸੀ
0: ਜੀ,
1: ਮੁਲਾਜ਼ਮ ਜੇ ਉਹ ਵਿਚਾਰਿਆਂ ਦੀਆਂ ਡਿਊਟੀਆਂ ਲੱਗੀਆਂ ਆ ਸੀਗੀਆਂ ਜੀ,
0: ਬਿਲਕੁਲ।
1: ਸੋ ਇੱਕ ਤਾਂ ਕੇਸ ਵੀ ਬਣਿਆ ਪਿੱਛੇ, ਤੁਸੀਂ ਡਿਸਕਸ ਵੀ ਕੀਤਾ ਸੀਗਾ ਕਿ ਹਾਂਜੀ ਜੀ ਉਸ ਬੰਦੇ ਨੂੰ ਉੱਥੇ ਝਾੜ ਫੁੜ ਫੁੜ ਕੇ ਲਾ ਦਿੱਤਾ ਹੈਗਾ ਜੀ,
0: ਜਿਹੜਾ
1: ਵਿਸ਼ਲ ਬਲੋਅਰ ਸੀਗਾ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਇਹਨਾਂ ਤੋਂ ਉਮੀਦ ਕਰਨੀ ਜਿਹੜੀ ਹੈਗੀ ਆ ਹੁਣ ਬੇਮਾਇਨੀ ਆ, ਹੁਣ ਜੋ ਵੀ ਇਹ ਕਰ ਰਹੇ ਹੋਣਗੇ ਉਹ ਆਪਣੀ ਐਗਜ਼ਿਸਟੈਂਸ ਵਾਸਤੇ ਕਰ ਰਹੇ ਹੋਣਗੇ, ਪੰਜਾਬ ਵਾਸਤੇ ਜਾਂ ਪੰਜਾਬੀਆਂ ਵਾਸਤੇ ਕੁਛ ਨਹੀਂ ਕਰ ਰਹੇ ਜੀ,
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਚਲੋ DA ਦਾ ਮਾਮਲਾ ਚੱਲਦਾ ਸੀ, DA ਦੀ ਦੇਣ ਦੀ ਖਿੱਚ ਧੂਚ ਹੋਈ ਹੈ ਕੋਰਟ ਦੇ ਵਿੱਚ ਜੋ ਆਇਆ, ਉਹ ਤੋਂ ਬਾਅਦ ਹੁਣ 8000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਪੱਲਾ ਝਾੜ ਲਿਆ ਜੀ, ਤੇ 5228 ਨੂੰ ਕਹਿੰਦੇ ਆ ਜਿਨ੍ਹਾਂ ਦੀਆਂ ਪੰਚਾਇਤਾਂ ਦੇ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਦਿੱਤਾ ਜਾਊਗਾ, ਤੇ 8000 ਤੋਂ ਹੱਥ ਖਿੱਚ ਲਿਆ ਜੀ।
1: ਬੇਨਤੀ ਇਹ ਹੈ ਭਾਰਤ ਸਾਹਿਬ
0: ਜੀ
1: ਕਿ DA ਅੱਜ ਵੀ ਮੈਂ ਟਵਾਣਾ ਸਾਹਿਬ ਦੇ ਮਤਲਬ ਪਲੇਟਫਾਰਮ ਤੇ ਇਹ ਗੱਲ ਕੀਤੀ ਸੀ
0: ਜੀ,
1: ਉੱਥੇ ਮੇਰਾ ਗੱਲ ਕਰਨ ਦਾ ਮਤਲਬ ਟਵਾਣਾ ਸਾਹਿਬ ਕਵਰ ਕਰ ਰਹੇ ਸੀ ਕਿ ਨੂੰ ਹੋਲਡ ਕੀਤਾ ਜਾ ਰਿਹਾ ਕਿ ਕਾਂਗਰਸ ਦੇ ਟਾਈਮ ਦੇ ਉੱਤੇ ਜਿਹੜਾ ਆ ਡਿਫਰੈਂਸ ਹੈਗਾ ਸੀਗਾ 16% ਦਾ DA ਦਾ, ਉਹ ਅਦਾ ਨਹੀਂ ਹੋਇਆ। ਮੈਂ ਉੱਥੇ ਗੱਲ ਕੀਤੀ ਕਿ ਸਰ ਇਹਨਾਂ ਨੇ ਪੈਨਸ਼ਨਰ ਦਾ DA ਜਿਹੜਾ ਹੈਗਾ ਆ ਮੁਲਾਜ਼ਮਾਂ ਦਾ DA ਐਬਸੋਲੂਟ ਹੀ ਨਹੀਂ ਦਿੱਤਾ।
0: ਨਾਲੇ ਸੈਣੀ ਸਾਹਿਬ ਉਹ ਤਾਂ ਚਲੋ ਠੀਕ ਹੈ, 4 ਸਾਲਾਂ ਦਾ ਜਿਹੜਾ ਤੁਹਾਡਾ ਪਿਆ ਪੁਰਾਣੀਆਂ ਸਰਕਾਰਾਂ ਦਾ ਛੱਡੋ, 4 ਸਾਲ ਦਾ ਤੁਸੀਂ ਸ਼ੋਅ ਕਰੋ ਕੀ ਦਿੱਤਾ।
1: ਬਿਲਕੁਲ ਜੀ, ਤੁਸੀਂ ਤਾਂ ਆਪਣਾ ਕਲੀਅਰੈਂਸ ਰੱਖਦੇ
0: ਜੀ,
1: ਤੁਸੀਂ ਕਿਉਂ ਰੋਕਿਆ
0: ਜੀ?
1: ਪਿਛਲਾ ਜਿਹੜਾ ਬਕਾਇਆ ਉਹਨਾਂ ਦਾ ਬਕਾਇਆ ਰਹਿਣ ਦਿੰਦੇ, ਤੁਸੀਂ ਆਪਣਾ ਅਪ ਟੂ ਡੇਟ ਰੱਖਦੇ।
0: ਬਿਲਕੁਲ ਹੈ,
1: ਮੈਂ ਭਾਰਤ ਸਾਹਿਬ ਤੁਸੀਂ ਦੇਖੋ ਪੁਆਇੰਟ ਆਊਟ ਕੀਤਾ ਸੀਗਾ ਕਿ ਭਾਈ ਜਿਸ ਹੈਡ ਦੇ ਵਿੱਚ ਸੈਲਰੀ ਦਾ ਹੈਡ ਹੁੰਦਾ ਆ ਜਦੋਂ ਫਾਈਨਾਂਸ ਦਾ ਜਿਹੜਾ ਬਜਟ ਪੇਸ਼ ਕੀਤਾ ਜਾ,
0: ਬਿਲਕੁਲ ਹੈ ਜੀ,
1: ਉਹਦੀ ਮੈਂ ਫਿਗਰ ਕੱਢੀ ਸੀ ਇਹ ਫਿਗਰ ਜਿਹੜੀ ਆ ਪਿਛਲੇ ਸਾਲ ਨਾਲ ਟੈਲੀ ਕਰਦੀ ਆ
0: ਜੀ,
1: ਤੇ ਮਾਨ ਸਾਹਿਬ ਕਹਿੰਦੇ ਮੈਂ ਜਿਹੜਾ ਹੈਗਾ ਆ 40,000 ਇਸ ਸਾਲ ਚ ਰੋਜ਼ਗਾਰ ਦੇ ਦਿੱਤਾ, 65,000 ਟੋਟਲ ਦੇ ਦਿੱਤਾ ਜੀ, ਤੇ ਜੇ ਸੈਲਰੀ ਅਕਾਊਂਟ ਦੇ ਵਿਚ ਪੈਸਾ ਹੀ ਓਨਾ ਜਾ ਰਿਹਾ ਹੈਗਾ ਆ ਤੇ ਨਵੇਂ ਜਿਹੜੇ ਅਪਲਾਈ ਹੈਗੇ ਉਹ ਕਿੱਥੇ ਹੈਗੇ ਆ ਜੀ? ਉਹਨਾਂ ਦੀ ਸੈਲਰੀ ਉਹ ਅਕਾਊਂਟ ਚ ਪੈਸੇ ਤਾਂ ਵਧਣੇ ਚਾਹੀਦੇ ਸੀ ਜੀ,
0: ਤੇ
1: ਸੈਲਰੀ ਜਿਹੜੀ ਹੈਗੀ ਉਹਨਾਂ ਨੂੰ ਵੀ ਤਾਂ ਦੇਣੀ ਹੈ ਨਾ
0: ਜੀ।
1: ਹੁਣ ਪਤਾ ਨੀ ਲੱਗਦਾ ਹੈਗਾ ਸਰ ਇੱਥੇ ਜਿਹੜਾ ਹੈਗਾ ਆ ਸਭ ਘਾਲਾ ਮਾਲਾ ਆ, ਇਹਨਾਂ ਨੇ ਆਪਣੀ ਐਸ਼ ਪ੍ਰਸਤੀ ਦੇ ਉੱਤੇ ਪੈਸੇ ਖਰਚੇ ਆ ਜੀ, ਆਪਣਾ ਇਹਨਾਂ ਦਾ ਖਰਚੇ ਤੇ ਕੋਈ ਕੰਟਰੋਲ ਨਹੀਂ ਜੀ। ਮੁਲਾਜ਼ਮਾਂ ਦਾ ਜਿਹੜਾ ਹੈਗਾ ਰੁਕਿਆ ਆ ਜੀ, ਹੁਣ ਮੁਲਾਜ਼ਮਾਂ ਦਾ 15,000 ਕਰੋੜ ਰੁਪਇਆ ਬਣ ਗਿਆ ਜੀ।
0: ਬਿਲਕੁਲ ਹੈ ਜੀ,
1: ਬਿਲਕੁਲ ਸੁਪਰੀਮ ਕੋਰਟ ਇਹ ਹਾਈ ਕੋਰਟ ਜਾਂਦੇ ਹੈਗੇ ਆ ਜੀ, ਉੱਥੇ ਉਹ ਕਹਿੰਦੇ ਹੈਗੇ ਆ ਕਿ ਤੁਸੀਂ ਮਤਲਬ ਪਤਾ ਆ ਇਹ ਅਪੀਲ ਡਬਲ ਬੈਂਚ ਤੇ ਕਿਉਂ ਕੀਤੀ ਇਹਨਾਂ ਨੇ, ਕਿ ਸਿਰਫ ਟਾਈਮ ਪਾਸ ਕਰਨ ਵਾਸਤੇ
0: ਜੀ, ਸਟੇ ਲੈਣ ਸਟੇ ਮਿਲ ਜਾਊਗਾ ਤਾਂ ਸਾਡੇ ਜਿਹੜੇ 5-7 ਮਹੀਨੇ ਆ ਪਾਰ ਹੋ ਜਾਣਗੇ ਜੀ,
1: ਪਾਰ ਹੋ ਜਾਣਗੇ ਤੇ ਅਸੀਂ ਕਹਿ ਦੇਣਗੇ ਯਾਰ ਭਈ ਏਦਾਂ ਕਰਕੇ ਹੈਗਾ ਸੀ ਅਸੀਂ ਤਾਂ ਕਲੈਰਿਟੀ ਵਾਸਤੇ ਕੋਰਟ ਨੇ ਸਟੇ ਕਰ ਦਿੱਤਾ ਆ ਤੇ ਇਸ ਕਰਕੇ ਅਸੀਂ ਮੁਲਾਜ਼ਮਾਂ ਨੂੰ ਨਹੀਂ ਦੇ ਸਕੇ, ਉਹ ਬਹਾਨਾ ਲੱਭਦੇ ਸੀ
0: ਜੀ।
1: ਪਰ ਕੋਰਟ ਨੇ ਜਿਹੜਾ ਜਿਹੜੀ ਗੱਲਬਾਤ ਕੀਤੀ ਹੈਗੀ ਆ ਜੀ, ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਇੱਦਾਂ ਆ ਵੀ 30 ਜੂਨ ਤੱਕ ਤਾਂ ਤੁਸੀਂ ਦੇਣਾ ਆ
0: ਜੀ,
1: ਤੁਸੀਂ ਜੇ ਟਾਈਮ ਮੰਗਦੇ ਆ ਤੇ ਤੁਸੀਂ ਜਿਹੜਾ ਹੈਗਾ ਆ ਫਰੇਮਵਰਕ ਲੈ ਕੇ ਆਓ, ਆਪਣਾ ਜਿਹੜਾ ਚਾਰਟਰ ਲੈ ਕੇ ਆਓ
0: ਜੀ
1: ਵੀ ਕਿੱਦਾਂ ਕਿੱਦਾਂ ਤੁਸੀਂ ਦੇ ਸਕਦੇ, ਤੁਹਾਡੇ ਕੋਲ ਕੀ ਰੋਡ ਮੈਪ ਹੈਗਾ ਆ ਅੱਗੇ ਇਸ ਅਦਾਇਗੀ ਵਾਸਤੇ।
0: ਬਿਲਕੁਲ ਹੈ ਜੀ,
1: ਕਹਿੰਦੇ ਜੀ ਸਾਡੇ ਕੋਲ ਪੈਸੇ ਹੈ ਨਹੀਂ ਗੇ, ਉਹ ਕਹਿੰਦੇ ਅਦਾਇਗੀ ਵਾਸਤੇ ਤੁਸੀਂ ਜਿਹੜਾ ਲੈ ਕੇ ਆਓ ਜੀ, 2500 ਕਰੋੜ ਰੁਪਇਆ ਕਰਜ਼ਾ ਤੁਸੀਂ ਇੱਕ ਦਿਨ ਦੇ ਵਿੱਚ ਚੋਰ ਲੈ ਲਿਆ ਹੈ ਜੀ।
0: ਬਿਲਕੁਲ ਹੈ ਜੀ ਜੀ,
1: ਕੁਛ ਨਾ ਕੁਛ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਨਾ ਜੀ, ਪੈਨਸ਼ਨਾਂ ਤੋਂ ਮਿਲਣਾ ਚਾਹੀਦਾ, ਪਰ ਸਾਹਿਬ
0: ਜੀ
1: ਉਹ ਬੰਦਾ ਬਾਈ ਬੰਦਾ ਨਹੀਂ ਗੁਜ਼ਾਰਾ ਕਰ ਸਕਦਾ ਜੀ, ਕਿਉਂਕਿ ਡੀਏ ਹੀ ਇੱਕ ਏਦਾਂ ਦੀ ਚੀਜ਼ ਆ ਜਿਹੜੀ ਸੈਲਰੀ ਨੂੰ ਹੈਂਡਸਮ ਬਣਾਉਂਦੀ ਹੈ।
0: ਬਿਲਕੁਲ ਹੈ ਜੀ,
1: ਅਦਰਵਾਈਜ਼ ਜਿਹੜਾ ਹੈਗਾ ਆ ਬੇਸਿਕ ਪੇ ਜਿਹੜੀ ਹੁੰਦੀ ਆ ਉਹਦੇ ਨਾਲ ਬੰਦਾ
0: ਜਿਹੜਾ ਹੈਗਾ ਗੁਜ਼ਾਰਾ ਨਹੀਂ ਕਰ ਸਕਦਾ। ਬਿਲਕੁਲ ਹੈ ਜੀ,
1: ਕਿਉਂਕਿ ਜਿਸ ਰੁਤਬੇ ਤੇ ਵੀ ਬੰਦਾ ਹੈਗਾ ਆ ਉਸ ਰੁਤਬੇ ਤੇ ਖਰਚੇ ਉਹਦੇ ਰੁਤਬੇ ਦੇ ਮੁਤਾਬਕ ਹੀ ਕਰਨੇ ਪੈਂਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਸੈਣੀ ਸਾਹਿਬ। ਸੈਣੀ ਸਾਹਿਬ ਇੱਕ ਖਬਰ ਕਰਕੇ ਛੋਟ ਸੰਖੇਪ ਚ ਹੀ ਲਵਾਂਗਾ, ਸ਼ਾਇਦ ਤੁਸੀਂ ਵੀ ਵੀਡੀਓ ਸੁਣੀ ਹੋਣੀ ਆ, ਮੈਂ ਚਲਾਈ ਵੀ ਹੈ ਆਪਣੇ। ਸ਼ਾਇਦ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਦੇ MLA ਨੇ ਸ਼ਾਇਦ ਕਹਿੰਦੇ ਜਾਂ ਤਾਂ ਜਿਤਾ ਦਿਓ ਜਾਂ ਫਿਰ ਕਹਿੰਦੇ ਨੇ ਧੱਕੇ ਨਾਲ ਤਾਂ ਸਾਨੂੰ ਜਿੱਤਣਾ ਹੁੰਦਾ ਹੀ ਹੈ ਕਹਿੰਦੇ ਜੀ।
1: ਪਰ ਮੈਂ ਆਇਆ ਵੀ ਇਸੇ ਖਬਰ ਨੂੰ ਕਰਨ ਵਾਸਤੇ
0: ਜੀ,
1: ਤੁਸੀਂ ਦੇਖੋ ਸਹੀ ਮਤਲਬ ਮੈਂਟੈਲਿਟੀ ਕੀ ਆ ਔਰ ਅਸਲੀਅਤ ਬਿਆਨ ਕਰ ਦਿੱਤੀ ਅਗਲੇ
0: ਜੀ।
1: ਸਰ ਬੈਲਟ ਪੇਪਰ ਤੇ ਚੁਣਾਵ ਜਿਹੜਾ ਆ ਮੈਂ ਅੱਜ ਤੱਕ ਹਮੇਸ਼ਾ ਜਿਹੜਾ ਹੈਗਾ ਆ ਬੈਲਟ ਪੇਪਰ ਦਾ ਵਿਰੋਧ ਕੀਤਾ
0: ਜੀ।
1: ਬਗਦਰ ਵੀਰ ਹੁਣ ਜਿਹੜੇ ਹੈਗੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਬੈਲਟ ਪੇਪਰ
0: ਤੇ ਮੈਂ
1: ਜਿਹੜਾ ਵਿਰੋਧ ਇਸ ਕਰਕੇ ਕਰਦਾ ਸੀ ਤੇ EVM ਤੇ ਉਹ ਇਤਰਾਜ਼ ਜਤਾਉਂਦੇ ਸੀ, ਮੈਂ ਕਹਿੰਦਾ ਸੀਗਾ ਵੀ EVM ਜਿਹੜੀ ਹੈਗੀ ਆ ਬੋਰਡ ਦਾ ਜਿਹੜਾ ਹੈਗਾ ਆ ਐਕੂਰੇਟ ਹੈਗੀ ਆ ਉਹਦੇ ਨਾਲ
0: ਜੀ,
1: ਕਿਉਂ ਕਿਉਂਕਿ ਉਹਦੇ ਵਿੱਚ ਦੇਖੋ ਅਗਲੇ ਨੇ ਸਪਸ਼ਟ ਦੱਸ ਦਿੱਤਾ ਭਾਈ ਜਿੱਤ ਤਾਂ ਤੁਸੀਂ ਜਾਣਾ ਹੀ ਆ, ਜੇ ਜਿਤਾ ਦਿਓਗੇ ਠੀਕ ਹੈ
0: ਜੀ
1: ਜਿਤਾ ਲਾਂਗੇ ਹਾਂਜੀ। ਇਹ ਤਾਂ ਹੁਣ ਇਲੈਕਸ਼ਨ ਕਮਿਸ਼ਨਰ ਤੇ ਜਿਹੜੀ ਹੈਗੀ ਆ ਰਿਸਪੋਂਸੀਬਿਲਟੀ ਓਨ ਹੋ ਗਈ ਆ
0: ਤੇ
1: ਉਹ ਮਤਲਬ ਦੇਖੋ ਕਿ ਉਹਦੇ ਵਾਸਤੇ ਇੱਕ ਚੈਲੰਜ ਆ ਕਿ ਤੁਸੀਂ ਫੇਰ ਇਲੈਕਸ਼ਨ ਕਿੱਦਾਂ ਕਰਾ ਸਕਦੇ
0: ਹੋ ਜੀ। ਬਿਲਕੁਲ ਹੈ ਜੀ, ਸਵਾਲ ਖੜੇ ਹੋ ਗਏ ਜੀ।
1: ਬਾਕੀ ਇਹ ਕਰਦੇ ਆ ਜੀ,
0: ਕਰਦੇ ਹੈ, ਬਿਲਕੁਲ ਹੈ ਜੀ, ਹੁੰਦਾ ਜੀ
1: ਹਾਂਜੀ। ਬਟ ਇਹ ਹੈਗਾ ਆ ਕਿ ਇਹਨਾਂ ਦੇ ਮੈਂ ਤਾਂ ਔਜਲਾ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਸੀਗਾ, ਉਹਨਾਂ ਨੇ ਇੱਕ ਦਿਨ ਗੱਲ ਕੀਤੀ ਸੀ
0: ਕਿ
1: ਇਹ ਬਾਰ ਬਾਰ ਚੋਣਾਂ ਜਿਹੜੀਆਂ ਹੈਗੀਆਂ ਸਮਾਜ ਨੂੰ ਪਾੜਨ ਵਾਸਤੇ
0: ਕੀਤੀਆਂ
1: ਆ, ਹੋਰ ਕੁਛ ਨੀ, ਵੀ ਭਰਾ ਭਰਾ ਨਾ ਫੜਿਆ ਜੀ ਜਿੱਦਾਂ ਮਰਜ਼ੀ ਹੈਗਾ ਆ, ਤਾਂ ਕਿ ਜਿਹੜਾ ਆ ਵੀ ਅਸੀਂ ਆਪਣੀਆਂ ਚੋਣਾਂ ਅਗਲੀਆਂ ਜਿਹੜੀਆਂ ਉਹ ਜਿੱਤ ਸਕੀਏ, ਉਹਦੇ ਕਰਕੇ ਜਿਹੜਾ ਆਪਣੇ ਸੈੱਲ ਕ੍ਰੀਏਟ ਕਰਨ ਵਾਸਤੇ ਜਿਹੜਾ ਆ ਇਹ ਚੋਣਾਂ ਕਰਾਈਆਂ ਜਾਂਦੀਆਂ
0: ਆ,
1: ਪਰ ਜਾਣ ਬੁੱਝ ਕੇ ਜਿਹੜੇ ਆ ਉਹਦੇ ਵਿੱਚ ਦੇਖੋ ਮਾਈਡ ਇਜ਼ ਰਾਈਟ ਜਿਹੜਾ ਹੈਗਾ ਆ ਇਹ ਤਾਂ ਸ਼ੁਰੂ ਤੋਂ ਚੱਲਿਆ ਆ ਰਿਹਾ
0: ਜੀ,
1: ਪਰ ਮਾਈਡ ਇਜ਼ ਰਾਈਟ ਜਿਹੜਾ ਹੈਗਾ ਆ ਉਹ ਪ੍ਰੋਜੈਕਟ ਵੀ ਹੁੰਦਾ ਹੋਵੇ, ਸਾਹਮਣੇ ਪ੍ਰਗਟ ਵੀ ਹੁੰਦਾ ਹੋਵੇ, ਉਹ ਅੱਜ ਤੁਹਾਨੂੰ ਇੱਕ ਮਿਸਾਲ ਪ੍ਰਗਟ ਹੋ ਗਈ ਆ
0: ਜੀ।
1: ਵੈਸੇ ਇਹ ਵੀਡੀਓ ਜਿਹੜੀ ਹੈਗੀ ਨਾ ਸਰ ਇਹ ਲੋਕਾਂ ਨੇ ਪ੍ਰਜ਼ਰਵ ਕਰਕੇ ਰੱਖਣੀ ਹੈ ਜੀ,
0: ਬਿਲਕੁਲ
1: ਲੋਕਾਂ ਨੇ ਇਹ ਜਿਹੜੀ ਵੀਡੀਓ ਜਿਹੜੀ ਹੈਗੀ ਆ ਅੱਗੇ, ਔਰ ਤੁਸੀਂ ਦੇਖਿਓ ਸਰ ਜਦੋਂ ਇਹ ਜਦੋਂ ਵੀ ਜਿਹੜਾ ਹੈਗਾ EVM ਤੇ ਪੋਸਟ ਕਰੂਗਾ ਉਹ ਅਗਲੇ ਆ ਵੀਡੀਓ ਚਲਾਇਆ ਕਰਨਗੇ, ਤੁਸੀਂ ਆਹ ਚਾਹੁੰਦੇ ਹੈਗੇ ਜੀ?
0: ਬਿਲਕੁਲ ਹੈ ਜੀ, ਬਿਲਕੁਲ
1: ਕਰੋ ਬੰਦ ਕਰਕੇ ਤੇ ਅਸੀਂ ਬਣਾ ਲੈਣੇ ਜੀ,
0: ਇਨਕਲਾਬ ਲਿਆ ਰਹੇ ਨੇ
1: ਕਰਕੇ ਜਿਹੜਾ
0: ਜੀ ਨਵਾਂ
2: ਇਨਕਲਾਬ।
0: ਬਿਲਕੁਲ ਠੀਕ ਠਾਕ ਜੀ, ਜੀ ਅਨੂ ਜੀ ਸਤਿ ਸ੍ਰੀ ਅਕਾਲ,
1: ਤੁਹਾਡਾ ਆਸ਼ੀਰਵਾਦ ਜੀ।
2: ਕਾਨੂੰਨ ਉਹ ਬਣਾਉਂਦੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ
0: ਜੀ,
2: ਤੇ ਕਾਨੂੰਨ ਦੇ ਵਿਰੋਧ ਚ ਵੀ ਉਹ ਖੜਦੇ ਨੇ ਤੇ ਜਿਹੜੇ ਕਾਰਾਂ ਵੱਡੀਆਂ ਚ ਜਾਂਦੇ ਨੇ ਤੇ ਕੋਠੀਆਂ ਜਾਂਦੇ ਨੇ ਸਿਕਿਉਰਿਟੀ ਰੱਖਦੇ ਨੇ
0: ਜੀ।
2: ਆ ਕੁੱਤੇ ਮਾਰਨ ਦੀ ਗੱਲ ਹੋਈ ਆ ਰੁਪਿੰਦਰ ਹਾਂਡਾ ਸਵੇਰ ਦੀ ਪਿੱਟਣ ਲੱਗੀ ਆ ਤੇ ਮੈਂ ਹਰ ਇੱਕ ਕਮੈਂਟ ਲਿਖੇ ਦਿੱਤਾ, ਮੈਂ ਕਿਹਾ ਬੀਬਾ ਉਹਨਾਂ ਮਾਪਿਆਂ ਨੂੰ ਜਾ ਕੇ ਮਿਲੀ
0: ਜੀ
2: ਜਿਨ੍ਹਾਂ ਨੇ ਬੱਚੇ ਨੋਚ ਨੋਚ ਕੇ ਖਾ ਗਏ ਕੁੱਤੇ।
0: ਬੱਚੇ ਦੇਖੋ, ਔਰਤਾਂ ਬੰਦੇ ਸਾਰਾ ਕੁਝ ਚੱਕ ਦਿੱਤਾ ਜੀ।
2: ਮੈਂ ਜਾਂ ਜਿਹੜੀ ਕਾਲੀ ਐਕਟਾਂ ਤੇ ਚੜ ਕੇ ਗੀਤ ਚਲਾਉਣੀ ਆ ਨਾ
0: ਜੀ,
2: ਕਿਸੇ ਦਿਨ ਉਹ ਕਾਲੀ ਐਕਟਾਂ ਹੱਡਾ ਕੋੜੀ ਤੋਂ ਲੈ ਕੇ
0: ਲੰਘੀ
2: ਦੁਪਹਿਰ ਦੇ ਟਾਈਮ
0: ਜੀ,
2: ਫਿਰ ਤੈਨੂੰ ਪਤਾ ਲੱਗੂ ਤੇਰੀ ਕਾਲੀ ਐਕਟਾਂ ਦਾ ਹੈਂਡਲ ਫੜਦੇ ਆ ਕੀ ਫੜਦੇ ਆ,
0: ਗਿੱਟੇ ਰਹਿ ਗਏ ਨਾਲ ਤਾਂ ਕਹਿ ਦਿਓ
2: ਬਸ
0: ਜੀ।
2: ਮਤਲਬ ਦੇਖੋ, ਮੈਨੂੰ ਤਾਂ ਇਹ ਲੱਗਦਾ ਜਿਹੜੇ ਹਾਲਾਤਾਂ ਅਸੀਂ ਜਾ ਰਹੇ ਤੇ ਕੱਲ ਨੂੰ ਮੱਛਰ ਦੀ ਸਪਰੇ ਵੀ ਬੰਦ ਕਰ ਦੇਣਗੇ ਭਾਈ, ਉਹ ਵੀ ਨੀ ਰੱਖ
0: ਸਕਦੇ। ਬਿਲਕੁਲ
2: ਬੰਦਾ ਜੋ ਮਰਜੀ ਮਾਰ ਦੋ
0: ਜੀ,
2: ਕੁੱਤਾ ਨੀ ਤੁਸੀਂ ਮਾਰ ਸਕਦੇ, ਕੋਈ ਚੀਜ਼ ਨੀ ਮਾਰ ਸਕਦੇ। ਬੰਦਾ ਬੰਦੇ ਨੂੰ ਮਾਰ ਦੇਵੇ ਉਹਦੀ ਸਜ਼ਾ
0: ਸਜ਼ਾ।
2: ਆ ਦੇਖ ਲੋ ਬੰਗਾਲ ਦੇ ਵਿਚ ਮੰਡੀ ਲਾਈ ਖੜੇ ਨੇ।
0: ਹਾਂ ਬਿਲਕੁਲ ਹੈ ਜੀ, ਮੱਝਾਂ ਦੀ ਬਿਲਕੁਲ। ਅਟਵਾਣਾ ਸਾਹਿਬ ਨੇ ਵੀਡੀਓ ਪਾਈ ਇੱਕ ਜੀ,
2: ਉਹ ਸਾਰੀ ਘੁੰਮਦੀ ਹੈ
0: ਜੀ।
2: ਉਹ ਕਹਿੰਦੇ ਵੀ ਜੇ ਸਾਡੇ ਈਦ ਦੇ ਉੱਪਰ ਤੁਸੀਂ ਕੁਰਬਾਨੀ ਨੂੰ ਨਜਾਇਜ਼ ਕਹਿੰਦੇ ਹੋ, ਫਿਰ ਅਸੀਂ ਕੋਈ ਥੋੜੀਆਂ ਗਾਵਾਂ ਖਰੀਦੀਏ
0: ਖਰੀਦੀਏ। ਬਿਲਕੁਲ
2: ਬਿਲਕੁਲ, ਚਾਹੀਦਾ ਵੀ ਇੱਕਣੇ
0: ਜੀ।
2: ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ
0: ਟੌਮੀ ਜੀ। ਬਿਲਕੁਲ ਹੈ,
2: ਦੇਖੋ ਅੱਗੇ ਵੀ ਇਹ ਕੁਛ ਹੁੰਦਾ ਸੀਗਾ। ਆ ਜਿਹੜਾ ਧਾਂਦਲੀਆਂ ਵੋਟਾਂ ਦੇ ਵਿਚ ਜਿਹੜਾ ਅਜਿਹਾ ਬੋਲਿਆ ਬਾਜੀਗਰ ਉੱਥੇ ਵਾਲਾ
0: ਜੀ
2: MLA,
0: ਹਾਂਜੀ,
2: ਪਰ ਉਹ ਜਿਹੜੇ ਲੀਡਰ ਸੀ ਨਾ ਉਹ ਕਿਸੇ ਅਕਲ ਨਾਲ ਕੰਮ ਕਰਦੇ ਸੀਗੇ
0: ਜੀ।
2: ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਅਕਲ ਵੀ ਨਕਲ ਬਿਨਾਂ ਨੀ ਭੱਜਦੀ।
0: ਬਿਲਕੁਲ ਹੈ ਜੀ,
2: ਤੇ ਉਹ ਅਕਲ ਨਾਲ ਕੰਮ ਕਰਦੇ, ਹੁਣ ਚੁਣੇ ਮੇਰੇ ਵਰਗੇ ਹੋ ਗਏ ਜਿਨ੍ਹਾਂ ਨੂੰ ਆਪ ਦਾ ਵੋਟ ਨੀ ਸੀ ਕੋਈ ਪਾਉਣ ਦਿੰਦਾ
0: ਜੀ,
2: ਬਣ ਗਿਆ MLA ਤੇ ਉਹ ਫਿਰ ਜਰਾ ਹੀ ਬੋਲੂ।
0: ਤਾਂ ਹੀ ਤਾਂ ਇਹਨਾਂ ਨੂੰ ਪ੍ਰੈਸ ਦੇ ਸਾਹਮਣੇ ਆਉਣ ਨੀ ਦਿੰਦੇ ਕਿ ਕੁਝ ਹੋਰ ਹੀ ਨਾ ਕਹਿ, ਆਪ ਹੀ ਸੰਭਾਲਦੇ ਆ ਪ੍ਰੈਸ ਪ੍ਰੁਸ ਨੂੰ ਸਾਰਾ ਕੁਝ। ਹਾਂਜੀ,
2: ਕਿਸੇ ਚੀਜ਼ ਨੂੰ ਇੰਨਾ ਵੀ ਰੋਕ ਕੇ ਨੀ ਰੱਖਣਾ ਚਾਹੀਦਾ ਜੇ ਕੱਢੇ ਜੀ ਪੜਾ ਸਕਦੇ।
0: ਬਿਲਕੁਲ ਹੈ ਜੀ,
2: ਉਹ ਕੰਮ ਨੀ ਹੁੰਦਾ ਕਹਿੰਦਾ ਮੁੜਦਾ ਬੋਲੂ ਕੱਪੜ ਪਾੜੂ
0: ਜੀ,
2: ਹੁਣ ਕੱਪੜੇ ਪਾੜਦੇ ਨੇ।
0: ਬਿਲਕੁਲ ਹੈ ਜੀ।
2: ਹਾਂਜੀ ਰਾਜਨ ਜੀ,
1: ਹਾਂਜੀ ਵੀਰ ਜੀ, ਤੁਸੀਂ ਵੀ ਗਲਤ ਬੋਲ ਗਏ ਜੀ। ਨਕਲ ਅਕਲ ਤੋਂ ਬਿਨਾ ਨੀ ਵੱਜਦੀ ਜੀ, ਤੁਸੀਂ ਕਹਿ ਤਾ ਅਕਲ ਨਕਲ ਤੋਂ ਬਿਨਾ ਨੀ ਵੱਜਦੀ।
2: ਆਹੋ ਨਕਲ
1: ਨਕਲ
2: ਕਰਨ ਕੀ ਰਾਜਨ ਜੀ, ਮੇਰੇ ਵਰਗਾ ਵਿਚਾਰਾ ਕਦੇ ਵੋਟ ਤਾਂ ਬਣ ਨਹੀਂ ਦਿੰਦੇ।
0: ਸੈਣੀ ਸਾਹਿਬ ਉਹਨਾਂ ਨੂੰ ਸਮਝ ਹੀ ਨੀ ਆਉਂਦਾ ਕਿ ਅਕਲ ਜ਼ਰੂਰੀ ਆ ਕਿ ਨਕਲ ਜ਼ਰੂਰੀ ਆ ਨਾ ਜੀ।
2: ਉਧਰ ਦੇਖੋ ਭਾਜ ਕਹਿੰਦੀ ਸਾਨੂੰ ਵੋਟਾਂ ਬਣਾ ਕੇ ਇੱਕ ਦੀ ਬਣਾਓ, ਕਹਿੰਦੀ ਸਿੰਗਲਾ ਭਵਾਨੀ ਕੱਢਦੇ ਕੰਮੀ ਨੀ ਹੋਣ ਦੋ ਸਰਕਾਰ ਤੁਹਾਡੀ MLA ਤੂੰ
0: ਨਹੀਂ। ਉਹਨਾਂ ਦਾ ਕਿਹੜਾ ਰੋਲਾ ਨੀ ਪਿਆ ਸੀ ਟਰੱਕ ਯੂਨੀਅਨ ਦਾ, ਕਿਹੜਾ
2: ਉਹੀ ਤਾਂ ਕਹਿੰਦਾ ਕਹਿੰਦੀ ਸਾਡੇ ਕੰਮ ਰੋਕੀ ਪਏ ਨੇ ਸਰਕਾਰ, ਜੇ ਥੋੜਾ ਹੁਣ ਨੀ ਹੁੰਦੇ ਫਿਰ ਤੁਸੀਂ ਕਦੋਂ ਕਰਾ ਦੇਗੇ
0: ਜੀ,
2: ਹੈ ਤੁਸੀਂ ਪੰਜੀ ਤੁਹਾਨੂੰ ਕਦੋਂ ਮਿਲਦੀ ਨੀ
0: ਜੀ,
2: ਲੁੱਟ ਕੇ ਤਾਂ ਖਾ ਗਏ ਜਿਹੜੇ ਪੈਸੇ ਸੰਗਰੂਰ ਨੂੰ ਆਉਣੇ ਸੀ ਤਾਂ ਦਿੱਲੀ ਨੂੰ ਚਲੇ ਗਏ।
0: ਬਿਲਕੁਲ ਹੈ ਜੀ,
2: ਪੈਸਾ ਤੁਹਾਨੂੰ ਨੀ ਆ ਰਿਹਾ ਤੇ ਲੋਕ ਕੱਢੀ ਦੋਸ਼ ਦੇਈ ਜਾਂਦੇ ਹੋ
0: ਜੀ। ਅੱਜ ਦੇਖੋ ਭੱਜੀ ਨੇ ਜੋ
2: ਗੱਲ ਕਹਿਣੀ ਸੀ
0: ਅੱਜ ਦੇਖੋ,
2: ਬਾਕੀ ਮੈਂ ਤਾਂ ਇਸ ਗੱਲ ਦੇ ਹਮੇਸ਼ਾ ਹੀ ਵਿਰੋਧੀ ਹੈ ਜੀ, ਅਜਾ ਹਰ ਭਜਨ ਬੋਲਿਆ ਮੈਂ ਕੋਈ ਹੱਕ ਚ ਨੀ, ਮੈਂ ਉਦਣ ਵੀ ਕਿਹਾ ਜੇ ਖੁੱਡੀਆਂ ਬੋਲਿਆ ਆਪਾਂ ਬੱਲੇ ਬੱਲੇ ਨਾ ਕਰੀਏ
0: ਜੀ,
2: ਹੁਣ ਬੋਲਣ ਦੀ ਕੀ ਲੋੜ ਆ ਜੀ।
0: ਬਿਲਕੁਲ ਹੈ ਜੀ ਬਿਲਕੁਲ, ਨਾਲੇ ਜੇ ਉਹਨਾਂ ਨੇ ਇਹ ਕਹਿੰਦੇ ਨੇ ਕਿ ਵੇਚੀਆਂ ਨੇ ਤਾਂ ਫਿਰ ਖਰੀਦਣ ਵਾਲੇ ਵੀ ਤਾਂ ਉਹ 10 15 ਦੇ ਵਿੱਚੋਂ ਤੁਸੀਂ ਹੀ ਹੋਇਆ ਨਾ ਜੀ।
2: ਉਦੋਂ ਕਿਉਂ ਨੀ ਕਿਹਾ ਭਾਰਜ ਸਾਹਿਬ ਵੀ ਮੈਂ ਨੀ ਟਿਕਟ ਪਾਈ ਖਰੀਦਣੀ
0: ਜੀ,
2: ਮੈਂ ਨੀ ਬਣਨਾ ਕੁਛ।
0: ਬਿਲਕੁਲ,
2: ਫੇਰ ਕਹਿੰਦੇ ਜ਼ਮੀਰ ਹੈਗੀ ਹੈ
0: ਜੀ,
2: ਤੇ ਖੁੱਡੀਆਂ ਸਾਹਿਬ ਦਾ ਕਦੇ 4 ਸਾਲ ਦੀ ਕਿਤੇ ਇਹਨਾਂ ਦਾ ਹੋਣੀ ਬਣਾਇਆ ਹੋਇਆ।
0: ਬਿਲਕੁਲ,
2: ਉਦੋਂ ਦੇ ਕੋਈ ਨੀ ਬੋਲਦੇ
0: ਜੀ। ਨਹੀਂ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਇਹ ਗੇਮ ਜਿਹੜੀ ਚਲਾਈ ਆ ਨਾ ਮਾਨ ਸਾਹਿਬ ਦੇ ਇਸ਼ਾਰੇ ਤੇ ਚੱਲਦੀ ਆ, ਜੋ ਹਾਲਾਤ ਬਣ ਰਹੇ ਨੇ ਜੀ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ, ਮਾਨ ਸਾਹਿਬ ਨੇ ਜੇ ਗੇਮ ਚਲਾਈ ਵੀ ਹੈਗੀ ਆ ਨਾ ਜੀ,
0: ਹਾਂਜੀ,
1: ਤੇ ਜੇ ਚਾਹੇ ਜੋ ਮਰਜ਼ੀ ਹੋ ਜਾਏ ਉਹਦਾ ਫਾਇਦਾ ਕੋਈ ਨੀ ਹੋਣਾ।
0: ਪਰ ਸੈਂਟ ਸਾਹਿਬ ਮੈਨੂੰ ਇਹ ਲੱਗਦਾ ਕਿ ਜਿਹੜੀ BJP ਸਰਕਾਰ ਆ ਨਾ ਜਾਂ ਕੇਂਦਰ ਦੀ ਸਰਕਾਰ ਆ, ਕਿਤੇ ਨਾ ਕਿਤੇ ਉਹ ਕੇਜਰੀਵਾਲ ਤੋਂ ਅਲੱਗ ਇਹਨਾਂ ਨੂੰ ਜ਼ੀਰੋ ਕਰਨਾ ਚਾਹੁੰਦੇ ਆ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ। ਕੀ ਪਤਾ ਕਿ ਇਹਨਾਂ ਨਾਲ, ਮੈਨੂੰ ਲੱਗਦਾ ਕਿ ਇਹ ਭਰੋਸੇ ਚ ਲੈਣਾ ਚਾਹੁੰਦੇ ਆ ਆਪਣੇ ਮਾਨ ਸਰਕਾਰ ਨੂੰ। ਉਹਨਾਂ ਨੂੰ ਪਤਾ ਕਿ ਅਸੀਂ ਜਿੱਤਣਾ ਤਾਂ ਹੈ ਨਹੀਂ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸਪੋਰਟ ਕਰਕੇ ਇਹਨੂੰ ਕੰਟੀਨਿਊ ਕਰਾ ਸਕਦੇ ਆ।
1: ਭਾਰਤ ਸਾਹਿਬ ਤੁਸੀਂ ਆਪਣਾ ਤੁਹਾਡਾ ਗੈਸ ਸਹੀ ਵੀ ਹੋ ਸਕਦਾ ਹੈਗਾ, ਬਟ ਆਪਾਂ ਅੰਡਰ ਐਸਟੀਮੇਟ ਨਾ ਲਈਏ ਉਹਨਾਂ ਨੇ ਪਤਾ ਨੀ ਕੀ ਕੋਈ ਗੇਮ ਖੇਡ ਜਾਣੀ
0: ਬਿਲਕੁਲ ਹੈ ਜੀ ਬਿਲਕੁਲ
1: ਇਸ ਕਰਕੇ ਤੁਸੀਂ ਦੇਖੋ ਨਾ ਸਿੱਖ ਲੀਡਰਸ਼ਿਪ ਉਹਨਾਂ ਨੇ ਕਿੱਦਾਂ ਆਪਣੇ ਨਾਲ ਲਈ ਹੈਗੀ ਆ ਜੀ ਹੁਣ ਕਰਾਂਗੇ ਕਿ ਵੋਟਰ ਆਪਾਂ ਵੀ ਹੈਵ ਨੋ ਚੋਇਸ ਅਸੀਂ ਆਖਰ ਤਾਂ ਲੀਡਰ ਇਹੀ ਆ ਨਾ ਇਹੀ ਬੰਦੇ ਇਲੈਕਸ਼ਨ ਲੜਦੇ ਆ ਆਮ ਬੰਦਾ ਥੋੜਾ ਖੜਾ ਹੋ ਜਾਂਦਾ ਹੈਗਾ
0: ਜੀ
1: ਤੇ ਇਹਨਾਂ ਬੰਦਿਆਂ ਦੇ ਵਿੱਚ ਚੂਜ਼ ਕਰਨਾ ਪੈਣਾ ਨਾ
0: ਤੁਹਾਨੂੰ
1: ਜਦੋਂ ਅਗਲਿਆਂ ਦੇ ਬੰਦਿਆਂ ਜਿਹੜਾ ਹੈਗਾ ਆ ਉਹਨਾਂ ਨੇ ਵੋਟ ਦੀ ਫਰੈਗਮੈਂਟੇਸ਼ਨ ਹੀ ਇੰਨੀ ਜਿਆਦਾ ਕਰ ਦਿੱਤੀ ਵਰਲਡ ਹੀ ਇੰਨੀ ਜਗ੍ਹਾ ਦਿੱਤੀ ਕਿ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਰਹੀ ਹੈਗੀ ਜੀ
0: ਬਿਲਕੁਲ
1: ਤੁਸੀਂ ਸੋਚਦੇ ਹੈਗੇ ਯਾਰ ਫਿਰ ਸਾਰਿਆਂ ਨੂੰ ਤਾਂ ਪਰਖ ਲਿਆ ਆ ਹੁਣ ਇੱਕ ਵਾਰੀ ਇਹਨਾਂ
0: ਨੂੰ
1: ਹੋਰ ਕੀ ਕਰੋਗੇ ਤੁਸੀਂ
0: ਬਿਲਕੁਲ
1: ਹਾਂਜੀ
0: ਜੀ
1: ਬਾਕੀ ਇਹਨਾਂ ਨੇ ਤਾਂ ਇੱਕ ਕਾਕਰੋਚ ਪਾਰਟੀ ਕੱਢ ਦਿੱਤੀ ਸੀਗੀ
0: ਇਹਦੇ
1: ਵਿੱਚ ਹਲਾ ਲਲਾ ਮਚਾ ਤਾ ਸੀਗਾ ਜੀ ਉਹ ਤਾਂ ਟਾਈਮ ਦੇ ਉੱਤੇ ਪਤਾ ਲੱਗ ਗਿਆ ਜੀ ਦੇਖੋ ਇਹਨਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਉੱਤੇ ਗਿਲਟੀ ਮਹਿਸੂਸ ਕਰ ਰਹੇ ਸੀ ਤੇ ਮੇਰੀ ਬਾਈ ਸਲਿਪ ਆਫ ਟੰਗ ਜਿਹੜਾ ਆ ਮੈਂ ਇਹੋ ਜਿਹੀ ਗੱਲ ਕਰਦੀ ਆ ਜਿਹੜੀ ਕਿ ਮੈਂ ਸਮਝਾ ਨਹੀਂ ਸਕਿਆ ਕਿ ਮੈਂ ਕਹਿਣਾ ਕੀ ਚਾਹੁੰਦਾ ਸੀਗਾ ਤੇ ਉਹਦਾ ਪਰਸੈਪਸ਼ਨ ਜਿਹੜੀ ਆ ਉਹ ਹੋਰ ਤਰ੍ਹਾਂ ਦੀ ਬਣ ਗਈ
0: ਮੇਰੇ ਪ੍ਰਤੀ
1: ਹੈ ਜੀ ਉਹਨਾਂ ਦੇ ਪਰ ਇਹਨਾਂ ਨੇ ਆਹ ਜਿਹੜਾ ਕੰਮ ਕੀਤਾ ਨਾ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦਾ ਲਿੰਕ ਜੁੜਿਆ ਉਸ ਬੰਦੇ ਦਾ ਆਮ ਆਦਮੀ ਪਾਰਟੀ ਨਾਲ ਉਹ ਸਾਰਾ ਕੁਛ ਜਿਹੜਾ ਰਿਵੀਲ ਹੋ ਗਿਆ ਵੀ ਦੇਖੋ ਅੱਜ ਜਿਹੜਾ ਹੈਗਾ ਆ ਚਾਹੇ ਯੂਥ ਹੈਗੀ ਯੂਥ ਦੀਆਂ ਐਕਸਪੈਕਟੇਸ਼ਨ ਬਹੁਤ ਹੈਗੀਆਂ ਆ ਕੋਈ ਵੀ ਬੰਦਾ ਉਹਨਾਂ ਨੂੰ ਸੈਟਿਸਫਾਈ ਨਹੀਂ ਕਰ ਸਕਦਾ
0: ਜੀ
1: ਜੋ ਕਾਕਰੋਚ ਪਾਰਟੀ ਗੱਲਾਂ ਕਰਦੀ ਸੀ ਯਾਦ ਕਰੋ ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ
0: ਜੀ
1: ਜਿੱਦਣ ਇਹਨਾਂ ਨੂੰ ਸੱਤਾ ਮਿਲ ਗਈ ਉਹ ਤੋਂ ਬਾਅਦ ਇਹ ਦੂਜੀਆਂ ਪਾਰਟੀਆਂ ਨਾਲੋਂ ਇਹਨਾਂ ਦਾ ਫਰਕ ਰਹਿ ਗਿਆ ਕੋਈ ਇਹ ਤਾਂ ਇੱਕ ਹੱਥ ਹੋਰ ਅੱਗੇ ਵੱਧ ਕੇ ਗਏ ਹੈਗੇ ਜੀ ਹਰ ਜਗ੍ਹਾ ਤੇ
0: ਪਰ ਸੈਣੀ ਸਾਹਿਬ ਮੈਂ ਇੱਕ ਚੀਜ਼ ਦੇ ਉੱਤੇ ਹੈਰਾਨ ਆ ਦੇਖ ਲੋ ਭਈ ਇਹਦੇ ਵਿੱਚ ਦੇਖੋ ਹਾਮੀ ਜਿਹੜੇ ਜੋਗਿੰਦਰ ਯਾਦਵ ਹੀ ਭਰ ਰਹੇ ਨੇ ਇਸ ਚੀਜ਼ ਦੀ ਕਿ ਕਾਕਰੋਚ ਜਨਤਾ ਪਾਰਟੀ ਸਿਰਫ ਮਜ਼ਾਕ ਨਹੀਂ ਹੈ ਇਹ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਵੀ ਹੋ ਸਕਦੀ ਹੈ ਕਹਿੰਦੇ ਜੀ
1: ਬਾਰੇ ਸਾਹਿਬ ਦੇਖੋ
0: ਤੁਰੇ ਤਾਂ ਇਹ ਵੀ ਕੇਜਰੀਵਾਲ ਸਾਹਿਬ ਦੇ ਨਾਲ ਹੀ ਸੀ ਉਦੋਂ
1: ਬਿਲਕੁਲ ਜੀ ਬਿਲਕੁਲ ਭਾਰਤ ਸਾਹਿਬ ਜੋਗਿੰਦਰ ਯਾਦਵ ਹੋਣੀ ਵੀ ਜਿਹੜੇ ਹੈਗੇ ਆ ਨਾ ਇਹ ਉਹ ਦਾਰਸ਼ਨਿਕ ਹੈਗੇ ਆ ਜਿਹੜੇ ਪੜ੍ਹੇ ਲਿਖੇ ਦਾਰਸ਼ਨਿਕ ਹੈਗੇ ਆ ਬਟ ਅਚੀਵ ਉਹਨਾਂ ਨੇ ਵੀ ਕੁਛ ਨੀ ਕੀਤਾ ਉਹ ਵੀ ਇਸੇ ਆਸ ਦੇ ਵਿੱਚ ਵੀ ਹਾਂ ਜੀ ਪਤਾ ਨੀ ਕਿੱਦਾਂ ਦਾ ਜਿਹੜਾ ਹੈਗੇ ਆ ਵੀ ਜਿਹੜੀ ਸਾਡੀ ਡ੍ਰੀਮ ਦੇ ਵਿੱਚ ਹੈਗੀ ਡੈਮੋਕਰੇਸੀ ਓਦਾਂ ਦੀ ਡੈਮੋਕਰੇਸੀ ਹੋ ਜਾਊਗੀ ਉਹ ਓਦਾਂ ਦੀ ਚੀਜ਼ ਜਿਹੜੀ ਹੈਗੀ ਅਚੀਵ ਉਹਨਾਂ ਨੇ ਵੀ ਨੀ ਕੀਤੀ ਉਹ ਵੀ ਹਰ ਨਵੀਂ ਜਿਹੜੀ ਸ਼ੁਰੂਆਤ ਆ ਉਹਦੀ ਵੈਲਕਮ ਕਰਨ ਦੇ ਵਿੱਚ ਅੱਗੇ ਹੁੰਦੇ ਆ
0: ਜੀ ਨਾਲੇ ਇਹ ਵੀ ਆਪਣਾ ਸਿਆਸੀ ਰਾਹ ਲੱਭਦੇ ਫਿਰਦੇ ਆ ਨਾ
1: ਬਿਲਕੁਲ ਜੀ ਬਾਕੀ ਸਾਰੇ ਬਣ ਗਏ ਵਿਚਾਰੇ ਇਹ ਤਾਂ ਰਾਜ ਸਭਾ ਦੇ ਵਿੱਚ ਆਰਾਮ ਨਾਲ ਜਾਣਾ ਸੀ ਜੀ
0: ਬਿਲਕੁਲ ਹੈ ਜੀ
1: ਕੇਜਰੀਵਾਲ ਦੀ ਮੁਸੀਬਤ ਸੀ ਵੀ ਹਾਂ ਜੀ ਇਹਨਾਂ ਨੂੰ ਉਹਨਾਂ ਨੇ ਕੇਜਰੀਵਾਲ ਜਿਹੜਾ ਹੈਗਾ ਸਰ ਦਿਨ ਮੈਂ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਇੰਟੈਲੀਜੈਂਟ ਬੰਦਾ ਜਿਹੜਾ ਆ ਕੇਜਰੀਵਾਲ ਨੂੰ ਮੰਨੂੰਗਾ
0: ਜੀ
1: ਜੇ ਕਿਤੇ ਮੈਂ ਦਿੱਲੀ ਗਿਆ ਤੇ ਉਹਦੇ ਮਾਤਾ ਜੀ ਦੇ ਪੈਰੀ ਹੱਥ ਵੀ ਲਾਊਂਗਾ
0: ਕਿਵੇਂ ਸਾਈਡ ਲਾਈਨ ਕੀਤੇ ਆ ਸਾਰੇ
1: ਧੰਨ ਲਓ ਤੁਸੀਂ ਹਾਂਜੀ ਧੰਨ ਲਓ ਤੁਸੀਂ ਜੀ ਅਸੀਂ ਤਿੰਨ ਤਿੰਨ ਸਾਲ ਪੰਜ ਪੰਜ ਸਾਲ ਦੇ ਕੋਰਸ ਪਾਸ ਕੀਤੇ ਤਾਂ ਝੂਠ ਬੋਲਣਾ ਸਿੱਖੇ ਤੁਸੀਂ ਐਸਾ ਬੱਚਾ ਪੈਦਾ ਕੀਤਾ
0: ਹਾਂਜੀ
1: ਜਿਹਨੇ ਜਿਹੜਾ ਹੈਗਾ ਆ ਵੀ ਝੂਠ ਏਦਾਂ ਦਾ ਬੋਲਿਆ ਜਿਹੜਾ ਸੱਚ ਨੂੰ ਵੀ ਪਾਰ ਕਰ ਗਿਆ ਜੀ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਅਸੀਂ
2: ਕਿਤੇ
1: ਇਸ ਚੀਜ਼
2: ਡਿਨਾਈ ਨਹੀਂ ਕੀਤਾ ਪਤਾ ਇਹ ਤੇਰਾ ਮੇਰੇ ਨਾਲ ਵਾਹ ਨਹੀਂ ਪਿਆ
0: ਸੈਣੀ ਸਾਹਿਬ ਦੇਖ ਲੋ ਤਰਸ ਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਕਿ ਮੈਂ ਲਾਗੇ ਆਇਆ ਮੈਂ ਹਾਵੀ ਕੰਮ ਨਵੇੜ ਹੀ ਆਵਾਂ ਹੁਣ ਜਾਂਦਾ
1: ਮੈਂ ਤਾਂ ਸੋਚਿਆ ਸੀ ਵੀਰ ਜੀ ਮੈਨੂੰ
0: ਜੀ
2: ਸੋ ਇਸ ਕਰਕੇ ਦੇਖੋ ਕੀ ਹੋ ਰਿਹਾ ਅੱਜ ਕਦੇ ਚਾਰ ਮਹੀਨਿਆਂ ਚ ਕੀ ਹੋਊਗਾ ਅੱਜ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਮਿਲ ਕਪੂਰਥਲਾ ਹਾਊਸ ਗਏ ਨੇ
0: ਬਿਲਕੁਲ ਹੈ ਜੀ ਉਹੀ ਗੱਲ ਕਰਦੇ ਸੀ
2: ਮਾਨ ਸਾਹਿਬ ਉੱਥੇ ਜਾਂਦੇ ਹੁੰਦੇ ਸੀ
0: ਅੱਗੇ ਉੱਥੇ ਉਹਦੇ ਘਰ ਜਾਂਦੇ ਹੁੰਦੇ ਸੀ ਮੀਟਿੰਗ
2: ਇਹ ਸਾਰੇ ਸ਼ੋਸ਼ੇਬਾਜ਼ੀਆਂ
0: ਜੀ
2: ਸਭ ਕੁਛ ਸ਼ੋਸ਼ੇਬਾਜ਼ੀ ਚੱਲੂਗੀ ਹੁਣ ਬਹੁਤ ਕੁਛ
0: ਬਿਲਕੁਲ ਹੈ ਜੀ ਉਹ ਕਹਿੰਦੇ ਨੇ ਨਾ ਮਾਵੀ ਜੋ ਨਾ ਕਹਿਣ ਲੱਗਿਆ ਜੋ ਕਹਿੰਦੇ ਮਾੜੇ ਸਮੇਂ ਦਾ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਉਹ ਉਦਾਹਰਨ ਹੁਣ ਫਿੱਟ ਹੋ ਗਈ ਹੈ
2: ਮੈਂ ਕਿਹਾ ਜੀ ਇੱਥੇ ਤਾਂ ਮੇਰੇ ਲੱਗਾ ਗੁਰਦੁਆਰਾ ਦਾ ਸੈਕਟਰੀ ਬਣਿਆ ਮਾਨ ਨੀ ਇਹ ਨਜ਼ਾਰੇ ਲੈ ਕੌਣ ਛੱਡ ਦੂ
0: ਜੀ
2: ਉੱਥੇ ਤਾਂ ਦੇਣਾ ਪੈਂਦਾ ਇੱਥੇ ਸਾਰਾ ਕੁਛ ਹੈ
0: ਬਿਲਕੁਲ ਹੈ ਜੀ
2: ਸੋ ਇਹ ਬਹੁਤ ਕੁਛ ਹੋਊਗਾ ਜੀ
0: ਜੀ
1: ਬੇਨਤੀ ਇਹ ਹੈਗੀ ਇਹ ਖਬਰਾਂ ਜਿਹੜੀਆਂ ਬਾਹਰ ਕੱਢੀਆਂ ਜਾਂਦੀਆਂ
0: ਪਲਾਂਟ ਵੀ ਕੀਤੇ ਬਿਲਕੁਲ ਲੋਕਾਂ ਦੀ ਮਾਨਸਿਕਤਾ
1: ਪਲਾਂਟ ਕੀਤਾ ਜਾਂਦਾ ਲੋਕਾਂ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਤਾਂ ਏਦਾਂ ਹੈ ਵੀ ਧੱਕੇ ਖਾ ਖਾ ਕੇ ਅਸੀਂ ਵੀ ਸਿਆਣੇ ਹੋ ਗਏ, ਸਾਨੂੰ ਵੀ ਪਤਾ ਹੈ ਜੋ ਸਾਨੂੰ ਦਿਖਾਉਂਦੇ ਆ ਅਸਲੀਅਤ
0: ਅਸਲੀਅਤ
1: ਇਹ ਨਹੀਂ ਹੈਗੀ।
0: ਬਿਲਕੁਲ
1: ਤੇ ਕੇਜਰੀਵਾਲ ਨੇ ਫੋਨ ਕੀਤਾ ਹੋਣਾ ਵੀ ਆਪ ਮਾਨ ਸਾਹਿਬ ਆਪ ਘਰ ਪਰ ਨਹੀਂ ਆਉਣਾ, ਮੈਂ ਆਪਕੋ ਕਪੂਰਥਲਾ ਹਾਊਸ ਮੇ ਮਿਲੂੰਗਾ ਔਰ ਜੋ ਜਾਏਗੀ ਉਸੇ ਐਸਾ ਹੋਗਾ ਹੈ ਜੀ। ਇਹ ਤਾਂ ਇਹ ਲੋਕ ਸਾਡੇ ਜਿਹੜੇ ਹੈਗੇ ਦਿਮਾਗਾਂ ਨਾਲ ਖੇਡਦੇ ਆ,
0: ਖੇਡਦੇ ਆ ਜੀ ਬਿਲਕੁਲ।
3: ਭਗਵੰਤ ਮਾਨ ਨੇ ਤੁਰ ਲੱਗੇ ਨੇ ਪੁੱਛੇ ਹੋਣਾ ਵੀ ਜਨਾਬ ਕਿੱਥੇ ਹੋ ਤੁਸੀਂ
0: ਜੀ,
3: ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਹਿਣਾ ਵੀ ਤੂੰ ਕਿੱਥੇ ਆਉਣਾ ਹੈ, ਉਹਦਾ ਭਗਵੰਤ ਮਾਨ ਨੇ ਉਹਨੂੰ ਪੁੱਛਿਆ ਤੂੰ ਕਿੱਥੇ ਆਵਾਂ ਜੀ
1: ਮੈਂ ਹੈ ਹਾਂ ਦੋ ਵੀ ਪਿਤਾ ਜੀ ਦੀ ਮੇਲਡਿੰਗ ਕੀਤੀ ਆ ਅਗਲੇ ਨੇ ਹਾਂਜੀ ਤੇ ਬਾਬਾ ਜੀ ਮੈਂ ਕਿੱਥੇ ਆਵਾਂ ਦੱਸੋ ਹਾਂਜੀ। ਇਹ ਸਭ ਸਾਨੂੰ ਬੇਵਕੂ ਪੰਜਾਬੀਆਂ ਨੂੰ ਬੇਵਕੂ ਬਣਾਉਂਦੇ, ਮੈਂ ਤਾਂ ਨੀ ਵਿਸ਼ਵਾਸ ਕਰਦਾ, ਬਾਕੀ ਜਿਹੜਾ ਹੈਗਾ ਜੀ ਕੋਈ ਵਿਸ਼ਵਾਸ ਕਰਦਾ ਹੋਵੇ ਤੇ ਹਾਂਜੀ ਜੀ ਤੇ ਮਾਲ
3: ਇਹ ਸਭ ਕੁਛ ਹੋਊਗਾ ਦੇਖਿਓ ਚਾਰ ਮਹੀਨੇ ਕੀ ਕੁਛ ਹੋਊਗਾ।
0: ਉਹ ਇੱਕ ਸੈਣੀ ਜੀ ਔਜਲਾ ਸਾਹਿਬ ਮੁਹਿੰਮ ਬਣਾਈ ਜਾਂਦੀ ਹੈ ਨਾ ਲੋਕਾਂ ਦੀ ਮਾਨਸਿਕਤਾ ਨੂੰ
3: ਟਿਕਟ ਨਹੀਂ ਦੇਣੀ ਨਾ, ਜਾਂ ਜਿਹਨੂੰ ਟਿਕਟ ਦੇਣੀ ਹੋਈ ਇੱਕ ਗੱਲ ਯਾਦ ਰੱਖਿਓ ਕਿਸੇ ਸਟੇਜ ਤੇ ਕੇਜਰੀਵਾਲ ਬੈਠੇ ਨੂੰ ਵੀ ਬੋਲੂਗਾ।
0: ਬਿਲਕੁਲ
3: ਤੁਸੀਂ ਦੇਖਿਓ ਹੋਣਾ ਕੀ ਕੁਛ ਹੈ
0: ਬਿਲਕੁਲ
3: ਡਰਾਮਾ, ਕਿਉਂਕਿ ਡਰਾਮਾ
1: ਮੈਂ ਤਾਂ ਜੀ ਮੈਂ ਤਾਂ ਆਪਕੋ ਮੁਹਿੰਮ ਚਲਾਉਣੀ ਹੈਗੀ ਆ ਜੀ ਸੋਸ਼ਲ ਮੀਡੀਆ ਤੇ ਢੋਲੇ ਹਾਂ ਪਰ ਬੇਵਕੂਫ ਨੇ
3: ਕਾਕਰਾਜ ਵਾਲੇ ਫੜੇ ਗਏ, ਕਾਕਰੇਜ ਦਾ ਪਾਰਟੀ ਫੜੀ ਗਈ ਵੀ ਕੌਣ ਇਹ ਹੈ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਢੋਲੇ ਹਾਂ ਬੇਵਕੂਫ ਨਹੀਂ, ਸਭ ਕੁਛ ਸਮਝਦੇ ਆ ਤੇ ਸਾਨੂੰ ਨੀ ਸੀ ਪਤਾ ਵੀ ਤੁਸੀਂ ਏਦਾਂ ਮਾਨਸਿਕਤਾ ਨਾਲ ਖੇਡੋਗੇ ਲੋਕਾਂ ਦੀ, ਤੁਸੀਂ ਤਾਂ ਆਏ ਸੀ ਬੜਾ ਜਿਹੜਾ ਹੈਗਾ ਆ ਵੀ ਹਾਂ ਵਿਧਾਨ ਬਦਲਣ ਸਾਰਾ ਕੁਛ ਬਦਲਣ ਲੋਕਪਾਲ ਬਣਾਉਣਾ ਹੈ ਜੀ ਸਾਰੇ ਦੀ
0: ਸ਼ਿਕਾਇਤ
1: ਲੇਗਾ, ਉਹ ਤੁਸੀਂ ਸ਼ੀਸ਼ ਮਹਿਲ ਪਾ ਲਏ। ਇਹਨਾਂ ਨੇ ਉਮੀਦ ਹੀ ਨਹੀਂ ਸੀ ਕੀਤੀ ਕਦੀ ਜੀ ਕਿ ਅਸੀਂ ਹਾਰ ਜਾਵਾਂਗੇ ਤੇ ਇਹ ਸਾਨੂੰ ਛੱਡਣੇ ਪੈਣਗੇ ਤੇ ਲੋਕਾਂ ਦੀ ਨਿਗਾਹ ਚ ਆ ਜਾਊਗਾ ਵੀ ਆਹ ਆ ਸ਼ੀਸ਼ ਮਹਿਲ ਜਿਹੜਾ ਇਹਨੇ ਬਣਾਇਆ ਆਪਣੇ
0: ਜੀ।
1: ਭਾਰਤ ਸਾਹਿਬ ਇਹਨਾਂ ਬੰਦਿਆਂ ਨੇ ਨਾ ਜੀ ਮਤਲਬ ਸਾਡੀ ਮਾਨਸਿਕਤਾ ਨੂੰ ਠੱਗਿਆ ਆ
0: ਬਹੁਤ ਬਹੁਤ ਜੀ, ਵਿਸ਼ਵਾਸਘਾਤ ਕਰ ਕੀਤਾ ਜੀ ਤਕਰੀਬਨ
3: ਜਦੋਂ ਨਾ ਕਿਸੇ ਦੁਖੀ ਬੰਦੇ ਨੂੰ ਕਿਸੇ ਵਿਸ਼ਵਾਸ ਕਰ ਰਿਹਾ ਇਨਸਾਨ ਨੂੰ ਕੋਈ ਤੁਹਾਡੇ ਕੋਲ ਕੰਮ ਆਵੇ ਦੁਆਰੇ ਆਵੇ ਉਸ ਇਨਸਾਨ ਨੂੰ ਜਦੋਂ ਤੁਸੀਂ ਕੈਸ਼ ਕਰਦੇ ਹੋ ਜਾਂ ਉਹਦੀ ਜਲਾਲਤ ਕਰਦੇ ਹੋ ਉਹਦਾ ਜਲੀਲ ਕਰਦੇ ਹੋ ਫਿਰ ਉਹ ਥੱਪੜ ਤਾਂ ਨਹੀਂ ਮਾਰਦਾ ਤੁਹਾਡੇ। ਹੁਣ ਪੰਜਾਬ ਦੇ ਲੋਕ ਵੀ ਇਸੇ ਤਰ੍ਹਾਂ ਵਿਚਾਰੇ ਜਲੀਲ ਜਲਾਲਤ ਜੋ ਕਹਿ ਲੋ ਹੋਏ ਹੋਏ ਸੀਗੇ ਵਿਚਾਰੇ
0: ਬਿਲਕੁਲ
3: ਠੀਕ ਹੈ ਨਹੀਂ ਇਹਨਾਂ ਲੀਡਰਾਂ ਤੋਂ ਉਹ ਤਾਂ ਇਹਨਾਂ ਨੂੰ ਲੈ ਕੇ ਆਏ ਸੀ।
0: ਨਾਲੇ ਭਾਜੀ ਇਹ ਵੀ ਆ ਨਾ ਕਿ ਇਹਨਾਂ ਨੇ ਤਾਂ ਲੋਕਾਂ ਦੇ ਹਾਲਾਤ ਇਹ ਬਣਾ ਦਿੱਤੇ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਸੀ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਸ਼ਰਮ ਆਉਣ ਲੱਗ ਪੈਂਦੀ ਆ ਪੀ ਕੀਤਾ ਗਿਆ ਸੀ।
3: ਦੇਖੋ ਤੁਸੀਂ ਉਹਨਾਂ ਨੂੰ ਇਹਨਾਂ ਨੇ MC ਤੱਕ ਨੀ
0: ਬਣਾਇਆ ਬਿਲਕੁਲ
3: ਤੇ ਜਿਹੜੇ ਦੂਏ ਪਾਰਟੀ ਵਾਲੇ ਰਾਜ ਸੀ ਉਹਨਾਂ ਨੂੰ ਇਹਨਾਂ ਨੇ ਮੰਤਰੀ ਬਣਾਤਾ
0: ਬਿਲਕੁਲ
3: ਬਿਲਕੁਲ ਕਾਂਗਰਸ ਚੋਂ ਲਿਆ ਕੇ ਚੱਬੇ ਵਾਲ ਦੇ ਕੋਈ ਹੈ ਹੀ ਨਹੀਂ ਸੀ
0: ਜੀ ਬਿਲਕੁਲ ਜੀ
3: ਕੋਈ ਤਾਂ ਲੜਿਆ ਹੋਊ ਇਹਨਾਂ ਪਿੱਛੇ ਚੱਬੇ ਵਾਲ ਚ
0: ਜੀ।
1: ਮੈਂ ਤਾਂ ਬੀਜੇਪੀ ਵਾਲਿਆਂ ਨੂੰ ਬੇਨਤੀ ਕਰਦਾ ਹੈਗਾ ਜੀ ਕਿ ਹੁਣ ਤੁਸੀਂ ED ਜਿਹੜੀ ਹੈਗੀ ਆ ਜਿਹੜੇ ਬਾਈਂਡਿੰਗ ਵਾਲੇ ਹੈਗੇ ਆ ਇਹਨਾਂ ਵੱਲ ਵੀ ਭੇਜੋ, ਇਹਨਾਂ ਦਾ ਵੀ ਪਤਾ ਲੱਗੇ ਕਿ ਕਿਹੜੇ ਕਿਹੜੇ ਪਿੰਡ ਚ ਕਿਹੜਾ ਕਿਹੜਾ ਬੈਠਾ ਆ। ਸਰ ਅਰਬਾਂ ਰੁਪਏ ਦੀ ਪ੍ਰੋਪਰਟੀ ਬਣਾ ਗਏ ਆ ਜੀ
0: ਬਿਲਕੁਲ
1: ਇਹਨਾਂ ਦੇ MLA ਦੇ ਥੱਲੇ ਜਿਹੜੇ ਬੰਦੇ ਮਾਈਨਿੰਗ ਦਾ ਕੰਮ ਕਰਦੇ ਆ ਨਾ ਜੀ ਸਾਰੇ ਸਾਡੇ ਤਾਂ ਉਹ ਦੇਖੋ ਹੁਸ਼ਿਆਰਪੁਰ ਜਿਹੜਾ ਹੈਗਾ ਆ ਜਿਹਨਾਂ ਇਹਦੇ ਵਿੱਚ ਮਾਈਨਿੰਗ ਦਾ ਕੰਮ ਚੱਲਦਾ ਹੀ ਰਹਿੰਦਾ ਜੀ 24 ਘੰਟੇ
0: ਚੌਵੀ ਹੈ ਜੀ।
1: ਉਹਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਪਿੰਡਾਂ ਦੇ ਵਿੱਚ ਪਤਾ ਕਰੋ ਵੀ ਹਾਂਜੀ ਮਾਈਨਿੰਗ ਦਾ ਕੰਮ ਕਿਹੜਾ ਕਰਦਾ ਆ ਤੇ ਪਿਛਲੇ ਜਿਹੜੇ ਹੈਗੇ ਆ 4 ਸਾਲਾਂ ਦੇ ਵਿੱਚ ਉਹਦੀ ਜਾਇਦਾਦ ਕਿੰਨੀ ਇਨਕਰੀਜ ਹੋਈ ਆ
0: ਜੀ
1: ਉਹ ਤਾਂ ਬੰਦੇ ਨੂੰ ਬੰਦਾ ਨੀ ਸਮਝਦੇ ਜੀ
0: ਬਿਲਕੁਲ ਆ ਜੀ।
1: ਸੋ ਅੱਛਾ ਥਾਣੇ ਦੇ ਵਿੱਚ ਮੁਨਸ਼ੀ ਲੱਗਦਾ ਆ ਕਿਹਦੇ ਕਹਿਣ ਤੇ MLA ਦੇ ਕਹਿਣ ਤੇ ਨਹੀਂ ਜੀ MLA ਨੇ ਅੱਗੇ ਜਿਹੜਾ ਮਾਈਨਿੰਗ ਦਾ ਕੰਮ ਕਰਦਾ ਬੰਦਾ ਉਹਦੇ ਕਹਿਣ ਤੇ ਮੁਨਸ਼ੀ ਲੱਗਦਾ
0: ਜੀ ਕਿਆ ਬਾਤ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਸੜਕਾਂ ਸਾਰੀਆਂ ਸਾਡੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਜੀ
0: ਜੀ
1: ਸਰ ਹੁੰਦੀ ਸੀ ਕਾਂਗਰਸ ਦੇ ਰਾਜ ਦੇ ਵਿੱਚ ਅਕਾਲੀਆਂ ਦੇ ਰਾਜ ਦੇ ਵਿੱਚ ਥੋੜਾ ਜਿਹਾ ਪੜਦਾ ਹੁੰਦਾ ਸੀਗਾ ਜੀ ਇਹਨਾਂ ਨੇ ਤਾਂ ਪੜਦੇ ਹੀ ਚੱਕ ਦਿੱਤੇ ਜੀ
0: ਬਿਲਕੁਲ।
3: ਮੈਂ ਉਹੀ ਗੱਲ ਕਰਦਾ ਧਾਂਦਲੀਆਂ ਅੱਗੇ ਵੀ ਹੁੰਦੀਆਂ ਸੀ ਬੂਥ ਕੈਪਚਰਿੰਗ ਅੱਗੇ ਵੀ ਹੁੰਦੀ ਸੀ ਅੰਦਰ ਧੱਕਾ ਅੱਗੇ ਵੀ ਹੁੰਦਾ ਸੀ ਪਰ ਉਹ ਕਿਸੇ ਤਰੀਕੇ ਨਾਲ ਕਰਦੇ
0: ਜੀ
3: ਉਹਨਾਂ ਨੂੰ ਕਰਨਾ ਆਉਂਦਾ ਸੀ
0: ਜੀ
3: ਇਹਨਾਂ ਨੇ ਕਰਨਾ ਕੁਛ ਨੀ ਤੇ ਬੋਲੀ ਜਾਂਦੇ ਨੇ
0: ਬਿਲਕੁਲ
3: ਠੀਕ ਹੈ ਜੀ
0: ਥੈਂਕ ਯੂ
1: ਕਰਨਾ ਜੋ ਕਰਨਾ ਜੀ
0: ਬਿਲਕੁਲ ਹੈ ਜੀ ਸ਼ੁਕਰੀਆ ਥੈਂਕ ਯੂ
1: ਚੋਰੀ ਹੁੰਦੀ ਤਾਂ ਦੇਖ
0: ਹਾਂਜੀ ਹਾਂਜੀ
1: ਚੋਰੀ ਹੁੰਦੀ ਤਾਂ ਦੇਖ ਚੋਰੀ ਹੁੰਦੀ ਤਾਂ ਜਿਹੜੀ ਹੈਗੀ ਆ ਸੋਹਣੀ ਹੈਗੀ ਸੀ, ਜਦੋਂ ਡਾਕਾ ਪੈ ਜਾਂਦਾ ਨਾ ਜੀ ਉਦੋਂ ਬੰਦੇ ਜਿਹੜੇ ਆ ਸੰਨ ਰਹਿ ਜਾਂਦੇ ਆ।
0: ਬਿਲਕੁਲ
1: ਇਹ ਹੁਣ ਡਾਕੇ ਪੈਣ ਵਾਲੀ ਗੱਲ ਹੀ ਹੈਗੀ, ਜਿਹੜਾ MLA ਆਪ ਕਹਿਣ ਡਿਆ ਹੈਗਾ ਵੀ ਅਸੀਂ ਦਰਵਾਜ਼ਾ ਬੰਦ ਕਰ ਲੈਣਾ ਜੀ।
0: ਉਹ ਸੈਣੀ ਸਾਹਿਬ ਜਦੋਂ ਛੋਟੇ ਹੁੰਦੇ ਸੀ ਨਾ, ਜਦੋਂ ਕੋਈ ਚੋਰ ਕਹਿੰਦਾ ਹੁੰਦਾ ਸੀ ਨਾ ਤੇ ਉਦੋਂ ਇੰਨਾ ਡਰ ਨੀ ਲੱਗਦਾ ਹੁੰਦਾ ਸੀ, ਤੇ ਜਦੋਂ ਕਹਿੰਦੇ ਹੁਣ ਡਾਕੂ ਪੈ ਗਏ ਜਾਂ ਡਾਕੂ ਆ ਗਏ ਉਦੋਂ ਬਹੁਤ ਡਰ ਲੱਗਦਾ ਹੁੰਦਾ ਵੀ ਕਿਹੜੀ ਸ਼ਹਿ ਪੈ ਗਈ ਹਨਾ।
1: ਬਸ ਇਹ ਜਿਹੜਾ ਹੈਗਾ ਜੀ ਇਹ ਪੈਦਾ ਜੀ ਪੰਜਾਬ ਨੂੰ।
0: ਬਿਲਕੁਲ
1: ਤੁਸੀਂ ਦੇਖੋ ਨਾ ਸਰ, ਜੋ ਹਾਲਾਤ ਬਣਾ ਕੇ ਚੱਲ ਚੱਲੇ 5 ਲੱਖ ਕਰੋੜ ਤੱਕ ਕਰ, ਉੱਥੇ ਜਿਹੜਾ ਹੈਗਾ ਕਿੱਥੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਜੀ ਜਿਹਨੂੰ ਮਰਜ਼ੀ ਬਣਾ ਦੇਈ ਹੈ ਜੀ, ਅਲਟੀਮੇਟਲੀ ਜਿਹੜਾ ਇਹ ਹੈ ਪੰਜਾਬੀਆਂ ਨੂੰ ਆਖਰ ਤਾਂ ਜਿਹੜਾ ਹੈਗਾ ਆ ਭੁਗਤਾਨ ਤਾਂ ਪੰਜਾਬੀਆਂ ਨੇ ਕਰਨਾ ਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ। ਜੰਮਦਾ ਬੱਚਾ
1: ਖਰਾਬ ਕਰ ਦਿੱਤਾ ਜੀ,
0: ਜੰਮਦਾ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ 2.5-3 ਲੱਖ ਦਾ ਤਾਂ ਕਰਜ਼ਾਈ ਜੰਮੂਗਾ ਜੀ ਅੱਖਾਂ ਖੋਲਣ ਤੋਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੰਮੂ ਇਸੇ ਤਰੀਕੇ ਨਾਲ ਹੈ ਨਾ। ਪਰ ਸਾਹਿਬ ਬੇਨਤੀ ਇਹ ਹੈਗੀ ਆ ਹੁਣ ਦੇਖੋ ਉਹਦਾ ਬੈਨੀਫਿਟ ਕਿਹਨੂੰ ਹੋਇਆ, ਬੈਨੀਫਿਟ ਹੋਇਆ ਇਹਨਾਂ ਨੂੰ, ਇਹਨਾਂ ਦੇ ਵਿਆਹ ਹੋਏ ਜੀ ਹੈਂਜੀ, ਇਹਨਾਂ ਦੇ ਜਿਹੜੇ ਅਹੁਦੇ ਮਿਲ ਗਏ ਜੀ ਇਹਨਾਂ ਨੂੰ। ਅੱਜ ਵੀ ਇਹ ਚੱਲ ਵੀ ਜਾਣ ਤੇ ਸਟੇਟ ਦੇ ਐਕਸਪੈਕਟ ਦੇ ਉੱਤੇ ਕਿੰਨਾ ਬੋਝ ਹੈ ਜੀ।
0: 15-20 ਸਾਲ ਦਾ ਤਾਂ ਸੌਦਾ ਮਾਨ ਹੋਣੀ ਹੈ ਜੀ। ਆ ਦੇਖੋ ਜਿਹੜਾ 2500 ਕਰੋੜ ਦਾ 25,000 ਕਰੋੜ ਦਾ ਜਿਹੜਾ ਚੱਕਿਆ ਹੁਣ, ਉਹ 15 ਸਾਲ ਦੇ ਉਹਨਾਂ ਨੇ ਐਗਰੀਮੈਂਟ ਕੀਤਾ ਹੈ ਕਿ 15 ਸਾਲ ਚ ਚੁਕਾਵਾਂਗੇ। ਆਉਣ ਵਾਲੀਆਂ 2 ਸਰਕਾਰਾਂ ਜਾਂ 3 ਸਰਕਾਰਾਂ ਨੂੰ ਭੁਗਤਣਾ ਪਊ ਇਸ ਚੀਜ਼ਾਂ ਦਾ ਹਾਲ। ਤੁਸੀਂ ਉਹ ਪਿਛਲਿਆਂ ਨੂੰ ਤਾਨੇ ਮਿਹਨਤ ਦਿੰਦੇ ਹੋ ਭਾਈ ਉਹ ਕਰਜ਼ਾ ਛੱਡ ਕੇ ਗਏ ਨੇ ਤੇ ਅਗਲੇ ਕੀ ਤੁਹਾਡੇ ਉੱਤੇ ਹੀ ਸਿੱਟਣਗੇ ਭਾਈ ਤੁਸੀਂ 15 ਸਾਲ ਨੂੰ ਸਾਨੂੰ ਡਬੋਤਾ। ਆ ਦੇਖੋ ਜਦੋਂ ਬਿਜਲੀ ਦਾ ਰੋਲਾ ਪੈਂਦਾ ਸੀ ਸਰਪ੍ਰਸਤੀ ਦਾ ਜਾਂ ਸਾਰਾ, ਚਲੋ ਅਕਾਲੀ ਦਲ ਸਰਕਾਰ ਸੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਜੋ ਵੀ ਉਹਨਾਂ ਦੇ ਨਾਲ ਐਗਰੀਮੈਂਟ ਕੀਤੇ ਸੀ 20-25 ਸਾਲ ਦਾ, ਉਹਦਾ ਕਿੰਨਾ ਸ਼ੁਰੂ ਦੇ ਵਿੱਚ ਰੋਲਾ ਪਿਆ ਭਾਈ ਅਸੀਂ ਇਹਨਾਂ ਨੂੰ ਐਗਰੀਮੈਂਟਾਂ ਨੂੰ ਮਤਲਬ ਕਿ ਗਲਤ ਕਰਾਰ ਦੇਵਾਂਗੇ ਜਾਂ ਇਹਨਾਂ ਨੂੰ ਰਫਾ ਦਫ਼ਾ ਕਰਾਵਾਂਗੇ ਹਨਾ।
1: ਬਿਲਕੁਲ ਜੀ ਨਾਲ ਐਂਡ ਬਾਇ ਡਿਕਲੇਅਰ ਕਰਾਂਗੇ
0: ਜੀ।
1: ਬਿਲਕੁਲ ਕਹਿੰਦੇ ਸੀ ਜੀ ਮੁੜ ਕੇ ਆ ਕੇ ਕਿਤੇ ਛੇੜਿਆ ਕਿਸੇ ਦੇ, ਬਿਲਕੁਲ ਹੀ ਛੇੜਿਆ ਨਾ। ਪ੍ਰਦੂਸ਼ਣ ਵਧਾਉਣ ਵਾਸਤੇ ਕੋਈ ਗੱਲਬਾਤ ਕੀਤੀ ਜੀ, ਹੁਣ ਪਿੰਡਾਂ ਦੇ ਵਿੱਚ 5-5 ਘੰਟੇ ਦਾ ਕੱਟ ਲੱਗਦਾ ਜੀ ਰਾਤ ਨੂੰ
0: ਜੀ,
1: ਉਧਰੋਂ ਜਦੋਂ ਗਰਮੀ ਹੋ ਜਾਂਦੀ ਹੈਗੀ ਜਾਂ ਬਿਜਲੀ ਨਾ ਚੱਲ ਪੈਂਦੀ ਹੈਗੀ ਆ ਜਾਂ ਉਦਾਂ ਨੈਚੁਰਲ ਕੱਟ ਲੱਗਣ ਲੱਗ ਪੈਂਦੇ ਹੈਗੇ ਆ ਤੇ ਲੋਕੀ ਭੁਗਤਦੇ ਪਏ ਆ ਜੀ
0: ਜੀ
1: ਜੀ ਭਰਤ ਸਾਹਿਬ
0: ਥੈਂਕ ਯੂ।
1: ਹੋਰ ਕੋਈ ਸਰ? ਥੈਂਕ ਯੂ ਸਰ,
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ। ਦੋਸਤੋ ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਜੁੜੇ ਸਨ। ਤੇ ਲੋ ਦੋਸਤੋ ਹੋਰ ਖਬਰਾਂ ਵੱਲ ਨੂੰ ਵੱਧਦੇ ਹਾਂ, ਅੱਜ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਹੈ ਤੇ ਮੈਂ ਖਬਰਾਂ ਨੂੰ ਨਿਬੇੜ ਲਵਾਂ ਤੇ ਫਿਰ ਆਪਾਂ ਨਾਵਲ ਸੋਰੀ ਕਿਤਾਬ ਪੰਜਾਬ ਦੀ ਗੱਲ ਕਰਨੀ ਹੈ। ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਹੈ 8,000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜ ਲਿਆ ਆਪਣੀ ਪੰਜਾਬ ਗੌਰਮੈਂਟ ਨੇ, ਪਰ 5,228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਚੋਂ ਭੱਤਾ ਦੇਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 8,000 ਸਰਪੰਚਾਂ ਨੂੰ ਜਿਹੜਾ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜਿਆ। ਤੇ ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ, ਖਬਰ ਪੂਰੀ ਕਰ ਲਈਏ ਪਹਿਲਾਂ। ਮੁਕੱਦਰ ਜੀ ਹੋਲਡ ਰੱਖਣਾ ਬਸ ਇੱਕ ਮਿੰਟ। ਤੇ ਪੱਲਾ ਝਾੜ ਲਿਆ ਤੇ ਕਰੀਬ 5,228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਮਾਨ ਭੱਤਾ ਦੇਣ ਦੀ ਤਿਆਰੀ ਖਿੱਚ ਲਈ। ਇਸ ਬਾਰੇ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲੋੜੀਂਦਾ ਬਜਟ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਮਿਲ ਜਾਵੇਗਾ। ਪੰਚਾਇਤ ਵਿਭਾਗ ਦੇ ਵੱਲੋਂ ਵਿੱਤ ਵਿਭਾਗ ਦੇ ਨਾਲ ਰਸਮੀ ਜਿਹੜਾ ਪੱਤਰ ਵਿਹਾਰ ਕੀਤਾ ਜਾ ਰਿਹਾ ਸੀ ਤੇ ਹੁਣ ਵਿਭਾਗ ਨੇ ਹਾਮੀ ਭਰ ਦਿੱਤੀ ਹੈ ਕਿ ਸੂਬੇ ਦੇ ਵਿੱਚ 5,228 ਸਰਪੰਚ ਨੇ ਤੇ ਜਿਨ੍ਹਾਂ ਦੀਆਂ ਪੰਚਾਇਤਾਂ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਜਿਹੜਾ ਭੱਤਾ ਮਿਲੂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਵਸੀਲਾ ਰਹਿਤ ਪੰਚਾਇਤਾਂ ਦਾ ਵੇਰਵਾ ਮੰਗ ਲਿਆ। ਅਜਿਹੀਆਂ ਪੰਚਾਇਤਾਂ ਨੇ ਹੁਣ ਜਿਹੜਾ ਤੱਕ ਸਰਪੰਚਾਂ ਨੂੰ ਕਿੰਨਾ ਮਾਨ ਭੱਤਾ ਦਿੱਤਾ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨ ਦੇ ਵਸੀਲੇ ਨਹੀਂ ਨੇ ਉਨ੍ਹਾਂ ਦੇ ਸਰਪੰਚਾਂ ਨੂੰ ਭੱਤਾ ਦੇਣ ਦੇ ਲਈ ਕਿੰਨੇ ਬਜਟ ਦੀ ਜ਼ਰੂਰਤ ਹੈ। ਪੱਤਰ ਦੇ ਵਿਚ ਕਿਹਾ ਗਿਆ ਕਿ 5,228 ਪੰਚਾਇਤਾਂ ਦੇ ਪਿਛਲੇ ਸਰਪੰਚਾਂ ਨੂੰ 10 ਸਾਲਾਂ ਦਾ ਮਾਨ ਭੱਤਾ ਤੇ ਨਵੇਂ ਚੁਣੇ ਸਰਪੰਚਾਂ ਨੂੰ 31 ਮਾਰਚ 2026 ਤੱਕ ਦਾ ਮਾਨ ਭੱਤਾ ਦਿੱਤਾ ਜਾਣਾ ਹੈ, ਜਿਸਦੇ ਲਈ ਬਜਟ ਪ੍ਰਾਪਤ ਹੋ ਰਿਹਾ ਤੇ ਪੰਚਾਇਤ ਵਿਭਾਗ ਨੇ ਹਫ਼ਤੇ ਦੇ ਅੰਦਰ ਸੂਚਨਾ ਇਕੱਤਰ ਕਰਕੇ ਬਜਟ ਅਲਾਟ ਕਰਨ ਦੀ ਹਾਮੀ ਭਰੀ ਹੈ। ਪੰਜਾਬ ਦੇ ਵਿਚ ਇਸ ਵੇਲੇ 13,236 ਪੰਚਾਇਤਾਂ ਨੇ, ਜਿਨ੍ਹਾਂ ਦੇ ਵਿਚੋਂ 8,008 ਪੰਚਾਇਤਾਂ ਦੇ ਕੋਲ ਆਪਣੇ ਆਮਦਨ ਦੇ ਵਸੀਲੇ ਨੇ। ਪੰਜਾਬ ਸਰਕਾਰ ਇਹ ਫੈਸਲਾ ਪਹਿਲਾਂ ਹੀ ਕਰ ਚੁੱਕੀ ਹੈ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨੀ ਦੇ ਸਰੋਤ ਨੇ ਉਨ੍ਹਾਂ ਦੇ ਪਿੰਡਾਂ ਦੇ ਸਰਪੰਚ ਪੰਚਾਇਤੀ ਆਮਦਨੀ ਦੇ ਵਿਚੋਂ ਹੀ ਮਾਣ ਭੱਤਾ ਵਸੂਲ ਕਰਨਗੇ। ਇਕ ਤਰੀਕੇ ਦੇ ਨਾਲ ਸੂਬਾ ਸਰਕਾਰ 8000 ਸਰਪੰਚਾਂ ਨੂੰ ਮਾਣ ਭੱਤਾ ਦੇਣ ਤੋਂ ਮੁਕਤ ਹੋ ਗਈ ਹੈ ਤੇ ਪੰਜਾਬ ਦੇ ਸਾਬਕਾ ਸਰਪੰਚਾਂ ਨੇ ਮਾਣ ਭੱਤਾ ਲੈਣ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕਿਆ ਬਾਤ ਆ ਜੀ, ਫਿਰ ਜਾ ਕੇ ਮਿਲਿਆ, ਉਨ੍ਹਾਂ ਨੇ ਵੀ ਲੜਾਈ ਲੜੀ ਹੈ। ਪੰਚਾਇਤ ਵਿਭਾਗ ਦੇ ਅਜੇ ਮਿਲਿਆ ਨਹੀਂ, ਮਤਲਬ ਕਿ ਅਜੇ ਰਿਪੋਰਟਾਂ ਮੰਗੀਆਂ ਨੇ ਕਿ ਇਨ੍ਹਾਂ ਨੂੰ ਜ਼ਰੂਰਤ ਹੈ। ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ 5228 ਸਰਪੰਚਾਂ ਨੂੰ ਜਲਦ ਮਾਣ ਭੱਤਾ ਮਿਲਣ ਦੀ ਪੁਸ਼ਟੀ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 24 ਅਪ੍ਰੈਲ ਨੂੰ ਪੰਚਾਇਤ ਦਿਵਸ ਮੌਕੇ ਸਰਪੰਚਾਂ ਦਾ ਮਾਣ ਭੱਤਾ 1200 ਰੁਪਏ ਤੋਂ ਵਧਾ ਕੇ 2000 ਰੁਪਏ ਮਾਸਿਕ ਕਰਨ ਦਾ ਐਲਾਨ ਜਿਹੜਾ ਕੀਤਾ ਸੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਗਪੁਰ ਦੇ ਜਿਹੜੇ ਨੇ ਨਵੇਂ ਸਰਪੰਚ ਗਗਨਦੀਪ ਸਿੰਘ ਨੂੰ ਕਰੀਬ 18 ਮਹੀਨੇ ਤੋਂ ਮਾਣ ਭੱਤੇ ਦੀ ਉਡੀਕ ਪਈ ਉਡੀਕ ਦੇ ਵਿਚ ਉਹ ਬੈਠੇ ਹੈ। ਉਸ ਨੂੰ ਪਹਿਲੀ ਕਿਸ਼ਤ ਵੀ ਨਹੀਂ ਮਿਲੀ ਹੈ। ਗਗਨਦੀਪ ਸਿੰਘ ਮੁਤਾਬਕ ਸਰਪੰਚਾਂ ਦੇ ਰੋਜ਼ਾਨਾ ਦੇ ਖਰਚਿਆਂ ਦੀ ਪੂਰਤੀ ਦੇ ਲਈ 2000 ਰੁਪਏ ਦਾ ਮਾਣ ਭੱਤਾ ਨਿਗੂਣਾ ਹੈ। ਉਨ੍ਹਾਂ ਨੂੰ ਤਾਂ ਉਨ੍ਹਾਂ ਦਾ ਚਾਹ ਪਾਣੀ ਪਿਲਾਉਣ ਨੂੰ ਲੱਗ ਜਾਂਦਾ ਕਿ ਰੋਜ਼ ਤਾਂ ਕੋਈ ਨਾ ਕੋਈ ਤੁਰਿਆ ਰਹਿੰਦਾ, ਹਲੇ ਤਾਂ ਉੱਠੇ ਵੜੀ ਹੁੰਦੇ ਤਾਂ ਦਰਵਾਜ਼ਾ ਖੜਕ ਜਾਂਦਾ। ਦਸੰਬਰ 2024 ਤੋਂ ਕਦੇ ਮਿਲਿਆ ਹੀ ਨਹੀਂ ਕਹਿੰਦੇ ਜੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸਰਪੰਚ ਬਚਿੱਤਰ ਸਿੰਘ ਨੇ ਕਿਹਾ ਕਿ ਉਸ ਨੂੰ ਨਾ ਗ੍ਰਾਂਟ ਮਿਲੀ ਹੈ ਤੇ ਨਾ ਹੀ ਮਾਣ ਭੱਤਾ। ਉਸ ਨੇ ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਦੱਸਿਆ। 2000 ਰੁਪਏ ਮਾਸਿਕ ਮਾਣ ਭੱਤਾ ਦੇਣ ਦੇ ਲਈ ਸਾਲਾਨਾ 31.77 ਕਰੋੜ ਦਾ ਜਿਹੜਾ ਬਜਟ ਹੈ ਉਹ ਲੋੜੀਂਦਾ ਜਿਹੜਾ ਦੱਸਿਆ ਗਿਆ। ਤੇ ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੁ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੁ ਜੀ ਕੀ ਹਾਲ ਚਾਲ ਨੇ ਜੀ?
4: ਬਹੁਤ ਵਧੀਆ ਜੀ, ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
4: ਆਵਾਜ਼ ਠੀਕ ਆਉਂਦੀ ਜੇ?
0: ਹਾਂਜੀ ਆਉਂਦੀ ਜੇ ਜੀ, ਆਉਂਦੀ ਜੇ।
4: ਮੈਂ ਤਾਂ ਗੱਲ ਤੁਹਾਡੀ ਸੁਣਦਾ ਪਿਆ ਸੀ, ਇੱਕ ਕੋਕਰੋਚ ਪਾਰਟੀ ਤੇ ਦੂਜੀ ਪਾਰਟੀ।
0: ਹਾਂਜੀ,
4: ਮੈਂ ਤੇ ਗੱਲ ਧਿਆਨ ਆਈ ਜਾਂਦੀ ਹੈ, ਮੈਂ ਵੀ ਸਾਡੇ ਪੰਜਾਬੀ ਵੇਖ ਲਓ ਕਿੱਡੇ ਪਤਾ ਨੀ ਭੋਲੇ ਨੇ ਜਾਂ ਬੇਸਮਝ ਨੇ। ਹੁਣ ਆਪਾਂ ਇਹਨੂੰ ਦੋਵੇਂ ਪੱਖੀ ਸਮਝ ਸੋਚ ਸਕਦੇ ਹਾਂ
0: ਜੀ।
4: ਜਦੋਂ ਇਹਨੂੰ ਝਾੜੂ ਵਾਲਿਆਂ ਨੂੰ ਪਹਿਲੀ ਵਾਰੀ 4 MP ਬਣਾ ਕੇ ਤੋਰੇ ਇੱਥੋਂ ਪੰਜਾਬ ਤੋਂ
0: ਜੀ,
4: ਬਿਨਾਂ ਕਿਸੇ ਐਫਰਟ ਤੋਂ, ਲੋਕਾਂ ਦਾ ਇੱਕ ਸਿਰਫ ਬਦਲਾਅ ਦਾ ਉਹ ਸੀ ਅਸੀਂ ਬਦਲਾਅ ਕਰਨਾ
0: ਜੀ।
4: ਤੇ ਅਸੀਂ ਉਹਦੇ ਚ ਮੰਨ ਲਓ ਪਹਿਲੀ ਵਾਰੀ ਉਹਦੇ ਚ ਵੋਟ ਪਾਉਣ ਚ ਅਸੀਂ ਵੀ ਸ਼ਾਮਲ ਸੀ ਉਹਦੇ ਚ
0: ਜੀ।
4: ਪਰ ਜਦੋਂ ਉਦੋਂ ਬਾਅਦ ਇਹਦੀ ਪੜਚੋਲ ਕੀਤੀ ਵੀ ਇਹ ਬੰਦਾ ਜਿੱਥੇ ਦਿੱਲੀ ਤੋਂ ਬਾਅਦ 4 MP ਮੰਨ ਲਓ ਦਿੱਤੇ ਹੋਣ
0: ਜੀ
4: ਪੰਜਾਬ ਨੇ, ਇਹ ਬੰਦਾ ਧੰਨਵਾਦ ਕਰਨ ਹੀ ਵੜਿਆ ਪੰਜਾਬ ਦੇ ਵਿੱਚ
0: ਜੀ।
4: ਮੈਂ ਪੰਜਾਬੀਆਂ ਦਾ ਧੰਨਵਾਦ ਹੀ ਕਰਾਂ ਘੱਟੋ ਘੱਟ ਵੀ ਤੁਸੀਂ ਮੈਨੂੰ ਸੀਟਾਂ ਦਿੱਤੀਆਂ।
0: ਨਹੀਂ ਉਹ ਤਾਂ ਹਰਿਆਣੇ ਜਾ ਕੇ ਕੀਤਾ ਸੀ ਮੇਰੇ ਖਿਆਲ ਨਾਲ, ਉਹ ਬਾਬੇ ਦੇ ਕੋਲ ਜਾ ਕੇ ਜੇ ਚੇਤੇ ਆ ਮੈਨੂੰ।
4: ਮੈਂ
0: ਕਿਸੇ ਡੇਰੇ ਜਾ ਕੇ ਆਇਆ ਸੀ ਕੇਜਰੀਵਾਲ ਉਦੋਂ।
4: ਨਹੀਂ ਹਰਿਆਣੇ ਚ ਕੀਤਾ, ਉਹ ਤਾਂ ਬਿਆਨ ਤਾਂ ਦਿੱਲੀ ਚ ਵੀ ਹੋਏਗਾ ਇਹਨੇ ਕੋਈ ਨਾ ਹੋਈ ਵੀ ਸਾਨੂੰ ਪੰਜਾਬ ਵਾਲਿਆਂ ਨੇ ਸੀਟਾਂ ਦਿੱਤੀਆਂ। ਪਰ ਉਹ ਗੱਲ ਪੰਜਾਬ ਦੇ ਵਿਚ ਨੀ ਵੜਿਆ, ਇਹ ਵੜਿਆ 22 ਦੀਆਂ ਵੋਟਾਂ ਤੋਂ ਪਹਿਲਾਂ।
0: ਬਿਲਕੁਲ ਹੈ ਜੀ।
4: ਤੇ ਲੋਕਾਂ ਨੇ ਦੇਖੋ ਸਾਡੇ ਵਾਲੀ ਜਨਤਾ ਨੇ ਧੰਨ ਧੰਨ ਕਰਾਤੀ ਬਾਈ ਜੀ, ਵੇਖੋ
0: ਕਿੰਨੇ
4: ਪੂਰੇ
0: ਜੀ
4: ਸੋਚਿਆ ਹੀ ਨੀ।
0: ਨਹੀਂ ਕੋਕਰਜ ਪਾਰਟੀ ਦਾ ਮੁਕੰਦਰ ਬਾਈ ਜੀ, ਬੀਬੀਆਂ ਤਾਂ ਓਦਾਂ ਹੀ ਬਹੁਤ ਹੇਟ ਕਰਦੀਆਂ ਨੇ, ਉਹ ਦੇਖ ਕੇ ਬਰਦਾਸ਼ਤ ਨਹੀਂ ਕਰਦੀਆਂ, ਉਹ ਘਰ ਚ ਕਿੱਦਾਂ ਲਿਆ ਵੜਨਗੇ ਉਹ ਲਕਸ਼ਮਣ ਰੇਖਾ ਨੀ ਖਿੱਚ ਦੇਣਗੀਆਂ? ਆਉਂਦੀ ਅਜੇ ਵੀ ਆਉਂਦੀ ਆ ਲਕਸ਼ਮਣ ਰੇਖਾ?
4: ਨਹੀਂ ਆਉਂਦੀ ਆ ਲਕਸ਼ਮਣ ਰੇਖਾ ਵੀ ਆਉਂਦੀ ਆ, ਦੂਜੀ ਵੀ ਆਉਂਦੀ ਆ।
0: ਹਾਂਜੀ
4: ਆਉਂਦਾ ਤਾਂ ਸਾਰਾ ਕੁਛ ਹੀ ਆ, ਹੁਣ ਖਿੱਚਣੀ ਤਾਂ ਆਪਾਂ ਹੈ ਨਾ, ਰੌਲਾ ਦਾ ਪੰਗਾ ਇਹ ਵੀ ਉਹ ਖਿੱਚਣੀ ਕਿੰਨੀ।
0: ਬਿਲਕੁਲ ਹੈ ਜੀ।
4: ਮੈਂ ਨਾ ਅਸਲ ਚ ਮੈਨੂੰ ਬੜਾ ਕਈ ਵਾਰੀ ਹੈਰਾਨੀ ਹੁੰਦੀ ਆ ਬਾਈ ਜੀ ਵੀ ਜਿਵੇਂ ਨਾ ਅਸਲ ਚ ਚਲੋ ਇਹ ਤਾਂ ਆਪਾਂ ਤਾਂ 22 ਤੋਂ ਪਹਿਲਾਂ ਦੀ ਗੱਲ ਕਰਦੇ ਪਏ ਆ ਵੀ ਇਹਨਾਂ ਨੂੰ ਮੰਨ ਲਓ ਵੀ 4 ਸੀਟਾਂ ਦਿੱਤੀਆਂ
0: ਜੀ,
4: ਪਰ ਇਹ ਤਾਂ ਮੁੱਕਰ ਇਹ ਦਿੱਲੀ ਚ ਹੀ ਗਏ ਸੀ ਬਾਈ ਹਰ ਇੱਕ ਗੱਲ ਤੋਂ ਆਪਣੀ ਤੋਂ।
0: ਬਿਲਕੁਲ ਹੈ ਜੀ, ਬਿਲਕੁਲ ਹੈ।
4: ਮੰਨ ਲਓ ਆਪਾਂ ਹੁਣ ਵੀ ਮੰਨ ਲਓ ਬੱਚਿਆਂ ਦੀ ਸਹੁੰ ਚੁੱਕੇ ਹੋਏ ਵੀ ਅਸੀਂ ਸਿਆਸਤ ਚ ਨੀ ਆਉਣਾ ਜੀ
0: ਜੀ,
4: ਹੈ ਬੰਦੇ ਸਿਆਸਤ ਵੀ ਆ ਗਏ ਜੀ
0: ਜੀ,
4: ਅਸੀਂ ਕੁਛ ਕੋਈ
0: ਕੋਠੀਆਂ ਨਹੀਂ ਲੈਣੀਆਂ, ਕਾਰਾਂ ਨਹੀਂ ਲੈਣੀਆਂ, ਸਿਕਿਉਰਿਟੀ ਨਹੀਂ ਲੈਣੀ।
4: ਮੇਰਾ ਇੱਕ ਸਵਾਲ ਇਹ ਸਾਡੇ ਪੰਜਾਬੀਆਂ ਤੇ ਹੈ
0: ਜੀ
4: ਵੀ ਇਹ ਘੱਟ ਗਿਆ ਸੀ ਉਹ ਗੱਲ
0: ਦੁਬਾਰਾ ਰਿਪੀਟ ਕਰੋ, ਘੱਟ ਹੋ ਗਈ ਆਵਾਜ਼। ਹਾਂਜੀ
4: ਮੈਂ ਇਹ ਗੱਲ ਕਹਿੰਦਾ ਵਾ ਆਪਣਾ ਭਾਰਤ ਬਾਈ ਜੀ, ਕੋਠੀਆਂ ਕਾਰਾਂ ਵਾਲਾ ਜਿਹੜੇ ਮੋਰਲ ਗਰਾਊਂਡ ਸੀ ਇਹਨਾਂ ਦੇ
0: ਜੀ, ਪ੍ਰੋਟੋਕੋਲ ਹੈ ਹੁਣ ਓਹਨੂੰ ਥੋੜੀ ਨਕਾਰਿਆ ਜਾ ਸਕਦਾ ਨਾ, ਉਹ ਤਾਂ ਮਤਲਬ ਕਿ ਸੂਬੇ ਦੀ ਕਹਿ ਲੋ ਜਾਂ ਕੇਂਦਰ ਦੀ ਜਿਹੜੀ ਜਿੰਮੇਵਾਰੀ ਹੈ, ਉਤੋਂ ਦਾ ਪ੍ਰੋਟੋਕੋਲ ਤੋਂ ਬਾਹਰ ਹੋ ਹੀ ਨੀ ਸਕਦਾ ਕੋਈ ਵੀ ਜੀ, ਇਹਨਾਂ ਦੇ ਕਹਿਣ ਨੂੰ ਕੀ ਕਰਨਾ?
4: ਨਹੀਂ ਬਾਈ, ਆਪਣਾ ਭਾਰਤ ਬਾਈ ਜੀ ਇਹੀ ਤਾਂ ਫਿਰ ਬਹਾਨਾ
0: ਪ੍ਰੋਟੋਕੋਲ ਤਾਂ ਇਹੀ ਹੈ ਨਾ, ਪ੍ਰੋਟੋਕੋਲ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਆ।
4: ਨਹੀਂ ਮੈਂ ਤੁਹਾਡੀ ਗੱਲ ਸਮਝ,
0: ਕੋਈ ਵੀ ਏਜੰਸੀ ਆ ਉਹਦੀ ਜ਼ਿੰਮੇਵਾਰੀ ਹੈ ਨਾ ਉਹਨੂੰ ਸੁਰੱਖਿਅਤ ਰੱਖਣਾ ਜਾਂ ਕਿੱਦਾਂ ਕਰ, ਸਵਾਲ ਤਾਂ ਉਹਨਾਂ ਤੇ ਕੱਲ ਨੂੰ ਖੜਨੇ ਆ
4: ਬਾਈ ਜੀ। ਮੈਂ ਇਹ ਕਹਿੰਦਾ ਵੀ ਜਿਹੜੀ ਗੱਲਾਂ ਦੇ ਉੱਤੇ ਇਹ ਦੂਜੀਆਂ ਪਾਰਟੀਆਂ ਦਾ ਮਜ਼ਾਕ ਉਡਾਉਂਦੇ ਰਹੇ,
0: ਬਿਲਕੁਲ ਹੈ ਜੀ,
4: ਉਹਨਾਂ ਨੂੰ ਕਿਰਾਂ ਕਰ ਦਿੰਦੇ
0: ਜੀ।
4: ਅੱਜ ਇਹ ਪ੍ਰੋਟੋਕੋਲ ਦਾ ਹਵਾਲਾ ਦਿੰਦੇ ਨੇ, ਭਗਵੰਤ ਮਾਨ ਵੀ ਦਿੰਦਾ, ਕਹਿੰਦਾ ਮੈਨੂੰ ਤਾਂ ਲੋੜ ਨੀ ਹੈਗੀ, ਤਾਂ ਮੇਰੇ ਦੁਆਲੇ ਕਹਿੰਦਾ ਵੀ ਉਹ ਵੀ ਉਂਝ ਹੀ ਇਕੱਠੇ ਹੋਏ ਨੇ।
0: ਉਦੋਂ ਮਾਨ ਸਾਹਿਬ ਕਹਿੰਦੇ ਸੀ ਗੱਡੀ ਆਉਂਦੀ ਆ ਆਵਾਜ਼ਾਂ ਕੱਢ ਕਰ ਦੱਸਦਾ ਡੂ ਡੂ, ਹੁਣ ਕੀ ਹੁੰਦਾ ਹੈ ਜੀ
4: ਬਾਈ ਜੀ? ਕਹਿੰਦੇ ਖੱਡਿਆਂ ਚ ਲਾਉਂਦੇ ਆਉਂਦੇ ਨੇ ਕਹਿੰਦੇ ਬਾਦਲ ਸਾਹਿਬ
0: ਜੀ ਸਾਨੂੰ, ਤੇ ਹੁਣ ਪਹਿਲਾਂ ਹੀ ਰੋਕ ਦਿੰਦੇ ਆ ਕਹਿੰਦੇ ਸੜਕਾਂ ਖਾਲੀ ਕਰ ਦਿਓ ਭਾਈ।
4: ਬਾਈ ਜੀ ਮੈਂ ਤਾਂ ਨਾ ਇੱਕ ਕਹਾਣੀ ਮੁੱਕਦੀ, ਮੈਂ ਅਸਲ ਚ ਨਾ ਇਹ ਗੱਲ ਤਾਂ ਕਰਦਾ ਵਾਰ ਵਾਰ
0: ਜੀ
4: ਵੀ ਤੁਸੀਂ ਇਹਨਾਂ ਨੂੰ ਛੱਡ ਲਓ, ਆਪਾਂ ਹੁਣ ਇਹਨਾਂ ਨੂੰ ਛੱਡ ਕੇ ਕੋਕਰੋਚ ਪਾਰਟੀ ਨੂੰ ਚੁਣਨਾ ਹੈ ਜਾਂ ਪਿਛਲਿਆਂ ਨੂੰ ਚੁਣਨਾ ਹੈ ਜਾਂ ਅਗਲਿਆਂ ਨੂੰ ਚੁਣਨਾ ਹੈ?
0: ਨਹੀਂ ਹੁਣ ਦੋਹਰਾ ਮੇਰੀ ਕਹਾਣੀ ਚੁਣਨੀ ਹੈ ਕਿ ਕੋਕਰੋਚ ਚੁਣਨੀ
4: ਹੈ? ਕਾਂਗਰਸ ਬੀਜੇਪੀ ਚੁਣ ਲੋ, ਕਾਂਗਰਸ ਚੁਣ ਲੋ, ਕਾਂਗਰਸ ਚੁਣ ਲੋ, ਅਕਾਲੀ ਦਲ ਚੁਣ ਲੋ, ਵਾਰਸ ਪੰਜਾਬ ਚੁਣ ਲੋ, ਹੋਰ ਵੀ ਜਿਹੜਾ ਕੋਈ ਹੈਗਾ ਉਹਨਾਂ ਤੇ ਵੀ ਨਾਂ ਲੈ ਦੇਣਾ ਮੈਂ, ਤੁਸੀਂ ਜਿਹਨੂੰ ਮਰਜ਼ੀ ਚੁਣ ਲੋ।
0: ਬਿਲਕੁਲ,
4: ਇਹ ਕਹਾਣੀ ਇੱਥੇ ਮੁੱਕਣੀ ਆ ਆ ਕੇ ਵੀ ਇੱਥੇ ਇਹ ਬਾਈ ਸਾਰਾ ਸਿਸਟਮ ਦਾ ਰੌਲਾ ਜਿਹੜਾ ਇਹਨਾਂ ਦੇ ਪਿੱਛੇ ਬੈਠਾ, ਇਹ ਸਿਰਫ ਸਾਡਾ ਇੱਕ ਨਾ ਸਾਡਾ ਫਾਰਾ ਲਾਉਣ ਵਾਸਤੇ ਪੰਜ ਕੁ ਸਾਲਾਂ ਬਾਅਦ ਇਹ ਅਸੀਂ ਇਹਦੇ ਤੇ ਸੈਟਿਸਫਾਈ ਹੋ ਜਾਂਦੇ ਆ ਵੀ ਯਾਰ ਅਸੀਂ ਤਾਂ ਹੁਣ ਅਕਾਲੀ ਦਲ ਲੈ ਆਂਦਾ, ਅਸੀਂ ਕਾਂਗਰਸ ਲੈ ਆਂਦੇ। ਹਾਂ ਕਹਾਣੀ ਪਿੱਛੇ ਜਿਹੜੀ ਹੈ ਉਹ ਜਿਹੜੀ ਮੈਂ ਉਹ ਸਿੱਧੂ ਮੂਸੇਵਾਲਾ ਦਾ ਗਾਣਾ ਸੀ, ਕਹਿੰਦਾ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ
0: ਜੀ,
4: ਹੈ ਇਹ ਲੋਗੋ ਅਗਲੇ ਪਾਸੇ ਚੇਂਜ ਹੁੰਦਾ, ਪੰਜ ਸਾਲ ਸਾਡੇ ਲੋਕਾਂ ਦੇ ਫਿਰ ਲੰਘ ਜਾਂਦੇ ਨੇ ਵੀ ਬਸ ਬਾਈ ਕੋਈ ਗੱਲ ਨੀ ਚੱਲ ਹੁਣ ਨਵੇਂ ਚੁਣ ਲਏ, ਦੋ ਕੁ ਸਾਲ ਉਹਨਾਂ ਦੇ ਇਸ ਇੰਤਜ਼ਾਰ ਚ ਲੰਘ ਜਾਂਦੇ ਨੇ ਵੀ ਕੁਛ ਵਧੀਆ ਕਰਨਗੇ,
0: ਮੁਹਿੰਮ ਏਦਾਂ ਦੀ ਚੱਲਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਆਵੇ ਵੀ ਸਰਕਾਰ ਆਪਾਂ ਲੈ ਕੇ ਆਉਣੀ ਹੈ ਪਰ ਸਰਕਾਰ ਵੋਟ ਵੀ ਆਪਾਂ ਪਾਉਣੀ ਹੈ, ਸਾਰਾ ਕੁਝ ਕਰਨਾ ਹੈ ਪਰ ਸਰਕਾਰ ਦੇ ਵਿੱਚ 19-21 ਦਾ ਫਰਕ ਰੱਖਣਾ ਹੈ, ਦੋ ਪਾਰਟੀਆਂ ਲੈ ਕੇ ਆਉਣੀਆਂ ਬਰਾਬਰ ਦੀਆਂ। ਮੁਹਿੰਮ ਏਦਾਂ ਦੀ ਚੱਲੇ ਭਾਈ ਦੋ ਪਾਰਟੀਆਂ ਲੈ ਕੇ ਆਉਣੀਆਂ ਬਰਾਬਰ ਦੀਆਂ ਤੇ 19-21 ਦਾ ਹੋਵੇ ਫਰਕ।
4: ਅਸਲ ਚ ਨਾ ਭਾਰਤ ਬਾਈ ਜੀ ਜਿਹੜੇ ਇਹਨਾਂ ਦੇ ਮੇਨ ਪਾਰਟੀਆਂ ਦੇ ਪ੍ਰਧਾਨ ਹੁੰਦੇ ਨੇ
0: ਜੀ
4: ਉਹੀ ਉਹ ਪਾਰਟੀਆਂ ਨਾਲ ਜੁੜੇ ਰਹਿ ਜਾਂਦੇ ਨੇ ਕਿਉਂਕਿ ਉਹ ਮੇਨ ਪਾਰਟੀ ਨਾਲ ਜੁੜੇ ਹੁੰਦੇ ਨੇ
0: ਜੀ,
4: ਬਾਕੀ ਤਾਂ ਸਾਰੇ ਬੰਦੇ ਥੱਲੇ ਉੱਤੇ ਥੱਲੇ ਹੋ ਜਾਂਦੇ ਨੇ, ਕੋਈ ਉਸ ਪਾਰਟੀ ਚ ਅੱਪੜ ਜਾਂਦਾ ਕੋਈ ਉਹਦੇ ਚ ਅੱਪੜ ਜਾਂਦਾ ਹੈ
0: ਜੀ,
4: ਤੇ ਉਹ ਮੁੜ ਕੇ ਲੋਕਾਂ ਨੂੰ ਵਿਖਾਈ ਜਾਂਦੇ ਨੇ ਵੀ ਅਸੀਂ ਫਲਾਣੀ ਪਾਰਟੀ ਚੁਣ ਲਈ ਅਸੀਂ ਫਲਾਣੀ ਚੁਣ ਲਈ, ਬੰਦੇ ਤਾਂ ਉਹੀ ਨੇ ਸਾਰੀ ਆ
0: ਕੁਝ ਤਾਂ ਮੁਕੱਦਰ ਪੈ ਜੀ ਚੋਣਾਂ ਹੀ ਪਏਗਾ ਨਾ ਉਹਦੇ ਨਾਲ ਮਤਲਬ ਕਿ ਇੱਕ ਕੰਪੀਟੀਸ਼ਨ ਨੂੰ ਲੈ ਕੇ ਆਓ ਜਿਹਦੇ ਵਿੱਚ ਲੋਕਾਂ ਦਾ ਭਲਾ ਜ਼ਿਆਦਾ ਹੋਊਗਾ ਮੈਨੂੰ ਲੱਗਦਾ ਹੈ, ਨਹੀਂ ਤਾਂ ਫਿਰ ਇੱਕ ਤਾਂ ਆ ਕੇ ਫਿਰ ਆਹ ਕੁਝ ਹੀ ਕਰੂਗੀ ਉਹ ਤਾਂ ਤੁਹਾਡਾ ਠੀਕ ਹੀ ਕਹਿਣਾ ਜਿਹੜੀ ਮਰਜ਼ੀ ਲੈ ਆਓ।
4: ਜੇ ਤੁਸੀਂ ਵੋਟਾਂ ਦੇ ਹਿਸਾਬ ਨਾਲ ਸਭ ਤੋਂ ਬੈਟਰ ਆਪਸ਼ਨ ਜੇ ਚੁਣਨਾ ਹੈ ਨਾ
0: ਜੀ,
4: ਕਿਉਂਕਿ ਉਹਦੇ ਤੇ ਫਿਰ ਇਹ ਵੀ ਪੰਗਾ ਨਾ ਉਹਦੇ ਤੇ ਲੋਕਾਂ ਦਾ ਜ਼ੋਰ ਕੋਈ ਨੀ, ਉਹ ਕੁਦਰਤੀ ਚੁਣਿਆ ਜਾਵੇ ਤਾਂ ਚੁਣਿਆ ਜਾਵੇ, ਨਾ ਚੁਣਿਆ ਜਾਵੇ ਨਾ ਚੁਣਿਆ ਜਾਵੇ
0: ਜੀ,
4: ਇਹਨਾਂ ਨੂੰ ਬਹੁਮਤ ਦੀਆਂ ਸੀਟਾਂ ਦੇ ਨੇੜੇ ਰੱਖੋ,
0: ਜਿੱਥੇ
4: ਇਹਨਾਂ ਨੂੰ ਡਰ ਹੋਵੇ ਸਾਡੀ ਸਰਕਾਰ ਡਿੱਗ ਸਕਦੀ।
0: ਬਿਲਕੁਲ ਹੈ ਜੀ, ਡਰ ਹੋਵੇ ਇਹਨਾਂ ਨੂੰ ਆਪਣਾ,
4: ਸਭ ਤੋਂ ਵਧੀਆ ਆਪਸ਼ਨ ਉਹ ਹੈ, ਪਰ ਉਹਦੇ ਚ ਲੋਕਾਂ ਦਾ ਜ਼ੋਰ ਕੋਈ ਨੀ ਕਿਉਂਕਿ ਲੋਕਾਂ ਦਾ ਫਿਰ ਜਦੋਂ ਵੋਟਾਂ ਪੈਂਦੀਆਂ ਨੇ ਇਹ ਉਹਨਾਂ ਨੇ ਉੱਥੇ ਕੋਈ ਗਿਣਤੀ ਤਾਂ ਹੁੰਦੀ ਨੀ ਫਿਰ ਵੀ
0: ਜੀ,
4: ਇਹ ਤਾਂ ਬਾਈ ਜੀ ਨਜ਼ਾਰੇ ਲੈਂਦੇ ਨੇ ਤੁਸੀਂ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਸਾਰੇ ਢਾਂਚੇ ਤੇ ਬਾਈ
0: ਜੀ,
4: ਜੋ ਕੁਛ ਵੀ ਇਹ ਹੈਗਾ ਸਾਡੇ ਸਾਹਮਣੇ
0: ਜੀ,
4: ਜਿਹੜੀਆਂ ਗੱਲਾਂ ਦੇ ਪਿਛੜਾ ਕਰ ਇਹ ਮਾਨ ਸਾਹਿਬ ਦੀਆਂ ਪਿਛਲੀਆਂ ਵੀਡੀਓ ਜਿੰਨੀਆਂ ਨੇ ਵਿਰੋਧੀ ਧਿਰ ਵਾਲੀਆਂ ਉਹ ਇਹਨਾਂ ਸਾਹਮਣੇ ਚਲਾ ਦਿਓ।
0: ਬਿਲਕੁਲ ਹੈ ਜੀ,
4: ਐ ਲੱਗਦਾ ਵੀ ਮਾਨ ਸਾਹਿਬ ਆਪਣੇ ਖਿਲਾਫ
0: ਨਾ ਫਿਰ ਪਾਣੀ ਪਾਣੀ ਮੈਂ ਹੋ ਗਏ ਮਿੱਤਰ ਵਾਲਾ ਦਾ ਮਾਣੋ ਜੀ,
4: ਹਾਂ ਉਹ ਅਕਾਲੀ ਦਲ ਵਾਲੇ ਨੇ ਭਾਵੇਂ ਕਾਂਗਰਸ ਵਾਲੇ ਨੇ ਉਹ ਇਹ ਕਹੀ ਜਾਂਦੇ ਨੇ ਵੀ ਅਸੀਂ ਤਾਂ ਸਾਡਾ ਕੋਈ ਕਸੂਰ ਨੀ
0: ਜੀ
4: ਬਾਈ ਜੀ ਹਰਾ ਨੇ ਵੋਟਾਂ ਪਾ ਕੇ ਗਲਤ ਕੀਤਾ ਸਾਡਾ ਥੋੜਾ ਕਸੂਰ ਹੈ ਉਹਦਾ ਕਸੂਰ ਸੈਣੀ ਬਾਈ ਜੀ ਜਾਂ ਸਾਡੇ ਵਰਗਿਆਂ ਦਾ ਕੱਢੀ ਹੁੰਦੇ ਨੇ ਮੈਂ ਵਿੱਚ ਹੀ ਆਪਣੇ ਨੂੰ ਲਾ ਲੈਣਾ ਇਹ ਨੀ ਕੋਈ ਕੱਲੇ ਸੈਣੀ ਬਾਈ ਜੀ ਉਹ ਆਪਣਾ ਕਸੂਰ ਨੀ ਜਾਣਦੇ ਹੈਗੇ ਇਹਨਾਂ ਨੂੰ ਜੇ ਲੋਕਾਂ ਨੇ ਚੁਣਿਆ ਸਾਡੀ ਗਲਤੀ ਸੀ ਗਲਤੀ ਹੋਏਗੀ ਕੋਈ ਨਾ ਕੋਈ ਤਾਂ ਚੁਣਿਆ ਉਹ ਕਹਿੰਦੇ ਨਹੀਂ ਜਿਹੜੇ ਚੁਣਨ ਵਾਲੇ ਨੇ ਉਹ ਕਸੂਰਵਾਰ
0: ਬਿਲਕੁਲ ਹੈ ਜੀ ਬਿਲਕੁਲ
4: ਅਸੀਂ ਫੇਰ ਉਹਨਾਂ ਨੂੰ ਵੋਟਾਂ ਪਾਉਣਾ ਅਸੀਂ ਕਟਹਿਰੇ ਚ ਵੀ ਜਿਨ੍ਹਾਂ ਨੂੰ ਅਸੀਂ ਚੁਣਨਾ ਉਹਨਾਂ ਨੇ ਸਾਨੂੰ ਕਟਹਿਰੇ ਚ ਖੜਾਇਆ ਹੋਇਆ
0: ਜੀ
4: ਅਸੀਂ ਫੇਰ ਕਹਿੰਦੇ ਵੀ ਨਹੀਂ ਇਹਨਾਂ ਨਾਲੋਂ ਉਹ ਠੀਕ ਨੇ ਪਿਛਲੇ
0: ਜੀ
4: ਵੀ ਉਹ ਸਾਡਾ ਵਧੀਆ ਕਰਨੀ ਆ
0: ਬਿਲਕੁਲ
4: ਮੈਂ ਇੱਕ ਗੱਲ ਤੁਹਾਨੂੰ ਕਹਿ ਕੇ ਦੇਣਾ ਭਾਰਤ ਮਾਈ ਜੀ ਮੇਰੀ ਇਹ ਗੱਲ ਨੋਟ ਕਰ ਲਿਆ
0: ਜੀ
4: ਜਿਹੜਾ ਅਕਾਲੀ ਦਲ 17-18 ਹਜ਼ਾਰ ਕਰੋੜ ਦਾ ਕਰਜ਼ਾ ਲੈਂਦਾ ਸੀ ਸਾਲ ਦਾ
0: ਜੀ
4: ਕਾਂਗਰਸ 20,000 ਕਰੋੜ ਦਾ ਲੈਂਦੀ ਸੀ ਇਹ 35 ਤੇ ਪਹੁੰਚ ਗਈ
0: 35 ਤੇ ਪਹੁੰਚ ਗਈ
4: ਏਦੂ ਬਾਅਦ ਜਿਹੜੀ ਵੀ ਸਰਕਾਰ ਆਏਗੀ
0: ਜੀ
4: ਭਾਵੇਂ ਅਕਾਲੀ ਆ ਜਾਣ ਭਾਵੇਂ ਕਾਂਗਰਸ ਆ ਜਾਣ
0: ਜੀ
4: ਇਹ ਉਦੋ 2-4 ਹਜ਼ਾਰ ਕਰੋੜ ਵੱਧ ਹੀ ਲੈਣਗੇ ਘੱਟ ਨੀ ਦਿੰਦੇ
0: ਜੀ
4: ਇਹ ਤੁਹਾਨੂੰ ਮੈਂ ਲਿਖ ਕੇ ਦੇਦਾ
0: ਜੀ
4: ਕਿਉਂਕਿ ਬਾਈ ਜੀ ਇਹਨਾਂ ਨੇ ਜਿੰਨੇ ਆਮਦਨ ਦੇ ਸਾਧਨ ਨੇ ਉਹਨਾਂ ਦੇ ਕਬਜ਼ਾ ਹੀ ਇਹਨਾਂ ਦਾ
0: ਠੇਕੇ
4: ਰੇਤੇ ਦੀਆਂ ਖੰਭਾਂ ਨੇ ਜਿੰਨੀਆਂ ਉਹ ਪਹਿਲਾਂ ਕਾਂਗਰਸਾਂ ਕੋਲ ਸੀ ਅਕਾਲੀਆਂ ਸੀ ਹੁਣ ਇਹਨਾਂ ਕੋਲ
0: ਜੀ
4: ਆਮਦਨ ਦਾ ਸਾਧਨ ਕੀ ਪੰਜਾਬ ਕੋਲ
0: ਬਿਲਕੁਲ
4: ਫਿਰ ਅਸੀਂ ਕਿਹੜੇ ਦਾਅਵਿਆਂ ਨਾਲ ਦੁਬਾਰਾ ਅਸੀਂ ਕਹਿੰਦੇ ਵੀ ਇਹਨਾਂ ਨੂੰ ਚੁਣ ਲਓ ਭਾਵੇਂ ਮੈਂ ਕਹਿੰਦਾ ਵੀ ਉਹਨਾਂ ਨੂੰ ਚੁਣ ਲਓ ਮੈਂ ਇਹ ਨੀ ਕਹਿੰਦਾ ਇਹ ਜੇ ਇਹ ਵੀ ਰਹਿ ਕੇ ਇਹ ਵੀ ਤੰਗੀ ਕਰਨਗੇ ਇਹ ਕੋਈ ਤੰਗ ਨੀ ਹੈਗੀ
0: ਬਿਲਕੁਲ ਥੈਂਕ ਯੂ ਮੁਕੱਦਰ
4: ਇਸ ਕਰਕੇ ਬਾਈ ਇਸ ਕਰਕੇ ਉਹ ਕਈ ਵਾਰੀ ਨਾ ਜੀ ਕਰਦਾ ਵੀ ਉਹ ਗਾਣਾ ਮੈਨੂੰ ਯਾਦ ਆ ਜਾਂਦਾ ਕਹਿੰਦਾ ਬਿਨਾ ਖੰਭੋਂ ਉੱਡ ਗਏ ਲਾਈਟ ਚੜ ਕੇ ਹੈ ਏਡਾ ਵੱਡਾ ਧੋਖਾ ਕੀਤਾ ਸਾਡਾ ਮੈਂ ਤਾਂ ਐਂ ਕਹਿੰਦਾ ਫਿਨਲੈਂਡ ਆ ਕੇ ਬਹਿ ਜਾਈਏ
0: ਭਰ
4: ਜਵਾਈ ਨਾਲ ਗੱਲਾਂ ਕਰੀਏ
0: ਬਿਲਕੁਲ ਹੈ ਜੀ
4: ਉੱਥੇ ਬਹਿ ਕੇ ਸਿਸਟਮ ਦੀ ਪੜਚੋਲ ਕਰਨ ਤੇ ਉਹੀ ਗੱਲ ਮਜ਼ਾ ਆਏਗਾ ਇਹ ਚ ਤਾਂ ਬਾਈ ਜੀ ਬਹੁਤ ਔਖਾ ਹੈ ਭਰ ਜਵਾਈ ਜੀ ਇੱਥੇ ਨਾ ਤੇਲ ਦੇ ਪੰਪਾਂ ਤੇ ਪੋਸਟਰ ਲੱਗੇ ਪਏ
0: ਬਿਲਕੁਲ
4: ਵੀ ਇਸ ਤੋਂ ਬਾਅਦ ਤੁਹਾਨੂੰ ਤੇਲ ਨੀ
0: ਜੀ ਬਿਲਕੁਲ
4: ਦੇਖੋ
0: ਵੀ ਲੋਕਾਂ ਦੇ ਹਾਲਾਤ ਕੀ ਨੇ ਅਮਰੀਕਾ ਤੋਂ ਤੇਲ ਕਹਿੰਦੇ ਸਾਡਾ ਯਾਰ ਆ ਮੋਦੀ ਅਸੀਂ ਤਾਂ ਪੂਰਾ ਤੇਲ ਦੇਣ ਨੂੰ ਤਿਆਰ ਆ ਭਾਈ ਲਵੇ ਤਾਂ ਸਹੀ
4: ਬੇੜਾ ਬਾਈ ਜੀ ਮੋਦੀ ਤਾਂ ਲੈਣ ਨੂੰ ਤਿਆਰ ਮੋਦੀ ਜੇ ਹੁਣ ਟਰੰਪ ਤੋਂ ਹੁਕਮ ਕਰੇਗਾ ਤਾਂ ਹੀ ਲੈਣਾ ਮੋਦੀ
0: ਜੀ ਬਿਲਕੁਲ ਹੈ
4: ਉਹ ਕਹਿੰਦਾ ਟਰੰਪ ਕਹਿੰਦਾ ਵੀ ਮੈਂ ਤਾਂ ਮੋਦੀ ਸਾਹਿਬ ਤਾਂ ਕਹਿੰਦਾ ਮੈਨੂੰ ਤਾਂ ਪਿਆਰ ਕਰਦੇ ਨੇ ਵੀ ਜੇ ਮੋਦੀ ਸਾਹਿਬ ਨੂੰ ਇਹ ਪਤਾ ਵੀ ਮੈਂ ਉਹਨਾਂ ਦਾ ਸਾਰਾ ਸਿਆਸੀ ਕੈਰੀਅਰ ਵਿਗਾੜ ਦਿਆਂਗਾ
0: ਜੀ
4: ਐ ਹੁਣ ਇਹ ਨੀ ਪਤਾ ਵੀ ਕੀ ਰੱਖੀ ਫਿਰਦਾ ਹੋਈ ਗੱਲ ਟਰੰਪ
0: ਬਿਲਕੁਲ ਹੈ ਬਿਲਕੁਲ ਹੈ ਜੀ
4: ਇਸ ਕਰਕੇ ਬੜਾ ਅਫਸੋਸ ਹੈ ਭਾਈ ਭਰਜ ਬਾਈ ਜੀ ਚਲੋ ਹਾਸੇ ਖੇਡੇ
0: ਬਿਲਕੁਲ ਨਹੀਂ ਚਰਚਾ ਤਾਂ ਚੱਲਣੀ ਚਾਹੀਦੀ ਆ ਬਾਈ ਜੀ ਜੋ ਹਾਲਾਤ ਹੋ ਰਹੇ ਨੇ ਉਹਦੇ ਵਿਚ ਸਾਰਾ ਕੁਝ ਆਪਾਂ ਨੂੰ ਘੱਟੋ ਘੱਟ ਆਪਣੇ ਆਪ ਦੇ ਵਿਚ ਤਾਂ ਜਾਗਰੂਕ ਰਹੀਏ ਪਛਾਣ ਕਰੀਏ ਵੀ ਹੋ ਕੀ ਰਿਹਾ ਬਿਲਕੁਲ
4: ਬੀਜੇਪੀ ਸਰਕਾਰ ਦੇ ਵਿਚ 99 ਵਾਰੀ ਪੇਪਰ ਲੀਕ ਹੋ ਗਏ ਜੀ ਇੱਕ ਘੱਟ 90
0: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਜੀ
4: ਕੀ ਕਰੋਗੇ ਇਹਨਾਂ ਦਾ
0: ਜੀ ਬਿਲਕੁਲ
4: ਕੋਈ ਗੱਲ ਕਿਸੇ ਨੂੰ ਕੋਈ ਸਜ਼ਾ ਨੀ ਕੋਈ ਲੈਣੀ ਨੀ ਦੇਣੀ ਨੀ ਉਹੀ ਗੱਲ ਜੀ ਹਰ ਵਾਰੀ ਉਹੀ ਗੱਲ
0: ਬਿਲਕੁਲ
4: ਹੁੰਦਾ ਹੈ ਬਾਈ ਜੀ
0: ਚਲੋ
4: ਥੈਂਕ ਯੂ
0: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ
4: ਸਿਸਟਮ
0: ਸਤਿ ਸ੍ਰੀ ਅਕਾਲ
4: ਸਾਡੀ ਜਨਤਾ ਕਿਹਨੂੰ ਚੁਣ
0: ਜੀ
4: ਚੁਣ ਕੇ ਸਾਡੇ ਸਾਹਮਣੇ ਲਿਆਉਂਦੀ ਹੈ ਦੁਬਾਰਾ
0: ਬਿਲਕੁਲ
4: ਅਸੀਂ ਨੀ ਅਸੀਂ ਇੱਕ ਗੱਲ ਦਾ ਦਾਅਵਾ ਅਸੀਂ ਇਹਨਾਂ ਨੂੰ ਚੁਣਨ ਵਾਲਿਆਂ ਚ ਨਹੀਂ ਹੋਵਾਂਗੇ ਪੱਕਾ
0: ਬਿਲਕੁਲ
4: ਇਹ ਆਪ ਹੀ ਜ਼ਿੰਮੇਵਾਰ ਹੋਣਗੇ 6 ਮਹੀਨੇ ਪਿੱਛੇ ਜ਼ਿੰਮੇਵਾਰ ਇਹੀ ਹੋਣਗੇ ਮੇਰਾ
0: ਜੀ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਦੋਸਤੋ ਇਸ ਤਰ੍ਹਾਂ ਜੀ ਮੁਕੱਦਰ ਜੀ ਅਗਲੀ ਲਾਈਨ ਦੇ ਉੱਤੇ ਜੀਰਾ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ ਜੀ
5: ਸਤਿ ਸ੍ਰੀ ਅਕਾਲ ਜੀ ਭਾਰਤ ਜੀ ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ ਜੀ ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਕੀ ਕਹਿਣਾ ਚਾਹੋਗੇ
5: ਬਹੁਤ ਵਧੀਆ ਜੀ ਮੈਂ ਜੀ ਇੱਕ ਤਾਂ ਗੱਲ ਕਰਨੀ ਆ ਜਿਹੜੀ ਤੁਸੀਂ ਸਰਪੰਚਾਂ ਨੂੰ ਪਹਿਲੀ ਗੱਲ ਤਾਂ ਕਹਿ ਕੇ ਗਏ ਨਾ
0: ਹਾਂਜੀ
5: ਭੱਤੇ ਦੇਣੇ ਆ
0: ਜੀ
5: ਮਾਨ ਸਰਕਾਰ ਨੇ
0: ਜੀ
5: ਉਹ ਤਾਂ ਜੀ ਹੁਣ ਜਾਂਦੇ ਜਾਂਦੇ ਉਹ ਵੀ ਰੇਹੜੀ ਇੱਕ ਦੂਜੇ ਦੇ ਰੋੜੀਆਂ ਵਾਲਾ ਢੰਗ ਹੀ ਆ ਜੀ ਉਹ ਵੀ ਸਹੀ ਮਹੀਨੇ ਚ
0: ਬਿਲਕੁਲ ਹੈ ਜੀ ਬਿਲਕੁਲ
5: ਅਗਲਾ ਕਹਿੰਦਾ ਵੋਟਾਂ ਪਵਾਉਣੀਆਂ ਸਰਪੰਚਾਂ ਨੇ ਹੋਰ ਕਿਸੇ ਨੇ ਪਵਾਉਣੀਆਂ ਨੀ ਹੁੰਦੀਆਂ
0: ਬਿਲਕੁਲ ਹੈ ਜੀ
5: ਹੁਣ ਚਾਰ ਛਿੱਲੜ ਉਹਨਾਂ ਨੂੰ ਦੇ ਦੋ ਜਿਵੇਂ ਬਾਦਲ ਸਾਹਿਬ ਨੇ ਉਹ ਸੰਗਤ ਦਰਸ਼ਨ ਕਰਦੇ ਹੁੰਦੇ ਸੀਗੇ ਸਰਪੰਚਾਂ ਨੂੰ ਨੋਟ ਦੇ ਜਾਂਦਾ ਜਾਵੇ ਢੱਠੇ ਖੂਹ ਚ
0: ਪਹਿਲਾਂ ਜਿਹੜਾ ਉਹਨਾਂ ਨੂੰ ਪੱਲੇ ਸੀਗਾ ਉਹ ਸਾਰਾ ਕੁਝ ਵਾਪਸ ਮੰਗਾ ਲਿਆ ਜੀ
5: ਭਾਰਤ ਸਾਹਿਬ ਸਿਸਟਮ ਏਦਾਂ ਦਾ ਨੀ ਬਣ ਸਕਦਾ ਬਈ ਕਹਿਣ ਦਾ ਮਤਲਬ ਜੇ ਕੋਈ ਕਾਨੂੰਨ ਏਦਾਂ ਦਾ ਆ ਜਾਵੇ
0: ਜੀ
5: ਬਈ ਜਿਹੜੀ ਸਰਕਾਰ ਕਰਜ਼ ਲੈਂਦੀ ਆ
0: ਜੀ
5: ਅਗਲੀ ਸਰਕਾਰ ਕਰਜ਼ ਉਹਦਾ ਨਹੀਂ ਬੋੜੂਗੀ
0: ਬਿਲਕੁਲ
5: ਸਿਸਟਮ ਬਣਾ ਕੇ ਜਾਵੇ ਵੀ ਜਿਹੜਾ ਉਹਨਾਂ ਨੇ ਚੱਕਿਆ ਤੇ ਉਹ ਆਪਦਾ ਲਾਹ ਕੇ ਵੀ ਜਾਣ, ਛੇ ਮਹੀਨਿਆਂ ਨੂੰ ਦਿੱਤੇ ਜਾਣਗੇ ਤੇ ਤੁਸੀਂ ਆਪਦਾ ਕਰਜ਼ ਉਤਾਰੋ ਪਹਿਲਾਂ।
0: ਬਿਲਕੁਲ ਹੈ ਜੀ, ਚਾਹੀਦਾ ਹੈ ਜੀ,
5: ਕਿਉਂਕਿ ਜੇ ਆਪਾਂ ਏਦਾਂ ਹੀ ਸੋਚਦੇ ਰਹੇ ਵੀ ਠੀਕ ਹੈ ਇੱਕ ਵਾਰੀ ਗੁਲਸ਼ਰੇ ਡਾਈ ਜਾਓ
0: ਤੁਸੀਂ ਦੇਖੋ ਹੁਣ ਇੱਥੇ ਅਸੀਂ ਬੈਂਕ ਦੇ ਵਿੱਚ ਕੋਈ ਪੈਸਾ ਧੇਲਾ ਲੈਣ ਜਾਂਦੇ ਹਾਂ ਜਾਂ ਲੋਨ ਲੈਣਾ, ਉਹ ਦੇਖਦੇ ਆ ਕਿ ਜੇ ਤਾਂ ਇਕੱਲਾ ਬੰਦਾ ਹੈ ਉਹਦਾ ਦੇਖਦੇ ਆ ਇਨਪੁੱਟ ਕੀ ਹੈ ਤੇ ਆਊਟਪੁੱਟ ਕੀ ਹੈ। ਇਸੇ ਤਰ੍ਹਾਂ ਜੇ ਮਤਲਬ ਕਿ ਘਰ ਵਾਲੀ ਨਾਲ ਹੈ ਤੇ ਦੋਵਾਂ ਦਾ ਮਿਲਾ ਕੇ ਦੇਖਦੇ ਆ ਕਿ ਭਾਈ ਜੇ 10,000 ਰੁਪਇਆ ਇਹਨਾਂ ਨੇ ਕਰਜ਼ਾ ਲੈਣਾ ਤੇ ਇਹਨਾਂ ਨੂੰ ਘੱਟੋ ਘੱਟ ਆਮਦਨ ਜਿਹੜੀ ਹੈ 2-3,000 ਰੁਪਇਆ ਤਾਂ ਹੋਣੀ ਚਾਹੀਦੀ ਹੈ ਨਾ ਮਹੀਨੇ ਦੀ, ਤਾਂ ਹੀ ਇਹ 200 ਜਾਂ 300 ਕਿਸ਼ਤ ਦੇ ਪਾਉਣਗੇ।
5: ਮੈਂ ਇਹ ਕਹਿ ਰਿਹਾ ਵਾ ਵੀ ਘੱਟੋ ਘੱਟ ਜਿਹੜੀ ਵੀ ਸਰਕਾਰ ਨੂੰ ਕਰਜ਼ਾ ਦੇਣਾ ਚਾਹੀਦਾ ਵਾ
0: ਜੀ,
5: ਉਹਦੀ ਲਿਮਿਟ 15 ਸਾਲ 10 ਸਾਲ ਨਹੀਂ ਹੋਣੀ ਚਾਹੀਦੀ
0: ਜੀ। ਨਹੀਂ ਉਹੀ ਗੱਲ ਜੀਰਾ ਸਾਹਿਬ ਉਹੀ ਗੱਲ ਕਰਦਾ ਨਾ, ਹੁਣ ਸਰਕਾਰ ਬਜਟ ਪੇਸ਼ ਕਰਦੀ ਹੈ, ਇਹਨਾਂ ਨੂੰ ਪਤਾ ਹੀ ਆ ਵੀ ਇਹਨਾਂ ਦੇ ਖਾਤੇ ਦੇ ਵਿਚ ਕੀ ਆਉਂਦਾ ਤੇ ਕੀ ਜਾਂਦਾ ਹੈ, ਸਾਡੇ ਖਰਚੇ ਕਿੰਨੇ ਨੇ ਤੇ ਸਾਡੀ ਆਮਦਨ ਕਿੰਨੀ ਹੈ, ਉਥੋਂ ਹੀ ਬਜਟ ਤਿਆਰ ਹੁੰਦਾ ਨਾ। ਇਹ ਤਾਂ ਹੈ ਨੀ ਕਿ ਜੋ ਮਰਜ਼ੀ ਉਹਦੇ ਉੱਤੇ ਲਿਖ ਦਈਏ ਆਪਣੀ ਮਨ ਮਰਜ਼ੀ ਦੇ ਨਾਲ ਅੰਕੜੇ ਪਾ ਦਈਏ ਜੀ।
5: ਮੈਂ ਇਹੀ ਗੱਲ ਕਹਿ ਰਿਹਾ ਵਾ ਵੀ ਤੁਸੀਂ ਆਪਦੀਆਂ ਮੌਜਾਂ ਲੈ ਕੇ ਚੱਲ ਜਾਓ ਤੇ ਮਗਰ ਲਿਆ ਕੇ ਉਹਦਾ ਕਿਉਂ ਭੁਗਤਣ,
0: ਬਿਲਕੁਲ
5: ਉਹ ਕਰਨਾ
0: ਬਿਲਕੁਲ
5: ਵੀ ਕਾਨੂੰਨ ਏਦਾਂ ਦਾ ਚਾਹੀਦਾ ਵਾ ਵੀ ਘੱਟੋ ਘੱਟ ਜਿਹੜੀ ਸਰਕਾਰ ਜਾਣੇ। ਪਹਿਲੀ ਗੱਲ ਤਾਂ ਜਿਹੜੇ ਇਹਨਾਂ ਨੂੰ ਲੋਨ ਦਿੰਦੇ ਨਾ ਉਹਨਾਂ ਨੂੰ 15 ਸਾਲ ਦੀ ਉਹਨੂੰ ਟਾਈਮ ਦੇਣਾ ਚਾਹੀਦਾ ਹੀ ਨੀਗਾ, ਟਾਈਮ ਹੀ 5 ਸਾਲ ਦਾ ਚਾਹੀਦਾ
0: ਜੀ,
5: ਬਸ
0: ਜੀ
5: ਲੈ ਲੋ ਤੇ ਜਾਣ ਲੱਗੇ ਆਪਦੇ ਲਾ ਜਾਓ ਬਸ।
0: ਬਿਲਕੁਲ ਹੈ ਜੀ,
5: ਸਿਸਟਮ ਏਦਾਂ ਦਾ ਬਣ ਜਾਏ ਕਿ ਪੰਜਾਬ ਬਚ ਜੂਗਾ ਜੀ।
0: ਸਬਸਿਡੀਆਂ ਜਿਹੜੀਆਂ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਬੰਦ ਕਰਨੀਆਂ ਪੈਣੀਆਂ ਨੇ, ਆਪਣੇ ਖਰਚੇ ਘਟਾਉਣੇ ਪੈਣੇ ਆ। ਸਰਕਾਰਾਂ ਇੱਥੇ ਦੀਆਂ ਕਰ ਹੀ ਰਹੀਆਂ ਨੇ, ਉਹ ਆਪਣੇ ਖਰਚਿਆਂ ਨੂੰ ਕੰਟਰੋਲ ਕਰ ਰਹੀਆਂ ਨੇ, ਜਿੱਥੇ 4 ਬੰਦੇ ਕੰਮ ਕਰਦੇ ਸੀ ਉੱਥੇ 2 ਕਰ ਦਿੱਤੇ ਆ ਜੀ।
5: ਬਾਕੀ ਭਾਰਤ ਜੀ ਮੈਂ ਗੱਲ ਹੁਣ ਕਹਿ ਨਹੀਂ ਚਾਹੁੰਦਾ ਸੀਗਾ, ਮੇਨ ਜਿਹੜੀ ਗੱਲ ਹੈਗੀ ਆ ਕਾਂਗਰਸ ਪਾਰਟੀ ਤੇ
0: ਜੀ,
5: ਸਾਡੇ ਪੰਜਾਬੀਆਂ ਨੂੰ ਇਹ ਲੱਗ ਗਿਆ ਪਿਆ ਵੀ ਜਿਵੇਂ ਅਸੀਂ ਅੱਗੇ ਧੋਖਾ ਖਾਧਾ
0: ਜੀ,
5: ਬਈ ਇਹ ਵੀ ਉਹਦਾ ਦੂਜਾ ਰੂਪ ਹੀ ਆ।
0: ਹਾਂ ਬਿਲਕੁਲ, ਦੇਖੋ ਉਹਦੇ ਵਿਚ ਦੇਖੋ ਮੈਂ ਹੈਰਾਨ ਆ, ਜੋਗਿੰਦਰ ਯਾਦਵ ਨੇ ਵੀ ਆਮੀ ਭਰੀ ਹੈ ਇਹਦੇ ਵਿਚ, ਪਰ ਉਹਦੇ ਵਿਚ ਵੀ ਤਾਂ ਕਿਤੇ ਨਾ ਕਿਤੇ ਸਿਆਸੀ ਪੈਂ ਤੜਾ ਨਾ, ਪਹਿਲਾਂ ਕੰਮ ਵੀ ਤਾਂ ਇਹ ਬੰਦਾ ਉਹਨਾਂ ਦੇ ਨਾਲ ਹੀ ਕਰਦਾ ਰਿਹਾ ਨਾ।
5: ਭਾਜੀ ਸੁਣੋ ਉਸ ਤੋਂ ਆਪਾਂ ਜਦੋਂ ਇੱਕ ਦਿਮਾਗ ਦੇ ਵਿਚ ਆਪਾਂ ਉਹ ਪੱਕੀ ਬਣਾ ਲੈਣੇ ਨਾ ਵੀ ਦਿਮਾਗ ਚ ਭਾ ਲੈਣੇ ਆ ਵੀ ਵਾਕਈ ਵੀ ਐਂ ਹੀ ਹੋਊਗਾ ਜੀ, ਬੰਦਾ ਗਲਤ ਹੀ ਆ ਜੀ ਜਾ ਕੇ। ਪਹਿਲਾਂ ਮੈਨੂੰ ਇਹ ਗੱਲ ਦੱਸੋ, ਕੋਕਰੇਜ ਨਾ ਜੇ ਆਪਣਾ ਸੁਪਰੀਮ ਕੋਰਟ ਦੇ ਵਕੀਲ ਇੰਨੀ ਗੱਲ ਨਾ ਕਹਿੰਦੇ ਪੈਰਾਸਾਈਟ ਦੇ ਕੋਕਰੇਜ, ਕੀ ਇਹ ਕੋਕਰੇਜ ਨਾ ਕੋਈ ਅੱਜ ਤੱਕ ਪਾਰਟੀ ਨੇ ਕਿਸੇ ਨੇ ਸੋਚਿਆ ਸੀਗਾ ਬਣ ਜੂਗੀ ਪਾਰਟੀ?
0: ਨਹੀਂ ਸੋਚਿਆ ਤਾਂ ਨਹੀਂ ਸੀ ਜੀ।
5: ਠੀਕ ਹੈ ਨਾ, ਜੇ ਹੁਣ ਏਦਾਂ ਦੀ ਨੌਬਤ ਆ ਗਈ ਆ
0: ਜੀ
5: ਤੇ ਉਹ ਅਭਿਜੀਤ ਨੇ ਆਪਦੇ ਇੰਸਟਾਗ੍ਰਾਮ ਤੇ ਬਾਹਰ ਬੈਠੇ ਨੇ ਬਣਾਤੀ ਆ
0: ਜੀ,
5: ਮੈਨੂੰ ਮੇਰੇ ਸੱਜਣ ਕਹਿੰਦੇ ਕਿ ਇਹ ਉਸੇ ਬੰਦੇ ਨੂੰ ਸਸੋਦੀਆ ਸਾਹਿਬ ਦੇ ਨਾਲ ਕਿਸੇ ਵੇਲੇ ਰਹਿਣੇ ਸੀ।
0: ਬਿਲਕੁਲ
5: ਭਾਜੀ, ਕਿਸੇ ਵੇਲੇ ਰਹਿਣੇ ਸੀਗੇ, ਉਦੋਂ ਬਾਅਦ ਤੁਹਾਡੀ ਸੋਚ ਬਦਲ ਵੀ ਸਕਦੀ ਆ।
0: ਉਹ ਸਹਿਮਤ ਹੈ ਤੁਹਾਡੇ ਨਾਲ, ਸੋਚ ਬਦਲ ਸਕਦੀ ਹੈ, ਪਰ ਆਪਣੇ ਜੀਰਾ ਸਾਹਿਬ ਸਾਰਾ ਕੁਝ ਪਲੈਨਡ ਹੀ ਹੁੰਦਾ ਹੈ। ਦੇਖੋ ਹੁਣ ਉਹਨੇ ਆਪਣੇ ਜਿਹੜਾ ਜੱਜ ਨੇ ਉਹਨੇ ਮਾਫ਼ੀ ਵੀ ਮੰਗੀ ਆ, ਉਹ ਕਹਿੰਦੇ ਮੈਂ ਜੋ ਕਹਿਣਾ ਚਾਹੁੰਦਾ ਸੀ ਉਹਨੂੰ ਉਲਟ ਲੈ ਕੇ।
5: ਭਾਜੀ ਦੇਖੋ, ਮੈਂ ਬਹੁਤ ਕਹਿਣ ਦਾ ਮਤਲਬ, ਚੈਨਲ ਮੇਰੇ ਹੈਗੇ ਆ ਬੜੇ ਸੱਜਣ ਭੱਦਰ ਪੁਰਸ਼ ਹੈਗੇ ਆਪਣੇ
0: ਜੀ,
5: ਪੱਤਰਕਾਰ ਜਰਨਲਿਸਟ ਬਹੁਤ ਬਹੁਤ ਉਮਰਾਂ ਦੇ
0: ਜੀ,
5: ਮੈਂ ਉਹਨਾਂ ਨੂੰ ਫਾਲੋ ਕਰਦਾ ਜੀ ਡੇਲੀ
0: ਜੀ,
5: ਮੈਂ ਪੰਜਾਬ ਦੇ ਬਹੁਤ ਘੱਟ ਸੁਣਦਾ ਵਾ
0: ਜੀ,
5: ਕਿਉਂਕਿ ਇਹ ਇੱਕ ਅਜਨਚੇਤ ਕਹਾਣੀ ਹੋਈ ਆ
0: ਜੀ।
5: ਇਹ ਕੋਈ ਆਪਾਂ ਕਹਿ ਦਈਏ ਨਾ ਵੀ ਕੋਈ ਐਡਵਾਂਸ ਸਿੱਕੇ ਦੀ ਸੋਚ ਹੈਗੀ ਸੀ ਬਣਾਉਣੀ, ਕਿਉਂਕਿ ਜੋ ਹਾਲਾਤ ਇਸ ਵੇਲੇ ਦੇਸ਼ ਦੇ ਚੱਲਦੇ ਪਏ ਆ ਨਾ
0: ਜੀ,
5: ਜੋ ਹਾਲਾਤ ਚੱਲਦੇ ਪਏ ਆ, ਅਸੀਂ ਤਾਂ ਇਹ ਕਹਿੰਦੇ ਆ ਵੀ ਚਲੋ ਘੱਟੋ ਘੱਟ ਬੀਜੇਪੀ ਨੂੰ ਇਹ ਤਾਂ ਪਤਾ ਲੱਗੂਗਾ ਨਾ
0: ਜੀ
5: ਬਈ ਇੰਡੀਆ ਦੇ ਵਿੱਚ ਲੋਕ ਸਿਰ ਚੱਕ ਸਕਦੇ ਆ
0: ਜੀ,
5: ਉਹਨਾਂ ਨੂੰ ਇੰਨਾ ਤਾਂ ਹੋ ਗਿਆ ਨਾ, ਜਿਵੇਂ ਕੱਲ ਜੈਪੁਰ ਦੇ ਵਿੱਚ 47 ਡਿਗਰੀ ਤਾਪਮਾਨ ਦੇ ਵਿੱਚ ਇੰਨੇ ਪਾਣੀ ਦੀਆਂ ਵਿਛਾੜਾਂ ਵੱਜੀਆਂ ਤੇ ਲੋਕੀ ਇੰਨੇ ਕੁ ਇਕੱਠੇ ਹੋਏ ਆ, ਉਹਨਾਂ ਨੇ ਸ਼ਰੇਆਮ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ
0: ਜੀ। ਬਿਲਕੁਲ ਖਬਰ ਲੱਗੀ ਸੀ ਹਾਂਜੀ, ਕੱਲ ਕੀਤੀ ਸੀ ਜੀ।
5: ਕਹਿਣ ਦਾ ਮਤਲਬ ਮੈਂ ਉਹੀ ਗੱਲ ਕਹਿ ਰਿਹਾ, ਚਲੋ ਮੈਂ ਕੱਲ ਨਹੀਂ ਆਇਆ ਸੀਗਾ, ਮੈਂ ਇਹੀ ਕਹਿਣ ਡਿਆ ਚਲੋ ਕੁਛ ਕੋਈ ਬੰਦਾ ਉਹਨਾਂ ਨੂੰ ਸ਼ੀਸ਼ਾ ਵਿਖਾਉਣ ਵਾਲਾ ਇੰਡੀਆ ਚ ਜੰਮਿਆ ਤਾਂ ਸੀ
0: ਜੀ।
5: ਦੂਜੀ ਗੱਲ ਹੁਣ ਜਿਵੇਂ ਆਪਣੇ ਬੰਦੇ ਕਹਿ ਦਿੰਦੇ ਆ
6: ਦੇਖੋ ਜੇ ਇਹ ਵੀ ਉਹਨਾਂ ਨਾਲ ਕੋਈ ਗਿਰੀ ਮਿੱਥੀ ਚਾਲ ਪਾਰਟੀ ਬਣਾ ਕੇ ਮੰਨ ਲਓ ਆਏ ਆ, ਸਪੋਜ਼ ਕਰ ਲਓ, ਠੀਕ ਆ, ਤੇ ਫਿਰ ਇਹਨਾਂ ਬੀਜੇਪੀ ਨੂੰ ਇਹਨਾਂ ਦੇ ਜਿਹੜਾ ਇਹਨਾਂ ਨੇ ਸੋਸ਼ਲ ਮੀਡੀਆ ਬੈਨ ਐਕਸ ਬੈਨ ਕੀਤਾ ਵਾ
0: ਜੀ,
6: ਉਹ ਫਿਰ ਕੀ ਲੋੜ ਸੀ ਕਰਨ ਦੀ, ਸਿਆਸੀ ਹੱਥ ਕੰਡਾ
0: ਉਹਦੇ ਨਾਲ। ਦੇਖੋ ਇੱਕ ਇਮੋਸ਼ਨਲ ਸਪੋਰਟ ਮਿਲਦੀ ਆ ਨਾ ਜੀਰਾ ਸਾਹਿਬ ਉਸ ਚੀਜ਼ ਦੇ ਨਾਲ, ਲੋਕਾਂ ਦੀ ਸਹਿਮਤੀ ਬਣ ਜਾਂਦੀ ਆ ਕਿ ਭਾਈ ਇਹਨਾਂ ਦਾ ਧੱਕਾ ਹੋ ਰਿਹਾ, ਉਹ ਉਹੀ ਚੀਜ਼ ਤਾਂ ਉਹ ਕੈਸ਼ ਕਰਨੀ ਚਾਹੁੰਦੇ ਆ ਨਾ ਜੀ।
6: ਪਹਿਲਾਂ ਮੇਰੀ ਸੁਣੋ ਗੱਲ,
0: ਹਾਂਜੀ,
6: ਪੰਜਾਬ ਨੂੰ ਛੱਡ ਦਈਏ ਆਪਾਂ
0: ਜੀ, ਪੰਜਾਬ ਨਹੀਂ ਨਹੀਂ ਪੰਜਾਬ ਦੀ ਨੀ, ਮੈਂ ਆਲ ਇੰਡੀਆ ਦੀ ਗੱਲ ਕਰਦਾ ਜੀ, ਪੰਜਾਬ ਦੀ ਨਿਕਲੀ ਗੱਲ ਕਰਨਾ ਜੀ।
6: ਮੈਂ ਤੁਹਾਨੂੰ ਦੱਸਦਾ ਨਾ ਪੰਜਾਬ ਦੇ ਜਿਵੇਂ ਆਪਣੇ ਲੋਕ ਕਹਿੰਦੇ ਆ ਨਾ
0: ਜੀ,
6: ਕਿਉਂਕਿ ਆਪਾਂ ਧੋਖਾ ਖਾਧਾ ਵਾ, ਆਪਾਂ ਨੂੰ ਡਰ ਤਾਂ ਹਾਂ
0: ਬਿਲਕੁਲ
6: ਵੀ ਇਹ ਵੀ ਉਦਾਂ ਦੇ ਹੋਣਗੇ
0: ਜੀ,
6: ਆਪਾਂ ਧੋਖਾ ਖਾਧਾ ਵਾ
0: ਜੀ,
6: ਇਸ ਕਰਕੇ ਉਹ ਕਹਿੰਦੇ ਉਹ ਲੱਸੀ ਦਾ ਦੁੱਧ ਆ ਸਾਡੇ ਲੱਸੀ ਫੂਕਾ ਮਾਰ ਕੇ ਪੀਂਦਾ
0: ਜੀ,
6: ਸਾਡੀ ਪੈਸਲ ਪੋਜੀਸ਼ਨ ਉਹ ਬਣੀ ਹੋਈ ਆ, ਸਾਡੇ ਲੋਕ ਤਾਂ ਡਰਦੇ ਆ
0: ਜੀ ਬਿਲਕੁਲ,
6: ਕਿਉਂਕਿ ਜੇ ਸਪੋਜ਼ ਕਰੋ ਕੱਲ ਨੂੰ ਕੁਕਰੇ ਪਾਰਟੀ ਵਾਲੇ ਪੰਜਾਬ ਨੂੰ ਇਹ ਦਿੰਦੇ ਆ, ਤੁਸੀਂ ਆਪਦੀ ਚਲੋ ਖੜੀ ਕਰੋ, ਤੇ ਫਿਰ ਅਗਲੇ ਇਹ ਵੀ ਕਹਿ ਸਕਦੇ ਆ ਵੀ ਸਾਨੂੰ ਆ ਗਰਗ ਸਾਹਿਬ ਚਾਹੀਦੇ ਆ, ਸਾਨੂੰ ਆ ਰਣਜੀਤ ਗਿੱਲ ਕੁੱਕੀ ਚਾਹੀਦੇ ਆ, ਸਾਨੂੰ ਹਮੀਰ ਸਿੰਘ ਚਾਹੀਦੇ ਆ ਬੰਦੇ, ਅਸੀਂ ਇਹਨਾਂ ਨੂੰ ਕਾਹਦੇ ਅੱਗੇ ਲਾਉਣੇ ਜਿਹੜੇ ਨਵੇਂ ਬਣਾਈ ਫਿਰਦੇ ਆ
0: ਜੀ,
6: ਫਿਰ ਅਗਲੇ ਚੰਗੇ ਬੰਦੇ ਜੁਆਇਨ ਵਿੱਚ ਕਰਨਗੇ ਨਾ ਸ਼ਾਮਿਲ,
0: ਬਿਲਕੁਲ ਹੈ ਜੀ,
6: ਕਿ ਗੰਦੇ ਹੀ ਕਰਨਗੇ ਫਿਰ
0: ਜੀ। ਇਹੀ ਚੀਜ਼ ਨੂੰ ਦੇਖੋ ਉਦੋਂ ਵੀ ਤਾਂ ਕੈਸ਼ ਕੀਤਾ ਉਹਨੂੰ, ਪੱਤਰਕਾਰ ਜਿਹੜੇ ਸੀਗੇ ਆਪਣੇ ਕਵਰ ਸੰਧੂ ਉਹ ਨਹੀਂ ਗਏ ਸੀ, ਕਿੱਡੀ ਕਿੱਡਾ ਉਹਨਾਂ ਦਾ ਕੈਰੀਅਰ ਆ ਜੀ, ਉਹਨਾਂ ਨੇ ਇਹਨਾਂ ਸਾਰਾ ਕੁਝ ਖਰਾਬ ਕਰਕੇ ਰੱਖ ਦਿੱਤਾ ਉਹਨਾਂ ਦਾ।
6: ਭਾਜੀ ਮੈਂ ਤਾਂ ਹੀ ਕਹਿ ਰਿਹਾ,
0: ਬਲਤੇਜ ਪੰਨੂ ਜੀ ਨੇ ਦੇਖੋ ਪਹਿਲਾਂ ਕਿੱਦਾਂ ਧੜੱਲੇ ਦੇ ਨਾਲ ਸਾਰੀਆਂ ਗੱਲਾਂ ਕਰਦੇ ਸੀ, ਤੇ ਅੱਜ ਉਹਨਾਂ ਦੀ ਬੋਲੀ ਬੋਲਣ ਲੱਗ ਗਏ ਨੇ।
6: ਹਾਂ ਪਰ ਅੰਦਰੋਂ ਘੁੱਟੇ ਘੁੱਟੇ ਹੈਗੇ, ਮੈਨੂੰ ਇਸ ਗੱਲ ਦਾ ਇਹ ਵੀ ਪਤਾ,
0: ਬਿਲਕੁਲ
6: ਬਲਤੇਜ ਪੰਨੂ ਜੀ
0: ਜੀ,
6: ਤੇ ਮੈਂ ਦੂਜੀ ਗੱਲ ਇਹ ਕਹਿ ਰਿਹਾ, ਕੱਲ ਉਹਨਾਂ ਨੇ ਇਹਨਾਂ ਦਾ ਐਕਸ ਅਕਾਊਂਟ ਬੈਨ ਕੀਤਾ, ਉਦੋਂ ਬਾਅਦ ਚ ਇਹਨਾਂ ਨੇ ਇੱਕ ਖੋਲ ਲਿਆ ਕੋਕਰੇਜ ਇਜ਼ ਬੈਕ।
0: ਅੱਛਾ ਜੀ,
6: ਸ਼ਾਇਦ ਕਿਸੇ ਨੂੰ ਨਾ ਪਤਾ ਹੋਊਗਾ,
0: ਨਵਾਂ ਪੇਜ ਖੋਲ ਲਿਆ ਉਹਨਾਂ ਨੇ, ਬਿਲਕੁਲ ਜੀ,
6: ਉਹਦੇ ਵਿੱਚ ਵੀ ਦੋ ਘੰਟੇ ਦੇ ਵਿੱਚ 24,000 ਬੰਦਾ ਨਾਲ ਸ਼ਾਮਿਲ ਹੋ ਗਿਆ ਜੀ ਉਹਦੇ ਵਿੱਚ
0: ਜੀ ਜੀ ਜੀ ਬਿਲਕੁਲ ਹੈ ਜੀ।
6: ਉਦੋਂ ਬਾਅਦ ਚ ਇੱਕ ਹੋਰ ਆਪਣੀ ਕਿਹਨਾਂ ਨੇ ਖੋਲੀ ਆ, ਕਿਹੜੀ ਸਟੇਟ, ਉਹਨਾਂ ਨੇ ਖੋਲੀ ਆ ਨੈਸ਼ਨਲ ਪੈਰਾਸਾਈਟਿਕ
0: ਜੀ,
6: ਪੈਰਾਸਾਈਟਿਕ ਫਰੰਟ
0: ਜੀ,
6: ਨੈਸ਼ਨਲ ਪੈਰਾਸਾਈਟ ਫਰੰਟ, ਕਹਿਣ ਦਾ ਮਤਲਬ ਲਹਿਰ ਉੱਠੀ ਆ, ਆਪਾਂ ਇਹ ਨਾ ਕਹੀਏ ਹੌਸਲਾ ਨਾ ਛੱਡਣ,
0: ਨਹੀਂ ਜੇ ਚੰਗਾ ਮੁਲਕ ਦੇ ਲਈ ਜੇ ਤਾਂ ਚੰਗਾ ਹੈ ਜੀ, ਉਹ ਤਾਂ ਚੱਲਣਾ ਚਾਹੀਦਾ, ਉਹਦੇ ਵਿੱਚ ਦੋ ਰਾਵਾਂ ਨਹੀਂ ਗਿਆ ਜੀਰਾ ਸਾਹਿਬ, ਉਹ ਖਿਲਾਫ਼ ਨਹੀਂ ਉਹ ਚੀਜ਼ਾਂ ਦੇ, ਪਰ ਉਹੀ ਗੱਲ ਆ ਨਾ ਜਿੱਦਾਂ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ, ਆਪਾਂ ਵੀ ਹੁਣ ਉਹੀ ਵਿਚਾਰ ਕਰਦੇ ਹਾਂ ਕਿ ਧੱਕਾ ਤਾਂ ਪਹਿਲਾਂ ਜਾਂ ਧੋਖਾ ਸਾਰਾ ਕੁਝ ਹੀ ਹੋਇਆ ਨਾ ਉਹ ਚੀਜ਼ਾਂ ਤਾਂ, ਉਹਨਾਂ ਤੋਂ ਹੁਣ ਬੋਚ ਬੋਚ ਕੇ ਪੈਰ ਰੱਖਣ ਦੀ ਮਤਲਬ ਕਿ ਸੋਚ ਵਿਚਾਰ ਕੇ ਹੀ ਲੋਕ ਸੋਚਦੇ ਆ ਕਿ ਕਰੀਏ ਹਨਾ, ਜੇ ਕਰਨੀ ਵੀ ਆ ਸਪੋਰਟ ਵੀ ਕਰਨੀ ਆ,
6: ਜੇ ਆਪਾਂ ਮੁਕੱਦਰ ਵੀ ਵਾਂਗੂ ਕਹੀ ਜਾਵਾਂਗੇ ਨਾ ਹਰ ਵਾਰੀ
0: ਜੀ,
6: ਬਈ ਆਪਾਂ ਇਸੇ ਗੱਲ ਵੋਟ ਨਹੀਂ ਪਾਉਂਦੇ ਜਾਂ ਕੀ ਗੱਲ ਨਹੀਂ ਕਰਦੇ
0: ਜੀ,
6: ਏਦਾਂ ਦੇ ਪਤਾ ਨਹੀਂ ਕਿੰਨੇ ਬੰਦੇ ਸੋਚਣ,
0: ਨਹੀਂ ਮੈਂ ਉਸੇ ਕਰਕੇ ਮੈਂ ਉਹਨਾਂ ਨੂੰ ਬਾਰ ਬਾਰ ਕਹਿੰਦਾ ਹੁੰਦਾ ਕਿ ਇਹ ਨਾ ਕਹੋ ਵੀ ਵੋਟ ਨਹੀਂ ਪਾਉਣੀ, ਵੋਟ ਤਾਂ ਪਾਓ ਹਨਾ,
6: ਆਪਾਂ ਤਾਂ ਸ਼ਰੇਆਮ
0: ਬਿਲਕੁਲ,
6: ਆਪਾਂ ਤਾਂ ਸ਼ਰੇਆਮ ਉਹਨੂੰ ਬੈਨੀਫਿਟ ਦੇ
0: ਰਹੇ ਹਾਂ ਨਾ, ਉਹ ਤਾਂ ਹੈ ਹੀ ਆ ਜੀ ਬਿਲਕੁਲ ਹੈ ਜੀ,
6: ਆਪਾਂ ਸ਼ਰੇਆਮ ਬੈਨੀਫਿਟ ਦੇਣ ਦੇ ਫਿਰ ਤਾਂ
0: ਬਿਲਕੁਲ,
6: ਜੇ ਆਪਾਂ ਨਾ ਪਾਵਾਂਗੇ ਤਾਂ
0: ਜੀ, ਉਹ ਤਾਂ ਫਿਰ ਸਰਕਾਰ ਆਪੇ ਹੀ ਬਣਾ ਲੈਣਗੇ ਚੁੱਪ ਚਪੀਤੇ ਹੀ ਰਜਾਮੰਦੀ ਦੇ ਨਾਲ ਸਾਰਾ ਕੁਝ ਹੋ ਜਾਏਗਾ, ਬਿਲਕੁਲ ਹੈ ਜੀ,
6: ਅਸੀਂ ਸਾਰੇ ਏਦਾਂ ਦੇ ਹੋ ਗਏ, ਕੀ ਲੋੜ ਆ ਸਾਡੇ ਇੱਕੋ ਜੁੱਕੇ ਹੀ ਹੈਗੇ ਆ,
0: ਬਿਲਕੁਲ
6: ਰੰਗੀ ਬਦਲਦੇ ਪੱਗਾਂ ਦੇ, ਫਿਰ ਤਾਂ ਉਹਨੂੰ ਬੈਨੀਫਿਟ ਮਿਲ ਗਿਆ
0: ਬਿਲਕੁਲ, ਉਹਦੇ ਨਾਲ ਉਹੀ ਕਹਿੰਦਾ ਕਿ 19-21 ਦਾ ਫਰਕ ਰੱਖ ਕੇ ਲਿਆਓ, ਕੋਈ ਵੀ ਸਰਕਾਰਾਂ ਲਿਆਓ ਭਈ 19-21 ਦਾ ਫਰਕ ਰੱਖੋ, ਓਪੋਜੀਸ਼ਨ ਜ਼ਰੂਰ ਨਾਲ ਬਣਾਓ ਨਾ,
6: ਕੋਈ ਵੀ ਹੈਗਾ ਵਾ ਤੁਸੀਂ ਓਪੋਜੀਸ਼ਨ ਨੂੰ ਕਾਇਮ ਕਰੋ,
0: ਕਾਇਮ ਕਰੋ ਬਿਲਕੁਲ, ਇਹ ਸਾਡਾ ਡਿਊਟੀ ਹੋਣੀ ਚਾਹੀਦੀ ਹੈ ਬਿਲਕੁਲ,
6: ਹਾਂਜੀ ਸਾਡੇ ਕੋਲ ਵੋਟ ਦਾ ਇੱਕੋ ਅਧਿਕਾਰ ਹੈ,
0: ਬਿਲਕੁਲ ਬਿਲਕੁਲ ਹੈ,
6: ਹੋਰ ਤਾਂ ਸਾਡੇ ਕੋਲ ਹੈ ਕੁਛ ਨੀਗਾ,
0: ਬਿਲਕੁਲ
6: ਹੈ, ਜੇ ਅਸੀਂ ਉਹ ਵੀ ਆਪਦਾ ਹੱਥ ਸਿੱਟ ਕੇ ਬਹਿ ਜਾਈਏ ਆਪਦਾ, ਨਹੀਂ ਜੀ ਨਾ ਸਾਰੇ ਇੱਕੋ ਚੁੱਕਿਆ ਜੀ, ਤਾਂ ਪਾਉਣੀ ਨੀ ਜੀ,
0: ਉਹ ਤਾਂ ਕਰਨ ਹੀ ਲੱਗੇ ਆ, SIR ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਿਆ, ਵੋਟਾਂ ਕੱਟੀ ਜਾਂਦੇ, ਸਾਰਾ ਕੁਝ ਕਰੀ ਜਾਂਦੇ, ਉਹ ਤਾਂ ਬਿਲਕੁਲ ਹੈ ਜੀ
6: ਭਾਜੀ, ਜਿੰਨੇ ਉਹ ਬੰਦੇ ਨੂੰ ਮੇਰੇ ਖਿਆਲ ਇਤਿਹਾਸ ਦੇ ਵਿੱਚ ਜਿੰਨਾ ਚਿਰ ਉਹ ਬੰਦਾ ਜੀਊਗਾ ਨਾ
0: ਜੀ,
6: ਆਪਣੇ ਸੂਰਿਆ ਕਾਂਤ ਸੁਪਰੀਮ ਕੋਰਟ ਦੇ ਵਕੀਲ, ਪਰ ਉਹ ਉਹ ਯਾਦ ਰੱਖਣਗੇ ਵੀ ਮੇਰੇ ਇੱਕ ਪੁਆਇੰਟ ਦੇ ਉੱਪਰ ਇੰਡੀਆ ਦੇ ਵਿੱਚ ਲਹਿਰ ਖੜੀ ਹੋ ਗਈ ਆ।
0: ਬਿਲਕੁਲ ਜੀ, ਮੈਂ ਤਾਂ ਗੱਲ ਕਹਿਣੀ ਬਿਲਕੁਲ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੀਰੇ ਤੋਂ ਜੁੜੇ ਸਾਂ, ਗੱਲਬਾਤ ਕਰਕੇ ਗਏ ਨੇ। ਤੇ ਲੋ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ, ਸਮਾਂ ਬਹੁਤ ਭੱਜ ਗਿਆ ਜੀ, ਤੇ ਕਿਤਾਬ ਪੰਜਾਬ ਦੀ ਵੀ ਗੱਲ ਕਰਨੀ ਅੱਜ, ਤੇ ਭੱਤਿਆਂ ਤੋਂ ਬਾਅਦ ਗੱਲ ਕਰਦੇ ਆ ਦਲਜੀਤ ਦੋਸਾਂਝ ਹੋਣਾ ਦੀ। ਅਮਰੀਕਾ ਅਦਾਲਤ ਦੇ ਵੱਲੋਂ ਦਲਜੀਤ ਦੋਸਾਂਝ ਜਿਮੀ ਫਾਲੋਨ ਦੇ ਉੱਤੇ ਜਿਹੜਾ ਉਹ ਕੇਸ ਹੋਇਆ ਤਲਬ ਕੀਤੇ ਆ, ਤੇ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਜਿਹੜੇ ਨੇ ਦਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿਮੀ ਫੈਲਨ, ਐਨਬੀਸੀ ਯੂਨੀਵਰਸਲ ਉੱਤੇ ਜਿਹੜਾ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਕਤਲੇਆਮ ਦੀ ਗੱਲ ਹੈ, ਵੈਸੇ ਦੰਗੇ ਲਿਖਦੇ ਆ, ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਦੇ ਤਹਿਤ ਸਮਨ ਜਾਰੀ ਕੀਤੇ ਆ। ਇਹ ਮੁਕੱਦਮਾ ਨਿਊਜ਼

ਟੈਲੀਵਿਜ਼ਨ ਸ਼ੋਅ ਜਿਹੜਾ ਹੈ ਕੌਣ ਬਣੇਗਾ ਕਰੋੜਪਤੀ, ਅਮਿਤਾਭ ਬੱਚਨ ਉਹਨਾਂ ਦਾ ਜਿਹੜਾ ਚੱਲਦਾ ਹੈ, ਉਹਦੇ ਵਿੱਚ ਬਾਲੀਵੁੱਡ ਅਦਾਕਾਰਾ ਅਮਿਤਾਭ ਬੱਚਨ ਦਾ ਜਨਤਕ ਤੌਰ ਦੇ ਉੱਤੇ ਸਨਮਾਨ ਕਰਕੇ 1984 ਦੇ ਸਿੱਖ ਵਿਰੋਧੀ ਜਿਹੜਾ ਕਤਲੇਆਮ ਦੇ ਪੀੜਤਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਕਹਿੰਦੇ ਸੱਟ ਮਾਰੀ ਸੀ। ਮੁਕੱਦਮੇ ਦੇ ਵਿੱਚ ਦੋਸਾਂਝ ਵੱਲੋਂ ਸ਼ਰਧਾ ਦੇ ਉੱਤੇ ਤੇ ਸਨਮਾਨ ਦੇ ਵਜੋਂ ਬੱਚਨ ਦੇ ਪੈਰ ਬੱਚਨ ਦੇ ਜਿਹੜੇ ਸੀ ਪੈਰ ਛੂਹਣ ਦਾ ਵੀ ਹਵਾਲਾ ਦਿੱਤਾ ਗਿਆ। ਉਹ ਭਾਈ ਉਹਨਾਂ ਦਾ ਨਿੱਜ ਹੈ ਜੋ ਮਰਜ਼ੀ ਕਰਨ। ਤੇ ਮੁਕੱਦਮੇ ਦੇ ਵਿੱਚ ਦੋਸ਼ ਲਾਇਆ ਗਿਆ ਕਿ ਅਮਿਤਾਭ ਬੱਚਨ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਖੂਨ ਬਦਲੇ ਖੂਨ ਦਾ ਨਾਅਰਾ ਦਿੱਤਾ ਤੇ ਜਿਸ ਨੇ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਖਿਲਾਫ ਹਿੰਸਾ ਨੂੰ ਕਥਿਤ ਹਵਾ ਦਿੱਤੀ। ਸ਼ਿਕਾਇਤਕਰਤਾਵਾਂ ਨੇ ਦਾਅਵਾ ਕੀਤਾ ਕਿ ਦੋਸਾਂਝ 1984 ਦੀ ਸਿੱਖ ਵਿਰੋਧੀ ਹਿੰਸਾ ਦੇ ਨਾਲ ਜੁੜੇ ਸਦਮੇ ਤੋਂ ਜਾਣੂ ਸੀ, ਕਿਉਂਕਿ ਅਦਾਕਾਰ ਨੇ 2022 ਦੇ ਵਿੱਚ ਜੋਗੀ ਨਾਂ ਦੀ ਇੱਕ ਫਿਲਮ ਵੀ ਕੀਤੀ ਸੀ ਜਿਸਦੇ ਵਿੱਚ ਉਸਨੇ ਜਨਤਕ ਤੌਰ ਦੇ ਉੱਤੇ ਘਟਨਾਵਾਂ ਨੂੰ ਨਸਲਕੁਸ਼ੀ ਦੱਸਿਆ ਸੀ। ਮੁਕੱਦਮੇ ਦੇ ਵਿੱਚ ਫੈਲਨ ਅਤੇ ਐਨ ਬੀ ਸੀ ਨੂੰ ਜਿਹੜਾ ਦੀ ਟੂਨਾਈਟ ਸ਼ੋਅ ਸਟਾਰਟਿੰਗ ਜਿਮੀ ਫੈਲਨ ਰਾਹੀਂ ਜਿਹੜਾ ਦੋਸਾਂਝ ਨੂੰ ਕਥਿਤ ਮੰਚ ਮੁਹੱਈਆ ਕਰਨ ਤੇ ਪ੍ਰਮੋਸ਼ਨ ਕਰਨ ਦੇ ਲਈ ਜਿਹੜਾ ਨਾਮਜ਼ਦ ਕੀਤਾ ਗਿਆ, ਜਦੋਂ ਕਿ ਲਾਈਵ ਨੇਸ਼ਨ ਤੇ ਸਿੱਖ ਕਾਰਕੁਨ ਸਮੂਹਾਂ ਦੇ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਬਾਵਜੂਦ ਦੋਸਾਂਝ ਦੇ ਅਮਰੀਕੀ ਜਿਹੜੇ ਨੇ ਕੰਸਰਟ ਟੂਰ ਨੂੰ ਜਿਹੜਾ ਸੀ ਵਪਾਰਕ ਤੌਰ ਉਤੇ ਪ੍ਰਮੋਟ ਜਿਹੜਾ ਕਰਨ ਦਾ ਦੋਸ਼ ਵੀ ਜਿਹੜਾ ਲਾਇਆ ਗਿਆ। ਦੂਸਰੇ ਪਾਸੇ ਗਮਾਂਡਾ ਦਾ ਜਿਹੜਾ ਮੁੱਦਾ ਚੱਲ ਰਿਹਾ, ਸਿਆਸੀ ਪਾਰਾ ਵਧਿਆ। ਈਡੀ ਦੇ ਸਿਕੰਜੇ ਦੇ ਵਿੱਚ ਗਮਾਂਡਾ ਅਧਿਕਾਰੀਆਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜਾ ਮੁਹਾਲੀ ਦੇ ਬਿਲਡਰਾਂ ਦੀ ਤਿੱਕੜੀ ਨੂੰ ਦਿੱਤੀਆਂ ਪ੍ਰਵਾਨਗੀਆਂ ਦੇ ਮਾਮਲੇ ਦੇ ਵਿੱਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਅਤੇ ਟਾਊਨ ਐਂਡ ਪਲੈਨਿੰਗ ਵਿਭਾਗ ਦੇ ਅਫਸਰਾਂ ਦੇ ਉੱਤੇ ਸਟਾਫ ਦਾ ਧੂੰਆਂ ਕੱਢ ਰੱਖਿਆ। ਈਡੀ ਨੇ ਮੁੜ ਅੱਜ ਗਮਾਂਡਾ ਦੇ 5 ਮੈਂਬਰੀ ਸਟਾਫ ਨੂੰ ਤਲਬ ਕੀਤਾ। ਇਸੇ ਤਰ੍ਹਾਂ ਇੰਡੀਅਨ ਕਾਰਪੋਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਜਿਹੜੀ ਹੈ ਉਹਦੇ ਅਹੁਦੇਦਾਰ ਅਜੇ ਵੀ ਜਿਹੜਾ ਸਹਿਗਲ ਨੂੰ ਵੀ ਅੱਜ ਈਡੀ ਨੇ ਸੱਦਿਆ ਹੋਇਆ ਤੇ ਇਸੇ ਤਰ੍ਹਾਂ ਹੀ ਸਟਾਫ ਦਾ ਆਏ ਦਿਨ ਜਿਹੜਾ ਈਡੀ ਦੇ ਜਲੰਧਰ ਦਫ਼ਤਰ ਦੇ ਵਿੱਚ ਗੇੜੇ ਤੇ ਗੇੜਾ ਲੱਗ ਰਿਹਾ ਤੇ ਈਡੀ ਨੇ ਗਮਾਂਡਾ ਦੇ ਅਧਿਕਾਰੀਆਂ ਸਭ ਤੋਂ ਪਹਿਲਾਂ 18 ਮਈ ਨੂੰ ਤਲਬ ਕੀਤੇ ਸਨ। ਦੂਸਰੇ ਦਿਨ 19 ਮਈ ਨੂੰ ਮੁੜ ਈਡੀ ਨੇ ਜਿਹੜੀ ਸੀ ਬੁਲਾ ਲਏ ਸੀ। ਇਹ ਹਾਲਾਤ ਜਿਹੜੇ ਬਣੇ ਹੋਏ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਕ ਕੋਕਰੇ ਜਨਤਾ ਪਾਰਟੀ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਜਿਹੜੀ ਮੰਗ ਕੀਤੀ, ਜਿਵੇਂ ਜੀਰਾ ਸਾਹਿਬ ਵੀ ਗੱਲ ਕਰਕੇ ਗਏ ਨੇ, ਤੇ ਪਹਿਲਾਂ ਸਮੂਹਿਕ ਜਬਰ ਜਨਾਹ ਦਾ ਦੋਸ਼, ਫਿਰ ਸਮਝੌਤੇ ਬਾਅਦ ਕਿਹਾ ਕਿ ਗਲਤ ਫਹਿਮੀ ਹੋ ਗਈ। ਹਾਈਕੋਰਟ ਦੇ ਵੱਲੋਂ ਮਹਿਲਾ ਨੂੰ 1,00,000 ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਤੇ ਜਿਹੜਾ ਗੁੰਮਰਾਹ ਕਰਨ ਦੇ ਸੰਬੰਧ ਦੇ ਵਿੱਚ ਕਿ ਪਹਿਲਾਂ ਜਬਰ ਜਨਾਹ ਦਾ ਦੋਸ਼ ਲਗਾਉਣਾ ਤੇ ਬਾਅਦ ਦੇ ਵਿੱਚ ਉਨ੍ਹਾਂ ਨੂੰ ਗਲਤ ਫਹਿਮੀ ਦਾ ਨਾਮ ਦੇਣਾ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਦੇ ਬਰਾਬਰ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਜਸਟਿਸ ਆਲੋਕ ਜੈਨ ਵੱਲੋਂ ਇੱਕ ਸ਼ਿਕਾਇਤਕਰਤਾ ਔਰਤ ਦੇ ਉੱਤੇ ਉਸਦੀਆਂ ਗਲਤ ਹਰਕਤਾਂ ਲਈ 1,00,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਜਦੋਂ ਕਿ ਧਿਰਾਂ ਦੇ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਦਰਜ FIR ਨੂੰ ਜਿਹੜਾ ਰੱਦ ਕਰ ਦਿੱਤਾ ਗਿਆ। ਨਾਲ ਦੀ ਨਾਲ ਗੱਲ ਕਰੀਏ ਤਾਂ ਅਲਬਰਟਾ ਦੀ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਦਿਆਂ, ਅਲਬਰਟਾ ਨੇ ਵੀ ਖਿੱਚ ਲਈ ਹੈ ਤਿਆਰੀ ਤੇ ਭਵਿੱਖ ਦਾ ਫੈਸਲਾ ਅਕਤੂਬਰ ਚ ਹੋਣਾ ਹੈ। ਕੈਨੇਡਾ ਦੇ ਨਾਲ ਰਹਿਣਾ ਹੈ ਜਾਂ ਨਹੀਂ ਰਹਿਣਾ ਵੱਖ ਹੋਣਾ ਹੈ, ਕੀ ਫੈਸਲਾ ਹੋਵੇਗਾ ਲੋਕ ਦੇਣਗੇ ਜਵਾਬ ਇਹਦੇ ਵਿਚ। ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦੇ ਜਿਹੜਾ ਫੈਸਲਾ ਅਕਤੂਬਰ ਦੇ ਵਿਚ ਹੋਣ ਵਾਲੀ ਚੋਣ ਮੌਕੇ ਹੋਵੇਗਾ। ਉਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ ਰੈਫਰੈਂਡਮ ਜਿਹੜਾ ਹੋਣਾ ਹੈ ਮੌਕੇ ਉਸ ਵਿਚ ਇਹ ਸਵਾਲ ਜਿਹੜਾ ਜੋੜਿਆ ਜਾਵੇਗਾ ਕਿ ਉਥੋਂ ਦੇ ਨਿਵਾਸੀ ਸਦਾ ਦੇ ਲਈ ਕੈਨੇਡੀਆਈ ਰਹਿਣਾ ਚਾਹੁੰਦੇ ਨੇ ਜਾਂ ਫਿਰ ਅਲਬਰਟਾ ਨੂੰ ਇਕ ਵੱਖਰਾ ਪ੍ਰਭੂ ਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਨੇ। ਬੀਤੀ ਸ਼ਾਮ ਟੈਲੀਵਿਜ਼ਨ ਸੰਬੋਧਨ ਦੇ ਵਿਚ ਡੈਨੀਅਲ ਸਮਿਥ ਨੇ ਆਖਿਆ ਕਿ ਬੇਸ਼ੱਕ ਉਹ ਖੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਦੇ ਵਜੋਂ ਬਣਾਏ ਰੱਖਣ ਦੀ ਹਾਮੀ ਹੈ, ਪਰ ਇਸ ਦੇ ਨਾਲ ਹੀ ਉਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅੱਜ ਉਹ ਲੋਕਾਂ ਦੇ ਬਹੁਮਤ ਦੇ ਨਾਲ ਰਹਿਣਾ ਪਸੰਦ ਕਰੇਗੀ ਤੇ ਉਨ੍ਹਾਂ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਤ ਜਿਹੜਾ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ। ਡੈਨੀਅਲ ਨੇ ਜਨਮਤ ਬਾਰੇ ਮਈ ਦੇ ਸ਼ੁਰੂ ਦੇ ਵਿਚ ਸਟੇਟਰ ਫਰੀ ਅਲਬਰਟਾ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦੇ ਇਕ ਕਹਿ ਰਹੇ ਜੱਜ ਦੇ ਫੈਸਲੇ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦੇ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਬਹੁਮਤ ਲੋਕਾਂ ਨੇ ਵੱਖਰੇ ਹੋਣ ਨੂੰ ਆਪਣੀ ਪਸੰਦ ਬਣਾਇਆ ਤਾਂ ਇਸ ਗੱਲ ਨੂੰ ਅੱਗੇ ਤੋਰੇ ਜਾਣ ਅਤੇ ਆਧਾਰ ਬਣ ਜਾਵੇਗਾ, ਨਹੀਂ ਤਾਂ ਇਹ ਮਾਮਲਾ ਠੱਪ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹਰੇਕ ਸਰਕਾਰ ਦਾ ਫਰਜ਼ ਹੈ। ਜਨਮਤ ਦੇ ਵਿਚ ਜਿਹੜਾ ਸਵਾਲ ਜੋੜ ਕੇ ਜਿਹੜਾ ਉਸਦੀ ਸਰਕਾਰ ਨੇ ਕੁਝ ਗਲਤ ਨਹੀਂ ਕੀਤਾ।
ਡੋਨਲਡ ਟਰੰਪ ਨੂੰ ਕਿਸ ਦਾ ਡਰ ਹੈ ਅਸਲ

0: ਕਿਹਾ ਕਿ ਪੁੱਤ ਦੇ ਵਿਆਹ ਦੇ ਉੱਤੇ ਗਿਆ ਤਾਂ ਮਾਰਿਆ ਜਾਵਾਂਗਾ। ਇਰਾਨ ਦੇ ਨਾਲ ਟਕਰਾਅ ਵਿਚਕਾਰ ਵਧਦੇ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕੱਲ ਬੀਤੇ ਰਾਤ ਕਿਹਾ ਕਿ ਆਪਣੇ ਵੱਡੇ ਪੁੱਤਰ ਡੋਨਲਡ ਟਰੰਪ ਜੂਨੀਅਰ ਦੇ ਵਿਆਹ ਦੇ ਵਿਚ ਸ਼ਾਮਲ ਹੋਣ ਦੇ ਯੋਗ ਨਹੀਂ ਹੋਣਗੇ। ਉਨੂਾ ਨੇ ਮਜ਼ਾਕ ਦੇ ਵਿਚ ਵੀ ਇਹ ਕਿਹਾ ਕਿ ਭਾਵੇਂ ਉਹ ਇਸ ਸਮਾਗਮ ਦੇ ਵਿਚ ਸ਼ਾਮਲ ਹੋਣ ਜਾਂ ਨਾ ਹੋਣ, ਦੋਵਾਂ ਸਥਿਤੀਆਂ ਦੇ ਵਿਚ ਮੀਡੀਆ ਹੱਥੋਂ ਮਾਰੇ ਜਾਣਗੇ। ਓਵਲ ਦਫ਼ਤਰ ਦੇ ਵਿਚ ਗੱਲਬਾਤ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਵਿਆਹ ਦੇ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਉਨੂਾ ਨੇ ਸੰਕੇਤ ਵੀ ਦਿੱਤਾ ਕਿ ਇਰਾਨ ਦੇ ਨਾਲ ਮੌਜੂਦਾ ਸਥਿਤੀ ਤੇ ਮੀਡੀਆ ਦੇ ਦੁਆਰਾ ਸੰਭਾਵੀ ਆਲੋਚਨਾ ਨੂੰ ਦੇਖਦੇ ਹੋਏ ਸਮਾਂ ਅਨੁਕੂਲ ਨਹੀਂ ਹੈ। ਮੀਡੀਆ ਦੀ ਫੇਕ ਨਿਊਜ਼ ਦੇ ਉੱਤੇ ਜਿਹੜਾ ਤੰਜ ਕੱਸਿਆ, ਟਰੰਪ ਨੇ ਫਿਰ ਕਹਿੰਦਾ ਕਿ ਮੈਂ ਜਾਣਨਾ ਚਾਹੁੰਦਾ ਕਿ ਪਰ ਇਹ ਮੇਰੇ ਲਈ ਸਮਾਂ ਸਹੀ ਹੈ ਜਾਂ ਨਹੀਂ। ਮੇਰੇ ਸਾਹਮਣੇ ਇੱਕ ਮੁੱਦਾ ਹੈ ਜਿਸਦਾ ਨਾਮ ਹੈ ਇਰਾਨ। ਜੇ ਮੈਂ ਹਾਜ਼ਰ ਹੋਇਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ, ਜੇ ਮੈਂ ਹਾਜ਼ਰ ਨਾ ਹੋਇਆ ਤਾਂ ਬੇਸ਼ੱਕ ਮੈਨੂੰ ਜਾਅਲੀ ਖ਼ਬਰਾਂ ਦੇ ਦੁਆਰਾ ਮਾਰ ਦਿੱਤਾ ਜਾਵੇਗਾ। ਇਹ ਟਿੱਪਣੀਆਂ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਈਆਂ ਨੇ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ 48 ਸਾਲਾ ਡੋਨਲਡ ਟਰੰਪ ਜੂਨੀਅਰ ਇਸ ਹਫ਼ਤੇ ਦੇ ਅੰਤ ਦੇ ਵਿਚ ਬਹਾਮਾਸ ਦੇ ਵਿਚ ਇਕ ਨਿੱਜੀ ਸਮਾਰੋਹ ਦੇ ਵਿਚ ਪਾਮ ਬੀਚ ਸੋਸ਼ਲਾਈਟ ਅਤੇ ਮਾਡਲ ਬੈਟੀਨਾ ਐਂਡਰਸਨ ਨਾਲ ਜਿਹੜਾ ਵਿਆਹ ਕਰਵਾਉਣ ਦੇ ਲਈ ਤਿਆਰ ਨੇ। ਦੂਸਰੇ ਪਾਸੇ ਭਾਰਤ ਸਾਡਾ ਸਭ ਤੋਂ ਵਧੀਆ ਦੋਸਤ ਹੈ, ਜਿੰਨਾ ਤੇਲ ਕਹਿੰਦੇ ਚਾਹੀਦਾ ਸੀ ਸਪਲਾਈ ਕਰਨ ਦੇ ਲਈ ਤਿਆਰ ਹਾਂ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਇਹ ਕਹਿਣਾ ਹੈ। ਤੇ ਭਾਰਤ ਦੀ ਆਪਣੀ ਪਹਿਲੀ ਫੇਰੀ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਮਹੱਤਵਪੂਰਨ ਹੋਏਗੀ ਕਿਉਂਕਿ ਇਹ ਉਨ੍ਹਾਂ ਨੂੰ ਕਵਾਡ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਜਿਹੜਾ ਪ੍ਰਦਾਨ ਕਰੇਗੀ। ਰੂਬੀਓ 23 ਮਈ ਤੋਂ 26 ਮਈ ਤੱਕ ਭਾਰਤ ਦੇ ਵਿਚ ਰਹਿਣ ਵਾਲੇ ਨੇ ਤੇ ਜਿਸ ਦੇ ਦੌਰਾਨ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਦਾ ਦੌਰਾ ਕਰਨਗੇ। ਉਹ ਜਿਹੜੇ ਨੇ ਭਾਰਤ ਸਾਡੇ ਸ਼ਾਨਦਾਰ ਸਹਿਯੋਗੀ ਅਤੇ ਭਾਈਵਾਲ ਨੇ ਕਹਿੰਦੇ ਤੇ ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਵਧੀਆ ਕੰਮ ਕਰ ਰਹੇ ਹਾਂ, ਇਸ ਦੇ ਲਈ ਇਹ ਇਕ ਮਹੱਤਵਪੂਰਨ ਸਾਡਾ ਦੌਰਾ ਹੋਵੇਗਾ। ਤੇ ਰੂਬੀਓ ਨੇ ਅੱਗੇ ਦਸਿਆ ਕਿ ਵੈਨਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਦੇ ਵੀ ਅਗਲੇ ਹਫ਼ਤੇ ਭਾਰਤ ਆਉਣ ਦੀ ਉਮੀਦ ਹੈ ਤੇ ਇਸ ਸਮੇਂ ਦੇ ਦੌਰਾਨ ਨਵੀਂ ਦਿੱਲੀ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰਨ ਦੇ ਕਈ ਮੌਕੇ ਵੀ ਪੈਦਾ ਹੋਣਗੇ। ਟਰੰਪ ਦਾ ਜਿਹੜਾ ਯੂ ਟਰਨ ਆ ਗਿਆ, ਯੂਰਪ ਦੇ ਸੰਬੰਧ ਦੇ ਵਿਚ ਪੋਲੈਂਡ ਭੇਜੇ ਜਾਣਗੇ 5,000 ਵਾਧੂ ਅਮਰੀਕਨ ਸੈਨਿਕ। ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਯੂਰਪ ਦੇ ਵਿਚ ਅਮਰੀਕੀ ਫੌਜੀ ਮੌਜੂਦਗੀ ਨੂੰ ਲੈ ਕੇ ਇਕ ਵੱਡਾ ਤੇ ਹੈਰਾਨੀਜਨਕ ਐਲਾਨ ਕੀਤੈ। ਟਰੰਪ ਨੇ ਕਿਹਾ ਕਿ ਅਮਰੀਕਾ ਪੋਲੈਂਡ ਦੇ ਵਿਚ 5,000 ਵਾਧੂ ਸੈਨਿਕ ਹੁਣ ਭੇਜੇਗਾ। ਇਸ ਦੇ ਐਲਾਨ ਨੇ ਉਨ੍ਹਾਂ ਸਾਰੀਆਂ ਅਟਕਲਾਂ ਦੇ ਉੱਤੇ ਵਿਰਾਮ ਲਗਾ ਦਿੱਤਾ ਜਿਨ੍ਹਾਂ ਦੇ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਯੂਰਪ ਦੇ ਵਿਚ ਅਮਰੀਕੀ ਫੌਜ ਦੀ ਗਿਣਤੀ ਘਟਾਉਣ ਦੀ ਗੱਲ ਕਹੀ ਜਾ ਰਹੀ ਸੀ। ਤੇ ਦੂਸਰੇ ਪਾਸੇ ਅਮਰੀਕਾ ਨੇ ਕੀਤੀ ਹੈ ਯੂਕਰੇਨ ਦੀ ਮਦਦ। 108 ਮਿਲੀਅਨ ਡਾਲਰ ਦੇ ਹਾਕ ਸਿਸਟਮ ਉਪਕਰਨ ਵੇਚਣ ਦੀ ਮਨਜੂਰੀ ਦੇ ਦਿੱਤੀ ਹੈ। ਇਹਦੇ ਵਿਚ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੇ ਦਰਮਿਆਨ ਅਮਰੀਕਾ ਨੇ ਯੂਕਰੇਨ ਦੀ ਫੌਜੀ ਮਦਦ ਦੇ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਯੂਕਰੇਨ ਨੂੰ ਹਾਕ ਹਵਾਈ ਰੱਖਿਆ ਪ੍ਰਣਾਲੀ ਦੇ ਰੱਖ ਰਖਾਵ ਅਤੇ ਜ਼ਰੂਰੀ ਉਪਕਰਨਾਂ ਦੀ ਸੰਭਾਵੀ ਵਿਕਰੀ ਨੂੰ ਹਰੀ ਝੰਡੀ ਦਿੱਤੀ ਹੈ। ਇਸ ਪੂਰੇ ਸੌਦੇ ਦੀ ਅਨੁਮਾਨਿਤ ਲਾਗਤ ਲਗਭਗ 1,81 ਲੱਖ ਡਾਲਰ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਤਾਲਿਬਾਨ ਦਾ ਨਵਾਂ ਫਰਮਾਨ ਆਇਆ, ਕੁੜੀ ਦੀ ਚੁੱਪੀ ਨੂੰ ਵੀ ਕਹਿੰਦੇ ਨੇ ਮੰਨ ਲਿਆ ਜਾਵੇਗਾ ਵਿਆਹ ਦੇ ਲਈ ਹਾਂ ਦਾ ਸੱਦਾ। ਯੂਐਨ ਨੇ ਚੇਤਾਵਨੀ ਦਿੱਤੀ ਹੈ, ਜਤਾਈ ਹੈ ਚਿੰਤਾ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਬਣਾਏ ਗਏ ਇਕ ਨਵੇਂ ਕਾਨੂੰਨ ਦੇ ਤਹਿਤ ਸੰਯੁਕਤ ਰਾਸ਼ਟਰ ਯੂਐਨ ਨੇ ਵੀਰਵਾਰ ਨੂੰ ਡੂੰਘੀ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਵਿਚ ਬਾਲ ਵਿਆਹ, ਛੋਟੀ ਉਮਰ ਦੇ ਵਿਚ ਵਿਆਹ ਦੇ ਨਾਲ ਸੰਬੰਧਿਤ ਨਿਯਮ ਸ਼ਾਮਲ ਕੀਤੇ ਗਏ ਨੇ ਤੇ ਜੋ ਔਰਤਾਂ ਤੇ ਕੁੜੀਆਂ ਦੇ ਨਾਲ ਹੋਣ ਵਾਲੇ ਪੱਖਪਾਤ ਵਿਤਕਰੇ ਨੂੰ ਹੋਰ ਜ਼ਿਆਦਾ ਵਧਾਉਣਗੇ। ਦੂਜੇ ਪਾਸੇ ਤਾਲਿਬਾਨ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਇਸਲਾਮੀ ਕਾਨੂੰਨ ਦੇ ਸਿਧਾਂਤਾਂ ਦੇ ਅਨੁਕੂਲ ਹੈ। ਤਾਲਿਬਾਨ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਦੇਸ਼ ਦੇ ਵਿਚ ਲੜਕੀਆਂ ਦੇ ਜਬਰਨ ਵਿਆਹ ਦੇ ਉੱਤੇ ਪਹਿਲਾਂ ਹੀ ਜਿਹੜੀ ਪਾਬੰਦੀ ਲਾਗੂ ਜਿਹੜੀ ਚੱਲ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਤੇ ਇਹ ਸੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਤੇ ਲਓ ਦੋਸਤੋ, ਆਪਾਂ ਹੁਣ ਗੱਲ ਕਰਦੇ ਹਾਂ, ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰ ਸਕਾਂਗਾ ਤੇ ਹੁਣ ਆਪਾਂ ਚੱਲਦੇ ਹਾਂ ਕਿਤਾਬ ਪੰਜਾਬ ਦੇ ਵੱਲ ਨੂੰ। ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਤੁਹਾਡੀ ਗੱਲਬਾਤ ਸੁਣਾਂਗੇ। ਜੇਕਰ ਕਾਲ ਕਰਨੀ ਚਾਹੋਗੇ ਤੇ ਮੈਂ ਅੱਧਾ ਕੁ ਘੰਟਾ ਕੋਸ਼ਿਸ਼ ਕਰਾਂਗਾ ਅੱਜ ਜਿਹੜੀ ਹੈ ਕਿਤਾਬ ਦੀ ਗੱਲ ਕਰਨ ਦੇ ਲਈ। ਕਿਤਾਬਾਂ ਦਾ ਅੰਕ ਸਿੰਘ ਜਿਹੜਾ ਆਪਣਾ ਸੈਗਮੈਂਟ ਹੈ ਜੀ ਅਗਲਾ, ਤੇ ਉਹਦੇ ਵਿਚੋਂ ਆਪਾਂ ਬਾਤ ਪਾਉਂਦੇ ਹਾਂ ਹੁਣ ਕਿਤਾਬ ਪੰਜਾਬ ਦੀ ਤੇ ਇੱਕ ਛੋਟਾ ਜਿਹਾ ਬ੍ਰੇਕ, ਬਸ ਅੱਧੇ ਮਿੰਟ ਦਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਨਾਲ ਦੀ ਨਾਲ ਆਪਾਂ ਕਿਤਾਬ ਦੀ ਬਾਤ ਸ਼ੁਰੂ ਕਰ ਦੇਣੀ ਹੈ ਜੀ। ਇੱਕ ਛੋਟਾ ਜਿਹਾ ਬ੍ਰੇਕ ਦੋਸਤੋ, ਤੇ ਫਿਰ ਬਾਤ ਕਰਦੇ ਹਾਂ ਸ਼ੁਰੂ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253
1: 2666924, ਗੈਰੀ ਧਾਲੀਵਾਲ 2063544060, ਆਫਿਸ 2065756257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਫਿਰ ਤੋਂ ਤੇ ਗੱਲਬਾਤ ਚੱਲ ਰਹੀ ਹੈ। ਪਹਿਲਾਂ ਪ੍ਰੋਗਰਾਮ ਦੇ ਦੌਰਾਨ ਦੇਸ਼ ਦੀਆਂ ਖਬਰਾਂ ਤੇ ਹੋਰ ਚਰਚਾ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸ਼ਮੂਲੀਅਤ ਕਰਨ ਦੇ ਲਈ। ਤੇ ਲੋ ਹੁਣ ਆਪਾਂ ਚੱਲਦੇ ਹਾਂ, ਅੱਜ ਦਾ ਆਖਰੀ ਸੈਗਮੈਂਟ ਹੁੰਦਾ ਹੈ ਆਪਣਾ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਹੈ ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲੜੀ ਵਾਰਤਾ ਦੇ ਵਿੱਚ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਸਾਂਝ ਪਾ ਰਿਹਾ। ਤੇ ਅੱਜ ਉਸੇ ਕੜੀ ਦੇ ਵਿੱਚ, ਲੜੀ ਦੇ ਵਿੱਚ ਅਗਲਾ ਜਿਹੜਾ ਚੈਪਟਰ ਸ਼ੁਰੂ ਕਰਨ ਜਾ ਰਿਹਾ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਦੀ ਕਲਮ ਦੇ ਵਿੱਚ ਤੇ ਇਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਤੀਸਰਾ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ।

ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ? ਜਿਸ ਦੌਰ ਦੇ ਬਾਰੇ ਇਸ ਕਿਤਾਬ ਨੇ ਕੇਂਦਰਿਤ ਹੋਣਾ, ਉਸ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਣਨਾ ਲਾਹੇਵੰਦ ਰਹੇਗਾ। ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਦੇ ਵਿੱਚ ਵੰਡਾਂਗੇ। ਪਹਿਲਾ ਪੂਰਵ ਮੁਗਲ ਕਾਲ ਦਾ ਪੰਜਾਬ, ਫਿਰ ਮੁਗਲ ਪੰਜਾਬ ਤੇ ਤੀਜਾ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ। ਪੰਜਾਬ ਪ੍ਰਾਚੀਨ ਹੜੱਪਾ ਸੱਭਿਅਤਾ ਦੀ ਥਾਂ ਸੀ। 6ਵੀਂ ਸਦੀ ਪੂਰਬ ਈਸਾ ਦੇ ਵਿੱਚ ਇੱਥੇ ਈਰਾਨ ਦੀ ਹਕੂਮਤ ਸੀ, ਜਿਸ ਦੀ ਸਰਹੱਦ ਬਿਆਸ ਦਰਿਆ ਸੀ ਤੇ ਸਿਕੰਦਰ ਦੇ ਹੱਲੇ 2 ਸਦੀਆਂ ਬਾਅਦ ਹੋਏ ਨੇ। ਮਕਦੂਨੀਆਂ ਦੇ ਪਿੱਛੋਂ ਪੰਜਾਬ ਦੇ ਵਿੱਚ ਚੰਦਰਗੁਪਤ ਮੋਰੀਆ ਤੇ ਉਸਦੇ ਮੁਰਸ਼ਦ ਜਿਹੜੇ ਸਨ ਕੌਟਲਿਆ ਨੇ ਰਾਜ ਕੀਤਾ। ਫਿਰ ਅਸ਼ੋਕ ਵਕਤ ਪੰਜਾਬ ਦੇ ਵਿੱਚ ਬੋਧ ਮਤ ਦਾ ਪ੍ਰਕਾਸ਼ ਹੋਇਆ। ਜੇਲਮ ਤੇ ਸਿੰਧ ਵਿਚਕਾਰ ਟੈਕਸਲਾ ਨਗਰ ਜਿਹੜਾ ਵਸਿਆ, ਜਿਹੜਾ ਵਿਦਿਆ ਤੇ ਵਪਾਰ ਦਾ ਕੇਂਦਰ ਬਣ ਗਿਆ। ਈਸਵੀ ਦੀ ਸਦੀ ਜਿਹੜੀ ਸ਼ੁਰੂ ਹੋਣ ਵੇਲੇ ਮੀਨਾਦਰ ਜਾਣੀ ਕਿ ਮਲਿਦ ਜਿਹੜਾ ਪਹਿਲਾਂ ਸੀਗਾ, ਉਹਨੇ ਪੱਛਮੀ ਦੁਆਬਿਆਂ ਤੇ ਰਾਜ ਕੀਤਾ। ਸੰਸਕ੍ਰਿਤ ਦੇ ਪਹਿਲੇ ਵਿਆਕਰਨ ਆਚਾਰੀਆ ਪਾਨੀਨੀਆ ਨੇ 4ਵੀਂ ਸਦੀ ਦੀ ਜਿਹੜੀ ਸੀ ਪੂਰਵ ਈਸਾ ਦੇ ਵਿੱਚ ਸੀ, ਸਿੰਧ ਦੇ ਪੂਰਬ ਵੱਲ ਅਟਕ ਵਿਖੇ ਜਨਮ ਲਿਆ ਸੀ। ਪਹਿਲੀਆਂ 3 ਈਸਵੀਆਂ ਸਦੀਆਂ ਦੇ ਦੌਰਾਨ ਕਨਿਸ਼ਕ ਤੇ ਉਸਦੇ ਕੁਸ਼ਾਨ ਜਾਨਸ਼ੀਨਾਂ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਉੱਪਰ ਕਬਜ਼ੇ ਕਰ ਲਏ। ਇਹ ਬੋਧ ਪੰਜਾਬ ਦਾ ਦੌਰ ਸੀ। ਫਿਰ ਗੁਪਤ ਸਲਤਨਤ ਆ ਗਈ। ਬੋਧ ਦੇਸ਼ ਦੇਖਣ ਵਾਸਤੇ ਚੀਨੀ ਯਾਤਰੂ ਪੰਜਾਬ ਦੇ ਵਿੱਚ ਆ ਉਤਰੇ। 7ਵੀਂ ਸਦੀ ਦੇ ਵਿੱਚ ਹਰਸ਼ ਆ ਗਿਆ। 8ਵੀਂ ਸਦੀ ਦੇ ਆਰੰਭ ਦੇ ਵਿੱਚ ਸਮੁੰਦਰ ਲੰਘ ਕੇ ਅਰਬਾਂ ਨੇ ਹਮਲੇ ਕੀਤੇ ਤੇ ਜਿੱਤਾਂ ਹਾਸਲ ਕੀਤੀਆਂ। ਉਹ ਮੁਲਤਾਨ ਤੱਕ ਪੁੱਜ ਗਏ, ਪਰ ਅਜੇ ਥਿਰ ਰਾਜ ਕਾਇਮ ਨਾ ਹੋ ਸਕਿਆ ਸੀ। ਜੇਲਮ ਨਗਰ ਦੇ ਪੱਛਮ ਦੇ ਵੱਲ 25 ਮੀਲ ਦੂਰ 3200 ਫੁੱਟ ਉੱਚਾ ਗੋਰਖਨਾਥ ਦਾ ਟਿੱਲਾ ਸੀ, ਜੋ ਪੁਰਾਤਨ ਯੋਗ ਮਤ ਦਾ ਆਸ਼ਰਮ ਸੀ। ਗੋਰਖਨਾਥ 10ਵੀਂ ਸਦੀ ਦੇ ਵਿੱਚ ਹੋਇਆ। 11ਵੀਂ ਸਦੀ ਦੇ ਸ਼ੁਰੂ ਦੇ ਵਿੱਚ ਤੁਰਕੀ ਮੂਲ ਦੇ ਮਹਿਮੂਦ ਗਜ਼ਨਵੀ ਨੇ ਪਹਿਲੋਂ ਪੂਰਬੀ ਕੇਂਦਰੀ ਅਫਗਾਨਿਸਤਾਨ ਫਤਿਹ ਕੀਤਾ ਤੇ ਫਿਰ ਹਿੰਦੁਸਤਾਨ ਦੇ ਵੱਲ ਰੁੱਖ ਕਰ ਲਿਆ, ਤਾਂ ਪੰਜਾਬ ਤੇ ਭਾਰਤ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਪਾਲ ਕਬੀਲੇ ਦੇ ਹਿੰਦੂ ਸ਼ਾਹੀ ਰਾਜਿਆਂ ਨੇ ਮੁਕਾਬਲਾ ਕੀਤਾ ਪਰ ਉਖੜ ਗਏ। ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਜਾਣੀ ਕਿ ਟੈਕਸ, ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਦੱਸਦੇ ਨੇ ਜੋ ਸਿੰਧ ਅਤੇ ਜੇਲਮ ਵਿਚਕਾਰ ਮਜ਼ਬੂਤ ਧੜੇ ਸਨ। ਖੱਖੜ, ਖੋਖਰ, ਸਿਆਲ ਤੇ ਭੱਟੀ ਵੀ ਬਹਾਦਰਾਂ ਵਾਂਗ ਲੜੇ, ਪਰ ਮਹਿਮੂਦ ਅੱਗੇ ਪੇਸ਼ ਨਾ ਗਈ। ਸਾਲ 1008 ਤੇ 9 ਦੇ ਵਿੱਚ ਬਹੁਤ ਸਾਰੇ ਉੱਤਰੀ ਪੰਜਾਬੀ ਰਾਜਪੂਤ ਰਾਜਿਆਂ ਨੇ ਇੱਕ ਅਣਕਿਆਸੀਆਂ ਗੱਠਜੋੜ ਵੀ ਜਿਹੜਾ ਕਰ ਲਿਆ, ਤਾਂ ਵੀ ਜਿਹੜਾ ਖੈਬਰ ਪਖਤੂਨਖਵਾ ਤੇ ਪੰਜਾਬ ਨਾ ਬਚ ਸਕੇ। ਪਾਲ ਕਬੀਲੇ ਨੇ ਨੰਦਨ ਕਿਲੇ ਦੇ ਵਿੱਚੋਂ ਜੇਲਮ ਕਿਨਾਰੇ ਸਖ਼ਤ ਮੁਕਾਬਲਾ ਕੀਤਾ, ਪਰ ਆਖਰ 1015 ਈਸਵੀ ਦੇ ਵਿੱਚ ਹਾਰ ਗਏ। ਲਾਹੌਰ 1021 ਦੇ ਵਿੱਚ ਹਾਰੇ। ਲਾਹੌਰ ਬੇਸ਼ੱਕ ਵੱਡਾ ਸ਼ਹਿਰ ਸੀ, ਪਰ ਵਪਾਰ ਦੇ ਵਿੱਚ ਮੁਲਤਾਨ ਇਸ ਤੋਂ ਅੱਗੇ ਸੀ। ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲੋਂ ਸ਼ਿਕਾਰ ਹੋਇਆ, ਜਿਵੇਂ ਕਿ ਜਦੋਂ ਗੋਰੇ ਆਏ ਆ ਇੰਡੀਆ ਦੇ ਵਿੱਚ ਤੋਂ ਬੰਬੇ, ਗੋਆ, ਇਹਨਾਂ ਮੁਲਕਾਂ ਨੂੰ, ਇਹਨਾਂ ਸੂਬਿਆਂ ਨੂੰ ਪਹਿਲਾਂ ਅਟੈਕ ਕੀਤਾ। ਇਸੇ ਤਰ੍ਹਾਂ ਹੀ ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲਾ ਸ਼ਿਕਾਰ ਹੋਇਆ ਕਿਉਂਕਿ ਖੈਬਰ ਤੋਂ 200 ਮੀਲ ਦੱਖਣ ਵੱਲ ਗੋਮਲ ਦਰੇ ਰਾਹੀਂ ਗਜ਼ਨੀ ਤੋਂ ਆਉਂਦਾ ਮਹਿਮੂਦ ਮੁਲਤਾਨ ਨੂੰ ਜਿਹੜਾ ਸੀਗਾ ਆਰਾਮਗਾਹ ਵਜੋਂ ਜਿਹੜਾ ਵਰਤਿਆ ਕਰਦਾ ਸੀ। ਮੁਲਤਾਨ ਦੀ ਭੂਗੋਲਿਕ ਸਥਿਤੀ ਬਹੁਤ ਵਧੀਆ ਸੀ। ਮੁਲਤਾਨ ਪੁੱਜਣ ਤੋਂ ਪਹਿਲਾਂ ਹੀ 3 ਦਰਿਆ ਆਪਸ ਦੇ ਵਿੱਚ ਜਿਹੜਾ ਮਿਲ ਕੇ ਸਿੰਧ ਦੇ ਵਿੱਚ ਸ਼ਾਮਲ ਹੋਣ ਲੱਗ ਪੈਂਦੇ ਨੇ। ਮੁਲਤਾਨ ਤੋਂ ਸਿੰਧ ਵੱਲ ਫਿਰ ਅਰਬ ਸਾਗਰ ਤੱਕ ਪਾਣੀ ਰਾਹੀਂ ਵਪਾਰ ਜਿਹੜਾ ਹੁੰਦਾ ਸੀ। ਬਿਨਾਂ ਖਰਚ ਕਿਸ਼ਤੀਆਂ ਉਧਰ ਨੂੰ ਤੈਰੀ ਜਾਂਦੀਆਂ ਤੇ ਸਤਲੁਜ ਵੀ ਮੁਲਤਾਨ ਤੋਂ ਬਹੁਤ ਦੂਰ ਨਹੀਂ ਸੀ
ਤੇ 11ਵੀਂ ਸਦੀ ਦੇ ਵਿੱਚ ਘੱਗਰ ਵੀ ਨੇੜਿਓਂ ਦੀ ਲੰਘਦਾ ਸੀ ਜੋ ਹੁਣ ਲੋਪ ਹੋ ਗਿਆ। ਪਰਸ਼ੀਆ ਜਾਣੀ ਕਿ ਈਰਾਨ। ਪਰਸ਼ੀਆ ਕੇਂਦਰੀ ਏਸ਼ੀਆ ਤੇ ਅਰਬਾਂ ਦੇ ਨਾਲ ਜ਼ਮੀਨੀ ਰਸਤਿਆਂ ਥਾਣੀ ਜਿਹੜਾ ਸੀ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਵੀ ਮੁਲਤਾਨ ਹੀ ਸੀ। ਰਾਵੀ ਕਿਨਾਰੇ ਵਸੇ ਲਾਹੌਰ ਨੂੰ ਮਹਿਮੂਦ ਨੇ ਆਪਣੀ ਦੂਜੀ ਰਾਜਧਾਨੀ ਬਣਾ ਕੇ ਸੁਖਪਾਲ ਜਿਹੜਾ ਸੀਗਾ ਨਵਾਜ਼ ਸ਼ਾਹ ਉਹਨੂੰ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੰਭਾਲਣ ਦੇ ਲਈ ਕਿਹਾ। ਕੇਂਦਰ ਏਸ਼ੀਆ ਜਿਹੜਾ ਸੀ ਕੇਂਦਰੀ ਏਸ਼ੀਆ ਦੇ ਵਿੱਚੋਂ ਆਏ ਥੋੜੇ ਕੁ ਬੰਦਿਆਂ ਦੇ ਭਾਗ ਜਾਗ ਪਏ। ਇੱਕ ਸੈਯਦ ਅਲੀ ਹੁਜਵੀਰੀ ਸੀ ਜਿਸ ਨੂੰ ਦਾਤਾ ਗੰਜ ਸ਼ਖਸ ਜਿਹੜਾ ਦਾਤਾ ਗੰਜ ਬਖਸ਼ ਕਿਹਾ ਜਾਂਦਾ ਸੀ ਹੁਣ ਵੀ ਕਹਿੰਦੇ ਨੇ। ਕਸ਼ਫੁਲ ਮਹਿਜੂਬ ਪਰਦਾ ਨਸ਼ੀ ਨੂੰ ਬੇਪਰਦ ਕਰਨਾ ਗ੍ਰੰਥ ਰਚ ਕੇ 10,070 ਈਸਵੀ ਦੇ ਵਿੱਚ ਜਹਾਨੋਂ ਕੂਚ ਕਰ ਗਿਆ। ਫਾਰਸੀ ਦੇ ਵਿੱਚ ਲਿਖੀ ਹੈ ਸੂਫੀ ਮਤ ਦੇ ਸਿਧਾਂਤਾਂ ਦੀ ਕਿਤਾਬ ਹੈ ਉਦੋਂ ਲਿਖੀ 10,070 ਦੇ ਵਿੱਚ। ਉਸਨੂੰ ਇੱਥੋਂ ਦਾ ਮਾਹੌਲ ਪਾਇਆ ਨਹੀਂ ਸੀ। ਲਿਖਦਾ ਹੈ ਕਿ ਮੁਲਤਾਨ ਅਧੀਨ ਹਿੰਦੁਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਮੈਂ ਜਹਲ ਲੋਕਾਂ ਦੇ ਵਿੱਚ ਕੈਦੀ ਵਾਂਗ ਰਿਹਾ। ਉਸ ਤੋਂ 2 ਸਦੀਆਂ ਬਾਅਦ ਹੋਏ ਸੂਫੀ ਫਕੀਰ ਮੁਯੋਦੀਨ ਚਿਸ਼ਤੀ ਕੁਤਬੁਦੀਨ ਕਾਕੀ ਬਾਬਾ ਫਰੀਦ ਨਿਜ਼ਾਮੁਦੀਨ ਔਲੀਆ ਨਾਲੋਂ ਜਿਹੜਾ ਸੀਗਾ ਹੁਜਵੀਰੀ ਕੱਟੜ ਮੂਲਵਾਦੀ ਮੁਸਲਿਮ ਸੀ। ਬਾਬਾ ਫਰੀਦ ਮੁਲਤਾਨ ਦੇ ਵਿੱਚ ਤੇ ਨਿਜ਼ਾਮੁਦੀਨ ਨੇ ਬੰਦੂਆ ਦੇ ਵਿੱਚ ਜਨਮ ਲਿਆ। ਬੰਦੂਆ ਹੁਣ ਯੂਪੀ ਦੇ ਵਿੱਚ ਗੰਗਾ ਨਜ਼ਦੀਕ ਵਸਿਆ ਹੋਇਆ ਹੈ। ਇਨ੍ਹਾਂ ਚਾਰਾਂ ਵਕਤ ਦਿੱਲੀ ਉੱਪਰ ਸੁਲਤਾਨਾਂ ਦਾ ਰਾਜ ਰਿਹਾ। ਮਹਿਮੂਦ ਦੇ ਜਾਨਸ਼ੀਨ ਮੁਹੰਮਦ ਗੌਰੀ ਨੇ ਇਸ ਹਕੂਮਤ ਦੀ ਨੀਂਹ ਦਿੱਲੀ ਦੇ ਵਿੱਚ ਰੱਖੀ ਤੇ ਗੌਰੀ ਨੂੰ ਮੁਹੰਮਦ ਮਿਊਨੁਦੀਨ ਤੇ ਸ਼ਾਹਬੂਦੀਨ ਵੀ ਲਿਖਿਆ ਮਿਲਦਾ ਹੈ। ਮਹਿਮੂਦ ਵਾਂਗ ਹੀ ਉਹ ਵੀ ਜਿਹੜਾ ਪਿੱਛੋਂ ਤੁਰਕੀ ਦਾ ਸੀ। 1191 ਦਾ ਵਕਤ ਆ ਜਾਂਦਾ ਹੈ। 1191 ਦੇ ਵਿੱਚ ਅਜਮੇਰ ਦਾ ਰਾਏ ਪਿਥੋਰਾ ਜਿਸਦਾ ਨਾਮ ਪ੍ਰਿਥਵੀ ਰਾਜ ਚੌਹਾਨ ਵੀ ਸੀ ਉਹਨੇ ਪੂਰਬੀ ਪੰਜਾਬ ਦੇ ਤਰਾਈ ਇਲਾਕੇ ਦੇ ਵਿੱਚ ਗੌਰੀ ਨੂੰ ਹਰਾ ਛੱਡਿਆ ਸੀ। ਅਗਲੇ ਸਾਲ ਉਸੇ ਥਾਂ ਦੇ ਉੱਤੇ ਹਮਲਾ ਕਰਕੇ ਗੌਰੀ ਨੇ ਚੌਹਾਨ ਨੂੰ ਹਰਾਤਾ। ਇਹ ਬਹੁਤ ਵੱਡੀ ਜਿੱਤ ਸੀ ਕਿਉਂਕਿ ਪ੍ਰਿਥਵੀ ਰਾਜ ਪਾਸ ਬਾਕੀ ਇਲਾਕਿਆਂ ਤੋਂ ਇਲਾਵਾ ਦਿੱਲੀ ਵੀ ਸੀ ਜਿਹੜੀ ਸਦੀਆਂ ਤੱਕ ਹਿੰਦੁਸਤਾਨ ਦੀ ਰਾਜਧਾਨੀ ਰਹੀ। ਪ੍ਰਿਥਵੀ ਰਾਜ ਦੇ ਨਾਲ ਉਸਦਾ ਦਰਬਾਰੀ ਕਵੀ ਚਾਂਦ ਬਰਦਾਈ ਵੀ ਗ੍ਰਿਫ਼ਤਾਰ ਕੀਤਾ ਗਿਆ। ਚਾਂਦ ਲਾਹੌਰ ਦੇ ਵਿੱਚ ਪਲਿਆ। ਉਹਨੇ ਪ੍ਰਿਥਵੀ ਰਾਜ ਰਾਸੋ ਗ੍ਰੰਥ ਰਚਿਆ ਜਿਸਦੇ ਵਿੱਚੋਂ ਪੰਜਾਬੀ ਜ਼ਬਾਨ ਦੀ ਮਹਿਕ ਆਉਂਦੀ ਹੈ। 1000 ਸਦੀ ਦੇ ਵਿੱਚ ਦੀ ਗੱਲ ਹੈ। 1191 ਦਾ ਜ਼ਿਕਰ ਹੋ ਰਿਹਾ ਤੇ ਉਸ ਵੇਲੇ ਦੀ ਗੱਲ ਆਉਂਦੀ ਹੈ। ਮਹਿਮੂਦ ਗਜਨਵੀ ਅਤੇ ਮਹਿਮੂਦ ਗੌਰੀ ਦੇ ਘੋੜੇ ਬੜੇ ਫੁਰਤੀਲੇ ਸਨ, ਜਵਾਨ ਹੁਸ਼ਿਆਰ ਸਨ ਤੇ ਕਮਾਨ ਕਿਵੇਂ ਸੰਭਾਲਣੀ ਹੈ ਜਰਨੈਲ ਕੁਸ਼ਲ ਸਨ। ਤੁਰਕਾਂ ਦੇ ਮੁਕਾਬਲੇ ਰਾਜਪੂਤਾਂ ਦੀ ਗਿਣਤੀ ਵਧੇਕ ਸੀ। ਉਹ ਬਹਾਦਰੀ ਦੇ ਵਿੱਚ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ ਸਨ। ਲੀਡਰਸ਼ਿਪ ਤੇ ਯੋਗ ਪ੍ਰਬੰਧ ਦੀ ਘਾਟ ਕਾਰਨ ਹਾਰ ਗਏ। ਹਰੇਕ ਰਾਜਪੂਤ ਕਮਾਂਡਰ ਆਪਣੀ ਆਪਣੀ ਨੀਤੀ ਘੜਦਾ, ਜਦੋਂ ਕਿ ਸਾਰੇ ਤੁਰਕ ਕਮਾਂਡਰ ਅਨੁਸ਼ਾਸਨ ਤੇ ਵਫ਼ਾਦਾਰੀ ਦੇ ਨਾਲ ਸੁਲਤਾਨ ਦਾ ਹੁਕਮ ਮੰਨਦੇ। ਸਾਡੇ ਵਾਲੇ ਹੁਣ ਵੀ ਦੇਖੋ ਆਪ ਮੁਹਾਰੀ ਤੁਰੇ ਫਿਰਦੇ ਆ ਤੇ ਅਨੁਸ਼ਾਸਨ ਤਾਂ ਕਿਸੇ ਚੀਜ਼ ਦੀ ਗੱਲ ਹੀ ਨਹੀਂ ਹੈ। ਕਿਸੇ ਪਾਸੇ ਵੀ ਝਾਤ ਮਾਰ ਲਓ, ਹਾਲਾਤ ਅੱਜ ਵੀ ਉਹੀ ਹੈ। 226 ਚੱਲ ਰਿਹਾ ਤੇ 1100 ਦੀ ਗੱਲ ਕਰਦਾ 91 ਦੀ ਮੈਂ। ਅਸੀਂ ਸਿੱਖਿਆ ਹੀ ਕੁਝ ਨਹੀਂ ਉਸ ਸਮਿਆਂ ਦਾ। ਤਰਾਈ ਤੋਂ ਵਾਪਸੀ ਵਕਤ ਗੌਰੀ ਨੇ ਲਾਹੌਰ ਦੇ ਵਿੱਚ ਲਾਹੌਰ ਅਤੇ ਮੁਲਤਾਨ ਦੇ ਉਹ ਸਾਰੇ ਪ੍ਰਬੰਧਕ ਹਟਾ ਦਿੱਤੇ ਜਿਹੜੇ ਮਹਿਮੂਦ ਨਿਯੁਕਤ ਕਰ ਗਿਆ ਸੀ। ਉਸਨੇ ਜਿਹੜਾ ਫੈਸਲਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਰਹੇਗਾ, ਦੂਰੋਂ ਆਪਣੇ ਵਤਨੋਂ ਹਕੂਮਤ ਚਲਾਵੇਗਾ ਉੱਥੇ ਬੈਠ ਕੇ। ਆਪਣੇ ਗੁਲਾਮ ਐਬਕ ਨੂੰ ਉਸਨੇ ਜਿੱਤੇ ਇਲਾਕਿਆਂ ਦਾ ਪ੍ਰਬੰਧਕ ਥਾਪ ਦਿੱਤਾ ਤੇ ਆਪ ਵਾਪਸ ਆ ਗਿਆ। ਥੋੜੇ ਹੀ ਸਮੇਂ ਦੇ ਬਾਅਦ ਐਬਕ ਨੇ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ। ਉਸਦਾ ਵਾਰਸ ਅਲਤਮਸ਼ ਰਾਏ ਪਿਥੋਰੇ ਦੇ ਕਿਲੇ ਦੇ ਵਿੱਚ ਰਹਿਣ ਲੱਗ ਪਿਆ। ਇਹ ਹਨ ਪਹਿਲੇ 2 ਬਾਦਸ਼ਾਹ ਜਿਨ੍ਹਾਂ ਨੇ ਸੁਲਤਾਨ ਹਕੂਮਤ ਕਾਇਮ ਕਰਕੇ 3 ਸਦੀਆਂ ਰਾਜ ਕੀਤਾ ਉੱਥੇ। ਇਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਵਿੱਚ ਗੁਲਾਮ ਖਿਲਜੀ
ਤੁਗਲਕ ਤੇ ਲੋਧੀ ਨੇ। ਪਹਿਲੇ ਸਾਰੇ ਤੁਰਕ ਨੇ ਤੇ ਲੋਧੀ ਅਫਗਾਨ ਹਨ। ਕੁਝ ਇਤਿਹਾਸਕਾਰਾਂ ਨੇ ਖਿਲਜੀਆਂ ਨੂੰ ਵੀ ਅਫਗਾਨ ਲਿਖਿਆ। ਪਿਛੋਕੜ ਕਿਉਂਕਿ ਪਰਸ਼ੀਅਨ ਕਲਚਰ ਦਾ ਸੀ ਨਾ, ਇਰਾਨੀ ਸੀਗੇ ਪਿਛੋਕੜ ਚ, ਇਸ ਕਰਕੇ ਸਰਕਾਰੀ ਜ਼ੁਬਾਨ ਫਾਰਸੀ ਬਣੀ। ਸੁਲਤਾਨਾਂ ਦਾ ਪੰਜਾਬ ਉੱਪਰ ਕੰਟਰੋਲ ਦੁਰਗਮ ਕਾਰਜ ਸੀ, ਕਿਉਂਕਿ 13ਵੀਂ-14ਵੀਂ ਸਦੀ ਦੇ ਵਿੱਚ ਕੇਂਦਰੀ ਏਸ਼ੀਆ ਦੇ ਮੰਗੋਲ, ਜਿਹੜਾ ਪਿਛਲੇ ਸਮੇਂ ਚ ਆਪਾਂ ਕਹਾਣੀ ਸੁਣਾਈ ਸੀ ਮੰਗੋਲੀਆਂ ਦੀ ਵੀ, ਉਹਦਾ ਰਾਜ ਦੇਖ ਲਓ, ਇੱਥੋਂ ਫਿਨਲੈਂਡ ਦੀਆਂ ਸਰਹੱਦਾਂ ਤੋਂ ਲੈ ਕੇ ਰਸ਼ੀਆ ਤੇ ਦੂਸਰੇ ਪਾਸੇ ਚੀਨ ਤੱਕ ਸੀਗਾ ਜਾਂਦਾ, ਐਡਾ ਵੱਡੀ ਸਲਤਨਤ ਸੀ ਮੰਗੋਲੀਆਂ ਦੀ। ਕਿ 13ਵੀਂ-14ਵੀਂ ਸਦੀ ਦੇ ਵਿੱਚ ਕੇਂਦਰੀ ਏਸ਼ੀਆ ਦੇ ਮੰਗੋਲ ਪੰਜਾਬ ਉੱਪਰ ਹੱਲੇ ਬੋਲਦੇ ਰਹੇ। ਉਨ੍ਹਾਂ ਦੀ ਸੈਨਿਕ ਕੁਸ਼ਲਤਾ ਇੰਨੀ ਗਜ਼ਬ ਦੀ ਸੀ ਕਿ ਥੋੜੇ ਸਮੇਂ ਦੇ ਵਿੱਚ ਹੀ ਉਨ੍ਹਾਂ ਯੂਰਪ, ਇਰਾਨ, ਅਰਬ ਅਤੇ ਹਿੰਦੁਸਤਾਨ ਫੁੰਡ ਦਿੱਤੇ, ਖਾਸ ਕਰਕੇ ਪੰਜਾਬ। ਮੰਗੋਲ ਦਿੱਲੀ ਤੱਕ ਤਾਂ ਨਹੀਂ ਗਏ, ਪੰਜਾਬ ਦੀ ਪੂਰੀ ਤਬਾਹੀ ਜ਼ਰੂਰ ਕੀਤੀ ਉਨ੍ਹਾਂ ਮੰਗੋਲਾਂ ਨੇ। ਖੈਬਰ ਵਾਲੇ ਪਾਸਿਓਂ ਜਿਹੜੇ ਸੀ ਗੱਖੜ, ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰਦੇ, ਜਿਸ ਦੇ ਕਾਰਨ ਮੰਗੋਲ ਜਿਹੜੇ ਸਨ ਮੁਲਤਾਨ ਵਾਲੇ ਪਾਸਿਓਂ ਆਉਂਦੇ। 3 ਸਦੀਆਂ ਤੱਕ ਮੁਲਤਾਨ ਲਗਾਤਾਰ ਲਤਾੜਿਆ ਜਾਂਦਾ ਰਿਹਾ। ਪੰਜਾਬ ਦੇ ਬਾਕੀ ਹਿੱਸੇ ਕਿਹੜੇ ਜਿਹੜਾ ਸੀ ਬਚੇ ਰਹੇ? ਲੰਮਾ ਸਮਾਂ ਮੰਗੋਲਾਂ ਤੇ ਸੁਲਤਾਨਾਂ ਦੀ ਹੱਦ ਬਿਆਸ ਬਣਿਆ ਰਿਹਾ। ਸੋ ਦਰਿਆ ਦੇ ਪੱਛਮ ਦੇ ਵਿੱਚ ਮੰਗੋਲਾਂ ਹੇਠ ਵੱਡਾ ਪੰਜਾਬ ਸੀ। ਹਿੰਦੂ ਪੰਜਾਬੀ ਲੇਖਕ ਸੁਜਾਨ ਰਾਏ ਭੰਡਾਰੀ 1696 ਦੇ ਵਿੱਚ ਲਿਖਦਾ ਹੈ ਕਿ ਹਰ ਸਾਲ ਬਲਖ ਅਤੇ ਬੁਖਾਰੇ ਤੋਂ ਚੱਲ ਕੇ ਮੰਗੋਲਾਂ ਨੇ ਪੰਜਾਬ ਉੱਤੇ ਹਮਲੇ ਕੀਤੇ। ਚਾਰੇ ਪਾਸੇ ਬਰਬਾਦੀ ਹੀ ਬਰਬਾਦੀ ਦਿਸਦੀ ਸੀ। ਦਿੱਲੀ ਦੀ ਫੌਜ ਮਦਦ ਦੇ ਵਾਸਤੇ ਆ ਗਈ ਤਾਂ ਠੀਕ ਹੈ, ਪੰਜਾਬ ਦੀ ਆਪਣੀ ਕੋਈ ਫੌਜ, ਆਪਣਾ ਕੋਈ ਲੀਡਰ ਨਹੀਂ ਸੀ। ਜਾਨ ਬਚਾਉਣ ਦੇ ਲਈ ਗਵਾਂਢੀ ਇਲਾਕਿਆਂ ਦੇ ਵਿੱਚ ਭੱਜ ਜਾਂਦੇ, ਆਬਾਦੀ ਬਹੁਤ ਘੱਟ ਰਹਿ ਗਈ ਸੀ। ਜਾਨ ਬਚਾਉਣ ਦੇ ਵਾਸਤੇ ਪੰਜਾਬੀ ਸੁਲਤਾਨਾਂ ਨੂੰ ਭਾਰੀ ਟੈਕਸ ਜਜ਼ੀਆ ਦਿੰਦੇ, ਜਿਹੜਾ ਉਨ੍ਹਾਂ ਦੀ ਆਯਾਸ਼ੀ ਵਾਸਤੇ ਜਮ੍ਹਾਂ ਹੁੰਦਾ। 14ਵੀਂ ਸਦੀ ਦੇ ਵਿੱਚ ਮੋਰਾਕੋ ਤੋਂ ਆਇਆ ਯਾਤਰੂ, ਇੱਕ ਜਿਹੜਾ ਵਿਜ਼ਿਟਰ ਹੈ, ਯਾਤਰੂ ਆਉਂਦਾ ਹੈ, ਇਬਨੀ ਬਤੂਤਾ ਇਸ ਸਮੇਂ ਦੀ ਤਸਵੀਰ ਦਿਖਾਉਂਦਾ ਹੈ। ਉਸਦੇ ਜੱਥੇ ਦੇ ਵਿੱਚ ਖੁਰਾਸਾਨ, ਬੁਖਾਰਾ, ਸਮਰਕੰਦ ਤੋਂ ਬੁੱਧੀਵਾਨ ਜਿਹੜੇ ਸ਼ਖਸ ਸਨ, ਜਿਨ੍ਹਾਂ ਨੂੰ ਸੁਲਤਾਨ ਨੇ ਉੱਚ ਪਦਵੀਆਂ ਦੇ ਉੱਪਰ ਨਿਯੁਕਤ ਕਰਨਾ ਸੀ। ਤੇ ਸਾਲ 1333 ਦੇ ਵਿੱਚ ਮੁਲਤਾਨ ਤੋਂ ਚੱਲ ਕੇ ਅਯੋਧਨ, ਜਾਣੀ ਬਾਬਾ ਫਰੀਦ ਦੇ ਮਕਬਰੇ ਦੇ ਵਾਲਾ ਨਗਰ ਜਿਹੜਾ, ਉਹਦੇ ਰਾਹੀਂ ਦਿੱਲੀ ਵੱਲ ਗਏ। ਸੁਲਤਾਨ ਦੀ ਸੈਨਿਕ ਟੁਕੜੀ ਹਿਫਾਜ਼ਤ ਵਾਸਤੇ ਨਾਲ ਨਾਲ ਸੀ। ਬਤੂਤਾ ਲਿਖਦਾ ਹੈ ਕਿ ਸੁਲਤਾਨ ਦਾ ਡਾਕ ਵਿਭਾਗ ਕੁਸ਼ਲ ਸੀ ਉਸ ਸਮਿਆਂ ਚ। ਘੋੜੇ ਅਤੇ ਪੈਦਲ ਦੌੜਾਕ ਰਿਲੇ ਰੇਸ ਰਾਹੀਂ ਖੱਤ ਸੁਨੇਹਾ ਪਹੁੰਚਾਉਂਦੇ। ਬਤੂਤਾ ਨੇ ਮੁਲਤਾਨ ਤੋਂ ਸੁਲਤਾਨ ਨੂੰ ਜੋ ਸੁਨੇਹਾ ਭੇਜਿਆ ਉਸਦਾ ਜਵਾਬ ਜਲਦੀ ਮਿਲ ਗਿਆ ਸੀ ਤੇ ਉਹ ਕਹਿੰਦਾ, ਜਦੋਂ ਇਹ ਕਾਰਵਾ ਜਿਹੜਾ ਸੀ ਕਿਤੇ ਖਾਣਾ ਖਾਣ ਦੇ ਲਈ ਰੁਕਦਾ, ਚੀਫ ਬਾਦਸ਼ਾਹ ਤੇ ਮਹਿਲ ਵੱਲ ਮੂੰਹ ਕਰਕੇ ਸਿਰ ਨਵਾ ਕੇ ਸਲਾਮ ਅਰਜ਼ ਕਰਦਾ ਸੀ ਪਹਿਲਾਂ, ਫਿਰ ਖਾਣਾ ਖਾਂਦਾ ਸੀ। ਉਸ ਪਿੱਛੋਂ ਬਾਕੀ ਦੇ ਸਾਰੇ ਇਵੇਂ ਕਰਦੇ ਤੇ ਫਿਰ ਖਾਣਾ ਖਾਣ ਦੇ ਲਈ ਬੈਠਦੇ। ਪੀਣ ਵਾਲੇ ਜੂਸ ਸੋਨੇ, ਚਾਂਦੀ, ਸ਼ੀਸ਼ੇ ਦੇ ਗਲਾਸਾਂ ਦੇ ਵਿੱਚ ਵਰਤਾਏ ਜਾਂਦੇ ਸੀ ਉਸ ਸਮੇਂ। ਉਸ ਸਮੇਂ ਵੀ ਮਤਲਬ ਕਿ ਸ਼ੀਸ਼ੇ ਦੇ ਗਲਾਸ ਸੀ। 1300 ਈਸਵੀ ਦੇ ਵਿੱਚ, 1333 ਦੀ ਗੱਲ ਚੱਲ ਰਹੀ ਹੈ। ਫਿਰ ਬੱਕਰੀਆਂ ਦੇ ਰੋਸਟਡ ਮੀਟ ਦੇ ਵੱਡੇ ਵੱਡੇ ਟੁਕੜੇ ਰੱਖ ਦਿੱਤੇ ਜਾਂਦੇ, ਜਾਣੀ ਕਿ ਬਾਰਬੀਕਿਊ ਆ ਗਏ ਜਿਹੜੇ ਅੱਜ ਕੱਲ੍ਹ। ਇੱਕ ਬੱਕਰੇ ਦੇ 4 ਜਾਂ ਹੱਦ 2 ਟੋਟੇ ਕਰਕੇ ਇੱਕ ਜਿਹੜਾ ਵੱਢ ਦਿੱਤਾ ਜਾਂਦਾ, ਇੱਕ ਵੰਡ ਦਿੱਤਾ ਜਾਂਦਾ। ਪੇਸਟਰੀ, ਹਲਵਾ, ਗੰਢਿਆ, ਅਦਰਕ ਤੇ ਮੱਖਣ ਦੇ ਵਿੱਚ ਤਲਿਆ ਮੀਟ, ਰਾਈਸ ਚਿਕਨ ਨਾਲ ਸਮੋਸੇ, ਮਿਠਾਈਆਂ, ਰੋਟੀਆਂ, ਅਨਾਰ ਦਾ ਜੂਸ, ਪਾਨ ਦੇ ਪੱਤੇ ਤੇ ਖੁਸ਼ਕ ਮੇਵੇ, ਜੋ ਮਰਜ਼ੀ ਖਾਓ, ਕਹਿੰਦੇ ਬੂਫੇ ਲਾ ਤਾ। ਜਿਵੇਂ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਬਾਦਸ਼ਾਹ ਦਾ ਸ਼ੁਕਰਾਨਾ ਕੀਤਾ ਜਾਂਦਾ, ਖਾਤਮੇ ਦੇ ਉੱਤੇ ਵੀ, ਖਾਣਾ ਖਤਮ ਕਰਨ ਸਮੇਂ ਵੀ ਉਵੇਂ ਹੀ ਰਸਮ ਕੀਤੀ ਜਾਂਦੀ ਸੀ ਖਾ ਕੇ। ਇਬਨ ਬਤੂਤਾ ਨੇ ਮੁਹੰਮਦ ਬਿਨ ਤੁਗਲਕ ਦੀ ਸਿਫਤ ਸਲਾਹ ਦੀ ਨਜ਼ਮ ਜਿਹੜੀ ਹੈ, ਕਸੀਦਾ ਲਿਖੀ। ਇਸ ਕਸੀਦੇ ਸਦਕਾ ਉਸਨੂੰ 55,000 ਦਿਨਾਰ ਇਨਾਮ ਦੇ ਵਿੱਚ ਮਿਲਿਆ ਸੀ। ਸੁਲਤਾਨ ਦੀ ਜ਼ਿੰਦਗੀ ਦੀ ਨਕਲ, ਸੁਲਤਾਨ ਦੀ ਜਿਹੜੀ ਜ਼ਿੰਦਗੀ ਸੀ ਉਹਦੀ ਨਕਲ
ਉਸਦੇ ਸੂਬੇਦਾਰ ਕਰਦੇ ਤੇ ਇਸ ਦਾ ਬੋਝ ਪ੍ਰਜਾ ਝੱਲਦੀ ਸੀ। ਕਦੀ ਕਦਾਈ ਦਿਆਲੂ ਹੋ ਕੇ ਬਾਦਸ਼ਾਹ ਨਰਮ ਹੋ ਜਾਵੇ ਅਲੱਗ ਗੱਲ ਹੈ, ਨਹੀਂ ਤਾਂ ਕਿਸਾਨਾਂ ਦੇ ਉੱਪਰ ਭਾਰੀ ਕਰ ਠੋਸਿਆ ਹੀ ਜਾਂਦਾ ਸੀ, ਟੈਕਸ ਲੱਗਦਾ ਹੀ ਲੱਗਦਾ ਸੀ। ਹਾਂ, ਹਰਟ ਜਾਣੀ ਕਿ ਟਿੰਡਾ ਵਾਲਾ ਖੂਹ ਦੀ ਆਜ਼ਾਦ ਹੋਣ ਦੇ ਨਾਲ ਸੁਲਤਾਨਾਂ ਵੱਲ ਵੇਲੇ ਜਿਹੜਾ ਖੇਤੀ ਦੀ ਉਪਜ ਵਧੀ ਹੈ। ਸੁਲਤਾਨਾਂ ਦਾ ਜਦੋਂ ਸਮਾਂ ਸੀ ਉਦੋਂ ਹੀ ਜਿਹੜੇ ਖੂਹ ਬਣੇ ਆ, ਵਪਾਰ ਦੇ ਵਿੱਚ ਵਾਧਾ ਹੋ ਗਿਆ, ਫਸਲ ਨੂੰ ਪਾਣੀ ਮਿਲਣ ਲੱਗ ਗਿਆ, ਕੁਝ ਨਵੇਂ ਨਗਰ ਵਸ ਗਏ। ਇਸ ਦੇ ਦੌਰ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਨੇ ਹਿੰਦੂ, ਬੁੱਧ ਜਾਂ ਲੋਕਲ ਧਰਮ ਛੱਡ ਕੇ ਇਸਲਾਮ ਅਪਣਾ ਲਿਆ। ਡਰ ਕਰਕੇ ਜਾਂ ਲਾਲਚ ਕਰਕੇ ਅਜਿਹਾ ਹੋਇਆ ਕਿ ਖੁਦ ਇਸਲਾਮ ਤੋਂ ਪ੍ਰਜਾ ਪ੍ਰਭਾਵਿਤ ਹੋ ਗਈ ਤੇ ਇਸ ਗੱਲ ਦਾ ਥੋ ਪਤਾ ਨਹੀਂ ਲੱਗਦਾ। ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਸੂਫੀਆਂ ਨੇ ਪ੍ਰਜਾ ਨੂੰ ਪਿਆਰ ਕੀਤਾ, ਉਨ੍ਹਾਂ ਕਰਕੇ ਹੀ ਧਰਮ ਬਦਲੀ ਹੋਈ। ਜਿਨ੍ਹਾਂ ਫਕੀਰਾਂ ਦਾ ਪਿੱਛੇ ਜ਼ਿਕਰ ਆਇਆ, ਪ੍ਰਜਾ ਦੇ ਵਿੱਚ ਉਨ੍ਹਾਂ ਦਾ ਬੜਾ ਆਦਰ ਸਤਿਕਾਰ ਸੀ। ਪਾਣੀਪਤ ਦੇ ਬੂ ਅਲੀ ਕਲੰਦਰ 1209 ਤੋਂ 1324 ਦਾ ਉਹਦਾ ਸਮਾਂ ਹੈ, ਉਹਦਾ ਬਹੁਤ ਰਸੂਖ ਸੀ ਉੱਥੇ ਪਾਣੀਪਤ ਦੇ ਵਿੱਚ। ਬਾਬਾ ਫਰੀਦ ਜੀ ਦੇ ਦੋਸਤ ਮੁਲਤਾਨ ਦੇ ਬਾਹੂਦੀਨ ਜ਼ਕਰੀਆ ਮੁਲਤਾਨ ਦੇ ਦੱਖਣ ਵੱਲ 100 ਮੀਲ ਪਰੇ ਉੱਚ ਬਹਾਵਲਪੁਰ ਦੇ ਜਲਾਲੂਦੀਨ ਬੁਖਾਰੀ, ਸਿੰਧ ਦੇ ਲਾਲ ਸ਼ਾਹਬਾਜ ਕਲੰਦਰ ਨੇ ਇਸਲਾਮ ਦਾ ਖੂਬ ਪ੍ਰਚਾਰ ਕੀਤਾ। ਇੱਕ ਪਾਕਿਸਤਾਨੀ ਲਿਖਾਰੀ ਦਾ ਦਾਅਵਾ ਹੈ, ਕਹਿੰਦਾ ਹੈ ਕਿ ਇਨ੍ਹਾਂ ਫਕੀਰਾਂ, ਇਨ੍ਹਾਂ ਦੇ ਸਹਾਇਕਾਂ ਤੇ ਮੁਰੀਦਾਂ ਨੇ ਪੰਜਾਬ ਦੇ ਜੱਟ, ਰਾਜਪੂਤ ਕਬੀਲਿਆਂ ਨੂੰ ਇਸਲਾਮ ਅੰਦਰ ਲਿਆਂਦਾ। 13ਵੀਂ ਸਦੀ ਦੇ ਆਰੰਭ ਦੇ ਵਿੱਚ ਇਹ ਸਿਲਸਿਲਾ ਸ਼ੁਰੂ ਹੋਇਆ ਤੇ 19ਵੀਂ ਸਦੀ ਦੇ ਆਖਰ ਤੱਕ ਇਹ ਫੈਲਿਆ। ਸੂਫੀ ਫਕੀਰ ਧਨ ਮਾਲ ਤੋਂ ਤਿਆਗੀ, ਲੋਕਾਂ ਦੇ ਨਾਲ, ਧਰਤੀ ਦੇ ਨਾਲ ਜੁੜੇ ਹੋਏ, ਰੱਬ ਦੇ ਖੌਫ ਦਾ ਨਹੀਂ ਮਿਹਰਬਾਨੀਆਂ ਦਾ ਜ਼ਿਕਰ ਕਰਦੇ ਆ। ਪੰਜਾਬੀ ਦੇ ਵਿੱਚ ਨਜ਼ਮਾਂ ਲਿਖਦੇ ਆ, ਇੱਕ ਤਾਰੇ ਦੇ ਨਾਲ ਗਾਉਂਦੇ ਲੋਕਾਂ ਦੇ ਦਿਲਾਂ ਦੇ ਅੰਦਰ ਵਸ ਜਾਂਦੇ ਆ। ਬਾਬਾ ਫਰੀਦ ਕਿਹਾ ਕਰਦੇ, ਮੈਨੂੰ ਕੱਟਣ ਵਾਲੀ ਕੈਂਚੀ ਨਹੀਂ ਜੋੜਨ ਵਾਲੀ ਸੂਈ ਚਾਹੀਦੀ ਹੈ। ਬਾਬਾ ਫਰੀਦ ਦੀ ਸ਼ਾਇਰੀ ਦੇ ਵਿੱਚ ਪੰਜਾਬ ਦੇ ਫਲਾਂ, ਫੁੱਲਾਂ, ਕੰਢਿਆਂ, ਉੜਦੇ ਪੰਛੀਆਂ, ਛੱਪੜਾਂ, ਚੀਤੇ, ਹੰਸ, ਬਾਜ, ਕਾਂ, ਕੁੱਤੇ ਆਦਿਕ ਦਾ ਜਿਹੜਾ ਜ਼ਿਕਰ ਆਉਂਦਾ। ਇਸ ਗੱਲ ਦੇ ਸਬੂਤ ਮਿਲਦੇ ਨੇ ਕਿ 13ਵੀਂ ਤੇ 14ਵੀਂ ਸਦੀ ਦੇ ਵਿੱਚ ਸੂਫੀਆਂ ਦਾ ਭਰਪੂਰ ਅਸਰ ਪੰਜਾਬ ਦੇ ਉੱਪਰ ਰਿਹਾ। ਹੁਣ ਤੱਕ ਕੁਝ ਪਰਿਵਾਰ ਆਪਣੇ ਜੀਆਂ ਦੇ ਨਾਮ ਦੇ ਨਾਲ ਫਕੀਰ ਦਾ ਨਾਮ ਲਿਖਦੇ ਨੇ, ਜਿਨ੍ਹਾਂ ਦੇ ਵਟੇਰੇ ਉਸ ਫਕੀਰ ਦੇ ਮੁਰੀਦ ਬਣੇ। ਪਰ ਧਰਮ ਤਬਦੀਲੀ ਦਾ ਇਹ ਇੱਕੋ ਇੱਕ ਕਾਰਨ ਨਹੀਂ ਹੋ ਸਕਦਾ। ਹਾਰੀਆਂ ਫੌਜਾਂ ਦੇ ਬੰਦੀ ਜਾਨ ਬਖਸ਼ੀ ਵਾਸਤੇ ਇਸਲਾਮ ਧਾਰਨ ਕਰਦੇ ਹੋਣਗੇ, ਕੁਝ ਜਜ਼ੀਏ ਤੋਂ ਬਚਣ ਦੇ ਲਈ ਵੀ ਉਧਰ ਚਲੇ ਜਾਂਦੇ ਹੋਣਗੇ। ਅੱਜ ਵੀ ਦੇਖੋ ਕਈ ਮਤਲਬ ਕਿ ਬੈਨੀਫਿਟ ਦੇ ਲਈ ਐਸੀ ਭਾਈਚਾਰੇ ਦੇ ਨਾਲ ਜੁੜ ਜਾਂਦੇ ਆ, ਜਾਂ ਕ੍ਰਿਸ਼ਨ ਭਾਈਚਾਰਾ ਜਾਂ ਹੋਰ ਸਾਰੀਆਂ ਚੀਜ਼ਾਂ ਇੱਦਾਂ ਕਰਦੇ ਹੀ ਹੈ, ਬਹੁਤ ਸਾਰੇ ਨੇ ਅੱਜ ਵੀ ਇੱਦਾਂ ਕਰ ਲੈਂਦੇ ਆ ਬੈਨੀਫਿਟ ਦੇ ਲਈ। ਤਾਂ ਵੀ ਡਰ ਜਾਂ ਲਾਲਚ ਸਦਕਾ ਧਰਮ ਤਬਦੀਲੀ ਘੱਟ ਹੋਈ। ਆਪਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਉਹ ਬੇਹੱਦ ਸਤਿਕਾਰਯੋਗ ਸਨ, ਤਾਂ ਹੀ ਬਾਣੀ ਸ਼ਾਮਲ ਹੋਈ। ਜਦੋਂ ਗਜ਼ਨੀ ਦੇ ਵਾਰਸ ਲਾਹੌਰ ਦੇ ਉੱਤੇ ਰਾਜ ਕਰ ਰਹੇ ਸਨ, ਉਦੋਂ ਰਾਜਪੂਤਾਂ ਨੇ ਵੱਡੀ ਗਿਣਤੀ ਦੇ ਵਿੱਚ ਇਸਲਾਮ ਧਾਰਨ ਕੀਤਾ। ਇਨ੍ਹਾਂ ਸੂਫੀ ਫਕੀਰਾਂ ਦਾ ਆਦਰ ਮੁਸਲਮਾਨ, ਸਿੱਖ, ਹਿੰਦੂ ਸਾਰੇ ਕਰਦੇ ਸਨ। ਧਰਮ ਪਰਿਵਰਤਨ ਦੇ ਦੋ ਹੋਰ ਕਾਰਨ ਦੱਸੇ ਗਏ। ਖਾਣਾ ਬਦੋਸ਼, ਕਬੀਲੇ। ਕੁਝ ਜੱਟ, ਗੁੱਜਰ ਇਸਲਾਮ ਦੇ ਵਿੱਚ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਜਾਤ ਪਾਤ, ਊਚ ਨੀਚ ਸਹੀ ਨਹੀਂ ਲੱਗੀ। ਅਛੂਤ ਤਾਂ ਇਸਲਾਮਿਕ ਸਾਂਝੀਵਾਲਤਾ, ਬਰਾਬਰੀ ਤੋਂ ਦਿਲੋਂ ਕਾਇਲ ਹੋਏ। ਪਰ ਸਾਡੇ ਪਾਸ ਧਰਮ ਪਰਿਵਰਤਨ ਦੇ ਪੂਰੇ ਅੰਕੜੇ ਨਹੀਂ ਨੇ ਕਿ ਕਦੋਂ ਤੇ ਕਿੱਥੇ ਕਿਸ ਕਿਸ ਦਾ ਜਿਹੜਾ ਸਮਾਜਿਕ ਗਰੁੱਪ ਦਾ ਕਿੰਨੀ ਗਿਣਤੀ ਦੇ ਵਿੱਚ ਪਰਿਵਰਤਨ ਹੋ ਗਿਆ। ਸੁਲਤਾਨਾ ਵੇਲੇ ਜਿਹੜੀ ਸੀ ਸਲਤਨਤ ਸੀਗੀ, ਸੁਲਤਾਨਾ ਵੇਲੇ ਪੰਜਾਬ ਦੇ ਵਸਨੀਕ ਕਿਹੜੇ ਲੋਕ ਸਨ? ਮੱਧ ਏਸ਼ੀਆ ਤੋਂ ਆਏ ਚੰਦ ਇੱਕ ਲੋਕਾਂ ਨੂੰ ਛੱਡ ਕੇ ਸਾਰਾ ਪੁਰਾਣਾ ਪੰਜਾਬੀ ਬੋਲਦਾ ਸੀ, ਭਾਵੇਂ ਕਿ ਇੱਥੇ ਵੱਸਦੇ ਪਖਤੂਨ, ਬਲੋਚ ਤੇ ਕਸ਼ਮੀਰੀ ਲੋਕ ਆਪਣੀ ਵੱਖ ਬੋਲੀ ਬੋਲਦੇ ਹੋਣਗੇ। ਕਤਾਈ, ਬੁਣਾਈ, ਚਮੜੇ ਦਾ ਕੰਮ, ਲੱਕੜ ਦਾ, ਕੋਲੂ, ਲੁਹਾਰ, ਸੁਨਿਆਰੇ, ਨਾਈ, ਸਫਾਈ ਸੇਵਕ, ਸੌਦਾਗਰ, ਪੁਜਾਰੀ ਆਦਿਕ ਆਪਣੇ ਆਪਣੇ ਕੰਮ ਕਰਦੇ ਸਨ। ਪੰਜਾਬ ਦੇ ਸੁਲਤਾਨੀ ਦੌਰ ਦੇ ਵਿੱਚ ਪ੍ਰਜਾ ਦੇ ਵਿੱਚ ਇਹ ਗਰੁੱਪ ਸਨ, ਜਿਹੜਾ ਕਿ 9 ਗਰੁੱਪਾਂ ਦਾ ਜ਼ਿਕਰ ਕੀਤਾ ਹੈ। ਕਾਸ਼ਤਕਾਰ ਜਾਤਾਂ ਅਰਾਈ, ਅਵਾਨ,
जट, कंबोज, राजपूत ते सैनी। फिर आउंदे आ दूसरा नंबर ते गुजर अते रंगड़, पशु पालन दा किता करदे। तीसरी दे उत्ते आउंदे आ कि वपारी, दुकानदार, अरोड़े, बाणीए ते खतरी। चौथे दे विच आउंदे आ छूतां विच, जिहड़ा माफी चाहुंदा, चमार, भाईचारा, चूड़े अते जुलाहे, हेठले काम करदे। फिर आउंदे आ पंजवें नंबर दे उत्ते ब्राह्मण। छेवें ते इस्लाम प्रचार दे पढ़ाउंदे होए शेख। सतवें दे उत्ते आउंदे आ पैगंबर दे खानदान दे विचों सैयद। अठवें ते आउंदे आ अफगान, अरब, ईरानी, तुर्क आदिक प्रवासी जिहड़े सन। नौवें ते आउंदे आ बलोच, पख्तून अते कश्मीरी, वख वख कम धंदे। इस समय पंजाब दे विच उपरलियां चार श्रेणियां मिलके सब तो वड्डी गिणती दे विच वसदियां सन। अछूतां जां होर जिहड़े छोटे काम करन वालियां नूं इक श्रेणी दे विच रख लईए तां इन्हां दा जोड़ होर हरेक जिहड़ा इकली इकली श्रेणी तों वधीक है। उपरली वर्ग वंड पक्की नहीं। पंजाब दे विच जातां गोतां दी गिणती उदों भी बहुत सी ते अज भी सैकड़ियां दी गिणती दे विच है। जनसंख्या दी वर्ग वंड कर लईए तां पंजाब दी कहानी सौखी समझ दे विच आउंदी है। बेशक इस गल दा पता नहीं कि जिक्र अधीन जात कदों शुरू हुई। जिहड़ा किता कोई कर रहा है वह कदों दा कर रहा है। शुरू दे विच अंग्रेज अफसर ही विद्वाना दा काम करिया करदे सन। उन्हां दा दावा सी कि पंजाब दे मुसलमान अराई अते अवान पंजाबी नहीं ने। इन्हां दे वडेरे अरब जा पछमी एशिया दे विचों आए सन। इको जात नूं किधरे जट कहा जांदा है, किधरे राजपूत। राजपूतां दे विच भट्टी, डोगरे, गखड़, जजुए, टिवाणे ते वट्टू हन। जट्टां दे सैकड़े गोतां दे विचों कुछ भिंडर, चाहल, चीमे, ढिलो, गिल, मान, संधु, सिद्धू, सियाल अते वड़ैच ने। खेती तो इलावा जट्टां दा किता फौज दे विच भर्ती होना भी सी। व्यापारी, खतरी अते अरोड़े कलरकां, लेखाकारां वजों नौकरियां करदे सन, अकाउंटिंग दा काम करदे। कई थावां दे उत्ते पंजाबियां वास्ते हिंदू, सिख जां मुसलमान शब्द आउणगे। इस तरह की वर्ग वंड अंग्रेजां वेले स्थापित हुई। अंग्रेजां तों पहलां जे किसे पंजाबी नूं पुछ लो ना तू कौन है, धर्म दसण दी थां उह अपनी जात दस्या करदा सी, पिंड दा नाम लिया करदा सी। हकूमतां अते अदालतां धर्म वल केंद्रित हुंदियां। कदी कदी फौजां धर्म दे झंडे अधीन युद्ध लड़दियां। धर्म बदली तो बाद भी जिहड़ा जात ना बदलदी, जाने कि इत्थे इह मुहावरा ढुकदा है कि धर्म दे नालों धड़ा प्यारा। सो मुकदी गल धर्म बदली दे कारणां दे विच मुसलमाना वल्लों युद्ध जितने, लम्मी औद दी हकूमत, सूफी प्रचार, छुआछूत ते जजिया अधिक जिहड़ा सी पालसियां, सारे कारण जिहड़ा शामिल हो सकदे इहदे विच हन। इस्लामी विरोधी मंगोल हल्लियां दी जिहड़ी बर्बादी कारण भी लोक इस्लाम दे वल तुर सकदे सन। जदों कोई हिंदू कबीला महसूस करदा कि उन्हां दा हिंदू राजा मंगोलां तों उन्हां दी सुरक्षा नहीं कर सकदा तां उह इस्लाम अपना लैंदे। दिल्ली दा सुल्तान ते मुल्तान, दीपालपुर ते लाहौर दे विच उसदे सूबेदार राखी करदे। इतिहासकार मुहम्मद मुजीब लिखदा है कि लाहौर, मुल्तान ते दीपालपुर फौजी अड्डे ने जिथों कुशलता दे नाल दुश्मन नूं रोकिया जांदा। उच्च कोटि दे जरनैल सन जिन्हां दे विचों दो जलालुद्दीन खिलजी ते ग्यासुद्दीन तुगलक तां दिल्ली दे सुल्तान दी पदवी तक पुज्जे ने। मंगोलां दी तबाही दे पिछों सूफी फकीर लोकां दे विच विचरदे, धरवास दिंदे ते शांति वरतौंदे। लोकां नूं इन्हां दे नाल जिहड़ा सी अपनत्त हो जांदी। हिंदू मुसलमाना नूं प्रेम दे नाल, सद्भावना दे नाल इकट्ठे रहिण दे लई प्रेरदे। खानगाहां उपर हिंदू मुसलमान सारे जांदे। उत्थे विदेशों आए मुसलमाना ते स्थानक धर्म बदली करके होए मुसलमाना दे विचकारला पाड़ा घटदा सी। घा वांग धरती दे नाल जुड़ी मनुखी होंद नूं सूफी अपनी फिलासफी वहदत उल वजूद दे नाल मजबूत करदे। सूफियां दा इह फलसफा वैदिक अद्वैत वाद दे नाल बहुत मिलदा जुलदा सी। अद्वैत वाद जिहड़ा इक ईश्वर वाद वल भी ले जांदा सी। पर इस्लाम दे विच वी केड़ी इको धारा है? शरई विद्वान
ਇਸ ਫਲਸਫੇ ਤੋਂ ਜਿਹੜਾ ਪਰੇਸ਼ਾਨ ਹੋਏ। ਉਹਨਾਂ ਵਾਸਤੇ ਰੱਬ ਹਰ ਥਾਂ ਦੇ ਉੱਤੇ ਹੈ ਤੇ ਹਰੇਕ ਦੇ ਵਿੱਚ ਹੈ। ਦੀ ਥਾਂ ਕਿਤੇ ਕੋਈ ਦੇਵਤਾ ਨਹੀਂ, ਕੇਵਲ ਅੱਲਾ ਹੈ, ਸਹੀ ਵਾਕ ਹੈ। ਜਦੋਂ ਮੁਸਲਮਾਨ ਬਹੁਦੇਵਵਾਦ ਵੱਲ ਨੂੰ ਤੁਰ ਪਏ, ਜਾਣੀ ਕਿ ਜਦੋਂ ਮੁਸਲਮਾਨ ਬਹੁਦੇਵਵਾਦ ਅਤੇ ਮੂਰਤੀ ਪੂਜਾ ਦੇ ਖਿਲਾਫ਼ ਬੋਲਦੇ, ਹਿੰਦੂਆਂ ਨੂੰ ਬੁਰੇ ਲੱਗਦੇ। ਹਿੰਦੂ ਮੁਸਲਮਾਨ ਦੇ ਨਾਲ ਛੂਣਾ ਭਿੱਟ ਸਮਝਦਾ ਸੀ। ਇਸ ਗੱਲ ਤੋਂ ਮੁਸਲਮਾਨ ਕ੍ਰੋਧਵਾਨ ਹੁੰਦੇ। ਪੰਜਾਬ ਦੀ ਕਿਸਾਨੀ ਵੱਡੀ ਗਿਣਤੀ ਦੇ ਵਿੱਚ ਇਸਲਾਮ ਅੰਦਰ ਆ ਚੁੱਕੀ ਸੀ। ਸਾਲ 1520 ਦੇ ਵਿੱਚ ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ, ਉਦੋਂ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਸੀ। ਰਾਵੀ ਦੇ ਪੱਛਮ ਦੇ ਵੱਲ ਤਾਂ ਬਹੁਤ ਗਿਣਤੀ ਮੁਸਲਮਾਨਾਂ ਦੀ ਸੀ, ਜੋ ਮੁੱਢੋਂ ਹੀ ਪੰਜਾਬੀ ਸਨ। ਇੱਥੇ ਬਾਹਰੋਂ ਆ ਕੇ ਵਸੇ ਮੁਸਲਮਾਨ ਕਿੰਨੇ ਕੁ ਸਨ, ਇਸ ਗਿਣਤੀ ਮਿਣਤੀ ਬਾਰੇ ਇੱਕ ਰਾਏ ਨਹੀਂ ਹੈ। ਪੰਜਾਬੀ ਮੁਸਲਮਾਨਾਂ ਦੀ ਵੱਡੀ ਗਿਣਤੀ ਸੁੰਨੀ ਸੀ। ਸ਼ੀਆ ਧੜੇ ਦੇ ਵਿੱਚ ਇਸਮਾਇਲ ਵੀ ਸਨ ਤੇ 7ਵੀਂ ਸਦੀ ਦੇ ਵਿੱਚ ਜਦੋਂ ਅਰਬਾਂ ਨੇ ਸਿੰਧ ਵੱਲੋਂ ਹਮਲੇ ਕੀਤੇ, ਇਹ ਉਦੋਂ ਆਏ ਸਨ, ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜੀ ਰਹੀ। ਭਾਵੇਂ ਇਸਲਾਮ ਦਾ ਅਸਰ ਵੱਧ ਰਿਹਾ ਸੀ, ਤਾਂ ਵੀ ਹਿੰਦੂ ਚਾਰ ਵਰਨਾ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਵਿੱਚ ਵੰਡੇ ਹੋਏ ਸਨ। ਪੰਜਾਬ ਦੇ ਉੱਤਰ ਪੂਰਬ ਦੀਆਂ ਪਹਾੜੀਆਂ ਦੇ ਵਿੱਚ ਦਰਜਨ ਕੁ ਹਿੰਦੂ ਰਾਜਿਆਂ ਨੇ ਸੁਲਤਾਨਾਂ ਦੀ ਪ੍ਰਭੂ ਸੱਤਾ ਮੰਨ ਕੇ ਆਪਣੀਆਂ ਆਪਣੀਆਂ ਰਿਆਸਤਾਂ ਬਚਾਈ ਰੱਖੀਆਂ ਸੀ। ਕੁਝ ਹਿੰਦੂਆਂ ਨੇ ਫਾਰਸੀ ਸਿੱਖ ਲਈ ਤੇ ਪੰਜਾਬ ਦੇ ਮੁਸਲਮਾਨਾਂ ਨੂੰ ਫਾਰਸੀ ਸਿਖਾਉਣ ਲੱਗ ਪਏ ਤੇ ਮੁਸਲਿਮ ਬਹੁ ਗਿਣਤੀ ਜਿਹੜੀ ਹੈ ਵਾਲੇ ਪਿੰਡ ਦਾ ਮੁਨੀਮ ਅਕਸਰ ਹਿੰਦੂ ਹੋਇਆ ਕਰਦਾ ਸੀ। ਲੋਧੀ ਸਲਤਨਤ ਦੀ ਅਖੀਰਲੀ ਸਦੀ ਦਾ ਪਿਛਲਾ ਅੱਧ ਪੰਜਾਬ ਵਾਸਤੇ ਅਮਨ ਦਾ ਸਮਾਂ ਸੀ ਤੇ ਇਸ ਸਮੇਂ ਕੁਝ ਹਿੰਦੂ ਦੀਵਾਨ ਮੰਤਰੀ ਜਿਹੜੇ ਸਨ ਤੇ ਸੂਬੇਦਾਰ ਦੇ ਰੁਤਬੇ ਤੱਕ ਵੀ ਜਿਹੜੇ ਪੁੱਜੇ ਸਨ। ਸੁਲਤਾਨ ਦੀ ਕਹਾਣੀ ਬੰਦ ਕਰਕੇ ਮੁਗਲਾਂ ਦਾ ਕਿੱਸਾ ਛੇੜਨ ਤੋਂ ਪਹਿਲਾਂ ਇਸ ਦੌਰ ਦੇ ਦੋ ਸ਼ਖਸਾਂ ਦਾ ਜਿਹੜਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਪੰਜਾਬ ਇਤਿਹਾਸ ਉੱਪਰ ਆਪਣੀ ਨਿਸ਼ਾਨੀ ਛੱਡੀ ਹੈ। ਇੱਕ ਅਮੀਰ ਖੁਸਰੋ, ਜੋ 1253 ਤੋਂ 1325 ਤੱਕ ਦਾ ਰਾਜ ਰਿਹਾ। ਦੂਜਾ ਅਮੀਰ ਤਿਮੂਰ, ਜੋ ਕਿ 1336 ਤੋਂ 1405 ਤੱਕ ਉਹਦਾ ਸਫ਼ਰ ਰਿਹਾ। ਸ਼ਾਇਰ, ਸੰਗੀਤਕਾਰ, ਬੇਅੰਤ ਗੁਣਵਾਨ ਤੁਰਕ ਖੁਸਰੋ ਸੂਫ਼ੀ ਸ਼ੇਖ ਨਿਜ਼ਾਮੂਦੀਨ ਔਲੀਆ ਦਾ ਸ਼ਾਗਿਰਦ ਸੀ। ਖੁਸਰੋ ਹਿੰਦ ਨੂੰ ਜਿਹੜਾ ਆਪਣਾ ਵਤਨ ਮੰਨਦਾ ਸੀ ਤੇ ਕਹਿੰਦਾ ਸੀ ਹਿੰਦੂ ਬਹੁ ਗਿਣਤੀ ਵਾਲਾ ਇਹ ਦੇਸ਼ ਸਵਰਗ ਹੈ। ਉਸਦਾ ਆਖਣਾ ਸੀ ਕਿ ਹਿੰਦੂਆਂ ਨੂੰ ਬੁੱਤ ਪੂਜ ਆਖ ਕੇ ਦੂਰ ਨਾ ਕਰੋ, ਉਹਨਾਂ ਦੇ ਨਾਲ ਪਿਆਰ ਦੇ ਨਾਲ ਪੇਸ਼ ਆਵੋ। ਭਾਵੇਂ ਖੁਸਰੋ ਲਾਹੌਰ ਅਤੇ ਮੁਲਤਾਨ ਦੇ ਵਿੱਚ ਕਈ ਵਾਰੇ ਰਿਹਾ, ਲਾਹੌਰ ਦੇ ਬਾਰੇ ਲਿਖਿਆ, ਪਰ ਉਸਨੇ ਪੰਜਾਬੀ ਦੇ ਵਿੱਚ ਗੀਤ ਨਹੀਂ ਰਚੇ। ਉਸਦੀ ਜ਼ੁਬਾਨ ਜਿਹੜੀ ਸੀ ਫਾਰਸੀ ਤੇ ਹਿੰਦਕੀ ਸੀ। ਉਰਦੂ ਨੂੰ ਉਦੋਂ ਹਿੰਦਕੀ ਕਿਹਾ ਜਾਂਦਾ ਸੀ। ਫਾਰਸੀ ਤੇ ਹਿੰਦੀ ਪੰਜਾਬੀ ਦੇ ਮੇਲ ਤੋਂ ਉਰਦੂ ਦਾ ਜਨਮ ਹੁੰਦਾ ਹੈ। ਤਿਮੂਰ ਦੀ ਵਿਰਾਸਤ ਵੱਖਰੀ ਕਿਸਮ ਦੀ ਹੈ। ਤੁਰਕ ਅਤੇ ਮੰਗੋਲ ਖੂਨ ਦਾ ਮਿਸ਼ਰਨ, ਤੈਮੂਰ ਮੁਸਲਮਾਨ ਹੋ ਗਿਆ ਤੇ ਉਸਨੇ ਕੇਂਦਰੀ ਏਸ਼ੀਆ ਦੇ ਵਿੱਚ ਤਕੜੀ ਜਿਹੜੀ ਸੀ ਸਲਤਨਤ ਕਾਇਮ ਜਿਹੜੀ ਸੀ ਕਰ ਲਈ ਸੀ। ਉਸਦਾ ਆਪਣਾ ਵਤਨ ਉਜ਼ਬੇਕਿਸਤਾਨ ਹੈ, ਜਿੱਥੇ ਅੱਜ ਵੀ ਲੋਕ ਜਾਨ ਦੇ ਵਿੱਚ ਉਹ ਹੀਰੋ ਹੈ। ਉਸਨੇ 1398 ਤੋਂ 99 ਦੇ ਵਿੱਚ ਭਾਰਤ ਉੱਪਰ ਹਮਲਾ ਕਰਕੇ ਤਬਾਹੀ ਅਤੇ ਮੌਤ ਦਾ ਤਾਂਡਵ ਨਾਚ ਕਰਵਾਇਆ ਸੀ। ਦਿੱਲੀ ਵਿਚਲੀ ਸਲਤਨਤ ਤੇ ਹਿੰਦੂ ਪ੍ਰਜਾ ਵਿੱਚ ਉਸਨੇ ਕੁਹਰਾਮ ਜਿਹੜਾ ਮਚਾ ਦਿੱਤਾ। ਪੰਜਾਬ ਦੇ ਵਿੱਚ ਜੋ ਮੰਗੋਲਾਂ ਤੋਂ ਬਚਿਆ ਉਹ ਤੈਮੂਰ ਨੇ ਖਤਮ ਕਰ ਦਿੱਤਾ। ਲੰਮਾ ਤਕੜਾ ਪਰ ਲੰਗੜਾ ਤੈਮੂਰ ਦੱਖਣ ਵੱਲ ਪਾਸਿਓਂ ਕੂਚ ਕਰਦਾ ਹੋਇਆ ਦਿੱਲੀ ਪੁੱਜਿਆ। ਖੂਨ ਦੀਆਂ ਨਦੀਆਂ ਵਹਾ ਕੇ ਉੱਤਰੀ ਪਹਾੜੀਆਂ ਤੋਂ ਲਾਹੌਰ ਦੇ ਵੱਲ ਵਧਦਾ ਹੋਇਆ ਲੁੱਟ ਦਾ ਮਾਲ ਲੈ ਗਿਆ। ਜਿੱਧਰ ਦੀ ਲੰਘਿਆ ਉਸਨੇ ਰਸਤੇ ਦੇ ਵਿੱਚ ਕੁਝ ਨਾ ਛੱਡਿਆ। ਉਸਦੇ ਹਮਲੇ ਪਿੱਛੋਂ ਵੀ ਦਿੱਲੀ ਸਲਤਨਤ 125 ਸਾਲ ਚੱਲਦੀ ਰਹੀ, ਪਰ ਇਸਦੀ ਰੀੜ੍ਹ ਦੀ ਹੱਡੀ ਟੁੱਟ ਗਈ। ਇੱਕ ਬਹਾਦਰ ਪੰਜਾਬੀ ਜਿਸਨੇ ਤੈਮੂਰ ਦੇ ਖਿਲਾਫ ਮੋਰਚਾ ਲਾਇਆ, ਜਸਰਤ ਗੱਖੜ ਸੀ। ਉਸਨੂੰ ਜਸਰਤ ਖਾਨ ਗੱਖੜ ਖੋਖਰ ਵੀ ਲਿਖਿਆ ਮਿਲਦਾ ਹੈ। 4 ਸਦੀਆਂ ਪਹਿਲਾਂ ਗੱਖੜਾਂ ਨੇ ਇਸੇ ਤਰ੍ਹਾਂ ਮੁਹੰਮਦ ਗੋਰੀ ਵਿਰੁੱਧ ਵੀ ਜੰਗ ਲੜੀ ਸੀ। ਉਹ ਹਿੰਦੂ ਸੀ ਕਿ ਮੁਸਲਮਾਨ ਪੱਕਾ ਪਤਾ ਨਹੀਂ। ਇਹ ਵੀ ਪਤਾ ਨਹੀਂ ਕਿ ਪੰਜਾਬ ਦੇ ਗੱਖੜ ਤੇ ਖੋਖਰ ਇੱਕੋ ਨੇ ਕਿ ਵੱਖ ਵੱਖ ਨੇ। ਇੱਕ ਗੱਲ ਪੱਕੀ ਹੈ ਕਿ ਜਦੋਂ ਧਾੜਵੀ ਆਉਂਦੇ ਗੱਖੜ ਰਸਤਿਓਂ ਹਟ ਕੇ ਲਾਂਭੇ ਹੋ ਜਾਂਦੇ। ਤੈਮੂਰ ਨੇ ਜਸਰਤ ਦੇ ਪਿਤਾ ਸ਼ੇਖਾਂ ਨੂੰ ਗ੍ਰਿਫ਼ਤਾਰ ਕੀਤਾ।
ਗਦਾਰ ਕਹਿ ਕੇ ਕਤਲ ਕਰਵਾ ਦਿੱਤਾ। ਜਸਰਤ ਤੈਮੂਰ ਦੇ ਵਿਰੁੱਧ ਲੜਿਆ ਪਰ ਹਾਰ ਗਿਆ, ਗ੍ਰਿਫ਼ਤਾਰ ਕੀਤਾ ਗਿਆ, ਕਿਸੇ ਤਰ੍ਹਾਂ ਗ੍ਰਿਫ਼ਤਾਰੀ ਦੇ ਵਿੱਚੋਂ ਵੀ ਭੱਜ ਗਿਆ। ਤੈਮੂਰ ਦੇ ਜਾਣ ਦੇ ਪਿੱਛੋਂ ਉਸਨੇ ਮੁੜ ਪੰਜਾਬ ਦੇ ਕਈ ਹਿੱਸਿਆਂ ਤੇ ਕਸ਼ਮੀਰ ਤੇ ਕਬਜ਼ਾ ਕੀਤਾ। ਸਾਲ 1442 ਦੇ ਵਿੱਚ ਉਸਦੀ ਮੌਤ ਹੋਈ। ਸਿੰਧ ਸਾਗਰ ਦੁਆਬ ਦੇ ਵਿੱਚੋਂ ਪਿੱਛੋਂ ਜਾ ਕੇ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਸ਼ਾਮਲ ਹੋਏ ਉੱਤਰੀ ਪਹਾੜੀਆਂ ਦੇ ਇਲਾਕੇ ਸਨ, ਜਿਨ੍ਹਾਂ ਦੇ ਉੱਪਰ ਗੱਖਣਾ ਅਤੇ ਜੰਜੂਆਂ ਦਾ ਜਿਹੜਾ ਸੀਗਾ ਕਬਜ਼ਾ ਸੀ। ਇਹ ਆਪੋ ਦੇ ਵਿੱਚ ਜੱਦੀ ਦੁਸ਼ਮਣ ਰਹੇ, ਕਦੀ ਰਾਜੀਨਾਮਾ ਨਾ ਹੋਇਆ ਇਹਨਾਂ ਦੇ ਵਿੱਚ। ਸ਼ੁਕਰ ਰੱਬ ਦਾ ਕਿ ਤੈਮੂਰ ਪਿੱਛੋਂ ਪੰਜਾਬ ਉੱਪਰ ਹੱਲੇ ਬੰਦ ਹੋਏ, ਜ਼ਿੰਦਗੀ ਪਰਤਣ ਲੱਗ ਪਈ। ਜਿਹੜੇ ਉੱਜੜ ਕੇ ਚਲੇ ਗਏ ਸਨ ਉਹ ਜਾਂ ਉਹਨਾਂ ਦੇ ਵਾਰਸ ਆਪਣੀਆਂ ਜ਼ਮੀਨਾਂ ਉੱਪਰ ਆ ਗਏ, ਵਪਾਰ ਦੇ ਵਿੱਚ ਵਾਧਾ ਹੋਣ ਲੱਗ ਪਿਆ। ਤੈਮੂਰ ਤੋਂ 125 ਸਾਲ ਬਾਅਦ 1520 ਦੇ ਵਿੱਚ ਤੈਮੂਰ ਦਾ ਜਾਣਸ਼ੀਨ ਤੁਰਕੀ ਫਾਰਸੀ ਦਾ ਸ਼ਾਇਰ ਬਾਬਰ ਖੈਬਰ ਦੇ ਰਸਤੇ ਭਾਰਤ ਦੇ ਵੱਲ ਨੂੰ ਤੁਰ ਪਿਆ। ਉਸਦਾ ਇਰਾਦਾ ਲੁੱਟਮਾਰ ਕਰਕੇ ਵਾਪਸ ਪਰਤਣ ਦਾ ਨਹੀਂ, ਇੱਥੇ ਰਹਿ ਕੇ ਰਾਜ ਕਰਨ ਦਾ ਸੀ। ਰਸਤੇ ਦੇ ਵਿੱਚ ਗੱਖੜਾਂ ਤੇ ਭੱਟੀਆਂ ਨੂੰ ਲਤਾੜਦਾ ਹੋਇਆ ਉਹ ਦਿੱਲੀ ਦੇ ਵੱਲ ਨੂੰ ਵਧਿਆ ਤੇ ਲੋਧੀ ਸੁਲਤਾਨ ਦੇ ਕੋਲ ਸੁਨੇਹਾ ਭੇਜਿਆ ਕਿ ਮੈਂ ਤੈਮੂਰ ਦਾ ਵਾਰਸ ਹਾਂ, ਦਿੱਲੀ ਹਕੂਮਤ ਦੇ ਉੱਪਰ ਮੇਰਾ ਹੱਕ ਹੈ, ਮੇਰੇ ਹਵਾਲੇ ਕਰ ਦਿਓ। ਲੋਧੀ ਪਾਣੀਪਤ ਦੇ ਕੋਲ ਆਪਣੀਆਂ ਫੌਜਾਂ ਲੈ ਆਇਆ। ਯੁੱਧ ਹੋਇਆ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ। ਤੋਪਖਾਨਾ ਆਇਆ ਸੀ ਜਿਸ ਸਦਕਾ ਲੋਧੀ ਹਾਰ ਗਿਆ ਤੇ ਮਾਰਿਆ ਗਿਆ। ਭਾਰਤ ਦੇ ਵਿੱਚ ਮੁਗਲ ਹਕੂਮਤ ਦੀ ਸ਼ੁਰੂਆਤ ਹੋ ਗਈ। ਬਾਬਰ ਨੇ ਪਹਿਲਾਂ ਕਾਬਲ ਤੇ ਕਬਜ਼ਾ ਕੀਤਾ ਸੀ ਤੇ ਖੁਦ ਲਿਖਦਾ ਹੈ, ਕਾਬਲ ਦੇ ਵਿੱਚ ਵੱਡੀ ਮੰਡੀ ਹੈ ਜਿੱਥੇ 10 ਤੋਂ 20 ਹਜ਼ਾਰ ਭਾਰਤੀ ਉੱਥੋਂ ਗੁਲਾਮ, ਕੱਪੜਾ, ਖੰਡ, ਖੁਸ਼ਬੂਦਾਰ ਜੜੀਆਂ ਬੂਟੀਆਂ ਆਦਿਕ ਲਿਆ ਕੇ ਸਲਾਨਾ ਵੇਚਦੇ ਨੇ ਤੇ ਇਧਰੋਂ ਉਹ 7 ਤੋਂ 10 ਹਜ਼ਾਰ ਘੋੜੇ ਖਰੀਦ ਕੇ ਲੈ ਜਾਂਦੇ ਆ। ਖੈਬਰ ਦਰੇ ਦੇ ਵਿੱਚੋਂ ਜਿਹੜਾ ਸੀਗਾ ਬਰਸਤਾ ਰਾਵਲਪਿੰਡੀ ਲਾਹੌਰ ਕਾਬਲ ਦੇ ਨਾਲ ਜਿਹੜਾ ਵਪਾਰ ਕਰਦਾ ਸੀ। ਮੁਲਤਾਨ ਦਾ ਵਪਾਰ ਕੰਧਾਰ ਦੇ ਨਾਲ ਸੀ। 1526 ਤੱਕ ਕਾਰੋਬਾਰ ਸਿਖਰ ਦੇ ਉੱਤੇ ਸੀ। ਹੁਣ ਲਾਹੌਰ ਤੇ ਮੁਲਤਾਨ ਦਿੱਲੀ ਦਰਬਾਰ ਦੀ ਜਿਹੜੀ ਸੀ ਤਾਬਿਆਦਾਰੀ ਦੇ ਵਿੱਚ ਰਹਿਣਗੇ। 15 ਕੁ ਸਾਲ 1540 ਤੋਂ 1555 ਤੱਕ ਦਾ ਸਮਾਂ ਅਫਗਾਨ ਸ਼ੇਰ ਸ਼ਾਹ ਸੂਰੀ ਨੇ ਵਿਘਨ ਪਾ ਦਿੱਤਾ, ਨਹੀਂ ਤਾਂ 3 ਸਦੀਆਂ ਮੁਗਲ ਰਾਜ ਹੀ ਰਿਹਾ। ਤੈਮੂਰ ਅਤੇ ਮੰਗੋਲਾਂ ਦੇ ਨਾਲ ਮੁਗਲਾਂ ਦੇ ਰਿਸ਼ਤੇ ਨੇ ਪੰਜਾਬੀਆਂ ਵਾਸਤੇ ਮੁਸ਼ਕਲਾਂ ਖੜੀਆਂ ਕੀਤੀਆਂ। ਅਕਬਰ ਤੇ ਹਮਾਂਜੂ ਪੰਜਾਬੀਆਂ ਦੇ ਦਿਲਾਂ ਦੇ ਉੱਪਰੋਂ ਚੰਗੇਜ਼ ਅਤੇ ਤੈਮੂਰ ਦੇ ਹੱਲਿਆਂ ਵਾਲੇ ਜਿਹੜਾ ਜ਼ਖਮ ਨਹੀਂ ਮਿਟਾ ਸਕੇ। ਜਿਹੜਾ ਸੀਗਾ ਮੰਗੋਲ ਸੀ ਚੰਗੇਜ਼ ਖਾਂ, ਮੁਗਲ ਹਕੂਮਤ ਵਾਸਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਨਾ ਪਿਆਰ ਸੀ ਤੇ ਨਾ ਹਮਦਰਦੀ ਸੀ। ਪ੍ਰਜਾ ਮੁਗਲਾਂ ਦੀ ਦੁਸ਼ਮਣ ਨਾ ਸਹੀ, ਜਿਹੜਾ ਸੀ ਓਪਰੀ ਜ਼ਰੂਰ ਸੀ। ਬਾਬਰ ਨੇ ਪੰਜਾਬ ਨੂੰ ਲਹੂ ਲੁਹਾਨ ਕੀਤਾ ਸੀ। ਅਕਬਰ ਵੀ ਬਗਾਵਤਾਂ ਦਬਾਉਣ ਵਾਸਤੇ ਪੰਜਾਬ ਦੇ ਵਿੱਚ ਫੌਜਾਂ ਭੇਜਦਾ ਰਿਹਾ। ਆਖਰ ਅਕਬਰ ਨੇ ਸਥਿਰਤਾ ਲਿਆਂਦੀ ਜਿਸਦਾ ਅਸਰ ਪੰਜਾਬ ਦੇ ਉੱਪਰ ਹੋਣਾ ਹੀ ਸੀ। ਮਿਹਨਤੀ ਪੰਜਾਬੀਆਂ ਨੇ ਜਦੋਂ ਦੇਖ ਲਿਆ ਹੁਣ ਧਾੜ ਵੀ ਨਹੀਂ ਆਉਣਗੇ, ਖੂਹਾਂ ਦੇ ਨਾਲ ਸਿੰਜ ਕੇ ਅੰਨ ਪੈਦਾ ਕੀਤਾ, ਬਾਸਮਤੀ, ਕਪਾਹ, ਕਣਕ, ਗੰਨਾ, ਜਵਾਰ ਤੇ ਪੋਸਤ ਦੀ ਖੂਬ ਖੇਤੀ ਕੀਤੀ। ਘੋੜੇ, ਖੱਚਰ, ਊਂਠ, ਮੱਝਾਂ ਸਭ ਪਸ਼ੂ ਪਾਲੇ। ਅੰਗੂਰ, ਖਰਬੂਜੇ, ਅੰਬ, ਆੜੂ, ਅੰਜੀਰ ਤੇ ਸ਼ਹਿਤੂਤ ਉਪਜਾਏ। ਉੱਤਰੀ ਸਿੰਧ ਸਾਗਰ ਦੁਆਬ ਦੇ ਵਿੱਚ ਲੂਣ ਦੇ ਪਹਾੜ ਸਨ। ਕੁਝ ਜੰਗਲ ਰਾਖਵੇਂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਸ਼ੇਰ ਚੀਤੇ ਲੂੰਬੜ, ਰੋਜ਼, ਹਿਰਨ ਸਨ। ਇੱਥੇ ਬਾਦਸ਼ਾਹ ਰਾਜਕੁਮਾਰ ਸ਼ਿਕਾਰ ਖੇਡਿਆ ਕਰਨਗੇ। ਸਤਲੁਜ ਦੇ ਦੋਵੇਂ ਪਾਸੇ ਦੱਖਣੀ ਪੰਜਾਬ ਦੇ ਵਿੱਚ ਸੰਘਣਾ ਲੱਖੀ ਜੰਗਲ ਸੀ। ਵੱਡੇ ਘਰ ਪੱਥਰਾਂ ਦੇ, ਆਮ ਲੋਕਾਂ ਦੇ ਘਰ ਮਿੱਟੀ ਅਤੇ ਲੱਕੜ ਦੇ। ਫਰਸ਼ ਗਾਰੇ ਦੇ ਨਾਲ ਲਿਪਦੇ ਸੀ। ਹਿੰਦੂ ਗਾਉ ਦਾ ਜਿਹੜਾ ਗੋਹਾ ਮਿਲਾ ਕੇ ਲਿਪਦੇ। ਤਿੱਥ ਤਿਉਹਾਰ ਅਤੇ ਅਮੀਰ ਰੇਸ਼ਮ ਤੇ ਸੋਨਾ ਜਿਹੜਾ ਪਹਿਨਦੇ। ਆਮ ਬੰਦੇ ਲੱਕ ਦੇ ਦੁਆਲੇ ਪਰਨਾ ਲਪੇਟ ਲੈਂਦੇ ਤੇ ਬਸ ਕਾਫੀ ਹੁੰਦਾ ਸੀ। ਕਾਲ ਦੇ ਦਿਨਾਂ ਨੂੰ ਦੇਖਿਆ ਜਾਵੇ, ਜਦੋਂ ਕਾਲ ਪਿਆ, ਕਾਲ ਦੇ ਦਿਨਾਂ ਨੂੰ ਛੱਡ ਕੇ ਪੰਜਾਬੀਆਂ ਦੇ ਕੋਲ ਖਾਣ ਪੀਣ ਦੇ ਲਈ ਬਥੇਰਾ ਕੁਝ ਸੀ। ਹਾੜੀ ਤੇ ਸੋਨੀ ਦੋ ਫਸਲਾਂ ਹੁੰਦੀਆਂ। ਅਨਪੜ ਅਕਬਰ ਚੜ੍ਹਦੀ ਉਮਰੇ ਸ਼ੇਰ ਸ਼ਾਹ ਸੂਰੀ ਜਿਹੜਾ ਵਿਰੁੱਧ ਜੰਗ ਵਿੱਚ ਲੜਿਆ ਸੀ, ਉਸਦੇ ਦਿਲ ਦੇ ਵਿੱਚ ਵੀ ਪੰਜਾਬੀਆਂ ਦੇ ਲਈ ਖਾਸ ਥਾਂ ਬਣ ਗਈ। ਅਕਬਰ ਦੀ ਤਾਜਪੋਸ਼ੀ ਬੈਰਮ ਖਾਂ ਨੇ ਪੰਜਾਬ ਦੇ ਪਿੰਡ ਕਲਾਨੌਰ ਦੇ ਵਿੱਚ 1595 ਦੇ ਵਿੱਚ ਕਰ ਦਿੱਤੀ ਸੀ। ਸਿਕੰਦਰ ਸੂਰੀ ਦੀ ਬਗਾਵਤ ਦਬਾ ਦਿੱਤੀ ਗਈ।
ਪੰਜਾਬ ਦੇ ਸ਼ਹਿਰ ਲਾਹੌਰ, ਗੁਜਰਾਤ ਤੇ ਸਿਆਲਕੋਟ ਉੱਤਰ ਦੇ ਵਿੱਚ, ਦੱਖਣ ਪੱਛਮ ਦੇ ਫਿਰੋਜ਼ਪੁਰ, ਪਾਣੀਪਤ, ਧਨੇਸਰ, ਸਰਹਿੰਦ, ਸੁਲਤਾਨਪੁਰ ਸੂਤੀ, ਰੇਸ਼ਮੀ ਸੱਟਣ, ਉੱਨੀ ਕੱਪੜੇ, ਉੱਨ ਦੇ ਕੱਪੜੇ ਤਿਆਰ ਕਰਕੇ ਕਢਾਈ ਬੁਣਾਈ ਦਾ ਕੰਮ ਕਰਦੇ, ਤੀਰ ਤਲਵਾਰਾਂ, ਨੇਜ਼ੇ, ਛੁਰੇ, ਕੋਲੀਆਂ ਤੇ ਥਾਲ, ਕਾਗਜ਼, ਚਮੜਾ, ਦਰੀਆਂ ਬਣਾਉਂਦੇ, ਗੁੜ, ਤੇਲ, ਇਤਰ ਪੈਦਾ ਕਰਦੇ, ਝਨਾ ਦੇ ਵਿੱਚ ਜਿਹੜਾ ਵਗਦੀਆਂ ਕਿਸ਼ਤੀਆਂ ਵਜ਼ੀਰਾਬਾਦ ਦੇ ਵਿੱਚ ਬਣਦੀਆਂ, ਮੁਲਤਾਨ ਦੇ ਵਿੱਚ ਅਰਬੀ ਘੋੜਿਆਂ ਦੀ ਮੰਡੀ ਲੱਗਦੀ, ਪੂਰਬੀ ਪੰਜਾਬ ਪਹਾੜੀਆਂ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਸੀਗਾ ਖਿਜ਼ਾਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ ਸੀ, ਕਿਉਂਕਿ ਨਦੀਆਂ ਦੇ ਰਾਹੀਂ ਪਾਣੀ ਦੇ ਵਿੱਚ ਦੀ ਫਿਰ ਲੱਕੜ ਸਿੱਟ ਦਿੱਤੀ ਜਾਂਦੀ ਸੀ, ਕੱਟ ਵੱਢ ਕੇ ਤੇ ਉੱਥੇ ਪਹੁੰਚ ਜਾਂਦੀ ਸੀ, ਤੇ ਇਹ ਫਿਰ ਉੱਥੇ ਮੰਡੀ ਸੀ ਜੜ੍ਹਾਂ ਦੇ ਵਿੱਚ, ਪਹਾੜੀਆਂ ਦੀਆਂ ਜੜ੍ਹਾਂ ਚ ਖਿਜ਼ਾਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ ਸੀ। ਸੈਨਿਕ ਬੰਦੋਬਸਤ ਪੱਖੋਂ ਖਾਸ ਪੰਜਾਬੀ ਸ਼ਹਿਰ ਰੋਹਤਾਸ ਸੀ, ਜੋ ਕਾਬਲ ਤੋਂ ਖੈਬਰ ਰਾਹੀਂ ਲਾਹੌਰ ਦੇ ਰਸਤੇ ਦੇ ਵਿੱਚ ਪੈਂਦਾ ਸੀ। ਇੱਥੇ ਸ਼ੇਰ ਸ਼ਾਹ ਸੂਰੀ ਨੇ ਕਿਲ੍ਹਾ ਉਸਾਰਿਆ ਸੀ ਤੇ ਦਿੱਲੀ ਦੇ ਵੱਲ ਜਾਂਦਿਆਂ ਬਿਸਤ ਦੁਆਬ ਦੇ ਵਿੱਚ, ਇਸ ਨੂੰ ਜਲੰਧਰ ਦੁਆਬ ਜਾਂ ਕੇਵਲ ਦੁਆਬ ਹੀ ਜਿਹੜਾ ਕਿਹਾ ਜਾਂਦਾ, ਜਲੰਧਰ ਤੇ ਸਤਲੁਜ ਦੇ ਦੱਖਣ ਦੇ ਵੱਲ ਲੁਧਿਆਣਾ ਹੈ, ਮੁਲਤਾਨ ਤੇ ਲਾਹੌਰ ਵਿਚਕਾਰਲਾ ਜਿਹੜਾ ਦੀਪਾਲਪੁਰ, ਸਿੰਧ ਸਾਗਰ ਦੁਆਬ ਦੇ ਵਿੱਚ ਤੇ ਅਜੋਕੇ ਪੂਰਬੀ ਪੰਜਾਬ ਦੇ ਵੱਲ ਸਰਹਿੰਦ ਹੈ। ਪਹਿਲੋਂ ਸੁਲਤਾਨਾਂ ਨੇ ਜਿਹੜਾ ਸੀਗਾ, ਫਿਰ ਮੁਗਲਾਂ ਨੇ ਉਦਯੋਗ ਅਤੇ ਸ਼ਹਿਰੀਕਰਨ ਨੂੰ ਉਤਸ਼ਾਹਿਤ ਕੀਤਾ। ਅਕਬਰ ਦਾ ਪੰਜਾਬ ਇਸ ਤਰ੍ਹਾਂ ਦਾ ਸੀ। ਪੰਜਾਬ ਦੇ ਕੇਂਦਰ ਦੇ ਵਿੱਚ ਰਾਵੀ ਕਿਨਾਰੇ ਲਾਹੌਰ ਸ਼ਹਿਰ ਸੀ, ਦੂਸਰਾ ਇੰਨਾ ਹੀ ਵਿਸ਼ਾਲ ਸੂਬਾ ਮੁਲਤਾਨ ਸੀ, ਲਾਹੌਰ ਤੋਂ 230 ਮੀਲ ਦੱਖਣ ਦੇ ਪੱਛਮ ਦੇ ਵੱਲ ਅਜੋਕਾ ਸਿੰਧ, ਮੁਲਤਾਨ ਦੇ ਉੱਤਰ ਦੇ ਵਿੱਚ ਜੇਹਲਮ, ਚਨਾਰ ਰਾਵੀ ਦਾ ਸੰਗਮ ਸੀ। ਵੱਡਾ ਪੂਰਬੀ ਹਿੱਸਾ ਜਿਸ ਦੇ ਉੱਤੇ ਕਦੀ ਦਿੱਲੀ ਤੋਂ ਕਦੀ ਸਰਹਿੰਦ ਤੋਂ ਹਕੂਮਤ ਚੱਲਦੀ ਸੀ। ਪਹਿਲੋਂ ਦਿੱਲੀਓਂ ਫਿਰ ਆਗਰੇ ਤੋਂ ਰਾਜ ਕਰਦਿਆਂ ਅਕਬਰ ਵਾਸਤੇ ਲਾਹੌਰ ਤੀਜੀ ਰਾਜਧਾਨੀ ਸੀ, ਜਿੱਥੇ ਉਸਨੇ ਮਜ਼ਬੂਤ ਕਿਲ੍ਹਾ ਉਸਾਰਿਆ। ਕਾਬਲ ਜਾਂ ਕਸ਼ਮੀਰ ਦੇ ਉੱਤੇ ਚੜ੍ਹਾਈ ਕਰਨ ਵਕਤ ਲਾਹੌਰ ਉਤਾਰਾ ਹੁੰਦਾ ਸੀ। ਮਤਰੇ ਭਰਾ ਹਾਕਿਮ ਦੀ ਅੱਖ ਤਖ਼ਤ ਦੇ ਉੱਪਰ ਸੀ ਤੇ ਅਫਗਾਨਿਸਤਾਨ ਦੇ ਵਿੱਚ ਰੂਹ ਪੁਸ਼ ਰਹਿੰਦਾ, ਗਾਹੇ ਬਗਾਹੇ ਹੱਲੇ ਬੋਲਦਾ, ਉਸਦੀ ਬਗਾਵਤ ਦਬਾਉਣ ਦੇ ਲਈ ਆਉਣਾ ਪੈਂਦਾ ਜਾਂ ਫਿਰ ਆਰਾਮ ਕਰਨ ਦੇ ਲਈ ਕਸ਼ਮੀਰ ਵਧੀਆ ਸੀਗਾ। ਮਾਮਾ ਬੈਰਮ ਖਾਂ ਬਾਗੀ ਹੋ ਗਿਆ, ਉਸਦੀ ਬਗਾਵਤ ਜਿਹੜੀ ਸੀ ਦਬਾਈ। ਸ਼ੇਰ ਸ਼ਾਹ ਸੂਰੀ ਨੇ ਜਿਹੜਾ ਸ਼ਾਹਰਾਹ ਜਿਹੜਾ ਸੀ ਬਿਹਾਰ ਤੋਂ ਬਰਾਸਤਾ ਆਗਰਾ ਪੰਜਾਬ ਤੱਕ ਬਣਾਇਆ ਸੀ, ਸ਼ਾਹਰਾਹ ਜਿਹੜਾ, ਅਕਬਰ ਨੇ ਉਸਦਾ ਵਿਤਕਰਾ ਕਰਕੇ ਪੱਛਮ ਦੇ ਵਿੱਚ ਪੇਸ਼ਾਵਰ ਅਤੇ ਪੂਰਬ ਦੇ ਵਿੱਚ ਬੰਗਾਲ ਤੱਕ ਕਰ ਦਿੱਤਾ। 1585 ਤੋਂ 1598 ਤੱਕ ਦਾ ਉਸਨੇ ਲਾਹੌਰ ਹੀ ਹਿੰਦੁਸਤਾਨੀ ਹਕੂਮਤ ਚਲਾਈ। 13 ਸਾਲ ਪੁਲਿਸ ਨੇ ਪੰਜਾਬੀਆਂ ਨੂੰ ਸਰਕਾਰ ਤੋਂ ਦੂਰ ਰੱਖਿਆ ਤੇ ਦਰਮਿਆਨੇ ਕੱਦ ਦੇ ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹੱਥ ਤੇ ਸਵਾਰ, ਜਿਹੜਾ ਹਾਥੀ ਦੇ ਉੱਤੇ ਸਵਾਰ ਕਰਵਾ ਲਈ, ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹਾਥੀ ਦੇ ਉੱਤੇ ਸਵਾਰ ਕਰਵਾ ਲਈ ਜਾਂਦਾ ਦੇਖਦੇ ਤੇ ਕਦੇ ਦਰਿਆ ਪਾਰ ਕਰਦਾ, ਕਈ ਸ਼ਿਕਾਰ ਖੇਡਦਾ ਦੇਖਦੇ। ਬੇਸ਼ੱਕ ਉਸਦਾ ਦਰਬਾਰ ਪੂਰੀ ਸ਼ਾਨ ਸ਼ੌਕਤ ਵਾਲਾ ਸੀ, ਪਰ ਆਪ ਉਹ ਆਯਾਸ਼ ਨਹੀਂ ਸੀ। ਕਿਸਾਨਾਂ ਤੋਂ ਕਰ ਲੈਂਦਾ, ਸਿੱਕੇ ਅਤੇ ਵੱਟੇ ਪਰਖੇ ਜਾਂਦੇ, ਗਜ਼ ਦੀ ਮਿਹਨਤੀ ਹੁੰਦੀ, ਸੋਨੇ ਚਾਂਦੀ ਦੀਆਂ ਜਿਹੜੀਆਂ ਕੀਮਤਾਂ ਨਿਸ਼ਚਿਤ ਕਰਦੇ ਵੀ ਕਿੰਨੇ ਦੀ ਵਿਕਣੀ ਹੈ ਜਾਂ ਲੈਣੀ ਹੈ, ਉਸ ਸਮੇਂ ਦਾ ਸ਼ੇਅਰ ਬਾਜ਼ਾਰ ਕਹਿ ਲਓ, ਕਿਸ ਗੁਨਾਹ ਦੀ ਕਿੰਨੀ ਸਜ਼ਾ ਹੋਵੇਗੀ, ਨਿਰਦੇਸ਼ ਮਿਲਦੇ। ਉਸਦੀ ਹਕੂਮਤ ਦੀਆਂ ਨੀਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ, ਹਮਾਂਜੂ, ਬਾਬਰ, ਅਫਗਾਨ ਤੇ ਤੁਰਕ ਰਾਜੇ ਪੁਰਾਣੇ ਹਿੰਦੂ ਸ਼ਾਸਕ ਸਨ। ਮਨਸਬਦਾਰਾਂ ਦੀ ਇੱਕ ਜਿਹੜੀ ਅਲੀਟ ਸ਼੍ਰੇਣੀ ਪੈਦਾ ਹੋ ਗਈ। ਅਕਬਰ ਖੁਦ ਇਨ੍ਹਾਂ ਨੌਕਰਾਂ ਅਫਸਰਾਂ ਦੀ ਨਿਯੁਕਤੀ ਕਰਦਾ ਸੀ। ਮਨਸਬਦਾਰ ਪ੍ਰਬੰਧ ਜਿਹੜਾ ਸੀ ਚਲਾਉਂਦਾ ਤੇ ਹਰ ਵਕਤ ਫੌਜ ਤਿਆਰ ਬਰ ਤਿਆਰ ਰੱਖਦਾ ਸੀ। ਕੁਝ ਮਨਸਬਦਾਰ ਰਾਜਧਾਨੀ ਦੇ ਵਿੱਚ ਹੁੰਦੇ ਤੇ ਬਾਕੀ ਆਪੋ ਆਪਣਿਆਂ ਸੂਬਿਆਂ ਦੇ ਵਿੱਚ। ਉਗਰਾਹੇ ਟੈਕਸ ਦੇ ਵਿੱਚੋਂ, ਜਿਵੇਂ ਕਿ ਅੱਜ ਕੱਲ MLA ਕਹਿ ਲਓ, ਜਾਂ ਉਗਰਾਹੇ ਟੈਕਸ ਦੇ ਵਿੱਚੋਂ ਮਨਸਬਦਾਰ ਦਾ ਹਿੱਸਾ ਹੁੰਦਾ ਜਾਂ ਮੁੱਖ ਮੰਤਰੀ ਕਹਿ ਲਓ, ਜਿਸ ਦੇ ਨਾਲ ਇਹ ਧਨੀ ਵੀ ਹੋਏ ਤੇ ਇੱਜ਼ਤ ਵੀ ਬਣੀ। ਮਨਸਬਦਾਰ ਦੀ ਮੌਤ ਪਿੱਛੋਂ ਜਾਇਦਾਦ ਉੱਪਰ ਵਾਰਸਾਂ ਦਾ ਕੋਈ ਹੱਕ ਨਹੀਂ ਸੀ, ਸਭ ਬਾਦਸ਼ਾਹ ਦੀ ਹੋ ਜਾਂਦੀ ਸੀ। ਇਸ ਦੇ ਨਾਲ ਵੱਡੀ ਪੱਧਰ ਦੇ ਉੱਤੇ ਹੋਣ ਵਾਲਾ ਗਬਨ ਰੋਕਦਾ ਸੀ। ਮਨਸਬਦਾਰ ਨੂੰ ਖਜ਼ਾਨਚੀ ਵੀ ਰੱਖਿਆ ਜਾ ਸਕਦਾ ਸੀ ਤੇ ਕਾਬਲ ਫੌਜ ਲੈ ਕੇ ਜਿਹੜਾ ਸੀ ਚੜ੍ਹਾਈ ਕਰਨ ਦਾ ਹੁਕਮ ਵੀ ਮਿਲ ਸਕਦਾ ਸੀ।
ਵਪਾਰੀ ਜਾਂ ਸੂਦਖੋਰ ਬੇਸ਼ੱਕ ਹਿੰਦੂ ਹੋਵੇ ਮਨਸਬਦਾਰ ਦੇ ਨਾਲ ਲੈਣ ਦੇਣ ਕਰ ਸਕਦਾ, ਧਨ ਜਮ੍ਹਾਂ ਕਰ ਸਕਦਾ ਜਿਸ ਦੇ ਉੱਪਰ ਵਾਰਸ ਦਾ ਜਾਂ ਵਾਰਿਸਾਂ ਦਾ ਹੱਕ ਹੁੰਦਾ ਜਾਂ ਉਸਦਾ ਹੱਕ ਹੁੰਦਾ ਜਿਸ ਵਾਸਤੇ ਵਸੀਅਤ ਲਿਖੀ ਹੋਈ ਹੋਵੇ। ਜਦੋਂ ਪੂਰੇ ਸੂਬੇ ਦੇ ਵਿੱਚ ਸੂਬੇ ਦਾ ਫੌਜੀ ਕੰਟਰੋਲ ਮਨਸਬਦਾਰ ਦੇ ਕੋਲ ਹੋਵੇ ਉਦੋਂ ਉਸਨੂੰ ਨਾਜ਼ਮ ਕਿਹਾ ਜਾਂਦਾ ਸੀ। ਜੇ ਵਿੱਤੀ ਅਧਿਕਾਰ ਵੀ ਦੇ ਦਿੱਤੇ ਜਾਣ ਤਾਂ ਸੂਬੇਦਾਰ ਹੋ ਜਾਂਦਾ। ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ। ਕਿਆ ਬਾਤ ਹੈ ਜੀ, ਇੱਦਾਂ ਪਦਵੀਆਂ ਬਣਦੀਆਂ ਸੀ। ਚਲੋ ਇਹ ਤਾਂ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਕਿੱਦਾਂ ਬਣਾਉਂਦੇ ਸੀ। ਪਹਿਲਾਂ ਸੀ ਮਨਸਬਦਾਰ ਹੁੰਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਉਹਨੂੰ ਨਾਜ਼ਮ ਕਿਹਾ ਜਾਂਦਾ ਸੀ ਫਿਰ ਕੁਝ ਹੋਰ ਜਿਹੜੀਆਂ ਉਹਨੂੰ ਸਹੂਲਤਾਂ ਦੇ ਦਿੱਤੀਆਂ ਜਾਂਦੀਆਂ ਅਤੇ ਜਦੋਂ ਫਿਰ ਉਹਨੂੰ ਸਾਰਾ ਮਤਲਬ ਕਿ ਕਮਾਈ ਦਾ ਸਾਧਨ ਜਾਂ ਅੱਜ ਦਾ ਕਹਿ ਲਓ ਆਪਣਾ ਵਿੱਤ ਮੰਤਰੀ ਜਿਹੜਾ ਅਹੁਦਾ ਜਿਹੜਾ ਸੀਗਾ ਮਿਲ ਜਾਂਦਾ ਸੀ, ਜਦੋਂ ਕਰਾਂਸੀ ਦੀ ਵੀ ਸਾਰਾ ਕੁਝ ਲੈਣ ਦੇਣ ਦਾ ਵੀ ਉਹ ਹਿਸਾਬ ਕਿਤਾਬ ਰੱਖਣ ਜਾਂਦਾ ਸੀ, ਫਿਰ ਉਹ ਸੂਬੇਦਾਰ ਬਣ ਜਾਂਦਾ ਹੁੰਦਾ ਸੀ। ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ, ਹਰੇਕ ਦਾ ਚੀਫ ਫੌਜਦਾਰ ਹੁੰਦਾ ਜੋ ਫੌਜੀ ਅਫਸਰ ਹੁੰਦਾ, ਹਰੇਕ ਸਰਕਾਰ ਦੇ ਵਿੱਚ ਕਈ ਪਰਗਣੇ ਜਾਂ ਮਹਿਲ ਹੁੰਦੇ, ਹਰੇਕ ਪਰਗਣੇ ਦੇ ਵਿੱਚ ਕਈ ਕਈ ਪਿੰਡ, ਬਹੁਤੀਆਂ ਸਰਕਾਰਾਂ ਦੇ ਵਿੱਚ ਇੱਕ ਇੱਕ ਨਗਰ ਹੁੰਦਾ ਜਿਸ ਦੇ ਵਿੱਚ ਕੋਤਵਾਲ ਨਿਯੁਕਤ ਹੁੰਦਾ। ਇਸ ਦੀ ਜਿੰਮੇਵਾਰੀ ਸੁਰੱਖਿਆ ਦੇਣੀ ਹੁੰਦੀ ਸੀ। ਮਨਸਬਦਾਰ ਦੂਰ ਦੁਰਾਡੇ ਗਸ਼ਤਾਂ ਦੇ ਉੱਪਰ ਰਹਿੰਦੇ ਸੀ ਜਿਸ ਦੇ ਨਾਲ ਸਲਤਨਤ ਦਾ ਪਸਾਰ ਹੁੰਦਾ ਤੇ ਮਜ਼ਬੂਤ ਰਹਿੰਦੀ। ਪੰਜਾਬ ਦੇ ਵਿੱਚੋਂ ਪਖਤੂਨ ਅਤੇ ਅਫਗਾਨ ਬਾਗੀਆਂ ਨੂੰ ਦਬਾਉਣ ਦੇ ਲਈ ਫੌਜਾਂ ਨਿਰੰਤਰ ਤੁਰੀਆਂ ਰਹਿੰਦੀਆਂ। ਕੇਂਦਰੀ ਏਸ਼ੀਆ ਦੇ ਉਜ਼ਬੇਕ ਮੁਗਲ ਉਜ਼ਬੇਕਿਸਤਾਨੀ ਉਜ਼ਬੇਕ ਮੁਗਲ ਹਕੂਮਤ ਦੇ ਲਈ ਲਗਾਤਾਰ ਖਤਰਾ ਬਣੇ ਰਹਿੰਦੇ, ਉਹਨਾਂ ਨੂੰ ਖਦੇੜਨਾ ਪੈਂਦਾ ਸੀ ਤੇ ਮਨਸਬਦਾਰ ਟੋਡਰਮੱਲ ਅਕਬਰ ਦੇ ਵਿੱਤ ਮੰਤਰੀ ਸਨ ਉਸ ਸਮੇਂ। ਉਹਨਾਂ ਨੂੰ ਕਈ ਜੰਗੀ ਮੁਹਿੰਮਾਂ ਦੇ ਉੱਤੇ ਭੇਜਿਆ। ਅਕਬਰ ਦਾ ਜਿਗਰੀ ਦੋਸਤ ਰਾਜਾ ਬੀਰਬਲ 1586 ਨੂੰ ਪਖਤੂਨ ਫਰੰਟ ਉੱਪਰ ਹੀ ਲੜਦਿਆਂ ਮਾਰਿਆ ਗਿਆ ਸੀ। ਇਹ ਖਬਰ ਸੁਣ ਕੇ ਕਹਿੰਦੇ ਨੇ ਕਿ ਅਕਬਰ ਨੇ 2 ਦਿਨ ਕੁਝ ਨਹੀਂ ਸੀ ਖਾਧਾ। ਅਕਬਰ ਦੇ ਬਹੁਤੇ ਮਨਸਬਦਾਰ ਸ਼ਾਹੀ ਘਰਾਣੇ ਦੇ ਵਿੱਚੋਂ ਜਾਂ ਕੇਂਦਰੀ ਏਸ਼ੀਆ ਦੇ ਵਿੱਚੋਂ ਭਾਰਤ ਪ੍ਰਵਾਸ ਕਰਕੇ ਆਏ ਲੋਕ ਹੁੰਦੇ। ਥੋੜੇ ਕੁ ਦੇਸੀ ਹਿੰਦੂ ਵੀ ਸਨ, ਪੰਜਾਬੀ ਮੁਸਲਮਾਨ ਜਿਸ ਨੇ ਦੀਨ ਦੇ ਵਿੱਚ ਪ੍ਰਵੇਸ਼ ਕੀਤਾ ਹੋਏ ਜਾਂ ਉਸਦੀ ਔਲਾਦ ਨੂੰ ਜਿਹੜਾ ਸੀ ਮਨਸਬਦਾਰੀ ਨਹੀਂ ਮਿਲੀ ਸੀ। ਅਕਬਰ ਦੀ ਫੌਜ ਦੇ ਵਿੱਚ ਵੀ ਬਹੁਤੇ ਪੰਜਾਬੀ ਨਹੀਂ ਸਨ। ਧਰਮ ਪਰਿਵਰਤਨ ਕਰਕੇ ਆਏ ਹੋਏ ਮੁਸਲਮਾਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਨ ਦੀ ਮਨਾਹੀ ਸੀ। ਉਸਨੇ ਉੱਤਰ ਪੱਛਮ ਦੇ ਵਿੱਚ ਇੰਨਾ ਪਸਾਰ ਕਰ ਲਿਆ ਕਿ ਕਾਬਲ ਅਤੇ ਕੰਧਾਰ ਸ਼ਹਿਰ ਹਿੰਦੁਸਤਾਨ ਦੇ 2 ਦਰਵਾਜ਼ੇ ਬਣ ਗਏ। ਸਦੀਆਂ ਤੋਂ ਅਸਥਿਰ ਪੰਜਾਬ ਸ਼ਾਂਤ ਹੋ ਗਿਆ। ਕੁਝ ਵਿਅਕਤੀਗਤ ਬਗਾਵਤਾਂ ਹੋਈਆਂ, ਜਿਵੇਂ ਲੋਕ ਨਾਇਕ ਬਣਿਆ ਦੁੱਲਾ ਭੱਟੀ ਪਿੰਡੀ ਭੱਟੀਆਂ ਦਾ ਮੁਸਲਮਾਨ ਰਾਜਪੂਤ ਲਾਹੌਰੋਂ ਉੱਤਰ ਪੱਛਮ 70 ਮੀਲ ਦੂਰ ਬਗਾਵਤ ਕਰਨ ਕਾਰਨ ਲਾਹੌਰ ਦੇ ਵਿੱਚ ਫਾਹੇ ਲਾਇਆ ਗਿਆ। ਅਕਬਰ ਵੇਲੇ ਪੰਜਾਬ ਦੀ ਵਸੋਂ ਅਤੇ ਧਨ ਦੇ ਵਿੱਚ ਵਾਧਾ ਹੋ ਗਿਆ। ਪੁਰਤਗਾਲੀ ਪਾਦਰੀ ਐਂਟੋਨੀਓ ਲਾਹੌਰ ਆ ਗਿਆ ਤੇ ਲਿਖਦਾ ਹੈ ਕਿ ਆਕਾਰ ਆਬਾਦੀ ਜਾਂ ਦੌਲਤ ਪੱਖੋਂ ਏਸ਼ੀਆ ਜਾਂ ਯੂਰਪ ਦੇ ਕਿਸੇ ਸ਼ਹਿਰ ਤੋਂ ਘੱਟ ਸੁਹਾਣਾ ਨਹੀਂ ਸੀ, ਕਿਉਂਕਿ ਪੁਰਤਗਾਲੀਆਂ ਨੇ ਗੋਆ ਦੇ ਉੱਤੇ ਬਹੁਤ ਰਾਜ ਕੀਤਾ। ਆਖਰ ਦੇ ਵਿੱਚ ਗੋਆ ਜਿਹੜਾ ਫਿਰ ਆਜ਼ਾਦ ਹੋਇਆ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਦੇ ਵਿੱਚ। ਕਿਤੇ ਵਪਾਰੀਆਂ ਦੀ ਭੀੜ ਹੈ ਜੋ ਹਰ ਸਾਰੇ ਏਸ਼ੀਆ ਦੇ ਵਿੱਚੋਂ ਹਨ। ਹੈਰਾਨ ਹੋਇਆ ਕਿ ਲਾਹੌਰ ਕਿਲੇ ਦੀ ਦੀਵਾਰ 3 ਮੀਲ ਘੇਰੇ ਤੱਕ ਵਿਸ਼ਾਲ ਹੈ, ਐਡਾ ਕਿਲਾ ਸੀ। ਅਕਬਰ ਦਾ ਦੇਹਾਂਤ ਉਪਰੰਤ ਜਾਨ ਮਿਲਟਨ ਆਪਣੇ ਗ੍ਰੰਥ ਪੈਰਾਡਾਈਜ਼ ਲੋਸਟ ਦੇ ਵਿੱਚ ਜਿੱਥੇ ਪੂਰਬੀ ਲੋਕ ਕਥਾਵਾਂ ਵਿਚਲੇ ਸ਼ਹਿਰਾਂ ਦਾ ਜ਼ਿਕਰ ਕਰਦਾ ਹੈ, ਉਨ੍ਹਾਂ ਦੇ ਵਿੱਚ ਲਾਹੌਰ ਵੀ ਹੈ। ਮੁਸਲਮਾਨਾਂ, ਹਿੰਦੂਆਂ, ਸੁੰਨੀਆਂ, ਸ਼ੀਆ, ਵਿਦੇਸ਼ੀ ਅਫਸਰਸ਼ਾਹੀ, ਤੁਰਕ, ਅਫਗਾਨ, ਇਰਾਨੀ, ਉਜ਼ਬੇਕ ਜਿਸ ਨੇ ਵੱਡੇ ਦਫ਼ਤਰ ਮੱਲੇ ਹੋਏ ਸਨ, ਦੇਸੀਆਂ ਵਿਦੇਸ਼ੀਆਂ ਦੇ ਬਾਰੇ ਪੰਜਾਬੀਆਂ ਦੇ ਵਿੱਚ ਏਕਤਾ ਤੇ ਸਦਭਾਵਨਾ ਬਣੀ। ਲਾਹੌਰ ਉਸਨੇ ਖੈਰਪੁਰਾ ਇਮਾਰਤ ਉਸਾਰੀ ਜਿਸਦੇ ਵਿੱਚ ਮੁਸਲਮਾਨ, ਈਸਾਈ, ਯਹੂਦੀ ਵਿਦਵਾਨ ਵਿਚਾਰ ਵਟਾਂਦਰਾ ਕਰਦੇ। ਇਸ ਤਰਜ ਦੇ ਉੱਤੇ ਦੂਜੀ ਇਮਾਰਤ ਧਰਮਪੁਰਾ ਉਸਾਰੀ ਜਿਸਦੇ ਵਿੱਚ ਪੰਡਿਤ ਹਿੰਦੂ ਧਰਮ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ। ਚੇਤੇ ਰਹੇ ਕਿ ਜਦੋਂ ਸੰਵਾਦ ਚੱਲ ਰਿਹਾ ਹੁੰਦਾ ਹਥਿਆਰਬੰਦ ਸਿਪਾਹੀ ਸੁਰੱਖਿਆ ਦੇ ਲਈ ਤੈਨਾਤ ਰਹਿੰਦੇ ਸੀ। ਅਕਬਰ ਦੀ ਸਹਿਣਸ਼ੀਲਤਾ ਦਾ ਅਰਥ ਇਹ ਨਹੀਂ ਕਿ ਸਾਰੇ ਅਫਸਰ ਨਰਮ ਦਿਲ ਦੇ ਸਨ ਜਾਂ ਕਮਜ਼ੋਰ ਪੰਜਾਬੀ ਸੁਰੱਖਿਅਤ ਸਨ। ਮਿਰਜ਼ਾ ਕੁਲੀ ਖਾਨ ਸੂਬੇਦਾਰ ਦੇ ਬੇਟੇ ਮਿਰਜ਼ਾ ਲਾਹੌਰੀ ਨੇ ਆਪਣੇ ਇੱਕ ਨਿਰਦੋਸ਼ ਨੌਕਰ ਨੂੰ ਇਸ ਕਰਕੇ ਜ਼ਮੀਨ ਦੇ ਵਿੱਚ ਦੱਬ ਕੇ ਮਾਰ ਦਿੱਤਾ ਸੀ ਤਾਂ ਕਿ ਦੇਖਿਆ ਜਾਏ ਕਿ ਦੱਬਿਆ ਮੁਰਦਾ ਕਿਹੋ ਜਿਹਾ ਰਹਿੰਦਾ ਹੈ।
ਦੂਜੀ ਵਾਰ ਮਿਰਜ਼ਾ ਲਾਹੌਰੀ ਵਿਆਹ ਦੇ ਜਿਹੜਾ ਸੀ ਮੰਟਪ ਵਿੱਚੋਂ ਇੱਕ ਹਿੰਦੂ ਦੁਲਹਨ ਨੂੰ ਚੁੱਕ ਕੇ ਲੈ ਆਇਆ ਸੀ, ਜਿਹੜਾ ਜਦੋਂ ਫੇਰੇ ਵਗੈਰਾ ਲੈ ਰਹੇ ਹੋਣਗੇ। ਜਦੋਂ ਪਰਿਵਾਰ ਨੇ ਸੂਬੇਦਾਰ ਦੇ ਕੋਲ ਸ਼ਿਕਾਇਤ ਕੀਤੀ ਤਾਂ ਉੱਤਰ ਮਿਲਿਆ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੀ ਰਿਸ਼ਤੇਦਾਰੀ ਸੂਬੇ ਦੇ ਨਾਲ ਜੁੜ ਗਈ ਹੈ। ਲਾਹੌਰ ਜਾਂ ਹੋਰ ਕਿਧਰੇ ਈਸਾਈਆਂ ਦੇ ਨਾਲ ਅਕਬਰ ਦੀ ਗੁਫ਼ਤਗੂ ਹੁੰਦੀ ਰਹਿੰਦੀ। ਫਾਦਰ ਜੈਰੋਮ ਅਤੇ ਇੱਕ ਮੁਸਲਮਾਨ ਵਿਦਵਾਨ ਵੱਲੋਂ ਇਕੱਠਿਆਂ ਲਿਖੀ ਕਿਤਾਬ ਦਾਸਤਾਨੇ ਮਸੀਹ ਛਪਵਾਉਣ ਦੀ ਆਗਿਆ ਮਿਲ ਗਈ। ਇਹ ਕਿਤਾਬ ਯਿਸੂ ਦੀ ਜੀਵਨੀ ਹੈ, ਪਰ ਪਾਦਰੀ ਉਸਨੂੰ ਈਸਾਈ ਧਰਮ ਧਾਰਨ ਕਰਨ ਵਾਸਤੇ ਨਹੀਂ ਜਿਹੜੇ ਸੀ ਮਨਾ ਸਕੇ। ਉਸਦਾ ਫਿਕਰ ਹਕੂਮਤ ਜਿਹੜਾ ਸੀ ਥਿਰ ਕਰਨਾ ਸੀ। ਈਸਾਈ ਹੋ ਜਾਂਦਾ ਤਾਂ ਬਗਾਵਤ ਹੋ ਸਕਦੀ ਸੀ। ਸਾਰੇ ਧਰਮਾਂ ਦਾ ਆਦਰ ਕਰਨ ਵਾਲਾ ਅਕਬਰ ਸੁੰਨੀ ਸ਼ੀਆ ਰਫੜ ਤੋਂ ਨਾਰਾਜ਼ ਸੀ ਤੇ ਮਈ 1578 ਨੂੰ ਉੱਤਰ ਪੱਛਮੀ ਪੰਜਾਬ ਦੇ ਵਿਚ ਇਕ ਘਟਨਾ ਘਟ ਗਈ। ਜੇਲਮ ਪਾਰ ਕਰਕੇ ਭੇਰਾ ਨਗਰ ਸ਼ਿਕਾਰ ਖੇਡਣ ਪੁੱਜਾ ਤਾਂ ਉਸਨੂੰ ਜ਼ਬਰਦਸਤ ਰਹੱਸਮਈ ਅਨੁਭਵ ਹੋਇਆ। ਸ਼ੰਕਾਵਾਦੀਆਂ ਦੇ ਲਈ ਬੇਹੋਸ਼ ਦਾ ਜਿਹੜਾ ਬੇਹੋਸ਼ੀ ਦਾ ਦੌਰਾ ਪਿਆ ਸੀ, ਪਰ ਉਸਦਾ ਰੋਜ਼ਾਨਾ ਮਚਾ ਲਿਖਣ ਵਾਲਿਆਂ ਦੱਸਿਆ, ਜੋ ਡਾਇਰੀ ਲਿਖਦੇ ਸੀ ਹਰ ਰੋਜ਼ ਕੀ ਕੁਝ ਵਾਪਰਦਾ ਹੈ। ਰੋਜ਼ਾਨਾ ਮਚਾ ਲਿਖਣ ਵਾਲੇ ਦੱਸਦੇ ਨੇ ਕਿ ਫਲਦਾਰ ਦਰਖਤ ਹੇਠ ਖਲੋ ਕੇ ਉਸਨੇ ਆਪਣੇ ਕੇਸ ਕੱਟ ਦਿੱਤੇ, ਗਰੀਬਾਂ ਦੇ ਵਿਚ ਸੋਨਾ ਚਾਂਦੀ ਵੰਡਿਆ ਤੇ ਸ਼ਿਕਾਰ ਪ੍ਰੋਗਰਾਮ ਜਿਹੜਾ ਰੱਦ ਕਰ ਦਿੱਤਾ। ਇਨ੍ਹਾਂ ਧਾਰਮਿਕ ਗੋਸ਼ਟੀਆਂ ਦੇ ਦੌਰਾਨ ਇਕ ਵਾਰ ਸ਼ੀਆ ਵਿਦਵਾਨ ਦਾ ਕਤਲ ਹੋ ਗਿਆ। ਕਾਤਲ ਨੂੰ ਅਕਬਰ ਨੇ ਹਾਥੀ ਦੇ ਪੈਰ ਹੇਠਾਂ ਲਤਾੜ ਕੇ ਮਰਵਾਇਆ। ਆਗਰੇ ਦੇ ਵਿਚ ਅਕਬਰ ਦੀ ਮੌਤ ਪਿੱਛੋਂ ਇਕ ਪ੍ਰਭਾਵਸ਼ਾਲੀ ਇਸਲਾਮਿਕ ਵਿਦਵਾਨ ਸ਼ੇਖ ਅਹਿਮਦ ਸਰਹੱਦੀ 1563 ਤੋਂ 1624 ਨੇ ਅਕਬਰ ਦੇ ਮੁਸਲਮਾਨ ਹੋਣ ਉਪਰ ਸਵਾਲ ਕਰ ਦਿੱਤਾ। ਬੇਸ਼ੱਕ ਦਫਨਾਇਆ ਇਸਲਾਮੀ ਤਰੀਕੇ ਦੇ ਨਾਲ ਗਿਆ, ਹਿੰਦੂਆਂ, ਈਸਾਈਆਂ, ਪਾਰਸੀਆਂ, ਸੂਫੀਆਂ, ਸ਼ੀਆ ਅਤੇ ਹੋਰ ਗੈਰ ਇਸਲਾਮੀ ਫਿਰਕਿਆਂ ਨੂੰ ਦਿੱਤੀ ਆਜ਼ਾਦੀ ਤੋਂ ਚਿੜੇ ਸਰਹੱਦੀ ਨੇ ਸ਼ੁੱਧ ਇਸਲਾਮ ਲਾਗੂ ਕਰਨ ਦਾ ਹੋਕਾ ਦੇ ਦਿੱਤਾ। ਬਾਦਸ਼ਾਹ ਦੇ ਮੁਲਾਜ਼ਮ ਜਿਹੜੇ ਸਨ, ਮੁਲਾਜ਼ਮ ਅਬਦੁਲ ਕਾਦਰ ਬਦਾਯੂਨੀ ਨੇ ਵੀ ਅਕਬਰ ਦੀ ਇਸੇ ਨੁਕਤੇ ਤੋਂ ਸਖ਼ਤ ਆਲੋਚਨਾ ਕੀਤੀ। ਇਨ੍ਹਾਂ ਲੋਕਾਂ ਨੇ ਅਕਬਰ ਦੇ ਦੁਆਰਾ ਰਾਜਧਾਨੀ ਰਾਜਪੂਤ ਹਿੰਦੂ ਕੁੜੀ ਵਿਓਨ ਟੋਡਰਮੱਲ ਟੰਡਨ ਨੂੰ ਜਿਹੜਾ ਸੀ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਜੈਪੁਰ ਦੇ ਰਾਜਾ ਮਾਨ ਸਿੰਘ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਕਿਉਂ ਲਾਇਆ? ਬਦਾਯੂਨੀ ਅਤੇ ਸਰਹੱਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਨੀਤੀ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਵੇਲੇ ਇਕ ਪਾਦਰੀ ਦਾ ਕਥਨ ਹੈ, ਉਹ ਲਿਖਦਾ ਹੈ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ। ਵੱਡਿਆ

ਰਾਇਲ ਚਾਰਟਰ ਜਿਹੜਾ ਸੀ ਮਨਜ਼ੂਰ ਕਰਦਿਆਂ ਹਸਤਾਖਰ ਜਿਹੜੇ ਸੀ ਕਰ ਦਿੱਤੇ ਤੇ ਹਸਤਾਖਰ ਕਰ ਦਿੱਤੇ ਦੋਸਤੋ ਇਸੇ ਤਰ੍ਹਾਂ ਤੇ ਅੱਗੇ ਜਾ ਕੇ ਫਿਰ ਆਪਾਂ ਦੇਖਦੇ ਹਾਂ ਇਹਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹਸਤਾਖਰ ਹੋਣ ਤੋਂ ਬਾਅਦ ਤੇ ਇਹ ਲੜੀ ਫਿਰ ਕਿੱਥੇ ਜਾ ਕੇ ਜੁੜਦੀ ਹੈ। 1574 ਤੋਂ ਫਿਰ ਅੱਗੇ ਦਾ ਜਿਹੜਾ ਸਫ਼ਾ ਆਪਾਂ ਸ਼ੁਰੂ ਕਰਾਂਗੇ ਤੇ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਸਿੱਖਣ ਨੂੰ ਮਿਲ ਗਈਆਂ ਮੈਨੂੰ ਵੀ ਤੇ ਤੁਹਾਨੂੰ ਵੀ ਤੇ ਇੱਕ ਦੂਸਰੇ ਦੇ ਨਾਲ ਆਪਾਂ ਰਲ ਕੇ ਇਸ ਕਿਤਾਬ ਨੂੰ ਪੂਰਾ ਕਰਾਂਗੇ। ਇਹ ਸੀ ਦੋਸਤੋ ਨਾਵਲ ਸੋਰੀ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਸ ਨੂੰ ਕਲਮਬੰਦ ਕੀਤਾ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹਰਪਾਲ ਸਿੰਘ ਪੰਨੂ ਜੀ ਨੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦੇ ਮੰਚ ਫਿਨਲੈਂਡ ਸਟੂਡੀਓ ਤੇ ਲੜੀਵਾਰ ਭਾਗ ਤੀਸਰਾ ਤੇ ਦੋਸਤੋ ਇਸ ਦੇ ਨਾਲ ਹੀ ਫਿਰ ਇਸ ਦੀ ਸਮਾਪਤੀ ਕਰਦੇ ਹਾਂ ਆਪਾਂ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਗਿਆ ਲੈਂਦੇ ਹਾਂ। ਸਮਾਂ ਕਾਫੀ ਹੀ ਹੋ ਚੱਲਿਆ ਜੀ ਤੇ ਅੱਜ ਆਪਾਂ 15-20 ਮਿੰਟ ਉੱਪਰ ਵੀ ਲਾ ਲਏ ਆ। ਚਲੋ ਫਰਾਈਡੇ ਵਾਲਾ ਦਿਨ ਹੈ ਤੇ ਕੋਸ਼ਿਸ਼ ਤਾਂ ਹੁੰਦੀ ਹੈ ਆਪਾਂ ਸਮੇਂ ਸਿਰ ਹੀ ਨਿਬੇੜ ਲਈਏ ਪਰ ਮਨ ਹੁੰਦਾ ਚਲੋ ਇੱਕ ਤਾਂ ਦਿਨ ਹੁੰਦਾ ਆਪਣਾ ਇਹ ਤੇ ਕਿਤਾਬਾਂ ਦੇ ਅੰਗ ਸੰਗ ਉਹਦੇ ਵਿੱਚੋਂ ਆਪਾਂ ਕੁਝ ਨਾ ਕੁਝ ਕਿਤਾਬਾਂ ਦੇ ਨਾਲ ਵੀ ਜੁੜੇ ਰਹੀਏ ਤੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੀਏ। ਦੁਆਬਾ ਰੇਡੀਓ ਟੀਮ ਕਹਿੰਦੇ ਨੇ ਬਹੁਤ ਖੂਬ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਟੀਮ ਦੇ ਕਿ ਪਸੰਦ ਕਰ ਰਹੇ ਨੇ ਉਹ ਵੀ ਇਸ ਕਿਤਾਬ ਨੂੰ ਜੀ ਤੇ ਦੋਸਤੋ ਇਸ ਦੇ ਨਾਲ ਹੀ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮਲਕੀਤ ਕੌਰ ਜੀ ਦਾ ਸੁਨੇਹਾ ਉਹਦੇ ਵਿੱਚ ਮੈਂ ਬਾਅਦ ਚੋਂ ਸੁਣਾਂਗਾ ਜੀ ਤੇ ਔਜਲਾ ਸਾਹਿਬ ਨੇ ਇੱਕ ਸ਼ਾਇਦ ਕੁਝ ਭੇਜਿਆ ਜੀ ਤੇ ਹਾਂਜੀ ਓਕੇ ਜੀ ਮੁਬਾਰਕਬਾਦ ਹੈ ਜੀ ਬੈਸਟ ਅਵਾਰਡ ਮਿਲਿਆ ਔਜਲਾ ਸਾਹਿਬ ਨੂੰ ਸ਼ੋਪ ਦਾ ਜੀ ਬਿਜ਼ਨਸ ਦਾ 2026 ਦਾ ਤੇ ਮੁਬਾਰਕਬਾਦ ਹੈ ਬਹੁਤ ਬਹੁਤ ਜੀ ਤੇ ਹਾਂਜੀ ਦੋਸਤੋ ਲਓ ਤੁਹਾਡੇ ਸੁਨੇਹੇ ਲੈ ਲਈਏ ਫਿਰ ਆਗਿਆ ਲੈਂਦੇ ਹਾਂ ਜਲਦੀ ਜਲਦੀ ਤੇ ਕਰ ਲਈਏ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਿਆਂ ਦੀ ਜਾਂਦੇ ਜਾਂਦੇ ਕੀ ਕਹਿੰਦੇ ਨੇ ਇਹ ਸੁਨੇਹੇ ਤੇ ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਤੇ ਸੈਟਰਡੇ ਸੰਡੇ ਭਾਰਤੀ ਸਮਾਂ 8 ਵਜੇ ਤੇ ਉਹਦੇ ਨਾਲ ਵੀ ਜੁੜਨਾ ਤੁਸੀਂ। ਮਾਲ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ ਜੀਆਂ ਨੂੰ ਜੀ ਮਾਲ ਜੀ ਸਵਾਗਤ ਹੈ ਜੀ ਤੇ ਪਰਮਿੰਦਰ ਬਾਰਨਾ ਜੀ ਭਾਰਤ ਸਾਹਿਬ ਆਜੋ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਜੀਆਂ ਨੂੰ ਜੀ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹੇ ਹਾਂ ਕਹਿੰਦੇ ਪ੍ਰੋਗਰਾਮ ਗ੍ਰੇਟ ਜੀ ਤੇ ਓਕੇ ਹੈ ਸਾਰਾ ਕੁਝ ਜੀ। ਜਿਮੀ ਕਾਟਰ ਸਾਹਿਬ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਭੁਪਿੰਦਰ ਭਾਰਤ ਜੀ ਵੀਰ ਜੀ ਉਹ ਲੱਗੇ ਰਹੋ ਜੀ ਵੀਰ ਜੀ। ਮਾਲ ਜੀ ਕਹਿੰਦੇ ਨੇ ਜੀ ਠੀਕ ਹੈ ਸਭ ਕੁਝ ਜੀ। ਮਾਨ ਸਿੰਘ ਹੁਸੈਣੀ ਜੀ ਲਿਖਦੇ ਨੇ ਆਪਣੇ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਯੂਐਸ ਤੋਂ ਸਾਰਿਆਂ ਨੂੰ ਪਿਆਰ ਭਰੀ ਜੀ ਤੇ ਮੇਰੀ ਹੋਈ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ ਜੀ ਕਹਿੰਦੇ ਤੇ ਜਦੋਂ ਆਪ ਕੰਮ ਦੇ ਨਹੀਂ ਰਹਿੰਦੇ ਫਿਰ ਕਾਹਦੀ ਕਹਿੰਦੇ ਜਾਗੀ ਹੈ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 7 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਸਭ ਨੂੰ। ਸੁਰਜੀਤ ਭਾਰਤ ਸਾਡੇ ਮਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ। ਬਲਕਾਰ ਸਿੰਘ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ ਜੀਆਂ ਨੂੰ ਜੀ ਅੰਕਲ ਜੀ ਸ਼ੁਕਰੀਆ ਜੀ ਤੇ ਮਲੂਕ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਸਹੀ ਕਿਹਾ ਸੈਣੀ ਸਾਹਿਬ ਜੀ ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਜਿੰਦਰ ਕੁਮਾਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ ਜੀਰਾ ਸਾਹਿਬ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਨਵਦੀਪ ਸਿੰਘ ਜੀ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਭੇਜਦੇ ਆ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸੰਧੂ ਅੰਕਲ ਜੀ ਤੇ ਸ਼ੁਕਰੀਆ ਜਾਣੀਆਂ ਚਾਲ ਸਾਹਿਬ ਵੀਰ ਜੀ ਕਹਿੰਦੇ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹਿੱਟ ਵਰਤ। ਅੱਛਾ ਜੀ ਉਹ ਮੈਂ ਲਛਮਣ ਲਕੀਰ ਦੀ ਗੱਲ ਕੀਤੀ ਸੀ ਤੇ ਕੋਕਰੋਚਾਂ ਦੇ ਲਈ ਤੇ ਸੈਣੀ ਸਾਹਿਬ ਨੇ ਲਿਖਿਆ ਕਿ ਹਿੱਟ ਵਰਤਦੇ ਆ ਜੀ ਹੁਣ ਭਾਰਤ ਸਾਹਿਬ ਕਾਕਰੋਚ ਵਾਸਤੇ ਜੀ। ਜੀਰਾ ਜੀ ਕਹਿੰਦੇ ਆ ਬਾਈ ਜੀ ਮੇਰੇ ਹੁਣ ਵੀ 10 ਮਿੰਟ ਪਹਿਲਾਂ ਮੇਰੇ ਹੱਥ ਦੇ ਵਿੱਚ ਲਛਮਣ ਰੇਖਾ ਫੜੀ ਹੋਈ ਸੀ ਕਹਿੰਦੇ ਅੱਜ ਵੀ ਆਉਂਦੀ ਹੈ ਜੀ ਕਿਆ ਬਾਤ ਹੈ ਜੀ। ਤੇ ਰਾਜਨ ਜੀ ਕਹਿੰਦੇ ਆ ਮਤਲਬ ਤੁਸੀਂ
ਖਟਮਲ ਰਹਿਣ ਨਹੀਂ ਦੇਣੇ ਜੀ ਹੁਣ ਕੋਈ ਵੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ

ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀ ਦਾ ਜੀ ਕਹਿੰਦੇ ਜੀ ਸੈਣੀ ਸਾਹਿਬ ਜੀ ਤੇ ਬਹੁਤ ਖੂਬ ਜੀ ਆਪਣੇ ਟੀਮ ਦੇ ਵੱਲੋਂ ਵੀ ਕਿਹਾ ਕਿਤਾਬ ਨੂੰ ਪਸੰਦ ਕੀਤਾ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆਖਰੀ ਸੁਣਿਆ ਐਵਰੀਬਾਡੀ ਹੈਵ ਏ ਗ੍ਰੇਟ ਵੀਕਐਂਡ ਜੀ ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਤੁਹਾਨੂੰ ਵੀ ਹੈਵ ਏ ਨਾਈਸ ਵੀਕਐਂਡ ਜੀ ਤੇ ਸਭ ਦੋਸਤਾਂ ਨੂੰ ਹੈਵ ਏ ਨਾਈਸ ਵੀਕਐਂਡ ਇੰਜੋਏ ਕਰੋ ਪਰਿਵਾਰਾਂ ਚ ਬੈਠੋ ਤੇ ਦੁਆਬਾ ਰੇਡੀਓ ਦੇ ਨਾਲ ਪ੍ਰੋਗਰਾਮਾਂ ਦੇ ਵਿਚ ਜੁੜਦੇ ਰਹੋ ਹੱਸਦੇ ਖੇਡਦੇ ਰਹੋ ਤੇ ਖੁਸ਼ੀਆਂ ਮਾਣਦੇ ਰਹੋ ਤੇ ਲਓ ਦੋਸਤੋ ਉਨ੍ਹਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਾਂਗਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਸਰਚ ਕਰ ਸਕਦੇ ਆ ਤੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ ਤੇ ਤੁਹਾਡੇ ਤੱਕ ਸੁਨੇਹਾ ਜਿਹੜਾ ਤੇ ਇਨਵੀਟੇਸ਼ਨ ਜਿਹੜਾ ਜਾਂ ਨੋਟੀਫਿਕੇਸ਼ਨ ਜਿਹੜਾ ਪਹੁੰਚ ਜਾਂਦਾ ਹੈ ਤੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ ਤੇ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ ਕੱਲ ਸੋਮਵਾਰ ਨੂੰ ਮਿਲਣ ਦੇ ਬਾਅਦ ਦਿਨ ਹੋਵੇਗੀ ਮੁਲਾਕਾਤ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਇਸ ਨੂੰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜ਼ਰੂਰ ਇੰਜੋਏ ਕਰਨਾ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਦੋਸਤੋ।

0: ಮಹಾಪವರ್ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ, 8-10 ਮਿੰਟ ਆਪਾਂ ਲੇਟ ਹੈ, ਪਰ ਗੱਡੀ ਲਈ ਦੇ ਉੱਤੇ ਪਾ ਲੈਣੀ ਆਪਾਂ ਤੇ ਗੱਲਾਂ ਬਾਤਾਂ ਨਾਲ ਸ਼ੁਰੂ ਕਰ ਲੈਣੀਆਂ ਨੇ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਤੇ ਸਵਾਗਤ ਜਿਹੜਾ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰੇ ਦੋਸਤਾਂ ਦਾ। ਤੇ ਦੋਸਤੋ, ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੇਸ਼ ਦੇ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਝਾਤ ਮਾਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ। ਤੇ ਇਸ ਦੇ ਨਾਲ ਹੀ ਜਿਹੜਾ ਕੁਝ ਨਾ ਕੁਝ ਅੱਜ ਕਹਾਣੀ ਸੁਣਾਉਣ ਦਾ ਸਿਲਸਿਲਾ ਵੀ ਜਿਹੜਾ ਚਲਾਵਾਂਗੇ ਨਾਲ। ਤੇ ਉਮੀਦ ਕਰਦੇ ਹਾਂ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਤੇ ਤੁਹਾਡੇ ਤੱਕ ਆਵਾਜ਼ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਯੂਟਿਊਬ ਦੇ ਉੱਤੇ ਵੀ ਦੱਸ ਸਕਦੇ ਹੋ। ਤੇ ਇਸੇ ਤਰ੍ਹਾਂ ਐਪ ਤੇ ਵੈਬਸਾਈਟ ਦੇ ਵਿੱਚ ਜੋ ਪ੍ਰੋਬਲਮ ਸੀ 2 ਦਿਨਾਂ ਤੋਂ, ਉਹ ਜਿਹੜੀ ਹੈ ਕਲੀਅਰ ਹੋ ਚੁੱਕੀ ਹੈ ਤੇ ਤੁਹਾਡੇ ਕੋਲ ਜਿਹੜੀ ਐਪ ਦੇ ਜ਼ਰੀਏ ਵੀ, ਵੈਬਸਾਈਟ ਦੇ ਜ਼ਰੀਏ ਵੀ, ਰੇਡੀਓ ਗਾਰਡਨ ਦੇ ਜ਼ਰੀਏ ਵੀ ਜਿਹੜੀ ਹੈ ਆਵਾਜ਼ ਪਹੁੰਚ ਰਹੀ ਹੋਵੇਗੀ, ਇਹ ਉਮੀਦ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਕੋਈ ਮਨ ਦਾ ਵਿਚਾਰ ਦੇਣਾ ਚਾਹੁੰਦੇ ਹੋ, ਜੋ ਵੀ ਗੱਲਬਾਤ ਚੱਲੇਗੀ ਉਹਦੇ ਉੱਤੇ ਆਪਣਾ ਕੋਈ ਤਜ਼ਰਬਾ ਸਾਂਝਾ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਸਿਆਸਤ ਦੇ ਵਿੱਚ ਧੜਥੱਲੀ ਮਚੀ ਹੈ ਤੇ ਟਰੰਪ ਸਾਹਿਬ ਦੇ ਅਵੱਲੇ ਬਿਆਨ ਤੇ ਕਹਿੰਦੇ ਨੇ ਕਾਫੀ ਉਥਲ ਪੁਥਲ ਹੋ ਰਹੀ ਹੈ ਜੀ ਅਮਰੀਕਾ ਦੇ ਵਿੱਚ ਵੀ, ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਟਰੰਪ ਸਾਹਿਬ ਤੇ ਨੇਤਨਯਾਹੂ ਸਾਹਿਬ ਵੀ ਭਿੜ ਗਏ ਨੇ ਤੇ ਇਸੇ ਤਰ੍ਹਾਂ ਹੀ PM ਬਣਨ ਜਾ ਰਹੇ ਨੇ। PM ਲੱਗਦਾ ਕਿ ਅਮਰੀਕਾ ਦੇ ਵਿੱਚ ਰੋਟੀ ਪਾਣੀ ਜਿਹੜਾ ਦਾਣਾ ਪਾਣੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਟਰੰਪ ਸਾਹਿਬ ਦਾ, ਤੇ ਦੇਖਦੇ ਅੱਗੇ ਜਾ ਕੇ ਕੀ ਕੁਝ ਬਣਦਾ, ਵਿਸਤਾਰ ਦੇ ਵਿੱਚ ਖਬਰਾਂ ਲਵਾਂਗੇ। ਤੇ ਲੋ, ਸਮਾਂ ਖਰਾਬ ਨਾ ਕਰਦੇ ਹੋਏ ਅੱਜ 21 ਮਈ 2026 ਦਾ ਦਿਹਾੜਾ ਤੇ 1581 ਮੈਂ ਐਪੀਸੋਡ ਲੈ ਕੇ ਤੁਹਾਡੇ ਨਾਲ ਲਾਈਵ ਹਾਜ਼ਰ ਹਾਂ। ਆਵਾਜ਼ ਟਨਾ ਟਨ ਹੈ ਆਪਣੇ ਸ਼ੈਲੀ ਭਾਈ ਜੀ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਆਪਾਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਾ ਕੁਝ ਦਰੁਸਤ ਹੈ, ਤੁਹਾਡੀ ਹਰੀ ਝੱਡੀ ਹੋ ਚੁੱਕੀ ਹੈ ਤੇ ਹੁਣ ਤੋਂ ਲੈ ਕੇ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਜਿਹੜਾ ਬਰਕਰਾਰ ਰਹੇਗਾ। ਤੇ ਅੱਤਵਾਦ ਵਿਰੋਧੀ ਦਿਵਸ ਵੀ ਅੱਜ, ਤੇ ਉਹਦੀ ਗੱਲਬਾਤ ਵੀ ਕਰਦੇ ਹਾਂ। 21 ਮਈ ਦਾ ਦਿਹਾੜਾ, ਕਹਿੰਦੇ ਚੰਗਾ ਫੈਸਲਾ ਹਮੇਸ਼ਾ ਗਿਆਨ ਦੇ ਆਧਾਰਿਤ ਹੁੰਦਾ ਹੈ, ਨਾ ਕਿ ਗਿਣਤੀ ਦੇ ਆਧਾਰਿਤ ਹੁੰਦਾ। ਪਲੈਟੋ ਉਹਨਾਂ ਦੀ ਜਿਹੜੀ ਲਿਖਤ ਦੇ ਵਿੱਚ ਉਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਕੁਆਲਿਟੀ ਤੇ ਕੁਆਂਟਿਟੀ ਦੇ ਵਿੱਚ ਜਿਹੜਾ ਫਰਕ ਰੱਖਣ ਦੀ ਜ਼ਰੂਰਤ ਹੈ, ਤੇ ਬਾਕੀ ਜਿਹੜੇ ਇਕੱਲੇ ਚੱਲਦੇ ਨੇ ਰਾਹਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਦੁਨੀਆ ਚੇਤਿਆਂ ਦੇ ਵਿੱਚ ਰੱਖਦੀ ਹੈ ਤੇ ਭੀੜ ਜਿਹੜੀ ਹੈ ਉਹ ਭੀੜ ਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜੇ ਆਪ ਹੀ ਗੁਆਚ ਜਾਂਦੀ ਹੈ। 21 ਮਈ 427 ਜਦੋਂ ਇਹ ਦੁਨੀਆਂ ਦਾ ਆਗਾਜ਼ ਹੁੰਦਾ ਹੈ, 427 ਨਾ 1926 ਜਾਂ 1930 ਜਾਂ 1875 ਨਾ 1625, ਤੇ ਸਿੱਧਾ ਹੀ ਤੁਹਾਨੂੰ ਲੈ ਚੱਲਦੇ ਹਾਂ 1000 ਸਦੀ ਤੋਂ ਵੀ ਥੱਲੇ 427 ਦੇ ਵਿੱਚ। ਅੱਜ ਦੇ ਦਿਹਾੜੇ 'ਚ ਯੂਨਾਨ ਦੇ ਜਿਹੜੇ ਸਨ ਫਿਲਾਸਫਰ, ਪਲੈਟੋ ਦਾ ਜਨਮ ਹੋਇਆ ਸੀ ਇਸ ਦਿਨ ਦੇ ਉੱਤੇ, ਤੇ ਉਹਨੇ ਜਿਹੜੀ ਹੈ ਅੱਜ ਤੱਕ ਵੀ ਦਿਲਾਂ ਦੇ ਉੱਤੇ ਉਹਨੇ ਰਾਜ ਕੀਤਾ ਜਿਹੜੀ ਉਸਦੇ ਸੋਚ ਦੇ ਕਾਇਲ ਨੇ। ਦੁਨੀਆਂ ਨੂੰ ਇੱਕ ਵੱਖਰਾ ਉਹਨੇ ਅੰਦਾਜ਼ ਦਿੱਤਾ ਜਿਉਣ ਦਾ, ਸੋਚ ਦਿੱਤੀ ਹੈ, ਫਿਲਾਸਫੀ ਦਿੱਤੀ ਹੈ। 1904 ਦੇ ਵਿੱਚ ਪੈਰਿਸ ਦੇ ਵਿੱਚ ਫੁੱਟਬਾਲ ਦੀ ਜਥੇਬੰਦੀ ਫੀਫਾ ਹੋਣ ਦੇ ਵਿੱਚ ਆਈ ਤੇ ਉਹਦੀਆਂ ਧੜੱਲੇਦਾਰ ਫਿਰ ਤੋਂ ਤਿਆਰੀਆਂ ਚੱਲ ਰਹੀਆਂ ਨੇ ਕੈਨੇਡਾ ਦੇ ਵਿੱਚ, ਤੇ ਸਟੇਡੀਅਮ ਬਰਕਰਾਰ ਫੁੱਲ ਨੇ, ਤਿਆਰੀਆਂ ਨੇ, ਹੋਟਲ ਰੈਸਟੋਰੈਂਟ ਸਾਰਾ ਕੁਝ। ਤੇ ਇਸ ਗਰਮੀਆਂ ਦੇ ਵਿੱਚ ਜਿਹੜਾ ਜੂਨ ਜੁਲਾਈ ਦੇ ਵਿੱਚ ਲਗਾਤਾਰਤਾ ਦੇ ਵਿੱਚ ਮੈਚਾਂ ਦੀ ਲੜੀ ਸ਼ੁਰੂ ਹੋ ਜਾਣੀ ਹੈ, ਤੇ ਫੀਫਾ ਵਰਲਡ ਕੱਪ ਜਿਹੜਾ ਫਿਰ ਆਪਾਂ ਟੀਵੀਆਂ ਦੇ ਉੱਤੇ ਰਲ ਮਿਲ ਕੇ ਬਹਿ ਕੇ ਦੇਖਾਂਗੇ ਤੇ ਗੱਲਾਂ ਬਾਤਾਂ ਵੀ ਉਹਦੀਆਂ ਕਰਾਂਗੇ। 1849 ਦੇ ਵਿੱਚ ਮਹਾਰਾਣੀ ਜਿੰਦਾ ਕਿਲੇ ਦੇ ਵਿੱਚੋਂ ਫਰਾਰ ਹੋ ਕੇ ਨੇਪਾਲ ਪਹੁੰਚੀ ਸੀ, ਜਿਵੇਂ ਆਪਾਂ ਕੱਲ ਜ਼ਿਕਰ ਵੀ ਕੀਤਾ ਸੀ, ਉਹ ਜਿਹੜਾ ਹੀਰਾ ਸੀਗਾ ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਉਂਦਾ ਹੈ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਦਲੀਪ ਸਿੰਘ ਉਹਨਾਂ ਦਾ ਪੁੱਤਰ, ਉਹਦਾ ਜਦੋਂ ਮੇਲ ਹੁੰਦਾ ਹੈ, ਮਿਲਦੇ ਇੱਕ ਦੂਸਰੇ ਨੂੰ, ਤੇ ਉਹ ਤੋਂ ਬਾਅਦ ਫਿਰ ਉਹ ਇੰਗਲੈਂਡ ਆਪਣੇ ਨੇਪਾਲ ਨੂੰ ਚਲੇ ਜਾਂਦੇ ਆ। 1881 ਦੇ ਵਿੱਚ ਅਮਰੀਕੀ ਰੈੱਡ ਕਰਾਸ ਸੰਸਥਾ ਦੀ ਸਥਾਪਨਾ ਹੁੰਦੀ ਹੈ ਤੇ 1914 ਦੇ ਵਿੱਚ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਵਿਕਟੋਰੀਆ ਬੰਦਰਗਾਹ ਦੀ ਜੂਹ ਦੇ ਵਿੱਚ ਦਾਖਲ ਹੋਣ ਤੋਂ ਰੋਕ ਲਿਆ ਸੀ। 1920 ਦੇ ਵਿੱਚ ਰੋਜ਼ਾਨਾ ਅਕਾਲੀ ਪੱਤਰਿਕਾ ਜਿਹੜੀ ਹੈ, ਅਖ਼ਬਾਰ ਜਿਹੜੀ ਸ਼ੁਰੂ ਹੁੰਦੀ ਹੈ, ਤੇ 1922 ਦੇ ਵਿੱਚ ਫਿਲਮਕਾਰ ਸੱਤਿਆਜੀਤ ਰਾਏ ਦਾ ਜਨਮ ਹੁੰਦਾ ਹੈ। 1935 ਦੇ ਵਿੱਚ ਕੁਆਇਟਾ ਪਾਕਿਸਤਾਨ ਦੇ ਭੂਚਾਲ ਦੇ ਵਿੱਚ 40,000 ਮੌਤਾਂ ਹੁੰਦੀਆਂ ਨੇ, ਤੇ ਸਾਡੀ ਮਾਤਾ ਸ਼੍ਰੀ ਜਿਹੜੀ ਹੈ ਇਹ ਕੁਆਇਟਾ ਤੋਂ ਸਨ ਸ਼ਾਇਦ, ਜੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਪੁੱਛਣ ਦੀ ਕੋਸ਼ਿਸ਼ ਕਰੀ ਦੀ ਹੈ, ਪਰ 1947 ਦੀ ਵੰਡ ਤੋਂ ਬਾਅਦ ਫਿਰ ਇੱਧਰ ਆਉਣਾ ਪੈ ਗਿਆ, ਬੰਬੇ ਦੇ ਵਿੱਚ ਵੀ ਰਹਿਣਾ ਪਿਆ, ਫਿਰ ਜਿਹੜਾ ਪੰਜਾਬ ਦੇ ਵਿੱਚ ਵਾਪਸੀ ਹੁੰਦੀ ਹੈ। 1991 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਾਮਿਲ ਮਨੁੱਖੀ ਬੰਬ ਦੇ ਨਾਲ ਤਾਮਿਲਨਾਡੂ ਨੇੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ 2012 ਦੇ ਵਿੱਚ ਜਮਨ ਦੇ ਵਿੱਚ ਆਤਮਘਾਤੀ ਬੰਬ ਦੇ ਵਿੱਚ 120 ਲੋਕ ਜਿਹੜੇ ਨੇ ਮਾਰੇ ਜਾਂਦੇ ਹੈ। ਅੱਤਵਾਦ ਵਿਰੋਧੀ ਦਿਵਸ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਅੱਜ ਦੇ ਦਿਹਾੜੇ ਤੇ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਹਰ ਸਾਲ 21 ਮਈ ਨੂੰ ਅੱਤਵਾਦ ਦੇ ਵਿਰੋਧੀ ਦਿਵਸ ਦੇ ਤੌਰ ਦੇ ਉੱਤੇ ਨੂੰ ਮਨਾਉਣਾ ਸ਼ੁਰੂ ਕੀਤਾ ਤੇ ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਸਨ ਜੋ 40 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣੇ। 21 ਮਈ 1991 ਨੂੰ ਮਦਰਾਸ ਚੇਨਈ ਦੇ ਪਿੰਡ ਪੇਰ ਬਦੂਰ ਵਿੱਚ ਜਿਹੜਾ ਸੀ ਲਿਬਰੇਸ਼ਨ ਟਾਈਗਰ ਆਫ ਤਾਮਿਲ ਈਲਮ ਦੀ ਜਿਹੜੀ ਸੀ ਮਹਿਲਾ ਮੈਂਬਰ ਨੇ ਆਤਮਘਾਤੀ ਬੰਬ ਧਮਾਕੇ ਦੇ ਨਾਲ ਹੱਤਿਆ ਕਰ ਦਿੱਤੀ ਤੇ ਬਾਅਦ ਦੇ ਵਿੱਚ ਵੀਪੀ ਸਿੰਘ ਸਰਕਾਰ ਨੇ ਐਲਾਨ ਕੀਤਾ ਕਿ ਹਰ ਸਾਲ 21 ਮਈ ਨੂੰ ਅੱਤਵਾਦੀ ਜਿਹੜਾ ਅੱਤਵਾਦ ਦੇ ਵਿਰੋਧੀ ਦਿਵਸ ਮਨਾਇਆ ਜਾਇਆ ਕਰੇਗਾ। ਦੂਸਰੇ ਪਾਸੇ ਮਹਾਨ ਚਿੰਤਕ ਪਲੈਟੋ ਦੀ ਗੱਲ ਕੀਤੀ ਹੈ, ਆਪਣੇ ਫਿਲੋਸਫਰ ਦੀ, ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਫਿਰ ਆਪਾਂ ਅਖਬਾਰੀ ਖਬਰਾਂ ਦੇ ਪੱਲ ਨੂੰ ਚੱਲਦੇ ਹਾਂ। ਪੁਰਾਤਨ ਇਤਿਹਾਸ ਦੇ ਵਿੱਚ ਸੁਕਰਾਤ, ਗਲੀਲੀਓ, ਪਲੈਟੋ ਅਜਿਹੇ ਮਹਾਨ ਵਿਅਕਤੀ ਹੋਏ ਨੇ ਜੋ ਆਪਣੇ ਵਿਚਾਰਾਂ ਤੇ ਬੁੱਧੀ ਦੇ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ। ਦੇਖੋ ਉਹਨਾਂ ਦਾ ਜਨਮ ਕਦੋਂ ਹੁੰਦਾ, 400 ਤੇ ਸਦੀ 27 ਦੇ ਵਿੱਚ BC ਦੇ ਵਿੱਚ ਤੇ ਅੱਜ 226 ਚੱਲ ਰਿਹਾ। ਉਹਨਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਨੇ ਤੇ ਚਾਨਣ ਮੁਨਾਰੇ ਨੇ ਇੱਕ ਜਿਹੜਾ ਦੀਵੇ ਦੀ ਰੋਸ਼ਨੀ ਵਾਂਗ ਉਹ ਇੱਕ ਦੂਸਰੇ ਨੂੰ ਰਚਨਾਉਂਦੇ ਹੈ, ਜਿੱਥੇ ਤੱਕ ਉਹਨਾਂ ਦੀ ਗੱਲਬਾਤ ਜਾਂਦੀ ਹੈ ਆਪਸ ਦੇ ਵਿੱਚ ਸਾਂਝੀ ਹੁੰਦੀ ਹੈ, ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਨੇ ਤੇ ਪਲੈਟੋ ਦਾ ਜਨਮ ਜਿਹੜਾ ਸੀ ਅੱਜ ਦੇ ਦਿਹਾੜੇ ਦੇ ਉੱਤੇ 21 ਮਈ 427 BC ਨੂੰ ਯੂਨਾਨ ਦੇ ਸ਼ਹਿਰ ਏਥਨਸ ਦੇ ਵਿੱਚ ਹੁੰਦਾ। ਉਸਦਾ ਦਿਮਾਗ ਤਿੱਖਣ ਬੁੱਧੀ, ਸੰਵੇਦਨਸ਼ੀਲ ਤੇ ਦੂਰ ਅੰਦੇਸ਼ੀ ਸੀ। ਉਹਦਾ ਉਸਤਾਦ ਤੇ ਪ੍ਰੇਰਣਾ ਸਰੋਤ ਸੀ ਵਿਦਵਾਨ ਸੁਕਰਾਤ। ਅਰਸਤੂ ਉਸਦਾ ਸ਼ਗਿਰਦ ਸੀ। ਪਲੈਟੋ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੁਕਰਾਤ ਨੇ ਜਿਹੜਾ ਸੀ ਕਪਟੀ ਤੇ ਅਨਿਆਏ ਸਮਾਜ, ਜਿਹੜਾ ਮਤਲਬ ਕਿ ਧੋਖੇ ਵਾਲਾ ਲੋਕ ਸਨ, ਧੋਖਾਧੜੀ ਕਰਦੇ ਸਨ, ਕਪਟ ਲੋਕ ਸਨ ਜਿਹੜੇ, ਤੇ ਦੂਸਰੇ ਪਾਸੇ ਜਿਹੜੇ ਸੀ ਆਪਣੇ ਅਨਿਆਏ ਕਰਦੇ ਸੀ ਸਮਾਜ ਦੇ ਨਾਲ, ਉਹਦੇ ਵਿੱਚ ਰਹਿਣ ਦੀ ਥਾਂ ਜ਼ਹਿਰ ਪੀਣ ਨੂੰ ਜਿਹੜੀ ਪਹਿਲ ਦੇ ਦਿੱਤੀ ਸੀ। ਸੁਕਰਾਤ ਦੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਵਾਲਾ ਪਲੈਟੋ ਸੀ। ਜੋ ਸੁਕਰਾਤ ਬੋਲਦਾ ਉਹ ਉਸਨੂੰ ਜਿਹੜਾ ਨੋਟ ਕਰ ਲੈਂਦਾ ਸੀ। ਪਲੈਟੋ ਨੂੰ ਬਹੁਤ ਦੁੱਖ ਲੱਗਿਆ ਕਿ ਐਸਾ ਵਿਅਕਤੀ ਤਾਂ ਦੇਸ਼ ਦਾ ਰਾਜਾ ਹੋਣਾ ਚਾਹੀਦਾ ਸੀ ਜਿਸ ਨੂੰ ਹਾਕਮ ਲੋਕਾਂ ਨੇ ਮਰਨ ਦੇ ਲਈ ਮਜਬੂਰ ਕਰ ਸੁੱਟਿਆ। ਦੁਖੀ ਹੋ ਕੇ ਉਹ ਯੂਨਾਨ ਨੂੰ ਛੱਡ ਕੇ ਇਟਲੀ, ਜਿਹੜਾ ਸਿਸਲੀ ਸ਼ਹਿਰ ਹੈ ਉਹਦੇ ਨਾਂ ਦੇ ਉੱਤੇ ਪੀਜੇ ਵੀ ਹੈ, ਸਿਸਲੀ ਆਦਿ ਜਿਹੜਾ ਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ ਤੇ ਉਹ ਗਣਿਤ ਵਿਗਿਆਨੀ ਸ਼ਾਸਤਰੀ ਪਾਇਥਾਗੋਰਸ ਨੂੰ ਜਿਹੜਾ ਮਿਲ ਕੇ ਉਸਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। 12 ਸਾਲ ਦੇ ਬਾਅਦ ਏਥਨਸ ਵਾਪਸ ਮੁੜਿਆ ਤਾਂ ਦੁਨੀਆਂ ਭਰ ਦੇ ਗਿਆਨ ਤੇ ਜਿਹੜੇ ਸਨ ਗਿਆਨੀ ਤੇ ਗਿਆਨ ਤੇ ਵਿਦਵਤਾ ਦੇ ਨਾਲ ਉਹ ਭਰਪੂਰ ਸੀ, ਲੈਸ ਸੀ ਪੂਰਾ। ਪਲੈਟੋ ਦੇ ਮੁਤਾਬਕ ਦੇਸ਼ ਦਾ ਰਾਜਾ ਪ੍ਰਬੰਧ ਜਿਹੜਾ ਸੀ ਨਿਪੁੰਨ ਬੁੱਧੀਮਾਨ, ਪੜ੍ਹੇ ਲਿਖੇ, ਰੱਜੇ ਪੁੱਜੇ ਲੋਕ, ਉੱਚੇ ਸੁੱਚੇ ਆਚਰਣ ਦੇ ਮਾਲਕ ਹੋਣੇ ਚਾਹੀਦੇ ਨੇ, ਉਹ ਜਿਹੜਾ ਸੀ ਇਹ ਸੋਚਦਾ ਸੀ। ਉਹ ਜਨਤਾ ਨੂੰ ਪਿਆਰ ਕਰਨ ਵਾਲੇ ਤੇ ਇਨਸਾਫ਼ ਪਸੰਦ ਹੋਣੇ ਚਾਹੀਦੇ ਨੇ। ਪਲੈਟੋ ਦੇ ਸਿਧਾਂਤਾਂ ਦੇ ਵਿੱਚ ਜੱਜਾਂ ਵਕੀਲਾਂ ਦੇ ਲਈ ਕੋਈ ਥਾਂ ਨਹੀਂ। ਉਹਨਾਂ ਨੂੰ ਜਿੱਧਰੋਂ ਜ਼ਿਆਦਾ ਪੈਸਾ ਮਿਲਦਾ ਹੈ ਉਹ ਉਸਦੇ ਹੱਕ ਦੇ ਵਿੱਚ ਹੋ ਜਾਂਦੇ ਨੇ। ਮੁਜਰਮਾਂ ਦੀ ਜਿਹੜੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਤੇ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਅਨਿਆਏ ਵੱਧਦਾ ਜਾਂਦਾ ਹੈ। ਉਚੇਰੀ ਵਿੱਦਿਆ ਦੇ ਚਾਹਵਾਨ ਵਿਗਿਆਨ ਦੇ ਅਧਿਐਨ ਕਰਕੇ ਵਿਗਿਆਨੀ, ਇੰਜੀਨੀਅਰ, ਡਾਕਟਰ, ਮਿਲਟਰੀ ਅਫਸਰ, ਮਕੈਨਿਕ ਬਣ ਸਕਦੇ ਨੇ ਤੇ ਘੱਟ ਰੁਚੀ ਵਾਲੇ ਖੇਤੀਬਾੜੀ, ਵਪਾਰ, ਮਜ਼ਦੂਰੀ ਆਦਿ ਕਾਰੋਬਾਰ ਕਰ ਸਕਦੇ ਹੈ। ਪੜ੍ਹਾਈ ਦਾ ਜਿਹੜਾ ਸੀ, ਪੜ੍ਹਾਈ ਦਾ ਚਿੰਤਨ ਕਰਨ ਦੇ ਲਈ 5 ਸਾਲ ਦਾ ਕੋਰਸ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਦਾ ਹੋਵੇਗਾ। ਪਲੈਟੋ ਦਾ ਸੰਕਲਪ ਸੀ ਕਿ ਬੱਚੇ ਸਟੇਟ ਦੀ ਜਿਹੜੀ ਆ ਮਲਕੀਅਤ ਹੈ ਉਹ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਤਲਬ ਕਿ ਜਿਹੜੀ ਹੈ ਆਪਣੇ ਪਲੈਟੋ ਦਾ ਸੋਚਣਾ ਸੀ, ਉਹਦਾ ਸੰਕਲਪ ਸੀ ਕਿ ਬੱਚੇ ਜਿਹੜੇ ਨੇ ਸਟੇਟ ਦੀ ਮਲਕੀਅਤ ਹੈ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਾਂ ਬਾਪ ਜਨਮ ਦਿੰਦੇ ਨੇ ਤੇ ਬਾਕੀ ਪਾਲਣ ਪੋਸ਼ਣ, ਪੜ੍ਹਾਈ, ਸਿਖਲਾਈ ਆਦਿ ਸਭ ਦੀ ਜ਼ਿੰਮੇਵਾਰੀ ਸਟੇਟ ਦੀ ਹੋਵੇ ਤੇ ਹੈ ਵੀ। ਬੱਚਿਆਂ ਦੀ ਸਿੱਖਿਆ ਖੇਡ ਤੇ ਮਨੋਰੰਜਨ ਤਰੀਕੇ ਦੇ ਨਾਲ ਹੀ ਪੜ੍ਹਾਈ ਜਾਣੀ ਚਾਹੀਦੀ ਹੈ। ਜਿਵੇਂ ਕਿ ਫਿਨਲੈਂਡ ਦੀ ਗੱਲ ਕਰ ਲਈਏ, ਇੱਥੇ ਸਿਧਾਂਤ ਲਾਗੂ ਨੇ। ਕੋਈ ਸਖ਼ਤ ਸਜ਼ਾ ਨਹੀਂ ਹੋਣੀ ਚਾਹੀਦੀ। ਉਹ ਯੁੱਧ ਨੂੰ ਨਫ਼ਰਤ ਕਰਦਾ ਸੀ, ਲੜਾਈ ਝਗੜੇ ਦੇ ਵਿੱਚ ਨਹੀਂ ਪੈਂਦਾ ਸੀ। ਫੌਜ ਜਿਹੜੀ ਹੈ ਦੇਸ਼ ਦੇ ਅੰਦਰ ਗਰੀਬ ਮਜ਼ਲੂਮਾਂ ਦੀ ਰੱਖਿਆ ਕਰੇ, ਅਨਿਆਂ ਤੇ ਬਾਹਰੀ ਹਮਲੇ ਦੇ ਬਚਾਉਣ ਦੇ ਲਈ ਹੋਣੀ ਚਾਹੀਦੀ ਹੈ, ਨਾ ਕਿ ਜੰਗਾਂ ਲਾਉਣ ਦੇ ਲਈ, ਜੋ ਅੱਜ ਦੁਨੀਆਂ ਦੇ ਹਾਲਾਤ ਨੇ। ਉਸ ਦੇ ਸਿਧਾਂਤਾਂ ਦੇ ਵਿੱਚ ਔਰਤ ਮਰਦ ਬਰਾਬਰ ਹਨ, ਦੋਹਾਂ ਦੇ ਅਧਿਕਾਰ ਨੇ, ਇੱਕੋ ਜਿਹੇ ਕਰਤੱਵ, ਵਿਦਿਆ, ਖੇਡਾਂ, ਨੌਕਰੀ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਹ ਉਸ ਸਮੇਂ 427 BC ਦੇ ਵਿੱਚ ਸੋਚਦਾ ਸੀ ਇਹ ਗੱਲ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਸ ਦੇ ਅਨੁਸਾਰ ਜੇ ਹਰ ਮਨੁੱਖ ਸੰਗੀਤ ਦੇ ਲਈ ਸ਼ੌਕ, ਜਿਹੜਾ ਆਪਣਾ ਕੋਈ ਸ਼ੌਕ ਪੈਦਾ ਕਰ ਲਵੇ ਤਾਂ ਬਹੁਤ ਬੁਰਾਈਆਂ ਤੋਂ ਬਚ ਜਾਂਦਾ ਹੈ। ਸੰਗੀਤ ਮਾਨਸਿਕ ਸੰਤੁਲਨ ਤੇ ਇਕਾਗਰਤਾ ਪੈਦਾ ਕਰਦਾ ਹੈ ਤੇ ਸਰੀਰ ਦੀ ਸੁੰਦਰਤਾ ਲਈ ਜਿਹੜਾ ਕਸਰਤ ਬਹੁਤ ਜ਼ਰੂਰੀ ਹੈ। ਸਰੀਰ ਦੀ ਵਰਜਿਸ਼, ਖੇਲ ਕੁੱਦ ਸਰੀਰ ਨੂੰ ਤੰਦਰੁਸਤ, ਸੋਹਣਾ ਤੇ ਸੁਖਾਵਾਂ ਬਣਾਉਂਦਾ ਹੈ। ਚੰਗੀ ਖੁਰਾਕ ਤੇ ਸਿਹਤ ਦਾ ਜਿਹੜਾ ਖਿਆਲ ਰੱਖਣਾ ਹਰੇਕ ਨਾਗਰਿਕ ਦਾ ਆਪਣਾ ਫਰਜ਼ ਹੈ। ਧਰਮ ਦੇ ਬਾਰੇ ਦੱਸਦਾ ਹੈ, ਕਹਿੰਦਾ ਹੈ ਕਿ ਧਰਮ ਫਜ਼ੂਲ, ਮਿਥਿਹਾਸਕ, ਵਹਿਮਾਂ ਭਰਮਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਜੋ ਅਸੂਲ ਜਨਤਾ ਨੂੰ ਸਹੀ ਸੇਧ ਦੇ ਰਹੇ ਨੇ ਉਹੀ ਧਰਮ ਹੈ। ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਜਿਹੜੇ ਸਨ ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸ ਨੂੰ ਚੈਲੰਜ ਕੀਤਾ, ਸੋ ਉਹਨੇ ਪਲੈਟੋ ਨੂੰ ਮਾਰਨ ਦੀ ਜਿਹੜੀ ਧਮਕੀ ਦਿੱਤੀ। ਉਸਦੀ ਕਦਰ ਜਿਹੜੀ ਸੀ ਕਰਨ ਵਾਲੇ, ਇੱਕ ਮਿੰਟ ਜੀ, ਕਈ ਵਾਰੀ ਉੱਪਰ ਥੱਲੇ ਹੋ ਜਾਂਦਾ। ਬੜਾ ਦਿਲਚਸਪ ਕਿੱਸਾ ਤੁਹਾਡੇ ਨਾਲ ਸਾਂਝਾ ਕਰ ਰਿਹਾ, ਪਰ ਮਾੜਾ ਮੋਟਾ ਇੱਧਰ ਉੱਧਰ ਹੋ ਗਿਆ। ਕਹਿੰਦੇ ਨੇ ਕਿ ਆਪਣਾ ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸ ਨੂੰ ਚੈਲੰਜ ਕੀਤਾ, ਸੋ ਉਸਨੇ ਜਿਹੜਾ ਸੀ ਪਲੈਟੋ ਨੂੰ ਮਾਰਨ ਦੀ ਧਮਕੀ ਦਿੱਤੀ। ਉਸਦੀ ਕਦਰ ਕਰਨ ਵਾਲੇ ਦੋਸਤਾਂ ਨੇ ਉਸਨੂੰ ਬਚਾ ਲਿਆ। ਉਹ ਆਪਣੇ ਪੈਰੋਕਾਰਾਂ ਦੇ ਵਿੱਚ ਸੱਚੇ ਤੇ ਉੱਚੇ ਵਿਚਾਰਾਂ ਦੀ ਬਹਿਸ ਕਰਦਾ ਰਹਿੰਦਾ ਸੀ। ਉਸਦੀਆਂ ਲਿਖੀਆਂ ਕਿਤਾਬਾਂ ਰਿਪਬਲਿਕ, ਡਾਇਲੋਗ, ਫੈਡੋ ਸ਼੍ਰੇਸ਼ਟ ਮੰਨੀਆਂ ਗਈਆਂ ਨੇ। ਕਿਤਾਬਾਂ ਤੋਂ ਇਲਾਵਾ ਕਈ ਲੇਖ ਵੀ ਲਿਖੇ। 347 BC ਨੂੰ ਇੱਕ ਨੌਜਵਾਨ ਦੀ ਸ਼ਾਦੀ ਦੀ ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਵੱਖਰੇ ਕਮਰੇ ਦੇ ਵਿੱਚ ਬੈਠ ਗਿਆ। 1347 ਪਰ ਏਡੀ ਲੰਬੀ ਨਹੀਂ ਹੋ ਸਕਦੀ, 347 ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਉਹ ਕਮਰੇ ਦੇ ਵਿੱਚ ਬੈਠ ਜਾਂਦਾ ਹੈ। ਜਦੋਂ ਵਿਆਹੁਤਾ ਜੋੜਾ ਆਪਣੀ ਪਾਰਟੀ ਤੋਂ ਪਹਿਲਾਂ ਹੋ ਕੇ ਵਿਹਲਾ ਹੋ ਜਾਂਦਾ ਹੈ ਤਾਂ ਉਸਦੇ ਕਮਰੇ ਦੇ ਵਿੱਚ ਆਇਆ ਤਾਂ ਉਸ ਵੇਲੇ ਤੱਕ ਉਹ ਸਦਾ ਦੀ ਜਿਹੜੀ ਸੀ ਗੂੜੀ ਨੀਂਦ ਦੇ ਵਿੱਚ ਸੌ ਚੁੱਕਿਆ ਸੀ, ਕਿਉਂਕਿ ਉਹਨੇ ਜ਼ਹਿਰ ਦਾ ਪਿਆਲਾ ਪੀ ਲਿਆ ਸੀ। ਤੇ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਕੇ ਆਪਾਂ ਫਿਰ ਚੱਲਦੇ ਹਾਂ ਜੀ। ਸਮਾਂ ਬਹੁਤ ਹੋ ਚੱਲਿਆ ਤੇ ਜਾਂ ਫਿਰ ਇਹਨੂੰ ਆਪਾਂ ਆਉਣ ਵਾਲੇ ਦਿਨਾਂ ਚ ਕਰ ਲਾਂਗੇ, ਵੈਸੇ ਤਾਂ ਸੰਖੇਪ ਚ ਚਲੋ ਕਰ ਹੀ ਲੈਂਦੇ ਹਾਂ। ਕਹਿੰਦੇ ਨੇ ਕਿ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮ ਜਿਹੜੇ ਨੇ, ਭਾਰਤ ਦੇ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੇ ਨਾਲ ਵਹਿਮ ਭਰਮ ਜੁੜੇ ਨੇ, ਜਿਨ੍ਹਾਂ ਦੇ ਬਾਰੇ ਪਹਿਲਾਂ ਦੱਸਿਆ ਜਾ ਚੁੱਕਿਆ। ਆਪਾਂ ਕਈ ਵਾਰੀ ਗੱਲ ਵੀ ਕੀਤੀ ਹੈ, ਕਈ ਐਤਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਹਿੰਦੇ ਸਨ, ਪਰ ਹੁਣ ਇਸ ਦਿਨ ਨੂੰ ਹਫ਼ਤੇ ਦਾ ਆਖਰੀ ਦਿਨ ਕਹਿਣ ਲੱਗ ਪਏ। ਸੋਮਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਿਹਾ ਜਾਂਦਾ ਤੇ ਐਤਵਾਰ ਤੋਂ ਭਾਵ ਆਦਿਤ ਜਾਂ ਅਧਿਆ ਸੂਰਜ ਜਾਣੀ ਕਿ ਸ਼ੁਰੂ ਹੁੰਦਾ ਹੈ। ਐਤਵਾਰ ਜਾਂ ਆਇਤਵਾਰ ਨੂੰ ਜਿਹੜਾ ਸੂਰਜ ਦਾ ਦਿਨ ਕਿਹਾ ਜਾਂਦਾ ਹੈ। ਕੁਝ ਅੰਧ ਵਿਸ਼ਵਾਸੀ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਮਾੜੇ ਦਿਨ ਕਹਿੰਦੇ ਆ। ਮੰਗਲਵਾਰ, ਵੀਰਵਾਰ ਅਤੇ ਐਤਵਾਰ ਨੂੰ ਕਿਸੇ ਦੇ ਘਰ ਅਫਸੋਸ ਕਰਨ ਨਹੀਂ ਜਾਂਦੇ, ਤੇ ਭਾਈ ਉਹ ਕਿਹੜਾ ਦੱਸ ਕੇ ਆਉਣੀ ਹੈ ਮੌਤ ਜਿਹੜੀ ਆਉਣੀ ਹੈ। ਦੂਜੇ ਪਾਸੇ ਐਤਵਾਰ ਨੂੰ ਗਹਿਣੇ ਪਹਿਨਣਾ ਤੇ ਖਰੀਦਣਾ ਪਸੰਦ ਕਰਦੇ ਨੇ। ਬੁੱਧ, ਸ਼ਨਿਚਰ, ਕੱਪੜੇ, ਗਹਿਣਾ ਐਤਵਾਰ। ਪੁਰਾਣੇ ਸਮੇਂ ਦੇ ਵਿੱਚ ਬਾਣੀਏ ਐਤਵਾਰ ਨੂੰ ਦੁਕਾਨਾਂ ਦੇ ਅੱਗੇ ਬੜੀਆਂ ਥੜੀਆਂ ਦੇ ਉੱਪਰ ਪੋਚਾ ਫੇਰਦੇ ਸੀ ਤੇ ਐਤਵਾਰ ਜਾਣੀਏ ਜੇ ਹੱਟਾਂ ਲਿਪਣ ਬਾਣੀਏ। ਇਹ ਜਿਹੜਾ ਮੁਹਾਵਰਾ ਪੰਜਾਬੀ ਦਾ, ਐਤਵਾਰ ਜਾਣੀਏ, ਮਤਲਬ ਕਿ ਪਤਾ ਲੱਗ ਜਾਂਦਾ ਸੀ ਕਿ ਅੱਜ ਜਿਹੜੀ ਲਿਪਾ ਪੂਚੀ ਕਰ ਰਹੇ ਹੈ, ਤੇ ਐਤਵਾਰ ਜਾਣੀਏ ਅੱਜ ਐਤਵਾਰ ਆ ਗਿਆ ਜੇ ਹੱਟਾਂ ਲਿਪਣ ਬਾਣੀਏ। ਕੁਝ ਲੋਕ ਕਹਿੰਦੇ ਕਿ ਸੂਰਜ ਦਾ ਜਨਮ ਐਤਵਾਰ ਨੂੰ ਹੋਇਆ। ਐਤਵਾਰ ਵਰਤ ਜਿਹੜਾ ਰੱਖਿਆ ਲੰਮੀ ਉਮਰ ਹੁੰਦੀ ਹੈ ਤੇ ਰੋਗਾਂ ਤੋਂ ਕਹਿੰਦੇ ਮੁਕਤੀ ਮਿਲਦੀ ਹੈ। ਐਤਵਾਰ ਦਰਿਆ ਪਾਰ ਕਰਨ ਨੂੰ ਮਾੜਾ ਸਮਝਦੇ ਨੇ। ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਇਹ ਵੀ ਮੁਹਾਵਰਾ ਪੰਜਾਬੀ ਦਾ ਤੇ ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਮੀਂਹ ਦੇ ਬਾਰੇ ਵੀਰਵਾਰ ਵਾਂਗ ਕਿਹਾ ਜਾਂਦਾ ਕਿ ਐਤਵਾਰ ਦੀ ਝੜੀ ਕੋਠਾ ਨਾ ਘੜੀ, ਮਤਲਬ ਕਿ ਪਤਾ ਨਹੀਂ ਹੈ, ਜਾਂ ਤਾਂ ਕੋਠਾ ਜਾਊਗਾ ਤੇ ਜਾਂ ਫਿਰ ਇਹ ਸਮੇਂ ਦੇ ਉੱਤੇ ਖਤਮ ਨਹੀਂ ਹੋਣਾ, ਲਗਾਤਾਰ ਚੱਲੀ ਜਾਊਗਾ। ਨਾ ਕੋਠਾ ਰਹਿਣਾ ਤੇ ਫਿਰ ਨਾ ਘੜੀ ਦੀ ਦੇਖਣ ਦੀ ਜ਼ਰੂਰਤ ਹੈ। ਕਿਹਾ ਜਾਂਦਾ ਕਿ ਪਰਮਾਤਮਾ ਨੇ 6 ਦਿਨਾਂ ਦੇ ਵਿੱਚ ਦੁਨੀਆਂ ਸਾਜੀ ਸੀ। ਤੇ ਸੱਤਵੇਂ ਦਿਨ ਆਰਾਮ ਕੀਤਾ। ਅੱਜ ਕੱਲ ਲੋਕ ਦਿਨ ਵਾਰਾਂ ਦੇ ਚੱਕਰਾਂ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ। ਐਤਵਾਰ ਦੀ ਛੁੱਟੀ ਦਾ ਲਾਭ ਲੈਣ ਦੇ ਲਈ ਖੁਸ਼ੀ ਗਮੀ ਦੀ ਪ੍ਰੋਗਰਾਮਾਂ ਦੇ ਵਿੱਚ, ਮੀਟਿੰਗਾਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ ਐਤਵਾਰ ਰੱਖਦੇ ਐ ਤੇ ਐਤਵਾਰ ਦੀ ਛੁੱਟੀ ਬ੍ਰਿਟਿਸ਼ ਸਰਕਾਰ ਵੱਲੋਂ ਦੇਸ਼ ਦੇ ਵਿੱਚ 1843 ਤੋਂ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਮੁਗਲ ਸ਼ਾਸਨ ਦੇ ਦੌਰਾਨ ਜਿਹੜਾ ਸੀਗਾ ਉਸ ਸਮੇਂ ਦੇ ਦੌਰਾਨ 1530 ਤੋਂ 1707 ਤੱਕ ਸ਼ੁੱਕਰਵਾਰ ਕੀਤੀ ਜਾਂਦੀ ਸੀ ਛੁੱਟੀ ਇਹ, ਤੇ ਦਿਨਾਂ ਦੇ ਵਹਿਮ ਭਰਮ ਛੱਡੋ ਤੇ ਹਰੇਕ ਦਿਨ ਨੂੰ ਵਧੀਆ ਸੋਚੋ ਤੇ ਸੋਚ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੋ ਭਾਈ। ਤੇ ਲੋ ਦੋਸਤੋ, ਇਨ੍ਹਾਂ ਮੁਲਕਾਂ ਦੇ ਵਿੱਚ ਤਾਂ ਬੰਦਾ ਮਰ ਵੀ ਜਾਵੇ ਮਹੀਨਾ ਮਹੀਨਾ ਨੂੰ ਰੱਖੀ ਛੱਡਦੇ ਆ, ਕਿਉਂਕਿ ਛੁੱਟੀ ਆਏਗੀ ਤਾਂ ਹੀ ਉਹਨੂੰ ਫਿਰ ਅਲਵਿਦਾ ਕਹੀ ਜਾਵੇਗੀ। ਉਦੋਂ ਇਹ ਨਹੀਂ ਸੋਚਿਆ ਜਾਂਦਾ ਕਿ ਐਤਵਾਰ ਹੈ, ਸੋਮਵਾਰ ਹੈ ਤੇ ਕਿਹੜਾ ਹੈ, ਵੀਕਐਂਡ ਹੀ ਦੇਖਿਆ ਜਾਂਦਾ ਹੈ। ਤੇ ਲੋ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਅੱਜ 21 ਮਈ 2026 ਦਾ ਦਿਹਾੜਾ ਤੇ ਅੱਜ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਘਿਰ ਗਈ ਆਪ ਬੇਅਦਬੀ ਬਿੱਲ ਦੇ ਵਿੱਚ, ਦੇਖਦੇ ਹਾਂ ਘਿਰੀ ਆ ਕਿ ਘੇਰ ਲਿਆ। ਪੈ ਗਿਆ ਹਕੂਮਤ ਨੂੰ ਜੱਬ DA ਮਾਮਲੇ ਦੇ ਵਿੱਚ, ਖਹਿਰੇ ਨੂੰ ਲੱਗਿਆ 6 ਲੱਖ ਦਾ ਜੁਰਮਾਨਾ। ਤੇ ਭਿੜ ਪਏ ਨੇ ਟਰੰਪ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ, ਤੇ ਹੁਣ ਕਹਿੰਦੇ ਭਾਈ ਮੈਂ ਤਾਂ ਬਣੂਗਾ ਇਸਰਾਇਲ ਦਾ PM ਕਿਉਂਕਿ ਮੈਂ ਰਿਟਾਇਰਮੈਂਟ ਲੈ ਲੈਣੀ ਹੈ, ਤੇ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਇਸਰਾਇਲ ਮੂਵ ਹੋ ਜਾਣਾ ਤੇ ਫਿਰ ਮੈਂ ਉੱਥੇ ਜਾ ਕੇ PM ਬਣਨਾ ਕਿਉਂਕਿ ਇਸਰਾਇਲ ਦੇ 99% ਲੋਕ ਜਿਹੜੇ ਨੇ ਮੈਨੂੰ ਪਸੰਦ ਕਰਦੇ ਆ। ਤੇ ਦੂਸਰੇ ਪਾਸੇ ਜੋ ਜੰਗਾਂ ਦੇ ਹਾਲਾਤ ਨੇ, ਟਰੰਪ ਦੀ ਜਿਹੜੀ ਹੈ ਪਾਵਰ ਕੱਟ ਕੀਤੀ ਹੈ, ਉਹਦੇ ਵਿੱਚ ਮਤਾ ਪਾਸ ਕੀਤਾ, ਉਹ ਵੀ ਖਬਰ ਦੇ ਵੱਲ ਨੂੰ ਚੱਲਦੇ ਅੱਗੇ ਜਾ ਕੇ। ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆਏ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਤੇ ਗੱਲ ਕਰਦੇ ਹਾਂ, ਕਹਿੰਦੇ ਨੇ ਕਿ ਬੇਅਦਬੀ ਬਿੱਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ ਹੋ ਚੁੱਕੀ ਹੈ। ਰਾਜਪਾਲ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜਗ ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅੱਜ ਮੁਲਾਕਾਤ ਹੋਈ ਹੈ, ਤੇ ਸੁਖਬੀਰ ਸਿੰਘ ਬਾਦਲ ਦਾ ਲੰਮੇ ਅਰਸੇ ਤੋਂ ਬਾਅਦ ਅੱਜ ਪਹਿਲਾ ਬਿਆਨ ਆਇਆ, ਬੇਅਦਬੀ ਮਸਲੇ ਦੇ ਉੱਤੇ ਖੁੱਲ੍ਹ ਕੇ ਬੋਲੇ ਨੇ, ਤੇ ਇਸਦੇ ਨਾਲ ਹੀ ਸਿਆਸਤ ਦੇ ਵਿੱਚ ਤੇਜ਼ੀ ਆਈ ਹੈ। ਦੂਜੇ ਪਾਸੇ ਆਪ ਸਰਕਾਰ ਜਿਹੜੀ ਹੈ ED, DA, ਆਰਥਿਕ ਤੰਗੀ, ਪੈਸਾ ਭਰਿਆ ਪਿਆ ਹੈ, ਇਨ੍ਹਾਂ ਮੁੱਦਿਆਂ ਦੇ ਵਿੱਚ ਘੇਰ ਰਹੀ ਹੈ। ਹਾਈ ਕੋਰਟ ਦਾ ਸਖ਼ਤ ਫੈਸਲਾ ਆਇਆ ਤੇ ਦਬਾਅ ਵੱਧਦਾ ਨਜ਼ਰ ਆ ਰਿਹਾ। ਅੰਤਰਰਾਸ਼ਟਰੀ ਮੰਚ ਦੇ ਉੱਤੇ ਟਰੰਪ, ਇਰਾਨ, ਇਜ਼ਰਾਈਲ ਤਣਾਅ, ਅਮਰੀਕੀ ਸੈਨੇਟ ਦੀ ਕਾਰਵਾਈ, H-1B ਵੀਜ਼ਾ ਜਿਹੜਾ ਉਹਦੀਆਂ ਨੀਤੀਆਂ ਦੇ ਵਿੱਚ ਚੇਂਜ ਆ ਰਹੀ ਹੈ ਕਿ 2 ਮਹੀਨੇ ਤੱਕ ਤੁਹਾਨੂੰ ਕੰਮ ਨਾ ਮਿਲਿਆ ਤਾਂ ਅਮਰੀਕਾ ਛੱਡਣਾ ਪਏਗਾ, ਇਸ ਤਰ੍ਹਾਂ ਦੇ ਸਿਲਸਿਲੇ ਜਿਹੜੇ ਨੇ ਚੱਲ ਰਹੇ ਨੇ। ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦੇ ਬਿਆਨ ਨੇ ਵੀ ਵਿਸ਼ਵ ਸਿਆਸਤ ਜਿਹੜੀ ਹੈ ਉਹਦੇ ਵਿੱਚ ਨਵਾਂ ਮੋੜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਕੈਨੇਡਾ ਦੇ ਏਅਰਪੋਰਟ ਦੀ ਬੜੀ ਚਰਚਾ ਹੋ ਰਹੀ ਹੈ, ਸਕੈਮ ਜਿਹੜਾ ਹੋਇਆ ਤੇ ਉਹਦੇ ਵਿੱਚ ਜਿਹੜੇ ਟੈਗ ਸੀਗੇ ਬੈਗਾਂ ਤੋਂ ਵਲਦਰਾਂ ਦੇ ਵਿੱਚ, ਨਿਰਦੋਸ਼ ਬੰਦਿਆਂ ਨੂੰ ਜਿਹੜਾ ਦੋਸ਼ੀ ਬਣਾ ਦਿੱਤਾ ਜਾਂਦਾ ਸੀ ਜੇ ਫੜੇ ਜਾਂਦੇ ਸੀ, ਤੇ ਉਹ ਬੈਗਾਂ ਦੇ ਵਿੱਚ ਸਮਾਨ ਜਿਹੜਾ ਟੈਗ ਬਦਲ ਦਿੱਤੇ ਜਾਂਦੇ ਸੀ, ਤੇ ਡਰੱਗ ਦਾ ਮਾਮਲਾ ਵੱਡੇ ਪੱਧਰ ਦੇ ਉੱਤੇ ਉਹਦਾ ਪਰਦਾ ਫਾਸ਼ ਕੀਤਾ। ਇਬੋਲਾ ਜਿਹੜਾ ਉਹਦੀ ਬੋਲਬਾਲਾ ਹੋ ਰਿਹਾ ਤੇ ਇੰਡੀਆ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਤੇ ਬ੍ਰਿਕਸ ਸਮਿਤ ਜਿਹੜਾ ਹੋਣਾ ਉਹਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਲੋ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨਾਂ ਦੀ ਖਬਰ ਲੈਂਦੇ ਹਾਂ, ਕੀ ਕਹਿੰਦੇ ਨੇ ਕਿਸਾਨ। ਪੀੜਤ ਕਿਸਾਨ ਨੂੰ ਕਹਿੰਦੇ ਨੇ ਇਨਸਾਫ਼ ਦਿਵਾਉਣ ਦੇ ਲਈ BKU ਉਗਰਾਹਾਂ ਦੇ ਵੱਲੋਂ ਠੁੱਲੀਵਾਲ ਥਾਣੇ ਅੱਗੇ ਧਰਨਾ ਲਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਹਿਲ ਕਲਾਂ ਦੇ ਵੱਲੋਂ ਪਿੰਡ ਭੱਦਲ ਵੰਡ ਦੇ ਜਿਹੜਾ ਪੀੜਤ ਕਿਸਾਨ ਨਿਰਭੈ ਸਿੰਘ ਹੋਣਾ ਨੂੰ ਇਨਸਾਫ਼ ਦਿਵਾਉਣ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਥਾਣਾ ਠੁੱਲੀਵਾਲ ਅੱਗੇ ਧਰਨਾ ਦਿੱਤਾ ਗਿਆ ਤੇ ਕਿਸਾਨਾਂ ਜਿਹੜੇ ਨੇ ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ ਤੇ ਹੋਰ ਉਨ੍ਹਾਂ ਦੇ ਸਾਥੀ ਜਰਨੈਲ ਸਿੰਘ ਬਦਰਾ ਤੇ ਜੱਜ ਸਿੰਘ ਗਹਿਲ ਨੇ ਦੱਸਿਆ ਕਿ ਪੀੜਤ ਜਿਹੜੇ ਨੇ ਨਿਰਭੈ ਸਿੰਘ ਕਿਸਾਨ ਕਰੀਬ 2.25 ਏਕੜ ਮੱਕੀ ਅਤੇ ਹਰੇ ਚਾਰੇ ਦੀ ਫਸਲ ਉਸ ਤੇ ਤਾਏ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਵਾਹ ਦਿੱਤੀ ਗਈ ਸੀ ਤੇ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਕਥਿਤ ਸਿਆਸੀ ਦਬਾਅ ਹੇਠ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ। ਜਥੇਬੰਦੀ ਦੇ ਸੰਘਰਸ਼ ਸਦਕਾ ਮਾਮਲਾ ਤਾਂ ਦਰਜ ਹੋਇਆ ਪਰ ਸ਼ੁਰੂ ਦੇ ਵਿੱਚ ਜਿਹੜੇ ਮੁਲਜ਼ਮਾਂ ਦੇ ਬਚਾਅ ਦੇ ਲਈ ਬੇਹੱਦ ਨਰਮ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਜਿਹੜੀਆਂ ਆਗੂਆਂ ਦੇ ਦਬਾਅ ਤੋਂ ਬਾਅਦ ਦਰੁਸਤ ਜਿਹੜਾ ਕਰਵਾਇਆ ਗਿਆ। ਇਹ ਹਾਲਾਤ ਨੇ ਪ੍ਰਸ਼ਾਸਨ ਦੀ ਢਿੱਲ ਕਾਰਜਗੁਜ਼ਾਰੀ ਕਾਰਨ ਸ਼ਹਿ ਮਿਲੇ ਮੁਲਜ਼ਮ ਨੇ ਜਿਹੜਾ ਆਪਣੇ ਸਾਥੀਆਂ ਨੌਕਰਾਂ ਤੇ ਵਾਹਨਾਂ ਸਮੇਤ ਖੇਤ ਦੇ ਵਿੱਚ ਤੂੜੀ ਬਣਾ ਰਹੇ ਨਿਰਭੈ ਸਿੰਘ ਦੇ ਉੱਤੇ ਜਾਨਲੇਵਾ ਹਮਲਾ ਕਹਿੰਦੇ ਕੀਤਾ। ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕੀਤੇ ਜਾਣ ਦੇ ਰੋਸ ਦੇ ਵਜੋਂ ਇਹ ਧਰਨਾ ਜਿਹੜਾ ਲਗਾ ਦਿੱਤਾ ਗਿਆ। ਆਖਰਕਾਰ ਪ੍ਰਸ਼ਾਸਨ ਨੇ ਫਿਰ ਕਾਰਵਾਈ ਜਿਹੜੀ ਹੈ ਕੀਤੀ ਹੈ। ਤੇ ਦੂਸਰੇ ਪਾਸੇ ਗੱਲ ਕਰੀਏ ਤੇ ਪੰਜਾਬ MC ਇਲੈਕਸ਼ਨਸ, ईवीएम मशीनां रस्ते दे विच ने कहिंदे ते तैयारी एक दिन दे विच संभव है, चोण कमिशन ने बयान दिता है। पंजाब दे विच नगर निगमां, नगर कौंसलां ते नगर पंचायतां दीआं चोणां तों सिर्फ 5 दिन पहलां भारतीय चोण कमिशन जिहड़ा ईसीआई ने वीरवार नूं पंजाब ते हरियाणा हाई कोर्ट नूं दस्सिआ कि चोणां दे लई मंगीआं गईआं जिहड़ीआं ने ईवीएम मशीनां राजस्थान तों पंजाब दे लई पहलां ही रस्ते दे विच इन ट्रांजिट जिहड़ीआं दस्सिआं मशीनां नूं तैयार जिहड़ा कमिशनिंग करन दी लई बाकी प्रक्रिया जिहड़ी कहिंदे महज इक दिन दे विच पूरी कीती जा सकदी है। ਇਹ ਦਾਅਵਾ ਹਾਈ ਕੋਰਟ ਦੇ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਬੈਲਟ ਪੇਪਰਾਂ ਦੇ ਰਾਹੀਂ ਚੋਣਾਂ ਕਰਵਾਉਣ ਦੇ ਉਸਦੇ ਫੈਸਲੇ ਦੇ ਉੱਤੇ ਸਪਸ਼ਟੀਕਰਨ ਮੰਗਣ ਦੇ ਇੱਕ ਦਿਨ ਜਿਹੜਾ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 27 ਮਈ ਦੀਆਂ ਚੋਣਾਂ ਤੋਂ ਪਹਿਲਾਂ ਈਵੀਐਮ ਦੀ ਤਾਇਨਾਤੀ ਸੰਭਵ ਨਹੀਂ ਸੀ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਪੇਸ਼ ਹੁੰਦੇ ਹੋਏ ਭਾਰਤੀ ਚੋਣ ਕਮਿਸ਼ਨ ਦੇ ਵਕੀਲ ਨੇ ਕਮਿਸ਼ਨ ਦੇ ਵੱਲੋਂ ਰਾਜ ਚੋਣ ਕਮਿਸ਼ਨ ਨੂੰ 20 ਮਈ ਨੂੰ ਭੇਜੇ ਗਏ ਇੱਕ ਪੱਤਰ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੁਆਰਾ ਪਹਿਲਾਂ ਉਠਾਏ ਗਏ ਸਰੋਕਾਰਾਂ ਦਾ ਹੱਲ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਜਿਹੜਾ ਸੀ ਅਦਾਲਤ ਨੂੰ ਦਸਿਆ ਕਿ ਪੰਜਾਬ ਦੇ ਅਧਿਕਾਰੀਆਂ ਦੇ ਵੱਲੋਂ ਮਸ਼ੀਨਾਂ ਨੂੰ ਖੁਦ ਚੁੱਕਣ ਦੇ ਵਿੱਚ ਝਿਜਕ ਦਿਖਾਉਣ ਤੋਂ ਬਾਅਦ ਮਸ਼ੀਨਾਂ ਨੂੰ ਰਾਜਸਥਾਨ ਤੋਂ ਰਵਾਨਾ ਕਰ ਦਿੱਤਾ ਗਿਆ ਸੀ। ਅਦਾਲਤ ਨੂੰ ਦਸਿਆ ਗਿਆ ਕਿ ਮਸ਼ੀਨਾਂ ਰਸਤੇ ਦੇ ਵਿਚ ਨੇ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਉਹ ਰਸਤੇ ਦੇ ਵਿਚ ਆ ਤੇ ਭਾਰਤੀ ਚੋਣ ਕਮਿਸ਼ਨ ਦੀ ਨੁਮਾਇੰਦਗੀ ਵਕੀਲ ਪ੍ਰਤੀਕ ਗੁਪਤਾ ਕਰ ਰਹੇ ਨੇ, ਜਦੋਂ ਕਿ ਸੀਨੀਅਰ ਐਡਵੋਕੇਟ ਚੇਤਨ ਮਿੱਤਲ, ਅਮਿਤ ਝਾਂਜੀ ਬੈਂਚ ਦੇ ਜਿਹੜਾ ਸਾਹਮਣੇ ਪਟੀਸ਼ਨਰਾਂ ਦੇ ਵੱਲੋਂ ਪੇਸ਼ ਹੋਏ ਨੇ। ਕਮਿਸ਼ਨ ਨੇ ਜਿਹੜਾ ਅੱਗੇ ਕਿਹਾ ਕਿ ਹੁਣ ਇਕੋ ਇਕ ਲੋੜ ਇਹ ਹੈ ਕਿ ਰਾਜ ਚੋਣ ਕਮਿਸ਼ਨ ਡਿਲੀਵਰੀ ਦੀ ਜਗ੍ਹਾ ਨਿਰਧਾਰਿਤ ਕਰੇ ਤੇ ਮਸ਼ੀਨਾਂ ਪ੍ਰਾਪਤ ਕਰਨ ਦੇ ਲਈ ਅਧਿਕਾਰਤ ਅਫਸਰ ਦੀ ਜਿਹੜੀ ਪਛਾਣ ਕਰੇ। ਦੂਸਰੇ ਪਾਸੇ 6 ਲੱਖ ਰੁਪਏ ਜੁਰਮਾਨੇ ਦੇ ਨਾਲ ਸੁਖਪਾਲ ਖਹਿਰਾ ਉਨ੍ਹਾਂ ਦੀ ਜਿਹੜੀ ਹੈ ਮਾਨਹਾਨੀ ਪਟੀਸ਼ਨ ਹੈ ਉਹ ਖਾਰਜ ਕਰਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਖ਼ਤ ਟਿੱਪਣੀ ਆਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਆਗੂ ਸੁਖਪਾਲ ਖਹਿਰਾ ਦੀ ਮਾਨਹਾਨੀ ਪਟੀਸ਼ਨ ਨੂੰ ਖਾਰਜ ਕਰਦਿਆਂ ਉਨ੍ਹਾਂ ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਕਿਹਾ ਕਿ ਪਟੀਸ਼ਨ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਦੀ ਇਕ ਮਿਸਾਲ ਹੈ ਤੇ ਇਸ ਨੂੰ ਸਿਆਸੀ ਅਤੇ ਪ੍ਰਸ਼ਾਸਨਿਕ ਵਿਵਾਦ ਨੂੰ ਮਾਨਹਾਨੀ ਦਾ ਰੰਗ ਦੇਣ ਦੇ ਉਦੇਸ਼ ਦੇ ਨਾਲ ਦਾਇਰ ਕੀਤੀ ਗਈ ਸੀ। ਜਸਟਿਸ ਸੁਧੀਪਤੀ ਸ਼ਰਮਾ ਉਨ੍ਹਾਂ ਨੇ ਆਪਣੇ ਵਿਸਤ੍ਰਿਤ ਫੈਸਲੇ ਦੇ ਵਿਚ ਕਿਹਾ ਕਿ ਰਿਕਾਰਡ ਤੋਂ ਮੁੱਢਲੇ ਤੌਰ ਦੇ ਉਤੇ ਸਪਸ਼ਟ ਹੈ ਕਿ ਸੰਬੰਧਤ ਕਾਰਵਾਈ ਗ੍ਰਾਮ ਪੰਚਾਇਤ ਦੀ ਜਨਤਕ ਗਲੀ ਦੇ ਉਤੇ ਰਸਤੇ ਦੇ ਉਤੇ ਹੋਏ ਕਥਿਤ ਕਬਜ਼ੇ ਨੂੰ ਹਟਾਉਣ ਲਈ ਕੀਤੀ ਗਈ ਸੀ। ਅਦਾਲਤ ਨੇ ਮੰਨਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਨਜਾਇਜ਼ ਢਾਂਚੇ ਢਾਉਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਜਨਤਕ ਸੜਕ, ਗਲੀ, ਫੁੱਟਪਾਥ ਤੇ ਜਨਤਕ ਵਰਤੋਂ ਦੀ ਜ਼ਮੀਨ ਦੇ ਉਤੇ ਬਣੇ ਨਜਾਇਜ਼ ਕਬਜ਼ਿਆਂ ਦੇ ਉਤੇ ਲਾਗੂ ਨਹੀਂ ਹੁੰਦੇ ਨੇ। ਪਟੀਸ਼ਨ ਦੇ ਵਿਚ ਦੋਸ਼ ਲਾਇਆ ਗਿਆ ਸੀ ਪ੍ਰਸ਼ਾਸਨ ਨੇ ਖਹਿਰਾ ਦੀ ਜੱਦੀ ਜਾਇਦਾਦ ਦੀ ਕੰਧ ਦੇ ਉਤੇ ਗੇਟ ਦਾ ਹਿੱਸਾ ਜਿਹੜਾ ਬਿਨਾਂ ਨੋਟਿਸ ਦਿੱਤੇ ਤੋੜ ਦਿੱਤਾ, ਜੋ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਕਿਹਾ ਗਿਆ ਕਿ ਹਟਾਇਆ ਗਿਆ ਹਿੱਸਾ ਗ੍ਰਾਮ ਪੰਚਾਇਤ ਰਾਮਗੜ੍ਹ ਦੀ ਜਨਤਕ ਸੜਕ ਦੇ ਉਤੇ ਨਜਾਇਜ਼ ਜਿਹੜਾ ਕਬਜ਼ਾ ਸੀ। ਅਦਾਲਤ ਸਾਹਮਣੇ BDPO ਨਡਾਲਾ ਦੇ ਵੱਲੋਂ ਦਾਇਰ ਹਲਫ਼ਨਾਮੇ ਦੇ ਵਿਚ ਦਸਿਆ ਗਿਆ ਕਿ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਜਨਤਕ ਰਸਤੇ ਦੇ ਉਤੇ ਗੇਟ ਲਗਾ ਕੇ ਆਵਾਜਾਈ ਰੋਕੀ ਗਈ ਹੈ। ਜੂਨੀਅਰ ਇੰਜੀਨੀਅਰ ਦੀ ਜਾਂਚ, ਪੰਚਾਇਤ ਦੇ ਰਿਕਾਰਡ, ਮਾਪ ਪੁਸਤਕ, ਮਾਲਕੀ ਯੋਜਨਾ ਤੇ ਗੂਗਲ ਅਰਥ ਦੀਆਂ ਤਸਵੀਰਾਂ ਤੋਂ ਵੀ ਇਹ ਸਪਸ਼ਟ ਹੋਇਆ ਹੈ ਕਿ ਸੰਬੰਧਤ ਜ਼ਮੀਨ ਜਨਤਕ ਰਸਤਾ ਸੀ। ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਨੂੰ ਚਲਾਕੀ ਭਰਪੂਰ ਡਰਾਫਟਿੰਗ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੋਵੇ, ਜਦੋਂ ਕਿ ਅਸਲ ਵਿਵਾਦ ਪ੍ਰਸ਼ਾਸਨਿਕ ਕਾਰਵਾਈ ਅਤੇ ਕਥਿਤ ਕਬਜ਼ੇ ਦੇ ਨਾਲ ਜੁੜਿਆ ਹੋਇਆ ਸੀ। ਅਦਾਲਤ ਨੇ ਕਿਹਾ ਕਿ ਸਿਆਸੀ ਬਦਲਾਖੋਰੀ, FIR ਅਤੇ ਤੰਗ ਪਰੇਸ਼ਾਨ ਕਰਨ ਵਰਗੇ ਦੋਸ਼ਾਂ ਨੂੰ ਜੋੜ ਕੇ ਜਿਹੜਾ ਸੀ ਮਾਨਹਾਨੀ ਅਧਿਕਾਰ ਖੇਤਰ ਦਾ ਦਾਇਰਾ ਬਣਾ ਬਿਨਾਂ ਵਜ੍ਹਾ ਵਧਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ ਵੱਖ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਆਇਕ ਮੰਚ ਦੀ ਦੁਰਵਰਤੋਂ ਕਰਕੇ ਬੇਤੁੱਕੇ ਮੁਕੱਦਮੇ ਦਾਇਰ ਕਰਨ ਦੀ ਬਿਰਤੀ ਨਿਆਂ ਪ੍ਰਣਾਲੀ ਦੇ ਬੋਝ ਵਧਾਉਂਦੀ ਹੈ। ਅਜਿਹੇ ਮਾਮਲਿਆਂ ਨੂੰ ਸ਼ੁਰੂਆਤੀ ਪੱਧਰ ਦੇ ਉਤੇ ਹੀ ਕਹਿੰਦੇ ਰੋਕਣਾ ਜ਼ਰੂਰੀ ਹੈ। ਅੰਤ ਦੇ ਵਿਚ ਅਦਾਲਤ ਨੇ ਕਿਹਾ ਕਿ ਜੇਕਰ ਅਸਲ ਮਾਨਹਾਨੀ ਦੇ ਮਾਮਲਿਆਂ ਦੇ ਵਿਚ ਅਧਿਕਾਰੀਆਂ ਦੇ ਉਤੇ ਜੁਰਮਾਨਾ ਲਗਾਇਆ ਜਾ ਸਕਦੈ ਤਾਂ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਵਾਲੇ ਪਟੀਸ਼ਨ ਕਰਤਾਵਾਂ ਦੇ ਉਤੇ ਵੀ ਭਾਰੀ ਜੁਰਮਾਨਾ ਲਗਾਇਆ ਜਾ ਸਕਦੈ ਜਾਣਾ ਚਾਹੀਦੈ। ਇਸੇ ਆਧਾਰ ਦੇ ਉਤੇ ਅਦਾਲਤ ਨੇ ਖਹਿਰਾ ਦੀ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਵਿਰੋਧੀਆਂ ਨੂੰ ਬਰਾਬਰ ਹਿੱਸਿਆਂ ਦੇ ਵਿਚ ਦੇਣ ਦਾ ਹੁਕਮ ਦੇ ਦਿੱਤਾ। ਦੂਸਰੇ ਪਾਸੇ ਆਪ ਆਗੂ ਨਹੀਂ ਦੇ ਰਿਹਾ ਆਪਣੇ ਮੋਬਾਈਲ ਫੋਨ ਦਾ ਪਾਸਵਰਡ, ED ਜਿਹੜੀ ਇਹ ਗੱਲ ਕਹਿ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ PMLA ਅਦਾਲਤ ਨੂੰ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਆਪ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਆਪਣੇ ਜ਼ਬਤ ਕੀਤੇ ਗਏ ਮੋਬਾਈਲ ਫੋਨ ਦਾ ਪਾਸਵਰਡ ਸਾਂਝਾ ਕਰਨ ਤੋਂ ਇਨਕਾਰ ਕਰ ਰਹੇ ਨੇ। ईडी ਦੇ ਮੁਤਾਬਕ 18 ਮਈ ਨੂੰ ਸਿੰਗਲਾ ਦੇ ਟਿਕਾਣਿਆਂ ਤੋਂ 25 ਲੱਖ ਰੁਪਏ ਦੀ ਬਿਨਾਂ ਹਿਸਾਬ ਕਿਤਾਬ ਵਾਲੀ ਨਕਦੀ ਤੇ ਇੱਕ ਫੋਨ ਬਰਾਮਦ ਹੋਇਆ ਸੀ। ਵੈਸੇ ਇਹਦੇ ਵਿੱਚ ਆਪਾਂ ਸੈਣੀ ਸਾਹਿਬ ਤੋਂ ਪੁੱਛਾਂਗੇ ਕਿ ਇੱਦਾਂ ਜਿਹੜੀ ਆ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ, ਉਹ ਪਾਸਵਰਡ ਦੀ ਜ਼ਰੂਰਤ ਆਪੇ ਹੀ ਉਹ ਖੋਲ ਖੋਲ ਲੈਂਦੇ ਆ। ਅੱਜ ਕੱਲ੍ਹ ਤਾਂ ਸਾਰਾ ਕੁਝ ਹੋ ਜਾਂਦਾ, ਟੈਕਨੀਕ ਕਹਿੰਦੀ ਹੈ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ ਜੇ ਕ੍ਰਿਮੀਨਲ ਨੇ ਜਾਂ ਕੁਝ ਵੀ ਹੈ। ਹਾਲੇ ਚਲੋ ਤਾਂ ਕੋਰਟ ਨੇ ਨਿਰਧਾਰਿਤ ਕਰਨੇ ਆ, ਪਰ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ, ਕਹਿੰਦੇ ਸਾਡੀ ਨਿੱਜੀ ਜਾਣਕਾਰੀ ਹੈ ਭਾਈ, ਉਹਦੇ ਮਤਲਬ ਕਿ ਹਿਊਮਨ ਰਾਈਟਸ ਦੀ ਗੱਲ ਕਰਨ ਲੱਗ ਜਾਂਦੇ ਆ। ਤੇ ਦੇਖਦੇ ਹਾਂ, ਸੈਣੀ ਸਾਹਿਬ ਤੋਂ ਪੁੱਛਾਂਗੇ ਇਸ ਮਸਲੇ ਤੇ। ਏਜੰਸੀ ਦਾ ਮੰਨਣਾ ਹੈ ਕਿ ਇਸ ਫੋਨ ਦੇ ਵਿੱਚ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਤੇ ਅਪਰਾਧ ਦੀ ਕਮਾਈ ਦੇ ਲੈਣ ਦੇਣ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ। ਅਦਾਲਤ ਨੇ ਸਿੰਗਲਾ ਨੂੰ 26 ਮਈ ਤੱਕ ਜਿਹੜਾ ਈਡੀ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ। ਇਹ ਮਾਮਲਾ ਓਰੀਐਂਟਲ ਬੈਂਕ ਆਫ ਕਮਰਸ ਕਰਨਾਲ ਸ਼ਾਖਾ ਜਿਹੜੀ ਹੈ ਅਤੇ ਹੋਰ ਬੈਂਕਾਂ ਦੇ ਨਾਲ ਹੋਈ 239.46 ਕਰੋੜ ਰੁਪਏ ਦੀ ਵੱਡੇ ਪੱਧਰ ਦੀ ਧੋਖਾਧੜੀ ਦੇ ਨਾਲ ਜੁੜਿਆ ਹੋਇਆ, ਜਿਸ ਦੀ ਸ਼ੁਰੂਆਤੀ ਜਾਂਚ ਸੀਬੀਆਈ ਨੇ ਕੀਤੀ ਸੀ। ਈਡੀ ਦੇ ਅਨੁਸਾਰ ਦੀਪਕ ਸਿੰਗਲਾ ਦੇ ਮਾਮੇ ਅਸ਼ੋਕ ਮਿੱਤਲ ਦੀ ਕੰਪਨੀ ਮੈਸਰਜ ਮਹੇਸ਼ ਟਿੰਬਰ ਨੇ ਬੈਂਕਾਂ ਦੇ ਨਾਲ ਇਹ ਧੋਖਾਧੜੀ ਕੀਤੀ ਤੇ ਲੱਕੜ ਦੇ ਆਯਾਤ ਜਿਹੜਾ ਇੰਪੋਰਟ ਦੇ ਫਰਜ਼ੀ ਤੇ ਜਾਲੀ ਦਸਤਾਵੇਜ਼ ਦਿਖਾ ਕੇ ਸਿੰਗਲਾ ਤੇ ਉਸਦੇ ਭਰਾਵਾਂ ਦੀਆਂ ਫਰਮਾਂ ਰਾਹੀਂ ਪੈਸੇ ਦੀ ਹੇਰਾਫੇਰੀ ਕੀਤੀ ਹੈ। ਦੂਜੇ ਪਾਸੇ ਦੀਪਕ ਸਿੰਗਲਾ ਦੇ ਵਕੀਲ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਕੋਲ ਨਿੱਜਤਾ ਦਾ ਮੌਲਿਕ ਅਧਿਕਾਰ ਹੈ ਤੇ ਇਸ ਦੇ ਲਈ ਉਨ੍ਹਾਂ ਨੂੰ ਫੋਨ ਦਾ ਪਾਸਵਰਡ ਦੱਸਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਗ੍ਰਿਫ਼ਤਾਰੀ ਦਾ ਆਧਾਰ ਬਣਾਇਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਜਾਂਚ 2021 ਤੋਂ ਚੱਲ ਰਹੀ ਹੈ ਪਰ ਇਸ ਆਧਾਰ ਦੇ ਉੱਤੇ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਅਜੇ ਵੀ ਲਗਭਗ 143 ਕਰੋੜ ਰੁਪਏ ਦੀ ਜਿਹੜੀ ਹੈ ਉਨ੍ਹਾਂ ਤੋਂ ਮਿਲਣ ਦੀ ਜਿਹੜੀ ਹੈ ਹੋਣ ਦੀ ਬਾਕੀ ਆਸ ਜਿਹੜੀ ਬਚੀ ਹੋਈ ਹੈ। ਦੂਸਰੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਵੱਲੋਂ ਅੱਜ ਰਾਜਪਾਲ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ, ਸਤਿਕਾਰ ਸੋਧ ਐਕਟ ਦੇ ਇਤਰਾਜ਼ਾਂ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿਚਲੇ ਇਤਰਾਜ਼ਾਂ ਦੇ ਬਾਰੇ ਜਿਹੜਾ ਜਾਣੂ ਕਰਵਾਇਆ। ਇਹ ਜਿਹੜਾ ਮੁਲਾਕਾਤ ਲੁਧਿਆਣਾ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਜਿਹੜੀ ਹੋਈ ਹੈ, ਜਿੱਥੇ ਰਾਜਪਾਲ ਕਟਾਰੀਆ ਅੱਜ ਨਤਮਸਤਕ ਹੋਣ ਦੇ ਲਈ ਪੁੱਜੇ ਸਨ। ਇਸ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਬਾਰੇ ਵਿਚਾਰ ਚਰਚਾ ਕੀਤੀ ਹੈ। ਇਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਉਨ੍ਹਾਂ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰਦੁਆਰਾ ਮੈਨੇਜਰ ਦੇ ਦਫ਼ਤਰ ਵਿਖੇ ਰਾਜਪਾਲ ਨੂੰ ਸਰੋਪ ਪਾਓ ਵੀ ਜਿਹੜਾ ਦਿੱਤਾ ਗਿਆ। ਜਥੇਦਾਰ ਗੜਗੱਜ, ਰਾਜਪਾਲ ਕਟਾਰੀਆ ਤੇ ਐਡਵੋਕੇਟ ਧਾਮੀ ਵਿਚਕਾਰ ਤਕਰੀਬਨ 20 ਮਿੰਟ ਜਿਹੜੀ ਹੈ ਸਤਿਕਾਰ ਸੋਧ ਐਕਟ ਦੇ ਬਾਰੇ ਵਿਚਾਰ ਹੋਈ ਹੈ। ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਰਾਜਪਾਲ ਪੰਜਾਬ ਨੂੰ ਕਾਨੂੰਨੀ ਸੋਧ ਦੇ ਵਿਚ ਸਰਕਾਰ ਦੇ ਵੱਲੋਂ ਪਾਈਆਂ ਗਈਆਂ ਇਤਰਾਜ਼ਯੋਗ ਮੱਦਾਂ ਦੇ ਬਾਰੇ ਵਿਸਤਾਰ ਦੇ ਵਿਚ ਜਾਣਕਾਰੀ ਦਿੱਤੀ ਹੈ। ਜਥੇਦਾਰ ਗੜਗੱਜ ਵੱਲੋਂ ਰਾਜਪਾਲ ਕਟਾਰੀਆ ਨੂੰ ਇਕ ਪੱਤਰ ਵੀ ਦਿੱਤਾ ਗਿਆ ਜਿਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਧਿਕਾਰਤ ਰੂਪ ਦੇ ਵਿਚ ਭੇਜੇ ਗਏ ਇਤਰਾਜ਼ਾਂ ਦਾ ਜਿਹੜਾ ਖਰੜਾ ਵੀ ਸ਼ਾਮਲ ਕੀਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋਵਾਂ ਸਿੱਖ ਆਗੂਆਂ ਨੂੰ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦੇ ਦਿੱਤਾ। ਇਸ ਮਾਮਲੇ ਦੇ ਵਿਚ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ ਸੀ ਤੇ ਉਨ੍ਹਾਂ ਨੂੰ ਇਤਰਾਜ਼ਯੋਗ ਮੱਦਾਂ ਦੇ ਬਾਰੇ ਜਾਣੂ ਵੀ ਕਰਵਾਇਆ ਸੀ। ਇਸ ਸਬੰਧ ਦੇ ਵਿਚ ਇਕ ਵਿਸਤਾਰਿਤ ਪੱਤਰ ਜਿਸ ਦੇ ਵਿਚ ਇਤਰਾਜ਼ ਦਰਜ ਸਨ ਉਹ ਵੀ ਉਨ੍ਹਾਂ ਨੂੰ ਭੇਜਿਆ ਗਿਆ ਸੀ। ਉਨ੍ਹਾਂ ਦੇ ਵੱਲੋਂ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ 48 ਘੰਟੇ ਸ਼ਾਇਦ ਬਾਕੀ ਨੇ ਤੇ ਇਸ ਦੇ ਦੌਰਾਨ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਨ੍ਹਾਂ ਇਤਰਾਜ਼ਯੋਗ ਮੱਦਾਂ ਨੂੰ ਠੀਕ ਕੀਤਾ ਜਾਵੇ ਗੱਲ ਕਹੀ ਹੈ। ਇਹ ਅਲਟੀਮੇਟਮ ਅਗਲੇ 2 ਦਿਨਾਂ ਦੇ ਵਿਚ ਖਤਮ ਹੋਣ ਜਾ ਰਿਹਾ ਤੇ ਹੁਣ ਤੱਕ ਸਰਕਾਰ ਦੇ ਵੱਲੋਂ ਇਸ ਸਬੰਧ ਦੇ ਵਿਚ ਕੋਈ ਵੀ ਚਾਰਾਜੋਈ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਬੜੇ ਸਮੇਂ ਤੇ ਬਾਅਦ ਸਰਕਾਰ ਦਾ ਬੇਅਦਬੀ ਕਾਨੂੰਨ ਅਕਾਲੀ ਦਲ ਨੂੰ ਪ੍ਰਵਾਨ ਨਹੀਂ, ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਖੁੱਲ੍ਹ ਕੇ ਜਿਹੜੀ ਹੈ ਦੇ ਉੱਤੇ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੇ ਇਕ ਵਾਰ ਫਿਰ ਸਪਸ਼ਟ ਕੀਤਾ ਕਿ ਅਕਾਲੀ ਦਲ ਨੂੰ ਆਪ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਣਾਇਆ ਗਿਆ ਬੇਅਦਬੀ ਕਾਨੂੰਨ ਪ੍ਰਵਾਨ ਨਹੀਂ। ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਕਾਨੂੰਨੀ ਮਾਹਰਾਂ ਦੇ ਮੁਤਾਬਕ ਇਸ ਨਵੇਂ ਕਾਨੂੰਨ ਦੇ ਵਿਚ ਕਈ ਖਾਮੀਆਂ ਨੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆ ਕੇ ਕਾਨੂੰਨ ਦੀ ਦੁਰਵਰਤੋਂ ਦਾ ਰਾਹ ਪੱਧਰਾ ਕੀਤਾ ਗਿਆ। ਅੱਜ ਇੱਥੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਮਨਾਈ ਗਈ ਚੌਥੀ ਬਰਸੀ ਸਮਾਗਮ ਦੇ ਵਿਚ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋਏ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਬੇਅਦਬੀਆਂ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣ ਦੇ ਅਕਾਲੀ ਦਲ ਜਿਹੜਾ ਹੱਕ ਦੇ ਵਿਚ ਹੈ, ਪਰ ਕਾਨੂੰਨ ਦੇ ਨਾਲ ਸਰਕਾਰਾਂ ਦਾ ਨਿੱਜਾ ਮੁਫਾਦ ਸਵਾਰਥ ਜਿਹੜਾ ਜੁੜਿਆ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਸੀ। ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਹੋਣਾ ਕਿਹਾ ਕਿ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ। ਉਨਾਂ ਨੇ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਿਲ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅੰਤਮ ਸਮੇਂ ਤੱਕ ਕੰਮ ਕੀਤਾ। ਸੁਖਬੀਰ ਬਾਦਲ ਹੋਣਾ ਸਾਂਝਾ ਕੀਤਾ ਕਿ ਉਨਾਂ ਦਾ ਆਪਣਾ ਸਿਆਸੀ ਸਫ਼ਰ ਵੀ ਮੋਗਾ ਤੋਂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਹੀ ਸ਼ੁਰੂ ਹੋਇਆ ਸੀ ਤੇ ਉਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਮੱਖਣ ਬਰਾੜ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਕਾਲੀ ਦਲ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ। ਉਨਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਵਿਚ ਅਕਾਲੀ ਦਲ ਮੁੜ ਤੋਂ ਸੱਤਾ ਦੇ ਵਿਚ ਵਾਪਸੀ ਕਰੇਗਾ। ਦੂਸਰੇ ਪਾਸੇ ਇੰਸਟਾਗ੍ਰਾਮ ਦੇ ਉਤੇ ਬੀਜੇਪੀ ਦੇ ਨਾਲ ਵੱਧ ਫਾਲੋਅਰਸ ਹੋਣ ਤੋਂ ਬਾਅਦ ਕੋਕਰੇਚ ਜਨਤਾ ਪਾਰਟੀ ਦਾ ਐਕਸ ਖਾਤਾ ਜਿਹੜਾ ਬਲੌਕ ਕਰ ਦਿੱਤਾ ਗਿਆ। ਵਿਵਾਦਿਤ ਕਾਕਰੋਚ ਜਨਤਾ ਪਾਰਟੀ ਦੇ ਐਕਸ ਦੇ ਉੱਤੇ ਖਾਤੇ ਜਿਹੜੇ ਨੇ ਉਹਨੂੰ ਭਾਰਤ ਦੇ ਵਿਚ ਰੋਕ ਜਿਹੜਾ ਦਿੱਤੇ ਜਾਣ ਦੀ ਖ਼ਬਰ ਹੈ। ਇਹ ਕਾਰਵਾਈ ਇਸ ਵਿਅੰਗਮਈ ਪੇਜ ਦੇ ਆਨਲਾਈਨ ਬਹੁਤ ਜ਼ਿਆਦਾ ਮਸ਼ਹੂਰ ਹੋਣ ਤੇ ਇਸ ਦੀ ਵੱਧਦੀ ਸੋਸ਼ਲ ਮੀਡੀਆ ਪ੍ਰਸਿੱਧੀ ਦੇ ਕਾਰਨ ਸਿਆਸੀ ਚਰਚਾ ਛਿੜਨ ਤੋਂ ਬਾਅਦ ਜਿਹੜੀ ਹੋਈ ਹੈ। ਪਾਰਟੀ ਦੇ ਬਾਨੀ ਅਭਿਜੀਤ ਦਿਪਕੇ ਉਨ੍ਹਾਂ ਨੇ ਵੀਰਵਾਰ ਨੂੰ ਐਕਸ ਦੇ ਉਤੇ ਪੋਸਟ ਕਰਕੇ ਇਸ ਘਟਨਾਕ੍ਰਮ ਦੇ ਉਤੇ ਪ੍ਰਤੀਕਿਰਿਆ ਦਿੱਤੀ ਹੈ। ਜਿਵੇਂ ਕਿ ਉਮੀਦ ਸੀ ਕਿ ਕਾਕਰੋਚ ਜਨਤਾ ਪਾਰਟੀ ਦਾ ਖਾਤਾ ਭਾਰਤ ਦੇ ਵਿਚ ਰੋਕ ਦਿੱਤਾ ਗਿਆ ਤੇ ਇਸ ਪਾਬੰਦੀ ਨੇ ਆਨਲਾਈਨ ਜਲਦੀ ਹੀ ਇਕ ਵੱਡੀ ਬਹਿਸ ਦਾ ਰੂਪ ਲੈ ਲਿਆ। ਯੂਜ਼ਰਸ ਇਸ ਗੱਲ ਦੇ ਉਤੇ ਚਰਚਾ ਕਰ ਰਹੇ ਨੇ ਕਿ ਇਹ ਕਦਮ ਇਸ ਪੇਜ ਦੇ ਮੀਮ ਆਧਾਰਿਤ ਜਿਹੜਾ ਸਿਆਸੀ ਵਿਅੰਗ ਅਤੇ ਵੱਖ ਵੱਖ ਪਲੇਟਫਾਰਮਾਂ ਦੇ ਉਤੇ ਇਸ ਦੀ ਅਚਾਨਕ ਹੋਈ ਵਾਇਰਲ ਸਫਲਤਾ ਦੇ ਨਾਲ ਜਿਹੜਾ ਜੁੜਿਆ ਹੋਇਆ। ਤੇ ਲੋ ਦੋਸਤੋ, ਅੱਗੇ ਵਧਦਿਆਂ ਉਸ ਤੋਂ ਪਹਿਲਾਂ, ਤੇ ਜਿਵੇਂ ਵੀ ਕਿਸਾਨਾਂ ਦੇ ਨਾਲ ਮਾੜੀ ਹਾਲਾਤ ਇੰਡੀਆ ਦੇ ਵਿਚ ਵੀ ਨੇ ਜਾਂ ਹੋਰ ਮੁਲਕਾਂ ਚ ਵੀ ਨੇ, ਅਮਰੀਕਾ ਤੋਂ ਵੀ ਸੋਕੇ ਦੀਆਂ ਜਿਹੜੀਆਂ ਖ਼ਬਰਾਂ ਨੇ ਤੇ ਅਮਰੀਕਾ ਚ ਵੀ ਕਣਕ ਦੀ ਪੈਦਾਵਾਰ ਦੇ ਉਤੇ ਸੋਕੇ ਦੀ ਮਾਰ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ। 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਜਿਹੜੇ ਦੱਸੇ ਜਾ ਰਹੇ ਨੇ ਇਸ ਸਾਲ ਦੇ ਵਿਚ, ਉਹਨੂੰ ਅੱਗੇ ਜਾ ਕੇ ਆਪਾਂ ਜ਼ਰੂਰ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਸੈਣੀ ਸਾਹਿਬ ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਹੋਵੇ, ਕੋਈ ਸਵਾਲ ਹੋਵੇ ਤਾਂ ਤੁਸੀਂ ਵੀ ਨਾਲ ਜੁੜ ਕੇ ਆਪਣੀ ਜਿਹੜੀ ਗੱਲਬਾਤ ਰੱਖ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ, ਆਪਾਂ ਦਿੰਦੇ ਹਾਂ ਸੱਦਾ ਸੈਣੀ ਸਾਹਿਬ ਨੂੰ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ।
1: ਸਰ ਮੇਰਾ ਪਹਿਲਾ ਸਵਾਲ ਜੀ, ਆਵਾਜ਼ ਆਉਂਦੀ ਜੇ?
0: ਆਵਾਜ਼ ਆਉਂਦੀ ਜੇ ਜੀ, ਪੂਰੀ ਐਨ ਫਿਨਲੈਂਡ ਚ ਧੁੰਮ ਪਾਉਂਦੀ ਜੇ ਜੀ।
1: ਅੱਛਾ ਜੀ, ਮੈਨੂੰ ਏਸੀ ਵੀ ਘੱਟ ਤਾਂ ਨਹੀਂ ਹੈਗੀ ਜੀ, ਮੈਂ ਥੋੜੀ ਜਿਹੀ ਸਾਊਂਡ ਥੋੜੀ ਜਿਹੀ ਘਟਾਈ ਸੀ ਜੀ, ਮੈਂ ਕਿਹਾ ਕੋਈ
0: ਨਹੀਂ, ਬਹੁਤ ਵਧੀਆ ਜੀ, ਬਹੁਤ।
1: ਹਾਂਜੀ, ਪਰ ਇਹ ਸਭ ਬੇਨਤੀ ਇਹ ਹੈਗੀ ਆ ਜੀ
0: ਜੀ,
1: ਜਿਹੜੀ ਤੁਸੀਂ ਆਖਰੀ ਖਬਰ ਕਰਦੇ ਹਟੇ ਆ ਨਾ ਜੀ, ਪਹਿਲਾਂ ਉੱਥੋਂ ਹੀ ਸ਼ੁਰੂ ਕਰਦਾ ਜੀ,
0: ਕਾਕਰੋਚ ਪਾਰਟੀ ਤੋਂ ਜੀ।
1: ਹਾਂਜੀ, ਕਾਕਰੋਚ ਜਨਤਾ ਪਾਰਟੀ
0: ਜੀ।
1: ਪਰ ਇਹ ਸਭ ਇਹ ਦੇਖੋ, ਨੋ ਡਾਊਟ ਕਿ ਸਾਡਾ ਯੂਥ ਇੰਟੈਲੀਜੈਂਟ ਵੀ ਬਹੁਤ ਆ
0: ਜੀ,
1: ਤੇ ਪਰ ਉਹਨੂੰ ਓਨੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹੈਗੀਆਂ, ਤੇ ਬੇਰੁਜ਼ਗਾਰ ਘੁੰਮਦਾ ਆ, ਉਹਨਾਂ ਦੀ ਐਨਰਜੀ ਦਾ ਸਹੀ ਯੂਜ਼ ਨਹੀਂ ਕੀਤਾ ਜਾ ਰਿਹਾ
0: ਜੀ।
1: ਇਹਨੂੰ ਕੋਈ ਵੀ ਬੰਦਾ ਟ੍ਰਿਗਰ ਕਰ ਸਕਦਾ
0: ਜੀ,
1: ਸੋ ਹੁਣ ਉਹ ਬੰਦੇ ਨੇ ਟ੍ਰਿਗਰ ਕੀਤਾ ਜਿਹੜਾ ਫਾਊਂਡਰ ਸੀਗਾ ਜੀ
0: ਜੀ,
1: ਤੇ ਉਹ ਇਕਦਮ ਜਿਹੜਾ ਹੈਗਾ ਆ ਭਈ, ਕਾਫੀ ਬੰਦਿਆਂ ਨੇ, ਨੋਨ ਬੰਦਿਆਂ ਨੇ ਉਹਦੇ ਮੈਂਬਰ ਬਣੇ ਜੀ, ਕਿਉਂਕਿ ਉਹ ਅਟਰੈਕਟਿਵ ਜਿਹੀ ਗੱਲਾਂ ਕਹੀਆਂ ਜੀ
0: ਜੀ।
1: ਹੁਣ ਉਸ ਬੰਦੇ ਦੇ ਸਰ ਪੈਸੇ ਜਿਹੜਾ ਹੈਗਾ ਆ ਵਿੱਚ ਜਿਹੜੇ ਆ ਭੀ, ਉਹ ਫੇਕ ਪਾਰਟੀ ਪਾਰਟਨਰਸ਼ਿਪ ਵੀ ਹੈਗੀ ਆ ਜੀ, ਪਾਰਟਿਸਪੇਸ਼ਨ ਫੇਕ ਵੀ ਹੈਗੀ ਆ ਜੀ,
0: ਉਹ
1: ਕੁਛ ਇੱਕ ਅਕਾਊਂਟਸ ਹਾਂਜੀ ਆਈਡੀਆਂ ਏਦਾਂ ਦੀਆਂ ਲੈਣੀਆਂ ਜੀ
0: ਜੀ।
1: ਉਹ ਬੰਦਾ ਕਿਸੇ ਟਾਈਮ ਤੇ ਆਮ ਆਦਮੀ ਪਾਰਟੀ ਦਾ ਅੰਦੋਲਨ ਦੇ ਟਾਈਮ ਤੇ, ਅੰਨਾ ਅੰਦੋਲਨ ਦੇ ਟਾਈਮ ਤੇ ਉਹਨੂੰ ਮਤਲਬ ਸੋਸ਼ਲ ਮੀਡੀਆ ਨੂੰ ਕਰ ਚੁੱਕਾ ਜੀ ਮੈਨੇਜ,
0: ਹੈਂਡਲ ਕਰਦਾ ਸੀ ਉਸ ਸਮੇਂ ਜੀ।
1: ਹਾਂਜੀ ਉਹ ਹੈਂਡਲ ਕਰਦਾ ਸੀ, ਹੀ ਵਾਸ ਕਨਵਰਜੈਂਟ ਫਰੋਮ ਦਾ ਪ੍ਰੋਸੀਜਰ
0: ਜੀ,
1: ਤੇ ਇਸ ਕਰਕੇ ਉਹਨੇ ਜਿਹੜਾ ਹੁਣ ਉੱਥੋਂ ਜਿਹੜਾ ਆ ਪਤਾ ਲੱਗ ਜਾਂਦਾ ਜੀ ਵੀ ਵੱਲੋਂ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਵੀ ਕਿਹੜੀਆਂ ਆਈਡੀ ਫਰਜ਼ੀ ਹੈਗੀਆਂ ਤੇ ਕਿੱਦਾਂ ਹੈ
0: ਜੀ, ਪੂਰਾ ਸਪੈਸ਼ਲਿਸਟ ਹੈ
1: ਤੁਸੀਂ ਕੋਈ ਬੰਦਾ ਆ ਉਹਦਾ
0: ਜੀ,
1: ਹਾਂਜੀ ਉਹ ਜਿਹੜੇ ਦੇਖਦੇ ਹੈਗੇ ਉਹ ਫਿਰ ਬੰਦਾ ਫਲਾਨਾ ਬੰਦਾ ਜਿਹੜਾ ਹੈਗਾ ਆ ਉਹ ਵੀ ਫੋਲੋ ਕਰ ਰਿਹਾ
0: ਜੀ,
1: ਉਹ ਉਹਦਾ ਅਕਾਊਂਟ ਖੋਲਦੇ ਹੈਗੇ ਆ ਕਿ ਇਹ ਇਹਨੂੰ ਕਿੰਨੇ ਬੰਦੇ ਫੋਲੋ ਕਰਦੇ ਆ, ਉੱਥੇ ਆ ਜਾਂਦਾ ਨਨ,
0: ਹਾਂਜੀ
1: ਇਹ ਹੋਰ ਕਿੰਨਿਆਂ ਨੂੰ ਫੋਲੋ ਕਰਦਾ ਉੱਥੇ ਆ ਜਾਂਦਾ ਨਨ, ਉਹ ਤੋਂ ਪਤਾ ਲੱਗ ਜਾਂਦਾ ਵੀ ਇਹ ਫਰਜ਼ੀ ਅਕਾਊਂਟ ਜਿਹੜਾ ਹੈਗਾ ਆ ਵੀ ਬਣਾਇਆ ਆ
0: ਜੀ।
1: ਸੋ ਇਸ ਕਰਕੇ ਜਿਹੜਾ ਇਹ ਆ ਇਹ ਬਹੁਤ ਕੁਛ ਚੱਲਦਾ ਹੈਗਾ ਜੀ, ਲੋਕਾਂ ਦੇ ਦਿਮਾਗ ਨਾਲ ਖੇਡਿਆ ਜਾਂਦਾ ਹੈਗਾ ਜੀ, ਲੋਕਾਂ ਦੀ ਰਿਸੈਂਟਮੈਂਟ ਹੈ ਉਹਨੂੰ ਕੈਸ਼ ਕੀਤਾ ਜਾਂਦਾ ਜੀ, ਤੇ ਵੈਸੇ ਵੀ ਵੀ ਜੁਡੀਸ਼ਰੀ ਤੋਂ ਡਿਸਅਪੁਆਇੰਟ ਹੋਏ ਆ ਕੇਜਰੀਵਾਲ ਸਾਹਿਬ
0: ਜੀ,
1: ਇਹ ਤੁਹਾਨੂੰ ਪਤਾ ਹੀ ਆ, ਫਿਰ ਉਹ ਬੰਦਾ ਜਿਹੜਾ ਹੈਗਾ ਉਹ ਬਾਹਰ ਬੈਠਾ ਹੈਗਾ USA ਦੱਸਦੇ,
0: ਤੇ
1: ਉਹਨੇ ਟ੍ਰਿਗਰ ਕੀਤਾ ਜੀ ਇੱਥੇ ਦੇ ਯੂਥ ਨੂੰ
0: ਜੀ,
1: ਤੇ ਕਿਤੋਂ ਵੀ ਹੋ ਸਕਦਾ ਹੈਗਾ ਜੀ, ਕਿਤੋਂ ਵੀ ਅੱਗ ਤਾਂ ਕਿਤੋਂ ਵੀ ਲਾਈ ਜਾ ਸਕਦੀ ਹੈ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ,
0: ਠੀਕ ਹੈ
1: ਜੀ, ਬਟ ਇਹ ਹੈਗਾ ਜੀ ਵੀ ਹਾਂ ਜਿਹੜੇ ਮੁੱਦੇ ਸਰ ਇਹਨਾਂ ਨੇ ਤਾਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਵੀ ਉਹਨੇ ਮੁੱਦੇ ਐ ਚੱਕੇ ਜੀ ਐ ਚੱਕੇ ਜੀ, ਏਦਾਂ ਹੀ ਸਾਡੇ ਨਾਲ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਇੱਥੇ, ਤੁਸੀਂ ਦੇਖੋ ਨਾ ਸੇਮ ਵੇ ਜਿਸ ਹਿਸਾਬ ਨਾਲ ਉਦੋਂ ਨਿਕਲ ਕੀਤਾ ਸੀ, ਉਦੋਂ ਕਹਿੰਦੇ ਸੀ ਜੀ ਹਾਂ ਬਿਲਕੁਲ ਜੀ ਵੀ ਉਦੋਂ ਕਹਿੰਦੇ ਸੀ ਵੀ ਜਿਹੜੇ ਇਹ ਲੀਡਰ ਹੈਗੇ ਆ ਇਹਨਾਂ ਨੇ ਇਹਨਾਂ ਨੂੰ ਗੱਡੀਆਂ ਕਾਹਦੇ ਵਾਸਤੇ ਮਿਲਦੀਆਂ, ਇਹਨਾਂ ਨੂੰ ਘਰ ਕਾਹਦੇ ਵਾਸਤੇ ਮਿਲਦੇ ਆ, ਇਹਨਾਂ ਨੂੰ ਇੰਨੀ ਸਕਿਉਰਿਟੀ ਕਿਉਂ ਮਿਲਦੀ ਹੈਗੀ ਆ ਜੀ, ਉਹ ਬੰਦੇ ਲੋਕੀ ਸੋਚਦੇ ਭਾਈ ਇਹ ਤਾਂ ਠੀਕ ਗੱਲ ਹੈਗੀ ਆ, ਇਹਦੀਆਂ ਗੱਲਾਂ ਦਾ ਠੀਕ ਆ, ਬਾਅਦ ਵਿੱਚ ਆਪਣੇ ਸੀਸ਼ ਮਹਿਲ ਬਣਾ ਲਏ, ਇਸੇ ਤਰੀਕੇ ਨਾਲ ਇੱਕ ਪੈਰੋਲ ਜਿਹੜਾ ਹੈਗਾ ਆ ਹੋਰ ਢਾਂਚਾ ਖੜਾ ਕੀਤਾ ਜਾ ਰਿਹਾ ਲੋਕਾਂ ਨੂੰ ਲੁੱਟਣ ਵਾਸਤੇ
0: ਜੀ, ਨਵਾਂ ਤਰੀਕਾ
1: ਇਸ ਕਰਕੇ
0: ਪਿੱਤਲ
1: ਨਵਾਂ ਤਰੀਕਾ ਜੀ, ਨਵਾਂ ਤਰੀਕਾ ਲੋਕਾਂ ਨੂੰ ਵੇਖ, ਲੋਕਾਂ ਦੀ ਜਿਹੜੀ ਹੈਗੀ ਲੋਕ ਅੰਦਰ ਭਰੇ ਪਏ
0: ਇਮੋਸ਼ਨਲ ਨੇ ਨਾ, ਸਾਡੇ ਲੋਕ ਹਰ ਚੀਜ਼ ਦੇ ਵਿੱਚ ਲੁੱਟੇ ਜਾਂਦੇ ਆ, ਬਿਲਕੁਲ
1: ਐਕਸਪੈਕਟੇਸ਼ਨ ਪੂਰੀਆਂ ਨਹੀਂ ਹੁੰਦੀਆਂ ਜੀ, ਸਰਕਾਰਾਂ ਜਿਹੜੀਆਂ ਨਕੰਮੀਆਂ ਸਾਬਤ ਹੁੰਦੀਆਂ ਆ, ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਲੀਡ ਦਾ ਕੀ ਕਰਨਾ ਹੈਗਾ ਆ, ਉਹ ਆਪ ਫਰਸਟ੍ਰੇਟਡ ਲੱਗਦੇ ਹੈਗੇ ਆ ਜੀ, ਤੇ ਜਨਤਾ ਦੁਖੀ ਆ ਜੀ, ਉਹ ਇਸ ਕਰਕੇ ਉਦੋਂ ਫਿਰ ਕੋਈ ਨਾ ਕੋਈ ਬੰਦਾ ਏਦਾਂ ਦਾ ਟ੍ਰਿਗਰ ਕਰ ਦਿੰਦਾ ਹੈਗਾ ਜੀ, ਇਹਨਾਂ ਨੇ ਤਾਂ ਬੈਨ ਲਾਤਾ ਸੀ ਪੇਸ਼ ਕਰਕੇ ਵੀ ਉਸ ਚੀਜ਼ ਤੋਂ ਇੱਕ ਜੁਡੀਸ਼ਰੀ ਦੀ ਜਿਹੜੀ ਹੈਗੀ ਆ ਡਿਗਨਿਟੀ ਨੂੰ ਹਾਰਮ ਕਰਨ ਵਾਲੀ ਗੱਲ ਹੈਗੀ ਆ, ਕਿਉਂਕਿ ਉਹਨਾਂ ਨੇ ਤਾਂ ਆਪਣੇ ਕਲੈਰੀਫਾਈ ਕਰ ਦਿੱਤਾ ਸੀ ਵੀ ਮੇਰਾ ਸੰਦਰਭ ਜਿਹੜਾ ਹੈਗਾ ਆ ਫੇਕ OLLB ਦੀਆਂ ਡਿਗਰੀਆਂ ਜਿਹੜੀਆਂ ਲੈ ਕੇ ਆਉਂਦੇ ਹੈਗੇ ਤੇ ਉਹਨਾਂ ਦੇ ਮੁਤਲਕ ਸੀਗਾ, ਪਰ ਉਹਨੂੰ ਜਿਹੜਾ ਹੈਗਾ ਆ ਉਹ ਕੈਸ਼ ਕਈ ਤਰ੍ਹਾਂ ਦੇ ਲੋਕਾਂ ਨੇ ਜਿਹੜਾ ਆ ਕੀਤਾ ਜੀ। ਅੱਛਾ ਜੀ, ਕਹਿੰਦੇ ਇਹਦੇ ਮਗਰ ਵੀ ਹੋਰ ਕੋਈ ਬੰਦੇ ਹੈਗੇ ਆ, ਉਹ ਕੀ ਕਰਦੇ ਹੈਗੇ ਆ, ਉਹ ਆਪਣਾ ਚੈਨਲ ਮੋਨੋਟਾਈਜ਼ ਕਰਾ ਲੈਂਦੇ ਆ ਇੱਕਦਮ, ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਆ ਇੰਨੇ ਵਿਊਅਰ ਵੱਧ ਜਾਂਦੇ ਹੈਗੇ ਆ, ਕਿਉਂਕਿ ਜਿਹੜਾ ਉੱਥੇ ਫੋਲੋ ਕਰਦਾ ਉਹ ਇੱਕ ਦੂਜੇ ਨੂੰ ਫੋਲੋ ਕਰਨਗੇ ਨੋਨ ਹੈਗੇ ਆ ਜੀ, ਏਦਾਂ ਕਰਕੇ ਵਿੱਚ ਤੱਤੇ ਤੱਤੇ ਦੋ ਬਿਆਨ ਦਾਗ ਦਿਓ ਜੀ ਇਹੋ ਜਿਹੀ, ਤੇ ਉਹ ਬਹੁਤੇ ਬੰਦੇ ਤੁਹਾਡੇ ਵੱਲ ਨੂੰ ਆ ਜਾਣੇ ਹੈਗੇ ਜੀ,
0: ਕਿਉਂਕਿ ਇਹਦੇ ਵਿੱਚ ਦੋ ਤਿੰਨ ਆਪਸ਼ਨਾਂ ਨੇ ਨਾ ਜਿਹੜੇ ਚੈਨਲ ਵੀ ਚੱਲਦੇ ਆ ਉਹਦੇ ਵਿੱਚ, ਜਾਂ ਤਾਂ 1 ਮਿਲੀਅਨ ਵਿਊ ਹੋ ਜਾਣ ਜਾਂ 5,000 ਘੰਟੇ ਪੂਰੇ ਕਰਨੇ ਆ, ਉਹਨਾਂ ਨੂੰ 6 ਮਹੀਨੇ ਵੀ ਲੱਗ ਸਕਦੇ ਆ, ਸਾਲ ਵੀ ਲੱਗ ਸਕਦਾ ਹੈ, ਹਾਂਜੀ ਇਹ ਓਦਾਂ ਹੀ ਹੋ ਜਾਂਦਾ ਬਿਲਕੁਲ ਜੀ, ਜੇ ਤੁਹਾਡੇ ਕੋਈ
1: 10,000 ਬੰਦਾ ਜਦੋਂ ਤੁਹਾਡਾ ਸਬਸਕ੍ਰਾਈਬਰ ਹੋ ਗਿਆ ਮੋਨੋਟਾਈਜ਼ ਕਰਾ ਲਓ ਤੁਸੀਂ,
0: ਬਿਲਕੁਲ
1: ਹਾਂਜੀ, ਉਹ ਤੋਂ ਬਾਅਦ ਤੁਸੀਂ ਜੋ ਮਰਜ਼ੀ ਪਾਈ ਚਲੋ
0: ਬਿਲਕੁਲ,
1: ਜਿੱਦਾਂ ਮਰਜ਼ੀ ਹੈਗਾ ਆ ਉਹਦੇ ਵਿੱਚ ਤੁਹਾਨੂੰ ਪੈਸੇ ਵੀ ਆ ਸਕਦੇ ਹੈਗੇ ਜੇ ਤੋਂ, ਇਹ ਕੁਛ ਇੱਕ ਦਿਨਾਂ ਦੀ ਗੇਮ ਚੱਲਦੀ ਹੈਗੀ ਆ ਜੀ, ਤੇ ਬਾਕੀ ਸਾਡੇ ਵਰਗੇ ਜਿਹੜੇ ਪੇਂਡੂ ਲੋਕ ਹੈਗੇ ਜਿਹਨਾਂ ਨੂੰ ਉਹ ਇਸੇ ਕਰਕੇ ਖੁਸ਼ ਹੋਈ ਜਾਂਦੇ ਆ, ਅੱਜ ਮੈਂ ਜੀਰਾ ਸਾਹਿਬ ਦਾ ਦੇਖਦਾ ਪਿਆ ਸੀ, ਜੀਰਾ ਸਾਹਿਬ ਦੇ ਆਏ ਉੱਥੇ ਹਾਜ਼ਰੀ ਦੇਖੀ ਨੀ ਉਹਨਾਂ ਦੀ, ਉਹ ਉਧਰ ਲੱਗੇ ਹੈਗੇ ਜੀ ਗਰੁੱਪ ਕਾਲ ਦੇ ਵਿੱਚ, ਤੇ ਉਹ ਉਹਨਾਂ ਨੂੰ ਬੜੀਆਂ ਐਕਸਪੈਕਟੇਸ਼ਨ ਹੈਗੀਆਂ ਭੈਣ ਜੀ ਵੀ ਸਾਡੇ ਜੈਨ ਜੀ ਪਤਾ ਨੀ ਕੀ ਕਰ ਦੇਣਗੇ, ਇਹਨਾਂ ਨੇ ਕੀ ਕਰਨਾ ਜੀ।
0: ਅਸਲ ਦੇ ਵਿੱਚ ਦੇਖੋ ਕੋਟਾਂ ਦਾ ਵਿਰੋਧ ਆ ਜਾਂ ਫਿਰ BJP ਦਾ ਵਿਰੋਧ ਆ, ਉਹਦੇ ਵਿੱਚ ਹੋਰ ਤਾਂ ਕੁਛ ਹੈ ਨੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਸਰ, ਕਿਉਂ ਮਤਲਬ ਇਹ ਚੀਜ਼ਾਂ ਨਿਕਲਦੀਆਂ ਹੈਗੀਆਂ ਕਿ ਜਿੱਥੇ ਇਹ ਚੀਜ਼ ਦਾ ਆਉਂਦੀ ਹੈਗੀ ਵਿਰੋਧ ਦਾ ਸੁਰ ਆਉਂਦੇ ਹੈਗੇ ਆ, ਉਹਨਾਂ ਦਾ ਲਿੰਕ ਜਿਹੜਾ ਹੈਗਾ ਆ ਫੇਰ ਆਪੋਜੀਸ਼ਨ ਪਾਰਟੀਆਂ ਨਾਲ ਕਿਉਂ ਐਸਟੈਬਲਿਸ਼ ਹੋ ਜਾਂਦਾ
0: ਤਰੀਕੇ ਨਾਲ, ਉਹਦੇ ਵਿੱਚ ਹੁਣ ਕੋਈ ਧਿਰ ਤਾਂ ਫਾਇਦਾ ਲਏਗੀ, ਉਹ ਚਾਹੇ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਹੋਰ ਜਿਹੜੀਆਂ ਨੇ,
1: ਪਰ ਹੁਣ ਸਵਾਲ ਇਹ ਹੈਗਾ ਆ ਵੀ ਸਮਾਂ ਬਦਲ ਗਿਆ ਜੀ, ਵਿਰੋਧ ਕਰਨ ਦੇ ਤਰੀਕੇ ਵੀ ਬਦਲ ਗਏ ਹੈਗੇ ਆ, ਕਿਸੇ ਟਾਈਮ ਤੇ ਹੁੰਦੇ ਸੀ ਸੜਕਾਂ ਦੇ ਉੱਤੇ ਏਦਾਂ ਕਰਕੇ ਜਿਹੜਾ ਆ ਪ੍ਰਦਰਸ਼ਨ ਕਰਦੇ ਸੀ ਜੀ ਮਹਿੰਗਾਈ ਦੇ ਵਿਰੁੱਧ, ਹੈਗੀ ਉਹ ਹੁਣ ਚੀਜ਼ਾਂ ਰਹੀਆਂ ਨਹੀਂ ਹੈਗੀਆਂ ਹੁਣ ਲੋਕਾਂ ਦੇ ਦਿਮਾਗ ਨਾਲ ਜਿਹੜਾ ਹੈਗਾ ਆ ਇਹ ਸੋਸ਼ਲ ਮੀਡੀਆ ਦੇ ਰਾਹੀਂ ਨਾ ਖੇਡ ਲਿਆ ਜਾਂਦਾ ਹੈਗਾ ਆ ਜੀ
0: ਨਾਲੇ ਦੇਖੋ ਘਰ ਬੈਠੇ ਸਾਰਾ ਕੁਝ ਸੈਨੀਟਾਈਜ਼ ਹੋ ਜਾਣਾ ਨਾ ਕਿ ਇਹ ਥੋੜੀ ਆ ਪੇ ਸੜਕਾਂ ਤੇ ਤੁਰੇ ਫਿਰੋ ਲੋਕਾਂ ਨੂੰ ਇਕੱਠੇ ਕਰੋ ਇੰਨਾ ਤੇਲ ਫੂਕੋ ਸਮਾਂ ਬਰਬਾਦ ਕਰੋ ਧੁੱਪੇ ਸੜੋ ਠੰਡ ਚ ਮਰੋ ਮੀਂਹ ਪੈਂਦਾ ਉਹਦੇ ਵਿੱਚ ਰਹਿਣਾ ਪੈਣਾ
1: ਸਰ ਬਿਲਕੁਲ ਜੀ ਬਟ ਇੱਕ ਤਾਂ ਇਹ ਉਹਨਾਂ ਦਾ ਮਕਸਦ ਤਾਂ ਪੂਰਾ ਹੋ ਜਾਂਦਾ ਪੀ ਸਰਕਾਰ ਵਿਰੋਧੀ ਲਹਿਰ ਬਣਨ ਵਾਸਤੇ ਉਹ ਤਾਂ ਬਣ ਜਾਂਦੀ ਨਾ ਜੀ
0: ਬਿਲਕੁਲ
1: ਸਾਹਮਣੇ ਤੁਸੀਂ ਇੱਕ ਜਿਹੜੀ ਹੈਗੀ ਆ ਮੂਵ ਕਰਦੇ ਹੈਗੇ ਆ ਧੁੱਪ ਦੇ ਵਿੱਚ ਜਾਂਦੇ ਹੈਗੇ ਸਾਰਾ ਕੁਛ ਕਰਦੇ ਤੇ ਲੋਕਾਂ ਨੂੰ ਮਹਿਸੂਸ ਹੁੰਦਾ ਪੀ ਹਾਂ ਯਾਰ ਇਹ ਮੁੱਦਾ ਸਹੀ ਕਹਿੰਦੇ ਹੈਗੇ ਅਸੀਂ ਆਪ ਤੰਗ ਆ ਜੀ ਲੋਕੀ ਫਿਰ ਉਹਦੇ ਅੰਦਾਜ਼ੇ ਲਾਉਂਦੇ ਹੁੰਦੇ ਸੀ ਕਿ ਹਾਂਜੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਉਹ ਚ ਗੈਦਰਿੰਗ ਕਿੰਨੀ ਕੁ ਸੀ
0: ਹਾਂਜੀ
1: ਉਹ ਤੋਂ ਅੰਦਾਜ਼ੇ ਲੱਗਦੇ ਸੀ ਹੁਣ ਸੋਸ਼ਲ ਮੀਡੀਆ ਤੋਂ ਲੱਗਦੇ ਆ ਜੀ ਸੋ ਇਸ ਕਰਕੇ ਸਮਾਂ ਬਦਲ ਗਿਆ ਪਰ ਲੋਕਾਂ ਦਾ ਜਿਹੜਾ ਹੈਗਾ ਆ ਤੇ ਜਾਂ ਅਪੋਜੀਸ਼ਨ ਦਾ ਜਿਹੜਾ ਆ ਗੁੱਸਾ ਕੱਢਣ ਦਾ ਤਰੀਕਾ
0: ਚੇਤੇ ਹੋਣਾ ਸੈਣੀ ਸਾਹਿਬ ਤਾਂ ਚੇਤੇ ਹੋਣਾ ਚਲੋ ਟਰਾਲੀ ਮੈਗਜ਼ੀਨ ਚੱਲੀ ਸੀ ਨਾ ਉਦੋਂ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਸੀ ਨਾ ਉਹ ਵੀ ਤਾਂ ਸੋਸ਼ਲ ਮੀਡੀਆ ਦੀ ਇੱਕ ਮੁਹਿੰਮ ਚੱਲੀ ਸੀ ਤਾਂ ਫਿਰ ਲੋਕਾਂ ਦਾ ਚਲੋ ਉਹ ਇੱਕ ਪਾਸੇ ਹੋਰ ਜਿਹਦਾ ਨਜ਼ਰੀਏ ਨਾਲ ਦੇਖਿਆ ਜਾ ਸਕਦਾ ਉਹ ਪੋਲੀਟੀਕਲ ਏਜੰਡਾ ਨਹੀਂ ਸੀਗਾ ਉਹ ਮਤਲਬ ਕਿ ਚਲੋ ਲੋਕਾਂ ਦੇ ਹੱਕ ਸੱਚ ਦੀ ਗੱਲ ਸੀ ਜਾਂ ਕਿੱਦਾਂ ਸੀ
1: ਉਸ ਵੇਲੇ ਜਿਹੜਾ ਹੈਗਾ ਸਰ ਕਰੰਟ ਸਿਚੁਏਸ਼ਨ ਨੂੰ ਦੱਸਣ ਵਾਸਤੇ ਤਾਂ ਠੀਕ ਸੀਗਾ ਜੀ
0: ਬਿਲਕੁਲ
1: ਬਾਕੀ ਜਿਹੜਾ ਹੈਗਾ ਇਹ ਅੱਗੇ ਦੀ ਅੱਗੇ ਫਿਰ ਜਦੋਂ ਉਹਨਾਂ ਨੂੰ ਪੈਸੇ ਪੂਹੇ ਦਾ ਚੱਕਰ ਪਿਆ
0: ਰੋਲਾ ਉਹਨਾਂ ਚ ਵੀ ਪੈ ਗਿਆ ਸੀ
1: ਤੇ ਉਹਨਾਂ ਨੂੰ ਵੀ ਲੋਕਾਂ ਨੇ ਸਪੋਰਟ ਕੀਤਾ
0: ਹਾਂਜੀ
1: ਸੋ ਇਸ ਕਰਕੇ ਸਰ ਇਹ ਸਾਰਾ ਕੁਛ ਚੱਲਦਾ ਹੀ ਰਹਿੰਦਾ ਹੈਗਾ ਜੀ ਹੁਣ ਇੱਕ ਤੁਸੀਂ ਕੀਤੀ ਹੈ ਕਿਸਾਨਾਂ ਵਾਲੀ ਖ਼ਬਰ ਮੈਂ ਸੋਚੀ ਪਿਆ ਸੀ ਤੁਸੀਂ ਵੀ ਹਾਂ ਜੀ ਵੀ ਕੇ ਜੀ ਅਗਰ ਆਹ ਨੇ ਧਰਨਾ ਲਾਇਆ ਜੀ ਏਦਾਂ ਕਰਕੇ ਹੈਗਾ ਆ ਉਹ ਬੰਦੇ ਦੇ
0: ਜੀ
1: ਮੈਂ ਤਾਂ ਧਰਨੇ ਵਾਲਿਆਂ ਦਾ ਸੋਚਦਾ ਹੈਗਾ
0: ਜੀ
1: ਭਾਈ ਇਹਦੇ ਵਿੱਚ ਦੱਸੋ ਉਹਦੇ ਮਤਲਬ ਜਿਹੜੇ ਹੈਗੇ ਕਜ਼ਨ ਨੇ ਵਾਹਤੀ ਫਸਲ ਠੀਕ ਹੈ ਜੀ ਇਹ ਜਿਹੜੀ ਕਿਸਾਨ ਨਾਲ ਧੱਕਾ ਹੋਇਆ ਆ ਇਹ ਕਿਹਨੇ ਕੀਤਾ ਕਿਸਾਨ ਨੇ ਕੀਤਾ ਨਾ
0: ਉਹਦੇ ਪਰਿਵਾਰ ਨੇ ਕੀਤਾ ਪਰਿਵਾਰ ਨੇ ਕੀਤਾ ਨਾ
1: ਪਰਿਵਾਰ ਨੇ ਕੀਤਾ ਚਾਹੇ ਜਾਂ ਦੂਜੇ ਕਿਸਾਨ ਨੇ ਕੀਤਾ
0: ਜੀ
1: ਇਹਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਤਾਂ ਇੱਕ ਕਿਸਾਨ ਜਿਹੜਾ ਹੈਗਾ ਆ ਜਿਹਨਾਂ ਦਾ ਧੱਕਾ ਹੋਇਆ ਆ ਉਹ ਉਹਨਾਂ ਦੀ ਸ਼ਰਨ ਚ ਚੱਲ ਗਿਆ ਕਿਸੇ ਜਥੇਬੰਦੀ ਦੇ
0: ਹਾਂਜੀ
1: ਤੇ ਉਹ ਉਹਦੇ ਤੇ ਤੁਸੀਂ ਧਰਨਾ ਲਾਉਂਦੇ ਹੈਗੇ ਆ ਤੁਸੀਂ ਜਿਹੜਾ ਹੈਗਾ ਠੀਕ ਗੱਲ ਹੈਗੀ ਤੁਸੀਂ ਪ੍ਰਸ਼ਾਸਨ ਨੂੰ ਕਹੋ ਵੀ ਭਾਈ ਪਰ ਜਿਹੜੀ ਸਰ ਲਾ ਐਂਡ ਆਰਡਰ ਜਿਹੜਾ ਹੈਗਾ ਨਾ ਸਾਡਾ ਸਹੀ ਤਰੀਕੇ ਨਾਲ ਕੰਮ ਕਰਦਾ ਪਵੇ ਤੇ ਲੋਕਾਂ ਨੂੰ ਇਹੋ ਜਿਹੇ ਕੰਮ ਕਰਨ ਦੀ ਲੋੜ ਨਾ ਪਵੇ ਜੇ ਉਹਦੇ ਨਾਲ ਧੱਕਾ ਹੋਇਆ ਆ ਤੇ ਲਾਅ ਨੂੰ ਵੈਸੇ ਹੀ ਓਪਰੇਟ ਕਰਨਾ ਚਾਹੀਦਾ ਹੈਗਾ ਜੀ ਉਹਦੇ ਨਾਲ ਵੈਸੇ ਹੀ ਜਸਟਿਸ ਹੋਣਾ ਚਾਹੀਦਾ ਯਾਰ ਜਿਹਨੇ ਧੱਕਾ ਕੀਤਾ ਹੈਗਾ ਹੁਣ ਮੰਨ ਲਓ ਉਹਦੇ ਮਗਰ ਜੇ ਜਥੇਬੰਦੀ ਨਾ ਹੋਵੇ ਤੇ ਫੇਰ ਤਾਂ ਉਹਦੀ ਐਫ ਆਈ ਆਰ ਵੀ ਨਾ ਦਰਜ ਹੋਵੇ
0: ਜੀ
1: ਗੱਲ ਤਾਂ ਇਹ ਭਾਈ ਲੋਕਾਂ ਨੂੰ ਮਜਬੂਰ ਕਰ ਦਿੰਦੇ ਹੈਗੇ ਭਾਈ ਲੋਕੀ ਇਹੋ ਜਿਹੀਆਂ ਮਤਲਬ ਜਿਹੜਾ ਹੈਗਾ ਆ ਕਿਸੇ ਚੀਜ਼ ਦਾ ਆਸਰਾ ਲੈਣ ਜੀ
0: ਜੀ
1: ਸੋ ਇਸ ਕਰਕੇ ਹੈਗਾ ਆ ਹੁਣ ਦੇਖਿਓ ਸਹੀ ਇਹਦੇ ਵਿੱਚ ਰਾਜੀਨਾਮਾ ਹੋ ਜਾਣਾ ਆ ਇੱਕ ਪਾਸੇ ਗਰਾਹ ਜਥੇਬੰਦੀ ਆ ਗਈ ਔਰ ਦੂਜਿਆਂ ਨੂੰ ਵੀ ਪਤਾ ਲੱਗ ਜਾਣਾ ਵੀ ਜਥੇਬੰਦੀਆਂ ਦੇ ਧਰਨ ਨਾਲ ਹਾਂਜੀ ਵੀ ਕਹਿ ਜੀ ਉਹ ਹੋਰ ਆ ਜਾਊਗੀ ਜੀ ਜਥੇਬੰਦੀ ਕੋਈ ਉਧਰ ਦੂਜੇ ਪਾਸਿਓ ਵੀ ਆ ਜਾਊਗੀ ਜੀ ਤੇ ਬਹਿ ਕੇ ਰਾਜੀਨਾਮਾ ਕਰਾ ਦੇਣੀ ਜਾਂ ਹੋਰ ਉੱਥੇ ਕੀ ਆ ਜੀ
0: ਜੀ
1: ਸੋ ਇਸ ਕਰਕੇ ਇੱਥੇ ਇਹ ਇਸ ਮੈਟਰ ਨੂੰ ਤਾਂ ਜਿਹੜਾ ਹੈਗਾ ਇੰਡੀਵਿਜੁਅਲ ਦਾ ਮੈਟਰ ਹੈਗਾ ਆ ਉਹਨੂੰ ਤਾਂ ਬਹੁਤਾ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈਗੀ ਉਹ ਆਪਣੇ ਆਪ ਜਿਹੜਾ ਆ ਪ੍ਰਸ਼ਾਸਨ ਦੀ ਡਿਊਟੀ ਆ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਆ ਜੀ ਨਹੀਂ ਕਰਦੇ ਹੈਗੇ ਤੇ ਇਸੇ ਕਰਕੇ ਲੋਕੀ ਫਿਰ ਜਿਹੜਾ ਆ ਜਥੇਬੰਦੀਆਂ ਵੱਲ ਨੂੰ ਜਾਂਦੇ ਹੈਗੇ
0: ਬਿਲਕੁਲ ਵੈਸੇ ਸੈਣੀ ਸਾਹਿਬ ਕੋਰਟਾਂ ਦੇ ਅੱਜ ਕੱਲ ਫੈਸਲੇ ਜਿਹੜੇ ਆ ਰਹੇ ਨੇ ਸਮੇਂ ਦੀ ਬਰਬਾਦੀ ਨੂੰ ਨਜ਼ਰ ਦੇਖਦੇ ਹੋਏ ਨਜ਼ਰ ਦੇ ਥੱਲੇ ਜਿਵੇਂ ਕਿ ਪਿਛਲੇ ਦਿਨਾਂ ਚ ਵੀ ਇੱਕ ਦੋ ਫੈਸਲੇ ਆਏ ਨੇ ਕਿ ਤੁਸੀਂ ਸਾਡਾ ਸਮਾਂ ਖਰਾਬ ਕਰਦੇ ਹੋ ਏਦਾਂ ਦੇ ਕੇਸ ਨਹੀਂ ਚੱਲਣੇ ਚਾਹੀਦੇ ਹੈ ਅੱਜ ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ ਦਾ ਉਹਨਾਂ ਦਾ ਜਿਹੜਾ ਇੱਕ ਵਿਵਾਦ ਹੋਇਆ ਸੀ ਉਹਨਾਂ ਦੇ ਘਰ ਦੇ ਕੰਧ ਤੇ ਆ ਤੇ ਉਹ ਕਹਿੰਦੇ ਸਾਡੇ ਚਾਚੇ ਤਾਇਆਂ ਦੇ ਜਿਹੜੇ ਪਰਿਵਾਰ ਨੇ ਆਪਣੀ ਸਾਡੀ ਜ਼ਮੀਨ ਹੈ ਪਰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਵਿੱਚ ਜਦੋਂ ਮਾਨਹਾਨੀ ਦਾ ਪਟੀਸ਼ਨ ਖਾਰਜ ਕੀਤੀ ਸੀ ਕਿ ਮੈਨੂੰ ਨੋਟਿਸ ਨਹੀਂ ਦਿੱਤਾ ਗਿਆ ਕੰਧ ਢਾ ਦਿੱਤੀ ਗਈ ਜਾਂ ਕੁਝ ਵੀ ਇਨਫੋਰਮ ਨਹੀਂ ਕੀਤਾ ਗਿਆ ਤੇ 6 ਲੱਖ ਰੁਪਏ ਜੁਰਮਾਨਾ ਲੱਗ ਗਿਆ ਜੀ ਖਹਿਰਾ ਸਾਹਿਬ ਨੂੰ
1: ਮੇਰੀ ਬੇਨਤੀ ਇਹ ਹੈ ਨਾ ਜੀ ਉਹ ਜੁਰਮਾਨਾ ਉਹ ਨਾ ਵੀ ਲਾਉਂਦੇ
0: ਜੀ
1: ਪਰ ਸਰ ਉਹ ਪਟੀਸ਼ਨ ਡਰਾਫਟ ਏਦਾਂ ਕੀਤੀ ਗਈ ਸੀ ਕਿ ਫਾਰ ਟੇਕਿੰਗ ਦੀ ਐਕਸ਼ਨ ਅਗੇਂਸਟ ਦਾ ਕਲਪਰੇਟਸ ਫਾਰ ਵਾਇਓਲੇਟਿੰਗ ਕਿਹੜਾ ਲਾਅ ਵਾਇਓਲੇਟ ਕਰ ਦਿੱਤਾ ਹਾਂਜੀ ਸੁਪਰੀਮ ਕੋਰਟ ਨੇ ਕਿਹਾ ਹੈਗਾ ਜੀ ਵੀ ਹਾਂ ਜੀ ਜਿੱਥੇ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਦਖਲ ਦੇਣਾ ਆ ਤੇ ਉੱਥੇ ਜਿਹੜਾ ਆ ਨੋਟਿਸ ਦੇਣਾ ਆ ਉਹ ਜਨਰਲ ਗਾਈਡਲਾਈਨ ਵੀ ਹੈਗੀਆਂ ਬਹੁਤ ਕੇਸ ਹੈਗੇ ਆ ਜੀ ਉਹਨਾਂ ਨੂੰ ਨੋਟਿਸ ਦੇ ਕੇ ਬਕਾਇਦਾ ਤੌਰ ਤੇ ਤੇ ਫਿਰ ਤੁਸੀਂ ਉਹਨੂੰ ਢਾਉਣਾ ਆ ਜੀ ਉਹ ਕਹਿੰਦੇ ਵੀ ਮਸਲਾ ਤਾਂ ਕੁਛ ਹੋਰ ਹੈਗਾ ਜੀ ਉਹ ਤਾਂ ਜਿਹੜਾ ਹੈਗਾ ਆ ਵੀ ਤੁਹਾਡੇ ਤਾਂ ਰਿਪੋਰਟ ਆਈ ਹੈਗੀ ਆ ਕਿ ਤੁਸੀਂ ਪਬਲਿਕ ਦੀ ਜਗ੍ਹਾ ਇਨਕਰੋਚ ਕੀਤੀ ਹੈਗੀ ਤੇ ਗੇਟ ਲਾਇਆ
0: ਜੀ
1: ਹਾਂਜੀ ਗ੍ਰਾਮ ਪੰਚਾਇਤ ਦੀ ਜਗ੍ਹਾ ਇਨਕਰੋਚ ਕੀਤੀ ਆ ਡਿਮਾਰਕੇਸ਼ਨ ਹੋਈ ਆ ਉਹ ਨਾਲ ਲੱਗੀ ਆ ਉਹਦੇ ਵਿੱਚ ਤੁਹਾਡੀਆਂ ਜਿਹੜਾ ਹੈਗਾ ਆ ਤੁਹਾਡੀਆਂ ਦੋ ਪ੍ਰੋਪਰਟੀਆਂ ਦੇ ਵਿੱਚ ਜਿਹੜਾ ਆ ਗ੍ਰਾਮ ਪੰਚਾਇਤ ਦੀ ਜਗ੍ਹਾ ਸੀ ਤੁਸੀਂ ਇੱਦਾਂ ਕੀਤਾ ਵੀ ਪਿੱਛੋਂ ਬੰਦ ਅੱਗਿਓ ਬੰਦ ਕਰਕੇ ਤੇ ਗ੍ਰਾਮ ਪੰਚਾਇਤ ਦੀ ਜਗ੍ਹਾ ਹੀ ਵਿੱਚੋਂ ਇਨਕਰੋਚ ਕਰ ਲਈ ਤੇ ਉੱਥੇ ਆਪਣਾ ਗੇਟ ਲਾ ਤਾ ਵੀ ਨਾ ਇੱਧਰ ਨੂੰ ਕੋਈ ਆਏ ਨਾ ਕੋਈ ਜਾਏ
0: ਜੀ
1: ਉਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਇੱਕ ਤਾਂ ਤੁਸੀਂ ਨਾ ਮਿਸਰੀਪ੍ਰਜੈਂਟ ਕਰਨ ਦੀ ਕੋਸ਼ਿਸ਼ ਕੀਤੀ
0: ਜੀ
1: ਸਕਾਈ ਕੋਰਟ ਸੁਪਰੀਮ ਕੋਰਟ ਸਰ ਹੋਰ ਕੁਛ ਬਰਦਾਸ਼ਤ ਕਰ ਲੈਂਦਾ ਹੈਗਾ ਜਾਂ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਵੇ ਨਾ ਤਾਂ ਵਕੀਲ ਸਾਹਮਣੇ ਵਾਲਾ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ
0: ਸਾਡੀ ਛਵੀ ਤੇ ਸਾਡੀ ਹੋਂਦ ਨੂੰ ਹੀ ਫਰਕ ਪਾਉਣਾ
1: ਸਰ ਉਹ ਐਪਰੈਂਟਲੀ ਇਦਾਂ ਹੁੰਦਾ ਸੀ ਨਾ ਪੜ੍ਹਦਿਆਂ ਨਾਲ ਹੀ ਬੰਦਾ ਸ਼ੌਕਡ ਹੁੰਦਾ ਸੀ ਹੈ ਫਾਰ ਵਾਇਲੇਟਿੰਗ ਦੀ ਆਰਡਰ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਕਿਹੜਾ ਆਰਡਰ ਆ ਉਹ ਇੱਕ ਜਰਨਲ ਰੂਲ ਨਹੀਂ ਹੈਗੀ ਉਹ ਤਾਂ ਕਹਿੰਦੇ ਹੈਗੇ ਆ ਵੀ ਤੁਹਾਡੀ ਪ੍ਰਾਈਵੇਟ ਡਿਫੇਮੇਸ਼ਨ ਦਾ ਕੇਸ ਹੈਗਾ ਆ ਜੀ ਇਹਦੇ ਵਿੱਚ ਤੁਹਾਡੀ ਡਿਫੇਮੇਸ਼ਨ ਕੀ ਹੋ ਗਈ
0: ਜੀ
1: ਇਹਦੇ ਵਿੱਚ ਤਾਂ ਜਿਹੜਾ ਹੈਗਾ ਆ ਅਗਲਿਆਂ ਨੇ ਲਾਫੁਲ ਅਥਾਰਟੀ ਨੇ ਐਕਸ਼ਨ ਲਿਆ ਤੁਹਾਡੇ ਅਗੇਂਸਟ ਬਿਕੋਜ਼ ਯੂ ਆਰ ਰੋਂਗ ਡੂਅਰ ਹਾਂਜੀ ਤੁਸੀਂ ਗਲਤ ਕੰਮ ਕੀਤਾ ਆ ਅਸੀਂ ਪਬਲਿਕ ਪ੍ਰੋਪਰਟੀ ਦੇ ਉੱਤੇ ਇਨਕਰੋਚਮੈਂਟ ਕੀਤੀ ਸੀ ਅਗਲਿਆਂ ਨੇ ਲਾਫੁਲ ਏਜੰਸੀ ਨੇ ਜਿਹੜਾ ਹੈਗਾ ਆ ਬਕਾਇਦਾ ਤੌਰ ਤੇ ਬੀ ਡੀ ਪੀ ਓ ਗਿਆ ਹੈਗਾ ਡਿਮਾਰਕੇਸ਼ਨ ਹੋਈ ਹੈਗੀ ਉਹਨਾਂ ਨੇ ਆਪਣਾ ਜਿਹੜੀ ਜਗ੍ਹਾ ਢਹਾ ਕੇ ਆਪਣਾ ਕਬਜ਼ਾ ਲੈ ਲਿਆ
0: ਪਰ ਇਹਦੇ ਵਿੱਚ ਦੇਖੋ ਜਿੱਦਾਂ ਬਹੁਤ ਵੈਰ ਵਿਰੋਧ ਚੱਲਦਾ ਆਪਸ ਦੇ ਵਿੱਚ ਮਾਨ ਸਾਹਿਬ ਦਾ ਤੇ ਖਹਿਰਾ ਸਾਹਿਬ ਦਾ ਪਰ ਮਾਨ ਸਾਹਿਬ ਨੂੰ ਫਿਰ ਮੌਕਾ ਮਿਲ ਗਿਆ ਜੀ ਲੱਗਦਾ ਹੁਣ ਕੱਲ ਤੋਂ ਕੰਮ ਸ਼ੁਰੂ ਹੋ
1: ਜਾਣਾ ਕੱਲ ਤੋਂ ਉਹਨਾਂ ਨੇ ਇਹ ਗੱਲ ਛੱਡਣੀ ਨੀ ਕਿਉਂਕਿ ਇਸ ਆਰਡਰ ਦੀ ਅਪੀਲ ਹੈ ਨੀ ਸਰ ਕੋਈ
0: ਬਿਲਕੁਲ ਹੈ ਜੀ 27 ਤਾਂ ਹੀ ਚੱਲੋ ਹੁਣ ਇਹ ਮਾਮਲਾ ਜੀ
1: ਉਹ ਕਾਰਨ ਇਸ ਆਰਡਰ ਦੀ ਕੋਈ ਅਪੀਲ ਹੈ ਨੀ ਜੀ ਜਾਂ ਤਾਂ ਹੋਵੇ ਨਾ ਬੰਦਾ ਅਪੀਲ ਪਾ ਕੇ ਤੇ ਹਾਂ ਜੀ ਆਹ ਜਿਹੜੇ ਹੈਗੇ ਕੱਢ ਦੇ ਹੋਈ ਉਹ ਉਹਨਾਂ ਨੇ ਡਿਸਮਿਸ ਕਰਕੇ ਤੇ ਨਾਲ ਕੋਸਟ ਪਾ ਕੇ ਕੋਸਟ ਵੀ ਜਿਹੜੀ ਪਾਈ ਹੈਗੀ ਉਹਨਾਂ ਨੇ ਕੀ ਕੀਤਾ ਵੀ ਜਿੰਨੀਆਂ ਪਾਰਟੀਆਂ ਇਹਨਾਂ ਨੇ ਬਣਾਈਆਂ ਸੀ ਨਾ ਜੀ ਸਾਰਿਆਂ ਚ ਬਰਾਬਰ ਵੰਡ ਤੇ ਸਾਰਿਆਂ ਨੂੰ ਜਿਹੜਾ ਹੈਗਾ ਇਹ ਵੀ ਉਹ ਬਰਾਬਰ ਵੰਡ ਦਿੱਤੇ ਜਾਣ ਪੈਸੇ 6 ਲੱਖ ਰੁਪਇਆ ਉਹ ਸਰਕਾਰ ਦੇ ਖਾਤੇ ਚ ਨਹੀਂ ਗਏ ਹੈਗੇ ਉਹ ਪਾਰਟੀਆਂ ਜਿਹੜੀਆਂ ਬਣੀਆਂ ਸੀਗੀਆਂ ਉਹਨਾਂ ਦੇ ਖਾਤੇ ਚਲ ਗਏ
0: ਹਾਂਜੀ
1: ਪੰਜਾਬ ਸਰਕਾਰ ਵੀ ਉਹਦੇ ਵਿੱਚ ਹੈਗੀ ਆ ਬੀ ਡੀ ਪੀ ਓ ਵੀ ਹੈਗਾ ਆ ਡੀ ਡੀ ਪੀ ਓ ਵੀ ਹੈਗਾ ਆ ਇਹਨਾਂ ਨੇ ਆਪਣੇ ਵਾਲੇ ਸਾਰਿਆਂ ਨੂੰ ਚੰਡੀਗੜ੍ਹ ਦਿਖਾਇਆ ਸੀ
0: ਬਿਲਕੁਲ
1: ਹਾਂਜੀ ਹਾਂ ਉਹ ਚੰਡੀਗੜ੍ਹ ਤੋਂ ਮਾਲਾ ਮਾਲ ਹੋ ਗਿਆ ਹੈਗਾ ਆ
0: ਤੇ ਦੂਸਰੇ ਪਾਸੇ ਸੈਣੀ ਸਾਹਿਬ ਜਿਹੜਾ ਪਿਛਲੇ ਸਮੇਂ ਤੋਂ ਈਡੀ ਦਾ ਇੱਟ ਖੜਕਾ ਚੱਲ ਰਿਹਾ ਦੂਸਰੇ ਪਾਸੇ ਚਲੋ ਇੱਕ ਦੋ ਸਵਾਲ ਨੇ ਇਕੱਠੇ ਕਰ ਲੈਣਾ ਆਮ ਆਦਮੀ ਪਾਰਟੀ ਦੇ ਸੰਬੰਧ ਚ ਇੱਕ ਤਾਂ ਈਡੀ ਦੇ ਵਿੱਚ ਘਿਰੀ ਹੋਈ ਹੈ ਦੂਸਰੀ ਕਹਿ ਲਓ ਕਿ ਕਹਿੰਦੇ ਖਜ਼ਾਨਾ ਬਹੁਤ ਹੈ ਭਰਿਆ ਪਿਆ ਹੈ ਲੋਕਾਂ ਨੂੰ ਤਾਂ ਕਹਿ ਰਹੇ ਨੇ ਪਰ ਜਿਹੜਾ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਖਜ਼ਾਨਾ ਪੀਪਾ ਜਿਹੜਾ ਖਾਲੀ ਹੈ ਜੀ ਟਨ ਟਨ ਦੀ ਆਵਾਜ਼ ਆਉਂਦੀ ਹੈ ਤੇ ਦੂਸਰੇ ਪਾਸੇ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਡੀ ਹੈ ਉਹਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ ਤੇ ਉਹਦੇ ਵਿੱਚ ਵੀ ਸਖ਼ਤ ਜਿਹੜੇ ਨੇ ਹਦਾਇਤਾਂ ਹੋਈਆਂ ਨੇ ਜਿਹੜੀ ਹੈ ਡੈਡ ਲਾਈਨ ਵੀ ਦਿੱਤੀ ਹੈ ਕਿਵੇਂ ਦੇਖਦੇ ਹੋ ਇੰਨਾ ਪੈਸਾ ਹਜ਼ਾਰਾਂ ਕਰੋੜ ਰੁਪਇਆ ਕਿੱਥੋਂ ਇਕੱਠਾ ਕਰਨਾ ਜੀ
1: ਭਾਰੇ ਸਭ ਗੱਲ ਏਦਾਂ ਹੈਗੀ ਆ ਜੇ ਤਾਂ ਇਹ ਨਾਲੋ ਨਾਲ ਦਿੰਦੇ ਰਹਿੰਦੇ ਪਹਿਲਾਂ ਇਹਨਾਂ ਨੇ ਕੀਤਾ ਮੁਲਾਜ਼ਮਾਂ ਦਾ ਬੰਦ ਉਹ ਤੋਂ ਬਾਅਦ ਇਹਨਾਂ ਨੇ ਕਰ ਦਿੱਤਾ ਪੈਨਸ਼ਨਰ ਦਾ ਹੀ ਬੰਦ
0: ਜੀ
1: ਹੁਣ ਸਰ ਡਿਊ ਅਮਾਊਂਟ ਹੈਗੀ ਆ 15,000 ਕਰੋੜ
0: ਰੁਪਇਆ ਜੀ
1: ਹਾਂਜੀ 15,000 ਕਰੋੜ ਰੁਪਇਆ ਹੈਗਾ ਆ ਤੇ 30 ਜੂਨ ਪਹਿਲਾਂ ਇਹਨਾਂ ਨੂੰ ਮਤਲਬ ਹਾਈ ਕੋਰਟ ਨੇ ਕਹਿਤਾ ਸੀ ਵੀ 30 ਜੂਨ ਤੱਕ ਮੁਲਾਜ਼ਮਾਂ ਨੂੰ ਤੇ ਪੈਨਸ਼ਨਰ ਨੂੰ ਉਹਨਾਂ ਦਾ ਡੀ ਦਿਓ
0: ਜੀ
1: ਇਹਨਾਂ ਨੇ ਸੋਚਿਆ ਵੀ ਅਸੀਂ ਅਪੀਲ ਕਰਕੇ ਟਾਈਮ ਲੰਘਾ ਲਾਂਗੇ
0: ਪਰ ਇਹ ਵੀ ਤਾਂ ਕ੍ਰੋਸ ਕਰਕੇ ਮਤਲਬ ਕਿ ਥੱਲੇ ਬੈਂਚ ਤੋਂ ਉੱਪਰਲੇ ਬੈਂਚ ਤਾਂ ਹੀ ਪਹੁੰਚੇ ਨੇ ਨਾ ਕਿ ਸਾਨੂੰ ਸਟੇ ਮਿਲ ਜਾਏਗੀ
1: ਹਾਂਜੀ ਬਿਲਕੁਲ ਇਸੇ ਕਰਕੇ ਗਏ ਉਹਨਾਂ ਨੇ ਸਟੇ ਦਿੱਤਾ ਨੀ ਜੀ ਇਸ ਚੀਜ਼ ਤੇ
0: ਜੀ
1: ਇਹਨਾਂ ਨੇ ਫਿਰ ਕਿਹਾ ਜੀ ਵੀ 15,000 ਕਰੋੜ ਰੁਪਇਆ ਆ ਸਰਕਾਰ ਇੰਨਾ ਛੇਤੀ ਮੈਨੇਜ ਨਹੀਂ ਕਰ ਸਕੇਗੀ ਤੇ ਸਾਡੇ ਕੋਲੋਂ ਨਹੀਂ ਹੋਣਾ ਕੱਲ ਨੂੰ ਕੰਟੈਂਪਟ ਹੋਏਗੀ ਜਾਂ ਇੱਦਾਂ ਕਰਕੇ
0: ਜੀ
1: ਉਹਨਾਂ ਨੇ ਕਿਹਾ ਕੋਈ ਗੱਲ ਨੀ ਜੇ ਤੁਸੀਂ ਟਾਈਮ ਮੰਗਦੇ ਆ ਨਾ ਤੇ ਫਿਰ ਸਾਡੇ ਕੋਲ ਜਿਹੜਾ ਹੈਗਾ ਇਹ ਇੱਕ ਸ਼ਡਿਊਲ ਲੈ ਕੇ ਆਓ ਵੀ ਹਾਂਜੀ ਤੁਸੀਂ ਕਿੱਦਾਂ ਦਿਓਗੇ ਕਦੋਂ ਕਦੋਂ ਕਿੰਨੇ ਕਿੰਨੇ ਪੈਸੇ ਦਿਓਗੇ ਹਾਂਜੀ ਪਹਿਲਾਂ ਤੁਸੀਂ ਲੈ ਕੇ ਤਾਂ ਹੋਮਵਰਕ ਕਰਕੇ ਆਓ ਤੇ ਤੁਸੀਂ ਦੱਸੋ ਵੀ ਤੁਹਾਡਾ ਕੀ ਅੱਗੇ ਜਿਹੜਾ ਹੈਗਾ ਵੀ ਤੁਸੀਂ ਸਾਡੇ ਕੋਲ ਇੱਦਾਂ ਦਾ ਟਾਈਮ ਲੈ ਜਾਓਗੇ ਤੇ ਉਹਨਾਂ ਹੀ ਟਾਈਮ ਥੋੜਾ ਲੈ ਜਾਣਾ ਹੈਗਾ। ਤੁਸੀਂ ਦੱਸੋ ਵੀ 30 ਜੂਨ ਤੱਕ ਤੁਸੀਂ ਨਹੀਂ ਦੇ ਸਕਦੇ ਤੇ 30 ਜੂਨ ਤੱਕ ਤੁਸੀਂ ਕਿੰਨਾ ਪਰਸੈਂਟ ਦੇ ਸਕਦੇ
0: ਜੀ
1: ਤੇ ਅੱਗੇ ਕਿੰਨੇ ਪਰਸੈਂਟ ਦਿਓਗੇ ਤੇ ਕਿੱਥੋਂ ਤੁਸੀਂ ਅਰੇਂਜ ਕਰੋਗੇ ਸਾਰਾ ਕੁਛ ਦੱਸ ਕੇ ਲੈ ਕੇ ਆਓ
0: ਜੀ। ਸੋ
1: ਇਸ ਕਰਕੇ ਇਹਨਾਂ ਨੂੰ ਕੋਈ ਇਹਨਾਂ ਨੂੰ ਸਿਗਾ ਕੋਈ ਸਟੇ ਮਿਲ ਜੂਗੀ, ਸਟੇ ਮਿਲਿਆ ਕੋਈ ਨੀ ਜੀ, ਉਲਟਾ ਉਹਨਾਂ ਨੇ ਤਾਂ ਹੁਣ ਇਹਨਾਂ ਨੂੰ ਇਹ ਪੁੱਛ ਲਿਆ ਵੀ ਦੱਸੋ ਜੀ ਵੀ ਤੁਹਾਡਾ ਜਿਹੜਾ ਹੈਗਾ ਵੀ ਸ਼ੈਡਿਊਲ ਦਿਓ ਤੁਸੀਂ, ਟਾਈਮਿੰਗ ਦਿਓ ਕਿੱਦਾਂ ਕਿੱਦਾਂ ਤੁਸੀਂ ਦੇਣੇ। ਜੇ ਤੁਸੀਂ 30 ਜੂਨ ਤੱਕ ਨਹੀਂ ਦੇ ਸਕਦੇ ਤੇ ਉਹਦੇ ਵਾਸਤੇ ਜਿਹੜਾ ਆ ਵੀ ਅੱਗੇ ਸਮਾਂ ਚਾਹੁੰਦੇ ਆ ਤੇ ਕਿੰਨਾ ਸਮਾਂ ਚਾਹੁੰਦੇ ਤੇ ਕਿੱਦਣ ਤੱਕ ਸਾਰਾ ਦੇ ਦਿੰਦੇ
0: ਜੀ। ਪਰ ਸੈਨਸ ਦਾ ਜਿਹੜਾ ਇਹ ਬਜਟ ਪੇਸ਼ ਕਰਦੇ ਆ ਹਰ ਸਾਲ ਦਾ ਬਜਟ ਹੁੰਦਾ ਹੈ ਜਾਂ ਸ਼ਾਇਦ ਸਾਲ ਚ ਦੋ ਵਾਰੀ ਕਰਦੇ ਕਿ ਇੱਕ ਵਾਰੀ ਕਰਦੇ ਨਾ?
1: ਹਾਂਜੀ।
0: ਤੇ ਉਹਦੇ ਵਿੱਚ ਉਸ ਹਿਸਾਬ ਦੇ ਨਾਲ ਮਤਲਬ ਕਿ ਬਜਟ ਦੇ ਵਿੱਚ ਕੋਈ ਉਹ ਜਿਹੜੀ ਹੈ ਪੇਪਰ ਵਰਕ ਹੁੰਦਾ ਕਿ ਕੋਰਟ ਨੇ ਉਹ ਨਹੀਂ ਮੰਗਿਆ ਕਿ ਤੁਸੀਂ ਇਹਦਾ ਬਜਟ ਕਿੰਨਾ ਰੱਖਿਆ ਜਾਂ ਮਤਲਬ ਕਿ ਇਨਪੁੱਟ ਜਾਂ ਆਊਟਪੁੱਟ ਕੀ ਆ, ਉਹ ਤਾਂ ਸ਼ੋਅ ਕਰ ਹੀ ਸਕਦੇ ਨੇ।
1: ਪਰ ਸਾਹਿਬ ਇਹ ਤਾਂ ਦੇਖੋ ਸੈਲਰੀ ਅਕਾਊਂਟ ਦੇ ਵਿੱਚ ਜੋ ਸੈਲਰੀ ਬਣੀ ਹੁੰਦੀ ਆ ਉਸ ਅਕਾਊਂਟ ਦੇ ਵਿੱਚ ਓਨੇ ਪੈਸੇ ਜਾਣੇ ਹੀ ਹੁੰਦੇ ਆ ਜੀ,
0: ਜਾਣੇ ਬਿਲਕੁਲ।
1: ਸਵਾਲ ਤਾਂ ਇਹ ਹੈਗਾ ਆ ਆਹੀ ਚੀਜ਼ਾਂ ਤਾਂ ਸੈਂਟਰ ਇਹਨਾਂ ਨੂੰ ਕਹਿੰਦਾ ਸੀ, ਫੇਰ ਮੁੜ ਕੇ ਕਹਿੰਦੇ ਸਾਨੂੰ ਪੈਸੇ ਨੀ ਦਿੰਦੇ ਜੀ ਉੱਥੋਂ।
0: ਨਾਲੇ ਸੈਲਰੀ
1: ਪਾਸੇ ਖਰਚ ਲੈਂਦੇ ਆ
0: ਸੈਣੀ ਸਾਹਿਬ, ਇਹ ਤਾਂ ਪਤਾ ਹੀ ਆ ਨਾ ਪੰਜਾਬ ਸਰਕਾਰ ਦੇ ਮੁਲਾਜ਼ਮ ਕਿੰਨੇ ਆ, ਵੱਖਰੇ ਵੱਖਰੇ ਵਿਭਾਗਾਂ ਦੇ ਵਿੱਚ ਉਹਨਾਂ ਦੀ ਸੈਲਰੀ ਜਿਹੜੀ ਆ ਸਾਲ ਦੀ ਕਾਊਂਟ ਕਰਦੇ ਹੀ ਹੋਣਗੇ, ਭਈ ਪਲੱਸ ਉਹਨਾਂ ਨੂੰ ਬੋਨਸ ਜਾਣਾ ਜਿਹੜਾ DA ਜਾਣਾ ਜਾਂ ਹੋਰ ਸਾਰੀਆਂ ਚੀਜ਼ਾਂ ਜਾਣੀਆਂ, ਉਹ ਕੀ ਕਾਊਂਟ ਨੀ ਕਰਦੇ ਉਸ ਸਮੇਂ ਦੇ ਵਿੱਚ ਜਦੋਂ ਬਜਟ ਪੇਸ਼ ਕਰਦੇ ਆ?
1: ਪਰ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਬਜਟ ਪੇਸ਼ ਕੀਤਾ ਸੀਗਾ ਉਦੋਂ ਮੈਂ ਆ ਕੇ ਤੇ ਬਕਾਇਦਾ ਤੌਰ ਤੇ ਰੇਡੀਓ ਤੇ ਇਹ ਗੱਲ ਕਹੀ ਸੀ
0: ਜੀ,
1: ਤੇ ਟਿਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਜਾ ਕੇ ਇਹ ਗੱਲ ਕਹੀ ਸੀ
0: ਜੀ
1: ਵੀ ਜਿੰਨਾ ਅਮਾਊਂਟ ਜਿਹੜਾ ਹੈਗਾ ਆ ਇਹਨਾਂ ਨੇ ਪਹਿਲਾਂ ਰੱਖਿਆ ਆਇਆ ਸੀਗਾ ਸੈਲਰੀਡ ਅਕਾਊਂਟ ਵਾਸਤੇ
0: ਜੀ,
1: ਉਹਨਾਂ ਅਮਾਊਂਟ ਜਿਹੜਾ ਹੈਗਾ ਆ ਅਗਲੇ ਸਾਲ ਆ ਰਿਹਾ ਹੈਗਾ ਆ ਜੀ, ਲਿਖਿਆ ਆ ਉੱਥੇ ਇਹਨਾਂ ਜਿਹੜਾ ਹੈਗਾ 1000 ਕਰੋੜ
0: ਜੀ,
1: ਤੇ 65,000 ਇਹ ਕਹਿੰਦੇ ਅਸੀਂ ਨੌਕਰੀ ਦੇ ਦਿੱਤੀ ਆ ਤੇ ਉਹ 65,000 ਨੂੰ ਤਨਖਾਹ ਕਿੱਥੋਂ ਦਿੱਤੀ ਆ ਜੀ? ਇਹਦੇ ਵੱਲੋਂ ਤਨਖਾਹ ਦਿੱਤੀ ਕੋਈ ਨੀ ਵੀ ਸਮਥਿੰਗ ਇਜ਼ ਫਿਸ਼ੀ। ਸੋ ਇਸ ਕਰਕੇ ਜਿਹੜਾ ਹੈਗਾ ਭਾਈ ਸਾਹਿਬ ਇਹਨਾਂ ਦੀਆਂ ਤੇ ਇਹ ਜਿਹੜਾ ਤੁਸੀਂ ਜਿਹੜੇ ਬਜਟ ਕਹਿੰਦੇ ਹੈਗੇ ਨਾ ਸਭ ਇਹਨਾਂ ਦੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹੈਗੀਆਂ ਜੀ। ਦੇਖੋ ਇਹ ਤਾਂ ਕਿਹੜਾ ਇਹਨੂੰ ਕਹਿੰਦੇ ਅਨਐਕਸਪੈਕਟਡ ਅਮਾਊਂਟ ਥੋੜਾ ਹੈਗਾ ਹੈ ਜੀ, ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਤੁਹਾਨੂੰ ਤੁਸੀਂ ਹਰ ਮਹੀਨੇ ਸੈਲਰੀ ਦੇਣੀ ਹੈਗੀ ਹੈ ਜੀ, ਅੱਗੇ ਵੱਧ ਕੇ ਆਉਣਾ ਹੈਗਾ ਤੇ ਇੰਨੇ ਪਰਸੈਂਟ ਦੇਣਾ ਹੈਗਾ ਜੀ। ਇਹ ਉਹ ਚੀਜ਼ਾਂ ਦੇ ਉੱਤੇ ਤਾਂ ਤੁਸੀਂ ਕਹੋ ਵੀ ਜਿੱਥੇ ਤੁਹਾਨੂੰ ਅਕਸਮਾਤ ਖਰਚੇ ਕਰਨੇ ਪੈ ਗਏ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਹੋਈ 12-14 ਹਜ਼ਾਰ ਕਰੋੜ ਰੁਪਈਆ

0: ਕਰਨੀਆਂ ਤੇ ਕਾਕਰੋਚ ਪਾਰਟੀ ਬਹੁਤ ਵਧੀਆ ਗੱਲ ਕਰਦੀ ਆ। ਇਹੀ ਗੱਲਾਂ ਤੇ ਇਹਨਾਂ ਨੇ ਸਾਨੂੰ ਇੱਦਾਂ ਦੇ ਸੁਪਨੇ ਦਿਖਾਏ ਸੀ ਜਿੱਦਾਂ ਦੇ ਅੱਜ ਉਹਨਾਂ ਨੂੰ ਉਹ ਥੋੜਾ ਜਿਹਾ ਫਲੇਵਰ ਜਿਹਾ ਫਰਕ ਪਾ ਕੇ ਉਹੀ ਸ਼ਰਾਬ ਲਿਆਂਦੀ ਹੈਗੀ, ਬੋਤਲਾਂ ਦੀ ਪੈਕਿੰਗ ਵੱਖਰੀ ਹੈ ਜੀ
1: ਤੇ
0: ਉਹ ਹੁਣ ਅਗਲੀ ਜਨਰੇਸ਼ਨ ਨੂੰ ਪਿਲਾਈ ਜਾਊਗੀ। ਹਾਂਜੀ ਉਹ ਅਗਲੀ ਜਨਰੇਸ਼ਨ ਨੂੰ ਪਿਲਾਈ ਜਾਊਗੀ ਤੇ ਉਹ ਉੱਥੇ ਜਿਹੜਾ ਹੈਗਾ ਕੋਈ ਬੈਨੀਫਿਟ ਲੈ ਲਊਗਾ ਜੀ।
1: ਬਿਲਕੁਲ
0: ਹੁਣ ਬਾਰ ਬਾਰ ਅੰਨਾ ਤਾਂ ਲੱਭਣਾ ਨੀ ਹੈਗਾ ਜੀ, ਉਹ ਵਿਚਾਰਾ ਬਹੁਤ ਬੁੱਢਾ ਹੋ ਗਿਆ ਹੈ, ਹੁਣ ਜੇ ਉਹਨੇ ਵਰਤ ਰੱਖਿਆ ਤੇ ਉਹਨੇ ਚੜਾਈ ਕਰ ਦੇਣੀ ਹੈ ਤੇ ਇਸ ਕਰਕੇ ਉਹਨੇ ਤਾਂ ਨੀ ਆਉਣਾ ਹੁਣ
1: ਸ਼ਹੀਦਾਂ ਚ ਤਾਂ ਗਿਣਿਆ ਜਾਊਗਾ।
0: ਭਾਰੇ ਸਾਹਿਬ ਉਸ ਬੁੱਢੇ ਦੀ ਤਾਂ ਸਾਰੀ ਤਪੱਸਿਆ ਖਾ ਗਏ ਇਹ ਸਰ, ਉਹਨੂੰ ਕੋਈ ਬੰਦਾ ਹੁਣ ਰਿਸਪੈਕਟ ਦੀ ਨਿਗਾਹ ਨਾਲ ਨੀ ਦੇਖਦਾ। ਬਹੁਤ ਲੋਕਾਂ ਦੀ ਸਹਿਮਤੀ ਸੀ ਉਹਦੇ ਨਾਲ ਵੀ ਹਾਂ ਯਾਰ ਇਹ ਦੇਸ਼ ਵਾਸਤੇ ਸੋਚ ਰਿਹਾ ਹੈਗਾ ਜੀ, ਲੋਕਪਾਲ ਆਏਗਾ ਲੋਕਪਾਲ ਆਏਗਾ। ਹਾਂਜੀ ਅੱਜ ਤੱਕ ਸਾਨੂੰ ਲੋਕਪਾਲ ਨੀ, ਉਹ ਬੁੱਢੇ ਦੇ ਮਗਰ ਲਾ ਕੇ ਉਹਨੇ ਜਿਹੜਾ ਇਹ ਸਮੁੰਦਰ ਮੰਥਨ ਕੀਤਾ ਉਹਦੇ ਵਿੱਚੋਂ ਕੱਢਿਆ ਕੇਜਰੀਵਾਲ ਨਦੀਨਾ, ਹਾਂਜੀ ਉਹ ਪੈ ਗਿਆ ਪੰਜਾਬ ਦੇ ਗੱਲ ਹੈਗੀ। ਤੇ ਤੁਸੀਂ ਆਹ ਦੇਖ ਲਓ ਵੀ ਪੰਜਾਬ ਵਾਲੇ ਜਿਹੜੇ ਹੈਗੇ ਆ ਕਿੱਦਾਂ ਵੋਟਾਂ ਪਾ ਪਾ ਕੇ ਰੋਂਦੇ ਪਏ ਆ ਜੀ।
1: ਬਿਲਕੁਲ
0: ਅੱਜ ਭਰਾ ਨਾ ਭਰਾ ਪਾੜ ਦਿੱਤਾ ਹੈ ਜੀ, ਇੱਥੇ ਪਤਾ ਹੀ ਨੀ ਲੱਗਦਾ ਜਿਹੜਾ ਜਿਹੜੀ ਐਮ ਸੀ ਦੀਆਂ ਟਿਕਟਾਂ ਕਿੱਥੇ ਜਾ ਰਹੀ ਆ
1: ਜੀ। ਤੇ ਸੈਣੀ ਸਾਹਿਬ ਆਪ ਦਾ ਜਿਹੜਾ ਈਡੀ ਦੇ ਨਾਲ ਪੰਗਾ ਪਿਆ ਹੋਇਆ ਉਹਦੇ ਵਿਚ ਵੀ ਕਿਤੇ ਨਾ ਕਿਤੇ ਉਲਝੇ ਹੋਏ ਨੇ ਜੋ ਹਾਲਾਤ ਨੇ। 239.46 crore ਰੁਪਏ ਦਾ ਮਾਮਲਾ ਤੇ ਅਜੇ ਵੀ ਜਿਹੜਾ ਈਡੀ ਨੂੰ ਲੱਗਦਾ ਕਿ ਭਾਈ 143 crore ਜਿਹੜਾ ਇਹਦੇ ਤੋਂ ਲਿਆ ਜਾ ਸਕਦਾ ਜਾਂ ਲੱਭਿਆ ਜਾ ਸਕਦਾ ਹੈ। ਪਰ ਦੂਸਰੇ ਪਾਸੇ ਕਹਿੰਦੇ ਫੋਨ ਦਾ ਪਾਸਵਰਡ ਨਹੀਂ ਦਿੰਦਾ ਕਿ ਕਾਨੂੰਨ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿ ਜੇ ਕੋਈ ਮੁਲਜ਼ਮ ਹੈਗਾ ਜਾਂ ਉਹਦੀ ਜਿਹੜੀ ਇਨਕੁਆਇਰੀ ਹੋ ਰਹੀ ਹੈ ਕਿ ਉਹਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਅੱਜ ਕੱਲ੍ਹ ਤਾਂ ਸਾਰਾ ਕੁਝ ਪਾਸਵਰਡ ਜਾਂ ਸਾਰਾ ਕੁਝ ਹੀ ਖੁੱਲ ਜਾਂਦਾ ਜੇ ਖੁਲਾਉਣਾ ਹੋਵੇ ਤਾਂ।
0: ਪਰ ਗੱਲ ਇੱਦਾਂ ਹੈਗੀ ਆ ਕਾਨੂੰਨ ਦੇ ਵਿੱਚ ਜਿਹੜਾ ਆ ਉੱਥੇ ਸਪਸ਼ਟ ਆ ਕਿ ਜਿੱਥੇ ਜਿਹੜਾ ਕੋਗਨੀਜੇਬਲ ਅਫੈਂਸ ਹੋ ਰਿਹਾ ਆ ਉੱਥੇ ਪੁਲਿਸ ਆਫਿਸਰ ਵਿਦਆਊਟ ਵਾਰੰਟ ਕਿਸੇ ਦੇ ਘਰ ਦੇ ਅੰਦਰ ਵੀ ਵੜ ਕੇ ਦੇਖ ਸਕਦਾ ਹੈਗਾ ਆ
1: ਜੀ।
0: ਉੱਥੇ ਵੀ ਪ੍ਰਾਈਵੇਸੀ ਹੁੰਦੀ
1: ਬਿਲਕੁਲ,
0: ਘਰ ਤੋਂ ਜ਼ਿਆਦਾ ਜਿਹੜਾ ਹੈਗਾ ਆ ਪ੍ਰਾਈਵੇਸੀ ਦਾ ਇਨਫਰਿੰਜਮੈਂਟ ਕਿੱਥੇ ਹੋ ਸਕਦੀ ਹੈਗੀ ਆ ਜੇ ਕਿਸੇ ਦੇ ਘਰ ਦੇ ਵਿੱਚ ਤੁਸੀਂ ਬਿਨਾਂ ਪੁੱਛੇ ਵੜ ਜਾਓ।
1: ਬਿਲਕੁਲ
0: ਜੇ ਕਾਨੂੰਨ ਪੁਲਿਸ ਆਫਿਸਰ ਨੂੰ ਇਹ ਸੂਚਨਾ ਮਿਲਦੀ ਆ ਕਿ ਕਿਤੇ ਜਿਹੜਾ ਆ ਇਹੋ ਜਿਹਾ ਕ੍ਰਾਈਮ ਹੋਇਆ ਜਿੱਥੇ ਉਹ ਜਿਹੜਾ ਆ ਸਿੱਧਾ ਡਾਇਰੈਕਟ ਜਿਹੜਾ ਕਿ ਸ਼ਡਿਊਲ ਡਿਫਾਈਨ ਹੁੰਦਾ ਆ ਨਾ ਜੀ ਉਹਦੇ ਵਿੱਚ ਡਿਫਾਈਨ ਹੁੰਦਾ ਵੀ ਕਿਹੜੇ ਕਿਹੜੇ ਕਿਹੜੇ ਕਿਹੜੇ ਅਫੈਂਸ ਜਿਹੜੇ ਹੈਗੇ ਆ ਕੋਗਨੀਜੇਬਲ ਹੁੰਦੇ ਆ ਤੇ ਉੱਥੇ ਲਿਖਿਆ ਹੋਇਆ ਵੀ ਇਹਨੇ ਕਿ ਪੁਲਿਸ ਆਫਿਸਰ ਜਿਹੜਾ ਹੈਗਾ ਆ ਸਾਨੂੰ ਮਤਲਬ ਗੱਡੀ ਦੇ ਉੱਤੇ ਹੱਥ ਦੇ ਕੇ ਬਾਕੀ ਸਾਰੀਆਂ ਗੱਡੀਆਂ ਜਾ ਰਹੀਆਂ ਆ ਤੇ ਅਗਲੇ ਨੇ ਸਾਨੂੰ ਗੱਡੀ ਹੱਥ ਦੇ ਕੇ ਗੱਡੀ ਖੜੀ ਕੀਤੀ ਤੇ ਸਾਨੂੰ ਪੁੱਛਿਆ ਅਸੀਂ ਉਹਨੂੰ ਕ੍ਰੋਸ ਕੁਐਸਚਨ ਕਰ ਸਕਦੇ ਆ ਵੀ ਸਰ ਮਤਲਬ ਜਿਹੜਾ ਹੈਗਾ ਆ ਡਾਊਟ ਹੋਇਆ ਹੈਗਾ ਆ ਜਾਂ ਕੋਈ ਮੇਰੇ ਖਿਲਾਫ ਇਨਫੋਰਮੇਸ਼ਨ ਸੀ ਜੇ ਅਗਲਾ ਕਹੂਗਾ ਮੈਨੂੰ ਕੋਈ ਇਨਫੋਰਮੇਸ਼ਨ ਸੀ ਤੁਸੀਂ ਉਹ ਤੋਂ ਅੱਗੇ ਨੀ ਪੁੱਛਣਾ ਵੀ ਕੀ ਸੀ ਜਾਂ ਕਿੱਦਾਂ ਸੀ ਉਹ ਤੋਂ ਅੱਗੇ
1: ਤੁਹਾਡਾ
0: ਤੁਸੀਂ ਉਹਨੂੰ ਇਹ ਪੁੱਛਣਾ ਵੀ ਸਰ ਤੁਹਾਡੀ ਤਸੱਲੀ ਹੋ ਗਈ ਆ
1: ਹਾਂਜੀ
0: ਮੇਰੀ ਤਸੱਲੀ ਹੋ ਗਈ ਆ ਇਹ ਤੁਸੀਂ ਅੱਗੇ ਉਹਦਾ ਪ੍ਰੋਵੀਜ਼ਨ ਹੋਏ ਬਸ ਠੀਕ ਠਾਕ ਹੈ ਤੁਸੀਂ ਜਾ ਸਕਦੇ ਹਾਂ ਮਤਲਬ ਇਹ ਆ ਕਿ ਉਹ ਜਾਂਦੇ ਤੁਸੀਂ ਇੰਨੀ ਗੱਲ ਜ਼ਰੂਰ ਕਹਿ ਸਕਦੇ ਹੈ ਕਿ ਤੁਸੀਂ ਜਿਹੜਾ ਇਨਫੋਰਮਰ ਹੈਗਾ ਆ ਕਾਇੰਡਲੀ ਉਹਦੇ ਤੇ ਕੋਈ ਐਕਸ਼ਨ ਲਓਗੇ ਵੀ ਉਹਨੇ ਮੇਰੇ ਖਿਲਾਫ ਜਿਹੜਾ ਹੈਗਾ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦਿੱਤੀ ਹੈਗੀ ਆ ਤੇ ਉਹ ਅੱਗੇ ਅਗਲਾ ਕਹਿੰਦਾ ਠੀਕ ਹੈ ਉਹਦੀ ਮਰਜ਼ੀ ਹੈ ਜੀ ਤੁਹਾਡਾ ਇਨਫੋਰਮਰ ਜਿਹੜਾ ਉਹ ਸਹੀ ਇਨਫੋਰਮੇਸ਼ਨ ਨਹੀਂ ਦਿੰਦਾ ਬਟ ਐਟ ਦਾ ਸੇਮ ਟਾਈਮ ਪੁਲਿਸ ਆਫਿਸਰ ਨੂੰ ਕੋਈ ਵੀ ਚੀਜ਼ ਜਿਹੜੀ ਆ ਇਹਨਾਂ ਚੀਜ਼ਾਂ ਰੋਕਦੀ ਨੀ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਜੀ ਇਹ ਤਾਂ ਸਾਡੇ ਜਿਹੜਾ ਹੈਗੇ ਆ ਉਹ ਤਾਂ ਈਡੀ ਵਾਲੇ ਹੈਗੇ ਆ 15 ਮਿੰਟ ਲਈ ਪੰਜਾਬ ਪੁਲਿਸ ਨੂੰ ਦੇ ਦਿਓ ਪੰਜਾਬ ਪੁਲਿਸ ਵਾਲਿਆਂ ਨੇ ਕਰਨਾ ਕੁਛ ਵੀ ਥਾਣੇ ਲਿਆ ਕੇ ਬਿਠਾ ਲੈਣਾ ਹੀ ਪਾਸਵਰਡ ਬਸ ਸਹੀ ਗੱਲ ਉਹ
1: ਕਰਕੇ
0: ਉਹਨੇ ਆਪਣੇ ਘਰ ਦੀ ਵੀ ਪਾਸਵਰਡ ਸਾਰਿਆਂ ਦਾ ਪਾਸਵਰਡ ਇਹਦਾ ਫਲਾਨੇ ਫਲਾਨੇ ਦਾ ਆਇਆ ਜੀ ਫਲਾਨੇ ਦਾ ਆਇਆ ਇਹ ਤਾਂ ਏਦਾਂ ਆ ਉੱਥੇ ਉਹ ਜਿਹੜੀਆਂ ਕੋਰਟਾਂ ਹੈਗੀਆਂ ਉਹ ਹੈਗੀਆਂ ਜੈਂਟਲਮੈਨ ਕੋਰਟ ਹਾਂਜੀ ਉੱਥੇ ਅਮੀਰ ਲੋਕ ਜਾਂਦੇ ਆ ਜੀ ਤੇ ਪਰ ਇਹ ਸਭ ਇਹ ਗੱਲ ਹੈਗੀ ਆ ਤੇ ਮੈਂ ਥੋੜਾ ਜਿਹਾ ਮੁੱਦੇ ਤੋਂ ਹਟ ਕੇ ਲੱਗਾ ਗੱਲ ਕਰਨ ਅੱਜ ਨਾ ਵੀ ਮੈਂ ਮਤਲਬ ਬੈਠਾ ਤੇ ਲਾਈਟ ਚਲ ਗਈ ਲਾਈਟ ਚਲ ਗਈ ਤੇ ਉਹ ਮੈਂ ਉੱਥੇ ਕੋਲ ਮੈਂ ਦੇਖਿਆ ਤੇ ਗਰਮੀ ਬਹੁਤ ਜ਼ਿਆਦਾ ਮੈਂ ਸੋਚਿਆ ਵੀ ਅਸੀਂ ਤਾਂ ਚਲੋ ਪੇਂਡੂ ਬੰਦੇ ਹੈਗੇ ਆ ਜੀ ਧੁੱਪ ਛਾਂ ਬਰਦਾਸ਼ਤ ਕਰ ਲਈ ਦੀ ਆ ਤੇ ਰੂੜਾ ਸਾਹਿਬ ਤਾਂ ਕੀ ਬਣਿਆ ਹੋਊਗਾ ਇੰਨੀ ਗਰਮੀਆਂ

0: ਵਿਚ ਜਿਹੜਾ ਆ ਫੜ ਕੇ ਲੈ ਗਏ।
1: ਮੈਂ
0: ਉਹ ਤਾਂ ਕਹਿੰਦੇ ਹੋਣੇ ਆ ਵੀ ਭਾਈ ਕੋਈ ਵੀ ਬੰਦਾ ਜਿਹੜਾ ਆ ਇਹੋ ਜਿਹਾ ਕੰਮ ਕਰੇ ਪਰ ਗਰਮੀਆਂ ਚ ਨਾ ਫੜ ਹੋਵੇ,
1: ਹਾਂਜੀ,
0: ਕਿਉਂਕਿ ਇਹਦਾ ਤਾਂ ਏਸੀ ਤੋਂ ਬਿਨਾਂ ਰਹਿੰਦੇ ਹੀ ਨੀ ਜੀ ਜਿਹੜੇ ਬੰਦੇ
1: ਜੀ
0: ਉੱਥੇ ਜਿਹੜਾ ਹੈਗਾ ਇਹਨਾਂ ਨੂੰ ਕਿਤੇ ਏਸੀ ਥੋੜਾ ਉਹਨਾਂ ਨੇ ਦਿੱਤਾ ਹੋਣਾ ਜੀ, ਵੱਧ ਤੋਂ ਵੱਧ ਪੱਖਾ ਦਿੱਤਾ ਹੋਊਗਾ,
1: ਬਿਲਕੁਲ ਹੈ ਜੀ,
0: ਤੇ ਪੱਖੇ ਦਾ ਪਸੀਨਾ ਵੀ ਸੁੱਕਦਾ ਹੁੰਦਾ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਈਡੀ ਵਾਲੇ ਜਿਹੜੇ ਆ ਉਹ ਬੜੇ ਸੌਫਟ ਹਾਰਟਡ ਆ ਜੀ, ਕਿਤੇ ਪੰਜਾਬ ਪੁਲਿਸ ਕੋਲ ਕੇਸ ਹੁੰਦਾ ਤਾਂ ਉਹਨੇ ਪੁੱਛਣਾ ਸੀਗਾ ਜੀ ਵੀ ਕਿੱਥੇ ਦੇ ਦੇ ਆਪਣਾ ਤੂੰ, ਅਗਲੇ ਨੇ ਕੁਛ ਨੀ ਨਾ ਗਾਲੀ ਬਾਹਰ ਆਉਣ ਦੇਣੀ ਸੀਗੀ
1: ਜੀ।
0: ਸੋ ਇਸ ਕਰਕੇ ਹੈਗਾ ਇਹ ਦਖਰੇ ਕਰਦੇ ਹੈਗੇ ਜੀ, ਉਹਦੇ ਵਿੱਚ ਕੀ ਪ੍ਰਾਈਵੇਸੀ ਹੈਗੀ ਆ,
1: ਬਿਲਕੁਲ
0: ਜੇ ਮਸਲਾ ਕੋਰਟ ਦੇ ਵਿੱਚ ਆ ਕੋਰਟ ਇੰਨੀ ਗੱਲ ਕਹਿ ਸਕਦਾ ਹੈਗਾ ਕਿ ਭਾਈ ਆਈਓ ਨੂੰ ਡਾਇਰੈਕਸ਼ਨਾਂ ਕੀਤੀਆਂ ਜਾ ਸਕਦੀਆਂ ਕਿ ਸੰਬੰਧਿਤ ਜਾਣਕਾਰੀ ਜਿਹੜੀ ਮੁੱਦੇ ਨਾਲ ਰਿਲੇਟਡ ਜਾਣਕਾਰੀ ਉਹ ਤੁਸੀਂ ਹਾਂ ਤੁਸੀਂ ਕਰ ਸਕਦੇ ਹੈਗੇ, ਸਾਰਾ ਕੁਛ ਕਰ ਸਕਦੇ ਹੈਗੇ ਆ, ਬਟ ਇਹਦੇ ਮੋਬਾਈਲ ਦੀ ਹੋਰ ਕੋਈ ਜਾਣਕਾਰੀ ਜੇ ਕਿਤੇ ਬਾਹਰ
1: ਲੀਕ ਹੋਈ
0: ਤੇ ਯੂ ਸ਼ੈਲ ਬੀ ਪਰਸਨਲੀ ਰਿਸਪੋਂਸੀਬਲ,
1: ਬਸ
0: ਇੰਨੀ ਗੱਲ ਕਹਿ ਕੇ ਤੇ ਤੁਸੀਂ ਉਹ ਦੇ ਦਿਓ ਉਹਨੂੰ ਕਾਪੀ ਤੇ ਦੇ, ਤੂੰ ਤੇਰੀ ਪ੍ਰਾਈਵੇਸੀ ਕੋਈ ਲੀਕ ਨੀ ਹੁੰਦੀ ਅਗਲੇ ਮੁੱਦੇ ਦੀ ਗੱਲ ਕਰ, ਠੀਕ ਹੈ ਜੀ। ਨਹੀਂ ਤਾਂ ਇੱਥੇ ਬੜੇ ਬੜੇ ਜਿਹੜੇ ਹੈਗੇ ਹੈਕਰ ਬੈਠੇ ਹੈਗੇ ਉਹ ਮਿੰਟ ਦੇ ਵਿੱਚ ਅਗਲੇ ਪਾਸਵਰਡ ਜਿਹੜਾ ਹੈਗਾ ਖੋਲ ਲੈਂਦੇ ਅਗਲੇ ਲੋਕ,
1: 200-400 ਰੁਪਇਆ ਦਿਓ ਇੱਥੇ ਆਈਫੋਨ ਦਾ ਕੱਢ ਕੇ ਅਗਲੇ ਸਾਰਾ ਕੁਝ ਬਾਹਰ ਰੱਖ ਦਿੰਦੇ ਆ ਜੀ, ਤੇ ਇਹ ਤਾਂ ਕਿਹੜੀ ਸ਼ੈ ਆ, ਬਿਲਕੁਲ ਹੈ ਜੀ,
0: ਬਿਲਕੁਲ ਜੀ, ਬਿਲਕੁਲ।
1: ਤੇ ਸੈਣੀ ਸਾਹਿਬ
0: ਮੈਂ ਭਾਰੇ ਸਾਹਿਬ
1: ਹਾਂਜੀ
0: ਤੁਹਾਨੂੰ ਵੀ ਕਾਫੀ ਨੌਲੇਜ ਹੈ ਜੀ ਸੀ ਜੀ ਪਾਸਵਰਡ ਪੂਸਵਰਡ ਖੋਲਣ ਦੀ, ਹੈਲੋ
1: ਨਹੀਂ ਟੈਕਨੋਲੋਜੀ ਨਾਲ ਜੁੜੇ ਹੋਏ ਆ ਜੀ, ਕੀ ਕਰੀਏ ਸਿੱਖਣਾ ਪੈਂਦਾ
0: ਖਾਣਾ, ਤੋਂ ਵੀ ਸੇਵਾਵਾਂ ਲਈਆਂ ਜਾ ਸਕਦੀਆਂ, ਮਤਲਬ ਜਿਹੜਾ ਈਜ਼ੀ ਨੇ ਲੈਣੀਆਂ ਹੋਣ ਤੇ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪਿਛਲੇ ਸਮੇਂ ਤੋਂ ਜਿਹੜਾ ਮੁੱਦਾ ਚੱਲਦਾ ਆ ਰਿਹਾ ਸਿੱਖ ਸਿਆਸਤ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਸੂਬਾ ਸਰਕਾਰ ਦੇ ਵਿੱਚ ਬੇਅਦਬੀ ਮਾਮਲੇ ਦੇ ਵਿੱਚ, ਚਲੋ ਬਿੱਲ ਪਾਸ ਹੋ ਗਿਆ, ਸਾਰਾ ਕੁਝ ਹੋ ਗਿਆ, ਦਾਅਵੇ ਵੀ ਹੋ ਗਏ, ਵਾਅਦੇ ਵੀ ਹੋ ਗਏ, ਧੜੱਲੇ ਦੇ ਨਾਲ ਪ੍ਰਚਾਰ ਵੀ ਹੋ ਗਿਆ, ਸ਼ੁਕਰਾਨਾ ਵੀ ਹੋ ਗਿਆ, ਪਰ ਹੁਣ ਜਿਹੜਾ ਜਦੋਂ ਦੇਖਦੇ ਹਾਂ ਐਸ ਜੀ ਪੀ ਸੀ ਤੇ ਜਥੇਦਾਰ ਗੜਗੱਜ ਸਾਹਿਬ, ਉਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਸਖ਼ਤ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਚੇਤਾਵਨੀਆਂ ਵੀ ਦਿੱਤੀਆਂ, ਅਲਟੀਮੇਟਮ ਵੀ ਦਿੱਤਾ, 48 ਘੰਟੇ ਤੱਕ ਉਹਦਾ ਸਮਾਂ ਵੀ ਖਤਮ ਹੋ ਰਿਹਾ, ਇਸੇ ਤਰ੍ਹਾਂ ਪੰਥਕ ਇਕੱਠ ਵੀ ਸੱਦਿਆ ਗਿਆ ਹੈ, ਉਹ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ, ਤੇ ਅੱਜ ਉਸ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਰਾਜਪਾਲ ਹੋਣਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਭਾਈ ਅਸੀਂ ਉਸ ਚੀਜ਼ ਨੂੰ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਬਕਾਇਦਾ ਉਨ੍ਹਾਂ ਨੇ ਜਿਹੜੇ ਇਤਰਾਜ਼ ਨੇ ਜਾਂ ਖਰੜੇ ਦੀ ਮੰਗ ਕੀਤੀ ਸੀ ਉਹ ਨਾ ਦੇਣਾ, ਉਹ ਸਾਰੀਆਂ ਗੱਲਾਂ ਮੂਹਰੇ ਰੱਖੀਆਂ ਨੇ ਕਿ ਆਪਣੇ ਅਹੁਦੇ ਦੇ ਮੁਤਾਬਕ ਜਾਂ ਆਪਣੇ ਪਾਵਰ ਦੇ ਮੁਤਾਬਕ ਕੀ ਸਰਕਾਰ ਦੇ ਨਾਲ ਇਹਦੇ ਉੱਤੇ ਸਹਿਮਤੀ ਬਣਾ ਕੇ ਕੁਝ ਨਾ ਕੁਝ ਕੀਤਾ ਜਾ ਸਕਦਾ ਹੋਏਗਾ, ਜਾਂ ਫਿਰ ਦੂਸਰੇ ਪਾਸੇ ਬੜੇ ਸਮੇਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਆਪਣੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਨ੍ਹਾਂ ਦਾ ਬਿਆਨ ਨਹੀਂ ਆ ਰਿਹਾ ਸੀ, ਚੁੱਪ ਸੀਗੇ, ਕਿਤੇ ਨਾ ਕਿਤੇ ਚਲੋ ਥੋੜਾ ਜਿਹਾ ਉਨ੍ਹਾਂ ਨੇ ਸੂਝਬੂਝ ਦੇ ਨਾਲ ਕੰਮ ਲੈ ਰਹੇ ਨੇ ਉਸ ਚੀਜ਼ ਦੇ ਵਿੱਚ ਦੇਖਿਆ ਜਾਵੇ, ਨਹੀਂ ਤਾਂ ਪਹਿਲਾਂ ਬੋਲ ਪੈਂਦੇ ਸੀ, ਗੱਲਬਾਤ ਸ਼ੁਰੂ ਹੋ ਜਾਂਦੀ ਸੀ, ਹਰ ਟਾਰਗੇਟ ਫਿਰ ਉਨ੍ਹਾਂ ਦੇ ਵੱਲ ਨੂੰ ਹੋ ਜਾਂਦਾ ਸੀ। ਤੇ ਕਿਵੇਂ ਦੇਖਦੇ ਹੋ ਜੋ ਹੁਣ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੇ ਵੀ ਬਿਆਨ ਦਿੱਤਾ ਸਾਰੀ ਸਿਚੁਏਸ਼ਨ ਦੇ ਉੱਤੇ, ਬਾਅਦ ਦੇ ਵਿੱਚ ਕਾਹਤੋਂ ਚੁੱਪ ਸੀਗੇ, ਕੀ ਕਾਰਨ ਸੀਗੇ, ਤਾਂ ਕਿਵੇਂ ਦੇਖਦੇ ਹੋ ਇਹ ਮੁਲਾਕਾਤ ਅੱਗੇ ਵੱਧ ਪਾਏਗੀ ਜਾਂ ਕੁਝ ਹੱਲ ਨਿਕਲ ਸਕੇਗਾ ਬੇਅਦਬੀ ਮਾਮਲੇ ਦੇ ਵਿੱਚ ਬਿੱਲ ਦੇ ਵਿੱਚ?
0: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਕਿ ਮੈਂ ਤਾਂ ਹੈਰਾਨ ਆ ਆਪਣੀ ਇਸ ਕੌਮ ਤੇ
1: ਜੀ,
0: ਕੋਈ ਵੀ ਜਿਹੜਾ ਹੈਗਾ ਰਿਐਕਸ਼ਨ ਦੇਣਾ ਆ ਉਸ ਟਾਈਮ ਤੇ ਨਹੀਂ ਦੇਣਾ ਜਦੋਂ ਲੋੜ ਹੁੰਦੀ ਆ, ਉਹ ਤੋਂ ਬਾਅਦ ਵਿੱਚ ਵਿਚਾਰਦੇ ਆ ਜੀ
1: ਜੀ।
0: ਕਿਤੇ ਮੂਸੇ ਵਾਲੇ ਦਾ ਗਾਣਾ ਠੀਕ ਹੀ ਸੀਗਾ ਜੀ,
1: 95
0: ਹਾਂਜੀ, ਬੰਦਾ ਮਾਰ ਕੇ, ਹਾਂਜੀ ਬੰਦਾ ਮਾਰ ਕੇ ਕਸੂਰ ਪੁੱਛਦੇ, ਹਾਂਜੀ
1: ਜੀ,
0: ਉਹੋ ਹੀ ਚੱਕਰ ਆ ਇਹਨਾਂ ਦਾ। ਤੁਸੀਂ ਦੇਖੋ ਨਾ ਹਿਸਟਰੀ ਦੇਖੋ, ਜਦ ਦੀ ਅਸੀਂ ਹੋਸ਼ ਸੰਭਾਲੀ ਆ ਜੀ, ਸਾਡਾ ਇੱਕ ਮੁੱਖ ਮੰਤਰੀ ਜਿਹੜਾ ਹੈਗਾ ਆ ਦੂਜੇ ਉਹ ਨਾਲ ਦੀ ਸਟੇਟ ਦੇ ਮੁੱਖ ਮੰਤਰੀ ਕੋਲੋਂ ਪੈਸੇ ਲੈਂਦਾ ਹੈਗਾ ਆ, ਹਾਂਜੀ ਵੀ ਨਹਿਰ ਕੱਢ ਦੇਣੀ ਤੁਹਾਡੇ ਪਾਣੀ ਵਾਸਤੇ ਜੀ,
1: ਹਾਂਜੀ
0: ਦੂਜਾ ਮੁੱਖ ਮੰਤਰੀ ਆਉਂਦਾ ਚਾਂਦੀ ਦੀ ਕਹੀ ਲੈ ਕੇ ਲਹਾਂਡਾ ਲੈ ਕੇ ਚੱਲ ਜਾਂਦੇ ਹੈਗੇ ਜੀ, ਵੀ ਚਲੋ ਜੀ ਲਾਓ
1: ਟੱਕ, ਹਾਂਜੀ
0: ਪ੍ਰਧਾਨ ਮੰਤਰੀ ਨੂੰ ਸੱਦ ਲੈਂਦੇ ਹੈਗੇ ਆ ਜੀ, ਚਲੋ ਉਹ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇਰ ਆਉਂਦੇ ਹੈਗੇ ਵਿਚਾਰ, ਉਹੀ ਦੋ ਪਰਸਨੈਲਿਟੀ ਆ,
1: ਹਾਂਜੀ
0: ਫੇਰ ਉਹ ਤੋਂ ਬਾਅਦ ਓਹੀ ਦੋ ਪਰਸਨੈਲਿਟੀਆਂ ਜਿਹੜੀਆਂ ਹੈਗੀਆਂ, ਇੱਕ ਮੋਰਚਾ ਲਾ ਦਿੰਦੇ ਹੈਗੇ ਆ ਜੀ, ਮੋਰਚਾ ਲਾ ਦਿੰਦੇ ਜੀ, ਪਾਣੀਆਂ ਦਾ ਮੋਰਚਾ ਹੁੰਦਾ ਹਾਂਜੀ, ਉਹ ਪਾਣੀਆਂ ਦਾ ਮੋਰਚਾ ਸੀ, ਓਹਨੂੰ ਧਰਮ ਦੇ ਨਾਲ ਰੰਗਿਆ ਜਾਂਦਾ ਆ ਤੇ ਲੈ ਜਾਂਦੇ ਸਾਰਿਆਂ ਨੂੰ ਜੀ। ਚਲੋ ਉੱਥੇ ਬਥੇਰੇ ਇੰਨਾ ਯੂਥ ਮਰਿਆ ਜੀ, ਸਾਰਾ ਕੁਛ ਹੋਇਆ ਜੀ, ਉਹ ਤੋਂ ਬਾਅਦ ਓਹੀ ਜਿਹੜਾ ਚਾਂਦੀ ਦੀ ਗਈ ਲੈ ਕੇ ਗਿਆ ਸੀਗਾ, ਉਹ ਜਿਹੜਾ ਹੈਗਾ ਆਪਣੇ ਵਿਧਾਨ ਸਭਾ ਦੇ ਵਿਚ ਬਿੱਲ ਪਾਸ ਕਰ ਦਿੰਦਾ, ਸਾਰੇ ਸਮਝੌਤੇ ਰੱਦ ਤੇ ਪਾਣੀਆਂ ਦਾ ਰਾਖਾ ਬਣ ਕੇ ਬਹਿ ਜਾਂਦਾ ਜੀ। ਮੈਨੂੰ ਸਮਝ ਹੀ ਨੀ ਆਈ ਪੀ ਏ ਜਿਹੜਾ ਹੈਗਾ ਆ ਇਹ ਹੋ ਕੀ ਰਿਹਾ ਸਰ। ਜੇ ਤਾਂ ਕੋਈ ਬਾਹਰਲਾ ਰਿਸਰਚ ਕਰੇ ਨਾ ਤੇ ਉਹ ਆਪਣਾ ਸਿਰ ਫੜ ਕੇ ਬਹਿ ਜੂਗਾ ਜੀ, ਇਹ ਕੀ ਹੋ ਕੀ ਰਿਹਾ ਹੈਗਾ ਜੀ ਇੱਥੇ ਹਾਂਜੀ, ਤੇ ਇਹ ਕਿੱਦਾਂ ਦੇ ਲੋਕ ਆ, ਇਹਨਾਂ ਲੋਕਾਂ ਨੂੰ ਬੂਟਿਆਂ ਬਗ ਉਹ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਰਕੇ ਚੱਲ ਮੇਰੇ ਭਾਈ, ਅਜੇ ਤੱਕ ਅਸੀਂ ਬੁੱਢੇ ਹੋ ਗਏ ਆ, ਉਹ ਕੰਮ ਕੁਛ ਨੀ ਹੋਇਆ, ਉਹ ਜੋ ਉੱਥੇ ਦਾ ਉੱਥੇ ਹੀ ਆ, ਸਾਰਾ ਕੁਛ ਉੱਥੇ ਦਾ ਉੱਥੇ ਹੀ ਆ, ਏਦਾਂ ਹੀ ਇਹਨਾਂ ਦਾ ਹਾਲ ਆ ਜੀ। ਜਦੋਂ ਬੋਲਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਤਾਂ ਚੋਰ ਮੋਰੀ ਦਿੱਤੀ ਤੁਸੀਂ ਅਕਾਲੀਆਂ ਨੇ ਜੀ, ਇਹਨਾਂ ਨੇ ਕਿਉਂ ਜਿਹੜਾ ਹੈਗਾ ਆ ਉਹਨੂੰ ਮਤਲਬ ਇੱਕ ਧਰਮ ਦੇ ਮੁੱਦੇ ਨੂੰ ਸਟੇਟ ਸਬਜੈਕਟ ਬਣਾਇਆ, ਕਿਉਂ 2008 ਵਾਲਾ ਪਾਸ ਕੀਤਾ ਹੀ ਕਿਉਂ ਜੀ, ਉਦਣ ਨੀ ਸੀ ਸਰਕਾਰੀ ਦਖਲ ਅੰਦਾਜ਼ੀ ਜੀ, ਤੁਸੀਂ ਤਾਂ ਇੰਨੀ ਕੁ ਦਿੱਤੀ, ਅਗਲਿਆਂ ਨੇ ਪੂਰੀ ਗਰੜੀ ਹੈਗੀ ਲਾ ਲਈ ਫਿਰ, ਠੀਕ ਹੈ ਜੀ, ਅਗਲਿਆਂ ਨੇ ਹੁਣ ਇਹਨਾਂ ਦਾ ਹੀ ਬਣਾਇਆ ਆ ਨਾ ਜੀ, ਇਹ ਮਤਲਬ ਤੁਸੀਂ ਕਿਉਂ ਬਣਾਇਆ ਸੀ 2007 ਦੇ ਵਿਚ ਭਾਈ।
1: ਪਰ ਸੈਂਟ ਸਾਹਿਬ ਸੋਧ ਦਾ ਮੁੱਦਾ ਹੁਣ ਵੀ ਚੱਕ ਰਿਹਾ, ਪਰ ਇਸ ਜੇ ਇੰਨਾ ਹੀ ਖਤਰਨਾਕ ਚੀਜ਼ਾਂ ਹੈਗੀਆਂ ਨੇ, ਜੇ ਦੂਸਰਾ ਪੱਖ ਵੀ ਦੇਖੀਏ ਤਾਂ ਇਹਨੂੰ ਮਤਲਬ ਕਿ ਰੱਦ ਕਰਨ ਦਾ ਕਿਉਂ ਨੀ ਮੁੱਦਾ ਚੱਕਦੇ ਜੀ।
0: ਸਰ ਦਲ ਖਾਲਸਾ ਇਹੀ ਕਹਿ ਰਿਹਾ, ਉਹ ਵੀ ਗਲਤ ਸੀ ਇਹ ਵੀ ਗਲਤ, ਦੋਨੇ ਚੀਜ਼ਾਂ ਰੱਦ ਹੋਣ, ਸ੍ਰੀ ਅਕਾਲ ਤਖ਼ਤ ਜਿਹੜਾ ਹੈਗਾ ਆ ਉਹ ਆਪੇ ਹੀ ਗਵਰਨ ਕਰੇਗਾ, ਉਹ ਆਪੇ ਹੀ ਬੇਅਦ ਵੀ ਦੇਖੇਗਾ ਕਿੱਦਾਂ ਕਰਨੀ ਆ, ਕੀ ਕਰਨਾ ਹੈਗਾ ਆ, ਵੀ ਉਹਦਾ ਕੀ ਹੱਲ ਕਰਨਾ, ਠੀਕ ਹੈ ਜੀ, ਤੇ ਆਪੇ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਦਾ ਮਾਮਲੇ ਜਿਹੜੇ ਹੈਗੇ ਆ ਉਹ ਸਾਰਾ ਵੀ ਉਹਦਾ ਅਕਾਊਂਟਸ ਰੱਖਣੇ ਹੈਗੇ, ਉਹ ਆਪਣੇ ਆਪ ਧਰਮ ਦਾ ਮੁੱਦਾ ਉਹ ਪੂਰੀ ਤਰ੍ਹਾਂ ਵੱਖ ਹੋਣਾ ਚਾਹੀਦਾ ਹੈਗਾ ਆ, ਤੇ ਇਹ ਚੀਜ਼ ਜਿਹੜੀ ਹੈਗੀ ਪੂਰੀ ਤਰ੍ਹਾਂ ਵੱਖ ਹੋਣੀ ਚਾਹੀਦੀ, ਅਸੀਂ ਆਪਣੇ ਹਿਸਾਬ ਨਾਲ ਗਵਰਨ ਹੋਣਾ ਚਾਹੀਦਾ ਪਹਿਲਾਂ, ਇਸੇ ਕਰਕੇ 2008 ਵਾਲਾ ਮੇਨ ਐਕਟ ਵੀ ਰੱਦ ਹੋਣਾ ਚਾਹੀਦਾ, ਸੋਧ ਕੇ ਜਿਹੜਾ ਬਣਾਇਆ ਇਹ ਵੀ ਰੱਦ ਹੋਣਾ ਚਾਹੀਦਾ ਹੈਗਾ ਜੀ, ਅਗਲੇ ਆਹ ਚੀਜ਼ ਕਹਿੰਦੇ ਹੈਗੇ ਆ। ਔਰ ਮੈਨੂੰ ਉਹਨਾਂ ਦਾ ਸਟੈਂਡ ਜਿਹੜਾ ਦਲ ਖਾਲਸਾ ਜਿਹੜਾ ਹੈਗਾ ਆ ਉਹਨਾਂ ਦੀ, ਭਾਵਾਂ ਹੋਰ ਮੈਂ ਕਿਸੇ ਗੱਲ ਨਾਲ ਸਹਿਮਤ ਹੋਵਾਂ ਨਾ ਹੋਵਾਂ, ਪਰ ਇਸ ਜਿਹੜੇ ਹੈਗਾ ਦਲੀਲ ਦੇ ਨਾਲ ਮੈਂ ਸਹਿਮਤ ਆ,
1: ਬਿਲਕੁਲ
0: ਹਾਂਜੀ, ਇਹਨਾਂ ਦਾ ਕੀ ਹੈਗਾ ਆ ਜੀ, ਇਹ ਤਾਂ ਮੁੜ ਕੇ ਫੇਰ ਅਮੈਂਡਮੈਂਟ ਲਿਆਓ ਜੀ, ਇੱਕ ਉਹਦੇ ਵਿੱਚ ਫੇਰ ਅਮੈਂਡ ਕਰ ਲਓ ਜੀ, ਕੀ ਅਮੈਂਡ ਕਰੋਗੇ ਤੁਸੀਂ, ਵੀ ਹਾਂ ਜੀ ਆਹ ਵਰਡਿੰਗ ਤੋਂ ਸਾਨੂੰ ਇਤਰਾਜ਼ ਹੈਗੀ ਆ ਜੀ, ਤੇ ਇੱਕ ਜਿਹੜਾ ਹੈਗਾ ਆ ਵੀ ਫਾਲਸ ਇੰਪਲੀਕੇਸ਼ਨ ਜਿਹੜੀ ਆ ਉਹਦੇ ਬਾਰੇ ਕੁਛ ਨਾ ਕੁਛ ਕਰੋ ਜੀ, ਵੀ ਕਿਸੇ ਨਾਲ ਕਿਸੇ ਨੂੰ ਝੂਠਾ ਫਸਾਤਾ ਜਾਂਦਾ ਹੈਗਾ, ਤੇ ਉਹਦੇ ਬਾਰੇ ਜਿਹੜਾ ਆ ਕੋਈ ਨਾ ਕੋਈ ਹੱਲ ਕਰੋ, ਵੀ ਇਹਦਾ ਮਿਸ ਯੂਜ਼ ਬਹੁਤ ਜ਼ਿਆਦਾ ਹੋ ਸਕਦਾ ਹੈਂਜੀ, ਇਹਨਾਂ ਸੋਧਾਂ ਨਾਲ ਕੰਮ ਨਹੀਂ ਚੱਲਣਾ ਸਰ, ਇਹ ਵਾਕਈ ਜਿਹੜਾ ਹੈਗਾ ਤੁਸੀਂ ਦੇਖੋ। ਹੁਣ ਸਵਾਲ ਇਹ ਹੈਗਾ ਜਿੱਦਾਂ ਦਾ ਇਹ ਐਕਟ ਪਾਸ ਹੋਇਆ, ਮੇਰੇ ਖਿਆਲ 3 ਕੁ ਤਾਂ ਕੇਸ ਆ ਗਏ ਬੇਅਦਬੀਆਂ ਦੇ ਜੀ,
1: ਜੀ ਬਿਲਕੁਲ ਆਏ ਨੇ
0: 3 ਕੇਸ ਸਰ, 3 ਇੰਸੀਡੈਂਟ ਇਦਾਂ ਦੇ ਹੋ ਚੁੱਕੇ ਆ ਸਰ ਉਦੋਂ ਦਾ,
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਤਾਂ ਇਹ ਕਾਨੂੰਨਾਂ ਨਾਲ ਬੇਅਦਬੀ ਨਹੀਂ ਰੋਕਦੀ ਜੀ,
1: ਜੀ
0: ਆਦਬ ਹਾਂਜੀ, ਆਦਬ ਜਿਹੜਾ ਆ ਉਹ ਬੰਦੇ ਦੇ ਮਨ ਦੇ ਅੰਦਰ ਹੁੰਦਾ, ਸਤਿਕਾਰ ਬੰਦੇ ਦੇ ਮਨ ਦੇ ਅੰਦਰ ਹੁੰਦਾ ਆ,
1: ਬਿਲਕੁਲ ਆ ਜੀ,
0: ਇਹ ਕੋਈ ਬਾਹਰੀ ਚੀਜ਼ ਨੀ, ਬਾਹਰੀ ਦੇਖਣੀ ਜਿਹਨੂੰ ਦਿਖਾਲਿਆ ਜਾਵੇ ਜੀ,
1: ਜੀ
0: ਬਾਕੀ ਤਾਂ ਜਿਹੜਾ ਹੈਗਾ ਆ ਪੁਜਾਰੀਵਾਦ ਨੇ ਸਾਡੀ ਸੋਚ ਹੀ ਇੰਨੀ ਸੰਕੀਰਣ ਕਰ ਦਿੱਤੀ ਆ ਜੀ,
1: ਜੀ
0: ਮੈਂ ਤਾਂ ਹੁਣ ਮੋਬਾਈਲ ਤੇ ਪਾਠ ਲਾਈਏ ਤਾਂ ਵੀ ਮੈਂ ਮੋਬਾਈਲ ਤੇ ਕੱਪੜਾ ਪਾ ਦਿੰਦਾ ਭਾਈ, ਵਿਆਸ ਵੀ ਨਾ ਹੋਵੇ ਹਾਂਜੀ, ਇੱਥੇ ਕੀ ਪਤਾ ਸੰਕੀਰਣ ਸੋਚ ਕਿੱਥੇ ਤੱਕ ਚੱਲ ਗਈ ਆ ਜੀ, ਗਿਰ ਗਈ ਆ ਜੀ,
1: ਬਿਲਕੁਲ ਜੀ,
0: ਸੋ ਇਹ ਹੋਣਾ ਚਾਹੀਦਾ ਜੀ ਹੱਲ, ਜਿੱਦਾਂ ਮਰਜ਼ੀ ਆ ਜੀ,
1: ਅੱਜ
0: ਭਾਵੇਂ ਸੁਖਬੀਰ ਸਿੰਘ ਬਾਦਲ ਹੋਣੀ ਵੀ ਚੰਗਾ ਹੋ ਗਿਆ, ਸਗੋਂ ਕੁਛ ਗਲਤ ਬੋਲਣ ਨਾਲੋਂ ਲੇਟ ਬੋਲਣਾ ਚੰਗਾ, ਅੱਗੇ ਕਾਹਲੀ ਦੇ ਵਿਚ ਧਾਮੀ ਸਾਹਿਬ ਬੋਲੇ ਸੀਗੇ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ ਪਿਆ,
1: ਬਿਲਕੁਲ
0: ਥੋੜਾ ਦਿਨ ਸੋਚ ਕੇ ਬੋਲਣਾ ਚਾਹੀਦਾ ਹੈਗਾ, ਵੀ ਜਦੋਂ ਤੱਕ ਸਮਝ ਨਾ ਹੋਵੇ ਤੇ ਬਿਨਾਂ ਸਮਝੇ ਬੋਲਣਾ ਹੀ ਨਹੀਂ ਚਾਹੀਦਾ
1: ਜੀ, ਬਿਲਕੁਲ ਹੈ
0: ਜੀ, ਜੀ ਪਾਰਾ ਸਾਹਿਬ,
1: ਤੇ ਸੈਣੀ ਸਾਹਿਬ ਕੀ ਬਾਤਾਂ ਜੀ, ਤੇ ਖਬਰਾਂ ਤਕਰੀਬਨ
0: ਆਪਾਂ ਕਰ ਹੀ
1: ਲਈਆਂ,
0: ਸ਼ੁਕਰੀਆ ਜੀ, ਸ਼ੁਕਰੀਆ
1: ਜੀ,
0: ਹਾਂਜੀ ਹਾਂਜੀ, ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਬਾਤ ਦੇ ਵਿਚ ਸਾਂਝ ਪਾ ਕੇ ਗਏ ਨੇ, ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਤੁਸੀਂ ਇਹਨਾਂ ਮੁੱਦਿਆਂ ਉੱਤੇ ਕੀ ਸੋਚਦੇ ਹੋ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਟ ਸਟੂਡੀਓ ਦਾ ਨੰਬਰ ਹੈ, ਤੇ ਲੋ ਫਿਰ ਆਪਾਂ ਅਮਰੀਕਾ ਨੂੰ ਚੱਲਦੇ ਹਾਂ ਤੇ ਖਬਰ ਲੈਂਦੇ ਹਾਂ ਅਮਰੀਕਾ ਦੀ, ਟਰੰਪ ਦੀ ਜੋ ਕੀ ਕੁਝ ਉਹ ਵੀ ਕਰ ਰਿਹਾ ਜੀ, ਉਹ ਵੀ ਆਪਣਾ ਦੇਸ਼ ਛੱਡਣ ਨੂੰ ਤਿਆਰ ਹੋਇਆ ਪਿਆ ਤੇ ਪਾਵਰ ਪੂਵਰ ਘਟਾ ਦਿੱਤੀ ਹੈ ਉਹਦੀ, ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ, ਤੇ ਹੁਣ ਅਚੋਵਾਈ ਵੀ ਲੱਗੀ ਹੋਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਜੰਗ ਖਤਮ ਹੋਵੇ, ਕਿਤੇ ਨਾ ਕਿਤੇ ਪੁੱਠਾ ਪੰਗਾ ਲੈ ਲਿਆ ਤੇ ਦੇਖਦੇ ਹਾਂ ਹਾਲਾਤ ਕੀ ਬਣਦੇ ਆ। ਦੂਸਰੇ ਪਾਸੇ ਪਹਿਲਾਂ ਅਮਰੀਕਨ ਕਿਸਾਨਾਂ ਦੀ ਗੱਲ ਕਰ ਲਈਏ। ਅਮਰੀਕਾ ਦੇ ਵਿਚ ਕਣਕ ਦੀ ਪੈਦਾਵਾਰ ਦੇ ਉਤੇ ਸੋਕੇ ਦੀ ਮਾਰ ਸਾਲ 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਦਿਖ ਰਹੇ ਨੇ। ਖਾਦਾਂ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮੁਸ਼ਕਲਾਂ ਜਿਹੜੀਆਂ ਵਧਾਈਆਂ ਨੇ। ਤੇ ਆਪਣੇ ਔਜਲਾ ਸਾਹਿਬ ਨੇ ਵੀ ਇੱਕ ਦੋ ਕਮੈਂਟ ਲਿਖੇ ਸੀ, ਭਾਈ ਕਹਿੰਦੇ ਟਰਾਲੀ ਦਾ ਨਾਂ ਨਹੀਂ ਲੈਣਾ ਅਜੇ ਇਸ ਸਾਲ ਦੇ ਵਿਚ। ਤੇ ਸਿਸੋਦੀਆ ਦਾ PAC ਤੇ ਇਨ੍ਹਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਸੀ ਜੀ, ਉਹ ਜਿਹੜਾ ਜਿਹਦੀ ਗੱਲ ਕਰਕੇ ਗਏ ਨੇ ਕੋਕਰਚ ਵਾਲਾ, ਤੇ ਉਹਦਾ PAC ਜੀ ਪਹਿਲਾਂ ਉਹ। ਹਾਂਜੀ, ਕਾਫੀ ਉਹਦੀ ਡਿਟੇਲ ਵੀ ਖਬਰਾਂ ਦੇ ਵਿਚ, ਸੋਰੀ ਆਪਣੀ ਅਖਬਾਰਾਂ ਦੇ ਵਿਚ ਜਾਂ BBC ਦੇ ਉੱਤੇ ਵੀ ਲੱਗੀ ਹੈ। ਤੇ ਸੈਣੀ ਸਾਹਿਬ ਜੀ, ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ ਦੱਸਣਾ ਜੀ? ਸੌਦੇਬਾਜ਼ੀਆਂ ਕਰਨ ਆਏ ਸੀ ਜੀ, ਇੱਥੇ ਬਥੇਰਾ ਭਾਈ ਇਹਨਾਂ ਦਾ ਪਾਣੀ ਭਰਨਾ ਪੈਣਾ। ਸ਼ੈਲੀ ਬਾਈ ਜੀ, ਕੀ ਕਰੀਏ, ਇਹ ਤਾਂ 5-7 ਮੁਲਕ ਨੇ ਜਿਨ੍ਹਾਂ ਦਾ ਦੁਨੀਆਂ ਪਾਣੀ ਭਰਦੀ ਹੈ। ਤੇ ਕੱਲ ਤੁਸੀਂ ਕਹਿੰਦੇ ਆਪਣੇ ਸਿਆਸਤ ਚੱਕਰ ਦੇ ਵਿਚ ਸਾਡੇ ਸ਼ਮੀ ਬਾਈ ਜੀ ਕਿੱਧਰ ਭੇਜ ਦਿੱਤੇ ਜੀ, ਉਹ ਕੰਮ ਕਾਜ ਦੇ ਵਿਚ ਬੀਜੀ ਸੀ ਜੀ। ਤੇ ਅਸੀਂ ਵੀ ਨਹੀਂ ਚਾਹੁੰਦੇ ਵੀ ਹਰ ਵੇਲੇ ਸਿਆਸਤ ਹੀ ਚੱਲੀ ਜਾਵੇ, ਵਿਰਾਸਤ ਵੀ ਨਾਲ ਚੱਲਣੀ ਚਾਹੀਦੀ ਹੈ। ਪਰ ਕੱਲ ਥੋੜਾ ਜਿਹਾ ਬੀਜੀ ਹੋਣ ਦੇ ਕਾਰਨ ਨਹੀਂ ਜੁੜ ਪਾਏ ਜੀ, ਤੇ ਅਗਲੇ ਹਫ਼ਤੇ ਜ਼ਰੂਰ ਕੋਸ਼ਿਸ਼ ਰਹੇਗੀ। ਤੇ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ, ਸ਼ੈਲੀ ਬਾਈ ਦੇ ਬਹੁਤ ਸਾਰੇ ਸੁਨੇਹੇ ਨੇ, ਕੁਝ ਸਵਾਲ ਸੀਗੇ, ਮੈਂ ਚਲੋ ਬਾਅਦ ਦੇ ਵਿਚ ਜੇ ਸੈਣੀ ਸਾਹਿਬ ਇਸਦਾ ਆਨਸਰ ਕਰਨਾ ਚਾਹੁੰਗੇ ਤਾਂ ਜ਼ਰੂਰ ਦੁਬਾਰਾ ਵੀ ਕਾਲ ਲਾ ਸਕਦੇ ਨੇ ਤੇ ਮੈਸੇਜ ਪੜ੍ਹ ਕੇ ਵੀ। ਤੇ ਇਸੇ ਤਰ੍ਹਾਂ ਸ਼ੈਲੀ ਬਾਈ ਜੀ ਕਹਿੰਦੇ, ਸੈਣੀ ਸਾਹਿਬ ਜੀ ਅਸੀਂ ਤਾਂ ਇਹੀ ਕਹਿੰਦੇ ਹਾਂ, ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ ਜੀ। ਤੇ ਮੁਕੱਦਰ ਜੀ, ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਜੀ। ਤੇ ਲਓ ਦੋਸਤੋ, ਆਪਾਂ ਅੱਗੇ ਵੱਧਦੇ ਹਾਂ, ਹੁਣ ਅਮਰੀਕਾ ਦੀ ਗੱਲ ਕਰਦੇ ਹਾਂ। ਅਮਰੀਕਾ ਦੇ ਮੈਦਾਨੀ ਇਲਾਕਿਆਂ ਦੇ ਵਿਚ ਪੈ ਰਹੇ ਰਿਕਾਰਡ ਤੋੜ ਸੋਕੇ ਤੇ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਇਸ ਵਾਰ ਕਣਕ ਦੀ ਪੈਦਾਵਾਰ ਵੱਡੇ ਪੱਧਰ ਦੇ ਉਤੇ ਪ੍ਰਭਾਵਿਤ ਹੋਈ ਹੈ। ਅਮਰੀਕੀ ਖੇਤੀਬਾੜੀ ਮੰਤਰਾਲੇ USDA ਨੇ ਉਹਦੇ ਅਨੁਸਾਰ ਦੇਸ਼ ਦੇ ਵਿਚ ਕਣਕ ਦੀ ਪੈਦਾਵਾਰ ਸਾਲ 1972 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉਤੇ ਪਹੁੰਚਣ ਦਾ ਖਦਸ਼ਾ ਹੈ। ਖਾਸ ਕਰਕੇ ਮੁੱਖ ਉਤਪਾਦਕ ਸੂਬੇ ਕਾਸਾਸ ਦੇ ਵਿਚ 58% ਕਣਕ ਦੀ ਫਸਲ ਮਾੜੀ ਜਾਂ ਬਹੁਤ ਮਾੜੀ ਸ਼੍ਰੇਣੀ ਦੇ ਵਿਚ ਦਰਜ ਕੀਤੀ ਗਈ ਹੈ। ਦੂਜੇ ਪਾਸੇ ਇਰਾਨ ਜੰਗ ਦੇ ਕਾਰਨ ਡੀਜ਼ਲ ਦੀਆਂ ਕੀਮਤਾਂ ਦੇ ਵਿਚ ਭਾਰੀ ਉਛਾਲ ਆਇਆ ਤੇ ਖਾਦਾਂ ਦੀਆਂ ਕੀਮਤਾਂ ਦੀ ਦੁੱਗਣੀ ਜਿਹੜੀ ਹੈ ਕੀਮਤ ਚੁਕਾਉਣੀ ਪਈ ਹੈ, ਜਿਸਦੇ ਨਾਲ ਖੇਤੀ ਲਾਗਤ ਬਹੁਤ ਵੱਧ ਗਈ ਹੈ ਤੇ ਮੀਂਹ ਨਾ ਪੈਣ ਦੇ ਕਾਰਨ ਫਸਲ ਸਮੇਂ ਤੋਂ ਪਹਿਲਾਂ ਹੀ ਪੱਕ ਰਹੀ ਹੈ, ਜਿਸਦੇ ਨਾਲ ਅਨਾਜ ਦੀ ਜਿਹੜੀ ਗੁਣਵੱਤਾ ਡਿੱਗ ਰਹੀ ਹੈ। ਇਸ ਸੰਕਟ ਦੇ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ। ਉਹ ਫਸਲੀ ਬੀਮੇ ਦੇ ਉੱਤੇ ਨਿਰਭਰ ਹੋ ਰਹੇ ਨੇ ਤੇ ਖੇਤੀਬਾੜੀ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਤੋਂ ਵੀ ਝਿਜਕ ਰਹੇ ਨੇ ਅਮਰੀਕਾ ਦੇ ਹਾਲਾਤ ਨੇ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਪਰ ਬਹੁਤ ਸਾਰੇ ਇਨ੍ਹਾਂ ਲੋਕਾਂ ਨੇ ਟਰੰਪ ਨੂੰ ਵੋਟ ਪਾਈ ਸੀ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਮੰਦਹਾਲੀ ਕਾਰਨ ਆਲਮੀ ਕਣਕ ਮੰਡੀ ਦੇ ਵਿਚ ਅਮਰੀਕਾ ਹੁਣ ਰੂਸ ਅਤੇ ਯੂਰਪੀਅਨ ਸੰਘ ਤੋਂ ਪਛੜ ਰਿਹਾ। ਇਸ ਦਾ ਸਿੱਧਾ ਅਸਰ ਆਮ ਖਪਤਕਾਰਾਂ ਦੇ ਉੱਤੇ ਪਵੇਗਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿਚ ਬੇਕਰੀ ਉਤਪਾਦਾਂ ਤੇ ਬ੍ਰੈਡ ਦੀਆਂ ਕੀਮਤਾਂ ਦੇ ਵਿਚ ਵੱਡਾ ਜਿਹੜਾ ਵਾਧਾ ਹੋ ਸਕਦਾ ਹੈ। ਮੌਸਮੀ ਵਿਗਿਆਨੀਆਂ ਦੇ ਮੁਤਾਬਕ ਅਲ ਨੀਨੋ ਦੇ ਪ੍ਰਭਾਵ ਦੇ ਕਾਰਨ ਗਰਮੀ ਹਾਲੇ ਹੋਰ ਵਧੇਗੀ, ਜਿਸ ਦੇ ਕਾਰਨ ਸੋਕੇ ਤੋਂ ਜਲਦੀ ਹੀ ਰਾਹਤ ਮਿਲਣ ਦੀ ਕੋਈ ਉਮੀਦ ਜਿਹੜੀ ਹੈ ਨਹੀਂ ਦੱਸੀ ਗਈ ਹੈ। ਦੂਸਰੇ ਪਾਸੇ ਕੈਨੇਡਾ ਦੇ ਏਅਰਪੋਰਟ ਦੇ ਉੱਤੇ ਨਸ਼ਾ ਤਸਕਰ ਬਦਲ ਰਹੇ ਸਮਾਨ ਦਾ ਟੈਗ ਸਨ ਤੇ ਬੇਗੁਨਾਹ ਜਿਹੜੇ ਮੁਸਾਫਰਾਂ ਨੂੰ ਬਣਾਇਆ ਗਿਆ ਹਥਿਆਰ। ਕੈਨੇਡਾ ਦੇ ਵੱਡੇ ਹਵਾਈ ਅੱਡਿਆਂ ਦੇ ਉੱਤੇ, ਖਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਇਕ ਬੇਹੱਦ ਜੜਾ ਖਤਰਨਾਕ ਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਕੀਤਾ ਹੈ। ਮੀਡੀਆ ਦੀ ਜਾਂਚ ਦੇ ਮੁਤਾਬਕ ਇਕਾਈ 55 ਦੀ ਰਿਪੋਰਟ ਦੇ ਮੁਤਾਬਕ ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ ਉਨ੍ਹਾਂ ਨੂੰ ਜਿਹੜਾ ਨਸ਼ੀਲੇ ਪਦਾਰਥਾਂ ਦੇ ਨਾਲ ਭਰੇ ਸੂਟ ਕੇਸਾਂ ਦੇ ਉੱਤੇ ਲਗਾ ਦਿੰਦੇ ਸਨ। ਇਹ ਜਿਹੜੇ ਸਨ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਿਲਾਂ ਦੇ ਵੱਲ ਜਿਹੜਾ ਭੇਜੇ ਜਾਂਦੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਟੋਰਾਂਟੋ ਏਅਰਪੋਰਟ ਦੇ ਉੱਤੇ ਕਰੀਬ 3000 CCTV ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਗੋਰਖ ਧੰਦਾ ਜਿਹੜਾ ਬੇਖੌਫ ਚੱਲ ਰਿਹਾ ਸੀ, ਜਿਸ ਦੇ ਨਾਲ ਕੈਨੇਡੀਅਨ ਹਵਾਈ ਅੱਡਿਆਂ ਦੇ ਵਿਚ ਸਰਗਰਮ ਸੰਗਠਿਤ ਅਪਰਾਧਿਕ ਗਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਨੇ। ਇਸ ਗਰੋਹ ਦੇ ਕੰਮ ਦੇ ਕਰਨ ਦਾ ਜਿਹੜਾ ਤਰੀਕਾ ਮਡਿਊਸ ਜਿਹੜਾ ਓਪਰੈਂਡੀ ਬਹੁਤ ਹੀ ਸ਼ਾਤਰਤਾਨਾ ਦੱਸੀ ਜਾ ਰਹੀ ਹੈ। ਹਵਾਈ ਅੱਡੇ ਦੇ ਉੱਤੇ ਤੈਨਾਤ ਇਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ ਰੈਪ ਵਰਕਰ ਜਿਹੜਾ ਕਿਸੇ ਸਧਾਰਨ ਯਾਤਰੀ ਦੇ ਚੈੱਕ ਇਨ ਕੀਤੇ ਬੈਗ ਤੋਂ ਅਸਲੀ ਬਾਰਕੋਡ ਜਿਹੜਾ ਵਾਲਾ ਟੈਗ ਉਤਾਰ ਲੈਂਦਾ ਸੀ ਤੇ ਉਸ ਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ਦੇ ਉੱਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ ਤਾਂ ਉਥੇ ਮੌਜੂਦ ਗਰੋਹ ਜਿਹੜਾ ਸੀ ਜੋ ਉਨ੍ਹਾਂ ਦੇ ਸੰਬੰਧ ਦੇ ਵਿਚ ਨਾਲ ਜੁੜੇ ਹੋਏ ਨੇ ਉਹ ਮੈਂਬਰ ਉਸ ਨੂੰ ਹਾਸਲ ਕਰ ਲੈਂਦੇ ਸਨ। ਪਰ ਜੇਕਰ ਬੈਗ ਫੜਿਆ ਜਾਂਦਾ ਤਾਂ ਫਿਰ ਉਹ ਬੰਦਾ ਟੰਗਿਆ ਜਾਂਦਾ ਜਿਹਦਾ ਬੈਗ ਹੁੰਦਾ ਸੀ ਅਸਲ ਦੇ ਵਿਚ, ਤਾਂ ਟੈਗ ਦੇ ਉੱਤੇ ਦਰਜ ਨਾਮ ਕਾਰਨ ਜਿਹੜਾ ਸੀ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸੰਬੰਧੀ ਕਾਰਵਾਈ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਆ RCMP ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਉੱਤੇ 6 ਬੈਗਜ਼ ਅਤੇ ਰੈਪ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀਆਂ ਦਾ ਖਦਸ਼ਾ ਹੈ ਕਿ ਇਹ ਰੈਕਡ ਫੜੇ ਗਏ ਮਾਮਲਿਆਂ ਤੋਂ ਕਿਤੇ ਜ਼ਿਆਦਾ ਵੱਡਾ ਹੋ ਸਕਦਾ ਹੈ। ਇਸ ਘਿਨਾਉਣੇ ਜਿਹੜਾ ਰੈਕਡ ਦੇ ਕਾਰਨ ਬੀਤੇ ਇਕ ਸਾਲ ਦੇ ਵਿਚ ਘੱਟੋ ਘੱਟ 17 ਬੇਗੁਨਾਹ ਕੈਨੇਡੀਅਨ ਯਾਤਰੀ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਦੇ ਵਿਚ ਫਸ ਚੁੱਕੇ ਹੈ। ਅਜਿਹਾ ਹੀ ਇਕ ਮਾਮਲਾ ਟੋਰਾਂਟੋ ਦੀ 35 ਸਾਲਾਂ ਪੈਰਾ ਮੈਡੀਕਲ ਮਹਿਲਾ ਨਿਕੋਲ ਦੇ ਨਾਲ ਵਾਪਰਿਆ, ਜਿਸ ਨੂੰ ਆਕਲੈਂਡ ਉੱਤਰ ਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਸ ਦੇ ਨਾਮ ਦੇ ਵਾਲੇ 2 ਸੂਟ ਕੇਸਾਂ ਦੇ ਵਿਚੋਂ 20 ਕਿਲੋਗ੍ਰਾਮ ਮੈਥਾ ਮਫੇਟਾ ਮਾਈਨ ਬਰਾਮਦ ਹੋਈ ਸੀ। ਖੁਸ਼ਕਿਸਮਤੀ ਦੇ ਨਾਲ 7 ਘੰਟੇ ਦੀ ਹਿਰਾਸਤ ਤੋਂ ਬਾਅਦ CCTV ਫੁਟੇਜ ਦੇ ਰਾਹੀਂ ਇਹ ਸਾਬਤ ਹੋ ਗਿਆ ਕਿ ਉਹ ਬੈਗ ਨਿਕੋਲ ਦੇ ਨਹੀਂ ਸਨ ਤੇ ਉਸਦੇ ਅਸਲੀ ਬੈਗ ਬਾਅਦ ਦੇ ਵਿਚ ਜਿਹੜਾ ਰਸ਼ ਟੈਗ ਦੇਰੀ ਦੇ ਨਾਲ ਪਹੁੰਚਣ ਵਾਲੇ ਟੈਗ ਦੇ ਨਾਲ ਉਥੇ ਪਹੁੰਚੇ ਨੇ। ਇਕ ਹੋਰ ਮਾਮਲੇ ਦੇ ਵਿਚ ਓਨਟਾਰੀਓ ਦੇ ਇਕ ਜੋੜੇ ਸਾਹਿਤ ਤਿੰਨ ਯਾਤਰੀਆਂ ਨੂੰ ਡੋਮੀਨਿਕਨ ਰਿਪਬਲਿਕ ਦੇ ਵਿਚ ਕਈ ਮਹੀਨੇ ਹਿਰਾਸਤ ਦੇ ਵਿਚ ਕੱਟਣੇ ਪਏ ਨੇ ਕਿਉਂਕਿ ਉਨ੍ਹਾਂ ਦੇ ਟੈਗ 79 ਪੈਕਟ ਮਰੀਜੁਆਨਾ ਵਾਲੇ ਸੂਟ ਕੇਸਾਂ ਦੇ ਉਤੇ ਲੱਗੇ ਹੋਏ ਸਨ। ਇਸ ਸਕੈਮ ਦੀ ਮਾਰ ਹੇਠ ਆਏ ਯਾਤਰੀਆਂ ਤੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਕਿਉਂਕਿ ਭਾਈ ਉਥੋਂ ਏਸ਼ੀਆ ਤੋਂ ਸ਼ੁਰੂ ਹੋ ਕੇ ਫਿਰ ਯੂਰਪ ਆਉਂਦੀ ਹੈ, ਯੂਰਪ ਤੋਂ ਫਿਰ ਹੋਰ ਮੁਲਕਾਂ ਨੂੰ ਜਾਂਦੀ ਹੈ, ਅਮਰੀਕਾ, ਕੈਨੇਡਾ ਜਾਂ ਵੱਖਰੇ ਵੱਖਰੇ, ਤੇ ਇਹਨਾਂ ਦਾ ਸਾਰਾ ਤਾਣਾ ਬਾਣਾ ਹੈਗਾ। ਚਲੋ ਕਈ ਵਾਰੀ ਆਪਾਂ ਗੱਲ ਕੀਤੀ ਹੈ ਸੀਰੀਜ਼ ਦੇ ਵਿਚ ਇਹ ਚੀਜ਼ਾਂ ਦਿਖਾਉਂਦੇ ਹੈ, ਚਾਹੇ ਉਹ ਕਿਤੇ ਵਿਸਫੋਟਕ ਹੋਣ ਚਾਹੇ ਹੋਰ ਸਾਰੀਆਂ ਚੀਜ਼ਾਂ ਹੋਣ, ਉਹ ਆਮ ਇੱਕੋ ਬੰਦਾ ਨਹੀਂ ਕਰ ਸਕਦਾ ਕਿਉਂਕਿ ਇਹ ਪੂਰਾ ਗਰੋਹ ਚੱਲਦਾ ਜੀ, ਪੂਰੀ ਪਲੈਨਡ ਹੁੰਦੀ ਹੈ ਚੀਜ਼। ਇਹ ਸਕੈਮ ਜਿਹੜਾ ਇਸ ਦੇ ਵਿਚ ਹੇਠ ਆਏ ਯਾਤਰੀਆਂ ਦੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਬਰਮੁੰਡਾ, ਫਿਲੀਪਾਈਨਸ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਇਹ ਮਾਮਲਾ ਇਸ ਦੇ ਲਈ ਹੋਰ ਵੀ ਗੰਭੀਰ ਅਤੇ ਡਰਾਉਣਾ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿਚੋਂ ਕਈ ਅਜਿਹੇ ਦੇਸ਼ ਨੇ ਜਿੱਥੇ ਨਸ਼ਾ ਤਸਕਰੀ ਦੇ ਵਿਰੁੱਧ ਬੇਹੱਦ ਸਖ਼ਤ ਕਾਨੂੰਨ ਨੇ ਤੇ ਦੋਸ਼ੀ ਪਾਏ ਜਾਣ ਦੇ ਉਤੇ ਸਿੱਧੀ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਹਾਲਾਂਕਿ ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਪ੍ਰਣਾਲੀ ਤੇ ਪਹੁੰਚ ਨਿਯੰਤਰਣ ਦੀ ਜਿਹੜੀ ਲਗਾਤਾਰ ਸਮੀਖਿਆ ਜਿਹੜੀ ਹੈ ਕਰ ਰਹੇ ਨੇ, ਪਰ ਇਸ ਘਟਨਾ ਨੇ ਅੰਤਰਰਾਸ਼ਟਰੀ ਮੁਸਾਫਰਾਂ ਦੇ ਵਿਚ ਡਰ ਦਾ ਮਾਹੌਲ ਜਿਹੜਾ ਜ਼ਰੂਰ ਪੈਦਾ ਕਰ ਦਿੱਤਾ। ਤੇ ਉਨ੍ਹਾਂ ਕਿਹਾ ਕਿ ਭਾਈ ਡਿਜੀਟਲ ਜਿਹੜਾ ਤੁਸੀਂ ਮਾਰਕ ਲਾਓ ਆਪਣਾ ਤਾਂ ਕਿ ਉਹ ਜਿਹੜਾ ਸਕੈਨ ਕੀਤਾ ਜਾ ਸਕੇ ਕਿ ਤੁਹਾਡਾ ਜਿਹੜਾ ਸਮਾਨ ਹੈ ਉਹ ਕਿੱਥੇ ਗਿਆ, ਕਿਹੜੀ ਜਗ੍ਹਾ ਜਾ ਰਿਹਾ, ਤੇ ਉਹਨੂੰ ਜਿਹੜਾ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ। ਪੱਛਮੀ ਏਸ਼ੀਆ ਦੇ ਵਿਚ ਸਭ ਦੁਸ਼ਮਣੀਆਂ ਤੁਰੰਤ ਖਤਮ ਹੋਣ, ਜਿਨਪਿੰਗ ਨੇ ਇਹ ਗੱਲ ਕਹੀ ਹੈ, ਖਾੜੀ ਤੇ ਸਮੁੱਚੇ ਪੱਛਮੀ ਏਸ਼ੀਆ ਦੇ ਵਿਚ ਜੰਗ ਤੋਂ ਬਚਣ ਦਾ ਹੋਕਾ ਦਿੱਤਾ ਹੈ। ਚੀਨ ਦੇ ਰਾਸ਼ਟਰਪਤੀ ਜਿਹੜੇ ਨੇ ਸ਼ੀ ਜਿਨਪਿੰਗ ਅੱਜ ਪੱਛਮੀ ਏਸ਼ੀਆ ਦੇ ਵਿਚ ਦੁਸ਼ਮਣੀਆਂ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਥਿਤੀ ਬਹੁਤ ਹੀ ਨਾਜ਼ੁਕ ਮੋੜ ਦੇ ਉਤੇ ਪਹੁੰਚ ਗਈ ਹੈ। ਉਨ੍ਹਾਂ ਇਹ ਵੀ ਗੱਲ ਇੱਥੇ ਵਧਦੇ ਖੇਤਰੀ ਤਣਾਅ ਦਰਮਿਆਨ ਜਿਹੜਾ ਆਪਣੇ ਰੂਸੀ ਹਮਰਤਵਾ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਦੇ ਦੌਰਾਨ ਕਹੀ ਹੈ। ਗ੍ਰੇਟ ਹਾਲ ਆਫ਼ ਦੀ ਪੀਪਲ ਦੇ ਵਿਚ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਖਾੜੀ ਅਤੇ ਵਿਆਪਕ ਪੱਛਮੀ ਏਸ਼ੀਆ ਦੇ ਵਿਚ ਦੁਬਾਰਾ ਸ਼ੁਰੂ ਹੋਈ ਜੰਗ ਤੋਂ ਬਚਣਾ ਚਾਹੀਦਾ ਤੇ ਉਨ੍ਹਾਂ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਸੰਘਰਸ਼ ਦੇ ਜਲਦੀ ਖਤਮ ਹੋਣ ਦੇ ਨਾਲ ਊਰਜਾ ਸਪਲਾਈ, ਉਦਯੋਗਿਕ ਤੇ ਸਪਲਾਈ ਚੇਨਾਂ ਦੇ ਉਤੇ ਕੌਮਾਂਤਰੀ ਵਪਾਰ ਵਿਵਸਥਾ ਜਿਹੜੀ ਹੈ ਉਹਦੇ ਵਿਚ ਪੈਦਾ ਹੋਣ ਵਾਲੇ ਅੜਿੱਕਿਆਂ ਨੂੰ ਘਟਾਉਣ ਦੇ ਵਿਚ ਮਦਦ ਮਿਲੇਗੀ। 14-15 ਮਈ ਨੂੰ ਚੀਨ ਦੇ ਦੌਰੇ ਦੇ ਉਤੇ ਚੀਨੀ ਨੇਤਾ ਦੇ ਨਾਲ ਇਰਾਨ ਇਜ਼ਰਾਈਲ ਸੰਘਰਸ਼, ਹੌਰਮੁਜ਼ ਜਲ ਮਾਰਗ ਅਤੇ ਦੁਵੱਲੇ ਵਪਾਰਕ ਤਣਾਅ ਦੇ ਉਤੇ ਵਿਆਪਕ ਚਰਚਾ ਕਰਨ ਤੋਂ ਕੁਝ ਦਿਨ ਬਾਅਦ ਜਿਹੜਾ ਇਹ ਗੱਲਬਾਤ ਸਾਹਮਣੇ ਆਈ ਹੈ ਕਿਉਂਕਿ ਪੁਤਿਨ ਸਾਹਿਬ ਜਿਹੜੇ ਨੇ ਹੁਣ ਉਥੇ ਗਏ ਹੋਏ ਨੇ। ਨਿਊ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਦੇ ਵਿਚ ਜਿਹੜਾ ਮੀਟਿੰਗ ਦੇ ਵਿਚ ਸ਼ਾਮਲ ਹੋ ਸਕਦੇ ਨੇ ਸ਼ੀ ਵੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਲਗਭਗ 7 ਸਾਲਾਂ ਦੇ ਵਿਚ ਪਹਿਲੀ ਵਾਰ ਭਾਰਤ ਦਾ ਦੌਰਾ ਕਰਨ ਦੀ ਉਮੀਦ ਹੈ। ਅਪ੍ਰੈਲ ਮਈ 2020 ਦੇ ਵਿਚ ਪੂਰਬੀ ਲਦਾਖ ਦੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਭਾਰਤ ਦਾ ਦੌਰਾ ਹੋਏਗਾ। ਸ਼ੀ ਜਿਹੜੇ ਨੇ ਉਨ੍ਹਾਂ ਦੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਨੇਤਾਵਾਂ ਦੇ ਸਿਖਰ ਸੰਮੇਲਨ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸਮੂਹ ਦੇ ਪ੍ਰਧਾਨ ਚੇਅਰ ਦੇ ਵਜੋਂ ਭਾਰਤ ਸਤੰਬਰ ਦੇ ਵਿਚ ਬ੍ਰਿਕਸ ਦੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਵੀ ਜਿਹੜਾ ਕਰੇਗਾ। ਦੂਸਰੇ ਪਾਸੇ ਹੁਣ ਪੂਰੀ ਤਰ੍ਹਾਂ ਖਤਮ ਹੋਵੇਗੀ ਜੰਗ, ਅਮਰੀਕਾ ਨੇ ਇਰਾਨ ਨੂੰ ਭੇਜਿਆ ਨਵਾਂ ਪ੍ਰਸਤਾਵ। ਮਿਡਲ ਈਸਟ ਦੇ ਵਿਚ ਚੱਲ ਰਹੀ ਜੰਗ ਨੂੰ ਪੱਕੇ ਤੌਰ ਉਤੇ ਖਤਮ ਕਰਨ ਦੇ ਲਈ ਅਮਰੀਕਾ ਨੇ ਪਾਕਿਸਤਾਨ ਦੇ ਰਾਹੀਂ ਇਰਾਨ ਨੂੰ ਇਕ ਨਵਾਂ ਸ਼ਾਂਤੀ ਸਮਝੌਤਾ ਭੇਜਿਆ। ਡਿਪਲੋਮੈਟਿਕ ਸੂਤਰਾਂ ਮੁਤਾਬਕ ਇਰਾਨ ਫਿਲਹਾਲ ਜਿਹੜਾ ਇਸ ਪ੍ਰਸਤਾਵ ਦੀ ਗੰਭੀਰਤਾ ਦੇ ਨਾਲ ਕਹਿੰਦੇ ਐ ਸਮੀਖਿਆ ਕਰ ਰਿਹਾ, ਪਰ ਅਜੇ ਤੱਕ ਕੋਈ ਵੀ ਅਧਿਕਾਰਤ ਜਵਾਬ ਜਿਹੜਾ ਨਹੀਂ ਦਿੱਤਾ ਗਿਆ। ਅਮਰੀਕੀ ਟਰੰਪ ਜਿਹੜੇ ਰਾਸ਼ਟਰਪਤੀ ਨੇ ਟਰੰਪ ਤੇ ਇਰਾਨੀ ਲੀਡਰਸ਼ਿਪ ਵਿਚਾਲੇ ਮਤਭੇਦਾਂ ਨੂੰ ਘਟਾਉਣ ਦੇ ਲਈ ਵਿਚੋਲੇ ਦੇਸ਼ ਜਿਹੜੇ ਨੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਇਸੇ ਵੱਡੀ ਕੂਟਨੀਤਿਕ ਹਲਚਲ ਦੇ ਵਿਚਾਲੇ ਪਾਕਿਸਤਾਨ ਦੇ ਫੌਜੀ ਜਿਹੜੇ ਨੇ ਫੌਜ ਮੁਖੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਵੀਰਵਾਰ ਨੂੰ ਇਰਾਨ ਦੀ ਜਿਹੜੀ ਰਾਜਧਾਨੀ ਕੱਲ ਬੀਤੇ ਦੇ ਵਿਚ ਤਹਿਰਾਨ ਚ ਪਹੁੰਚੇ ਐ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਕੋ ਹਫ਼ਤੇ ਦੇ ਵਿਚ ਦੂਜੀ ਵਾਰ ਤਹਿਰਾਨ ਦਾ ਦੌਰਾ ਕਰਕੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਅਤੇ ਵਿਦੇਸ਼ੀ ਮੰਤਰੀ ਜਿਹੜੇ ਨੇ ਅਬਾਸ ਅਰਾਗਚੀ ਦੇ ਨਾਲ ਅਹਿਮ ਜਿਹੜੀ ਮੁਲਾਕਾਤ ਕੀਤੀ ਐ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਈਲ ਬਗਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਇਰਾਨ ਅਮਰੀਕਾ ਦੇ ਉਤੇ ਸ਼ੱਕ ਦੇ ਬਾਵਜੂਦ ਗੱਲਬਾਤ ਨੂੰ ਅੱਗੇ ਵਧਾ ਰਿਹਾ। ਉਨੂਾ ਕਿਹਾ ਕਿ ਇਰਾਨ ਦੀਆਂ ਮੁੱਖ ਮੰਗਾਂ ਦੇ ਵਿਚ ਅਮਰੀਕਾ ਵੱਲੋਂ ਫਰੀਜ਼ ਕੀਤੇ ਗਏ ਇਰਾਨੀ ਫੰਡਾਂ ਨੂੰ ਬਹਾਲ ਕਰਨਾ, ਇਰਾਨੀ ਬੰਦਰਗਾਹਾਂ ਦੇ ਉਤੇ ਲਗਾਈ ਗਈ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਖਤਮ ਕਰਨਾ ਸ਼ਾਮਲ ਹੈ। ਇਜ਼ਰਾਈਲੀ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਇਸ ਸ਼ਾਂਤੀ ਸਮਝੌਤੇ ਨੂੰ ਸਿਰੇ ਚੜਾਉਣ ਦੇ ਲਈ ਬਹੁਤ ਜ਼ਿਆਦਾ ਜ਼ੋਰ ਲਗਾ ਰਿਹਾ ਕਿਉਂਕਿ ਉਹ ਖੁਦ ਵੱਡੇ ਆਰਥਿਕ ਸੰਕਟ ਤੇ ਕਰਜ਼ੇ ਦੇ ਵਿਚ ਡੁੱਬਿਆ ਹੋਇਆ। ਉਥੇ ਤਾਂ ਆਟੇ ਦੀ ਵੀ ਜਿਹੜੀ ਮੁਸ਼ਕਲ ਬਣ ਗਈ ਹੈ। ਇਰਾਨ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਕਿ ਜੇਕਰ ਪਾਕਿਸਤਾਨ ਇਕ ਚੰਗੀ ਡੀਲ ਕਰਵਾਉਣ ਦੇ ਵਿਚ ਸਫਲ ਰਹਿੰਦਾ ਤਾਂ ਅਮਰੀਕੀ ਪਾਬੰਦੀਆਂ ਹਟਣ ਤੋਂ ਬਾਅਦ ਇਰਾਨ ਪਾਕਿਸਤਾਨ ਉਸਦਾ ਕਰਜ਼ਾ ਲਾਉਣ ਦੇ ਵਿਚ ਮਦਦ ਕਰੇਗਾ। ਫਿਲਹਾਲ ਪੂਰੇ ਖੇਤਰ ਦੀ ਨਜ਼ਰ ਇਸ ਨਵੇਂ ਪ੍ਰਸਤਾਵ ਅਤੇ ਪਾਕਿਸਤਾਨ ਫੌਜ ਜਿਹੜੀ ਹੈ ਮੁਖੀ ਦੇ ਦੌਰੇ ਦੇ ਉਤੇ ਟਿੱਕੀ ਹੋਈ ਹੈ। ਦੂਸਰੇ ਪਾਸੇ ਖੜਕ ਗਈ ਹੈ ਇਰਾਨ ਜੰਗ ਤੇ ਟਰੰਪ ਤੇ ਨੇਤੂਨਯਾਹੂ ਦੇ ਵਿਚਾਲੇ ਜਿਹੜੀ ਹੈ ਆਮੋ ਸਾਹਮਣੇ ਫੋਨ ਦੇ ਉਤੇ ਗੱਲਬਾਤ ਦੇ ਦੌਰਾਨ ਤਿੱਖੀ ਬਹਿਸਬਾਜ਼ੀ ਹੋਈ ਹੈ। ਜੰਗ ਦੀ ਅਗਲੀ ਰਣਨੀਤੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫੋਨ ਦੇ ਉਤੇ ਕਰੀਬ ਇਕ ਘੰਟੇ ਤੱਕ ਕਾਫ਼ੀ ਤਿੱਖੀ ਗੱਲਬਾਤ ਹੋਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵੱਲੋਂ ਦੁਬਾਰਾ ਫੌਜੀ ਹਮਲਾ ਕਰਨ ਦੀ ਬਜਾਏ ਸ਼ਾਂਤੀ ਸਮਝੌਤੇ ਨੂੰ ਪਹਿਲ ਦੇਣ ਦੇ ਕਾਰਨ ਨੇਤਨਯਾਹੂ ਕਾਫ਼ੀ ਖਫਾ ਨੇ। ਇਜ਼ਰਾਈਲ ਜਿੱਥੇ ਇਰਾਨ ਦੀ ਫੌਜੀ ਤਾਕਤ ਅਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਲਈ ਦੁਬਾਰਾ ਹਮਲੇ ਨੂੰ ਸ਼ੁਰੂ ਕਰਨ ਦੇ ਪੱਖ 'ਚ ਹੈ, ਉਥੇ ਹੀ ਟਰੰਪ ਪ੍ਰਸ਼ਾਸਨ ਫਿਲਹਾਲ ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਵਿਚੋਲਗੀ ਦੇ ਵਿਚ ਤਿਆਰ ਕੀਤੇ ਗਏ ਸ਼ਾਂਤੀ ਸਮਝੌਤੇ ਰਾਹੀਂ ਗੱਲਬਾਤ ਨੂੰ ਇਕ ਮੌਕਾ ਦੇਣਾ ਚਾਹੁੰਦਾ ਹੈ। ਟਰੰਪ ਨੇ ਐਤਵਾਰ ਬੀਤੇ ਦੇ ਵਿਚ ਇਰਾਨ ਤੇ ਹੋਣ ਵਾਲੇ ਹਮਲੇ ਦੀ ਯੋਜਨਾ ਵੀ ਜਿਹੜੀ ਸੀ ਫਿਲਹਾਲ ਟਾਲ ਦਿੱਤੀ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਤੇ ਇਰਾਨ ਇਸ ਸਮੇਂ ਸਮਝੌਤੇ ਅਤੇ ਜੰਗ ਦੇ ਵਿਚਕਾਰਲੇ ਮੋੜ ਦੇ ਉਤੇ ਖੜੇ ਹੈ, ਜੇਕਰ ਸਹੀ ਜਵਾਬ ਨਾ ਮਿਲਿਆ ਤਾਂ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲ ਸਕਦੇ ਹੈ। ਦੂਜੇ ਪਾਸੇ ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਮੌਜੂਦਗੀ ਦੇ ਵਿਚ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹੈ। ਇਸ ਸੰਭਾਵੀ ਸਮਝੌਤੇ ਦਾ ਮਕਸਦ ਜੰਗ ਨੂੰ ਰਸਮੀ ਤੌਰ ਦੇ ਉਤੇ ਖਤਮ ਕਰਕੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਵਰਗੇ ਮੁੱਦਿਆਂ ਤੇ 30 ਦਿਨਾਂ ਦੀ ਗੱਲਬਾਤ ਸ਼ੁਰੂ ਕਰਨਾ ਦਸਿਆ ਗਿਆ। ਇਸ ਦੇ ਨਾਲ ਹੀ ਹੁਣ ਕਹਿੰਦੇ ਇਜ਼ਰਾਈਲ ਦਾ ਪੀਐਮ ਬਣਾਂਗਾ ਮੈਂ, ਟਰੰਪ ਸਾਹਿਬ ਕਹਿੰਦੇ ਨੇ। ਤਣਾਅ ਵਿਚਾਲੇ ਨੇਤਨਯਾਹੂ ਦੇ ਬਾਰੇ ਵੀ ਦਿੱਤਾ ਵੱਡਾ ਬਿਆਨ। ਇਰਾਨ ਦੇ ਨਾਲ ਜੰਗ ਦੇ ਮੁੱਦੇ ਦੇ ਉਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਤਿੱਖੀ ਫੋਨ ਕਾਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਹੈਰਾਨੀਜਨਕ ਬਿਆਨ ਦੇ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਇਰਾਨ ਦੇ ਮਾਮਲੇ ਦੇ ਵਿਚ ਉਹੀ ਕਰਨਗੇ ਜੋ ਮੈਂ ਚਾਹਾਂਗਾ। ਟਰੰਪ ਨੇ ਨੇਤਨਯਾਹੂ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਵੀ ਕਿਹਾ ਤੇ ਜੰਗ ਦੇ ਸਮੇਂ ਦਾ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ, ਪਰ ਨਾਲ ਹੀ ਇਹ ਵੀ ਜੋੜਿਆ ਕਿ ਉਹ ਅਮਰੀਕਾ ਦੇ ਕਹੇ ਮੁਤਾਬਕ ਹੀ ਚੱਲਣਗੇ। ਆਪਣੇ ਅੰਦਾਜ਼ ਦੇ ਵਿਚ ਟਿੱਪਣੀ ਕਰਦਿਆਂ ਟਰੰਪ ਨੇ ਇਜ਼ਰਾਈਲ ਦੇ ਵਿਚ ਆਪਣੀ ਲੋਕ ਪ੍ਰਿਅਤਾ ਦਾ ਜਿਹੜਾ ਵੱਡਾ ਦਾਅਵਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਆਏ ਇਕ ਸਰਵੇ ਦੇ ਮੁਤਾਬਕ ਇਜ਼ਰਾਈਲ ਦੇ ਵਿਚ ਮੇਰੀ ਰੇਟਿੰਗ 99% ਚੱਲ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਹਿੰਦਾ ਹੈ ਹੋ ਸਕਦਾ ਕਿ ਮੈਂ ਇਜ਼ਰਾਈਲ ਚਲਾ ਜਾਵਾਂ ਤੇ ਉਥੇ ਜਾ ਕੇ ਕਹਿੰਦੇ ਪ੍ਰਧਾਨ ਮੰਤਰੀ ਦੀ ਚੋਣ ਲੜ ਲਵਾਂ। ਇਸ ਮੁੱਦੇ ਦੇ ਉੱਤੇ ਅੱਗੇ ਵਧੀਏ ਤਾਂ ਇਰਾਨ ਜੰਗ ਦੇ ਵਿਚ ਟਰੰਪ ਦੇ ਕੋਲੋਂ ਹੁਣ ਘੱਟ ਅਧਿਕਾਰ ਹੋਣਗੇ ਕਿਉਂਕਿ ਅਮਰੀਕੀ ਸੈਨੇਟ ਨੇ ਉਹਦੇ ਵਿਚ ਕ੍ਰਾਸ ਵੋਟਿੰਗ ਕੀਤੀ ਹੈ ਤੇ ਰਾਸ਼ਟਰਪਤੀ ਦੇ ਖਿਲਾਫ਼ ਮਤਾ ਪਾਸ ਕਰ ਦਿੱਤਾ। ਇਰਾਨ ਜੰਗ ਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਧਿਕਾਰਾਂ ਨੂੰ ਘਟਾਉਣ ਵਾਲਾ ਇਕ ਮਤਾ ਪਾਸ ਕਰ ਦਿੱਤਾ ਗਿਆ ਕੱਲ ਬੀਤੇ ਚ ਹੋਇਆ। ਅਮਰੀਕੀ ਸੰਸਦ ਦੇ ਉੱਪਰੀ ਸਦਨ ਸੈਨੇਟ ਜਿਹੜੇ ਨੇ ਵੱਲੋਂ ਪਾਸ ਕੀਤੇ ਗਏ ਇਸ ਮਤੇ ਦਾ ਸਮਰਥਨ ਟਰੰਪ ਦੀ ਰਿਪਬਲਿਕਨ ਪਾਰਟੀ ਦੇ 4 ਸਾਂਸਦਾਂ ਨੇ ਵੀ ਕਰ ਦਿੱਤਾ। ਮਤਲਬ ਕਿ ਟਰੰਪ ਦੇ ਜਿਹੜੇ ਨੇ 4 ਮੈਂਬਰ ਨੇ ਉਹਦੀ ਪਾਰਟੀ ਦੇ ਉਹ ਵੀ ਖਿਲਾਫ਼ ਨੇ। ਇਹਦੇ ਵਿਚ ਲਗਾਤਾਰ 7 ਵਾਰ ਦੀ ਕਾਮਯਾਬੀ ਤੋਂ ਬਾਅਦ 8ਵੀਂ ਕੋਸ਼ਿਸ਼ ਦੇ ਵਿਚ ਇਸ ਮਤੇ ਦੇ ਉਤੇ ਸੈਨੇਟ ਦੀ ਮੋਹਰ ਲੱਗ ਗਈ ਹੈ। CBS ਨਿਊਜ਼ ਜਿਹੜੀ ਹੈ ਦੇ ਅਨੁਸਾਰ ਸੈਨੇਟ ਦੇ ਵਿਚ ਮਤੇ ਦੇ ਪੱਖ ਦੇ ਵਿਚ 50 ਵੋਟਾਂ ਪਈਆਂ, ਜਦੋਂ ਕਿ ਵਿਰੋਧ ਦੇ ਵਿਚ 47 ਵੋਟਾਂ ਸੈਨੇਟਰਾਂ ਦੇ ਨੇ ਜਿਹੜਾ ਵੋਟਿੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ 4 ਰਿਪਬਲਿਕਨ ਸੈਨੇਟਰਾਂ ਨੇ ਵੀ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਸਾਂਸਦਾਂ ਦਾ ਸਾਥ ਦਿੱਤਾ ਤੇ ਮਤੇ ਦੇ ਪੱਖ ਦੇ ਵਿਚ ਵੋਟ ਪਾਈ ਹੈ। ਟਰੰਪ ਦੇ ਖਿਲਾਫ਼ ਵੋਟਿੰਗ ਕਰਨ ਵਾਲੇ ਰਿਪਬਲਿਕਨ ਸੈਨੇਟਰਾਂ ਦੇ ਵਿਚ ਸੁਸਾਨ ਕੋਲੀਨਜ਼, ਲੀਜ਼ਾ ਮੁਰਕੋਵਸਕੀ, ਰੈਡ ਪਾਲ ਅਤੇ ਬਿਲ ਕੈਸੀਡੀ ਸ਼ਾਮਲ ਨੇ। ਡੈਮੋਕਰੇਟ ਦੇ ਵੱਲੋਂ ਲਿਆਂਦਾ ਗਿਆ ਇਹ ਮਤਾ 8ਵੀਂ ਕੋਸ਼ਿਸ਼ ਦੇ ਵਿਚ ਪਾਸ ਹੋਇਆ। ਕਹਿੰਦੇ ਜੰਗ ਜਿੱਤਣੀ ਹੈ ਤਾਂ ਫਿਰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ। ਡੈਮੋਕਰੇਟਿਕ ਸੈਨੇਟਰ ਟਿਮ ਕੇਨ ਨੇ ਇਸ ਮਤੇ ਨੂੰ ਪੇਸ਼ ਕੀਤਾ ਸੀ ਤੇ ਇਸ ਮਤੇ ਦਾ ਮਕਸਦ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਦੇ ਉਤੇ ਕੰਟਰੋਲ ਰੱਖਣਾ, ਸੰਸਦ ਦੀ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਮਤਾ ਪਾਸ ਹੋਣ ਦੇ ਉਤੇ ਡੈਮੋਕਰੇਟਿਕ ਸੈਨੇਟਰ ਐਡਮ ਸ਼ਿਫ ਨੇ ਵੀ ਕਿਹਾ ਕਿ ਸੈਨੇਟ ਡੈਮੋਕਰੇਟਸ ਨੇ ਇਕ ਵਾਰ ਫਿਰ ਇਸ ਗੈਰ ਸੰਵਿਧਾਨਕ ਜੰਗ ਨੂੰ ਖਤਮ ਕਰਨ ਦੇ ਲਈ ਵੋਟਿੰਗ ਕਰਨ ਦੇ ਵਾਸਤੇ ਮਜਬੂਰ ਕੀਤਾ। ਰਾਇਟਰਸ ਦੇ ਅਨੁਸਾਰ ਇਹ ਮਤਾ ਭਾਵੇਂ 100 ਮੈਂਬਰੀ ਸੈਨੇਟ ਦੇ ਵਿਚੋਂ ਪਾਸ ਹੋ ਗਿਆ ਪਰ ਇਸ ਨੂੰ ਰਿਪਬਲਿਕਨਾਂ ਦੇ ਕੰਟਰੋਲ ਦੇ ਵਾਲੇ ਹਾਊਸ ਆਫ ਰੀਪ੍ਰਜੈਂਟੇਟਿਵਸ ਪ੍ਰਤੀਨਿਧੀ ਸਭਾ ਜਿਹੜੀ ਹੈ ਉਤੋਂ ਵੀ ਪਾਸ ਕਰਵਾਉਣਾ ਪਵੇਗਾ। ਇੰਨਾ ਹੀ ਨਹੀਂ, ਟਰੰਪ ਦੇ ਸੰਭਾਵਿਤ ਵੀਟੋ ਨੂੰ ਵੀ ਬੇਅਸਰ ਕਰਨ ਦੇ ਲਈ ਇਸ ਨੂੰ ਦੋਵਾਂ ਸਦਨਾਂ ਤੋਂ 2/3 ਬਹੁਮਤ ਦੇ ਨਾਲ ਪਾਸ ਕਰਵਾਉਣਾ ਲਾਜ਼ਮੀ ਜਿਹੜਾ ਹੋਵੇਗਾ। ਹਾਲੇ ਮੁਸ਼ਕਲਾਂ ਨੇ ਪਰ ਉਮੀਦ ਕਰਦੇ ਹਾਂ ਕਿ ਇਹ ਹੋ ਜਾਵੇ ਤੇ ਹੋ ਜਾਵੇ ਤਾਂ ਆਉਣ ਵਾਲੇ ਜਿਹੜੇ ਨੇ ਉਥੇ ਦੇ ਚਾਹੇ ਪ੍ਰਧਾਨ ਮੰਤਰੀ ਨੇ PM ਨੇ ਉਹਨਾਂ ਲਈ ਵੀ ਥੋੜਾ ਥੋੜਾ ਚੇਤਾਵਨੀ ਹੋਏਗੀ ਭਾਈ ਆਪਣੀਆਂ ਮਨ ਮਰਜ਼ੀਆਂ ਨਹੀਂ ਕਰ ਪਾਉਂਗੇ, ਘੱਟੋ ਘੱਟ ਸਹਿਮਤੀਆਂ ਲੈਣੀਆਂ ਪੈਣਗੀਆਂ ਜੇ ਕਿਤੇ ਵੀ ਕੁਝ ਵੀ ਕਰਨਾ। ਦੂਸਰੇ ਪਾਸੇ 60 ਦਿਨਾਂ ਦੇ ਵਿਚ ਨੌਕਰੀ ਲੱਭੋ ਜਾਂ ਅਮਰੀਕਾ ਛੱਡ ਦਿਓ, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਾਰਾਂ ਨੂੰ ਅਲਟੀਮੇਟਮ ਮਿਲ ਗਿਆ। ਅਮਰੀਕੀ ਤਕਨੀਕੀ ਖੇਤਰ ਦੇ ਵਿਚ ਸ਼ਾਂਤੀ ਦੀ ਜਿਹੜੀ ਇਕ ਨਵੀਂ ਲਹਿਰ ਦੇ ਉਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਤੇ ਸਾਫਟਵੇਅਰ ਡਿਵੈਲਪਰ ਨੇ ਉਨ੍ਹਾਂ ਦੇ ਜੀਵਨ ਨੂੰ ਉਜਾੜ ਦਿੱਤਾ। ਜਿਹੜੇ ਲੋਕ ਸਾਲਾਂ ਤੋਂ ਅਮਰੀਕਾ ਦੇ ਵਿਚ ਕੰਮ ਕਰ ਰਹੇ ਸਨ, ਘਰ ਖਰੀਦੇ ਸਨ ਤੇ ਆਪਣੇ ਪਰਿਵਾਰਾਂ ਦੇ ਨਾਲ ਵਸ ਗਏ, ਉਨ੍ਹਾਂ ਦੀ ਕੰਪਨੀ ਤੋਂ ਸਿਰਫ ਇਕ ਈਮੇਲ ਸਭ ਕੁਝ ਬਦਲ ਰਹੀ ਹੈ। ਅਮਰੀਕਾ ਦੇ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਤਕਨੀਕੀ ਪੇਸ਼ੇਵਰ H-1B ਵੀਜ਼ੇ ਦੇ ਉੱਤੇ ਨੇ ਜੋ ਸਿੱਧੇ ਤੌਰ ਦੇ ਉੱਤੇ ਉਨ੍ਹਾਂ ਦੀ ਕੰਪਨੀ ਦੇ ਨਾਲ ਜੁੜੇ ਹੋਏ ਹੈ। ਨੌਕਰੀ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਵੱਡੀ ਚੁਣੌਤੀ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਉਨ੍ਹਾਂ ਦੇ ਕੋਲ ਆਪਣਾ ਵੀਜ਼ਾ ਟਰਾਂਸਫਰ ਕਰਨ ਦੇ ਲਈ ਦੂਜੀ ਕੰਪਨੀ ਲੱਭਣ ਦੇ ਲਈ ਬਹੁਤ ਘੱਟ ਸਮਾਂ ਹੁੰਦਾ। ਜੇਕਰ ਉਹ ਇਸ ਸਮੇਂ ਦੇ ਮੁਤਾਬਕ ਸੀਮਾ ਦੇ ਵਿਚ ਅੰਦਰ ਇਕ ਨਵਾਂ ਸਪਾਂਸਰ ਲੱਭਣ ਦੇ ਵਿਚ ਅਸਫਲ ਰਹਿੰਦੇ ਨੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉਤੇ ਅਮਰੀਕਾ ਛੱਡਣ ਦੀ ਲੋੜ ਹੁੰਦੀ ਹੈ। ਇਹ ਉਨ੍ਹਾਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ ਦੇ ਵਿਚ ਨਾ ਸਿਰਫ ਨੌਕਰੀ ਲੱਭਣਾ ਸ਼ਾਮਲ ਹੁੰਦਾ ਹੈ ਸਗੋਂ ਬੱਚਿਆਂ ਦੀ ਪੜ੍ਹਾਈ, ਘਰ ਦੇ ਕਰਜ਼ੇ, ਸਿਹਤ ਸੰਭਾਲ ਅਤੇ ਪਰਿਵਾਰ ਦੇ ਭਵਿੱਖ ਦੇ ਨਾਲ ਸੰਬੰਧਿਤ ਫੈਸਲੇ ਵੀ ਸ਼ਾਮਲ ਨੇ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਨਿਯਮਾਂ ਦੇ ਅਨੁਸਾਰ ਨੌਕਰੀ ਤੋਂ ਕੱਢੇ ਗਏ H-1B ਕਰਮਚਾਰੀਆਂ ਨੂੰ ਆਮ ਤੌਰ ਦੇ ਉਤੇ 60 ਦਿਨਾਂ ਦੀ ਗ੍ਰੇਸ ਪੀਰੀਅਡ ਮਿਲਦੀ ਹੈ ਜਾਂ ਜਿੰਨਾ ਚਿਰ ਉਨ੍ਹਾਂ ਦਾ I-94 ਦਰਜਾ ਵੈਧ ਹੁੰਦਾ ਹੈ ਜੋ ਵੀ ਪਹਿਲਾਂ ਆਵੇ। ਇਹ 60 ਦਿਨਾਂ ਦੀ ਗ੍ਰੇਸ ਪੀਰੀਅਡ ਜਿਹੜੀ ਕਰਮਚਾਰੀਆਂ ਦੇ ਆਖਰੀ ਕੰਮਕਾਜ ਦਿਨ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਉਸ ਦਿਨ ਤੋਂ ਜਿਸ ਦਿਨ ਉਨ੍ਹਾਂ ਨੂੰ ਆਪਣੀ ਆਖਰੀ ਤਨਖਾਹ ਜਿਹੜੀ ਮਿਲੀ ਸੀ। ਸਿਰਫ ਅਮਰੀਕਾ ਦੇ ਵਿਚ ਜਨਮੇ ਲੋਕਾਂ ਨੂੰ ਮਿਲਣ ਅਧਿਕਾਰ ਅਮਰੀਕੀ ਸੰਸਦ ਦੇ ਵਿਚ ਇਹ ਵੀ ਮਤਾ ਪੇਸ਼ ਕੀਤਾ ਗਿਆ। ਅਮਰੀਕਾ ਦੇ ਵਿਚ ਜਨਮ ਜਾਤ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਇਕ ਵੱਡੀ ਬਹਿਸ ਛਿੜ ਗਈ। ਰਿਪਬਲਿਕਨ ਸਾਂਸਦ ਨੈਂਸੀ ਮੇਸ ਨੇ ਇਕ ਅਜਿਹਾ ਸੰਵਿਧਾਨਕ ਸੋਧ ਪ੍ਰਸਤਾਵ ਪੇਸ਼ ਕੀਤਾ ਜਿਸ ਦੇ ਨਾਲ ਅਮਰੀਕਾ ਦੇ ਵਿਚ ਬਾਹਰੋਂ ਆ ਕੇ ਵਸੇ ਲੋਕਾਂ ਖਾਸ ਕਰਕੇ ਭਾਰਤੀ ਮੂਲ ਦੇ ਨੇਤਾਵਾਂ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ। ਸਾਂਸਦ ਜਿਹੜੇ ਨੇ ਨੈਂਸੀ ਮੇਸ ਨੇ ਮੰਗ ਕੀਤੀ ਕਿ ਜਿਹੜੇ ਲੋਕ ਜਨਮ ਤੋਂ ਅਮਰੀਕੀ ਨਾਗਰਿਕ ਨਹੀਂ ਨੇ ਉਨ੍ਹਾਂ ਨੂੰ ਕਾਂਗਰਸ ਮੈਂਬਰ, ਸਾਂਸਦ, ਸੰਘੀ ਜੱਜ ਅਤੇ ਹੋਰ ਅਹਿਮ ਸਰਕਾਰੀ ਅਹੁਦਿਆਂ ਦੇ ਉਤੇ ਨਿਯੁਕਤ ਹੋਣ ਤੋਂ ਰੋਕਿਆ ਜਾਵੇ। ਮੇਸ ਦਾ ਤਰਕ ਹੈ ਕਿ ਜਿਸ ਤਰ੍ਹਾਂ ਅਮਰੀਕਾ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਬਣਨ ਦੇ ਲਈ ਨੈਚੁਰਲ ਬੋਰਨ ਸਿਟੀਜ਼ਨ ਜਿਹੜਾ ਜਨਮ ਤੋਂ ਅਮਰੀਕਨ ਹੋਣਾ ਜ਼ਰੂਰੀ ਹੈ, ਉਹੀ ਨਿਯਮ ਕਾਂਗਰਸ ਅਤੇ ਅਦਾਲਤਾਂ ਤੇ ਵੀ ਲਾਗੂ ਹੋਣਾ ਚਾਹੀਦਾ। ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਨੈਂਸੀ ਮੇਸ ਨੇ ਸੋਸ਼ਲ ਮੀਡੀਆ ਦੇ ਉਤੇ ਭਾਰਤੀ ਮੂਲ ਦੀ ਸਾਂਸਦ ਪਰਮਿਲਾ ਜੈਪਾਲ, ਸ੍ਰੀ ਥਾਣੇਦਾਰ ਅਤੇ ਸੋਮਾਲਿਆਈ ਮੂਲ ਦੀ ਇਲਹਾਨ ਉਮਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੇਸ ਨੇ ਸਵਾਲ ਚੁੱਕਿਆ ਕਿ ਅਮਰੀਕਾ ਦੇ ਕਾਨੂੰਨ ਲਿਖਣ ਵਾਲੇ ਲੋਕਾਂ ਦੀ ਵਫ਼ਾਦਾਰੀ ਸਿਰਫ ਅਮਰੀਕਾ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੇਸ਼ ਦੇ ਪ੍ਰਤੀ ਨਹੀਂ। ਭਾਰਤੀ ਨੇਤਾਵਾਂ ਦਾ ਤਿੱਖਾ ਪਲਟਵਾਰੇ ਦੇ ਉੱਤੇ ਆਇਆ। ਇਸ ਪ੍ਰਸਤਾਵ ਤੋਂ ਬਾਅਦ ਭਾਰਤੀ ਮੂਲ ਦੇ ਸਾਂਸਦਾਂ ਨੇ ਨੇਸ ਵਿਰੁੱਧ ਮੋਰਚਾ ਖੋਲ ਦਿੱਤਾ। ਪ੍ਰਿਮਲਾ ਜੈਪਾਲ ਨੇ ਇਸ ਨੂੰ ਨਸਲਵਾਦੀ ਵਿਦੇਸ਼ੀ ਵਿਰੋਧੀ ਮਾਨਸਿਕਤਾ ਅਤੇ ਅਮਰੀਕਾ ਦੇ ਇਤਿਹਾਸ ਦਾ ਅਪਮਾਨ ਦੱਸਿਆ। ਸ੍ਰੀ ਥਾਣੇਦਾਰ ਨੇ ਕਿਹਾ ਕਿ ਮਿਹਨਤ ਕਰਕੇ ਅਮਰੀਕਾ ਆਉਣ ਵਾਲੇ ਅਤੇ ਦੇਸ਼ ਦੀ ਤਰੱਕੀ ਦੇ ਵਿਚ ਯੋਗਦਾਨ ਪਾਉਣ ਵਾਲੇ ਲੋਕਾਂ ਤੇ ਨਿਸ਼ਾਨਾ ਸਾਧਨ ਤੋਂ ਪਹਿਲਾਂ ਮੇਸ ਨੂੰ ਆਪਣਾ ਵਿਹਾਰ ਠੀਕ ਕਰਨਾ ਚਾਹੀਦੈ। ਰਾਜਾ ਕ੍ਰਿਸ਼ਨਾ ਮੂਰਤੀ ਨੇ ਇਸ ਪ੍ਰਸਤਾਵ ਨੂੰ ਨੈਤਿਕ ਤੌਰ ਦੇ ਉਤੇ ਗਲਤ ਦਸਦਿਆਂ ਕਿਹਾ ਕਿ ਇਸਦੇ ਪਿੱਛੇ ਛਿਪੀ ਨਫ਼ਰਤ ਦੇ ਵਿਰੁੱਧ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦੈ। ਤੇ ਇਸ ਵੇਲੇ ਅਮਰੀਕੀ ਕਾਂਗਰਸ ਦੇ ਵਿਚ 26 ਅਜਿਹੇ ਮੈਂਬਰ ਨੇ ਜੋ ਵਿਦੇਸ਼ਾਂ ਦੇ ਵਿਚ ਜਨਮੇ ਨੇ, ਜਿਨ੍ਹਾਂ ਦੇ ਵਿਚ ਰਿਪਬਲਿਕਨ ਪਾਰਟੀ ਦੇ ਆਪਣੇ ਸਾਂਸਦ ਵੀ ਸ਼ਾਮਲ ਨੇ। ਡੈਮੋਕਰੇਟਿਕ ਪਾਰਟੀ ਅਤੇ ਕਈ ਮਹਿਲਾ ਸੰਗਠਨਾਂ ਨੇ ਇਸ ਕਦਮ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਘਿਰਣਾਯੋਗ ਰਾਜਨੀਤੀ ਕਰਾਰ ਦਿੱਤਾ ਹੈ। ਆਖਰੀ ਖ਼ਬਰ ਵੱਲ ਨੂੰ ਵਧਦਿਆਂ, ਭਾਰਤ ਨੇ ਉੱਚ ਜੋਖਮ ਵਾਲੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਇਬੋਲਾ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਥੋਂ ਲੰਘਣ ਟ੍ਰਾਂਜ਼ਿਟ ਵਾਲੇ ਯਾਤਰੀਆਂ ਦੇ ਲਈ ਇਕ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਹਦੇ ਵਿਚ ਲੱਛਣਾਂ ਜਾਂ ਸੰਪਰਕ ਦੇ ਇਤਿਹਾਸ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਜਿਹੜਾ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਉਤੇ ਸਿਹਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਗਿਆ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 19 ਬਾਰ ਸਟੂਡੀਓ ਦਾ ਨੰਬਰ ਹੈ ਜੀ, ਤੇ ਨਾਲ ਨਾਲ ਤੁਹਾਡੇ ਸੁਨੇਹੇ ਲੈ ਕੇ ਤੇ ਫਿਰ ਆਪਾਂ ਕਹਾਣੀ ਵੱਲ ਨੂੰ ਅੱਜ ਚੱਲਦੇ ਹਾਂ। ਅੱਜ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ, ਤੇ 90 ਮਿੰਟ ਦਾ ਪ੍ਰੋਗਰਾਮ ਆਪਣਾ ਬੀਤ ਚੁੱਕਿਆ ਤਕਰੀਬਨ, ਤੇ ਹੋਰ ਆਪਾਂ ਅੱਧਾ ਘੰਟਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਨਾਲ ਨਾਲ ਫੋਨ ਕਾਲ ਦੀ ਉਡੀਕ ਵੀ ਰਹੇਗੀ। ਪਰਮਿੰਦਰ ਬਰਨੀ ਜੀ ਲਿਖਦੇ ਨੇ ਫਗਵਾੜੇ ਤੋਂ, ਭਾਰਤ ਸਾਹਿਬ ਲੰਘ ਆਓ ਕਹਿੰਦੇ। ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਜੀ, ਜੀਆਂ ਨੂੰ ਜੀ। ਪਰਮਿੰਦਰ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ ਆ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਕਹਿੰਦੇ ਸੀ। ਮੈਂ ਜਦੋਂ ਇੰਡੀਆ ਹੁੰਦਾ ਸੀ ਨਾ, ਇੱਕ ਕਾਕਰੋਚ ਦੇ ਨਾਂ ਦੇ ਉੱਤੇ ਫਿਲਮ ਆਈ ਸੀ ਆਪਣੀ, ਉਹਦੀ ਆਪਣਾ ਜਿਹੜਾ ਕੈਲੀਫੋਰਨੀਆ ਦਾ ਹੈਗਾ ਜੀ ਗਵਰਨਰ, ਆਪਣਾ ਬਾਡੀ ਬਿਲਡਰ ਤੇ ਰੈਸਲਰ ਆ, ਨਾ ਹੀ ਚੇਤਾ ਭੁੱਲ ਗਿਆ ਆਪਣਾ, ਬੜਾ ਮਸ਼ਹੂਰ ਰੈਸਲਰ ਹੈ ਜੀ, ਉਹਦੀਆਂ ਬਹੁਤ ਫਿਲਮਾਂ ਆਈਆਂ ਨੇ। ਤੇ ਇੱਕ ਬੰਦਾ ਹੁੰਦਾ ਗਲੈਕਸੀ ਦੇ ਤੌਰ ਦੇ ਉੱਤੇ, ਉਹ ਮਤਲਬ ਕਿ ਉਹ ਕੋਕਰੋਚ ਬਣ ਜਾਂਦਾ ਤੇ ਲੋਕਾਂ ਨੂੰ ਨਿਗਲਣ ਲੱਗ ਜਾਂਦਾ, ਸਾਰੀਆਂ ਚੀਜ਼ਾਂ ਕਰਨ ਲੱਗ ਜਾਂਦਾ। ਅੱਜ ਤੋਂ 30 ਸਾਲ 25 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਫਿਲਮ ਦੇਖੀ ਸੀ ਇੰਡੀਆ ਦੇ ਵਿੱਚ, ਇੰਗਲਿਸ਼ ਫਿਲਮ ਸੀ, ਅਮੈਰੀਕਨ ਹਾਲੀਵੁੱਡ ਦੀ। ਤੇ ਆਪਣੇ ਲਿਖਦੇ ਨੇ, ਭਾਰਤ ਜੀ ਦੁਆਬਾ ਰੇਡ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਜੀ, ਤੇ ਜਦੋਂ ਰਸੋਈ ਚੋਂ ਨਿਕਲ ਆਈ ਦੇਖ ਲਓ ਤੁਸੀਂ ਕਿੱਦਾਂ ਕੁੱਟਦੇ ਹੋ ਉਹਨੂੰ ਵਿਚਾਰੇ ਨੂੰ। ਸ਼ੈਲੀ ਬਾਈ ਜੀ ਕਹਿੰਦੇ, ਕਾਕਰੋਚ ਪਾਰਟੀ ਦੀਆਂ ਗੱਲਾਂ ਤਾਂ ਸੱਚੀਆਂ ਨੇ, ਕਾਸ਼ ਕਹਿੰਦੇ ਸਾਡੇ ਦੇਸ਼ ਦੇ ਵਿੱਚ ਵੀ ਅਜਿਹੇ ਲੋਕ ਹੋਣ। ਸ਼ੈਲੀ ਜੀ ਕਹਿੰਦੇ, ਮੰਨਣਾ ਪਵੇਗਾ ਕਿ ਯੂਥ ਤਾਂ ਕਹਿੰਦੇ ਯੂਥ ਹੀ ਹੈ। ਨਵਦੀਪ ਸਿੰਘ ਜੀ ਲਿਖਦੇ ਨੇ ਦਿੱਲੀ ਤੋਂ, ਬਾਈ ਜੀ ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ, ਜੀਆਂ ਨੂੰ ਜੀ ਸਵਾਗਤ ਹੈ ਜੀ। ਤੇ ਸ਼ੈਲੀ ਜੀ ਕਹਿੰਦੇ, ਸੱਚ ਤਾਂ ਇਹ ਹੈ ਕਿ ਜਨਤਾ ਵਿਚ ਗੁੱਸਾ ਤਾਂ ਹੈ ਇਨ੍ਹਾਂ ਨੇਤਾਵਾਂ ਦੇ ਪ੍ਰਤੀ। ਰਵਿੰਦਰ ਚੌਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਆਂ ਨੂੰ ਜੀ ਭੈਣ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ, ਦੇਸ਼ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਭਾਈ। ਤੇ ਲੋ ਇਕ ਕਾਲਰ ਆਪਣੇ ਨਾਲ ਜੁੜੇ ਨੇ, ਉਨ੍ਹਾਂ ਦੀ ਗੱਲ ਸੁਣਦੇ ਆਂ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਆਵਾਜ਼ ਟਣਾ ਟਣ ਹੈ ਸ਼ੈਲੀ ਜੀ ਕਹਿੰਦੇ ਆ। ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜੀ ਹੈ, ਐਵੇਂ ਵਹਿਮ ਹੈ ਕਹਿੰਦੇ ਜੀ ਲੋਕਾਂ ਨੂੰ। ਤੇ ਪਰਮਿੰਦਰ ਜੀ ਕਹਿੰਦੇ, ਭਾਰਤ ਵੀਰ ਜੀ ਭਾਰਤ ਉਨ੍ਹਾਂ ਦਾ ਦੇਸ਼ ਹੈ ਜੀ, ਇੱਥੇ ਇੱਕ ਤੋਂ ਵੱਧ ਕੇ ਇੱਕ ਬੇਵਕੂਫ ਹਨ ਜੀ, ਬੰਦਾ ਬਸ ਕਹਿੰਦੇ ਬੁੱਧੂ ਬਣਾਉਣ ਵਾਲਾ ਚਾਹੀਦਾ, ਲੋਕ ਲੁੱਟ ਹੋਣ ਦੇ ਲਈ ਕਹਿੰਦੇ ਤਿਆਰ ਬੈਠੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ, ਲਾਈਕ ਨੰਬਰ 5 ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਮਾਲ ਜੀ ਕਹਿੰਦੇ ਨੇ, ਸਾਡੇ ਮੀਂਹ ਸ਼ੁਰੂ ਹੋ ਗਿਆ ਜੀ ਤੇ ਹੁਣ ਮੈਂ ਚੱਲੀ ਆਂ ਅੰਦਰ ਜੀ। ਤੇ ਔਜਲਾ ਸਾਹਿਬ ਲਿਖਦੇ ਨੇ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਕਾਕਰੋਚ ਵਾਲਾ ਵੀ ਕਹਿੰਦੇ ਬਦਲਾਵ ਵਾਲਿਆਂ ਦਾ ਨਿਕਲਿਆ ਜੀ, ਤੇ ਸੋਧੀਆ ਦਾ PAC ਤੇ ਕਹਿੰਦੇ ਇਨ੍ਹਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਸੀ, ਟਰਾਲੀ ਦਾ ਨਾਂ ਨਹੀਂ ਲੈਣਾ ਕਹਿੰਦੇ ਅਜੇ ਇਸ ਸਾਲ। ਤੇ ਟਮਾਤਰ ਮੰਤਰੀ ਦਾ ਕਹਿਣਾ ਛੱਡੋ, ਕੋਈ ਹੋਰ ਗੱਲ ਕਰੋ ਕਹਿੰਦੇ ਜੀ। ਕਿਆ ਬਾਤ ਹੈ ਜੀ। ਸ਼ੈਲੀ ਜੀ ਕਹਿੰਦੇ ਕਿ ਸੈਣੀ ਸਾਹਿਬ ਜੀ ਧਰਨਾ ਪਸੰਦ ਨਹੀਂ ਤੇ ਪਲੇਟਫਾਰਮ ਤੇ ਆਵਾਜ਼ ਉਠਾਉਣਾ ਵੀ ਪਸੰਦ ਨਹੀਂ। ਔਜਲਾ ਸਾਹਿਬ ਕਹਿੰਦੇ ਕਿਸਾਨ ਲੀਡਰਾਂ ਦੇ ਨਾਲੋਂ ਦਰਦ ਕੌਣ ਸਮਝਦਾ ਹੋਰ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਜੇਕਰ ਲੋਕਾਂ ਦੇ ਵਿਚੋਂ ਇੰਨਾ ਗੁੱਸਾ ਹੈ ਲੋਕਾਂ ਚ ਤਾਂ ਬੀਜੇਪੀ ਲਗਾਤਾਰ ਕਿਵੇਂ ਜਿੱਤ ਰਹੀ ਹੈ? ਸਭ ਗੋਲਮਾਲ ਹੈ ਬਾਈ, ਸਭ ਗੋਲਮਾਲ ਹੈ। ਮੁਕੱਦਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ। ਤੇ ਕਹਿੰਦੇ ਸ਼ਮੀ ਭਾਜੀ ਸਿਆਸਤ ਦੀ ਭੇਂਟ ਚੜਾ ਦਿੱਤੇ ਤੁਸੀਂ ਕੱਲ ਕਹਿੰਦੇ ਜੀ। ਤੇ ਸ਼ੈਲੀ ਜੀ ਕਹਿੰਦੇ ਆ ਕਿ ਸੈਣੀ ਸਾਹਿਬ ਜੀ ਅਸੀਂ ਤਾਂ ਕਹਿੰਦੇ ਇਹੀ ਕਹਿੰਦੇ ਆ ਕਿ ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ। ਤੇ ਮੁਕੱਦਰ ਜੀ ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰ ਮੈਂ ਬੜਾ ਸੁਚੇਤ ਹਾਂ, ਮੈਂ ਸੈਣੀ ਬਾਈ ਜੀ ਨੂੰ ਇਮੋਸ਼ਨਲ ਹੋ ਕੇ ਵੋਟ ਪਾਉਣ ਨਹੀਂ ਦੇਣੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ, ਦੱਸਣਾ ਜੀ। ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕੱਲ ਤੁਸੀਂ ਆਪਣੀ ਸਿਆਸਤ ਦੇ ਚੱਕਰ ਚ ਸਾਡੇ ਸ਼ਮੀ ਜੀ ਬਾਈ ਜੀ ਕਿੱਧਰ ਭੇਜ ਦਿੱਤੇ। ਸੈਣੀ ਸਾਹਿਬ ਕਹਿੰਦੇ ਨੇ ਕਿ ਮੋਦੀ ਸਾਹਿਬ ਵੀ ਭਾਰਤ ਸਾਹਿਬ ਜੀ ਨੂੰ ਮਿਲਣ ਗਏ ਸੀ ਜੀ। ਤੇ ਨਹੀਂ ਜੀ ਹੁਣ ਕਹਿੰਦੇ ਦੁਬਾਰਾ ਕਾਲ ਨਹੀਂ ਲੱਗਣੀ ਜੀ। ਸ਼ੁਕਰੀਆ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਸ਼ੈਲੀ ਜੀ ਕਹਿੰਦੇ ਨਾਲੇ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਜਿਹੜਾ ਸਹੀ ਕਹੇਗਾ ਉਸਨੂੰ ਸਹੀ ਕਹਿੰਦੇ ਹਾਂ, ਜਿਹੜਾ ਗਲਤ ਕਹੇਗਾ ਉਸਨੂੰ ਗਲਤ ਕਹਾਂਗੇ, ਫਿਰ ਕਿਉਂ ਭੁੱਲ ਜਾਂਦੇ ਹਾਂ ਜੀ। ਲਓ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਗਏ ਨੇ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
2: ਜੀ ਭਾਰਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰੇ
1: ਸਰੋਤਿਆਂ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜਨਾਬ?
2: ਠੀਕ ਹੈ ਜੀ, ਟਾਣਾ ਜੀ।
1: ਜੀ ਸਿਹਤਾਂ ਕਿਵੇਂ ਨੇ?
2: ਐਨ ਚੜ੍ਹਦੀ ਕਲਾ ਜੀ, ਬਾਗੋ ਬਾਗ।
1: ਕਿਆ ਬਾਤ ਹੈ ਜੀ, ਪਿੰਗ ਤੇ ਬੈਠੇ ਲੱਗਦੇ ਹੋ
2: ਭਾਰਤ ਜੀ। ਹੈ
1: ਪਿੰਗ ਤੇ ਬੈਠੇ ਲੱਗਦੇ ਹੋ? ਪਾਣੀ ਲਾਓ ਇਹਨੂੰ ਥੋੜਾ ਜਿਹਾ, ਚੀ ਚੀ ਕਰਦੀ ਹੈ, ਗੀਤ ਤਾਂ ਸੀਗਾ ਜੁੱਤੀ ਕਰੇ ਮੁਟਿਆਰ ਦੀ ਚੀਕੂ ਚੀਕੂ, ਪਰ ਤੁਸੀਂ ਤਾਂ ਪੱਖੀ ਦੀ ਚੀ ਚੀ ਕਰਾਈ ਜਾਂਦੇ ਹੋ ਬਾਈ, ਲੱਗਦਾ ਬੱਤੀ ਨੀ ਆਉਂਦੀ, ਚੀਕਾਂ ਕਢਾਈਆਂ ਪਈਆਂ ਤੁਸੀਂ ਤਾਂ ਪੱਖੀ ਦੀਆਂ।
2: ਹਾਂ ਬੱਤੀ ਹੁਣੇ ਗਈ ਹੈ
1: ਜੀ,
2: ਬਾਹਰ ਪਏ ਸੀ
1: ਜੀ।
2: ਚਲੋ ਪੱਚੀ ਝੱਲ ਮਾਰ ਲੈਂਦੇ ਆ।
1: ਬਿਲਕੁਲ ਝੱਲ ਵਾਲੀ ਹੈ ਕਿ ਦੂਜੀ ਹੈ?
2: ਝੱਲ ਵਾਲੀ ਹੈ ਜੀ
1: ਜੀ।
2: ਉਹ ਤਾਂ ਭਾਰਤ ਜੀ ਇਸ ਤਰ੍ਹਾਂ ਗੱਲ ਕਰਦੇ ਸੀ, ਹੋ ਸਕਦਾ ਜਿਹੜੀ ਇਹ ਕਾਂਗਰਸ ਪਾਰਟੀ ਬਣੀ ਆ
1: ਜੀ,
2: ਇਹ ਚਲੋ ਸੋਸ਼ਲ ਮੀਡੀਆ ਤੇ ਖਬਰਾਂ ਲੋਕਾਂ ਦਾ ਇਹ ਗੁਬਾਰੇ ਚ ਪਿੰਨ ਮਾਰ ਕੇ ਗੁੱਸਾ ਹੀ ਕੱਢਿਆ ਹੋਵੇ,
1: ਲੋਕਾਂ ਦਾ ਗੁੱਸਾ ਕਵਰ ਕਰਦੇ ਆ। ਬਿਲਕੁਲ ਜੀ,
2: ਪਰ ਜਿਹੜੀਆਂ ਗੱਲਾਂ ਨੇ, ਗੱਲਾਂ ਤਾਂ ਸਹੀ ਨੇ, ਸਾਰੇ ਲੋਕਾਂ ਦੀ ਮੰਗ ਹੀ ਇਹ ਹੈ।
1: ਗੱਲਾਂ ਤਾਂ ਆਪਣੇ ਦੇਖੋ ਸ਼ੈਲੀ ਬਾਈ ਜੀ, ਆਪਣੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਉਹ ਤਾਂ ਗੱਲਾਂ ਤਾਂ ਇਹ ਵੀ ਜਿਹੜੇ ਆਏ ਸੀਗੇ ਇਹ ਵੀ ਇਨਕਲਾਬ ਦੀਆਂ ਕਰਦੇ ਸੀ, ਹੁਣ ਤਾਂ ਲੋਕ ਇਨਕਲਾਬ ਨੀ ਸੁਣ ਕੇ ਰਾਜੀ, ਭਈ ਇਨਕਲਾਬ ਕਹਿ ਨਾ ਦੇਣ ਕਿਤੇ।
2: ਤੁਸੀਂ ਇਹ ਐਂਗਲ ਤੋਂ ਸੋਚਦੇ ਹੋ, ਮੈਂ ਹੋਰ ਐਂਗਲ ਤੋਂ ਸੋਚਣ ਲੱਗਿਆ
1: ਜੀ।
2: ਮੈਂ ਇਹ ਐਂਗਲ ਤੋਂ ਸੋਚਦਾ ਵੀ ਦੇਖੋ ਭਾਰਤ ਜੀ, ਕਿ ਸਾਰੇ ਲੋਕਾਂ ਦੀ ਡਿਮਾਂਡ ਇਹ ਹੈ ਨਾ ਵੀ ਸਾਨੂੰ ਕਿਹੋ ਜਿਹੇ ਚਾਹੀਦੇ ਨੇ, ਕੀ ਚਾਹੀਦਾ ਹੈ ਨਾ
1: ਜੀ। ਪਰ ਦੇਖੋ ਇਹਦਾ ਜਿੱਥੇ ਲਿੰਕ ਜੁੜ ਰਹੇ ਨੇ ਉਹ ਹੈਰਾਨੀ ਹੈ ਨਾ
2: ਚਾਹੀਦਾ
1: ਆਪਣੇ ਸ਼ੈਲੀ ਬਾਈ ਜੀ, ਜਿੱਥੇ ਲਿੰਕ ਜੁੜ ਰਹੇ ਨਾ ਇਹਨਾਂ ਦੇ ਉਹ ਹੈਰਾਨੀ ਵਾਲੀ ਆ ਨਾ। ਪਹਿਲਾਂ ਇਹਨਾਂ ਦੇ ਲਈ ਕੰਮ ਕਰ ਚੁੱਕੇ ਆ ਪੂਰਾ, ਅਗਲਾ ਪ੍ਰੋਫੈਸ਼ਨਲ ਬੰਦਾ ਹੈ ਜੀ, ਉਹ ਅਮਰੀਕਾ ਚ ਬੈਠਾ ਆ ਅਗਲਾ।
2: ਨਹੀਂ ਭਾਰਤ ਭਾਜੀ, ਜਿਹੜਾ ਕੋਈ 35-40 ਸਾਲ ਦਾ ਹੋਊਗਾ, 30 ਸਾਲ ਤੋਂ ਲੈ ਕੇ 40 ਸਾਲ ਦੇ ਵਿਚ ਵਿਚ ਹੋਊਗਾ, ਉਹਦਾ ਜਿੰਦਗੀ ਨਾਲ ਕਿਤੇ ਨਾ ਕਿਤੇ ਕੋਈ ਜੁੜੂਗਾ
1: ਜੀ।
2: ਹੁਣ ਨਿਰਾਪੁਰਾ ਉਹ ਖਾਲੀ ਤਾਂ ਨੀ ਬੈਠੂਗਾ, ਜਿਹਨੇ ਏਡਾ ਲਿਖਿਆ ਲਿਖਣ ਦਾ ਵੀ ਜਜ਼ਬਾ ਕੀਤਾ ਬੰਦੇ ਨੇ, ਕਿਤੇ ਨੇ ਇੱਦਾਂ ਚੱਲੀ ਆ
1: ਜੀ।
2: ਚਲੋ ਕੋਈ ਪਲਾਨ ਵੀ ਹੋ ਸਕਦੀਆਂ ਨੇ, ਪਰ ਜਿਹੜੀਆਂ ਗੱਲਾਂ ਨੇ ਕਹਿੰਦਾ ਉਹ ਗੱਲਾਂ ਕਰਦਾ, ਸਾਰੀ ਦੁਨੀਆਂ ਇਹ ਚਾਹੁੰਦੀ ਆ ਤਾਂ ਮੋਦੀ ਸਾਹਿਬ ਵੀ ਕਹਿ ਕੇ ਆਏ ਸੀ ਮੈਨੂੰ ਇੱਕ ਵਾਰ 5 ਸਾਲ ਦੇ ਦੋ
1: ਜੀ।
2: 5-5 ਸਾਲ ਲੈ ਦੇ 15 ਸਾਲ ਹੋ ਗਏ ਦੇਖ ਲੋ
1: ਜੀ,
2: ਕਿਵੇਂ ਧੁੱਕੀ ਕੱਢੀ ਜਾਂਦੇ ਨੇ, ਕਰਦੇ ਨੇ ਮੀਡੀਆ ਨਾਲ ਗੱਲ ਕਿਤੇ
1: ਜੀ,
2: ਸੁਣਦੇ ਨੇ ਕਿਸੇ ਦੀ
1: ਜੀ।
2: ਇੱਕ ਵਾਰ ਮੌਕਾ ਦੇਤਾ, ਦੂਜੀ ਵਾਰ ਮੌਕਾ ਦੇਤਾ ਲੋਕਾਂ ਨੇ, ਤੀਜੀ ਵਾਰ ਵੀ ਹੋ ਗਿਆ ਜੀ। ਫਿਰ ਆਪਾਂ ਨੂੰ ਅਜੇ ਇਹ ਨੀ ਪਤਾ ਵੀ ਜਿੱਤਦੇ ਕਿਵੇਂ ਨੇ ਇਹ
1: ਜੀ,
2: ਜਦੋਂ ਲੋਕਾਂ ਚ ਇਹ ਗੱਲ ਆ ਇੱਥੇ ਤੱਕ ਆਈ ਖੜੀ ਆ
1: ਜੀ,
2: ਤਾਂ ਜਿੱਤ ਕਿਵੇਂ ਜਾਂਦੇ ਨੇ? ਇਹਦਾ ਮਤਲਬ ਇਹਨਾਂ ਕੋਲ ਸਾਰਾ ਕੁਛ, ਤਾਮ ਝਾਮ ਇਹਨਾਂ ਕੋਲ ਆ ਜੀ, ਚੋਣ ਕਮਿਸ਼ਨ ਇਹਨਾਂ ਕੋਲ ਆ, ਸਾਰੇ ਅਮਲੇ ਫੈਲੇ ਇਹਨਾਂ ਕੋਲ,
1: ਚੋਣ ਕਮਿਸ਼ਨ ਤਾਂ ਆਪ ਅਦਾਲਤਾਂ ਚ ਤੁਰਿਆ ਕਰਦਾ ਜੀ। ਆ ਦੇਖੋ ਆ ਚੋਣਾਂ ਜਿਹੜੀਆਂ ਪੰਜਾਬ ਚ ਹੋਣੀਆਂ, ਹੁਣ ਹਰਿਆਣੇ ਚ ਹੋਣੀਆਂ ਜਾਂ ਕਿੱਥੇ ਵੀ ਹੋਣੀਆਂ, ਤੇ ਇਹਨਾਂ ਕੋਲ ਤਾਂ ਉਹ ਮਸ਼ੀਨਾਂ ਨੀ ਹਜੇ ਤਾਈਂ ਪਹੁੰਚੀਆਂ ਜੀ। ਦੇਖੋ ਕਹਿੰਦੇ ਇੱਕ ਦਿਨ ਚ ਫਿੱਟ ਕਰ ਦੇਣੀਆਂ ਨੇ ਜੀ,
0: ਉਹਨਾਂ ਨੇ ਵੀ ਜਮੀ ਚੁਣ ਚੁਣ ਕੇ ਨਿਸ਼ਾਨੇ ਮਾਰੇ ਨੇ ਵੀ ਦੇਖੋ ਚੋਣ ਕਮਿਸ਼ਨ ਇਹੋ ਜਿਹਾ ਨਹੀਂ ਹੋਣਾ ਜਿਹੜੀ ਉਹਨੇ ਡਿਮਾਂਡ ਰੱਖੀਆਂ ਡਿਮਾਂਡਾਂ ਵੀ ਦੇਖੋ ਕਿਵੇਂ ਰੱਖੀਆਂ ਨੇ ਚੁਣ ਚੁਣ ਕੇ
1: ਜੀ
0: ਆਹ ਨੀ ਹੋਣਾ ਚਾਹੀਦਾ ਉਹ ਨੀ ਹੋਣਾ ਚਾਹੀਦਾ ਉਹੀ ਗੱਲ ਆ ਭਾਰਤ ਜੀ ਅਗਲਾ ਕਹਿੰਦਾ ਵੀ ਭਗਤ ਸਿੰਘ ਜੰਮੇ ਤਾਂ ਸਹੀ ਪਰ ਸਾਡੇ ਨਾਲ ਗਵਾਂਢੀਆਂ ਦਾ ਜੰਮ
1: ਬਿਲਕੁਲ
0: ਜਿੰਨਾ ਚਿਰ ਆਪਾਂ ਆਪ ਨੀ ਸੁਧਰਦੇ ਨਾ ਦੇਸ਼ ਕਿਤੋਂ ਸੁਧਰ ਜੂ ਪਹਿਲਾਂ ਆਪਣੇ ਆਪ ਨੂੰ ਸੁਧਾਰ ਲਓ
1: ਜੀ
0: ਉਮੀਦਾਂ ਫਿਰ ਆਪਾਂ ਵੱਡੀਆਂ ਕਰ ਲੈਣ ਦੂਜੇ ਦੇ ਸਿਰ ਤੇ ਛੱਡ ਦਿੰਦੇ ਹਾਂ
1: ਬਿਲਕੁਲ
0: ਪਤਾ ਨੀ ਇਹੀ ਬਦਲੂਗਾ ਹੈਨਾ
1: ਜੀ
0: ਉਸ ਤੋਂ ਪਹਿਲਾਂ ਜੇ ਆਪਾਂ ਆਪ ਬਦਲਾਂਗੇ ਤਾਂ ਸਭ ਕੁਛ ਬਦਲ ਜਾਊ
1: ਬਿਲਕੁਲ
0: ਇੱਕ ਇੱਕ ਕਰਕੇ ਬੂੰਦ ਬੂੰਦ ਕਰਕੇ ਜਿਵੇਂ ਸਮੁੰਦਰ ਭਰਦਾ
1: ਜੀ
0: ਇਸੇ ਤਰ੍ਹਾਂ ਜੇ ਆਪਾਂ ਇੱਕ ਇੱਕ ਕਰਕੇ ਆਪ ਠੀਕ ਹੋਵਾਂਗੇ ਆਪਦੀ ਰਿਸਪੋਂਸੀਬਿਲਿਟੀ ਸਮਝਾਂਗੇ ਨਾ
1: ਜੀ
0: ਉਸ ਦਿਨ ਸਾਰਾ ਕੁਛ ਅੱਛਾ ਹੋ ਜਾਊਗਾ
1: ਬਿਲਕੁਲ ਹੈ ਜੀ
0: ਜਿੰਨਾ ਚਿਰ ਅਸੀਂ ਇਹੀ ਡਿਮਾਂਡ ਰੱਖਾਂਗੇ ਵੀ ਉਹ ਆ ਕੇ ਨੇ ਆਹ ਗੱਲ ਕਰਤੀ ਪਿੱਛੇ ਲੱਗ ਜਾਓ
1: ਜੀ
0: ਉਹ ਕੁਛ ਨੀ ਬਦਲਦਾ
1: ਬਿਲਕੁਲ ਹੈ ਜੀ
0: ਆਉਂਦੇ ਨੇ ਝਾਂਸਾ ਦੇ ਕੇ ਲੁੱਟ ਕੇ ਲੈ ਜਾਂਦੇ ਨੇ
1: ਜੀ
0: 5 ਸਾਲ ਆਪਾਂ ਫੇਰ ਦੇਖਦੇ ਰਹਿ ਜਾਂਦੇ ਆ
1: ਜੀ
0: ਯਾ ਕੀ ਹੋ ਗਿਆ
1: ਵੈਸੇ
0: ਇੱਕ ਗੱਲ ਆ ਭਾਰਤ ਜੀ ਪਹਿਲਾਂ ਕਾਕਰੋਚ ਤੋਂ ਡਰ ਜਿਹਾ ਲੱਗਦਾ ਸੀ ਜਦੋਂ ਦੇ ਹੁਣ ਬੰਦੇ ਦੇ ਸਰੀਰ ਤੇ ਲਾਇਆ
1: ਸੋਹਣੇ ਲੱਗਣ
0: ਲੱਗ ਗਿਆ ਕਾਕਰੋਚ
1: ਦੇਖਿਓ ਕਿਤੇ ਪਾਲਣ ਨਾ ਲੱਗ ਗਿਆ ਉਹਦੇ ਘਰੇ ਜੀ ਸਾਡੇ ਨਾ ਇੱਕ ਕੇਰਲਾ ਹੁੰਦਾ ਸੀ ਇੱਥੇ ਉਹ ਜਿਹੜਾ ਆਪਣੇ ਉੱਥੇ ਇੰਡੀਆ ਚ ਸਾਨਾ ਕਹਿੰਦੇ ਆ ਉਹਨੂੰ
0: ਹਾਂ ਲਾਲਗੜ੍ਹ ਦੇ ਨਾਲ
1: ਉਹ ਜਿਹੜਾ ਉਹ ਐਨ ਪੂਰੀ ਡਰੈਗਨ ਹੀ ਆ ਮਤਲਬ ਕਿ ਇੱਕ ਤਰ੍ਹਾਂ ਦਾ ਉਹ ਮਤਲਬ ਕਿ ਜਦੋਂ ਖਿਜਿਆ ਹੁੰਦਾ ਗੁੱਸੇ ਚ ਹੁੰਦਾ ਨਾ ਤੇ ਆਪਣਾ ਉਹ ਗਲੇ ਦੇ ਉੱਤੋਂ ਉਹਨੂੰ ਮਤਲਬ ਕਿ ਦਾੜੀ ਵਾਲਾ ਹੀ ਕਹਿੰਦੇ ਆ ਉਹਨੂੰ ਮਤਲਬ ਕਿ ਸਾਡੀ ਇੱਥੇ ਭਾਸ਼ਾ ਚ ਉਹ ਆਪਣੀ ਜਿਹੜੀ ਉਹ ਗਰਦਨ ਦੇ ਮੋਹਰੇ ਉਹ ਨਾ ਉਹ ਫਲਾ ਕਰ ਲੈਂਦਾ ਤੇ ਉਹ ਕਾਲੀ ਹੋ ਜਾਂਦੀ ਪੂਰੀ ਫਿਰ ਗੁੱਸੇ ਦੇ ਵਿੱਚ ਆ ਪੂਰਾ ਉਹ
0: ਨਾਲੇ ਉਹ ਸਿਰ ਵੀ ਕਰਦਾ ਡੰਡ ਬੈਠ ਕੇ ਲਾਉਂਦਾ
1: ਹਾਂਜੀ ਤੇ ਉਹ ਨਾ ਮਰਿਆ ਹੋਇਆ ਕੁਝ ਨੀ ਖਾਂਦਾ ਜੀ ਤੇ ਉਹਦੇ ਲਈ ਹਨਾ ਸਾਨੂੰ ਮਤਲਬ ਕਿ ਮੈਨੂੰ ਚੇਤਾ ਅੱਜ ਤੋਂ ਕੋਈ 15 ਕੁ ਸਾਲ ਨਹੀਂ ਜ਼ਿਆਦਾ ਹੋ ਗਏ 15 ਤਾਂ 10 ਕੁ ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਅਸੀਂ ਛੋਟਾ ਜਿਹਾ ਲਿਆਂਦਾ ਸੀ ਉਦੋਂ ਤੇ ਸਾਨੂੰ ਉਹਦੇ ਲਈ ਖਾਣ ਪੀਣ ਦੇ ਲਈ ਮਤਲਬ ਕਿ ਬੜਾ ਪਰਿਓਂ ਜਾ ਕੇ 100-150 ਕਿਲੋਮੀਟਰ ਤੋਂ ਖਾਣਾ ਲਿਆਉਣਾ ਪੈਂਦਾ ਸੀ ਫਿਰ ਉਹਨੂੰ ਸੇਫ ਰੱਖਣ ਦੇ ਲਈ ਬਥੇਰਾ ਕੁਝ ਕਰਨਾ ਪੈਂਦਾ ਸੀ ਤੇ ਮੇਰੇ ਵਾਲੀ ਨੇ ਕੀ ਕੀਤਾ ਜੀ ਉਹਨੇ ਹਨਾ ਉਹ ਟਿੱਡੀਆਂ ਪਾਲਣੀਆਂ ਟਿੱਡੀਆਂ ਨਾ ਪਹਿਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਟਿੱਡੀਆਂ ਪੈਦਾ ਕੀਤੀਆਂ ਉਹ ਉਹਨੂੰ ਖਿਲਾਉਣੀਆਂ ਫਿਰ ਉਹ ਇੱਕ ਜਿਹੜੀਆਂ ਆਟੇ ਦੇ ਵਿੱਚ ਉਹ ਜਿਹੜੇ ਔਰੇਂਜ ਜਿਹੇ ਰੰਗ ਦੇ ਕੀੜੇ ਸੁੰਡੀਆਂ ਹੋ ਜਾਂਦੀਆਂ ਨਾ ਕਾਫੀ ਸਖ਼ਤ ਹੁੰਦੀਆਂ ਖੋਲ ਜਿਹਾ ਉਹਦਾ ਤੇ ਉਹ ਵੀ ਤਿਆਰ ਕੀਤੀਆਂ ਉਹਦੇ ਖਿਲਾਉਣ ਨੂੰ ਤੇ ਇੱਦਾਂ ਹੀ ਕੋਕਲੇ ਚ ਵੀ ਇੱਕ ਵਾਰੀ ਉਹਨੇ ਇੱਦਾਂ ਹੀ ਤਿਆਰ ਕੀਤੇ ਜੀ ਤੇ ਉਹ ਬੜਾ ਚਾਅ ਦੇ ਨਾਲ ਖਾਵੇ ਜੀ ਚੱਬ ਚੱਬ ਕੇ ਤਕਰੀਬਨ 11 ਸਾਲ ਉਮਰ ਪੂਰੀ ਕਰਕੇ ਜੀ ਗਿਆ ਇਸ ਦੁਨੀਆਂ ਤੋਂ ਤੇ ਹੁਣ ਕੱਛੂ ਕਮਾ ਰੱਖਿਆ ਕੱਛੂ ਕਮਾ ਹੈਗਾ ਤਕਰੀਬਨ 12 ਕੁ ਸਾਲ ਉਹਨੂੰ ਹੋ ਗਿਆ ਜੀ 14 ਸਾਲ
0: ਨੂੰ ਆ ਜਾਂਦੇ ਨੇ ਖਾ ਜਾਂਦਾ ਜੀ
1: ਹਾਂਜੀ
0: ਨੌ ਆ ਜਾਂਦੇ ਨੇ ਨੌ
1: ਕਿਹਦੇ ਆਪਣੇ ਉਹਦੇ ਕੇਰਲੇ ਦੀ ਗੱਲ ਕਰਦੇ ਹੋ
0: ਨਾ ਕੱਛੂ ਗੁੰਮੇ ਦੇ ਜੀ
1: ਕੱਛੂ ਗੁੰਮੇ ਦੇ ਹਾਂਜੀ ਨੌ ਕਾਫੀ ਵੱਡੇ ਆ ਜੀ ਲੰਬੇ ਆ
0: ਅੱਛਾ ਜੀ
1: ਹਾਂਜੀ
0: ਨਾਲੇ ਕਹਿੰਦੇ ਕਾਫੀ ਮਹਿੰਗਾ ਵਿਕਦਾ ਹੈ
1: ਨਹੀਂ ਆਪਾਂ ਵੇਚਣਾ ਤੁਹਾਡੇ ਦੱਸੋ ਅੱਛਾ ਜੀ
0: ਕਹਿੰਦੇ ਨਹੀਂ ਸੁਣਦੇ ਇੱਥੇ ਸੁਣਦੀਆਂ ਗੱਲਾਂ ਹੁੰਦੀਆਂ ਨੇ ਕਹਿੰਦੇ ਜਿਹੜੇ ਕੱਛੂ ਗੁੰਮੇ ਦੇ ਨੌ ਹੁੰਦੇ ਨੇ
1: ਹਾਂਜੀ
0: ਵੀ ਉਹਦੇ ਕਾਫੀ ਮਹਿੰਗਾ ਵਿਕਦਾ ਫਿਰ
1: ਉਹਨੂੰ ਕੀ ਕਰਦੇ ਆ
0: ਦੀਵਾਲੀ ਦੇ ਨੇੜੇ ਨੇੜੇ ਗੱਲਾਂ ਹੁੰਦੀਆਂ ਨੇ ਜੀ
1: ਇਹ ਜਿੱਦਾਂ ਉੱਲੂ ਦੀ ਅੱਛਾ ਕਰਦੇ ਆ ਬਲੀ ਦਿੰਦੇ ਆ ਉਦਾਂ ਹੀ
0: ਹਾਂ ਹਾਂ ਏਦਾਂ ਇਸ ਤਰ੍ਹਾਂ ਦਾ ਸਿਸਟਮ ਸੀਗਾ
1: ਅੱਛਾ ਜੀ
0: ਉਹ ਕਹਿੰਦੇ ਵੀ ਕੱਛੂ ਗੁੰਮਾ ਹੁੰਦਾ ਜਿਹੜਾ ਉਹ ਆਪਣੇ ਨੌ ਆਉਣ ਨਹੀਂ ਦਿੰਦਾ ਜੀ ਉਹ
1: ਨਹੀਂ ਨਹੀਂ ਨੌ ਹੈਗੇ ਆ ਕਾਫੀ ਨਹੀਂ ਕਾਫੀ ਲੰਬੇ ਆ ਨੌ ਤਕਰੀਬਨ 2-2-3-3 ਸੈਂਟੀਮੀਟਰ ਨਹੀਂ ਆਪਣੇ ਮਿਲੀਮੀਟਰ ਕਹਿ ਲੋ ਖਤਮ ਹੋ ਜਾਂਦਾ ਜੀ ਇਹਨੂੰ ਖਾਓ ਜੀ ਇਹ ਹੋ ਜਾਂਦਾ ਉਹ ਹੋ ਜਾਂਦਾ ਏਦਾਂ ਦਾ ਕੁਛ ਰਹਿੰਦਾ ਜੀ ਹਾਂਜੀ
0: ਸਹੀ ਗੱਲ ਆ ਜੀ
1: ਕੱਛੂ ਕਹਿ ਲੈਂਦੇ ਓਹਦੇ ਵਿਚ ਸਮਝ ਬਹੁਤ ਹੈ ਬਾਈ ਜੀ ਜਦੋਂ ਅਸੀਂ ਘਰ ਕੋਈ ਨੀ ਹੁੰਦਾ ਨਾ ਚੁੱਪ ਕਰ ਚਪੀਤੇ ਉਹ ਸੁੱਤਾ ਰਹਿੰਦਾ ਜੀ ਤੇ ਜਦੋਂ ਘਰ ਆ ਜਾਂਦੇ ਉਹਨੂੰ ਪਤਾ ਖੜਕਾ ਦੜਕਾ ਹੋਣ ਲੱਗ ਗਿਆ ਤਾਂ ਸ਼ੀਸ਼ੇ ਦੇ ਵਿਚ ਆਪਣੇ ਆਪ ਨੂੰ ਮਾਰਨ ਮਤਲਬ ਕਿ ਘੁੰਮ ਘੁੰਮ ਕੇ ਦੌੜ ਦੌੜ ਕੇ ਆਉਂਦਾ ਤੇ ਮੇਰੇ ਵੱਲ ਵੀ ਦੇਖੋ ਜੀ
0: ਅੱਛਾ ਦੱਸੋ
1: ਹਾਂਜੀ
0: ਦੱਸੂਗਾ ਆਪਦੀ
1: ਮੈਂ ਵੀ ਹੈਗਾ
0: ਮੌਜੂਦਗੀ ਉਹ ਦਰਜ ਕਰਾਉਂਦਾ
1: ਜੀ
0: ਨਹੀਂ ਹਾਂ ਜਾਨਵਰ ਤਾਂ ਦੇਖੋ ਜਾਨਵਰ
1: ਬਿਲਕੁਲ ਹੈ ਜੀ
2: ਦੱਸਦੇ ਨੇ ਸਾਰਾ ਕੁਛ, ਬੋਲਦੇ ਨੇ ਜਿੰਨਾ ਪਿਆਰ ਕਰਦੇ ਤੁਹਾਨੂੰ ਉਦੋਂ ਦੁੱਗਣਾ ਪਿਆਰ ਵਾਪਸ ਕਰਦੇ ਨੇ।
1: ਬਿਲਕੁਲ ਬਿਲਕੁਲ, ਬੰਦਾ ਹੀ ਆ ਜਿਹੜਾ ਜੀ।
2: ਇੱਥੇ ਕੀ ਕਰਨਾ ਸੀ, ਮੈਂ ਕੁਛ ਹੋਰ ਹੀ ਸੁਣਿਆ ਜੀ।
1: ਹਾਂਜੀ
2: ਮੋਦੀ ਸਾਹਿਬ ਕਹਿੰਦੇ ਤੁਹਾਡੇ ਆਏ ਸੀ ਇੱਥੇ ਫਿਨਲੈਂਡ,
1: ਨਹੀਂ ਐਤਕੀ ਤਾਂ ਨਹੀਂ ਆਏ ਮੇਰੇ ਖਿਆਲ, ਐਤਕੀ ਉਹ ਸੀਗੇ ਨਾਰਵੇ। ਹਾਂਜੀ ਆਪਣੇ ਨਹੀਂ ਨਹੀਂ ਆਪਣੇ ਮਾਨ ਸਾਹਿਬ ਆਏ ਸੀ ਜੀ ਫਿਨਲੈਂਡ, ਜਦੋਂ ਡੈਨ ਇੱਧਰ ਆਏ ਨੇ ਨੀਦਰਲੈਂਡ।
2: ਨਹੀਂ ਨਹੀਂ ਨਾਰਵੇ ਆਏ ਸੀ ਮੈਨੂੰ ਲੱਗਦਾ ਮੋਦੀ ਸਾਹਿਬ ਹੁਣ।
1: ਹਾਂਜੀ ਨਾਰਵੇ ਤੇ ਸਵੀਡਨ ਉੱਥੇ ਹੋ ਕੇ ਆਏ ਨੇ, ਫਿਰ ਇਟਲੀ ਆਏ ਨੇ। ਹਾਂਜੀ
2: ਨਾਰਵੇ ਗੱਲ ਸੁਣੀ ਸੀ ਮੈਂ ਨਾਰਵੇ ਦੀ।
1: ਹਾਂਜੀ
2: ਇੱਥੇ ਵੀ ਕਹਿੰਦੇ ਡਾਨੀ ਬਾਨੀ ਦਾ ਕੁਛ ਹੈਗਾ ਜੀ, ਉਹਨਾਂ ਦੇ ਚੱਕਰੇ ਸੀ, ਚੱਕਰ ਚ ਆਏ ਸੀ।
1: ਅੱਛਾ ਜੀ, ਨਹੀਂ ਇੰਨਾ ਨੀ ਮੈਨੂੰ ਇਹਦੇ ਬਾਰੇ ਜਾਣਕਾਰੀ, ਕੋਈ ਨੀ ਲੱਭ ਲਾਂਗੇ।
2: ਮੈਂ ਕਹਿੰਦਾ ਸੁਣ, ਹਾਂਜੀ ਉਹ ਕਾਫੀ ਵੱਡੀ ਗੱਲ ਆ ਜੀ, ਉਹ ਕਹਿੰਦੇ ਵੀ ਉਹਨਾਂ ਦੇ ਚੱਕਰ ਕਰਕੇ ਆਏ ਨੇ।
1: ਅੱਛਾ
2: ਨਹੀਂ ਆਉਣ ਤੋਂ ਪਹਿਲਾਂ ਇਹ ਦੱਸ ਕੇ ਆਉਂਦੇ ਹੁੰਦੇ ਨੇ ਨਾ ਆਪਣੇ ਅਮਲੇ ਫੈਲੇ ਨੂੰ, ਪਿੱਛੇ ਮੈਂ ਕੀ ਕਰਨ ਚੱਲਿਆ, ਕਿਹੜੇ ਦੇਸ਼ ਚੱਲੇ ਆ, ਇਸ ਵਾਰ ਕੁਛ ਨੀ ਦੱਸ ਕੇ ਗਏ ਕਿਤੇ
1: ਜੀ,
2: ਨਾ ਦੱਸ ਕੇ ਕਦੇ ਜਾਂਦੇ ਨੇ ਮੋਦੀ ਸਾਹਿਬ
1: ਜੀ।
2: ਪਰ ਇੱਥੇ ਵੀ ਡਾਨੀ ਬਾਨੀ ਦਾ ਚੱਕਰ ਆ ਜੀ, ਕੋਈ ਉਹਦੇ ਚੱਕਰ ਕਰਕੇ ਆਏ ਸੀ ਇਹ।
1: ਅੱਛਾ ਜੀ,
2: ਇਹ ਮੈਂ ਕਿਤੇ ਖਬਰ ਸੁਣ ਰਿਹਾ ਸੀਗਾ
1: ਜੀ,
2: ਤੇ ਉੱਥੇ ਸ਼ੋਰ ਤੇ ਥੋੜਾ ਮੈਨੂੰ ਚੰਗੀ ਤਰ੍ਹਾਂ ਸੁਣੀ ਨੀ ਖਬਰ ਉਹ
1: ਜੀ।
2: ਤੁਸੀਂ ਦੇਖਿਓ ਨਿਗਾਹ ਮਾਰਿਓ, ਕੱਲ ਨੂੰ ਦੱਸਿਓ
1: ਜੀ, ਜਰੂਰ ਜਰੂਰ ਲੱਭ ਲਾਂਗੇ। ਹਾਂਜੀ
2: ਠੀਕ ਆ ਭਾਜੀ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ
2: ਸ਼ੈਲੀ।
1: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸੀ, ਚਰਨਜੀਤ ਸਿੰਘ ਸ਼ੈਲੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਤੇ ਲੋ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਆ ਫਿਰ ਅੱਜ, ਤੇ ਕਹਾਣੀ ਸੁਣਾਉਂਦੇ ਆ ਤੁਹਾਨੂੰ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਆ, ਤੇ ਕਹਾਣੀ ਕੀ ਕਹਿੰਦੀ ਆ ਇਹ ਉਹਦੇ ਵੱਲ ਨੂੰ ਚੱਲਦੇ ਆ। ਤੇ ਦੋ ਕੁ ਘੁੱਟ ਪਾਣੀ ਦੇ ਪੀ ਲਈਏ, ਤੇ ਫਿਰ ਕਰਦੇ ਆਪਾਂ ਸ਼ੁਰੂ, ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬਹੁਤ ਹੀ ਛੋਟਾ, ਤੇ ਫਿਰ ਕਹਾਣੀ ਸੁਣਾਉਂਦੇ ਆ ਤੁਹਾਨੂੰ ਦੋਸਤੋ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ, ਤੇ ਆਖਰੀ ਪੜਾਅ ਦੇ ਵੱਲ ਨੂੰ ਆਪਾਂ ਚੱਲ ਰਹੇ ਹਾਂ, ਤੇ ਗੱਲਬਾਤ ਅੱਜ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਦੋਸਤੋ। ਇੱਕ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ, ਇਸਮਤ ਚੁਗਤਾਈ ਦੀ ਲਿਖੀ ਹੋਈ ਕਹਾਣੀ ਹੈ, ਤੇ ਇਹ ਕਹਾਣੀ ਦਾ ਨਾਮ ਹੈ ਅੱਧੀ ਔਰਤ ਅੱਧਾ ਸੁਪਨਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਪੜ੍ਹੀ ਮੈਂ ਵੀ ਨਹੀਂ ਹਾਂ ਪਹਿਲਾਂ, ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ।

औरत औरत औरत बुरी चंगी बेवफा बाबफा ऐसी वैसी खुदा जाने कैसी कैसी। हर देश हर जमाने दे विच बड़े बड़े चिंतकां ने औरत दे बारे विच कोई ना कोई राय जरूर कायम कीती है। कोई साहेब इस दे हुसन दे उत्ते जोर दे रहे ने ते कोई इस दी पारसाई ते नेक सीरती दे उत्ते खोश ने। एक साहेब दा ख्याल है कि खुदा दे बाद औरत दी पदवी है ता दूजे साहब इस नू शैतान दी मासी बनाउन दे उत्ते तुड़े हुए ने। एक साहेब फरमाउंदे ने, दोस्तों मैं माफी चाहना, चलो दोबारा शुरू कर दें क्योंकि रिकॉर्ड करनी होंदी है, कई बारी भुल जाईदा है ते लड़ी टुट गई, माफी चाहना तुहाडी दी। ते शुरुआत करदे हां इस कहानी दी। अज दोस्तों तुहानू कहानी सुनाउने आ इसमत चुगताई दी। कहानी दा नां है अद्धी औरत अद्धा सुफना। मैं तुहाडा दोस्त भुपिंदर पारा ते दुआबा रेड़दा मंच। एक कहानी की कहंदी है देखदे आ। औरत औरत औरत बुरी चंगी बेबफा बाबफा ऐसी वैसी ते खुदा जाने कैसी कैसी। हर देश हर जमाने दे विच बड़े बड़े चिंतकां ने औरत दे बारे विच कोई ना कोई राय जरूर कायम कीती है। कोई साहेब इस दे हुसन दे उत्ते जोर दे रहे ते कोई इस दी पारसाई अते नेक सीरती दे उत्ते खुश ने। एक साहेब दा ख्याल है कि खुदा दे बाद औरत दी पदवी है ता दूजे साहेब इस नू शैतान दी मासी बनाउन दे उत्ते तोले हुए ने। एक साहेब फरमाउंदे ने, एक धोखेबाज मर्द दे नालों एक धोखेबाज औरत ज्यादा खतरनाक हुंदी है। जिवें कि कोई ये कहे कि एक काले मर्द दे नालों एक काली औरत ज्यादा काली हुंदी है। किन्नी शानदार गल कही है ना कि झूम उठन नू जी कहिंदा करदा है। ता जेकर मैं आपू औरत ना हुंदी ता इना बयाना ने मैनू बुखला ना दिता हुंदा ता कहन वाले दा मूँह चुम लेंदी। मुसीबत ता ये है कि इन्ना नामा अकुल बयाना ने सिटी ही गुम कीती हुई है। ते मजे दी गल ता ए है कि जिन्ना मर्दा ने औरतां नू समझण दा दावा कीता उना औरतां ने मर्दां दे संबंध दे विच कदे कोई बयान अपनी अकल दे नाल नहीं बनाया। मर्दा ने कहा मर्द जालम हुंदा है, ਉਹ ਚੁੱਪ ਚਾਪ ਜ਼ੁਲਮ ਸਹਿਣ ਲੱਗੀਆਂ। ਮਰਦਾਂ ਨੇ ਆਖਿਆ ਔਰਤ ਡਰਪੋਕ ਹੁੰਦੀ ਹੈ, ਉਹ ਚੂਈਆਂ ਤੋਂ ਵੀ ਡਰਨ ਲੱਗੀਆਂ। ਫਿਰ ਫਰਮਾਇਆ ਵਕਤ ਪਵੇ ਤਾਂ ਔਰਤ ਜਾਨ ਤੇ ਖੇਡ ਜਾਂਦੀ ਹੈ। ਬਸ ਝੱਟ ਹੀ ਜਾਨ ਤੇ ਖੇਡ ਗਈਆਂ। ਮਾਂ ਦੀ ਮਮਤਾ ਦਾ ਸਾਰੀ ਦੁਨੀਆਂ ਢੋਲ ਪਿੱਟਦੀ ਹੈ। ਬਾਪ ਦੀ ਬਾਪਤਾ ਦਾ ਰੋਣਾ ਕੋਈ ਨਹੀਂ ਰੋਂਦਾ। ਔਰਤ ਦੀ ਇੱਜ਼ਤ ਲੁੱਟ ਸਕਦੀ ਹੈ, ਮਰਦ ਦੀ ਨਹੀਂ ਲੁੱਟੀਦੀ। ਸ਼ਾਇਦ ਮਰਦ ਦੀ ਇੱਜ਼ਤ ਹੁੰਦੀ ਹੀ ਨਹੀਂ ਜਿਹੜੀ ਕਿ ਲੁੱਟੀ ਖਸੁੱਟੀ ਜਾ ਸਕੇ। ਔਰਤ ਦੇ, ਮਾਫੀ ਚਾਹੁੰਦਾ ਜੋ ਸ਼ਬਦ ਨੇ, ਹਰਾਮੀ ਹਲਾਲ ਬੱਚਾ ਹੁੰਦਾ ਹੈ ਤੇ ਮਰਦ ਦੇ ਕੁਝ ਵੀ ਨਹੀਂ ਹੁੰਦਾ। ਸਦੀਆਂ ਤੋਂ ਔਰਤਾਂ ਦੇ ਸਿਰ ਅਜਿਹੇ ਊਟ ਪੁਟਾਂਗ ਦੋਸ਼ ਥੱਪ ਕੇ ਚਿੰਤਕ ਇਸ ਨੂੰ ਬੁਖਲਾਉਣ ਦੀ ਕੋਸ਼ਿਸ਼ ਕਰਦੇ ਆਏ ਨੇ। ਜਾਂ ਤਾਂ ਉਹ ਇਸ ਨੂੰ ਅਸਮਾਨ ਦੇ ਉੱਤੇ ਚੜਾ ਦਿੰਦੇ ਨੇ ਤੇ ਜਾਂ ਚਿੱਕੜ ਦੇ ਵਿੱਚ ਪਟਕ ਦਿੰਦੇ ਨੇ, ਪਰ ਬਰਾਬਰ ਖੜਾ ਕਰਦਿਆਂ ਉਹਨਾਂ ਦਾ ਦਮ ਨਿਕਲਣ ਲੱਗ ਜਾਂਦਾ ਹੈ। ਇਸ ਨੂੰ ਦੈਵੀ ਤੇ ਅਸਮਾਨੀ ਮਖਲੂਕ ਬਣਾ ਦੇਣਗੇ, ਪਰ ਦੋਸਤ ਤੇ ਸਾਥੀ ਕਹਿੰਦਿਆਂ ਸ਼ਰਮਾਉਂਦੇ ਨੇ। ਸਮਝ ਦੇ ਵਿੱਚ ਨਹੀਂ ਆਉਂਦਾ ਕਿ ਇਹ ਘਟੀਆ ਪਾਉਂਦਾ ਅਹਿਸਾਸ ਹੈ ਜਾਂ ਗਲਤ ਫਹਿਮੀ। ਆਖਰ ਇਹਨਾਂ ਨੂੰ ਜਿਹੜਾ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ ਹੈ? ਉਹ ਵੀ ਤਾਂ ਇਨਸਾਨ ਹੁੰਦੀਆਂ ਨੇ, ਉਸ ਨੂੰ ਬਰਾਬਰ ਬਿਠਾਉਂਦਿਆਂ ਕਿਉਂ ਘਬਰਾਹਟ ਹੁੰਦੀ ਹੈ? ਕਿ ਮਰਦ ਇੱਕ ਪਲ ਦੇ ਲਈ ਇਹ ਨਹੀਂ ਭੁੱਲ ਸਕਦਾ ਕਿ ਬਰਾਬਰੀ ਦੇ ਲਾਜ਼ਮੀ ਅਰਥ ਘਟੀਆਪਨ ਦੇ ਨਹੀਂ ਨੇ। ਸਭ ਜਾਣਦੇ ਨੇ ਕਿ ਔਰਤ ਮਾਂ ਧੀ ਪਤਨੀ ਤੇ ਭੈਣ ਹੀ ਬਣ ਸਕਦੀ ਹੈ, ਪਿਤਾ ਪੁੱਤਰ ਪਤੀ ਤੇ ਭਰਾ ਨਹੀਂ ਬਣ ਸਕਦੀ।
ਫਿਰ ਕਿਉਂ ਬਾਰ ਬਾਰ ਕਹਿੰਦੇ ਨੇ ਕਿ ਉਹ ਇਸੇ ਲਈ ਪੈਦਾ ਹੋਈ ਹੈ ਕਿ ਔਰਤ ਨੂੰ ਇੰਨਾ ਵੀ ਪਤਾ ਨਹੀਂ ਕਿ ਔਰਤ ਹੈ ਜਿਹੜਾ ਕਿ ਉਸਨੂੰ ਲਗਾਤਾਰ ਦੱਸਿਆ ਜਾ ਰਿਹਾ ਕਿ ਭਾਈ ਤੂੰ ਔਰਤ ਹੈ। ਕਦੇ ਮਰਦ ਨੂੰ ਦੱਸਿਆ ਵੀ ਤੂੰ ਮਰਦ ਹੈ, ਉਹਨੂੰ ਬਾਰ ਬਾਰ ਚਤਰਾਇਆ ਜਾਂਦਾ, ਦੱਸਿਆ ਜਾਂਦਾ ਉਹਨੂੰ, ਉਹਦੇ ਨਾਲ ਮਤਲਬ ਕਿ ਉਹਨੂੰ ਸਵਾਲ ਖੜਾ ਕੀਤਾ ਜਾਂਦਾ ਕਿ ਤੂੰ ਔਰਤ ਹੈ ਭਾਈ, ਚੇਤਾ ਰੱਖ। ਜਾਂ ਸ਼ਾਇਦ ਮਰਦ ਜਾਣਦੇ ਨੇ ਕਿ ਮਾਂ ਅਤੇ ਪਤਨੀ ਬਣਨਾ ਲੋਹੇ ਦੇ ਚਣੇ ਚਬਾਉਣਾ ਹੈ। ਇਸ ਦੇ ਲਈ ਔਰਤ ਦੇ ਦਿਮਾਗ ਦੇ ਵਿੱਚ ਠੋਕੀ ਜਾਂਦੇ ਹੈ ਕਿ ਉਹ ਬਣੀ ਹੀ ਜਿਹੜਾ ਇਸੇ ਕਾਰਜ ਦੇ ਲਈ ਹੈ, ਇਹ ਤਾਂ ਮਰਦਾਂ ਦਾ ਕੰਮ ਥੋੜੀ ਹੁੰਦਾ, ਇਹ ਔਰਤ ਦਾ ਕੰਮ ਹੈ। ਉਸਨੂੰ ਇਸ ਤੇ ਫਖਰ ਕਰਨਾ ਚਾਹੀਦਾ। ਇਹ ਜਿਹੜਾ ਮਜ਼ੇ ਦੀ ਪਦਵੀ ਹੈ, ਇਹਨੂੰ ਇਹਨਾਂ ਨੂੰ ਕੋਈ ਸਮਝਾਏ ਭਾਈ ਕਿ ਕਿਸ ਕੰਬਖਤ ਔਰਤ ਨੇ ਕਦੇ ਇਸ ਤੋਂ ਇਨਕਾਰ ਕੀਤਾ ਕਿ ਮੈਂ ਔਰਤ ਨਹੀਂ ਹਾਂ। ਕੌਣ ਕਹਿ ਰਿਹਾ ਕਿ ਮਰਦਾਂ ਨੂੰ ਕਿ ਆਓ ਸਾਹਿਬ ਤੁਸੀਂ ਨਿਆਣੇ ਪੈਦਾ ਕਰੋ ਤੇ ਉਹਨਾਂ ਨੂੰ ਦੁੱਧ ਪਿਲਾਓ, ਫਿਰ ਭਲਾ ਬਾਰ ਬਾਰ ਇੰਜ ਜਤਾਉਣ ਦੀ ਜ਼ਰੂਰਤ ਕਾਹਦੇ ਲਈ ਪੈ ਜਾ ਰਹੀ ਹੈ। ਔਰਤ ਵਿਧਵਾ ਹੋ ਜਾਂਦੀ ਹੈ ਤਾਂ ਇਸਦੀਆਂ ਚੂੜੀਆਂ ਭੰਨ ਦਿੰਦੇ ਨੇ, ਮਰਦ ਦੀ ਘੜੀ ਭੰਨੀ ਕਦੇ, ਐਨਕ ਜਾਂ ਹੁੱਕਾ ਭੰਨਣ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਇਆ। ਵਿਧਵਾ ਪਹਿਰਾਵੇ ਦੇ ਵਿੱਚ ਵੀ ਤਬਦੀਲੀ ਕਰਨ ਦੇ ਲਈ ਮਜਬੂਰ ਹੁੰਦੀ ਹੈ, ਰੰਗਿਆ ਦੁਪੱਟਾ ਲੈ ਲਵੇ ਜਾਂ ਹੱਥਾਂ ਦੇ ਵਿੱਚ ਚੂੜੀਆਂ ਪਾ ਲਵੇ ਤਾਂ ਲੋਕਾਂ ਦੇ ਕਲੇਜੇ ਪਾਟ ਜਾਣ। ਮਰਦ ਉਹੀ ਸੂਟ ਬੂਟ, ਅਚਕਨ, ਅੰਗਰਖਾ ਪਾਈ ਘੁੰਮਦਾ ਹੈ। ਕਿਹੋ ਜਿਹੀ ਬੇਰਹਿਮੀ ਹੈ ਵਿਖਾਵੇ ਦੇ ਲਈ।

ਅੱਲਾ ਦੀ ਦੇਣ ਹੈ, ਅੱਲਾ ਦੀ। ਇਸ ਦੇ ਵਿੱਚ ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ? ਕਿਹੋ ਜਿਹਾ ਕਮੀਨਾ ਪਣ ਹੈ, ਇਸਤਰੀ ਹੋਵੇ ਜਾਂ ਮਰਦ। ਜੇਕਰ ਦੁਨੀਆਂ ਦੇ ਵਿੱਚ ਕੁਝ ਕਰ ਜਾਵੇ ਤਾਂ ਕਿਸੇ ਦੀ ਸ਼ਾਨ ਨੂੰ ਕਿਵੇਂ ਬੱਟਾ ਲੱਗ ਜਾਵੇਗਾ? ਮਰਦ ਦੀ ਸ਼ੋਹਰਤ ਦੇ ਨਾਲ ਜੇਕਰ ਮਰਦ ਦੀ ਇੱਜ਼ਤ ਨਹੀਂ ਘਟਦੀ ਤਾਂ ਔਰਤ ਦੀ ਸ਼ੋਹਰਤ ਦੇ ਨਾਲ ਕਿਉਂ ਇਸਦੀ ਵਡਿਆਈ ਨੂੰ ਘੁਣ ਲੱਗ ਜਾਵੇਗਾ? ਪਤਨੀ ਜਹਲ ਉਜੱਡ ਹੋਵੇ ਤਾਂ ਕੋਈ ਦੁਸ਼ਵਾਰੀ ਨਹੀਂ। ਪਤੀ ਪਤਨੀ ਤੋਂ ਘੱਟ ਪੜ੍ਹਿਆ ਲਿਖਿਆ ਹੋਵੇ ਤਾਂ ਬਸ ਹਨੇਰ ਹੀ ਆ ਜਾਏਗਾ। ਕਿਉਂ ਜੋ ਕਿਸੇ ਵੱਡੇ ਦੇ ਆਖੇ ਨੂੰ ਸੱਟ ਲੱਗ ਜਾਂਦੀ ਹੈ। ਡਾਕਟਰ ਨਾਇਡੋ ਨੂੰ ਜਦੋਂ ਮਿਸਿਜ ਸਰੋਜਨੀ ਨਾਇਡੋ ਦੇ ਪਤੀ ਆਖਿਆ ਜਾਂਦਾ ਸੀ ਨਾ ਤਾਂ ਬਹੁਤ ਸ਼ਰਮਿੰਦਾ ਹੋ ਜਾਂਦੇ ਸਨ। ਦੁਨੀਆਂ ਦੇ ਵਿੱਚ ਕਰੋੜਾਂ ਇਸਤਰੀਆਂ ਆਪਣੇ ਪਤੀਆਂ ਦੀਆਂ ਪਤਨੀਆਂ ਬਣ ਕੇ ਮਜ਼ੇ ਦੇ ਨਾਲ ਰਹਿੰਦੀਆਂ ਨੇ। ਹੁਣ ਦੇਖੋ ਪਿੰਡਾਂ ਦੇ ਵਿੱਚ ਸਰਪੰਚ ਸਰਪੰਚਣੀ ਹੈ ਤਾਂ ਸਰਪੰਚ ਆਪਣੇ ਮੱਲੋ ਮੱਲੀ ਲੱਗ ਜਾਂਦਾ, ਸਰਪੰਚ ਬਣ ਜਾਂਦਾ, ਹਾਲੇ ਕਿ ਉਹ ਅਹੁਦੇ ਤੇ ਨਹੀਂ ਗਾ। ਤੇ ਜੇ ਹੁਣ ਮਤਲਬ ਕਿ ਸਰਪੰਚ ਹੈ, ਕਦੇ ਉਸਦੀ ਘਰ ਵਾਲੀ ਨੂੰ ਕਦੇ ਕਿਸੇ ਨੇ ਸਰਪੰਚ ਨਹੀਂ ਕਿਹਾ। ਇਹਨਾਂ ਨੂੰ ਜਿਹੜਾ ਘਟੀਆਪਣ ਦਾ ਅਹਿਸਾਸ ਨਹੀਂ ਹੁੰਦਾ। ਮਰਦ ਦੇ ਕੰਨ ਦੇ ਵਿੱਚ ਪੈਦਾ ਹੁੰਦਿਆਂ ਹੀ ਫੂਕ ਮਾਰ ਦਿੱਤੀ ਜਾਂਦੀ ਹੈ ਕਿ ਉਹ ਸਰਵ ਉੱਤਮ ਹੈ, ਸਭ ਤੋਂ ਉੱਪਰ। ਤੇ ਉਸਦਾ ਭੋਲਾਪਣ ਵੇਖੋ ਕਿ ਉਹ ਸੱਚਮੁੱਚ ਹੀ ਯਕੀਨ ਕਰ ਲੈਂਦਾ ਹੈ ਕਿ ਸੱਚੀ ਭਾਈ ਮੇਰੇ ਤੋਂ ਤਾਂ ਸਾਰੇ ਥੱਲੇ ਹੀ ਨੇ, ਕਿ ਉਹ ਸੰਸਾਰ ਦੀ ਲਾਇਕ ਤੋਂ ਲਾਇਕ ਔਰਤ ਦੇ ਨਾਲ ਵੀ ਉੱਚਾ ਹੈ, ਸਿਰਫ ਇਸ ਦੇ ਲਈ ਕਿ ਉਹ ਮਰਦ ਹੈ। ਫਿਰ ਜਦੋਂ ਇਸ ਨੂੰ ਆਪਣੇ ਤੋਂ ਵੱਧ ਪੜ੍ਹੀ ਲਿਖੀ ਤੇ ਅਕਲਮੰਦ ਇਸਤਰੀ ਮਿਲਦੀ ਹੈ ਤਾਂ ਉਸ ਨੂੰ ਨਫ਼ਰਤ ਕਰਦਾ ਹੈ, ਕਿਉਂਕਿ ਉਹ ਸਵਾਲ ਜਵਾਬ ਕਰਦੀ ਹੈ ਅੱਗਿਓਂ, ਕਿਉਂਕਿ ਉਸ ਇਸ ਵੇਲੇ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ ਕਿ ਮੇਰਾ ਰਸੋਈਆ ਕੇਵਲ ਇਸਦੇ ਲਈ ਮੈਡਮ ਕਿਊਰੀ ਤੋਂ ਉੱਤਮ ਹੋ ਸਕਦਾ ਹੈ ਕਿ ਉਹ ਮਰਦ ਦੀ ਨਸਲ ਤੋਂ ਹੈ, ਜਿਸ ਨੂੰ ਆਮ ਤੌਰ ਦੇ ਉੱਤੇ ਔਰਤ ਤੋਂ ਉੱਤਮ ਸਮਝਿਆ ਗਿਆ। ਪਰ ਜੇਕਰ ਯਕੀਨ ਨਾ ਆਵੇ ਨਾ ਤਾਂ ਆਪਣੇ ਰਸੋਈਏ ਜਾਂ ਧੋਬੀ ਨੂੰ ਪੁੱਛ ਲੈਣਾ, ਇਹੀ ਕਹੇਗਾ ਕਿ ਔਰਤ ਕਦੇ ਵੀ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ। ਇੱਕ ਹੋਰ ਸਾਹਿਬ ਫਰਮਾਉਂਦੇ ਨੇ, ਜੇਕਰ ਇਸਤਰੀ ਦੇ ਦਿਲ ਨੂੰ ਚੀਰਿਆ ਜਾਵੇ ਨਾ, ਚੀਰ ਕੇ ਦੇਖਿਆ ਜਾਵੇ, ਤਾਂ ਇਸਦੇ ਵਿੱਚ ਸਬਰ, ਸਬੂਰੀ, ਬਰਦਾਸ਼ਤ, ਲੁਕਵੀਆਂ ਕੁਰਬਾਨੀਆਂ ਕਰਨ ਦਾ ਮਾਦਾ ਤੇ ਹੋਰ ਨਜ਼ਰ ਨਾ ਆਉਣ ਵਾਲੀਆਂ ਖੂਬੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ। ਬਈ ਹੱਦ ਹੈ। ਮੈਂ ਇੱਕ ਮਰਦ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਨੇ ਸਭ ਬਕਵਾਸ ਹੈ, ਔਰਤ ਤੇ ਮਰਦ ਦੇ ਦਿਲ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੁੰਦੀ ਹੈ, ਇਸ ਦੇ ਵਿੱਚੋਂ ਕੋਈ ਅਵਾ ਤਵਾ ਚੀਜ਼ਾਂ ਨਹੀਂ ਨਿਕਲਦੀਆਂ। ਲਓ ਸੁਣੋ ਭਾਈ, ਉਹੀ ਡਾਕਟਰ ਸਾਹਿਬ ਕਹਿੰਦੇ ਨੇ ਔਰਤ ਮਰਦ ਦੇ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੁੰਦੀ, ਇਹ ਤਾਂ ਤਰਬੀਅਤ ਉੱਤੇ ਆਧਾਰਿਤ ਹੈ। ਵਿਦਿਆ ਤੇ ਸਿਖਲਾਈ ਮਰਦ ਅਤੇ ਔਰਤ ਦੋਹਾਂ ਉੱਤੇ ਇੱਕੋ ਜਿਹਾ ਅਸਰ ਕਰਦੀ ਹੈ। ਇੱਕ ਹੋਰ ਸਾਹਿਬ ਫਰਮਾਉਂਦੇ ਨੇ, ਜਦੋਂ ਬੱਚਾ ਪਹਿਲੀ ਵਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਤਾਂ ਉਹ ਆਨੰਦ ਦੇ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ। ਇਸਤਰੀਆਂ ਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫਰਮਾਉਣ ਵਾਲਾ ਸਾਹਿਬ ਮਰਦ ਹੈ ਭਾਈ, ਜਿੱਦਾਂ ਮੇਰੇ ਵਾਲੀ ਕਹਿ ਦਿੰਦੀ ਹੈ ਜਦੋਂ ਕੋਈ ਧਰਮ ਦੀ ਗੱਲ ਕਰ ਲਓ ਵੀ ਆਹ ਚੀਜ਼ ਲਿਖੀ ਹੈ, ਉਹ ਕਹਿੰਦੀ ਹੈ ਕਿ ਭਾਈ ਇਹ ਮਰਦ ਨਹੀਂ ਕਿਸੇ ਨੇ ਲਿਖਿਆ ਹੋਣਾ ਹੈ ਜਿਹੜੀ ਸਾਡੇ ਖਿਲਾਫ ਗੱਲ ਲਿਖੀ ਹੋਈ ਹੈ। ਉਸਨੇ ਜੋ ਕੁਝ ਲਿਖਿਆ ਕੇਵਲ ਸੁਣਿਆ ਸੁਣਾਇਆ ਹੀ ਹੋਇਆ। ਪੂਰੇ ਯਕੀਨ ਦੇ ਨਾਲ ਆਖਿਆ ਜਾ ਸਕਦਾ ਹੈ ਕਿ ਉਸਨੇ ਖੁਦ ਕਦੇ ਵੀ ਕਿਸੇ ਬੱਚੇ ਨੂੰ ਆਪਣੀ ਛਾਤੀ ਤੋਂ ਦੁੱਧ ਨਹੀਂ ਪਿਲਾਇਆ। ਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਵਾਰ ਦੁੱਧ ਪੀਂਦਾ ਤਾਂ ਮਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ। ਮਾਂ ਜਿਹੜੀ ਲਾਲ ਹੋ ਕੇ ਕੰਬ ਰਹੀ ਹੋਵੇਗੀ ਨਾ, ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕੰਬ ਰਹੀ ਹੁੰਦੀ, ਦਰਦ ਦੇ ਕਾਰਨ ਰੰਗ ਬਦਲ ਗਿਆ ਹੋਵੇਗਾ। ਇਹ ਮੈਂ ਇਸ ਦੇ ਲਈ ਕਹਿ ਰਹੀ ਹਾਂ ਕਿ ਮਰਦ ਖਾਮ ਖਾ ਉਲਟੇ ਸਿੱਧੇ ਬਿਆਨ ਠੋਕਦੇ ਰਹਿੰਦੇ ਆ, ਇੰਨਾ ਵੀ ਨਹੀਂ ਸੋਚਦੇ ਕਿ ਹੁਣ ਔਰਤ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂ, ਬਹੁਤ ਸਾਰੀ ਜਾਣਕਾਰੀ ਹਾਸਲ ਜਿਹੜੀ ਕਰਨ ਲੱਗ ਪਈਆਂ ਨੇ। ਹੁਣ ਅਜਿਹੇ ਕਿਸੇ ਪਿੱਟੇ ਵਾਕਾਂ ਦੇ ਨਾਲ ਧੋਖੇ ਦੇ ਵਿੱਚ ਨਹੀਂ ਆਉਣਗੀਆਂ ਤੁਹਾਡੇ। ਸਿੱਧੀ ਸਾਦੀ ਅਕਲ ਦੀ ਗੱਲ ਕਰੋ, ਔਰਤ ਨੂੰ ਔਰਤਾਂ ਦੇ ਨਾਲੋਂ ਜ਼ਿਆਦਾ ਸਮਝਣ ਦਾ ਦਾਵਾ ਨਾ ਕਰੋ ਤਾਂ ਠੀਕ ਰਹੇਗਾ। ਮੁਫ਼ਤ ਦੇ ਵਿੱਚ ਤੁਹਾਡਾ ਪੋਲ ਖੁੱਲ ਜਾਵੇਗਾ। ਵੱਡੇ ਤੇ ਛੋਟੇ ਦੇ ਝਗੜੇ ਦੇ ਵਿੱਚ ਪੈ ਕੇ ਸਮਾਂ ਬਰਬਾਦ ਕਰਨ ਦੀ ਵਿਹਲ ਤੁਹਾਨੂੰ ਕਿੱਥੋਂ ਮਿਲ ਗਈ? ਰੰਗ, ਨਸਲ ਤੇ ਇਸਤਰੀ ਮਰਦ ਦਾ ਭਿੰਨ ਭੇਦ

0: ਬੜੀ ਤੇਜ਼ੀ ਦੇ ਨਾਲ ਮਿਟ ਰਿਹਾ। ਸਨਅਤ ਅਤੇ ਵਿਦਿਆ ਦੇ ਖੇਤਰ ਦੇ ਵਿੱਚ ਸੰਸਾਰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈ। ਹਰ ਖੇਤਰ ਦੇ ਵਿੱਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ। ਪੱਛਮੀ ਇਸਤਰੀਆਂ ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ ਸੁੰਦਿਆਂ ਰੋਜ਼ੀ ਕਮਾਉਣ ਦੇ ਲਈ ਮਜ਼ਬੂਤ ਨੇ ਜਾਂ ਮਜਬੂਰ ਨੇ। ਇਸ ਦੇ ਲਈ ਖਾਨਦਾਨੀ ਖਾਣਾਦਾਰੀ ਦੇ ਕੰਮਾਂ ਦੇ ਵਿੱਚ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਕਰਨ ਦੇ ਵਿੱਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈ, ਕਿਉਂਕਿ ਦੋਵੇਂ ਕੰਮ ਦੇ ਉੱਤੇ ਜਾਂਦੇ ਨੇ। ਜੇ ਰਾਤ ਨੂੰ ਬੰਦੇ ਨੇ ਕੰਮ ਤੇ ਜਾਣਾ ਜਾਂ ਦਿਨ ਨੂੰ ਜਾਣਾ ਤੇ ਰਾਤ ਨੂੰ ਉਹ ਮਤਲਬ ਕਿ ਰਾਤਾਂ ਕੱਟਦੀ ਹੈ ਜਾ ਕੇ, ਤੇ ਜੇ ਹੁਣ ਔਰਤ ਨੇ ਕੰਮ ਦੇ ਉੱਤੇ ਜਾਣਾ ਬੰਦੇ ਨੂੰ ਛੁੱਟੀ ਹੈ ਤਾਂ ਫਿਰ ਬੰਦਾ ਰਾਤ ਨੂੰ ਰਾਤ ਕੱਟਦਾ ਹੈ ਬੱਚੇ ਦੇ ਨਾਲ। ਬਰਾਬਰ ਤਾਂ ਇੱਥੇ ਹੈ। ਜੇਕਰ ਪਤਨੀ ਰਕਾਬੀਆਂ ਧੋਂਦੀ ਹੈ ਤਾਂ ਪਤੀ ਝਾੜੂ ਦਿੰਦਾ ਹੈ। ਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਲਾਉਂਦਾ ਹੈ। ਦੋਵੇਂ ਮਿਲ ਕੇ ਨਾਸ਼ਤਾ ਤੇ ਭੋਜਨ ਬਣਾਉਂਦੇ ਨੇ, ਬੱਚਿਆਂ ਨਾਲ ਖੇਡਦੇ ਨੇ, ਬੱਚਿਆਂ ਨੂੰ ਤਿਆਰ ਕਰਦੇ ਨੇ, ਫਿਰ ਆਪੂ ਕੰਮਾਂ ਦੇ ਉੱਤੇ ਜਾਂਦੇ ਨੇ, ਫਿਰ ਕੰਮਾਂ ਤੋਂ ਬਾਅਦ ਬੱਚਿਆਂ ਨੂੰ ਉੱਥੋਂ ਲੈਂਦੇ ਨੇ, ਘਰ ਲਿਆਉਂਦੇ ਨੇ, ਗੱਲਾਂ ਕਰਦੇ ਨੇ, ਫਿਰ ਉਹਨਾਂ ਨੂੰ ਖਾਣਾ ਖਿਲਾਉਂਦੇ ਨੇ ਬਣਾ ਕੇ। ਇਸ ਤਰ੍ਹਾਂ ਜ਼ਿੰਦਗੀ ਇੱਥੇ ਚੱਲਦੀ ਹੈ। ਜਿਹੜੀ ਇਸਤਰੀ ਕੰਮ ਦੇ ਉੱਤੇ ਨਹੀਂ ਜਾਂਦੀ ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀ, ਧੁਲਾਈ ਕਰਦੀ ਹੈ, ਕੱਪੜੇ ਇਸਤਰੀ ਕਰਦੀ ਹੈ, ਘਰ ਦੇ ਲਈ ਸੌਦਾ ਖਰੀਦ ਲਿਆਉਂਦੀ ਹੈ। ਸਮਾਂ ਬਚ ਜਾਂਦਾ ਤਾਂ ਇਸ ਦੇ ਲਈ ਪਾਰਟ ਟਾਈਮ ਜਿਹੜੀ ਹੈ ਜੌਬ ਵੀ ਕਰਦੀ ਹੈ। ਇਸ ਦੇ ਬਾਵਜੂਦ ਇਹ ਹਾਲ ਹੈ ਕਿ ਮੁਸ਼ਕਲ ਦੇ ਨਾਲ ਪੂਰੀ ਪੈਂਦੀ ਹੈ। ਪਰ ਸਾਡੇ ਵਾਲਾ ਜਿਹੜਾ ਮੇਰੇ ਵਰਗਾ ਆ ਕੇ ਕਹਿੰਦਾ ਉਹ ਥੱਕਿਆ ਹੋਇਆ ਬੜਾ ਅੱਜ ਕੰਮ ਕੀਤਾ, ਅੱਜ ਤਾਂ ਬੱਸ ਹੋ ਗਈ, ਬੱਸ ਸੋਫੇ ਤੇ ਜਾ ਕੇ ਡਿੱਗ ਜਾਂਦਾ ਹੈ। ਆ ਦਿਓ ਰੋਟੀ, ਆ ਦਿਓ ਪਾਣੀ, ਆਹ ਲਿਆਈ, ਉਹ ਲਿਆਈ, ਜਿਉਂ ਹੁਕਮ ਚਾੜਦਾ, ਜਿੱਦਾਂ ਉਹ ਤਾਂ ਸਵੇਰ ਦੀ ਵਿਹਲੀ ਬੈਠੀ ਹੈ ਵੀ ਭਾਈ, ਉਹ ਤਾਂ ਸਵੇਰ ਦੀ ਲੱਗੀ ਹੋਈ ਹੈ, ਕੰਮ ਕਰਦੀ ਹੈ, ਕੱਪੜੇ, ਘਰ ਦੀ ਸਫਾਈ, ਨਿਆਣਿਆਂ ਨੂੰ ਸਾਂਭਣਾ, ਹੋਰ ਸਾਰਾ ਨਿੱਕੜ ਸੁੱਕੜ ਕੰਮ, ਤੇ ਉਹਦੇ ਉੱਤੇ ਰੋਬ ਪਾਉਣ ਦੇ ਲਈ ਕਦੇ ਅਸੀਂ ਫੀਲ ਨਹੀਂ ਕੀਤਾ। ਜਦੋਂ ਫੀਲ ਕਰਾਂਗੇ ਪਤਾ ਲੱਗੇਗਾ ਕਿ ਉਹ ਵੀ ਕੰਮ ਦੇ ਵਿੱਚ ਵਿਅਸਤ ਹੈ। ਪਰ ਸਾਡੇ ਇੱਥੋਂ ਭਾਰਤ ਦੇ ਮਰਦ ਜਿਹੜੇ ਨੇ ਨਾ ਲੰਬੇ ਚੌੜੇ ਬਿਆਨਾਂ ਦੀ ਲਾਠੀ ਲੈ ਕੇ ਇਸਤਰੀਆਂ ਨੂੰ ਹੱਕ ਰਹੇ ਨੇ। ਚਾਹੇ ਜਿੰਨੀ ਮਰਜ਼ੀ ਤੰਗੀ ਤੁਰਸੀ ਹੋਵੇ, ਪਤਨੀ ਘਰ ਦੀ ਜ਼ਿੰਨਤ ਬਣੀ ਬੈਠੀ ਰਹੇ, ਪਰ ਚਰਖਾ ਹੋ ਜਾਣਗੇ ਪਰ ਨੱਕ ਸਲਾਮਤ ਰਹੇ। ਪਤਨੀ ਇਸਤਰੀ ਪੰਨ ਦਾ ਪਟਾਰਾ ਸੰਭਾਲੀ ਬੈਠੀ ਰਹੇ, ਭਾਵੇਂ ਬੱਚਿਆਂ ਨੂੰ ਫੀਸ ਨਾ ਲਿਆਉਣ ਦੇ ਉੱਤੇ ਸ਼ਰਮਿੰਦਾ ਹੋਣਾ ਪਵੇ, ਬਾਣੀਆਂ ਕਰਜ਼ ਮੰਗ ਕੇ ਭਾਵੇਂ ਪਤੀ ਦੀ ਬੋਲਤੀ ਬੰਦ ਕਰਾ ਦੇਵੇ, ਪਰ ਕਿਉਂਕਿ ਕੋਈ ਵੱਡੇ ਮੀਆਂ ਕਹਿ ਮਰੇ ਹਨ ਕਿ ਔਰਤ ਦੀ ਦੁਨੀਆ ਇਸਦਾ ਘਰ ਹੈ, ਚਾਰ ਦੀਵਾਰੀ, ਤਾਂ ਬਸ ਔਰਤਾਂ ਲਕੀਰ ਦਾ ਫਕੀਰ ਬਣ ਕੇ ਘਰ ਦਾ ਕਰਦੀਆਂ ਰਹਿਣਗੀਆਂ ਆਪਣੇ ਮਤਲਬ ਕਿ ਹਸਬੈਂਡ ਨੂੰ। ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਤੇ ਨੇਕੀ ਦੇ ਬਾਰੇ ਕਹਿ ਗਏ ਨੇ। ਫਰਮਾਉਂਦੇ ਨੇ ਕਿ ਔਰਤ ਨੂੰ ਕੁਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਕਿ ਉਹ ਕੇਵਲ ਇੱਕ ਨੂੰ ਹੀ ਨਹੀਂ ਪਿਆਰ ਕਰਦੀ, ਉਸੇ ਉੱਤੇ ਕੁਰਬਾਨ ਵੀ ਹੋ ਜਾਂਦੀ ਹੈ, ਤੇ ਮਰਦ ਚਾਹੇ ਜਿੱਥੇ ਮਰਜ਼ੀ ਧੱਕਾ ਖਾਂਦਾ ਫਿਰੇ। ਤੇ ਮਰਦ ਦੀ ਖਸਲਤ ਦੇ ਵਿੱਚ ਅਨੇਕਤਾ ਹੈ, ਉਹ ਹਰ ਵੇਲੇ ਨਵੀਂ ਔਰਤ ਵੱਲ ਖਿੱਚਿਆ ਜਾਂਦਾ ਹੈ। ਕਿਉਂ ਸ਼੍ਰੀਮਾਨ ਜੀ, ਇਹ ਖਬਰ ਤੁਹਾਨੂੰ ਕਿਸਨੇ ਦਿੱਤੀ? ਔਰਤ ਦੀ ਖਸਲਤ ਵੀ ਆਪਣੇ ਮਤਲਬ ਦੇ ਅਨੁਸਾਰ ਢਾਲ ਲਈ ਗਈ ਤਾਂ ਜੋ ਤੁਸੀਂ ਤਸੱਲੀ ਦੇ ਨਾਲ ਖਸਲਤ ਦੇ ਸਿਰ ਦੋਸ਼ ਥੱਪ ਕੇ ਜਿਹੜਾ ਬਾਹਰ ਜੋ ਮਰਜ਼ੀ ਕਰਦੇ ਫਿਰੋ। ਪਤਨੀ ਦੇ ਪੈਰਾਂ ਦੇ ਵਿੱਚ ਇਸਦੀਆਂ ਬੇੜੀਆਂ ਪਾ ਦਿਓ ਕਿ ਉਹ ਕੁਦਰਤ ਦੇ ਵਿਰੁੱਧ ਗੱਲ ਕਰਕੇ ਗਵਾਂਢੀ ਦੇ ਨਾਲ ਦੀਦੇ ਨਾ ਲੜਾਉਣ ਲੱਗ ਪਵੇ ਕਿਤੇ। ਹੁਣ ਜਿੱਦਾਂ ਚਲੋ ਬੰਦੇ ਨੂੰ ਜੇ ਕੋਈ ਔਰਤ ਚੰਗੀ ਲੱਗਦੀ ਹੈ, ਇਸੇ ਤਰ੍ਹਾਂ ਔਰਤਾਂ ਨੂੰ ਵੀ ਕੋਈ ਮਰਦ ਵੀ ਚੰਗਾ ਲੱਗ ਸਕਦਾ ਹੈ। ਇਸ ਤਰ੍ਹਾਂ ਇਸਤਰੀ ਤਵ ਨਾ ਗਵਾ ਬੈਠੋ ਭਾਈ, ਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦ ਇਸ ਸਾਜਿਸ਼ ਦੇ ਵਿੱਚ ਘਸੀਟ ਲਿਆਵੇ। ਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ। ਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦਾਂ ਨੂੰ ਪਤਾ ਵੀ ਨਾ ਚੱਲਿਆ। ਉਹ ਇਹੀ ਸਮਝਦੇ ਰਹੇ ਕਿ ਔਰਤਾਂ ਨੇਕ ਅਤੇ ਪਵਿੱਤਰ ਨੇ, ਇਹ ਇਹਨਾਂ ਦੀ ਖਸਲਤ ਹੈ। ਫਿਰ ਕੀ ਡਰ ਹੈ ਪਰ ਕੋਈ ਇਨ੍ਹਾਂ ਨੂੰ ਪੁੱਛੇ ਕਿ ਤੁਹਾਨੂੰ ਕਿਸੇ ਨੇ ਆਖਿਆ ਕਿ ਔਰਤ ਕੇਵਲ ਇੱਕ ਵਾਰ ਹੀ ਪਿਆਰ ਕਰਦੀ ਹੈ? ਇਹ ਸਭ ਢਕੌਸਲੇ ਦੀਆਂ ਗੱਲਾਂ ਨੇ। ਜ਼ਮਾਨਾ ਬਦਲ ਰਿਹਾ, ਅਜਿਹੇ ਬਿਆਨਾਂ ਦੇ ਰੋਕਿਆਂ ਰੁਕਣ ਵਾਲਾ ਨਹੀਂ ਹੈ। ਜ਼ਿੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾਹ ਬਦਲ ਕੇ ਹੀ ਰਹਿਣਗੀਆਂ। ਭਾਵੇਂ ਅਸੀਂ ਜਿੰਨਾ ਵੀ ਮਾਤਮ ਕਰ ਲਈਏ, ਸਿਰ ਪਿੱਟ ਲਈਏ, ਹਾਲਾਤਾਂ ਇਸਤਰੀ ਨੂੰ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਨਹੀਂ ਬੈਠਣ ਦੇਣਗੇ। ਹਾਲਾਤ ਜਿਹੜੇ ਨੇ, ਸਾਨੂੰ ਸੋਚਣਾ ਚਾਹੀਦਾ ਕਿ ਜਦੋਂ ਮਜਬੂਰੀ ਵੱਸ ਅਸੀਂ ਆਪਣੀ ਭੈਣ, ਧੀ, ਮਾਂ ਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਦੇ ਲਈ ਭੇਜਣ ਵਾਸਤੇ ਮਜਬੂਰ ਹੋ ਜਾਵਾਂਗੇ, ਤਾਂ ਸਾਨੂੰ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਨੂੰ ਪੁਰਾਣੇ ਕੌਲਾਂ ਦੇ ਅਨੁਸਾਰ ਸ਼ਰਮ ਤੇ ਹਿਆ ਨੂੰ ਕਾਇਮ ਰੱਖਣ ਦੇ ਲਈ ਹਰ ਵੇਲੇ ਨਾਰੀ ਹੋਣ ਦੇ ਅਹਿਸਾਸ ਦੇ ਵਿੱਚ ਹੀ ਗਰਕ ਰਹਿਣਾ ਦਾ ਪਾਠ ਸਬਕ ਪੜ੍ਹਾਈ ਜਾਈਏ, ਜਾਂ ਇਹ ਸਮਝਾਈਏ ਕਿ ਜਦੋਂ ਕੰਮ ਦੇ ਉੱਤੇ ਜਾਓ ਤਾਂ ਆਪਣੀ ਨਸਵਾਨੀਅਤ, ਨਾਰੀ ਕੋਮਲਤਾ ਤੇ ਨਾਜ਼ ਨਖਰੇ ਦੇ ਨਾਲ ਨਾ ਲੈ ਕੇ ਜਾਓ। ਉੱਥੇ ਔਰਤ ਹੋਣ ਦੇ ਬਲ ਬੂਤੇ ਦੇ ਉੱਤੇ ਨਹੀਂ, ਸਗੋਂ ਆਪਣੀ ਮਿਹਨਤ ਦੇ ਨਾਲ ਕੰਮ ਕਰੋ। ਪੱਛਮੀ ਔਰਤਾਂ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਬਰਾਬਰ ਕੰਮ ਕਰਦੀਆਂ, ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਿੱਟਦੀਆਂ, ਪਲ ਪਲ ਪਲ ਮਗਰੋਂ ਮੇਕਅਪ ਕਰਦੀਆਂ, ਵਾਲ ਸਵਾਰਦੀਆਂ, ਡੇਟ ਭਾਵ ਸਦਾ ਪੱਤਰ ਹਾਸਲ ਕਰਨ ਦੇ ਲਈ ਉਹ ਸਾਰੇ ਨਾਜ਼ ਨਖਰਾਲੂ ਢੰਗ ਵਰਤਦੀਆਂ ਜਿਹੜੇ ਕਿ ਅਖਬਾਰਾਂ ਤੇ ਰਸਾਲਿਆਂ ਰਾਹੀਂ ਇਹਨਾਂ ਤੱਕ ਪਹੁੰਚਦੇ ਆ। ਉਥੋਂ ਦੇ ਰਸਾਲਿਆਂ ਮੈਗਜ਼ੀਨਾਂ ਦੇ ਵਿੱਚ ਹਜ਼ਾਰਾਂ ਬਨਾਵਟੀ ਵਸਤਾਂ ਤੇ ਖੁਸ਼ਬੂਆਂ ਕੇਵਲ ਬੰਦਿਆਂ ਨੂੰ ਫਸਾਉਣ ਦੇ ਲਈ ਜ਼ਾਹਰ ਕੀਤੀਆਂ ਜਾਂਦੀਆਂ। ਉਥੋਂ ਦੀਆਂ ਔਰਤਾਂ ਦੇ ਦਿਲਾਂ ਦੇ ਵਿੱਚ ਇਹ ਬਿਠਾ ਦਿੱਤਾ ਗਿਆ ਕਿ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਹੈ ਕਿ ਇਹਨਾਂ ਨੂੰ ਕੋਈ ਚਾਹੇ ਇਹਨਾਂ ਦੇ ਨਾਲ ਵਿਆਹ ਕਰਕੇ ਬੱਚੇ ਬਖਸ਼ੇ। ਪਰ ਕਿੰਨੀਆਂ ਲੜਕੀਆਂ ਨੇ ਜਿਹੜੀਆਂ ਰਸਾਲਿਆਂ ਦੇ ਦੱਸੇ ਹੋਏ ਨੁਸਖਿਆਂ ਨੂੰ ਵਰਤ ਕੇ ਜ਼ਿੰਦਗੀ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਲੈਂਦੀਆਂ ਨੇ? ਜ਼ਿਆਦਾ ਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਮਰਦਾਂ ਨੂੰ ਵਰਗਲਾਉਂਦੀਆਂ ਨੇ ਤੇ ਖੁਦ ਉਹਨਾਂ ਦਾ ਸ਼ਿਕਾਰ ਹੋ ਜਾਂਦੀਆਂ, ਤੇ ਸਾਰੀ ਉਮਰ ਪਰੀਆਂ ਦੇ ਸ਼ਹਿਜ਼ਾਦੇ ਦੀ ਉਡੀਕ ਦੇ ਵਿੱਚ ਗੁਜ਼ਾਰ ਦਿੰਦੀਆਂ, ਜਿਸ ਦੇਸ਼ ਦੀਆਂ ਔਰਤਾਂ ਚਿੱਤ ਭਰਮਾਉਣੇ ਬਿਖਰੇ ਖਿਆਲਾਂ ਵਾਲੀਆਂ ਤੇ ਨਾ ਮੁਰਾਦ ਹੋਣ, ਉਥੋਂ ਦੇ ਬੱਚੇ ਕਿਉਂ ਨਾ ਟੈਡੀ ਬਣਨਗੇ ਤੇ ਬੱਚੀਆਂ ਕਿਉਂ ਨਾ ਆਪਣੀ ਨਸਵਾਨੀਅਤ ਦਾ ਰੋਬ ਜਮਾਉਣਗੀਆਂ। ਮੈਂ ਰੂਸ ਦੇ ਵਿੱਚ ਔਰਤਾਂ ਨੂੰ ਹਰ ਕਿੱਤੇ ਦੇ ਵਿੱਚ ਕੰਮ ਕਰਦਿਆਂ ਵੇਖਿਆ। ਕਿਸੇ ਦੇ ਮੂੰਹ ਦੇ ਉੱਤੇ ਨਾ ਕੋਈ ਮੇਕਅਪ ਸੀ ਤੇ ਨਾ ਹੀ ਉਹਨਾਂ ਦੇ ਵਾਲ ਸਵਾਰੇ ਹੋਏ। ਜ਼ਿਆਦਾ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ। ਕੀ ਪਹਿਨਣਾ ਔਖਾ ਸੀ, ਕੀ ਪਹਿਚਾਨਣਾ ਉਹਨਾਂ ਨੂੰ ਔਖਾ ਸੀ ਕਿ ਮਰਦ ਹੈ ਕਿ ਔਰਤ ਹੈ। ਬਿਲਕੁਲ ਮਰਦ ਲੱਗ ਰਹੀਆਂ ਸਨ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਇਸਤਰੀਅਤ ਦਾ ਖੂਨ ਹੋ ਰਿਹਾ। ਮੈਂ ਪੁੱਛਿਆ ਤਾਂ ਸਾਡੀ ਸਾਥ ਨੇ ਦੱਸਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੰਮ ਦੇ ਵੇਲੇ ਕੋਈ ਨਸਵਾਨੀਅਤ ਜਾਂ ਮਰਦਾਨਗੀ ਦੀ ਨੁਮਾਇਸ਼ ਕਰੇ ਇੱਥੇ। ਕਿਉਂ? ਤਦ ਤਾਂ ਇਹ ਮਸ਼ੀਨ ਬਣ ਜਾਣਗੀਆਂ। ਇਹ ਤਾਂ ਹੋਰ ਵੀ ਚੰਗਾ। ਤੁਸੀਂ ਕੀ ਮਸ਼ੀਨ ਨੂੰ ਕੋਈ ਘਟੀਆ ਸਮਝਦੇ ਹੋ ਕਿ ਹੱਥਾਂ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੁੱਤ ਦੇ ਨਾਲੋਂ ਕੁਝ ਘੱਟ ਪਵਿੱਤਰ ਨੇ? ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀਆਂ ਅੰਨਦਾਤਾ ਨੇ। ਸਾਨੂੰ ਗਾਵਾਂ ਬਲਦਾਂ ਦੇ ਨਾਲ ਜ਼ਿਆਦਾ ਪਿਆਰੀਆਂ ਨੇ, ਕਿਉਂਕਿ ਇਹਨਾਂ ਨੂੰ ਅਸੀਂ ਆਪੂ ਬੜੇ ਪਿਆਰ ਦੇ ਨਾਲ ਬਣਾਇਆ। ਹੁਣ ਜੇਕਰ ਅਸੀਂ ਇਹਨਾਂ ਜਿਹੇ ਹੋ ਜਾਈਏ, ਇੰਨੀ ਹੀ ਸ਼ਰਾਫਤ ਅਤੇ ਇਮਾਨਦਾਰੀ ਦੇ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਊ। ਇਹਨਾਂ ਮਸ਼ੀਨਾਂ ਦੇ ਵਿੱਚ ਨਾ ਔਰਤਾਂ ਨੇ ਤੇ ਨਾ ਹੀ ਮਰਦ। ਇੰਜ ਹੀ ਇਹਨਾਂ ਨੂੰ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂ। ਸਭ ਮਜ਼ਦੂਰ ਨੇ, ਸਭ ਮਸ਼ੀਨਾਂ ਨੇ। ਇੱਥੇ ਕੋਈ ਔਰਤ ਕੋਈ ਮਰਦ ਨਹੀਂ। ਪਰ ਰਾਤ ਨੂੰ ਅਤਿਥੀ ਭੋਜ ਸਮੇਂ ਮੈਂ ਵੇਖਿਆ ਕਿ ਇਹਨਾਂ ਮਸ਼ੀਨਾਂ ਦੇ ਵਿੱਚ ਜਾਨ ਪੈ ਗਈ ਸੀ। ਜੀਵਨ ਤੇ ਇਨਸਾਨੀਅਤ ਦਾ ਹੱਕ ਭਰਪੂਰ ਤਰੀਕੇ ਦੇ ਨਾਲ ਅਦਾ ਹੋ ਰਿਹਾ ਸੀ। ਕਾਰਖਾਨੇ ਦੇ ਵਿੱਚ ਕਿਤੇ ਲੋਹਾ ਗਾਲਣ ਦੀਆਂ ਮਸ਼ੀਨਾਂ ਸਨ, ਕਿਤੇ ਢਾਲਣ ਦੀਆਂ, ਕਿਤੇ ਮਾਸ਼ਾ ਸੀ ਤੇ ਤਾਂ ਕਿਤੇ ਨਤਾਸ਼ਾ ਸੀ। ਇੱਕ ਪਾਸੇ ਪੁਰਜੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ ਯੂਰੀ ਸੀ ਤੇ ਵੀਰਾ ਸੀ। ਜਦੋਂ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ ਕੌਲ ਬਣਾਉਣੇ ਪੈਣਗੇ। ਪਹਿਲਾ ਕਥਨ ਕਿ ਕਾਲਜ ਅਤੇ ਸਕੂਲ ਦੇ ਵਿੱਚ ਤੂੰ ਨਾ ਮਾਂ ਹੈ, ਤੂੰ ਨਾ ਮਾਂ ਹੈ, ਨਾ ਧੀ ਹੈ, ਨਾ ਹੀ ਪ੍ਰੇਮਿਕਾ, ਕੇਵਲ ਇੱਕ ਵਿਦਿਆਰਥਣ ਹੈ। ਤੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥੀ ਵਿਦਿਆਰਥਣਾਂ। ਦੂਸਰਾ ਨੁਕਤਾ ਕਿ ਦਫ਼ਤਰ ਦੇ ਵਿੱਚ ਨਾ ਤੂੰ ਮੁਹੱਬਤ ਦੇ ਵਿੱਚ ਬਾਵਫਾ ਹੈ ਤੇ ਨਾ ਹੀ ਬੇਵਫਾ, ਸਿੱਧੀ ਤਰ੍ਹਾਂ ਕੰਮ ਕਰ ਅਤੇ ਨਖਰੇ ਭੁੱਲ ਜਾ। ਆਲੇ ਦੁਆਲੇ ਜਿਹੜੇ ਲੋਕ ਬੈਠੇ ਨੇ ਸਭ ਇਨਸਾਨ ਨੇ। ਤੀਸਰਾ ਕਥਨ, ਨਾ ਮਰਦ ਨੇ ਤੇ ਨਾ ਹੀ ਔਰਤਾਂ, ਅਫਸਰ ਹਨ ਜਾਂ ਕਲਰਕ ਹਨ। ਆਹ ਮੇਜ਼ ਹੈ, ਉਹ ਕੁਰਸੀ ਹੈ ਤੇ ਆਹ ਚਪੜਾ ਸੀ। ਤੁਸੀਂ ਨਾ ਕਮਜ਼ੋਰ ਹੋ, ਨਾ ਸ਼ਕਤੀਸ਼ਾਲੀ, ਨਾ ਕੋਮਲ ਹੋ ਤੇ ਨਾ ਹੀ ਕੁਰਖਤ। ਤੁਹਾਡਾ ਕੰਮ ਉਹੀ ਹੈ ਜਿਸਦੀ ਤੁਸੀਂ ਤਨਖਾਹ ਲੈਂਦੇ ਹੋ। ਜਦੋਂ ਤੱਕ ਤੁਸੀਂ ਕਿੱਤਾ ਨਾ ਬਦਲ ਲਵੋ, ਤੁਹਾਨੂੰ ਕੁਦਰਤ ਨੇ ਇਸੇ ਕੰਮ ਦੇ ਲਈ ਪੈਦਾ ਕੀਤਾ। ਇੱਥੇ ਪਤੀ ਜਾਂ ਪਤਨੀ ਫਸਾਉਣ ਨਹੀਂ, ਕੇਵਲ ਕੰਮ ਕਰਨ ਦੇ ਲਈ ਆਇਓ। ਸਰੀਰਕ ਜਾਂ ਦਿਮਾਗੀ ਤਾਕਤ ਜਾਂ ਕਮਜ਼ੋਰੀ ਤੋਂ ਨਾ ਲਾਭ ਉਠਾਓ ਤੇ ਨਾ ਹੀ ਕਿਸੇ ਦਾ ਨੁਕਸਾਨ ਕਰੋ। ਚੌਥਾ ਨੁਕਤਾ ਹੈ ਕਿ ਕੇਵਲ ਵਿਆਹ ਹੀ ਤੁਹਾਡੀ ਮੰਜ਼ਿਲ ਨਹੀਂ, ਕਿਉਂਕਿ ਵਿਆਹ ਕਰ ਲੈਣਾ ਟੀਚੇ ਦੇ ਉੱਤੇ ਪਹੁੰਚਣਾ ਨਹੀਂ ਹੈ। ਇਸ ਨੂੰ ਨਿਭਾਉਣਾ ਅਸਲ ਦੇ ਵਿੱਚ ਲੰਬੀ ਇੱਕ ਸੜਕ ਹੈ। ਪਰ ਗੁਰਦੇਵ ਕਹਿੰਦੇ ਨੇ, ਐ ਔਰਤ, ਤੂੰ ਅੱਧੀ ਔਰਤ ਹੈ ਅਤੇ ਅੱਧਾ ਸੁਪਨਾ ਹੈ। ਕਿਸੇ ਨੇ ਇਹਨਾਂ ਦੀ ਪਤਨੀ ਤੋਂ ਰਾਏ ਜਾਣੀ ਕਿ ਸਲਾਹ ਲਈ ਹੁੰਦੀ ਤਾਂ ਸ਼ਾਇਦ ਇਹ ਕਹਿੰਦੀ ਕਿ ਗੁਰਦੇਵ ਤਾਂ ਆਪੂ ਪੂਰੇ ਦੇ ਪੂਰਾ ਸੁਪਨਾ ਸਨ ਤੇ ਸੁਪਨੇ ਦੀ ਸੁੰਦਰ ਵਿਆਖਿਆ ਵੀ। ਪਰ ਔਰਤਾਂ ਪੈਗੰਬਰ ਨਹੀਂ ਹੁੰਦੀਆਂ, ਔਰਤਾਂ ਨਬੀ ਨਹੀਂ ਹੁੰਦੀਆਂ, ਔਰਤਾਂ ਪਾਗਲ ਨਹੀਂ ਹੁੰਦੀਆਂ। ਤਾਂ ਫਿਰ ਕੋਈ ਉੱਠ ਕੇ ਕਹਿ ਕਿਉਂ ਨਹੀਂ ਦਿੰਦਾ ਕਿ ਔਰਤ ਔਰਤ ਨਹੀਂ ਹੁੰਦੀ, ਔਰਤ ਔਰਤ ਨਹੀਂ ਹੁੰਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ, ਬਾਕਮਾਲ ਕਹਾਣੀ, ਅੱਧੀ ਔਰਤ ਅੱਧਾ ਸੁਪਨਾ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਜੀ ਡਾਕਟਰ ਗੁਰਦਿਆਲ ਸਿੰਘ ਰਾਏ ਹੁਣਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਤੇ ਦੋਸਤੋ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਕਿਉਂਕਿ ਕੰਮਾਂ ਕਾਰਾਂ ਦੇ ਉੱਤੇ ਦੇਖੋ ਕਈ ਵਾਰੀ ਇੱਕ ਦੂਸਰੇ ਦੇ ਪ੍ਰਤੀ ਸੋਚ ਵਿਚਾਰ ਸ਼ੁਰੂ ਹੋ ਜਾਂਦੇ ਆ ਤੇ ਪਰ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਉੱਥੇ ਜਦੋਂ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਅਸੀਂ ਇੱਕ ਕਾਮੇ ਹੁੰਦੇ ਹਾਂ, ਉਹਦੇ ਵਿੱਚ ਚਲੋ ਇਹਨਾਂ ਚੀਜ਼ਾਂ ਨੂੰ ਨਹੀਂ ਅਸੀਂ ਦੇਖਦੇ, ਨਾ ਹੀ ਕਦੇ ਮਨ 'ਚ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ। ਪਤਾ ਨਹੀਂ ਸ਼ਾਇਦ ਇੱਥੇ ਦੀ ਸੁਸਾਇਟੀ, ਇੱਥੇ ਦਾ ਕੰਮ ਕਾਜ ਇੱਦਾਂ ਦਾ ਹੈ ਜਾਂ ਸਾਨੂੰ ਹੀ ਇਹਨਾਂ ਨੇ ਇੱਦਾਂ ਦੇ ਕਰ ਲਿਆ, ਕਿਉਂਕਿ ਇਹਨਾਂ ਲੋਕਾਂ 'ਚ ਰਹਿੰਦੇ ਹਾਂ, ਵਿਚਰਦੇ ਹਾਂ। ਕੁਝ ਨਾ ਕੁਝ ਤਾਂ ਸਾਨੂੰ ਕਹਿੰਦੇ ਖਰਬੂਜਾ, ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ, ਹੋ ਸਕਦਾ ਹੈ ਕੁਝ ਨਾ ਕੁਝ, ਜਾਂ ਹਰ ਕਿਸੇ ਦੀ ਬਾਕੀ ਆਪਣੀ ਸੋਚ ਦੇ ਮੁਤਾਬਕ ਹੈ ਜੀ ਕੀ ਸੋਚਦੇ ਹੋ ਤੁਸੀਂ ਇੱਕ ਦੂਸਰੇ ਦੇ ਪ੍ਰਤੀ। ਪਰ ਇਹ ਕਹਾਣੀ ਬਾਕਮਾਲ ਹੈ ਜੀ ਕਿ ਜੇ ਤੁਸੀਂ ਪੜ੍ਹ ਰਹੇ ਹੋ, ਜਿਵੇਂ ਕਿ ਇੱਥੇ ਬੱਚਿਆਂ ਨੂੰ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਤੂੰ ਪੜ੍ਹ ਲੈ, ਤੇਰੀ ਉਮਰ ਪੜ੍ਹਨ ਦੀ ਹੈ, ਗਰਲਫ੍ਰੈਂਡ ਜਾਂ ਬੋਏਫ੍ਰੈਂਡ ਲੱਭਣ ਦੀ ਨਹੀਂ, ਜਦੋਂ ਉਮਰ ਹੋ ਗਈ ਤੂੰ ਆਪੇ ਹੀ, ਕਿਸੇ ਨੇ ਰੋਕਣਾ ਟੋਕਣਾ ਨਹੀਂ ਹੈ, ਆਪੇ ਤੂੰ ਆਪਣੇ ਲਈ ਲੱਭ ਲਾ ਤੇ ਲੱਭ ਲੈਣੀ ਹੈ ਜਾਂ ਲੱਭ ਲਏਗਾ ਜਾਂ ਕੁੜੀ ਨੇ ਮੁੰਡਾ ਲੱਭ ਲੈਣਾ, ਉਹ ਸਾਰਾ ਸਿਲਸਿਲਾ ਜਿਹੜਾ ਕੁਦਰਤ ਦੇ ਵੱਲੋਂ ਹੀ ਜਿਹੜਾ ਤਿਆਰ ਹੈ। ਪਰ ਆਪਣੇ ਫਰਜ਼ ਜਿਹੜੇ ਨੇ, ਸਾਡੀ ਜਿਹੜੀ ਜੌਬ ਹੈ, ਉਹਨੂੰ ਪਹਿਲਾਂ ਪਛਾਣਨ ਦੀ ਜ਼ਰੂਰਤ ਹੈ। ਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ, ਕਾਲ ਕਰਨੀ ਚਾਹੁੰਦੇ ਹੋ ਤਾਂ। ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਜੀ, ਤੇ ਜੋਲ ਭੈਣ ਜੀ ਦੇ ਕੁਝ ਸੁਨੇਹੇ ਨੇ, ਹੋਰ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਾਲ ਭੈਣ ਜੀ ਕਹਿੰਦੇ ਨੇ ਕਿ ਉਸ ਤੋਂ ਪਹਿਲਾਂ ਸੁਨੇਹਾ ਆਇਆ ਸੀ ਆਪਣੇ ਸਤਪਾਲ ਗੋਸਵਾਮੀ ਸਾਹਿਬ ਦਾ, ਉਹਨਾਂ ਨੇ ਸਾਦਰ ਪ੍ਰਣਾਮ। ਵੀਰ ਜੀ ਕਹਿੰਦੇ ਨੇ ਤੇ ਔਜਲਾ ਸਾਹਿਬ ਕਹਿੰਦੇ, ਲੋਕ ਕਹਿੰਦੇ ਪਹਿਲਾਂ ਇਹ ਸੁਧਰਨ ਫਿਰ ਅਸੀਂ ਜੀ ਕਹਿੰਦੇ ਤੇ ਕਹਿੰਦੇ ਇਹ ਕਹਿੰਦੇ ਪਹਿਲਾਂ ਲੋਕ ਸੁਧਰਨ ਔਖਾ ਹੈ ਜੀ ਕਹਿੰਦੇ। ਰਾਜਵੀਰ ਕੁਮਾਰ ਬਾਈ ਜੀ ਲਿਖਦੇ ਹੈ, ਸੋਰੀ ਰਾਜਵੀਰ ਕਹਿ ਦਿੰਦਾ ਮੈਂ, ਗਲਤ ਕਹਿ ਦਿੰਦਾ, ਰਾਜੀਵ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਜੀਆਂ ਨੂੰ ਜੀ ਭਾਈ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਕਹਾਣੀ ਕਾਹਦੀ, ਆਹ ਬੰਦੇ ਦੀ ਗੁਲਾਮੀ ਦੀ ਗੱਲ ਹੈ ਜੀ, ਤੇ ਆਦਮੀ ਤਕਰੀਬਨ ਸਭ ਸੋਫੇ ਤੇ ਬੈਠ ਜਾਂਦੇ ਨੇ ਭਾਵੇਂ ਦੋਨੋਂ ਕਹਿੰਦੇ ਇਕੱਠੇ ਹੀ ਕੰਮ ਤੋਂ ਆਏ ਹੋਣ। ਕਿਆ ਬਾਤ ਹੈ ਜੀ, ਆਪਣੇ ਮਾਲ ਭੈਣ ਜੀ ਨੇ ਲਿਖਿਆ। ਲਓ ਦੋਸਤੋ, ਆਪਣੇ ਨਾਲ ਔਜਲਾ ਸਾਹਿਬ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਜ ਜੀ, ਮੇਰਾ ਕਮੈਂਟ ਕਰਨ ਲੱਗੇ, ਫਿਨਿਸ਼ ਫਿਨਲੈਂਡ ਦੇ ਕਿਸ ਬੰਦੇ ਨੇ ਲਿਖੀ ਜੀ ਕਹਾਣੀ?
0: ਨਹੀਂ ਜੀ, ਰਸ਼ੀਅਨ ਹੈ ਜੀ।
1: ਅੱਛਾ,
0: ਹਾਂਜੀ,
1: ਬੜਾ ਬੰਦਾ, ਮਾੜਾ ਖਰਾਬ ਬੰਦਾ ਹੈ ਜੀ, ਕਹਾਣੀ ਲਿਖੀ ਹੈ।
0: ਨਹੀਂ, ਔਰਤ ਹੈ ਜੀ, ਵੈਸੇ ਤਾਂ ਇਸਮਤ ਚੁਗਤਾਈ
1: ਨਹੀਂ। ਬਹੁਤ ਦੇਖੋ, ਇਹ ਮੁਲਕਾਂ ਨੇ ਤਰੱਕੀ ਵੀ ਤਾਂ ਹੀ ਕੀਤੀ ਹੈ,
0: ਤਾਂ ਹੀ ਕੀਤੀ ਹੈ।
1: ਟਰੱਕ ਵੀ ਚਲਾਉਂਦੀਆਂ, ਚਲੋ ਪਾਇਲਟ ਤਾਂ ਇੰਡੀਆ ਚ ਵੀ ਬਣ ਗਿਆ ਆਪਣੇ ਵੀ, ਚਲੋ ਜੇ ਸਾਰਾ ਕੁਝ ਬਾਹਰ ਕੱਢਾਂਗੇ ਤਾਂ ਹੀ ਨਿਡਰਤਾ ਆਊਗੀ, ਤਾਂ ਹੀ ਕਿਸੇ ਨਾਲ ਗੱਲ ਕਰ
0: ਬਰਾਬਰਤਾ ਤਾਂ ਫੇਰ ਹੀ ਆਏਗੀ ਨਾ। ਬਿਲਕੁਲ
1: ਫੇਰ ਹੀ ਆ ਗਈ, ਤਰੱਕੀ ਵੀ ਇਹਦੇ ਵਿੱਚ ਹੈ ਜੀ,
0: ਵਿੱਚ ਹੀ ਹੈ ਜੀ।
1: ਆਪਣੇ ਕੋਲ ਮਿਸਾਲ ਹੈ ਮਾਲ ਭੈਣ ਜੀ, ਜੇ ਉਦੋਂ ਪੜ੍ਹੇ ਦੇਖੋ ਮਤਲਬ ਕਿੰਨੀ ਖਿਆਈ ਹੋ, ਸੋਚ ਕੇ ਦੇਖੋ ਵੀ ਕਦੋਂ ਕਿਵੇਂ ਪੜ੍ਹਨ ਜਾਂਦੇ ਹੋਣੇ ਉਸ ਸਮਿਆਂ ਦੇ ਵਿੱਚ।
0: ਬਿਲਕੁਲ
1: ਕਿਹੜਾ ਨੇੜੇ ਤੇੜੇ ਸਕੂਲ ਆ, ਪਰ ਫੇਰ ਵੀ ਇਹ ਦੱਸਦੇ ਹੁੰਦੇ ਮੈਂ ਫਸਟ ਆਉਂਦੇ ਰਹੇ, ਇਹ ਪੜ੍ਹੇ ਪੜ੍ਹ ਕੇ ਟੀਚਰ ਲੱਗੇ, ਇੱਥੇ ਟੀਚਰ ਲੱਗੇ, ਫਿਰ ਗਾਹਾਂ ਬੱਚੇ ਪੜ੍ਹੇ।
0: ਬਿਲਕੁਲ ਜੀ,
1: ਇਹ ਵੀ ਆਪਦੇ ਇਹਨਾਂ ਦੇ ਮਾਂ ਪਿਓ ਵੀ ਇਹਨਾਂ ਨੂੰ ਅੰਦਰ ਰੱਖ ਸਕਦੇ ਸੀ, ਵਿਆਹਣਾ ਹੀ ਸੀ।
0: ਬਿਲਕੁਲ,
1: ਜੇ ਅਸੀਂ ਤਾਂ ਉਸ ਸਮੇਂ ਤਾਂ ਅਸੀਂ ਸੋਚਦੇ ਵੀ ਕੁੜੀ ਹੈਗੀ ਵੀ ਚਲੋ ਮਾੜਾ ਮੋਟਾ ਕੱਪੜਾ ਸਿਉਣਾ ਸਿੱਖ ਲਵੇ,
0: ਉੱਥੇ ਤਾਂ ਕਹਿ ਦਿੰਦੇ ਆ ਭਾਜੀ, ਅੱਜ ਤੱਕ ਵੀ ਕਹਿ ਦਿੰਦੇ ਆ ਤੂੰ ਕਿਹੜਾ
1: ਸਿੱਖ ਲਵੇ,
0: ਅੱਜ ਤੱਕ ਵੀ ਕਹਿ ਹੀ ਦਿੰਦੇ ਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ।
1: ਹਾਂਜੀ
0: ਜੀ,
1: ਨਹੀਂ ਜੇ ਐਂ ਸੋਚ ਹੁੰਦੀ ਸੀ ਨਾ, ਮਤਲਬ ਸਿਲਾਈ ਕਢਾਈ ਘਰ ਦਾ ਕੰਮ ਚੁੱਲਿਆ ਚੌਂਕਾ,
0: ਬਿਲਕੁਲ
1: ਇਹ ਆਉਣਾ ਚਾਹੀਦਾ
0: ਜੀ।
1: ਮੈਂ ਅੱਜ ਅੱਜੇ ਦੇਖਦਾ ਸੀ ਇੱਕ ਤੇ ਉਹ ਬਹੁਤ ਸੋਹਣੀ ਪਾਈ ਹੋਈ ਆ ਜਿਹੜੀ ਕੁੜੀ ਧਾਲੀਵਾਲ ਆ, ਫਿਲਮਾਂ ਚ ਵੀ ਕੰਮ ਕਰਦੀ, ਮਤਲਬ ਅਮਨ ਧਾਲੀ ਇੱਕ ਹੀ ਆ, ਵਧੀਆ ਰੋਲ ਕਰਦੀ ਆ ਉਹ। ਉਹ ਕਹਿੰਦੇ ਵੀ ਛੋਟੇ ਹੁੰਦੇ ਸਾਨੂੰ ਕਹੀ ਗਏ ਆਹ ਕਰ ਲੋ, ਪੜ੍ਹ ਲੋ ਮਾੜਾ ਜਿਹਾ, ਆਹ ਕਰ ਲੋ, ਗਾਹਾਂ ਅਕਲ ਆਜੂ, ਵੱਧ ਜਾਏਗੇ ਅੱਗੇ, ਉਹ ਆ ਜਾਏਗੇ ਉਹ। ਉਦੋਂ ਬਾਅਦ ਜਾਣੀ ਦਿਖਾਉਂਦੇ ਵਿਆਹ ਹੋ ਜਾਂਦਾ, ਉਹ ਸਹੁਰੇ ਜਾ ਕੇ ਸਾਰਾ ਕੰਮ ਘਰਦਿਆਂ ਦਾ, ਸਹੁਰੇ ਮੂਹਰੇ ਰੋਟੀ ਲਿਆ ਦੇ। ਕਹਿੰਦੀ ਜੇ ਆਹੀ ਕੋ ਕਰਨਾ ਸੀ ਫਿਰ ਇੰਨਾ ਪੜ੍ਹਾਉਣ ਦੀ ਕੀ ਲੋੜ, ਆ ਕੇ ਮੇਰੇ ਤਾਂ ਰੋਟੀ ਗੁਲਾਮੀ ਨੇ ਸਹੁਰੇ ਦੀ ਕਰਨੀ ਸੀ ਗਾਹਾਂ ਆ ਕੇ। ਉਹ ਮਤਲਬ ਉਹ ਦਿਖਾਈ ਆ ਵੀ ਥੋੜੀ ਛੋਟੀ ਰੀਲ ਬਣਾਈ ਆ ਵੀ ਟਿਕਟ ਦਾ ਸਹੁਰੇ ਵੀ ਦਿੰਦੇ, ਕੋਈ ਕਹਿੰਦਾ ਪਾਣੀ ਧਰ ਦੀ, ਕੋਈ ਕਹਿੰਦਾ ਚਾਹ ਲਿਆ ਦੀ। ਉਹ ਕਹਿੰਦੀ ਵੀ ਫਿਰ ਆਹ ਕੁਛ ਆ ਕੇ ਆਹ ਸੀ ਫਿਊਚਰ, ਇਹ ਫਿਊਚਰ ਲਈ ਸਾਨੂੰ ਤਿਆਰ ਕਰ ਰਹੇ ਸੀ ਤੁਸੀਂ।
0: ਦੇਖੋ ਮੈਂ ਕਈ ਵਾਰੀ ਭਾਜੀ ਸੋਚਦਾ ਹੁੰਦਾ, ਚਲੋ ਗੱਲ ਹੈ ਥੋੜੀ ਜਿਹੀ ਹੋਰ ਪਾਸੇ ਦੀ ਆ, ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਸਾਡੇ ਮਤਲਬ ਕਿ ਫੇਲੀਅਰ ਹੋਣ ਦਾ ਕੰਮ, ਜਾਂ ਹੁਣ ਦੇਖ ਲੋ ਇਹ ਥੋੜੀ ਪਤਾ ਕਿ ਮੌਤ ਨੇ ਕਦੋਂ ਆ
1: ਜਾਣਾ,
0: ਮੌਤ ਨੇ ਕਦੋਂ ਆ ਜਾਣਾ ਪਤਾ ਥੋੜੀ ਹੈ। ਹੁਣ ਸਭ ਤੋਂ ਵੱਧ
1: ਸਾਡੇ ਪਾਜ਼ ਕਰੇ ਹੋ, ਸਾਡੇ ਫੇਲੀਅਰ ਹੋਣ ਦਾ ਇੱਕ ਕਾਰਨ ਤਾਂ ਹੈ ਹੀ ਨਹੀਂ।
0: ਬਿਲਕੁਲ ਹੈ ਜੀ,
1: ਸਾਡੇ ਫੇਲੀਅਰ ਹੋਣ ਦੇ ਕਿੰਨੇ ਕਾਰਨ ਨੇ ਕਿ ਜੇ ਇੱਕ ਬਾਪੂ ਇਕੱਲਾ ਖੇਤੀ ਕਰਦਾ ਤੇ ਬਾਕੀ ਹੋਰ ਕੋਈ ਧੰਦੇ ਅਪਣਾਉਣ, ਚਾਹੇ ਕੋਈ ਇੱਕ ਮੁੰਡਾ ਮਤਲਬ ਤਿੰਨ ਬੱਚੇ ਨੇ, ਇੱਕ ਮੱਝ ਰੱਖ ਲਵੇ,
0: ਬਿਲਕੁਲ
1: ਮੱਝਾਂ ਰੱਖ ਲਵੇ, ਤੇ ਇੱਕ ਕੋਈ ਟਰੈਕਟਰ
0: ਟਰਾਲੀ ਕਰੇ ਲਵੇ ਮਾੜਾ ਮੋਟਾ, ਕੋਈ
1: 6 ਮਹੀਨੇ ਟਰੈਕਟਰ ਟਰਾਲੀ ਖੜਾ ਹੁੰਦਾ ਉਹ ਤੇ ਕੋਈ ਕੰਮ ਕਰ ਲਵੇ, ਕੋਈ ਹੱਟੀ ਪਾ ਲਵੇ, ਕੋਈ ਜੋਬ ਕਰਨ ਲੱਗ ਜਵੇ, ਤੇ ਉਹ ਫਿਰ ਤਿੰਨ ਜਵਾਕ ਨੇ ਆਮਦਨ ਉਹੀ ਹੈ, ਤੇ ਉਹਦੇ ਖਰਚੇ ਤਿੰਨਾਂ ਦੇ ਵੱਧ ਗਏ, ਤੇ ਆਮਦਨ ਇੱਕ ਘਟਣੀ ਹੈ, ਫਿਰ ਉਹ ਆਮਦਨ ਦੇ ਵਿੱਚੋਂ ਖਰਚੇ ਵੱਧ ਗਏ।
0: ਹੁਣ ਦੇਖੋ ਮੈਂ ਕਈ ਵਾਰੀ
1: ਇਨਪੁੱਟ ਕਿਉਂ ਨੀ ਪਾਇਆ ਉਹਦੇ ਵਿੱਚ,
0: ਕਈ ਵਾਰੀ ਭਾਜੀ ਸੋਚਦਾ ਹੁੰਦਾ ਦੇਖੋ ਸਭ ਤੋਂ ਦੁਖਾਂਤ ਜਦੋਂ ਗੱਲ ਆ, ਜਦੋਂ ਘਰ ਦੇ ਵਿੱਚ ਕੋਈ ਮਰਦ ਖਤਮ ਹੋ ਜਾਂਦਾ ਜਿਹੜਾ ਆਪਣਾ ਸੱਭਿਆਚਾਰ ਆ, ਤੇ ਸਭ ਤੋਂ ਵੱਧ ਜਿਹੜਾ ਰੋਣਾ ਪਿੱਟਣਾ ਔਰਤਾਂ ਉਸ ਵੇਲੇ ਪਾ ਰਹੀਆਂ ਹੁੰਦੀਆਂ ਕਿ ਹਾਏ ਮਰ ਗਏ ਲੁੱਟ ਗਏ, ਚਲੋ ਦੁੱਖ ਹੁੰਦਾ ਹੈ, ਪੱਟੇ ਗਏ, ਉਹ ਗੱਲ ਤਾਂ ਇਹ ਹੁੰਦੀ ਹੈ ਵੀ ਸਾਡਾ ਕਮਾਉਣ ਵਾਲਾ ਹੀ ਚਲਿਆ ਗਿਆ ਹੁਣ ਸਾਨੂੰ ਕਰਨਾ ਪੈਣਾ ਜੀ, ਪਹਿਲਾਂ ਕਰ ਲੈਂਦੇ ਨਾਲ ਰਲ ਕੇ ਹਨਾ।
1: ਆਪਣੇ ਤਾਂ ਇੰਡੀਪੈਂਡੈਂਟ ਹੋ ਵੀ ਇਹ ਰਹੇ ਨੇ ਕਿ ਵਿਚਾਰੀ ਲੇਡੀ ਕਿਸੇ ਨਾਲ ਪਹਿਲਾਂ ਗੱਲੇ ਨਹੀਂ ਕਰ ਸਕਦੀ, ਫਿਰ ਜਦ ਉਹ ਕਰ ਲਈ ਪੈਂਦੇ ਫਿਰ ਉਹਦੇ ਤੇ ਉਂਗਲਾਂ ਉੱਠਦੀਆਂ ਨੇ ਜੀ
0: ਜੀ।
1: ਸਾਡੀ ਤਾਂ ਇਹ ਸੋਚ ਇੱਥੋਂ ਹੀ ਨਹੀਂ ਨਿਕਲੀ,
0: ਨਿਕਲੀ ਨਹੀਂ ਜੀ।
1: ਬਹੁਤ ਵਧੀਆ ਕਹਾਣੀ ਸੀ, ਬਹੁਤ ਜ਼ਿਆਦਾ ਮਤਲਬ ਇੱਥੇ ਹਰ ਕੰਮ ਦੇਖ ਲੋ, ਕੰਸਟਰਕਸ਼ਨ ਦਾ ਕੰਮ
0: ਬਰਾਬਰ ਹੋਈ ਜਿਵੇਂ
1: ਤੁਸੀਂ ਆ ਗੱਲ ਬਹੁਤ ਵਧੀਆ ਲੱਗੀ ਵੀ ਜਦੋਂ ਡਰੈਸ ਪਾਈ ਖੜੀ ਹੁੰਦੀ ਉਹਨੂੰ ਪਤਾ ਲੱਗਦਾ ਹੁੰਦਾ, ਜਾਂ ਉੱਪਰ ਟੋਪਾ ਲਿਆ ਹੁੰਦਾ ਸੇਫਟੀ ਵਾਲਾ ਵੀ ਬੰਦਾ ਖੜਾ ਕੇ
0: ਜਨਾਨੀ, ਬਿਲਕੁਲ ਪਤਾ ਹੀ ਨਹੀਂ ਲੱਗਦਾ ਜੀ ਬਕਾਇਦਾ ਫਰਕ ਨਹੀਂ ਆਏਗਾ ਜੀ ਔਰਤ ਹੈ ਕਿ ਬਿਲਕੁਲ। ਇੱਥੇ ਹੁਣ ਗੱਡੀਆਂ ਠੀਕ
1: ਕਰਦੀਆਂ ਇਸ ਤਰ੍ਹਾਂ ਬਣਾਈਆਂ ਹੋਈਆਂ ਨਾ, ਮਤਲਬ ਗੱਲ ਤਾਂ ਅਸੀਂ ਕਿੰਨਾ ਸਟਰੋਂਗ ਆ ਕਿੰਨਾ ਕਮਜ਼ੋਰ ਆ ਸਾਡੇ ਮਾਸਕਾਂ ਦੇ ਵਿੱਚ ਨਾ, ਦਿਮਾਗ ਇੱਥੇ ਹੈ
0: ਜੀ। ਹੁਣ ਦੇਖੋ ਕਿੰਨਾ ਵਿਵਾਦ ਹੋਇਆ ਉਹਦੇ ਵਿੱਚ, ਆ ਜਿਹੜਾ ਜਗਰਾਜ ਸਿੰਘ ਹੈਗਾ ਕ੍ਰਿਕਟਰ ਜਾਂ ਉਹਨਾਂ ਦੇ ਫਾਦਰ ਜਿਹੜੇ ਨੇ, ਕਿੰਨਾ ਵਿਵਾਦ ਦੇਖੋ ਚੀਜ਼ਾਂ ਸੋਚ ਹੀ ਆ ਨਾ ਸਾਡੀ ਉਹਦੇ ਉੱਤੇ ਖੜੀ ਆ ਵੀ ਅਸੀਂ ਕੀ
1: ਸੋਚਦੇ। ਮਲਕੀਤ ਰੌਣੀ ਆ ਵਧੀਆ, ਮੈਨੂੰ ਐਕਟਰ ਕਹਿੰਦਾ ਸੀ, ਮੈਂ ਕੱਲ ਕਮੈਂਟ ਕਰਨ ਲੱਗੇ ਉਹਦੇ ਥੱਲੇ
0: ਜੀ,
1: ਉਹ ਕਹਿੰਦਾ ਇਹ ਡਾਇਰੈਕਟਰ ਤੇ ਨਿਰਭਰ ਕਰਦਾ, ਫਿਰ ਤੁਹਾਡੇ ਲਈ ਸਾਰਾ ਕੋਈ ਪੈਸਾ ਹੀ ਰਹਿ ਗਿਆ ਡਾਇਰੈਕਟਰ ਤੇ ਨਿਰਭਰ ਕਰਦਾ।
0: ਡਾਇਰੈਕਟਰ ਤੁਹਾਡੀ ਆਪਣੀ ਵੀ ਚੋਇਸ ਹੈਗੀ ਹੈ ਨਾ ਕਿ ਤੁਸੀਂ ਸਮਾਜ ਨੂੰ ਕੀ ਦੇਣਾ, ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ। ਮੈਂ ਦੇਖਣ
1: ਲੱਗਿਆ ਸੀ ਭਾਰਜਵੀਰ ਥੱਲੇ ਵੀ ਕੱਲ ਨੂੰ ਡਾਇਰੈਕਟਰ ਤੇਰੀ ਭੈਣ ਬਾਰੇ ਤੈਨੂੰ ਕੋਈ ਤੂੰ ਬੋਲ ਕੋਲ ਤੇ ਗੱਲ ਖਾ ਇੱਥੇ ਤੂੰ ਖਾ ਦੇਗਾ,
0: ਬਿਲਕੁਲ ਹੈ ਜੀ।
1: ਇਹ ਕੋਈ ਜਵਾਬ ਥੋੜਾ ਤੁਸੀਂ ਜਵਾਬ ਵੀ ਦੇ ਸਕਦੇ ਹੋ,
0: ਬਿਲਕੁਲ ਕੋਈ ਜ਼ਿੰਮੇਵਾਰੀ ਵੀ ਹੁੰਦੀ ਆ ਆਪਣੀ।
1: ਪਹਿਲਾਂ ਸੀ ਇਹ ਗੱਲ, ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਪਹਿਲਾਂ ਸੀ ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਬਾਅਦ ਸੀ
0: ਜੀ,
1: ਗੱਲ ਤਾਂ ਇੱਕ ਇੱਜ਼ਤ ਦੀ ਹੈ
0: ਜੀ,
1: ਸਨਮਾਨ ਦੀ ਹੈ, ਸੋਚਦੀ ਹੈ ਤੁਸੀਂ ਫਿਰ ਇੰਨਾ ਕਰ ਜਾਏਗਾ ਤੋਂ ਡਾਇਰੈਕਟਰ ਜੋ ਮਰਜ਼ੀ ਕਰਵਾ ਲਵੇ।
0: ਹੁਣ ਦੇਖੋ ਇਹ ਤਾਂ ਫਿਲਮਾਂ ਚ ਥੋੜੀ ਆ, ਆਪਣੀ ਵਾਈਫ ਨੂੰ ਕੀ ਕੁਝ ਕਹਿੰਦਾ ਰਿਹਾ ਹੈ ਮਤਲਬ ਕਿ ਫੇਸਬੁੱਕ ਦੇ ਉੱਤੇ ਜਾਂ ਹੋਰ ਸਾਰਾ ਕਿੰਨਾ ਕੀ ਕੁਝ ਕਰਦਾ ਰਿਹਾ ਹੈ, ਇਹ ਅੱਜ ਦੀ ਸੋਚ ਥੋੜੀ ਆ ਉਹਦੀ।
1: ਬਿਲਕੁਲ ਉਹਦੇ ਇਹ ਲਿਖਿਆ ਹੁੰਦਾ ਭਾਈ ਅਸੀਂ ਤੇਰੇ ਤੋਂ ਗਾਲਾਂ ਕਢਾਵਾਂਗੇ ਤੇਰੀ ਭੈਣ ਨੂੰ,
0: ਬਿਲਕੁਲ
1: ਅਸੀਂ ਗਾਲਾਂ ਕਢਾਵਾਂਗੇ ਤੇਰੀ ਮਾਂ ਨੂੰ, ਵਿੱਚ ਲਿਖਿਆ ਹੁੰਦਾ ਕੰਟਰੈਕਟ।
0: ਮੈਂ ਤਾਂ ਹੈਰਾਨ ਹੋ ਗਿਆ ਉੱਥੇ ਕਿਹਾ ਵੀ ਕੋਰਟ ਦੇ ਵਿੱਚ ਮਤਲਬ ਕਿ ਇਹਨਾਂ ਦੀ ਜਿਹੜੀ ਉਹ ਵੋਇਸ ਹੈ, ਕਹਿੰਦੇ ਮਤਲਬ ਕਿ ਉਹ ਮੈਚ ਨੀ ਮੈਚ ਕਰਨੀ ਹੈ, ਤਾਂ ਭਾਈ ਉਹਦੀ ਆਵਾਜ਼ ਯਾਰ ਉਹਦੀ ਆਵਾਜ਼ ਆ ਸਰੇਆਮ ਪਤਾ ਲੱਗਦਾ ਕਿ ਉਹਦੀ ਆਵਾਜ਼ ਆ, ਉਹਦਾ ਬੋਲ ਚਾਲ ਸਾਰਾ
1: ਕੁਝ ਫਲਾਨਾ ਧੌਕਾ ਉਹ ਚ ਇੱਕ ਨੀ ਹੈ, ਹੋਰ ਵੀ ਕਈ ਸੀਨ ਹੋਰ ਆਏ ਨੇ, ਹੋਰ ਬਿਲਕੁਲ ਸਰੇਆਮ ਗਾਲਾਂ ਕੱਢੀ ਹੋਈਆਂ।
0: ਹਾਂ ਬਿਲਕੁਲ,
1: ਇਹਦਾ ਹੱਥ ਆ ਨਾ ਚੀਜ਼ ਦੀ, ਜਿਹੜੀਆਂ ਆਮ ਗੱਲਾਂ ਮਤਲਬ ਗਾਲਾਂ ਇਹੀ ਜਿਹਾ ਕੱਢੀ,
0: ਬਿਲਕੁਲ ਬਿਲਕੁਲ ਸ਼ਰਮ ਆਉਂਦੀ
1: ਬਹਿ ਕੇ ਕਿਵੇਂ ਦਮਾਲਾ ਸਜਾ ਕੇ, ਕਿਵੇਂ ਤੂੰ ਆਪਦੇ ਆਪ ਨੂੰ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹੈ
0: ਜੀ,
1: ਹਾਂਜੀ ਤੂੰ ਹੀ ਜੰਮਿਆ ਬਾਬੇ ਦੀਪ ਸਿੰਘ, ਹੋਰ ਨੀ ਕੋਈ ਜੰਮਿਆ, ਉਦੋਂ ਬਾਅਦ
0: ਉਹਨਾਂ ਦੀ ਕੁਰਬਾਨੀ ਵੀ ਰੋਲਦੇ ਆ ਸਾਰਾ ਕੁਝ,
1: ਉਹੀ ਤੇ ਗੱਲ ਆਈ ਸਾਡੇ, ਬਸ ਅਸੀਂ ਗੱਲਾਂ ਚ ਸਰਦਾਰ ਆ, ਕਿਰਦਾਰ ਸਾਡੇ ਆਹ ਨੇ,
0: ਬਿਲਕੁਲ ਜੀ ਬਿਲਕੁਲ,
1: ਹੋਰ ਸਾਡੇ ਪੱਲੇ ਕੁਛ ਨੀ ਹੈ ਜੀ,
0: ਜੀ
1: ਗੱਲਾਂ ਦੇ ਸਰਦਾਰ ਆ, ਸਰਦਾਰ ਵੀ ਸਰਦਾਰ ਆ ਜੀ,
0: ਸਰਦਾਰ
1: ਸਰਦਾਰ ਤਾਂ ਕਾਹਨੂੰ ਕਹਿਣਾ ਜੀ,
0: ਬਿਲਕੁਲ ਜੀ
1: ਸਰਦਾਰ ਕਰਦੇ ਅਸੀਂ ਕੀ ਆ, ਇਹ ਆ ਕਰੈਕਟਰ ਹੈ ਸਾਡੇ,
0: ਬਿਲਕੁਲ ਜੀ,
1: ਮਾਂ ਵੀ ਤੇਰੇ ਹੋਊਗੀ, ਤੇਰੇ ਭੈਣ ਵੀ ਹੋ, ਧੀ ਆ ਤੇਰੇ,
0: ਬਿਲਕੁਲ
1: ਬਿਲਕੁਲ
0: ਪ੍ਰੈਜ਼ੈਂਟ ਵੀ ਕਰ ਰਿਹਾ, ਬਿਲਕੁਲ
1: ਚਲੋ
0: ਕੋਈ
1: ਨੀ ਕੁਛ ਵੀ ਉਹਦਾ ਨਾਂ ਹੈ, ਚਲੋ ਮਤਲਬ ਰੋਕਿਆ ਟੋਕਿਆ ਜਾ ਸਕਦਾ ਸੀ ਐਡੀ
0: ਜੀ,
1: ਤਾਂ ਹੀ ਸਾਡੇ ਹਾਲ ਹੋਏ ਨੇ ਆ। ਕੱਲ ਨਾ ਕੱਲ ਦੀ ਦੇਖੋ ਇੱਕ ਕਿਵੇਂ ਖਬਰ ਚੱਲ ਰਹੀ ਹੈ,
0: ਹਾਂਜੀ
1: ਆਸਟ੍ਰੇਲੀਆ ਚ ਗੁਰਦੁਆਰੇ ਕੋਈ ਲੜਾਈ ਹੋ ਗਈ ਹੋਣੀ ਹੈ,
0: ਹਾਂਜੀ
1: ਤੇ ਉਹ ਕੁੜੀ ਨੇ ਪੁਲਿਸ ਵਾਲਿਆਂ ਨੂੰ ਰੋਕ ਗਿਆ, ਉਹਨਾਂ ਨੂੰ ਅੰਦਰ ਜੁੱਤੀਆਂ ਪਾ ਕੇ ਚਲੇ ਗਏ, ਉਹਨਾਂ ਨੂੰ ਰੋਕਿਆ
0: ਜੀ
1: ਵੀ ਤੁਸੀਂ ਜੁੱਤੀ ਪਾ ਕੇ ਨੀ ਅੰਦਰ ਆ ਸਕਦੇ,
0: ਉਹ
1: ਕਹਿੰਦੇ ਵੀ ਦੇਖੋ ਇੱਕ ਸਿੱਖ ਲੜਕੀ ਨੇ ਜੀ ਪੁਲਿਸ ਵਾਲਿਆਂ ਨੂੰ ਕਿਹਾ ਤੁਸੀਂ ਜੁੱਤੇ, ਉਹ ਪੁਲਿਸ ਅੰਦਰ ਆਈ ਕਿਉਂ ਜੁੱਤੀਆਂ ਪਾ ਕੇ, ਉਹ ਕੀ ਕਾਰਨ ਸੀ,
0: ਕਾਰਨ ਕੀ ਸੀ ਉਹਨਾਂ ਨੂੰ ਆਉਣਾ ਕਾਤੋਂ ਪੈ ਗਿਆ, ਬਿਲਕੁਲ
1: ਉਹੇ ਗੁਰਦੁਆਰੇ ਪੁਲਿਸ ਤੋਰੀ ਫਿਰਦੀ ਹੈ
0: ਜੀ,
1: ਇੱਥੇ ਸਾਡੀ ਸੋਚ ਉਹਨੂੰ ਪਤਾ ਨੀ ਕੀ ਮਾਈ ਭਾਗੋ ਬਣਾਉਣ ਲੱਗੇ ਹੋਏ ਨੇ,
0: ਉਹ ਇਹੀ ਹੈ ਜੀ ਸਾਡੇ ਲੋਕ,
1: ਉਹ ਤਾਂ ਕਹੇ ਤੁਹਾਡੇ ਬੱਚੇ ਹੋਣ ਚਾਹੇ ਮੇਰੇ ਬੱਚੇ ਹੋਣ, ਜੇ ਪੁਲਿਸ ਆਊ ਉਹਨਾਂ ਨੂੰ ਕਹਿ ਸਕਦੀ ਹੈ ਪਲੀਜ਼ ਵੀ ਸਾਡੇ ਆਹ ਰਿਸਪੈਕਟ ਹੈ, ਮਤਲਬ
0: ਜੀ
1: ਪਰ ਉਹ ਹਟਦੇ ਨੀ ਕਦੇ ਜੁੱਤੀ ਦਾ ਲਾਸ਼ ਲਾਉਂਦੇ ਹੀ ਨੀ ਪੁਲਿਸ ਵਾਲੇ, ਕਦੇ ਉਹਨਾਂ ਦੀ ਆਪਦੀ
0: ਡਿਊਟੀ, ਉਹ ਤਾਂ ਡਿਊਟੀ ਦੇ ਉੱਤੇ ਆ ਨਾ, ਉਹਨਾਂ ਨੂੰ ਧਰਮ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਲੈਣ ਦੇਣ ਨਹੀਂ,
1: ਬਿਲਕੁਲ ਜੀ ਨਹੀਂ ਉਹਨਾਂ ਦੇ ਕੋਡ ਆਫ ਕੰਡਕਟ ਆ, ਉਹਨਾਂ ਨੂੰ ਫੋਲੋ ਕਰਨੇ ਪੈਂਦੇ,
0: ਮੋਰੇ ਉਹ ਅੱਗੇ ਉਹ ਗੋਲੀ ਚੱਲਦੀ ਹੋਵੇ ਜਾਂ ਐਮਰਜੈਂਸੀ ਹੋਵੇ ਤਾਂ ਉਹ ਜੁੱਤੀ ਲਾਉਣਗੇ ਜੀ,
1: ਬਾਦਲ ਜੀ ਉਹਨੇ ਸਮਝਾਇਆ ਉਹਨਾਂ ਨੂੰ ਉਹ ਇਹ ਸਿੱਖਾਂ ਦੇ ਘਰੇ ਪੈਦਾ ਹੋਈ ਹੋਈ ਹੈ ਜੀ, ਇਹ ਆਇਆ
0: ਜੀ,
1: ਉਹ ਮੈਂ ਲਿਖਿਆ ਕਾਹਨੂੰ ਇੱਥੇ ਭੇਡ ਚਾਲ ਕੁੱਤੇ ਲੋਕ ਬਹੁਤ ਨੇ, ਮੈਂ ਪਹਿਲਾਂ ਥੱਲੇ ਲਿਖਣ ਲੱਗਿਆ ਵੀ ਪਹਿਲਾਂ ਕਾਰਨ ਪੁੱਛੋ, ਇਹਨੂੰ ਪੁੱਛੋ ਵੀ ਪੁਲਿਸ ਆ ਜਿਹੜੇ ਅੰਦਰ ਪ੍ਰਧਾਨ ਸੈਕਟਰੀ ਕੋਈ ਗੁਰਦੁਆਰੇ ਪਰ ਉਹਨਾਂ ਨੂੰ ਪੁੱਛੋ ਪੁਲਿਸ ਆਈ ਕਿਉਂ ਇੱਥੇ,
0: ਬਿਲਕੁਲ ਜੀ
1: ਜੇ ਥੋੜੀਆਂ ਕਰਤੂਤਾਂ ਹੀ ਤਾਂ ਹੀ ਪੁਲਿਸ ਇੱਥੇ ਆਈ,
0: ਬਿਲਕੁਲ ਹੈ ਜੀ ਬਿਲਕੁਲ,
1: ਕਰਤੂਤਾਂ ਕਰਕੇ ਵੜਦੀ ਹੈ
0: ਜੀ,
1: ਆ ਸਾਡੇ 16 ਸਾਲ ਹੋ ਗਏ ਗੁਰੂ ਘਰ ਕਦੇ ਮਤਲਬ ਪੁਲਿਸ ਆਈ ਹੋਵੇ ਇੱਥੇ,
0: ਤੁਸੀਂ ਗੁਰੂ ਘਰ ਦੀ ਗੱਲ
1: ਕਰਾਂਗੇ ਤਾਂ ਹੀ ਪੁਲਿਸ ਅੰਦਰ ਆਊਗੀ,
0: ਮੈਂ ਅੱਜ ਆਪਣੀ ਗੱਲ ਕਰਾਂ ਤਾਂ ਸਾਡੇ ਘਰ ਨਹੀਂ ਆਈ ਜੀ ਕਦੇ, ਅਜੇ ਤਾਂ 22-20 ਸਾਲ ਹੋ ਗਏ,
1: ਨਹੀਂ ਚਲੋ ਘਰ ਦੀ ਵੱਖਰੀ ਗੱਲ ਆ ਲੈਣੇ ਆ ਵੀ ਮਤਲਬ ਉੱਥੇ ਘਰ ਤੇ ਚਲੋ ਆਪਾਂ 2 ਜਣੇ ਆ, ਉੱਥੇ ਤਾਂ ਕਿੰਨੀ ਕਮਿਊਨਿਟੀ ਹੁੰਦੀ ਆ, ਵੱਖ ਵੱਖ ਸੋਚਦੇ ਲੋਕ ਹੁੰਦੇ ਆ
0: ਜੀ,
1: ਮਤਲਬ ਇਹ ਕਹਿਣ ਦਾ ਵੀ ਮਤਲਬ ਤੁਸੀਂ ਘੱਟੋ ਘੱਟ ਇਹਦੇ ਦੇਖੋ ਵੀ ਪੁਲਿਸ ਆਈ ਕਿਉਂ,
0: ਕੋਈ ਗਲਤੀ ਕਰੋਗੇ ਤਾਂ ਹੀ ਉਹ ਇਨਵੋਲਵ ਹੋਣਗੇ ਨਾ, ਬਿਲਕੁਲ ਹੈ ਜੀ,
1: ਔਰ ਉਹ ਮਾਈ ਭਾਗੋ ਬਣਾਉਣ ਲੱਗੇ ਹੋਏ ਆ,
0: ਉਹ ਸਾਡੇ ਲੋਕ ਬਸ ਹੈ ਜੀ ਚਾੜ ਦਿੰਦੇ ਆ ਸਾਰਾ ਕੁਝ,
1: ਹਰ ਮਹਿਕਮੇ ਦੇ ਕੈਨੇਡਾ ਦੇ ਵਿੱਚ ਲੜਕੀਆਂ ਬੰਦੇ ਹਰ ਮਹਿਕਮੇ ਦੇ ਵਿੱਚ ਨੇ, ਉਹ ਫੋਟੋਆਂ ਪਾਉਣਗੇ ਦੇਖੋ ਜੀ ਫਲਾਣੇ ਸਾਡੀ ਸਿੱਖ ਅਫਸਰ ਬਣ ਗਈ ਜੀ ਉੱਥੇ, ਭਾਈ
0: ਹੁਣ ਦੇਖੋ ਤੁਸੀਂ ਅਮਰੀਕਾ ਦੇ ਵਿੱਚ ਕਿਦੋਂ ਦਾ ਸਿੱਖ ਅਮਰੀਕਾ ਦੇ ਵਿੱਚ ਕਿਦੋਂ ਦਾ ਸਿੱਖ ਧਰਮ ਚੱਲ ਰਿਹਾ, ਗੋਰੇ ਜਿਹੜੇ ਨੇ ਉਹ ਚਿੱਟੇ ਪਹਿਰਾਵਿਆਂ ਵਾਲੇ ਜਿਹੜੇ ਨੇ ਉਹ ਕੀਰਤਨ ਵੀ ਕਰਦੇ ਆ, ਸ਼ਬਦ ਗਾਉਣ ਵੀ ਕਰਦੇ ਆ, ਪੂਰੀ ਉਹ ਮਰਿਆਦਾ ਦੇ ਵਿੱਚ ਰਹਿੰਦੇ ਆ, ਕਦੇ ਉਹਨਾਂ ਦੀ ਗੱਲ ਕੀਤੀ ਆ,
1: ਨਾ ਨਾ ਉਹ ਨੀ ਕਰਦੇ,
0: ਕਦੇ ਉਹਨਾਂ ਨੇ ਬੇਦ ਵੀ ਕੀਤੀ ਦੇਖੀ ਆ ਜਾਂ ਸੁਣੀ ਆ,
1: ਬਸ ਉਹਨੂੰ ਮਾਈ ਭਾਗੋ ਕੱਲ ਪਰਸੋਂ ਨੇ ਬਣਾਉਣ ਲੱਗੇ ਹੋਏ
0: ਜੀ,
1: ਉਹਨੇ ਰੋਕਤੇ ਜੀ ਵੀ ਜੁੱਤੀ ਪਾ ਕੇ ਨੀ ਆ ਸਕਦੇ, ਇੱਥੇ ਤਾਂ ਅਸੀਂ ਖੜੇ ਹਾਂ ਜੀ।
0: ਉਹ ਜਿਹੜਾ ਬੋਲ ਪਏ ਜੀ, ਦੋ ਅੱਖਰ ਬੋਲ ਦਿੰਦਾ ਬਸ ਠੀਕ ਹੈ, ਚੱਕ ਲੋ ਚੱਕ ਲੋ।
1: ਚਲੋ ਠੀਕ ਹੈ, ਬੱਚਾ ਹੋ ਕੋਈ, ਉਹਨੇ ਸਮਝਾਤਾ ਭਾਈ ਇੰਨੀ ਗੱਲ ਕਹਿਣਾ ਤੇ ਤੁਸੀਂ ਕਿੰਨੀ ਕੀ ਗੱਲ ਕਰ ਲਈ, ਤੁਸੀਂ ਕਰਤੂਤ ਕੀ ਕੀਤੀ ਹੈ ਜੀ, ਇਹਦੇ ਕਰਕੇ ਬੋਲ ਸੋਚਿਆ ਜੀ। ਉਹਨੂੰ ਵੀ ਸੋਚਣ ਦੀ ਗੱਲ ਕਰੋ ਨਾ ਕਦੇ
0: ਜੀ,
1: ਕਰ ਅਸੀਂ ਕੀ ਰਹੇ ਹਾਂ।
0: ਗੱਲ ਤਾਂ ਇਹ ਹੈ ਔਜਲਾ ਸਾਹਿਬ, ਸਾਨੂੰ ਹਰ ਵਾਰ ਦੱਸਣ ਦੀ ਕਿਉਂ ਜ਼ਰੂਰਤ ਪਵੇ? ਇਹ ਤਾਂ ਸਮਾਂ ਕਿ ਤੁਸੀਂ ਇੰਨਾ ਕੁ ਪ੍ਰਚਾਰ ਕਰ ਦਿਓ ਕਿ ਸਿੱਖਾਂ ਦਾ ਜਿਹੜਾ ਅਦਬ ਕਰਨਾ ਹੈ ਗੁਰੂ ਸਾਹਿਬ ਦਾ, ਜਾਂ ਜੋ ਵੀ ਹੈ ਜਿੱਥੇ, ਚਲੋ ਬਾਹਰ ਜਿੱਦਾਂ ਮਰਜ਼ੀ ਹੋਈ ਜਾਵੇ, ਤਾਂ ਅੰਦਰ ਜਿਹੜਾ ਆਉਣਾ ਹੈ ਪੂਰੇ ਉਸ ਹਿਸਾਬ ਦੇ ਨਾਲ, ਉਹ ਚੀਜ਼ਾਂ ਦਾ ਸਾਰਾ ਕੁਝ ਤੁਸੀਂ
1: ਵਿਸਾਖੀ ਚੱਲਦੀ ਹੈ, ਪਰੇਡਾਂ ਰਹੀ ਪ੍ਰਚਾਰ ਇਹ ਕਰਦੇ ਆ ਖਾ ਕੇ ਗੋਲ ਗੱਪੇ।
0: ਅਨੇ ਕੈਨੇਡਾ ਦੇ ਵਿੱਚ ਕਿੰਨੇ ਮਿਲੀਅਨ ਦਾ ਮੇਲਾ ਲੱਗਦਾ ਹੈ, ਕਦੇ ਅਸੀਂ ਇਸ ਬਾਰੀਆਂ ਚੀਜ਼ਾਂ ਦੇ ਉੱਤੇ ਸਪੈਂਡ ਕੀਤਾ ਕਿ ਆ ਦੱਸੀਏ ਲੋਕਾਂ ਨੂੰ, ਪਬਲਿਕ ਦੇ ਵਿੱਚ ਦੱਸੀਏ ਕਿ ਸਾਡੇ ਸਥਾਨ ਦੇ ਉੱਤੇ ਤੁਸੀਂ ਕਿੱਦਾਂ ਆਉਣਾ?
1: ਦੋ ਵੈਨਕੂਵਰ ਪਰੇਡਾਂ ਨਿਕਲਦੀਆਂ, ਦੋ ਸਰੀ ਨਿਕਲਦੀਆਂ, ਦੋ ਐਕਸਪੋਰਟ ਨਿਕਲਦੀਆਂ ਨੇ
0: ਜੀ,
1: ਚਾਰ ਪੰਜ ਟੋਰਾਂਟੋ ਨਿਕਲਦੀ ਨੇ, ਹੁਣ ਤਾਂ ਸਿੱਖ ਦੇ ਪਰੇਡਾਂ ਹੀ ਚੱਲਣੀ ਨਾ, ਇਹ ਪ੍ਰਚਾਰ ਹੀ ਕਰ ਰਹੇ ਹਾਂ ਅਸੀਂ, ਪ੍ਰਚਾਰ ਵੀ ਆਪਦਾ ਹੀ ਖਾ ਕੇ ਮੁੜੇ ਆਉਂਦੇ, ਜਿਹੜਾ ਰੋਜ਼ ਘਰੇ ਖਾਂਦੇ ਉਹ ਉੱਥੇ ਖਾ ਕੇ ਮੁੜੇ ਆਉਂਦੇ ਆ, ਬਸ ਆਹ ਹੈ।
0: ਜਿਹੜੀ ਨਫ਼ਰਤ ਫੈਲ ਰਹੀ ਹੈ ਕਮਿਊਨਿਟੀਆਂ ਵੱਖਰੀਆਂ ਦੇ ਵਿੱਚ, ਉਹ ਸਾਨੂੰ ਨਜ਼ਰ ਨਹੀਂ ਆਉਂਦੀ, ਕੋਈ ਖਾਲਿਸਤਾਨ ਦਾ ਰੋਲਾ ਪਾ ਕੇ ਬੈਠਾ,
1: ਇਹੋ ਜੀ ਰਸ ਮਲਾਈ ਦੀ ਇੱਕ ਦੀ ਦੇਖੀ ਰੈਸਪੀ ਪੁੱਛਣੀ ਭੁੱਲ ਗਈ ਮੈਂ
0: ਜੀ,
1: ਹੈ ਜੀ ਉੱਥੇ ਚੌਲ ਬਹੁਤ ਵਧੀਆ ਬਣਾਇਆ ਸੀ, ਉਹ ਕਦੇ ਖਾ ਕੇ ਦੇਖੇ, ਉਹਨੂੰ ਰੈਸਪੀ ਪੁੱਛਣੀ ਭੁੱਲ ਗਈ ਮੈਂ, ਆ ਗੋਲ ਗੱਪੇ ਬਹੁਤ ਵਧੀਆ ਸੀ ਉੱਥੇ, ਆਹ ਚੀਜ਼ ਤਾਂ ਅਸੀਂ ਆ ਕੇ ਆਹ ਸਿੱਖ ਕੇ ਆਉਣੇ ਸੀ ਉੱਥੇ,
0: ਬਿਲਕੁਲ ਜਾ ਕੇ ਬਿਲਕੁਲ
1: ਹੈ ਜੀ, ਆਏ ਅਸੀਂ ਇੱਥੇ ਕੱਲੇ ਕੱਲੇ ਰਹਿਣੇ ਆ, ਅੱਜ ਤੱਕ ਤਾਂ ਦੇਖਿਆ ਨੀ ਕਦੇ ਵੀ ਭਾਈ ਕੰਨੇ ਦਾ ਰਸ ਕਿੰਨੀ ਦਾ ਪੀਤਾ ਹੋਇਆ,
0: ਵੈਸੇ ਇਸ ਚੀਜ਼ ਦੇ ਸਿੱਧ ਕਰ ਦਿੱਤਾ
1: ਲਾਈਨਾਂ ਚ ਲਾ ਕੇ ਫੇਰ ਕੰਨੇ ਦਾ ਖਰੀਦਦੇ ਫਸਦੇ ਨੇ, ਇੱਥੇ ਤਾਂ ਸਿੱਖੀ ਕਿਹੜੀ ਹਟੀ,
0: ਵੈਸੇ ਇਸ
1: ਚੀਜ਼ ਪ੍ਰਚਾਰ ਆ ਪ੍ਰਸਾਰ ਕਰਦੇ ਆ ਜੀ,
0: ਵੈਸੇ ਇਸ ਚੀਜ਼ ਨੇ ਸਿੱਧ ਕਰ ਦਿੱਤਾ, ਜਿੱਦਾਂ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਨੀ ਹੁੰਦੇ ਸੀ, ਮੇਲੇ ਲੱਗਦੇ ਹੁੰਦੇ ਸੀ, ਕਿਹੜਾ ਰੋਜ਼ ਰਿਸ਼ਤੇਦਾਰੀਆਂ ਚ ਤੁਰਿਆ ਫਿਰਦਾ ਹੁੰਦਾ ਸੀ, ਇੰਨੀ ਬਾਟ ਹੁੰਦੀ ਸੀ, ਕਿਹਨੇ ਕਰਨੀ ਸੀ, ਜਦੋਂ ਮੇਲਾ ਮੁਲਾ ਲੱਗਣਾ ਸਾਰੇ ਮੇਲੇ ਤੇ ਮੇਲ ਮੁਲ ਪੈਂਦੇ ਸੀ, ਉਹ ਚੀਜ਼ ਆਪਣੇ ਇੱਥੇ ਹੋ ਗਈ ਹੈ ਜੀ ਹੁਣ,
1: ਆਹੀ ਕੁਛ
0: ਬਿਲਕੁਲ
1: ਇਹ ਪ੍ਰਸਾਰ, ਤੁਸੀਂ ਕਹਿੰਦੇ ਪ੍ਰਸਾਰ ਹੁੰਦਾ, ਪ੍ਰਸਾਰ ਆ ਜਿਹੜਾ ਕਰ ਰਹੇ ਹਾਂ ਅਸੀਂ, ਹੋਰ ਕੀ ਕਰ ਰਹੇ,
0: ਬਿਲਕੁਲ ਹੈ ਜੀ,
1: ਜਿਹੇ ਜੇ ਅਸੀਂ ਲਾਹੌਰ ਆ ਹੋਈਏ, ਪਿਸ਼ੌਰ ਆ ਹੋਈਏ, ਅਮਰੀਕਾ ਕੈਨੇਡਾ,
0: ਬਿਲਕੁਲ
1: ਆਹੀ ਕੁਛ ਆ, ਉੱਥੇ ਬੰਦੇ ਆ ਕੇ ਲੰਗਰ, ਇੱਥੇ ਲੰਗਰ ਖਾਈ ਜਾਂਦੇ ਆ ਕੇ
0: ਜੀ, ਬਿਲਕੁਲ ਹੈ ਜੀ,
1: ਠੀਕ ਹੈ ਜੀ,
0: ਔਜਲਾ ਸਾਹਿਬ ਸ਼ੁਕਰੀਆ, ਥੈਂਕ ਯੂ, ਸ਼ੁਕਰੀਆ ਜੀ। ਲੋ ਦੋਸਤੋ, ਇਸ ਹਾਂਜੀ ਸਿਕੰਦਰ ਸਿੰਘ ਔਜਲਾ ਸਾਹਿਬ ਸਪੋਰਟ ਵੀ ਕਰਦੇ ਆ ਤੇ ਗੱਲਬਾਤ ਕਰਕੇ ਗਏ ਨੇ, ਕਹਾਣੀ ਨੂੰ ਪਸੰਦ ਕੀਤਾ, ਸ਼ੁਕਰੀਆ। ਹਾਂਜੀ, ਜੋਲ ਭੈਣ ਜੀ ਨੇ ਲਿਖਿਆ ਨਾਮ ਉਹਨਾਂ ਦਾ, ਹਾਂਜੀ ਗੁਰਬਾਣੀ ਨਾਂ ਸੀ ਉਹ ਕੁੜੀ ਦਾ, ਹਾਂਜੀ ਹੈਗਾ ਕਹਿੰਦੇ, ਤੇ ਆਦਮੀ ਤਕਰੀਬਨ ਸਭ ਸੋਫੇ ਦੇ ਉੱਤੇ ਬੈਠ ਜਾਂਦੇ ਨੇ ਭਾਵੇਂ ਦੋਨੋਂ ਇਕੱਠੇ ਹੀ ਕਹਿੰਦੇ ਕੰਮ ਤੋਂ ਆਏ ਹੋਣ, ਬਿਲਕੁਲ ਜੀ ਇਹ ਦਰੁਸਤ ਹੈ ਜੀ। ਤੇ ਲੋ ਦੋਸਤੋ, ਆਪਾਂ ਫਿਰ ਇੱਥੇ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੱਲ ਨੂੰ ਫਿਰ ਆਪਾਂ ਨਾਵਲ ਪੰਜਾਬ, ਸੋਰੀ ਨਾਵਲ ਕਹਿ ਦਿੰਦਾ ਮੈਂ ਮੂੰਹ ਤੇ ਚੜਿਆ, ਕਿਤਾਬ ਪੰਜਾਬ ਦੀ ਸੋਹਣੀ ਸਾਂਝ ਕਹਿੰਦੇ ਨੇ ਵੀਰ ਜੀ ਦੀ, ਤੇ ਕਾਲ ਕਰ ਸਕਦੇ ਹੋ ਜੇ ਕਰਨੀ ਚਾਹੁੰਦੇ ਹੋ ਤਾਂ, ਮਾਲ ਜੀ ਲਾਈਨਾਂ ਖੁੱਲੀਆਂ ਨੇ, ਦੋ ਕੁ ਮਿੰਟ ਗੱਲਬਾਤ ਕਰ ਸਕਦੇ ਹਾਂ ਆਪਾਂ ਜੇ ਕਰਨੀ ਹੈ ਤਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ, ਫਿਰ ਜੇ ਕਾਲ ਆ ਜਾਂਦੀ ਹੈ ਉਹਨਾਂ ਦੀ, ਤਦ ਤੱਕ ਮੈਂ ਕੁਝ ਜਿਹੜੇ ਕਮੈਂਟ ਨੇ ਤੇ ਕੁਝ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਲੈਣਾ। ਤੇ ਦੋਸਤੋ, ਹਾਂਜੀ ਸੁਨੇਹੇ ਸੀਗੇ ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਤੇ ਇਸੇ ਤਰ੍ਹਾਂ ਲੋ ਆਪਣੇ ਨਾਲ ਜੁੜ ਗਏ ਨੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ, ਸਵਾਗਤ ਹੈ ਜੀ, ਜੀ ਆਨੋ ਜੀ ਬੜੇ ਦਿਨਾਂ ਬਾਅਦ।
2: ਹਾਂਜੀ ਭਵਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ
0: ਜੀ,
2: ਮੈਂ ਸੁਣ ਰਹੀ ਸੀ, ਕੰਮ ਘਰ ਕਰਦੀ ਵੀ ਸੁਣ ਰਹੀ ਸੀ, ਪਰ ਅੱਜ ਕੱਲ ਪਤਾ ਨੀ ਕਿੱਦਾਂ ਮੈਂ ਪੇਸ਼ ਹੀ ਨੀ ਹੁੰਦੀ, ਕਈ ਵਾਰ ਏਦਾਂ ਹੁੰਦਾ ਕਿਤੇ ਨਾ ਕਿਤੇ ਇੱਧਰ ਉੱਧਰ ਨੂੰ ਮਾੜਾ ਜਿਹਾ ਭੱਜਣਾ ਪੈ ਜਾਂਦਾ ਕਰਦਿਆਂ ਕਰਦਿਆਂ, ਚੱਲ ਕੰਨ ਨਾਲ ਸੁਣਦਾ ਤਾਂ ਰਹਿੰਦਾ ਬੰਦਾ, ਤੇ ਚੰਗੀ ਗੱਲ ਹੈ। ਮੈਂ ਕਿਹਾ ਦੂਜੇ ਵੀਰ ਜੀ ਕਰਨ ਲੱਗ ਪਿਆ, ਉਸਲਾ ਵੀਰ ਜੀ ਸੁਰਿੰਦਰ ਮਾਲ ਵੀ ਭੈਣ ਜੀ ਹੁਣੇ, ਦੇਖੋ ਸੱਚੀ ਨੀ ਕਿ ਮੈਂ ਸੋਚਦੀ ਹਾਂ, ਦੇਖੋ ਭਵਿੰਦਰ ਜੀ ਉਹ ਏਦਾਂ ਵੀ ਸੀਗੇ, ਕਈ ਵਾਰ ਕੁੜੀਆਂ ਨੂੰ ਮਾਰ ਵੀ ਦਿੰਦੇ ਸੀ, ਅਬੋਰਸ਼ਨ ਕਰਾ ਦਿੰਦੇ ਸੀ ਜੇ ਕੁੜੀ ਹੋਵੇ, ਮੈਂ ਕਹਿੰਦੀ ਵੀ ਚੰਗਾ ਕੀਤਾ ਕਿਸੇ ਨੇ ਮਾਰਿਆ ਨੀ, ਵਧੀਆ ਰਹੇ ਆ। ਫਿਰ ਪੜ੍ਹਨ ਲਿਖਣ ਲੱਗੇ ਆ ਤਾਂ ਕਿਸੇ ਨੇ ਕੁਛ ਵੀ ਕਿਹਾ, ਫਿਰ ਜੇ ਸੋਰੀ ਪੜ੍ਹੀ ਆ ਤਾਂ ਕਿਸੇ ਨੇ ਨੀ ਕੁਛ ਵੀ ਕਿਹਾ, ਜੇ ਇੱਥੇ ਆ ਕੇ ਪੜ੍ਹੀ ਆ ਤੁਹਾਨੂੰ ਮੈਂ ਦੱਸਦੀ ਹਾਂ, ਨਿਊਯਾਰਕ ਵੀ ਮੈਂ 7th ਸਮੈਸਟਰ ਲਾਈ ਕਾਲਜ ਦੇ, ਕਿਸੇ ਨੇ ਨੀ ਮੈਨੂੰ ਕਿਹਾ, ਮੈਨੂੰ ਕਦੇ ਕਿਸੇ ਨੇ ਰੋਕਿਆ ਨੀ, ਫਿਰ ਮਤਲਬ ਇਹ ਆ ਵੀ ਜੇ ਤਾਂ ਮੈਂ ਮਤਲਬ ਸਿਰਫ ਪੜ੍ਹਦੀ ਹਾਂ ਤਾਂ ਮੈਂ ਘਰ ਦਾ ਨਾ ਕੰਮ ਕਰ, ਮੈਂ ਘਰ ਦੇ ਵੀ ਤਾਂ ਕੰਮ, ਉਹਨਾਂ ਦੇ ਵੀ ਬਾਕੀ ਸਾਰਿਆਂ ਦੇ ਵੀ ਤਾਂ ਕੰਮ ਕਰਦੀ ਹਾਂ, ਜਾਂ ਸਾਰਾ ਕੁਛ ਬਾਕੀਆਂ ਨੂੰ ਰੋਟੀ ਪਾਣੀ ਹਰ ਕੱਪੜਾ ਲੀੜਾ ਧੋਤਾ ਪ੍ਰੈਸ ਕੀਤਾ ਦੇਣਾ, ਤਾਂ ਫਿਰ ਮੈਨੂੰ ਕਿਸੇ ਨੇ ਕਹਿਣਾ ਵੀ ਕੀ ਆ, ਹਨਾ
0: ਜੀ। ਇਹ ਸਾਰੇ ਹੈਗਾ ਹੀ ਆ ਕਲਚਰ, ਜਿੱਦਾਂ ਹੁਣ ਦੇਖੋ ਅਸੀਂ ਵੀ ਇੱਥੇ, ਮੈਂ ਸੀਗਾ ਤੇ ਮੇਰੀ ਵਾਈਫ ਸੀਗੀ, ਤੇ ਨਾ ਤਾਂ ਮੇਰੀ ਮਾਂ ਚਲੋ ਸੱਸ ਸੀਗੀ ਜਰੂਰ ਹੈਗੀ ਪਰ ਉਹ ਆਪਣੇ ਕੰਮਾਂ ਕਾਰਾਂ ਦੇ ਉੱਤੇ ਉਹਨਾਂ ਨੇ ਵੀ ਜਾਣਾ ਅਸੀਂ ਵੀ ਜਾਣਾ ਤੇ ਇੱਥੇ ਹੁਣ ਬੱਚੇ ਜਿਹੜੇ ਪਾਲੇ ਆ ਰਲ ਮਿਲ ਕੇ ਪਾਲੇ ਆ ਜੀ ਉਹ ਮਤਲਬ ਕਿ ਇਹ ਥੋੜੀ ਆ ਕਿਸੇ ਕੋਲ ਛੱਡ ਦੇਈਏ ਜਾਂ ਕਹਿ ਦੇਈਏ ਨਾ ਭਈ
2: ਵੈਸੇ ਵੈਸੇ ਤਾਂ ਖਰੀ ਗੱਲ ਆ ਪਤਾ ਕੀ ਇਹ ਜਿਹੜੀਆਂ ਅੱਜ ਕੱਲ ਕੁੜੀਆਂ ਮੁੰਡੇ ਆ ਨਾ ਤੁਸੀਂ ਤੁਸੀਂ ਇੱਕ ਦੂਜੇ ਦਾ ਸਾਥ ਦਿੰਦੇ ਭੁਪਿੰਦਰ ਜੀ ਸਾਨੂੰ ਕਦ ਇੱਦਾਂ ਦੇ ਸਾਥ ਮਿਲੇ ਸੀ
0: ਬਿਲਕੁਲ ਹਾਂ ਬਿਲਕੁਲ ਉਹ ਚਲੋ ਉਸ ਸਮੇਂ ਦੀਆਂ ਤਾਂ ਜੀ ਮਜਬੂਰੀਆਂ ਸੀ ਨਾ ਉਹ ਪਰਿਵਾਰ ਬਣੀ ਇੱਦਾਂ ਕਰਨ ਦਿੰਦੇ ਸੀ ਨਾ ਉਹ ਪ੍ਰੈਸ਼ਰ ਬਹੁਤ ਸੀ ਉਸ ਚੀਜ਼ ਦਾ ਅੱਜ ਵੀ ਦੇਖੋ ਬੈਕਵਰਡ ਬਹੁਤ ਸਾਰੀ ਸੋਚ ਅਜੇ ਵੀ ਬਹੁਤ ਸਾਰੀਆਂ ਬੀਬੀਆਂ ਬੈਕਵਰਡ ਹੈਗੀਆਂ ਨੇ ਉਹਨਾਂ ਦੀ ਸੋਚ ਹੀ ਨੀ ਬਦਲੀ ਹੈ ਨਾ ਬੰਦੇ ਵੀ ਹੈਗੇ ਆ ਬੀਬੀਆਂ ਵੀ ਹੈਗੀਆਂ ਨੇ ਜੀ
2: ਹਾਂਜੀ ਹਾਂਜੀ ਅਜੇ ਵੀ ਪਤਾ ਤੁਹਾਨੂੰ ਮੈਂ ਦੱਸਦੀ ਵੀ ਅੱਜ ਵੀ ਮੈਂ ਇਕਬਾਲ ਨਾਲ ਗੱਲ ਕਰਦੀ ਸੀ ਤਾਂ ਮੈਂ ਕਿਹਾ ਵੀ ਅਜੇ ਤੱਕ ਵੀ ਏਦਾਂ ਗੱਲ ਹੈਗੀ ਆ ਵੀ ਜਿੱਦਾਂ ਹੁਣ ਸਮਝੋ ਮੇਰਾ ਬੇਟਾ ਆ ਗਿਆ ਅਚਾਨਕ ਹੀ ਹੈ ਨਾ ਉਹ ਕਹੂਗਾ ਮੰਮੀ ਕੀ ਬਣਾਇਆ ਕੀ ਹੈਗਾ ਫਿਰ ਮੈਂ ਇੱਕ ਮਿੰਟ ਲਾਉਣੀ ਜਿਹੜੀ ਕਿ ਭੁਪਿੰਦਰ ਜੀ ਜੇ ਸਮਝੋ ਮੈਨੂੰ ਕਹਿਤਾ ਨਾ ਉਹਨੂੰ ਭੁੱਖ ਲੱਗੀ ਆ ਮੈਂ ਇੱਕ ਡੇਢ ਮਿੰਟ ਦੇ ਵਿੱਚ ਮੈਂ ਕਿਚਨ ਵਿੱਚ ਖੜੀ ਹੁੰਦੀ ਹਾਂ ਮੈਂ ਉਹਨੂੰ ਕਹਿੰਦੀ ਹੁੰਦੀ ਬਸ ਚਾਰ ਪੰਜ ਮਿੰਟ ਵਿੱਚ ਮੈਂ ਤੈਨੂੰ ਬਣਾ ਕੇ ਦੇ ਦਿੰਦੀ ਹਾਂ ਇੰਨੀ ਛੇਤੀ ਅੱਜ ਕੱਲ ਦੀਆਂ ਕੁੜੀਆਂ ਭੁਪਿੰਦਰ ਜੀ ਨੋ ਡਾਊਟ ਅੱਜ ਕੱਲ ਦੀਆਂ ਕੁੜੀਆਂ ਜਾਂ ਵੋਟੀਆਂ ਕੋਈ ਇੰਨੀ ਛੇਤੀ ਕਰਨ ਨੂੰ ਤਿਆਰ ਨਹੀਂ ਹੁੰਦੀਆਂ ਭਾਈ ਮੈਨੂੰ ਕਿਹਾ ਤਾਂ ਮੈਂ ਇੰਨੀ ਛੇਤੀ ਕਰਾਂ ਹੁਣ ਮੇਰਾ ਪੋਤਾ ਆ ਜਾਵੇ ਪੋਤੀ ਜਾਂ ਕੋਈ ਵੀ ਜਾਣੀ ਕਿ ਘਰ ਦਾ ਆ ਜਾਵੇ ਮੇਰੇ ਹਸਬੈਂਡ ਕੋਈ ਵੀ ਕਹਿੰਦਾ ਨਾ ਵੀ ਭੁੱਖ ਲੱਗੀ ਆ ਮੈਂ ਉਸੇ ਵੇਲੇ ਇੱਕ ਮਿੰਟ ਦੇ ਵਿੱਚ ਕਿਸੇ ਚ ਹੁੰਦੀ ਆ ਔਰ ਬਣਾਉਣ ਲੱਗ ਪੈਂਦੀ
0: ਜੀ ਬਿਲਕੁਲ ਹੈ ਜੀ
2: ਮੈਂ ਹੈਰਾਨ ਹੁੰਦੀ ਆ ਅੱਜ ਕੱਲ ਗਾਹਾਂ ਗਾਹਾਂ ਬੱਚੇ ਏਦਾਂ ਚਾਹੇ ਆਪਣੀਆਂ ਕੁੜੀਆਂ ਚਾਹੇ ਵੋਟੀਆਂ ਉਹ ਇੰਨਾ ਕੰਮ ਨਹੀਂ ਕਰਦੇ ਉਹ ਤਾਂ ਬਸ ਦੇਖੂਗੀਆਂ ਭਾਈ ਹੌਲੀ ਹੌਲੀ ਬਸ ਕਹਿ ਲੈਣੇ ਕਿਹਾ ਕਿਹਾ ਜਰੂਰੀ ਥੋੜੋ ਭਾਈ ਇੰਨੀ ਛੇਤੀ ਕਹਿਣਾ ਮੰਨ ਕੇ ਉੱਠਣਾ ਹੀ ਆ ਛੇਤੀ ਉਹ ਹੌਲੀ ਹੌਲੀ ਮੈਂ ਕਹਿੰਦੀ ਅਸੀਂ ਸਾਨੂੰ ਯਾਦ
0: ਜੀ
2: ਆਹੋ ਤੇ ਬਾਕੀ ਰਹੀ ਮੈਂ ਜੇ ਹੁਣ ਸਮਝੋ ਮੈਨੂੰ ਵੀ ਕੋਈ ਤਕਲੀਫ ਹੈ ਜਾਂ ਕਿੱਦਾਂ ਹੁਣ ਤੁਹਾਡੇ ਅੰਕਲ ਆ ਭਾਈ ਉਹਨਾਂ ਨੇ ਇੱਦਾਂ ਕਰਨਾ ਭਾਈ ਜੇ ਸਮਝੋ ਮੈਨੂੰ ਕਿਸੇ ਵੇਲੇ ਮੇਰੀ ਸਿਹਤ ਨਹੀਂ ਠੀਕ ਹੈ ਕਿ ਮੈਂ ਇੰਡੀਆ ਆਇਆ ਚਾਹੇ ਇੱਥੇ ਆ ਘਰ ਹੈ ਨੀ ਕੋਈ ਹੋਰ ਤਾਂ ਉਹਨੇ ਮੈਨੂੰ ਚਾਹ ਵੀ ਬਣਖਲੀਆ ਦੇਣੀ ਜੇ ਹੋਰ ਉਹਨਾਂ ਤੋਂ ਕੁਛ ਨੀ ਕਹਿਣਾ ਚੱਲ ਮੈਂ ਤੈਨੂੰ ਆਮਲੇਟ ਜਿਹਾ ਬਣਾ ਦਵਾਂ ਜਾਂ ਫਿਰ ਕਹਿਣਾ ਅੱਛਾ ਮੈਂ ਤੂੰ ਆਹ ਬ੍ਰੈਡ ਟੋਸਟ ਲੈ ਲਾ ਜਾਂ ਆਹ ਫਲਾਨੀ ਚੀਜ਼ ਲੈ ਲਾ ਮੈਂ ਤੈਨੂੰ ਦੇ ਦਿੰਦਾ ਤੂੰ ਖਾ ਲਾ
0: ਰਿਸ਼ਤੇਦਾਰੀ ਚ ਵੀ ਜਾਣਾ ਨਾ ਪਹਿਲਾਂ ਪ੍ਰੋਬਲਮ ਇਹ ਹੁੰਦੀ ਸਾਡੇ ਚਲੋ ਇੱਥੇ ਪ੍ਰੋਬਲਮ ਇਹ ਹੈ ਕਿ ਮਾਫ਼ੀ ਚਾਹੁੰਦਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿਸੇ ਨੂੰ ਦੁੱਖ ਪਹੁੰਚਾਉਂਦੀ ਨਹੀਂ ਹੈ ਜੇ ਕਿਤੇ ਅਸੀਂ ਪਰਿਵਾਰ ਨੇ ਜਾਂ ਮੈਂ ਅਸੀਂ ਦੋਵਾਂ ਨੇ ਕਿਤੇ ਜਾਣਾ ਸਾਡੀ ਪ੍ਰੋਬਲਮ ਹੁੰਦੀ ਹੈ ਚਲੋ ਜੇ ਤਾਂ ਬੱਚੇ ਘਰ ਹੈ ਫਿਰ ਡੋਗ ਨੂੰ ਘਰ ਛੱਡ ਜਾਈਦਾ ਪਰ ਜੇ ਚਾਰਾ ਨਹੀਂ ਜਾਣਾ ਤਾਂ ਫਿਰ ਡੋਗ ਦੀ ਮਜਬੂਰੀ ਬਣ ਜਾਂਦੀ ਹੈ ਇਹਨੂੰ ਕਿੱਥੇ ਛੱਡੀਏ ਜੀ
2: ਫਿਰ ਉਹਨੂੰ ਕਿਸੇ ਕਿਸੇ ਮਿੱਤਰ ਦੋਸਤ ਦੇ ਛੱਡਣਾ ਹੋਊਗਾ ਜਿਹਦੇ ਹੋਊਗਾ ਤਾਂ ਕਿੱਦਾਂ ਸਾਂਭ ਲਈ ਇੰਨਾ ਚਿਰ
0: ਤੇ ਮੈਂ ਕਈ ਵਾਰੀ ਉਹ ਚੀਜ਼ ਨੂੰ ਸੋਚਦਾ ਹੁੰਦਾ ਕਿ ਜੇ ਹੁਣ ਆਪਾਂ ਜਿਹੜੇ ਸਾਡੇ ਪੁਰਾਣੇ ਪਰਿਵਾਰ ਨੇ ਹਨਾ ਉਹਨਾਂ ਦੇ ਵਿੱਚ ਝਾਤ ਮਾਰੀਏ ਤੇ ਬਹੁਤ ਸਾਰੀਆਂ ਔਰਤਾਂ ਇਸੇ ਕਰਕੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਉਂਦੀਆਂ ਜਾਂਦੀਆਂ ਨਹੀਂ ਸੀ ਕਿ ਇਹ ਰੋਟੀ ਕਿੱਦਾਂ ਖਾਊਗਾ ਭਾਈ ਮਤਲਬ ਕਿ ਜੇ ਮੈਂ ਚਲੇ ਗਈ ਤਾਂ
2: ਉਹਨਾਂ ਦੇ ਹੱਥ ਮੱਝ ਪੁਆਈ ਹੁੰਦੀ ਸੀ
0: ਹਾਂਜੀ ਮੱਝ ਬਿਲਕੁਲ ਹੈ ਜੀ ਮੱਝ ਚੋਣੀਆਂ ਬਿਲਕੁਲ ਹੈ ਜੀ
2: ਉਹਨਾਂ ਨੇ ਕੀ ਕਰਨਾ ਉਹਨਾਂ ਨੂੰ ਇਹ ਪਤਾ ਹੁੰਦਾ ਸੀ ਉਹ ਕਿਤੇ ਵਿਚਾਰੀਆਂ ਜੇ ਚਾਹੁੰਦੀਆਂ ਵੀ ਨਾ ਕਿਸੇ ਭੂਆ ਮਾਸੀ ਦੇ ਚਾਹੇ
0: ਕਿਤੇ ਰਹਿ ਸਕਦੀਆਂ ਸੀ ਕਿਤੇ ਹਾਂਜੀ
2: ਉਹ ਰਹਿ ਨਹੀਂ ਸਕਦੀਆਂ ਮੱਝ ਪਈਏ ਹੁੰਦੇ ਸੀ ਹੱਥ ਤਾਂ ਇਹ ਹੁੰਦਾ ਸੀ ਫਿਰ ਤੂੰ ਮੁੜਿਆ ਏ
0: ਜੀ
2: ਘਰਦਿਆਂ ਨੇ ਮੋਰਲਿਆਂ ਨੇ ਵੀ ਕਹਿਣਾ ਤਾਂ ਉਹਨੂੰ
0: ਵੀ ਕਹਿਣਾ
2: ਤੇ ਨਹੀਂ ਮੈਨੂੰ ਜਾਣਾ ਪੈਣਾ ਮੈਂ ਰਹਿ ਨਹੀਂ ਸਕਦੀ ਮੇਰੇ ਮੱਝ ਮੈਂ ਜਾ ਕੇ ਚੋਣ
0: ਬਿਲਕੁਲ ਹੈ ਜੀ
2: ਮੈਂ ਕਿਹਾ ਨੀ ਜਾਣ ਕੇ ਪਵਾ ਦਿੰਦੇ ਸੀ
0: ਬਿਲਕੁਲ
2: ਚਾਲ ਸੀ ਬਦਲਵਾ ਹੋਰ ਵੀ ਕਿਸੇ ਨੂੰ ਦੋ ਬੰਦੇ ਵੀ ਤਾਂ ਹੋ ਸਕਦੇ ਆ ਭੁਪਿੰਦਰ ਜੀ
0: ਇਹ ਭੈਣ ਜੀ ਮਰਦ ਸਮਾਜ ਦੀ ਚਾਲ ਸੀ
2: ਨਹੀਂ ਉਹੀ ਮੈਂ ਕਹਿੰਦੀ ਹਾਂ ਭਾਈ ਚਾਹੇ ਮਰਦ ਸਮਾਜ ਦੀ ਜਾਂ ਸੱਸ ਦੀ ਜਾਂ ਕਿਸੇ ਦੀ ਚਾਲ ਹੀ ਸੀ ਤੇ ਨਹੀਂ ਤਾਂ ਉਹ ਏਦਾਂ ਹੈ ਜਾਂ ਇਹ ਉਹ ਕਿਸੇ ਵੇਲੇ ਉਹ ਕਹੇ ਵੀ ਚੱਲ ਠੀਕ ਹੈ ਤੂੰ ਰਹਿ ਪੁੱਤ ਮੈਂ ਚੋਲੂੰਗੀ ਮੈਂ ਕਿਹਾ ਫਿਰ ਇਹਦਾ ਮਤਲਬ ਇਹੀ ਥੋੜਾ ਭਾਈ ਇਹਦਾ ਮਤਲਬ ਉਹ ਉਹਨਾਂ ਦਾ ਏਦਾਂ ਹੁੰਦਾ ਤਾਂ ਸੀ ਉਹ ਕਿਹਾ ਤਾਂ ਉਹ ਖਤ ਕਰਦੀਆਂ ਸੀ
0: ਹਨਾ
2: ਹੁਣ ਥੋੜੋ ਏਦਾਂ
0: ਕਰਦੇ
2: ਹੁਣ ਤਾਂ ਤੁਸੀਂ ਦੇਖੋ ਆਪਣੀਆਂ ਚਾਹੇ ਬੱਚੇ ਆ ਵੋਟੀਆਂ ਆ ਚਾਹੇ ਨੋਹਾਂ ਆ ਜੇ ਵੋਟੀਆਂ ਜਾਂ ਕੁੜੀਆਂ ਜੇ ਹੁਣ ਜਿਆਦਾ ਹੀ ਉਹ ਥੱਕੀਆਂ ਹੁਣ ਕਿਸੇ ਵੇਲੇ ਉਹ ਆਉਂਦੇ ਆਉਂਦੇ ਵੀ ਰਸਤੇ ਚ ਚੁੱਕ ਲੈਣੀਆਂ ਫੂਟ ਲੈ ਆਉਗੇ ਤੇ ਚੱਲੇ ਆਨੇ ਹਨਾ ਤਾਂ ਤੁਹਾਨੂੰ ਮੈਂ ਦੱਸਦੀ ਮੈਂ ਕਈ ਵਾਰ ਆਪਣੀ ਬੇਟੀ ਨਾਲ ਗੱਲ ਕਰਦੀ ਹੁੰਦੀ ਤੇ ਮੈਂ ਜੋਬ ਵੀ ਕਰਦੀ ਹੁੰਦੀ ਸੀ ਮੈਂ 5 ਦਿਨ ਜੋਬ ਕਰਦੀ ਹੁੰਦੀ 2 ਦਿਨ ਆਪਣੇ ਹਸਬੈਂਡ ਅਸੀਂ ਗੈਸ ਸਟੇਸ਼ਨ ਗਏ ਸੀ ਤਾਂ ਉੱਥੇ ਮੈਂ ਜੋਬ ਕਰਨੀ ਹੁੰਦੀ ਸੀ ਇੱਕ ਦਿਨ ਤਾਂ ਭੁਪਿੰਦਰ ਜੀ ਮੇਰੀ ਜੋਬ ਏਦਾਂ ਦੀ ਹੁੰਦੀ ਸੀ ਤੁਸੀਂ ਦੇਖੋ ਪਹਿਲਾਂ ਤਾਂ ਮੈਂ 5 ਦਿਨ ਉੱਥੇ ਕਰਕੇ ਆਈ ਆ ਫਿਰ ਰਾਤ ਨੂੰ ਜਿਸਲੇ ਆਈ ਆ ਮੈਂ ਕੰਮ ਕੀਤਾ ਦਬਦਾ ਰੋਟੀ ਪਾਣੀ ਬਣਾਇਆ ਫਿਰ ਰਾਤ ਨੂੰ ਮੈਂ ਜਾਣਾ ਰਾਤ ਨੂੰ ਪੂਰੀ ਰਾਤ ਮੈਂ ਕੱਲੀ ਤੇ ਹੁੰਦੀ ਸੀ ਗੈਸ ਸਟੇਸ਼ਨ ਤੇ ਤੁਸੀਂ ਦੇਖੋ ਇੱਕ ਬੰਦੇ ਨੇ ਤੀਵੀਂ ਨੇ ਕੱਲੀ ਨੇ ਕੰਮ ਕਰਨਾ ਡਰ ਲੱਗਦਾ ਕਿ ਨਹੀਂ ਹਨਾ ਮੈਨੂੰ ਕਈਆਂ ਨੇ ਕਹਿਣਾ ਤੈਨੂੰ ਡਰ ਨੀ ਲੱਗਦਾ ਤੇ ਤੇਰੇ ਕੋਲ ਪੈਸੇ ਹੁੰਦੇ ਕੁਛ ਮੈਂ ਕਿਹਾ ਉਹ ਜਿਸਲੇ ਆਉਣੀ ਉਸਲੇ ਘਰ ਤਾਂ ਬੈਠਿਆਂ ਤੇ ਵੀ ਆ ਜਾਣੀ ਜੇ ਕਿੱਦਾਂ ਵੀ ਆ ਜਾਣੀ ਵੀ ਜਦੋਂ ਜੋ ਘਰ ਤੇ ਕੰਮ ਆ ਕਰਦੀ ਮੈਂ ਕਰਦੀ ਮੈਨੂੰ ਅੱਛਾ ਫਿਰ ਮੈਂ ਉਹ ਸਾਰੀ ਰਾਤ ਮੈਂ ਕਰਨਾ ਜਾਣੀ ਕਿ 2 ਵਜੇ ਤੋਂ ਬਾਅਦ ਚੱਲ ਘੱਟ ਆਉਂਦੇ ਗੈਸ ਪਵਾਉਣ ਲਈ 2 ਘੰਟੇ ਸੋਣਾ ਤੇ 4 ਵਜੇ ਫਿਰ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਮੇਰੇ ਹਸਬੈਂਡ ਨੇ 8 ਵਜੇ ਆਉਣਾ ਫਿਰ ਉਹਨੇ 4 ਵਜੇ ਤਕਾਲਾ ਜਾਣਾ ਮੈਂ 4 ਵਜੇ ਨਾਲ ਜਾਣਾ ਤੁਸੀਂ ਦੇਖ ਲੋ ਮੇਰੇ 32-33 ਘੰਟੇ ਹੋ ਜਾਂਦੇ ਸੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਫਿਰ ਹੁਣ ਜੇ ਕੋਈ ਮੈਨੂੰ ਕਹੇ ਜੀ ਇਹ ਮਾਲ ਭੈਣ ਜੀ ਮੋਚਾਂ ਚਾਹੀਏ
0: ਹੁਣ ਦੇਖੋ ਅੱਜ ਵੀ ਜੇ ਇੰਡੀਆ ਦੀ ਗੱਲ ਕਰ ਲਈਏ ਭੈਣ ਜੀ ਦੇਖੋ ਇੰਡੀਆ ਚ ਤੇ ਅੱਜ ਵੀ ਪਰਿਵਾਰਾਂ ਦੀ ਗੱਲ ਹੈ ਲੈ ਬੈਲੀਆਂ ਬੈਠੀਆਂ ਕੁਝ ਬਣਾਇਆ ਨੀ ਸਵੇਰ ਦੀਆਂ ਓਦਾਂ ਹੀ ਤੁਸੀਂ
2: ਹਾਂਜੀ ਅੱਛਾ ਮੈਂ ਸਕੂਲੇ ਵੀ ਜਦ ਪੜ੍ਹਦੀ ਹੁੰਦੀ ਸੀ ਭੁਪਿੰਦਰ ਜੀ ਮੈਂ ਸਕੂਲ ਦੀ ਵੀ ਗੱਲ ਦੱਸਦੀ ਇੰਡੀਆ ਦੀ ਵੀ ਤੁਸੀਂ ਦੇਖੋ ਵੀ ਮੈਂ ਉੱਥੇ ਪੜ੍ਹਦੀ ਹੁੰਦੀ ਸੀ ਮੇਰੀ ਮੰਮੀ ਸਟਿਚਿੰਗ ਦਾ ਕੰਮ ਕਰਦੀ ਸੀ ਫਿਰ ਮੈਨੂੰ ਵੀ ਆ ਗਿਆ ਕਰਨਾ ਮੈਨੂੰ ਮਤਲਬ ਘਰੋਂ ਹੀ ਮੈਂ ਸਿੱਖ ਲਿਆ ਹਨਾ ਉਹ ਤੋਂ ਬਾਅਦ ਸਕੂਲੇ ਜਿਵੇਂ ਕੁੜੀਆਂ ਮੇਰੀਆਂ ਚੁੰਨੀਆਂ ਨੂੰ ਪੀਕੋ ਪੀਕੋ ਕੀਤੀਆਂ ਹੁੰਦੀਆਂ ਤੁਹਾਨੂੰ ਪੀਕੋ ਤਾਂ ਪਤਾ ਹੀ ਹੋਣਾ ਫਿਰ
0: ਚਾਰੇ
2: ਪਾਸੇ ਕੀਤੀਆਂ ਹੁੰਦੀਆਂ ਤਾਂ ਉਹ ਕੁੜੀਆਂ ਨੇ ਦੇਖਣੀ ਬਹੁਤ ਸੋਹਣੀ ਪੀਕੋ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਮੇਰੀਆਂ ਚੁੰਨੀਆਂ ਹੋਣੀ ਤਾਂ ਉਹਨੇ ਕਹਿਣਾ ਸਾਨੂੰ ਵੀ ਕਰਦੇ ਉਹਨੇ ਮੈਨੂੰ ਪੈਸੇ ਦੇ ਦੇਣੇ ਭੁਪਿੰਦਰ ਜੀ ਤਾਂ ਮੈਂ ਚੁੰਨੀਆਂ ਨੂੰ ਪੀਕੋ ਵੀ ਕਰਦੇ
0: ਬਿਲਕੁਲ
2: ਮਤਲਬ ਮੈਂ ਸੋਚਦੀ ਹਾਂ ਤਾਂ ਮਤਲਬ ਮੈਨੂੰ ਤਾਂ ਪਹਿਲਾਂ ਤੋਂ ਆਦਤਾਂ ਪਈਆਂ ਕੰਮ ਕਰਨ ਦੀ
0: ਬਿਲਕੁਲ ਹੈ ਜੀ
2: ਹਾਂਜੀ ਹਾਂਜੀ ਫਿਰ ਰਹੀ ਗੱਲ ਕੱਢਣ ਦੀ ਪਰਾਉਣ ਦੀ ਸਾਰਾ ਕੁਛ ਹੀ ਕੰਮ ਸਿੱਖੇ ਹੁੰਦੇ ਸੀ ਕਿਤੇ ਮੈਂ ਕਹਿੰਦੀ ਦਰੀਆਂ ਮੇਰੇ ਚੱਲ ਕੋਈ ਹਿਸਾਬ ਨੀ ਪੈਂਤੀ ਚੜੀ ਤਾਂ ਮੈਂ ਦਰੀਆਂ ਵੀ ਬੁਣੀਆਂ ਮੇਰੇ ਬਾਰੇ ਕੋਈ ਸੋਚ ਲਊਗਾ ਫਿਰ ਮੈਂ ਦਰੀਆਂ ਦੁਨੀਆਂ ਵੀ ਹਾਂਜੀ ਕੱਤ ਦੇ ਵੀ ਰਹੇ ਆ ਮੈਂ ਤਾਂ ਮੇਰੀ ਨਣਾਨ ਦੋਨੋਂ ਨਾ ਤੁਹਾਨੂੰ ਮੈਂ ਦੱਸਦੀ ਆ ਸਾਨੂੰ ਬੀਜੀ ਨੇ ਮੇਰੀ ਸੱਸ ਨੇ ਸਾਨੂੰ ਦੋਨਾਂ ਨੂੰ ਨਾ ਇੱਕ ਸੇਰ ਪੱਕਾ ਸਵੇਰ ਨੂੰ ਉਹ ਦੇ ਦੇਣਾ ਮਤਲਬ ਪੂਣੀਆਂ ਦੇ ਦੇਣੇ ਆ ਅਸੀਂ ਦੋਨਾਂ ਜਣਿਆਂ ਨੇ ਕਰਨੇ ਕਦੋਂ ਉੱਠੀ ਦਾ ਅਸੀਂ ਦੁਪਹਿਰ ਨੂੰ ਲੰਚ ਲਏ ਸਵੇਰ ਨੂੰ ਚਾਹ ਚੂ ਪਰੌਂਠੇ ਜਾਂ ਖਾ ਖੂ ਕੇ ਜਾਂ ਮੱਕੀ ਦੀ ਰੋਟੀ ਮੇਥੇ ਵਾਲੀ ਖਾ ਖੂ ਕੇ ਕੰਮ ਕਰਨ ਲੱਭਣਾ ਉਹ ਤੋਂ ਬਾਅਦ ਫਿਰ ਦੁਪਹਿਰ ਨੂੰ ਉੱਠਣਾ ਤੁਸੀਂ ਦੇਖੋ ਅਸੀਂ ਤਕਾਲਾਂ ਤੱਕ ਦੋਨਾਂ ਜਣਿਆਂ ਸੀਰ ਪੱਕਾ ਕੱਤ ਲੈਂਦੇ ਹਾਂ
0: ਬਿਲਕੁਲ ਹੈ ਜੀ ਕਿਆ ਬਾਤ ਹੈ
2: ਕੋਈ ਸੋਚ ਨੀ ਮੇਰੇ ਬਾਰੇ ਸੋਚਦਾ ਸਕਦਾ ਫਿਰ ਮੈਂ ਸਾਰੇ ਕੰਮ ਕੀਤੇ ਉਹ ਸਾਰੇ ਗੋਥਰੂ ਹੋਈ ਉਹ
0: ਜੀ ਬਿਲਕੁਲ ਹੈ ਜੀ
2: ਪਰ ਕੀਤੇ ਹੋ ਆ ਤਾਂ ਹੁਣ ਭੁਪਿੰਦਰ ਜੀ ਨੌਕਰੀ ਵੀ ਕੀਤੀ ਕੰਮ ਵੀ ਕੀਤਾ ਸਭ ਕੁਛ ਚੱਲ ਜੀ ਹੁਣ ਆਪਣੀਆਂ ਮੌਜਾਂ ਵੀ ਕਰਦੇ ਆ ਤਾਂ ਕਿਸੇ ਨੂੰ ਫਿਕਰ ਨਹੀਂ ਸਕਦਾ ਹੈਗਾ
0: ਬਿਲਕੁਲ
2: ਚਲੋ ਹੁਣ ਮੈਂ ਤਾਂ ਆਪਣੀ ਕਹਾਣੀ ਜਿਹੀ ਆਪਣੀਆਂ ਗੱਲਾਂ ਕਰ ਗਈ ਮਤਲਬ ਕੰਮ ਤਾਂ ਹੈਗਾ ਹੀ ਆ ਜਿਹਨੇ ਕਰਨਾ ਆ ਇੱਥੇ ਵੀ ਕਰਦੇ ਆ ਉੱਥੇ ਵੀ ਇੰਡੀਆ ਵੀ ਕਰਦੇ ਇਹ ਮੇਰੀ ਖੈਰ ਬਚਪਨ ਜਿਹੇ ਤੋਂ ਹੀ ਆਦਤਾਂ ਪੈ ਜਾਂਦੀਆਂ ਹੁਣ ਜਿੱਦਾਂ ਤੁਸੀਂ ਆਪਣੇ ਘਰੇ ਦੇਖਦੇ ਕਿ ਸਿੱਖ ਗਏ
0: ਹੁਣ ਜੇ ਬੱਚਿਆਂ ਨੂੰ ਤੁਸੀਂ ਸ਼ੁਰੂ ਤੋਂ ਲਾਵਾਂਗੇ ਉਹਦੇ ਵਿੱਚ ਫਰਕ ਤਾਂ ਆਪਾਂ ਇੰਡੀਆ ਚ ਪਹਿਲਾਂ ਹੀ ਕਰ ਦਿੰਦੇ ਨਾ ਭਈ ਰਸੋਈ ਚ ਜੇ ਮੁੰਡਾ ਵੀ ਕੋਈ ਕੰਮ ਕਰ ਲੈ ਤੂੰ ਹੀ ਤੇਈ ਕਰਦਾ ਬਾਹਰ ਨਿਕਲ ਹਨਾ
2: ਹਾਂਜੀ
0: ਤੇ ਉਹ ਇੱਥੇ ਹੁਣ ਹੈਗਾ ਕਿ ਚਾਹੇ ਮੁੰਡੇ ਨੇ ਚਾਹੇ ਕੁੜੀ ਆ ਉਹਨਾਂ ਨੂੰ ਉਹਨਾਂ ਦੀ ਡਿਊਟੀ ਲਾਈ ਹੋਈ ਆ ਭਈ ਆ ਤੁਸੀਂ ਆਹ ਕਰਨਾ ਉਹ ਕਰਨਾ ਜੀ ਵੀਕਐਂਡ ਦੇ ਉੱਤੇ ਸਾਫ਼ ਸਫਾਈ ਕਰਨੀ ਆ ਸਾਰਾ ਕੁਝ ਰਲ ਮਿਲ ਕੇ ਕਰ
2: ਹੁਣ ਤੁਹਾਨੂੰ ਮੈਂ ਆਪਣੇ ਘਰ ਦੀ ਗੱਲ ਦੱਸਦੀ ਆ ਮੈਂ ਆਪਣੇ ਹਸਬੈਂਡ ਦੇ ਤਾਂ ਮੇਰੇ ਆਪਣੇ ਦੋਹਾਂ ਦੇ ਕੱਪੜੇ ਧੋਣੀ ਹਨਾ
0: ਜੀ
2: ਮੇਰੀ ਨੂੰਹ ਆਪਣੇ ਆਪਣੇ ਤਾਂ ਮੇਰੇ ਪੁੱਤ ਦੇ ਕੱਪੜੇ ਧੋਂਦੀ ਆ ਮੇਰੀ ਪੋਤੀ ਨੇ ਆਪਣੇ ਧੋਣੇ ਮੇਰੇ ਪੋਤੇ ਨੇ ਆਪਣੇ ਧੋਣੇ
0: ਬਿਲਕੁਲ
2: ਮਤਲਬ ਕਿ ਉਹਨੇ ਆਪਣੇ ਆਪਣੇ ਧੋਣੇ ਅਸੀਂ ਅਸੀਂ ਰਲ ਮਿਲ ਕੇ ਆਪਣੇ ਆਪਣੇ ਧੋ ਲੈਣੇ ਮਤਲਬ ਇੱਕ ਦੂਜੇ ਨੂੰ ਕੋਈ ਕਹਿੰਦਾ ਇਹ ਕਰਨਾ
0: ਹਾਂ ਬਿਲਕੁਲ ਨਾਲੇ ਇੱਕ ਕਿਸੇ ਦੇ ਉੱਤੇ ਬੋਝ ਨੀ ਗਾ ਜੀ ਮਤਲਬ ਕਿ ਡਿਪੈਂਡ ਨੀ ਗਾ ਨਾ ਇੱਕ ਦੂਜੇ ਤੇ ਬਿਲਕੁਲ ਜੀ
2: ਹਾਂਜੀ ਫਿਰ ਉਹ ਜੇ ਕਾਲਜ ਜਾਂਦੀ ਆ ਉਹਨੇ ਨਾ ਆਪਣੀ ਮੰਮੀ ਨੂੰ ਠਾਲਣਾ ਨਾ ਉਹ ਮੈਨੂੰ ਠਾਲਣਾ ਕੁਛ ਨੀ ਹੁਣ ਰਾਤ ਨੂੰ ਆਪਣਾ ਫੂਡ ਜਿਹੜਾ ਜੇ ਕੋਈ ਪਾਸਤਾ ਜਾਂ ਕਿਸੇ ਵੀ ਤਰ੍ਹਾਂ ਦਾ ਅਮਰੀਕਨ ਕਿਸ ਤਰ੍ਹਾਂ ਦਾ ਬਣਾਉਣਾ ਖਾਣਾ ਚਾਹੁੰਦੀ ਉਹਨੂੰ ਬਣਾ ਕੇ ਰਾਤ ਨੂੰ ਪੈਕ ਕਰਕੇ ਰੱਖ ਲੈਣਾ ਸਵੇਰ ਨੂੰ ਉੱਠਣਾ ਸਮੂਦੀ ਬਣਾਉਣੀ ਉਹ ਲੈ ਕੇ ਬਸ ਚੱਲ ਜਾਣਾ ਉਹਨੀ ਕਿਸੇ ਨੂੰ ਆਪਣੀ ਮਾਤਾ ਨੂੰ ਨੀ ਠੱਲਣਾ ਤਾਂ ਆਪਣੀ ਦਾਦੀ ਮਾਂ ਨੂੰ ਨੀ ਠੱਲਣਾ ਕਿਸੇ ਨੂੰ ਨੀ ਠੱਲਣਾ
0: ਦੇਖੋ ਠੀਕ ਆ ਉਹ ਦੇਖੋ ਹੁਣ ਆਪਣੇ ਇੱਥੇ ਕਈ ਟੱਬਰ ਹੈਗੇ ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਟਰੈਕਿੰਗ ਲਾਈਨ ਦੇ ਵਿੱਚ ਨੇ ਉਹਨਾਂ ਨੂੰ ਇਹ ਹੁੰਦਾ ਹੈ ਸ਼ਿਕਵਾ ਕਿ ਮੈਂ ਸਵੇਰ ਨੂੰ ਜਲਦੀ 4 ਵਜੇ ਕੰਮ ਤੇ ਜਾਣਾ ਇਹ ਉੱਠੀ ਨੀ ਹਜੇ ਤਾਈ ਮੇਰੇ ਨਾਲ ਰੋਟੀ ਨੀ ਪਕਾਈ ਵੀ ਤੂੰ ਰਾਤ ਨੂੰ ਉਹਨੂੰ ਪੈਕ ਕਰਕੇ ਰੱਖ ਲਾ ਸਾਰਾ ਕੁਝ ਕਰ ਲਾ ਹਨਾ ਕਾਹਤੋਂ ਅਗਲੀ ਦੀ ਨੀਂਦ ਕਾਹਤੋਂ ਖਰਾਬ ਕਰਦਾ ਤੂੰ ਤਾਂ ਜਾਣਾ ਹੀ ਜਾਣਾ ਤੂੰ ਤਾਂ ਉੱਠਣਾ ਹੀ ਆ
2: ਅੱਛਾ ਭੁਪਿੰਦਰ ਜੀ ਮੈਂ ਵੀ ਪਹਿਲਾਂ ਏਦਾਂ ਕਰਦੇ ਹੁੰਦੀ ਸੀ ਰੋਜ਼ ਸਵੇਰ ਨੂੰ ਉੱਠ ਕੇ 2 ਫੁਲਕੇ ਲਾਉਣੇ ਤਾਂ ਸਬਜ਼ੀ ਪਾਉਣੀ ਤਾਂ ਮੈਂ ਸਕੂਲ ਦਿਨ ਜਾਣਾ ਜੋਬ ਤੇ ਹਨਾ ਫੇਰ ਮੈਂ ਇੱਕ ਵਾਰ ਕਿਸੇ ਦੇ ਘਰ ਪਰਾਉਣੀ ਗਈ ਇੱਥੇ ਨਿਊਯਾਰਕ ਦੀ ਗੱਲ ਆ ਹਨਾ ਤਾਂ ਉੱਥੇ ਉਹ ਮੈਂ ਕਿਹਾ ਤੁਸੀਂ ਆ ਕੀ ਕਰਨ ਲੱਗੇ ਕਹਿੰਦੀ ਦੂਜੀ ਆਂਟੀ ਮੈਂ ਤਾਂ ਏਦਾਂ ਕਰ ਲੈਣੀ ਹੁੰਦੀ ਰਾਤ ਨੂੰ ਆਹ ਸਬਜ਼ੀ ਡੱਬੀ ਚ ਪਾ ਕੇ ਤਾਂ ਰੋਟੀ ਬਣਾ ਕੇ ਪੈਕ ਕਰਕੇ ਰੱਖ ਲੈਣੀ ਤੇ ਸਵੇਰ ਨੂੰ ਉੱਠਣਾ ਚੁੱਕ ਕੇ ਤੁਰ ਪੈਣਾ ਹਨਾ ਬਸ ਤਿਆਰ
0: ਹਾਂਜੀ ਬਿਲਕੁਲ ਕਿਤੇ ਬੰਦਾ
2: ਮੈਂ ਕਿਹਾ ਅੱਛਾ ਰਾਤ ਨੂੰ ਵੀ ਬਣਾ ਲੈਣੀ ਉਹ ਕਹਿੰਦੀ ਗੱਲ ਸੁਣੋ ਜੇ ਤੁਸੀਂ ਸਵੇਰ ਨੂੰ ਵੀ, ਮੈਂ ਕਿਹਾ ਮੈਂ ਸਵੇਰ ਨੂੰ ਬਣਾਉਣੀ, ਕਹਿੰਦੀ ਜੇ ਤੁਸੀਂ ਸਵੇਰ ਨੂੰ ਬਣਾਈ ਉਹ ਵੀ ਜੇ ਤੁਸੀਂ 2 ਵਜੇ ਖਾਣੀ ਉਹ ਬੇਹੀ ਹੋਣੀ ਆ, ਫਿਰ ਰਾਤ ਦੀ ਖਾ ਲਈ ਤਾਂ ਵੀ ਕੀ ਆ, ਕਹਿੰਦੀ ਉਹਨਾਂ ਤੁਹਾਡਾ ਟਾਈਮ ਕਿੰਨਾ ਬਚਦਾ।
0: ਬਿਲਕੁਲ
2: ਆਪਾਂ ਗੱਲਾਂ ਇੱਕ ਦੂਜੇ ਤੋਂ ਭਵਿੰਦਰ ਜੀ ਬਹੁਤ
0: ਸਿੱਖਦੇ
2: ਆ, ਸੌਖਾ ਕੰਮ ਹੈ।
0: ਬਿਲਕੁਲ
2: ਹਾਂਜੀ ਹਾਂਜੀ, ਚਲੋ ਬਹੁਤ ਵਧੀਆ ਸਾਰਾ ਪ੍ਰੋਗਰਾਮ, ਬਹੁਤ ਸੋਹਣਾ ਸੀਗਾ, ਆਹ ਕਹਾਣੀ ਵੀ ਬਹੁਤ ਵਧੀਆ ਸੀ। ਵਾਕਈ ਇੱਥੇ ਜਿਸਲੇ ਹੁਣ ਮੁੰਡਾ ਕੁੜੀ ਤੁਹਾਨੂੰ ਮੈਂ ਦੱਸਦੀ ਆ ਨਾ, ਕੰਮ ਕਰਦੇ ਆ ਏਦਾਂ, ਸੱਚੀ ਨੀ ਪਤਾ ਲੱਗਦਾ, ਮੋਹਰੇ ਸ਼ਕਲ ਦੇਖ ਕੇ ਪਤਾ ਲੱਗਦਾ, ਜੇ ਮੋਰਲੇ ਪਾਸੇ ਦੇਖਦੇ ਉਹਨਾਂ ਨੂੰ ਮੁੰਡਾ ਕੁੜੀ ਤਾਂ ਪਤਾ ਲੱਗਦਾ, ਵਾਕਈ ਨੀ ਕਈਆਂ ਤਾਂ ਪਤਾ ਲੱਗਦਾ ਮੁੰਡਾ ਹੈ ਕੁੜੀ ਹੈ, ਜਾਂ ਕਿੱਦਾਂ ਹੈ, ਸਾਨੂੰ ਪਤਾ ਨੀ ਲੱਗਦਾ
0: ਕੀਤਾ
2: ਉਹਨਾਂ ਨੇ। ਅਸੀਂ ਫਰਸ਼ ਪਟਾ ਕੇ ਤਾਂ ਦੂਜਾ ਲੱਕੜੀ ਦਾ ਪਵਾਇਆ ਸੀ, ਤਾਂ ਤੁਸੀਂ ਦੇਖੋ ਜਾਣੀ ਕਿ ਕੁੜੀ ਹੀ ਕੰਮ ਸਾਰੇ ਕਰਦੀ ਸੀ, ਸਪੈਨਿਸ਼ ਮੁੰਡਾ ਤਾਂ ਸਪੈਨਿਸ਼, ਕੁੜੀ ਉਹ ਕੁੜੀ ਜ਼ਿਆਦਾ ਕੰਮ ਕਰਦੀ ਸੀ।
0: ਬਿਲਕੁਲ
2: ਤਾਂ ਇੱਥੇ ਸਾਰੇ ਕੰਮ ਕਰਦੀਆਂ ਕੁੜੀਆਂ ਮੁੰਡੇ, ਕੋਈ ਫਰਕ ਨੀ,
0: ਫਰਕ ਨੀ, ਬਿਲਕੁਲ।
2: ਚਲੋ ਭੁਪਿੰਦਰ ਜੀ ਪ੍ਰੋਗਰਾਮ ਸੱਚੀ ਬਹੁਤ
0: ਸੋਹਣਾ,
2: ਹਾਂਜੀ ਚਲੋ ਗੱਲਬਾਤ ਹੋ ਗਈ। ਫਿਰ ਮੈਂ ਤਾਂ ਕਈ ਵਾਰ ਸੋਚਦੀ ਹੁੰਦੀ ਹੁਣ ਮੜ ਕੇ ਪੇਸ਼ ਹੋਵਾਂ ਜਦਕ ਨੂੰ, ਫਿਰ ਇੱਦਾਂ ਹੁੰਦਾ ਫਿਰ ਨਹੀਂ ਹੋ ਹੁੰਦਾ, ਪਰ ਸੁਣਦੀ ਰਹਿੰਦੀ।
0: ਮਜਬੂਰੀਆਂ ਵੀ ਨੇ।
2: ਹਾਂਜੀ ਸਤਿ ਸ਼੍ਰੀ ਅਕਾਲ,
0: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਮਾਲ ਸੁਰਿੰਦਰ ਜੀ ਜੁੜੇ ਸਨ ਤੇ ਗੱਲਬਾਤ ਕਰਕੇ ਗਏ ਨੇ ਅਮਰੀਕਾ ਤੋਂ। ਲੋ ਦੋਸਤੋ, ਸਮਾਂ ਬਹੁਤ ਹੋ ਗਿਆ ਤੇ ਮੈਂ ਇੱਥੇ ਤੁਹਾਡੇ ਤੋਂ ਲੈਣਾ ਆ ਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਜਾਂਦੇ ਜਾਂਦੇ ਇੱਕ ਨਾਮ ਜ਼ਰੂਰ ਸਾਂਝਾ ਕਰ ਦਵਾਂ, ਸਤਪਾਲ ਗਿਰੀ ਗੋਸਵਾਮੀ ਸਾਹਿਬ ਨੇ ਸਾਦਰ ਪ੍ਰਣਾਮ ਵੀਰ ਜੀ ਕਹਿੰਦੇ ਨੇ ਗੁਜਰਾਤ ਦੀ ਧਰਤੀ ਤੋਂ, ਤਾਂ ਬਾਕੀ ਸੁਨੇਹੇ ਆਪਾਂ ਸਾਂਝੇ ਕਰ ਹੀ ਦਿੱਤੇ ਆ। ਸੋਹਣੀ ਸਾਂਝ ਵੀਰ ਜੀ ਦੀ ਗੱਲ ਕੀਤੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਮੈਨੂੰ ਦਿਓ ਆਖਿਆ ਸਾਰਿਆਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਹੁਣ ਮੁਲਾਕਾਤ ਜੀ। ਸਤਿ ਸ਼੍ਰੀ ਅਕਾਲ ਜੀ।

ਦੁਆਬਾ ਰੇਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲੇ ਦੁਨੀਆ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਦੋਸਤੋ ਅੱਜ 20 May 2026 ਦਾ ਦਿਹਾੜਾ ਅਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਪ੍ਰੋਗਰਾਮ 'ਤੇ। ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ 2.25 ਘੰਟੇ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਆਡੀਓ ਅਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਤਰਫੋਂ। ਅਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਅਤੇ ਅੱਜ ਵੈਸੇ ਤਾਂ ਦਿਨ ਹੁੰਦਾ ਹੈ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਦਾ, ਪਰ ਕਿਤੇ ਕੰਮਾਂ ਕਾਰਾਂ ਦੇ ਨਾਲ ਵਿਅਸਤ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਉਹਨਾਂ ਦੇ ਨਾਲ ਸਬੱਬ ਬਣਾਵਾਂਗੇ, ਪਰ ਆਪਾਂ ਰਲ ਮਿਲ ਕੇ ਅੱਜ ਦੀ ਕਚਹਿਰੀ 'ਚ ਹਾਜ਼ਰੀ ਲਵਾਵਾਂਗੇ। ਅਤੇ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਘਮਾਸਾਨ ਜਿਹੜਾ ਮੱਚ ਰਿਹਾ, ਅਤੇ ਹੋਰ ਸਾਰੀਆਂ ਨਵੀਆਂ ਅਪਡੇਟ ਨੇ, ਅਤੇ ਅਮੈਰੀਕਾ ਦੀ ਅਤੇ ਈਰਾਨ ਦੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਆਪਹੁਦਰੀਆਂ ਦਾਦਾਗਿਰੀ ਚੱਲ ਰਹੀ ਹੈ। ਅਤੇ ਇਸੇ ਤਰ੍ਹਾਂ ਨਾਰਵੇ ਦੇ ਵਿੱਚ ਮੋਦੀ ਸਾਹਿਬ ਦੀ ਫੇਰੀ ਤੋਂ ਬਾਅਦ ਇਟਲੀ ਦੇ ਜਿਹੜੀ ਹੈ PM ਮੈਲੋਨੀਆ ਦੇ ਨਾਲ ਚਰਚਾ ਦਾ ਵਿਸ਼ਾ ਜਿਹੜਾ ਕੈਂਡੀ ਸਾਂਝੀ ਕੀਤੀ ਹੈ, ਅਤੇ ਮਿੱਠੀ ਗੋਲੀ ਜਿਹੜੀ ਦਿੱਤੀ ਹੈ ਅਤੇ ਉਹਦੀ ਵੀ ਚਰਚਾ ਜਿਹੜੀ ਛਿੜੀ ਹੋਈ ਹੈ, ਅਤੇ ਸਮੇਂ ਸਮੇਂ ਦੇ ਉੱਤੇ ਚੱਲ ਰਿਹਾ ਨਾਲ ਦੀ ਨਾਲ ਪੱਤਰਕਾਰਤਾ। ਪੱਤਰਕਾਰ ਜਿਹੜੇ ਸਨ ਨਾਰਵੇ ਤੋਂ ਲੇਡੀ, ਉਹਦੀ ਜਿਹੜੀ ਹੈ ਅਕਾਊਂਟ ਨੂੰ ਜਿਹੜਾ ਬਲੌਕ ਕਰ ਦਿੱਤਾ ਗਿਆ, ਅਤੇ ਇਸ ਤਰ੍ਹਾਂ ਦਾ ਸਿਲਸਿਲਾ ਨੰਬਰ 1 ਦੇ ਉੱਤੇ ਆਜ਼ਾਦੀ ਜਿਹੜੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਉਹਨਾਂ ਦੀ ਸੰਗੀ ਜਾਂ ਗਲਾ ਘੁੱਟਿਆ ਜਾ ਰਿਹਾ ਹੈ। ਅਤੇ ਹਾਲਾਤ ਹਰ ਪਾਸੇ ਤਕਰੀਬਨ ਇੱਕੋ ਜਿਹੇ ਨਜ਼ਰ ਆਉਂਦੇ ਆ, ਬਾਕੀ ਦੇਖਦੇ ਹਾਂ ਦੇਸ਼ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਕੀ ਕੁਝ ਕਹਿੰਦਾ ਹੈ। ਪਰ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਅਤੇ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:13 ਦਾ ਸਮਾਂ ਹੈ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ, ਦੁਪਹਿਰ ਦੇ 12:13 ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:13 ਦਾ, ਅਤੇ ਭਾਰਤ ਦੇ ਵਿੱਚ ਰਾਤ ਦੇ 9:43, ਅਤੇ UK ਦੇ ਵਿੱਚ ਸ਼ਾਮ ਦੇ 5:13, ਅਤੇ ਯੂਰਪੀਅਨ ਯੂਨੀਅਨ ਦੇ ਵਿੱਚ ਸਮਾਂ ਅਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:13 ਦੀ ਹੈ। ਅਤੇ ਲਓ ਫਿਰ ਅੱਜ ਦੇ ਵਿਚਾਰ 20 May ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਜਿਹੜਾ ਵੀ ਬੰਦਾ ਪ੍ਰਗਤੀ ਦਾ ਹਾਮੀ ਹੈ ਉਹਨੂੰ ਪੁਰਾਣੇ ਅਕੀਦਿਆਂ ਨੂੰ ਨਾ ਮੰਨਣਾ ਅਤੇ ਉਹਨਾਂ ਨੂੰ ਚੈਲੰਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਚਲਿਤ ਵਿਸ਼ਵਾਸ ਦੀ ਜਿਹੜੀ ਹੈ ਹਰ ਇੱਕ ਗੱਲ ਨੂੰ ਦਲੀਲ ਦੀ ਕਸਵੱਟੀ ਦੇ ਉੱਤੇ ਪਰਖੇ। ਅਤੇ ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਵਾਪਰਿਆ ਦੁਨੀਆਦਾਰੀ ਦੇ ਉੱਤੇ ਉਹਦੇ ਵੱਲ ਨੂੰ ਚੱਲਦੇ ਹਾਂ। 20 May 1498 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਵਾਸਕੋ ਡੀ ਗਾਮਾ ਭਾਰਤ ਜਿਹੜਾ ਪਹੁੰਚਿਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਅਤੇ 1506 ਦੇ ਵਿੱਚ ਇਟਾਲੀਅਨ ਜਿਹੜੇ ਸਨ, ਕ੍ਰਿਸਟੋਫਰ ਕੋਲੰਬਸ ਦੀ ਸਪੇਨ ਦੇ ਵਿੱਚ ਮੌਤ ਹੁੰਦੀ ਹੈ। 1830 ਦੇ ਵਿੱਚ ਡਾਕਟਰ ਹਾਈਡ ਨੇ ਜਿਹੜਾ ਸੀ ਫਾਊਂਟੇਨ ਪੈੱਨ ਜਿਹੜਾ ਸੀ ਪੈਂਟੈਂਟ ਜਿਹੜਾ ਕਰਵਾ ਲਿਆ ਸੀ। ਅਤੇ 1873 ਦੇ ਵਿੱਚ ਅਮੈਰੀਕਾ ਦੇ ਬਿਜ਼ਨਸਮੈਨ ਲੈਵੀ ਸਟਾਰਸ ਅਤੇ ਦਰਜੀ ਜੈਕਬ ਡੇਵਿਸ ਨੇ ਜਿਹੜਾ ਸੀ ਪਹਿਲੀ ਵਾਰ ਨੀਲੇ ਰੰਗ ਦੀ ਜੀਨ ਜਿਹੜੀ ਸੀ ਤਿਆਰ ਕੀਤੀ ਸੀ, ਜੋ ਜੀਨ ਅੱਜ ਪ੍ਰਚਲਿਤ ਹੈ ਦੁਨੀਆ ਪੱਧਰ ਦੇ ਵਿੱਚ। 1983 ਦੇ ਵਿੱਚ ਪਹਿਲੀ ਵਾਰ HIV ਦਾ ਜਿਹੜਾ ਕਾਰਨ ਏਡਜ਼ ਦੇ ਬਾਰੇ ਜਨਰਲ ਸਾਇੰਸ ਦੇ ਵਿੱਚ ਖਬਰ ਜਿਹੜੀ ਸੀ ਛਪੀ ਸੀ 1983 ਦੇ ਵਿੱਚ ਪਹਿਲੀ ਖਬਰ। 1992 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਜਿਹੜਾ ਆਪ ਛੱਡਿਆ, ਅਤੇ 1995 ਦੇ ਵਿੱਚ ਰੂਸ ਨੇ ਮਾਨਵ ਰਹਿਤ ਜਿਹੜਾ ਸੀਗਾ ਬਗੈਰ ਬੰਦੇ ਤੋਂ ਅੰਤਰਿਕਸ਼ ਜਾਣ ਦਾ ਜਿਹੜਾ ਸੀ ਸਫਲ ਪ੍ਰੀਖਣ ਕਰ ਲਿਆ ਸੀ। 2018 ਦੇ ਵਿੱਚ ਵਿਸ਼ਵ ਮਧੂ ਮੱਖੀ ਦਿਵਸ ਜਿਹੜਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਸਾਡੀ ਜਿਹੜੀ ਹੈ ਸਥਾਪਨਾ ਦੇ ਲਈ, ਮਨੁੱਖੀ ਸਥਾਪਨਾ ਦੇ ਲਈ ਵੀ ਲਗਾਤਾਰ, ਅਤੇ ਸਾਡੀ ਹੋਂਦ ਦੇ ਉੱਤੇ ਵੀ ਕਿਤੇ ਨਾ ਕਿਤੇ ਖਤਰਾ ਖੜ੍ਹਾ ਹੋ ਸਕਦਾ ਹੈ। ਕਿਸਾਨੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹਨਾਂ ਮਧੂ ਮੱਖੀਆਂ ਦੀ ਜਾਂ ਭਵਰਿਆਂ ਦੀ ਬਹੁਤ ਜ਼ਰੂਰਤ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ, ਮਨ ਦੇ ਵਿੱਚ ਕੁਝ ਵਿਚਾਰ ਚੱਲੇ ਦੇਖ ਕੇ ਇਹਨਾਂ ਭਵਰਿਆਂ ਨੂੰ, ਜਦੋਂ ਠੰਡੇ ਇਲਾਕਿਆਂ ਦੇ ਵਿੱਚ ਵੀ -30, 35, 40 ਤੱਕ ਵੀ ਇਹ ਮਤਲਬ ਕਿ ਪੱਤਿਆਂ ਦੀ ਬੁੱਕਲ ਦੇ ਵਿੱਚ ਜਾਂ ਜ਼ਮੀਨ ਦੀ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੁਕੋ ਲੈਂਦੇ ਆ, ਅਤੇ ਸਿਰਫ ਇੱਕ ਸਪੈਸ਼ਲ ਜਿਹੜੀ ਹੈ ਰਾਣੀ ਮੱਖੀ ਹੈ ਉਹ ਹੀ ਬਚਾ ਆਪਣਾ ਸਰਵਾਈਵਲ ਬਣਦੀ ਹੈ, ਸਰਵਾਈਵ ਕਰਦੀ ਹੈ, ਅਤੇ ਉਹ ਫਿਰ ਆਪਣੀ ਕਲੋਨੀ ਦੁਬਾਰਾ ਸ਼ੁਰੂ ਕਰਦੀ ਹੈ, ਸਮਾਜ ਸਿਰਜਦੀ ਹੈ।
ਅਤੇ ਆਪਣੇ ਜਿਹੜੇ ਉਹਦੇ ਨਾਲ ਵਰਕਰ ਹੁੰਦੇ ਆ ਮਜ਼ਦੂਰ, ਉਹ ਫਿਰ ਉਹਦਾ ਹੱਥ ਵਟਾਉਂਦੇ ਆ ਅਤੇ ਹੋਰ ਫਿਰ ਜਿਹੜਾ ਅੱਗੇ ਆਪਣੀ ਜਿਹੜੀ ਕਲੋਨੀ ਨੂੰ ਆਪਣੇ ਪਰਿਵਾਰ ਨੂੰ ਵੱਡਾ ਕਰਦੇ ਆ। ਤਾਂ ਫਿਰ ਉਸੇ ਤਰ੍ਹਾਂ ਹੀ ਜਦੋਂ ਸਿਆਲ ਦੀ ਰੁੱਤ ਸ਼ੁਰੂ ਹੁੰਦੀ ਹੈ ਫਿਰ ਉਹ ਰਾਣੀ ਮੱਖੀਆਂ ਜਿਹੜੀਆਂ ਨੇ, ਨਵੀਆਂ ਜਿਹੜੀਆਂ ਰਾਣੀ ਮੱਖੀਆਂ ਨੇ, ਉਹ ਬਚਦੀਆਂ ਨੇ ਅਤੇ ਉਹ ਫਿਰ ਅਗਲੀ ਜਿਹੜੀ ਹੈ ਜਨਰੇਸ਼ਨ ਨੂੰ ਹੋਰ ਅੱਗੇ ਵਧਾਉਂਦੀਆਂ। ਅਤੇ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਅਤੇ ਭਾਈ ਇਹਨਾਂ ਨੂੰ ਮਾਰਨ ਦੇ ਉੱਤੇ, ਕਿਉਂਕਿ ਇਹ ਸਾਡਾ ਜਿਹੜਾ ਜੀਵਨ ਨੇ, ਜੇ ਇਹ ਖਤਮ ਹੋ ਗਈਆਂ ਤਾਂ ਮਨੁੱਖੀ ਜੀਵਨ ਜਿਹੜਾ ਖਤਰੇ ਦੇ ਵਿੱਚ ਪੈ ਸਕਦਾ ਹੈ। ਫਲ ਬੂਟੇ ਜੋ ਪ੍ਰਜਨਨ ਹੁੰਦਾ ਉਹਨਾਂ ਦਾ, ਫਸਲਾਂ ਜਿਹੜੀਆਂ ਉੱਗਦੀਆਂ ਨੇ, ਬਣਦੀਆਂ ਨੇ, ਪੱਕਦੀਆਂ ਨੇ, ਉਹਨਾਂ ਦਾ ਸਾਰਾ ਕੁਝ ਹੀ ਰੁਕ ਜਾਵੇਗਾ। ਦੂਸਰੇ ਪਾਸੇ ਗੱਲ ਕਰਦੇ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ, ਉਹਨਾਂ ਦੇ ਅਕਸ਼ ਨੂੰ ਵਰਗ ਲਾਉਣ ਦੇ ਯਤਨ ਜਿਹੜੇ ਚੱਲ ਰਹੇ ਨੇ। ਮਜ਼ਦੂਰ ਵਰਗ ਦੀ ਲੁੱਟ ਦੇ ਰਾਹ ਦੇ ਵਿੱਚ ਸਭ ਤੋਂ ਵੱਡੇ ਦੁਸ਼ਮਣ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲਦੇ ਉਹ ਲੋਕ ਨੇ, ਜੋ ਉਸਦੀ ਸੋਚ ਨੂੰ ਜਿਹੜਾ ਖੁੰਡਿਆਂ ਕਰਕੇ ਉਸਦੀ ਛਵੀ ਨੂੰ ਜਿਹੜਾ ਬਦਲਣ ਦੇ ਯਤਨ ਕਰ ਰਹੇ ਨੇ। ਭਗਤ ਸਿੰਘ ਉਹਨਾਂ ਨੂੰ ਪਗੜੀ, ਟੋਪੀ ਜਾਂ ਧਰਮਾਂ ਦੇ ਮਸਲਿਆਂ ਦੇ ਵਿੱਚ ਉਲਝਾ ਕੇ ਉਹਨਾਂ ਨੂੰ ਇੱਕ ਅੱਤਵਾਦੀ ਦੇ ਵਜੋਂ ਪੇਸ਼ ਕਰਦੇ ਰਹਿੰਦੇ ਨੇ। ਇੱਕ ਹੱਥ ਬਦਮਾਸ਼ਾਂ ਵਾਂਗ ਮੁੱਛ ਉੱਪਰ ਅਤੇ ਦੂਜੇ ਹੱਥ ਦੇ ਵਿੱਚ ਪਿਸਤੌਲ ਦੇ ਘੋੜੇ ਉੱਪਰ ਵਿਖਾਇਆ ਜਾਂਦਾ। ਗੱਡੀਆਂ ਦੇ ਉੱਤੇ ਅੰਗਰੇਜ਼ ਖੰਘੇ ਸੀ ਤਾਂ ਹੀ ਉਹ ਕਹਿੰਦੇ ਟੰਗੇ ਸੀ, ਦੇ ਸਟਿੱਕਰ ਜਿਹੜਾ ਲਾ ਕੇ ਅਕਸ ਜਿਹੜਾ ਉਹਨਾਂ ਦਾ ਵਿਗਾੜਿਆ ਜਾ ਰਿਹਾ। ਇੱਕ ਵਾਰ ਦਿੱਲੀ ਯੂਨੀਵਰਸਿਟੀ ਦੀ ਹਿੰਦੀ ਦੇ ਵਿੱਚ ਛਪੀ ਕਿਤਾਬ ਹੈ ਭਾਰਤ ਕਾ ਸੁਤੰਤਰਤਾ ਸੰਘਰਸ਼, ਉਹਦੇ ਵਿੱਚ ਭਗਤ ਸਿੰਘ ਅਤੇ ਜਿਹੜਾ ਸੀ ਸੂਰਿਆ ਸੈਨ ਨੂੰ ਜਿਹੜਾ ਸੀ ਕ੍ਰਾਂਤੀਕਾਰੀ ਅੱਤਵਾਦੀ ਲਿਖਿਆ ਗਿਆ। ਸਮੇਂ ਸਮੇਂ ਦੇ ਉੱਤੇ ਕੱਟੜ ਹਿੰਦੂਆਂ ਅਤੇ ਸਿੱਖਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਵੀ ਵਰਤੇ ਜਾ ਰਹੇ ਨੇ। RSS ਦੇ ਵੱਲੋਂ ਆਪਣੇ ਮੁਰਾਰੀ ਬਾਪੂ ਨੂੰ ਮੋਹਰਾ ਬਣਾ ਕੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਸਮਾਧਾਂ 'ਤੇ 24 ਫਰਵਰੀ ਤੋਂ 4 ਮਾਰਚ ਤੱਕ 2007 ਦੇ ਵਿੱਚ ਰਾਮ ਕਥਾ ਕਰਵਾਉਣ ਦਾ ਜਿਹੜਾ ਢਕਵੰਜ ਵੀ ਜਿਹੜਾ ਰਚਿਆ ਗਿਆ। ਉਸ ਸਮੇਂ ਪ੍ਰਧਾਨ ਮੰਤਰੀ ਵਰਗੇ ਕਈ ਗੇੜੇ ਮਾਰਦੇ ਰਹੇ। ਫਿਰੋਜ਼ਪੁਰ ਤੋਂ ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਜਿਸਦੇ ਕਾਂਗਰਸ ਦੇ ਆਗੂ ਦੇ ਨਾਲ ਸੰਬੰਧ ਹਨ, ਉਹ ਵੀ ਕਥਾ ਦੇ ਵਿੱਚ ਗੇੜੇ ਮਾਰਦੇ ਰਹੇ। ਉਹਨਾਂ ਨੇ ਬਿਆਨ ਦਿੱਤਾ ਸੀ ਕਿ ਸ਼ਹੀਦ ਭਗਤ ਸਿੰਘ ਨਾਸਤਕ ਨਹੀਂ ਸੀ, ਉਹ ਤਾਂ ਭਾਈ ਰਾਮ ਸਿੰਘ ਦਾ ਜਿਹੜਾ ਸੀ ਪੈਰੋਕਾਰ ਜਾਂ ਪੈਰੋਕਾਰ ਸੀ। 25-3 ਜਾਣੀ ਕਿ 25 ਮਾਰਚ 2007 ਦੇ ਵਿੱਚ RSS ਦੇ ਸਪਤਾਹਿਕ ਪਰਚੇ ਜਿਹੜੇ ਨੇ ਪੰਚ ਜੈਨ ਅਤੇ ਪੰਜਾਬੀ ਦੇ ਯੁੱਗ ਬੋਧ ਅਤੇ ਹਿੰਦੀ ਦੇ ਪੰਥਕ ਸੰਦੇਸ਼ ਦੇ ਵਿੱਚ ਇਹਨਾਂ ਨੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਤੋੜ ਮਰੋੜ ਕੇ ਲਿਖਿਆ। ਭਗਤ ਸਿੰਘ ਪੱਕੇ ਆਰੀਆ ਸਮਾਜੀ ਸਨ, ਉਹ ਨਾਸਤਿਕ ਨਹੀਂ ਸੀ, ਉਹ ਮਾਰਕਸਵਾਦੀ ਜਾਂ ਕਮਿਊਨਿਸਟ ਨਹੀਂ ਸਨ, ਉਹ ਮਹਿਜ ਇੱਕ ਦੇਸ਼ ਭਗਤ ਸਨ। ਫਿਰ ਕੁਝ ਲੋਕਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੀ ਲਾਹੌਰ ਰੇਲਵੇ ਸਟੇਸ਼ਨ ਦੇ ਥਾਣੇ ਅੰਦਰ ਮੰਜੇ ਉੱਪਰ ਬੈਠੇ ਅਤੇ ਗੋਪਾਲ ਸਿੰਘ CID ਦੇ DSP ਦੀ ਕੁਰਸੀ ਦੇ ਉੱਤੇ ਬੈਠੇ ਦੀ ਫੋਟੋ ਦੇ ਬਾਰੇ ਪ੍ਰਚਾਰ ਕੀਤਾ ਜਾਣ ਲੱਗ ਪਿਆ। ਸ਼ਹੀਦ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਰੱਬ ਨੂੰ ਮੰਨਣ ਲੱਗ ਪਏ ਸਨ, ਉਹਨਾਂ ਦੇ ਸਿਰ ਦੇ ਉੱਤੇ ਜੂੜਾ ਸੀ, ਭਾਵ ਉਹ ਸਿੱਖ ਬਣ ਗਏ। ਅਸਲ ਦੇ ਵਿੱਚ ਇਹ ਫੋਟੋ ਸ਼ਹੀਦ ਭਗਤ ਸਿੰਘ ਦੀ ਸਾਂਡਰਸ ਦਾ ਕਤਲ ਕਰਨ ਤੋਂ ਪਹਿਲਾਂ ਦੀ ਹੈ। 19 ਜਿਹੜਾ ਅੱਜ ਕੱਲ੍ਹ ਬੀਤੇ ਦੇ ਵਿੱਚ ਜਦੋਂ ਦਿਹਾੜਾ ਆਉਂਦਾ 19 ਮਈ 1927 ਤੋਂ 4 ਜੁਲਾਈ 1927 ਦੀ ਪਹਿਲੀ ਗ੍ਰਿਫਤਾਰੀ ਦੀ ਦੱਸੀ ਜਾਂਦੀ ਹੈ। ਜਦੋਂ ਲਾਹੌਰ ਦੇ ਵਿੱਚ ਦੁਸਹਿਰਾ ਬੰਬ ਕਾਂਡ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਜਿਹੜਾ ਸੀ ਪ੍ਰਚਾਰ ਵੀ ਚੱਲਦਾ ਰਿਹਾ ਕਿ ਗਦਰੀ ਬਾਬਾ ਰਣਧੀਰ ਸਿੰਘ ਨਰੰਗਵਾਲ ਦੀ ਪ੍ਰੇਰਨਾ ਸਦਕਾ ਉਹ ਆਸ ਤੱਕ ਬਣ ਗਿਆ ਸੀ, ਜਦਕਿ ਉਸਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਦੇਸ਼ ਦੀ ਆਜ਼ਾਦੀ ਦੇ ਲਈ ਆਖਰੀ ਖੂਨ ਦਾ ਕਤਰਾ ਵੀ ਵਹਾ ਦੇਵੇਗਾ। ਪਰ ਦੂਸਰੇ ਪਾਸੇ ਦੇਖੋ ਜਿਹੜੇ ਗਦਰੀ ਬਾਬੇ ਹੋਏ ਨੇ, ਜਿਨ੍ਹਾਂ ਨੇ ਗੁਰੂ ਘਰ ਕੈਨੇਡਾ ਅਮਰੀਕਾ ਦੇ ਵਿੱਚ ਪਹਿਲੇ ਖੋਲ੍ਹੇ, ਆਪ ਅੰਮ੍ਰਿਤ ਛੱਕ ਕੇ ਸੇਵਾਵਾਂ ਵੀ ਨਿਭਾਈਆਂ ਉੱਥੇ ਦੀਆਂ, ਸੇਵਾ ਕੀਤੀ, ਸਾਰਾ ਕੁਝ ਕੀਤਾ, ਜਥੇਬੰਦੀਆਂ ਚਲਾਈਆਂ, ਅਤੇ ਉਹਨਾਂ ਤੋਂ ਵੱਡਾ ਸਿੱਖ ਕੌਣ ਹੋ ਸਕਦਾ। ਪਰ ਉਹਨਾਂ ਨੂੰ ਕਾਮਰੇਡ ਕਹਿ ਦਿੱਤਾ ਜਾਂਦਾ। ਉਹ ਆਪਣਾ ਧਰਮ ਦੇ ਵਿੱਚ ਵੀ ਪ੍ਰਪੱਖ ਸਨ ਅਤੇ ਆਪਣੀ ਕਹੀ ਕਰਨੀ ਦੇ ਵੀ ਉੱਤੇ ਜਿਹੜਾ ਪੂਰਾ ਉਤਰਦੇ ਸਨ। ਉਹਨਾਂ ਦੀਆਂ ਜ਼ਮੀਨਾਂ ਕੁਰਕ ਹੋਈਆਂ, ਉਹਨਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤਣੀਆਂ ਪਈਆਂ, ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਈਆਂ। ਅੱਜ ਵੀ ਜਿਹੜਾ ਉਹਨਾਂ ਦੀ ਜੇ ਸਬੂਤ ਚਾਹੀਦੇ ਨੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਨਿੱਜੀ ਤੌਰ 'ਤੇ ਵੀ ਆਪਾਂ ਜਾਣਦੇ ਹਾਂ, ਖੁਰਦਪੁਰ ਜਿਹੜੇ ਪਹਿਲੇ ਭਾਈ
ਆਪਣੇ ਬਲਵੰਤ ਸਿੰਘ ਜੀ, ਲਛਮਣ ਸਿੰਘ ਜੀ ਹੋਏ ਨੇ, ਤਾਂ ਉਹਨਾਂ ਨੇ ਦੇਖੋ ਅੱਜ ਵੀ ਉੱਥੇ ਸਕੂਲ ਕੁੜੀਆਂ ਦਾ ਸਰਕਾਰੀ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ, ਪਹਿਲੇ ਸਕੂਲਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਹੈ ਅਤੇ ਉਹ ਚੱਲ ਰਹੇ ਨੇ। ਉਹਨਾਂ ਨੇ ਤਾਂ ਆਪਣਾ ਲੇਖਾ ਜੋ ਦੇਣਾ ਸੀ ਦੇ ਦਿੱਤਾ, ਸਾਰਾ ਕੁਝ ਲੋਕਾਂ ਦੇ ਸਮਰਪਿਤ ਕਰ ਦਿੱਤਾ, ਪਰ ਅੱਜ ਦੇ ਜਿਹੜੇ ਨੇ ਪਹਿਰੇਦਾਰ ਕੀ ਕਰ ਰਹੇ ਆ ਉਹ ਸਾਡੇ ਸਾਹਮਣੇ ਆ। ਉਹਨਾਂ ਨੇ ਮੈਂ ਨਾਸਤਿਕ ਕਿਉਂ ਆ ਲਿਖ ਕੇ ਦੱਸ ਦਿੱਤਾ ਸੀ ਕਿ ਉਸਦਾ ਰੱਬ ਦੇ ਵਿੱਚ ਕੋਈ ਯਕੀਨ ਨਹੀਂ ਹੈ। ਹੁਣ ਫਿਰ ਉਸਦੀ ਸੋਚ ਨੂੰ ਬਦਲਣ ਦੇ ਲਈ ਯਤਨ ਕੀਤੇ ਜਾ ਰਹੇ ਨੇ। CCE ਪ੍ਰਣਾਲੀ ਤਹਿਤ 7ਵੀਂ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਬੈਰਕ ਦੇ ਵਿੱਚ ਬੈਠਾ ਦਾ ਜਿਹੜਾ ਸੀ ਪਾਠ ਕਰ ਰਿਹਾ ਸੀ ਬੈਠਿਆ, ਅਤੇ ਉਸਨੂੰ ਪਤਾ ਹੈ ਕਿ ਕੱਲ੍ਹ ਉਸਨੂੰ ਫਾਂਸੀ ਹੋ ਜਾਏਗੀ। ਉਸਦੇ ਚਿਹਰੇ ਦੇ ਉੱਤੇ ਖੁਸ਼ੀ ਦੇ ਚਿੰਨ੍ਹ ਨਜ਼ਰ ਆ ਰਹੇ ਨੇ। ਜਿਹੜੇ ਜਦ ਜੇਲਰ ਉਸਦਾ ਹਾਲ

ਚੀਜ਼ ਪਸੰਦ ਆਉਂਦੀ ਹੈ ਕਿ ਇੱਕ ਆਪਣੀ ਵਿਚਾਰਧਾਰਾ ਹੈ, ਪਰ ਉਹ ਜੋ ਦੇਸ਼ ਦੇ ਲਈ ਕਰ ਗਏ ਕਦੇ ਉਹਨਾਂ ਦੇ ਬਾਰੇ ਅਸੀਂ ਗੱਲ ਸੋਚੀਏ ਕਿ ਲੋਕਾਂ ਦੇ ਨਾਲ ਜਿਹੜਾ ਹਕੂਮਤਾਂ ਦੇ ਨਾਲ ਮੱਥਾ ਲਾ ਕੇ ਜੋ ਸਾਡੀ ਝੋਲੀ ਪਾ ਗਏ ਨੇ। ਮੈਂ ਉਸਨੂੰ ਇਸ ਜਨਮ ਦੇ ਵਿੱਚ ਕੋਈ ਸੁੱਖ ਨਹੀਂ ਦੇ ਸਕਿਆ, ਹਾਂ ਵਾਅਦਾ ਕਰਦਾ ਕਿ ਅਗਲੇ ਜਨਮ ਦੇ ਵਿੱਚ ਜ਼ਰੂਰ ਸੁੱਖ ਦੇਵਾਂਗਾ, ਆਪਣੀ ਮਾਂ ਨੂੰ ਭਗਤ ਸਿੰਘ ਕਹਿੰਦਾ ਹੈ। ਇੱਕ ਵਾਰ ਅਖਬਾਰ ਦੇ ਵਿੱਚ ਇਹ ਵੀ ਖਬਰ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਹੁਸੈਨੀਵਾਲਾ ਵਿਖੇ ਗੁਰਦੁਆਰੇ ਦੀ ਉਸਾਰੀ ਹੋ ਰਹੀ ਹੈ। ਉੱਥੇ ਲੱਗੇ ਬੋਰਡ ਦੇ ਉੱਤੇ ਲਿਖਿਆ ਕਿ ਇਮਾਰਤ ਦੀ ਉਸਾਰੀ ਦੇ ਲਈ ਸੇਵਾ ਪਾਓ, ਨਾਸਤਕ ਤੋਂ ਭਗਤ ਸਿੰਘ ਨੂੰ ਆਸਤਕ ਬਣਾਇਆ ਜਾ ਰਿਹਾ। ਉੱਥੇ ਲੋਕ ਹੁਣ ਪਹਿਲਾਂ ਮੱਥਾ ਟੇਕਣਗੇ, ਸੁੱਖਾਂ ਸੁੱਕਣਗੇ ਅਤੇ ਮਾਇਆ ਦੇ ਗੱਫੇ ਜਿਹੜੇ ਚੜਾਉਣਗੇ। ਕੌਮੀ ਸ਼ਹੀਦ ਦੀ ਸੋਚ ਨੂੰ ਵਿਗਾੜਨ ਦਾ ਇਹ ਗੰਭੀਰ ਮਸਲਾ ਕੀ ਨਾਸਤਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ? ਇਸ 'ਤੇ ਸੋਚਣਾ ਬਣਦਾ ਹੈ। ਅਖਬਾਰਾਂ ਦੇ ਵਿੱਚ ਇਹ ਖਬਰ ਅਤੇ ਫੋਟੋ ਵੀ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਬੰਗਾ ਫੈਸਲਾਬਾਦ ਪਾਕਿਸਤਾਨ ਵਿਖੇ ਉਸਦਾ ਨਾਂ ਜਿਹੜਾ ਉਸਦੇ ਨਾਂ ਦੇ ਉੱਤੇ ਬਣੀ ਹਵੇਲੀ ਦੇ ਗੇਟ ਦੇ ਉੱਤੇ ਬੋਰਡ ਦੇ ਉੱਤੇ ਲਿਖਿਆ ਸਰਦਾਰ ਭਗਤ ਸਿੰਘ ਸੰਧੂ। ਇੱਥੇ ਗੋਤ ਲਿਖਣੀ ਚਿੰਤਾ ਦਾ ਵਿਸ਼ਾ, ਕਿਉਂਕਿ ਭਗਤ ਸਿੰਘ ਜਾਤ ਪਾਤ ਅਤੇ ਧਰਮ ਤੋਂ ਬਹੁਤ ਜਿਹੜਾ ਸੀ ਉੱਪਰ ਉੱਠ ਕੇ ਇਨਸਾਨੀਅਤ ਦਾ ਜਿਹੜਾ ਹਾਮੀ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਭਗਤ ਸਿੰਘ ਹੋਣਾ ਦੀ, ਅਤੇ ਕੋਈ ਉਹਨਾਂ ਨੂੰ ਆਪਣੇ ਨਾਲ ਜੋੜ ਰਿਹਾ, ਕੋਈ ਤੋੜ ਰਿਹਾ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਅਕਸ ਨੂੰ ਵਰਗਲਾਉਣ ਦਾ ਜਿਹੜਾ ਯਤਨ ਚੱਲ ਰਹੇ ਨੇ। ਇਹ ਸੀ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਈ ਹੈ ਗੱਲਬਾਤ, ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਲਓ ਦੋਸਤੋ, ਅੱਜ ਦੀਆਂ ਗੱਲਾਂ ਬਾਤਾਂ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ, ਅਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ, ਅਤੇ ਗੱਲਬਾਤ ਕਰਦੇ ਹਾਂ ਫਿਰ ਅੱਜ ਦੇ ਮੁੱਦਿਆਂ ਦੀ। ਆ ਗਿਆ ਪੰਥਕ ਕਾਨਫਰੰਸ ਦਾ ਸੱਦਾ ਜੀ, ਅਤੇ ਪੈ ਗਈ ਹੈ ਕੇਜਰੀਵਾਲ ਨੂੰ ਭਾਜਰ, ਕਿਸ ਮਸਲੇ ਦੇ ਵਿੱਚ ਪਈ ਹੈ ਉਹਦਾ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਰਾਹੁਲ ਗਾਂਧੀ ਨੇ BJP ਅਤੇ RSS ਨੂੰ ਭਾਜੜਾਂ ਪਾਈਆਂ ਨੇ, ਤੜਥੱਲੀ ਮਚਾ ਦਿੱਤੀ ਹੈ, ਅਤੇ ਉਹਦੇ ਉੱਤੇ ਹੁਣ ਦੂਸ਼ਣਬਾਜ਼ੀ ਸ਼ਬਦੀ ਲੱਗ ਰਹੀ ਹੈ ਕਿ ਭਾਈ ਰਾਹੁਲ ਗਾਂਧੀ ਤਾਂ ਦੇਸ਼ ਧਰੋਹੀ ਹੈ। ਦੂਸਰੇ ਪਾਸੇ ਜਿਹੜਾ ਮੇਲੋਨੀ ਅਤੇ ਸਾਡੇ ਮੋਦੀ ਸਾਹਿਬ ਇੱਕ ਦੂਜੇ ਨਾਲ ਕੈਂਡੀ ਸਾਂਝੀ ਕਰਦੇ ਆ, ਅਤੇ ਪੰਜਾਬੀ 'ਚ ਕਹਿ ਲਈਏ ਕਿ ਮਿੱਠੀ ਗੋਲੀ ਦਿੱਤੀ ਹੈ। ਅਤੇ ਟਰੰਪ ਸਾਹਿਬ ਆਪਣੀ ਜਿਹੜੀ ਹੈ ਦਾਦਾਗਿਰੀ ਕਰ ਰਹੇ ਨੇ, ਈਰਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ, ਅਤੇ ਕਿਊਬਾ ਵੀ ਸਿੱਧਾ ਹੋ ਗਿਆ, ਉਹਦੇ ਉੱਤੇ ਸਖ਼ਤੀ ਜਿਹੜੀ ਕੀਤੀ ਜਾ ਰਹੀ ਹੈ। ਅਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਅਮੈਰੀਕਾ ਈਰਾਨ ਤਣਾਅ ਨਵੇਂ ਮੋੜ ਦੇ ਉੱਤੇ ਖੜ੍ਹਾ ਹੈ। ਅਬਾਸ ਅਰਾਗਚੀ ਜਿਹੜੇ ਨੇ ਈਰਾਨ ਦੇ ਲੀਡਰ, ਉਹਨਾਂ ਵੱਲੋਂ ਅਮੈਰੀਕਾ ਦੇ ਆਪ ਮੁਹਾਰੇ ਰਵੱਈਏ ਦੇ ਉੱਤੇ ਸਿੱਧਾ ਹਮਲਾ ਅਤੇ ਜੰਗ ਦੇ ਦੌਰਾਨ 42 ਅਮੈਰੀਕਨ ਜਹਾਜ਼ ਜਿਹੜੇ ਨੇ ਹੁਣ ਤੱਕ ਤਬਾਹ ਕੀਤੇ ਹੈ, ਉਹਦੀ ਰਿਪੋਰਟ ਇੱਕ ਆਈ ਹੈ। ਦੂਜੇ ਪਾਸੇ PM ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀਆ ਦੀ ਮੁਲਾਕਾਤ ਜਿਹੜੀ ਹੈ ਮੇਲੋਡੀ ਚੋਕਲੇਟ ਬਣ ਗਈ, ਜਾਣੀ ਕਿ ਮਿੱਠੀ ਗੋਲੀ ਦੇ ਦਿੱਤੀ ਹੈ, ਟਿੱਪਣੀ ਦੇ ਕਾਰਨ ਚਰਚਾ 'ਚ ਹੈ। ਅਤੇ ਨਾਰਵੇ ਦੀ ਪੱਤਰਕਾਰ ਹੇਲੇ ਲਿੰਗ ਦੇ ਜਿਹੜੇ ਸਨ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ, ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਆ। ਪ੍ਰੈਸ ਆਜ਼ਾਦੀ ਦੇ ਉੱਤੇ ਵੱਡਾ ਸਵਾਲ ਖੜ੍ਹਾ ਹੋਇਆ। ਪੰਜਾਬ ਦੀ ਸਿਆਸਤ ਦੇ ਵਿੱਚ ਆਪ ਦੇ ਅੰਦਰ ਬਗਾਵਤ ਦੇ ਸੁਰ ਜਿਹੜੇ ਉੱਠਣੇ ਸ਼ੁਰੂ ਹੋ ਗਏ ਹੈ, ਅਤੇ ਕੇਜਰੀਵਾਲ ਦੇ ਉੱਤੇ ਦਬਾਅ ਬਣ ਰਿਹਾ, ਅਤੇ ਸਿਸੋਦੀਆ ਹੁਣੀ ਇੱਕ ਦੂਸਰੇ ਦੇ ਨਾਲ ਸ਼ਬਦੀ ਜਿਹੜੇ ਨੇ ਆਹਮੋ ਸਾਹਮਣੇ ਹੋਏ ਆ ਲੁਧਿਆਣਾ ਦੀ ਮੀਟਿੰਗ ਦੇ ਵਿੱਚ ਕੱਲ੍ਹ। ਅਤੇ ਮਨਪ੍ਰੀਤ ਇਆਲੀ ਦਾ ਅਸਤੀਫਾ ਜਿਹੜਾ ਹੈ ਉਹ ਵੀ ਚਰਚਾ ਦਾ ਵਿਸ਼ਾ ਹੈ। ਅਤੇ ਰਾਹੁਲ ਗਾਂਧੀ ਦੇ ਬਿਆਨਾਂ ਦੇ ਉੱਤੇ ਭਾਜਪਾ ਦਾ ਤਿੱਖਾ ਹਮਲਾ ਜਿਹੜਾ ਚੱਲ ਰਿਹਾ, ਅਤੇ ਦੇਖਦੇ ਹਾਂ ਅੱਜ ਦੀਆਂ ਖਬਰਾਂ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਰਵਨੀਤ ਬਿੱਟੂ ਸਾਹਿਬ ਦੀ ਸਟੇਟਮੈਂਟ ਆਈ ਹੈ ਮਾਨ ਸਾਹਿਬ ਦੇ ਲਈ, ਕਹਿੰਦੇ ਨੇ ਕਿ ਭਾਈ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ISI ਦਾ ਏਜੰਟ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਆਦਮੀ ISI ਜਿਹੜਾ ਉਹਦਾ ਏਜੰਟ ਹੈ, ISI ਦੇ ਕਹਿਣ ਦੇ ਉੱਤੇ ਸਾਡੇ ਦੇਸ਼ ਨੂੰ ਖਤਰੇ ਦੇ ਵਿੱਚ ਪਾਉਣਾ ਚਾਹੁੰਦਾ ਹੈ, ਅਤੇ ਪ੍ਰਧਾਨ ਮੰਤਰੀ ਦੇ ਕੰਮ ਦੇ ਵਿੱਚ ਕਹਿੰਦੇ ਵਿਘਨ ਪਾਉਣਾ ਚਾਹੁੰਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਵਿਦੇਸ਼ ਦੌਰੇ ਨੂੰ ਲੈ ਕੇ ਤੰਜ ਕੱਸਿਆ ਸੀ। ਇਸੇ ਮੁੱਦੇ ਦੇ ਉੱਤੇ ਜਦੋਂ ਪੱਤਰਕਾਰਾਂ ਨੇ ਰਵਨੀਤ ਬਿੱਟੂ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਇਹ ਤਿੱਖੀ ਜਿਹੜੀ ਪ੍ਰਤੀਕਿਰਿਆ ਦਿੱਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪੂਰੇ ਦੇਸ਼ ਦੇ ਮੁੱਖ ਮੰਤਰੀ ਨੇ ਵਿਦੇਸ਼ ਜਾ ਕੇ ਉਹਨਾਂ ਤੇਲ ਅਤੇ ਗੈਸ ਦਾ ਮਸਲੇ ਹੱਲ ਕਰਨੇ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ UAE ਜਾ ਕੇ ਤੇਲ ਦਾ ਮਸਲਾ ਹੱਲ ਕੀਤਾ। ਅਤੇ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਵਿਵਾਦ ਜਿਹੜਾ ਖੜ੍ਹਾ ਹੋਇਆ, ਸਿਆਸੀ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਤਿੱਖੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਸਾਹਮਣੇ ਆਉਣ ਲੱਗ ਪਈਆਂ। ਹਾਲਾਂਕਿ ਭਗਵੰਤ

0: ਜਾਂ ਆਮ ਆਦਮੀ ਪਾਰਟੀ ਵੱਲੋਂ ਇਸ ਬਿਆਨ ਦੇ ਉੱਤੇ ਫਿਲਹਾਲ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਦੂਸਰੇ ਪਾਸੇ ਪੰਜਾਬ PSPCL ਦੀ ਗਜੀ ਗੱਲਬਾਤ ਹੈ ਪਾਵਰਕਾਮ ਦੀ। ਪਾਵਰਕਾਮ ਨੂੰ ਦਿਖਾਈ ਹੈ ਵਿਜੀਲੈਂਸ ਨੇ ਆਪਣੀ ਪਾਵਰ। ਸਾਬਕਾ ਚੇਅਰਮੈਨ ਸਮੇਤ 3 ਗ੍ਰਿਫਤਾਰੀਆਂ ਕੀਤੀਆਂ। ਵਿਜੀਲੈਂਸ ਬਿਊਰੋ ਪੰਜਾਬ ਨੇ ਪਾਵਰਕਾਮ ਦੇ ਸਾਬਕਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ KD ਚੌਧਰੀ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨੇ ਇੱਕ ਮਾਮਲੇ ਦੀ ਪੜਤਾਲ ਮਗਰੋਂ CMD ਤੋਂ ਜਿਹੜਾ ਇਲਾਵਾ ਸੀਨੀਅਰ ਐਕਸੀਅਨ ਸੰਜੀਵ ਜਿਹੜਾ ਪ੍ਰਭਾਕਰ ਅਤੇ ਮੈਸਰਜ ਦਾ ਮਿੰਨੀ ਰਿਜ਼ੋਰਟ ਐਂਡ ਬਿਲਡਰਸ ਪ੍ਰਾਈਵੇਟ ਲਿਮਿਟਡ ਲੁਧਿਆਣਾ ਦੇ ਡਾਇਰੈਕਟਰ ਨੂੰ ਵੀ ਗ੍ਰਿਫਤਾਰ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ KD ਚੌਧਰੀ ਪਾਵਰਕੌਮ ਦੇ ਲੰਮਾ ਸਮਾਂ ਉਹ ਜਿਹੜੇ ਨੇ ਕਾਲਜ ਦੇ ਵਿੱਚ ਰਹੇ ਨੇ, MD ਰਹੇ ਨੇ ਅਤੇ ਉਹ ਕਈ ਮਾਮਲਿਆਂ ਦੇ ਵਿੱਚ ਵਿਵਾਦਿਤ ਰਹੇ ਨੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੇ ਵਿੱਚ ਵਿਵਾਦਿਤ ਰਹੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ। ਜਾਂਚ ਨੰਬਰ 5 ਮਿਤੀ 10 ਮਈ 2021 ਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ KD ਚੌਧਰੀ ਸਮੇਤ ਜਿਹੜਾ ਸੀ 3 ਜਾਣਿਆਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਸੰਤ ਐਵਨਿਊ ਦੇ ਕਾਲੋਨਾਈਜ਼ਰ ਨੇ ਜਿਹੜਾ ਸੀ ਪਾਵਰਕੌਮ ਦੇ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਆਪਣੀ ਕਲੋਨੀ ਦੇ ਵਿੱਚ 10-15 ਵਰਗ ਗਜ਼ ਦਾ ਜਿਹੜਾ ਥਾਂ ਅਤੇ 66 KV ਬਸੰਤ ਐਵਨਿਊ ਸਬ ਸਟੇਸ਼ਨ ਜਿਹੜਾ ਸਥਾਪਿਤ ਕਰਵਾਇਆ। ਬੁਲਾਰੇ ਦਾ ਕਹਿਣਾ ਸੀ ਕਿ ਉਹ ਅਧਿਕਾਰੀਆਂ ਨੇ ਅਣਗਹਿਲੀ ਵਰਤੀ ਜਿਸਦੇ ਕਾਰਨ 66 KV ਸਬ ਸਟੇਸ਼ਨ ਦੀ ਸਾਰੀ ਲਾਗਤ ਕਲੋਨਾਈਜ਼ਰ ਦੀ ਥਾਂ ਪਾਵਰਕੌਮ ਨੂੰ ਤਾਰਨੀ ਪਈ ਹੈ ਅਤੇ ਸਬ ਸਟੇਸ਼ਨ ਲਗਾਉਣ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ। ਇਸ 66 KV ਬਸੰਤ ਐਵਨਿਊ ਸਬ ਸਟੇਸ਼ਨ ਦੇ ਕੋਲ ਕੋਈ ਪੱਕੀ ਸੜਕ ਵੀ ਨਹੀਂ। ਪੱਖੋਵਾਲ ਲਿੰਕ ਰੋਡ ਦੇ ਉੱਤੇ ਲਗਭਗ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਸਥਿਤ ਹੈ। ਇਹ ਸਬ ਸਟੇਸ਼ਨ ਅਣਵਿਕਸਿਤ ਕਲੋਨੀਆਂ ਅਤੇ ਖੇਤਾਂ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ। ਪੜਤਾਲ ਦੇ ਅਨੁਸਾਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਉਸਦੇ ਸਮੇਂ ਫੀਲਡ ਦੇ ਵਿੱਚ ਤੈਨਾਤ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ 66 KV ਸਬ ਸਟੇਸ਼ਨ ਬਸੰਤ ਐਵਨਿਊ ਸੰਬੰਧੀ ਭੇਜੇ ਗਏ ਪ੍ਰਸਤਾਵ ਨੂੰ ਉਸ ਸਮੇਂ ਦੇ ਮੁੱਖ ਪ੍ਰਬੰਧ ਨਿਰਦੇਸ਼ਕ KD ਚੌਧਰੀ ਨੇ ਮਨਜ਼ੂਰੀ ਦਿੱਤੀ ਸੀ। ਚੌਧਰੀ ਨੇ ਇਸ ਸਬ ਸਟੇਸ਼ਨ ਦੀ ਸਥਾਪਨਾ ਦੀ ਪ੍ਰਵਾਨਗੀ ਮੌਕੇ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰ ਅੰਦਾਜ਼ ਕਰਕੇ ਦਿੱਤੀ। ਕਹਿੰਦੇ ਹੈ ਪਾਵਰਕੌਮ ਨੇ ਅਜਿਹਾ ਸਿਰਫ ਬਸੰਤ ਐਵਨਿਊ ਕਲੋਨੀ ਨੂੰ ਕਹਿੰਦੇ ਫਾਇਦਾ ਦੇਣ ਦੇ ਲਈ ਕੀਤਾ, ਇਸ ਦੇ ਵਿੱਚ ਘਿਰੇ ਨੇ। ਦੂਸਰੇ ਪਾਸੇ ਮਨਪ੍ਰੀਤ ਇਆਲੀ ਸਾਹਿਬ ਪੁਨਰ ਸੁਰਜੀਤੀ ਤੋਂ ਮੁੱਖ ਮੋੜ ਗਏ ਨੇ। ਉਹਨਾਂ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਵੱਡਾ ਝਟਕਾ ਲੱਗਿਆ। ਪਾਰਟੀ ਦੇ ਪ੍ਰਮੁੱਖ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਇਆਲੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਤਾਲਮੇਲ ਕਮੇਟੀ ਦੇ ਜਿਹੜੇ ਕਨਵੀਨਰ ਵੀ ਸਨ। ਜੋ ਅੰਦਰ ਖਾਤੇ ਜਿਹੜੀਆਂ ਸੂਚਨਾਵਾਂ ਨੇ ਵਿਚਾਰਧਾਰਕ ਮਤਭੇਦਾਂ ਦੇ ਕਾਰਨ ਦੋਵਾਂ ਸਿਆਸੀ ਜਥੇਬੰਦੀਆਂ ਵਿਚਾਲੇ ਗੱਠਜੋੜ ਨਹੀਂ ਹੋ ਸਕਿਆ। ਦੋਵਾਂ ਸਮੂਹਾਂ ਨੇ ਹਾਲ ਹੀ ਦੇ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ। ਇਆਲੀ ਨੇ ਆਪਣਾ ਅਸਤੀਫਾ ਉਸ ਦਿਨ ਸੌਂਪਿਆ ਜਦੋਂ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਨੀਸ਼ ਸਿਸੋਦੀਆ ਲੁਧਿਆਣਾ ਦੇ ਦੌਰੇ 'ਤੇ ਨੇ। ਇਆਲੀ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਣੇ 7 ਮਿੰਟ ਲੰਮੇ ਵੀਡੀਓ ਸੰਬੋਧਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ, ਭਾਰਤੀ ਜਨਤਾ ਪਾਰਟੀ, BJP ਅਤੇ ਆਮ ਆਦਮੀ ਪਾਰਟੀ ਆਪ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਦੂਸਰੇ ਪਾਸੇ ਬੇਅਦਬੀ ਕਾਨੂੰਨ ਵਾਲੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਹੈ SGPC ਨੇ ਸੱਦ ਲਈ ਹੈ ਵਿਸ਼ਾਲ ਪੰਥਕ ਕਾਨਫਰੰਸ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਦੇ ਵਿੱਚ ਸਿੱਖ ਭਾਵਨਾਵਾਂ ਦੇ ਵਿਰੁੱਧ ਦਰਜ ਮੱਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ਾਲ ਪੰਥਕ ਕਾਨਫਰੰਸ ਜਿਹੜੀ ਹੈ ਇਸ ਮਹੀਨੇ ਦੀ ਆਖਰੀ ਤਾਰੀਖ ਜਿਹੜੀ ਹੈ 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦ ਲਈ ਗਈ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਐਡਵੋਕੇਟ ਧਾਮੀ ਹੋਣਾ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਲੰਘੇ ਦਿਨੀ ਵੱਖ ਵੱਖ ਸਥਾਨਾਂ 'ਤੇ ਪੰਥਕ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਸੰਗਤਾਂ ਦੀ ਭਾਵਨਾ ਸੀ ਕਿ ਇਸ ਗੰਭੀਰ ਮਸਲੇ ਸੰਬੰਧੀ ਸਮੁੱਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ। ਬਹੁਤ ਸਾਰੇ ਸਿੱਖ ਵਿਦਵਾਨਾਂ ਵੱਲੋਂ ਵੀ ਅਜਿਹੇ ਸੁਝਾਅ ਮਿਲੇ। ਇਸੇ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਦੇ ਨਾਲ ਵਿਚਾਰ ਕਰਕੇ ਇਹ ਪ੍ਰੋਗਰਾਮ ਉਲੀਕਿਆ ਗਿਆ। ਉਹਨਾਂ ਕਿਹਾ ਕਿ ਇਹ ਪੰਥਕ ਇਕੱਠ ਟਕਰਾਅ ਦੇ ਲਈ ਨਹੀਂ ਬਲਕਿ ਸਿੱਖ ਸੰਗਤਾਂ 'ਤੇ ਦੇ ਜਿਹੜੇ ਨੇ ਇਤਰਾਜ਼ਾਂ ਦੀ ਤਰਜਮਾਨੀ ਦੇ ਲਈ ਹੈ। ਉਹਨਾਂ ਕਿਹਾ ਕਿ ਇਸ ਪੰਥਕ ਕਾਨਫਰੰਸ ਦੇ ਲਈ ਸਮੂਹ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਨਿਹੰਗ ਸਿੰਘ ਦਲਾਂ ਨਿਰਮਲੇ ਉਦਾਸੀ ਸੰਪਰਦਾ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਮੂਹ ਸਿੱਖ ਫੈਡਰੇਸ਼ਨਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਦੇ ਵਿੱਚ ਭਰਮੀ ਜਿਹੜੀ ਹੈ ਸ਼ਮੂਲੀਅਤ ਕਰਨ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸਿੱਖ ਕੌਮ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਜਦੋਂ ਵੀ ਸੋਧ ਹੋਈ ਹੈ ਉਸਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਕਾਇਦਾ ਮਤਾ ਪਾਸ ਕਰਕੇ ਭੇਜਿਆ ਗਿਆ ਸੀ। ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਬੀਬੀਆਂ ਦੇ ਰਾਖਵੇਂ ਕਰਨ ਅਤੇ 2008 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੇ ਉੱਤੇ ਪ੍ਰਕਾਸ਼ਨ ਸੰਬੰਧੀ ਐਕਟ ਦੇ ਲਈ ਮਤੇ ਪਾਸ ਕਰਕੇ ਭੇਜੇ ਗਏ ਸਨ। ਸਹਿਜਧਾਰੀਆਂ ਸੰਬੰਧੀ ਸਰਕਾਰ ਦੀ ਸੋਧ ਵੀ ਇਸੇ ਕਾਰਨ ਰੱਦ ਹੋ ਗਈ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦੁਆਰਾ ਇਸ ਸੋਧ ਸੰਬੰਧੀ ਕੋਈ ਮਤਾ ਨਹੀਂ ਸੀ ਕੀਤਾ ਗਿਆ। ਪਰ ਸਰਕਾਰ ਦੇ ਦੁਆਰਾ ਇਸ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖਰੜਾ ਦੱਸਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਉਹਨਾਂ ਨੇ ਜਿਹੜਾ ਕਿਹਾ ਕਿ ਇਹੀ ਕਾਰਨ ਹੈ ਕਿ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਤੋਂ ਬਿਨਾਂ ਤਿਆਰ ਕੀਤੇ ਕਾਨੂੰਨ ਦੇ ਵਿੱਚ ਕਈ ਮੱਦਾਂ ਸਿੱਖ ਸਿਧਾਂਤਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਉਹਨਾਂ ਸਪੱਸ਼ਟ ਕੀਤਾ ਕਿ 2008 ਵਾਲੇ ਸਤਿਕਾਰ ਜਿਹੜਾ ਐਕਟ ਦੇ ਬਾਰੇ ਜੋ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦੇਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ ਉਹ ਬਾਹਰੀ ਪ੍ਰਕਾਸ਼ਕਾਂ ਦੇ ਪਾਸੋਂ ਪਾਵਨ ਬੀੜਾਂ ਲੈ ਕੇ ਉਹਨਾਂ ਨੂੰ ਅਦਾਇਗੀ ਦੇ ਲਈ ਸੀ ਕਿਉਂਕਿ ਇਸ ਐਕਟ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਹੀ ਦਿੱਤਾ ਗਿਆ ਸੀ। ਦੂਸਰੇ ਪਾਸੇ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ, ਜਿੱਥੇ ਦਾਅਵੇ ਅਤੇ ਵਾਅਦੇ ਨੇ ਉੱਥੇ ਹੀ ਜਿਹੜੀ ਹੈ ਕੋਰਟ ਜਿਹੜੀ ਹੈ ਹਾਈ ਕੋਰਟ ਨੇ ਝਾੜ ਪਾਈ। ਅੱਜ ਪੰਜਾਬ ਅਤੇ ਹਰਿਆਣਾ ਜਿਹੜੀ ਹੈ ਸਰਕਾਰਾਂ ਨੇ ਸੂਬਿਆਂ ਨੂੰ ਕਿ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਸਖ਼ਤ ਹੋਈ ਹੈ, ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਹੁਕਮ ਦਿੱਤੇ ਨੇ। ਪੰਜਾਬ ਹਰਿਆਣਾ ਹੈਲਥ ਕੇਅਰ ਜਨਤਕ ਸਿਹਤ ਸੰਭਾਲ ਦੇ ਬਿਮਾਰ ਬੁਨਿਆਦੀ ਢਾਂਚੇ ਦੀ ਸਥਿਤੀ ਦੇ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਕਿ ਹਰੇਕ ਜ਼ਿਲ੍ਹਾ ਹਸਪਤਾਲ ਘੱਟੋ ਘੱਟ ਇੱਕ ਸੀਟੀ ਸਕੈਨ ਮਸ਼ੀਨ, ਇੱਕ MRI ਮਸ਼ੀਨ ਅਤੇ ਇੱਕ ICU ਦੇ ਨਾਲ ਲੈਸ ਹੋਵੇ, ਜਦਕਿ ਨਿਯਮਤ ਡਾਕਟਰਾਂ ਦੀਆਂ ਵੱਡੀਆਂ ਖਾਲੀ ਅਸਾਮੀਆਂ ਵਿਰੁੱਧ ਤੁਰੰਤ ਜਿਹੜਾ ਭਰਤੀ ਦੇ ਹੁਕਮ ਵੀ ਦਿੱਤੇ ਹਨ। ਇੱਕ ਜਨਹਿਤ ਪਟੀਸ਼ਨ PIL ਪਈ ਹੈ, ਉਹਦੇ ਵਿੱਚ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਜਨਤਕ ਸਿਹਤ ਪ੍ਰਣਾਲੀ ਦੇ ਵਿੱਚ ਮਨੁੱਖੀ ਸ਼ਕਤੀ ਦੀ ਭਾਰੀ ਕਮੀ ਦਾ ਹਵਾਲਾ ਦੇਣ ਤੋਂ ਬਾਅਦ ਇਹ ਵੀ ਲਾਜ਼ਮੀ ਕੀਤਾ ਕਿ ਰਾਜਾਂ ਨੂੰ ਜਿਹੜਾ ਮੈਡੀਕਲ ਅਫਸਰਾਂ, ਜਨਰਲ ਅਤੇ ਸਪੈਸ਼ਲਿਸਟ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨੇ ਚਾਹੀਦੇ ਨੇ। ਅਦਾਲਤ ਨੇ ਦਾ ਜਿਹੜਾ ਨਤੀਜਾ ਬਿਲਕੁਲ ਸਪੱਸ਼ਟ ਸੀ, ਦੋਵਾਂ ਰਾਜਾਂ ਦੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਬੁਨਿਆਦੀ ਨਿਦਾਨ ਜਿਹੜਾ, ਡਾਇਗਨੋਸਟਿਕ ਜਿਹੜਾ ਅਤੇ ਨਾਜ਼ੁਕ ਦੇਖਭਾਲ, ਕ੍ਰਿਟੀਕਲ ਜਿਹੜਾ ਕੇਅਰ ਹੈ, ਉਹਦੇ ਬੁਨਿਆਦੀ ਢਾਂਚੇ ਦੀ ਲਗਾਤਾਰ ਕਮੀ ਹੈ। ਰਾਜ ਤੋਂ ਆਪਣੀ ਜਿਹੜੀ ਹੈ ਸੰਵਿਧਾਨਕ ਉਮੀਦ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਇੱਕ ਭਲਾਈ ਰਾਜ ਹੋਣ ਦੇ ਨਾਤੇ ਜਿੱਥੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਰਾਜ ਦੀਆਂ ਪ੍ਰਮੁੱਖ ਪ੍ਰਭੂ ਸੱਤਾ ਜ਼ਿੰਮੇਵਾਰੀਆਂ ਦੇ ਵਿੱਚੋਂ ਇੱਕ ਹੈ, ਪੰਜਾਬ ਅਤੇ ਹਰਿਆਣਾ ਰਾਜਾਂ ਤੋਂ ਘੱਟੋ ਘੱਟ ਇਹ ਲੋੜੀਂਦਾ ਹੈ ਕਿ ਉਹ ਦੋਵਾਂ ਰਾਜਾਂ ਦੇ ਹਰੇਕ ਜ਼ਿਲ੍ਹਾ ਹਸਪਤਾਲ ਦੇ ਵਿੱਚ ਘੱਟੋ ਘੱਟ ਇੱਕ ਸੀਟੀ ਸਕੈਨ ਮਸ਼ੀਨ ਅਤੇ ਇੱਕ MRI ਮਸ਼ੀਨ ਮੁਹੱਈਆ ਕਰਵਾਉਣ। ਹਰੇਕ ਜ਼ਿਲ੍ਹਾ ਹਸਪਤਾਲ ਵਿੱਚ ਇੱਕ ICU ਵੀ ਹੋਣਾ ਚਾਹੀਦਾ ਜਿਸ ਦੇ ਵਿੱਚ ਬੈੱਡਾਂ ਦੀ ਗਿਣਤੀ ਹਰੇਕ ਜ਼ਿਲ੍ਹਾ ਹਸਪਤਾਲ ਦੀ ਲੋੜ ਦੇ ਅਨੁਕੂਲ ਹੋਵੇ। ਅਦਾਲਤ ਨੇ ਅੱਗੇ ਸਪੱਸ਼ਟ ਕੀਤਾ ਕਿ ਬੁਨਿਆਦੀ ਢਾਂਚੇ ਨੂੰ ਬਾਹਰੀ ਕੰਟਰੋਲ ਦੇ ਰਾਹੀਂ ਨਹੀਂ ਚਲਾਇਆ ਜਾ ਸਕਦਾ। ਦੋਵਾਂ ਰਾਜਾਂ ਦੇ ਵਿੱਚ ਮਸ਼ੀਨਾਂ ਦੀ ਖਰੀਦ ਅਤੇ ਸਥਾਨਾਂ ਸੰਬੰਧਿਤ ਜ਼ਿਲ੍ਹਾ ਹਸਪਤਾਲ ਦੇ ਸਟਾਫ ਦੇ ਮਾਲਕੀ ਨਿਯੰਤਰਣ ਅਤੇ ਪ੍ਰਬੰਧਨ ਦੇ ਅਧੀਨ ਹੋਣੀ ਚਾਹੀਦੀ ਹੈ, ਨਾ ਕਿ ਬਾਹਰੀ ਲੋਕਾਂ ਦੇ ਦੁਆਰਾ ਨਿਯੰਤਰਿਤ ਹੋਵੇ। ਇਹ ਨਿਰਦੇਸ਼ ਬੈਂਚ ਦੇ ਵੱਲੋਂ ਇਹ ਪਾਏ ਜਾਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਕਿ ਪੰਜਾਬ ਅਤੇ ਹਰਿਆਣਾ ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਇੱਕ ਬੁਨਿਆਦੀ ਸੰਸਥਾਗਤ ਪਾੜੇ ਦਾ ਜਵਾਬ ਦੇਣ ਦੇ ਵਿੱਚ ਅਸਫਲ ਰਹੇ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਵਾਧੂ ਹਲਫਨਾਮਿਆਂ ਦੇ ਵਿੱਚ ਸਪੱਸ਼ਟ ਸ਼ਬਦਾਂ ਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਅਜੇ ਵੀ CT ਸਕੈਨ ਅਤੇ MRI ਸਹੂਲਤਾਂ ਦੀ ਕਮੀ ਕਿਉਂ ਹੈ। ਬੈਂਚ ਨੇ ਇਹ ਵੀ ਦਰਜ ਕੀਤਾ ਕਿ ਹਰਿਆਣਾ ਦੇ ਹਲਫਨਾਮੇ ਦੇ ਵਿੱਚ ਵੀ ਸਥਿਤੀ ਵੱਖਰੀ ਨਹੀਂ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਹੈਰਾਨੀ ਅਤੇ ਚਿੰਤਾ ਪ੍ਰਗਟਾਈ ਸੀ ਕਿ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਕੋਈ ICU ਨਹੀਂ ਸੀ। ਇਸ ਖੁਲਾਸੇ ਦਾ ਪੰਜਾਬ ਦੇ ਵੱਲੋਂ ਕੋਈ ਖੰਡਣੀ ਨਹੀਂ ਕੀਤਾ ਗਿਆ। ਅਦਾਲਤ ਨੇ ਪੰਜਾਬ ਦੇ ਆਪਣੇ ਅੰਕੜਿਆਂ ਨੂੰ ਚਿੰਨਿਤ ਕੀਤਾ ਕਿ ਜੋ ਮੈਡੀਕਲ ਅਫਸਰ ਜਨਰਲ ਦੀਆਂ 3,665 ਪ੍ਰਵਾਨਿਤ ਅਸਾਮੀਆਂ ਅਤੇ ਮੈਡੀਕਲ ਅਫਸਰ ਜਿਹੜੇ ਨੇ, ਸਪੈਸ਼ਲਿਸਟ ਡਾਕਟਰ ਜਿਹੜੇ ਨੇ, ਉਹਨਾਂ ਦੀਆਂ 2,050 ਅਸਾਮੀਆਂ ਨੂੰ ਦਰਸਾਉਂਦੇ ਨੇ। ਬੈਂਚ ਨੇ ਟਿੱਪਣੀ ਕੀਤੀ ਹੈ ਕਿ ਸੂਬੇ ਦੇ ਵਿੱਚ ਨਿਯਮਤ ਮੈਡੀਕਲ ਅਫਸਰਾਂ ਦੀ ਖਾਲੀ ਜਿਹੜੀਆਂ ਅਸਾਮੀਆਂ ਦੀ ਹੱਦ 2,877 ਦੇ ਕਰੀਬ ਹੈ, ਅਤੇ ਮੈਡੀਕਲ ਅਫਸਰ ਜਨਰਲ ਜਿਹੜੇ ਨੇ ਉਹਦੇ ਸੰਬੰਧ ਦੇ ਵਿੱਚ 2042 ਅਤੇ ਮੈਡੀਕਲ ਅਫਸਰ ਸਪੈਸ਼ਲਿਸਟ ਦੇ ਸੰਬੰਧ ਦੇ ਵਿੱਚ 835 ਸੀਟਾਂ ਨੇ। ਅਦਾਲਤ ਨੇ ਨੋਟ ਕੀਤਾ ਕਿ ਹਰਿਆਣਾ ਦੇ ਹਲਫ਼ਨਾਮੇ ਦੇ ਵਿੱਚ ਜਨਰਲ ਅਤੇ ਸਪੈਸ਼ਲਿਸਟ ਮੈਡੀਕਲ ਅਫਸਰਾਂ ਦੇ ਲਈ ਖਾਲੀ ਅਸਾਮੀਆਂ ਦੇ ਅੰਕੜਿਆਂ ਦਾ ਵੱਖਰੇ ਤੌਰ ਦੇ ਉੱਤੇ ਖੁਲਾਸਾ ਵੀ ਨਹੀਂ ਕੀਤਾ ਗਿਆ। ਸ਼ਾਰਟੇਜ ਯਾਨੀ ਕਿ ਕਮੀ ਦਾ ਗੰਭੀਰ ਨੋਟਿਸ ਲੈਂਦਿਆਂ ਬੈਂਚ ਨੇ ਦੋਵਾਂ ਰਾਜਾਂ ਨੂੰ ਮੈਡੀਕਲ ਅਫਸਰਾਂ ਅਤੇ ਮਾਹਰਾਂ ਦੀਆਂ ਖਾਲੀ ਪਈਆਂ ਜਿਹੜੀਆਂ ਨੇ ਨਿਯਮਤ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੈ। 6 ਜੁਲਾਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਤੋਂ ਪਾਲਣਾ ਰਿਪੋਰਟਾਂ ਜਿਹੜੀਆਂ ਮੰਗੀਆਂ ਗਈਆਂ ਨੇ। ਬੈਂਚ ਨੇ ਸ਼ੁਰੂ ਦੇ ਵਿੱਚ ਇੱਕ ਸਿਵਲ ਹਸਪਤਾਲ ਦੇ ਵਿੱਚ ਸੀਟੀ ਸਕੈਨ ਅਤੇ MRI ਸਹੂਲਤਾਂ ਨੂੰ ਆਊਟਸੋਰਸ ਕਰਨ ਦੇ ਪੰਜਾਬ ਦੇ ਫੈਸਲੇ ਦੇ ਉੱਤੇ ਸਵਾਲ ਉਠਾਇਆ ਸੀ। ਇਹ ਜਿਹੜਾ ਸੀ ਦਾਅਵਾ ਕੀਤਾ ਗਿਆ ਸੀ ਕਿ ਰਾਜ ਆਪਣੇ ਪ੍ਰਭੂ ਸੱਤਾ ਕਾਰਜ ਦੇ ਤਹਿਤ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਪਾਬੰਦ ਹੈ। ਇਹ ਦਾਅਵੇ ਅਤੇ ਨਿਰਦੇਸ਼ ਉਦੋਂ ਆਏ ਨੇ ਜਦੋਂ ਅਦਾਲਤ ਭੀਸ਼ਮ ਕਿੰਗਰ ਦੇ ਦੁਆਰਾ ਦਾਇਰ ਇੱਕ ਜਨਹਿੱਤ ਪਟੀਸ਼ਨ ਜਿਹੜੀ ਪਾਈ ਗਈ PIL ਦੀ ਸੁਣਵਾਈ ਦੇ ਦੌਰਾਨ ਮਲੇਰਕੋਟਲਾ ਸਿਵਲ ਹਸਪਤਾਲ ਦੇ ਕੰਮਕਾਜ ਦੀ ਜਾਂਚ ਕਰ ਰਹੀ ਸੀ। ਅਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਸੈਟਿਸਫਾਈ ਨਹੀਂ ਹੋਏ ਬੈਂਚ ਨੇ ਕਿਹਾ ਸੀ ਕਿ ਇਹ ਅਦਾਲਤ ਦੇ ਵਿੱਚ ਸਮਝਣ ਵਿੱਚ ਅਸਫਲ ਰਹੀ ਹੈ ਕਿ ਇੱਕ ਨਿੱਜੀ ਪ੍ਰਯੋਗਸ਼ਾਲਾ ਲੈਬਾਰਟਰੀ ਨੂੰ ਸ਼ਾਮਲ ਕਰਨ ਦੀ ਕਿਉਂ ਲੋੜ ਹੈ ਜਦੋਂ ਕਿ ਰਾਜ ਬੁਨਿਆਦੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੇ ਆਪਣੇ ਪ੍ਰਭੂ ਸੱਤਾ ਕਾਰਜ ਦੇ ਅਧੀਨ ਡਿਊਟੀ ਦੇ ਨਾਲ ਬੱਝਾ ਹੋਇਆ ਜਿਸ ਦੇ ਵਿੱਚ CT ਸਕੈਨ ਅਤੇ MRI ਮਸ਼ੀਨਾਂ ਦੀ ਖਰੀਦ ਸ਼ਾਮਲ ਹੈ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਜ਼ਿਲ੍ਹੇ ਦੇ ਨਾਲ ਨਾਲ ਸਬ ਡਿਵੀਜ਼ਨ ਪੱਧਰ ਦੇ ਹਸਪਤਾਲਾਂ ਦੇ ਵਿੱਚ ਉਪਲਬਧ ਹੋਣ ਵਾਲੀਆਂ ਆਧੁਨਿਕ ਸਮੇਂ ਦੀਆਂ ਹਸਪਤਾਲ ਸਹੂਲਤਾਂ ਦੀਆਂ ਜ਼ਰੂਰਤਾਂ ਨੇ। ਦੂਸਰੇ ਪਾਸੇ ਰਾਹੁਲ ਗਾਂਧੀ ਸਾਹਿਬ ਦੇ ਦੋਸ਼ ਜਿਹੜੇ ਲੱਗੇ ਨੇ ਦੇਸ਼ ਧਰੋਹੀ ਵਾਲੇ ਬਿਆਨ ਦੇ ਉੱਤੇ ਜਿਹੜਾ ਬਵਾਲ ਮਚਿਆ। ਭਾਜਪਾ ਨੇ ਕਿਹਾ ਕਿ ਅੱਤਵਾਦੀਆਂ ਵਰਗੀ ਭਾਸ਼ਾ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਸੇ ਤਰ੍ਹਾਂ ਹੀ ਜਿਹੜਾ RSS ਦੀ ਗੱਲ ਆਉਂਦੀ ਹੈ ਆਪਣਾ ਰਾਸ਼ਟਰੀ ਸਵੈ ਸੇਵਕ ਸੰਘ RSS ਦੇ ਬਾਰੇ ਵੀ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸੀ ਘਮਸਾਨ ਮਚਿਆ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੇ ਰਾਹੁਲ ਗਾਂਧੀ ਦੇ ਉੱਤੇ ਜਿਹੜਾ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਅਤੇ ਅੱਤਵਾਦੀਆਂ ਵਰਗੀ ਹੈ। ਉੱਥੇ ਹੀ ਕਾਂਗਰਸ ਨੇਤਾ ਦੇ ਬਿਆਨ ਨੂੰ ਲੋਕਤੰਤਰਿਕ ਮੁੱਲਾਂ ਦਾ ਜਿਹੜਾ ਅਪਮਾਨ ਦੱਸਿਆ ਗਿਆ। ਦਰਅਸਲ ਰਾਹੁਲ ਗਾਂਧੀ ਨੇ ਬੁੱਧਵਾਰ ਬੀਤੇ ਦੇ ਵਿੱਚ ਉਹਨਾਂ ਨੇ ਆਪਣਾ ਰਾਏ ਬਰੇਲੀ ਦੇ ਵਿੱਚ ਜਿਹੜਾ ਉੱਥੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਦੋਂ RSS ਕਾਰਕੁਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੱਲ ਕਰਨ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਤੁਹਾਡੇ ਪ੍ਰਧਾਨ ਮੰਤਰੀ ਗਦਾਰ ਹਨ, ਤੁਹਾਡੇ ਗ੍ਰਹਿ ਮੰਤਰੀ ਗਦਾਰ ਹਨ ਅਤੇ ਤੁਹਾਡਾ ਸੰਗਠਨ ਗਦਾਰ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਜਿਹੜਾ RSS ਹੈ ਅਤੇ ਭਾਰਤੀ ਜਨਤਾ ਪਾਰਟੀ ਜਿਹੜੀ BJP ਹੈ ਉਹਨੇ ਸੰਵਿਧਾਨ BR ਅੰਬੇਦਕਰ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਉੱਤੇ ਹਮਲਾ ਕੀਤਾ। ਇਸ ਤੋਂ ਬਾਅਦ ਭਾਜਪਾ ਨੇਤਾ ਨੇ ਕਾਂਗਰਸ ਸੰਸਦ ਮੈਂਬਰ ਦੇ ਉੱਤੇ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ। ਕੇਂਦਰੀ ਮੰਤਰੀ ਜਿਹੜੇ ਨੇ ਗਿਰੀਰਾਜ ਸਿੰਘ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਭਾਸ਼ਾ ਕਿਸੇ ਦੁਸ਼ਮਣ ਦੇਸ਼ ਵਰਗੀ ਹੋ ਗਈ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਅਤੇ ਨੌਜਵਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਖੜ੍ਹੇ ਨੇ। ਭਾਜਪਾ ਦੇ ਰਾਸ਼ਟਰੀ ਜਿਹੜੇ ਨੇ ਪ੍ਰਵਕਤਾ ਜਿਹੜੇ ਨੇ ਪ੍ਰਦੀਪ ਭੰਡਾਰੀ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੋਕਤੰਤਰ ਦਾ ਅਪਮਾਨ ਦੱਸਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਸਮਰਥਿਤ ਅੱਤਵਾਦੀ ਵਰਗੀ ਹੈ ਅਤੇ ਉਹਨਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਸਿਆਸੀ ਵਿਰੋਧੀ ਵਾਂਗ ਨਹੀਂ ਸਗੋਂ ਭਾਰਤੀ ਰਾਜ ਦੇ ਖਿਲਾਫ਼ ਲੜਨ ਵਾਲੇ ਵਿਅਕਤੀ ਵਾਂਗ ਵਿਹਾਰ ਕਰ ਰਹੇ ਨੇ। ਯੋਗੀ ਆਦਿੱਤਿਆਨਾਥ ਵੀ ਬੋਲੇ, ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਲਿਖਿਆ ਐਕਸ ਦੇ ਉੱਤੇ ਕਿ ਕਾਂਗਰਸ ਦੀ ਵੰਡਕਾਰੀ ਅਤੇ ਤੁਸ਼ਟੀਕਰਨ ਦੀ ਜਿਹੜੀ ਰਾਜਨੀਤੀ ਦੇ ਯੁਵਰਾਜ ਦਾ ਬਿਆਨ ਲੋਕਤੰਤਰਿਕ ਮੁੱਲਾਂ ਦੇ ਪ੍ਰਤੀ ਉਹਨਾਂ ਦੀ ਅਦਬ ਰਹਿਤ ਸੋਚ ਨੂੰ ਦਰਸਾਉਂਦਾ ਹੈ। ਯੋਗੀ ਨੇ ਰਾਹੁਲ ਗਾਂਧੀ ਤੋਂ ਪੂਰੇ ਦੇਸ਼ ਤੋਂ ਸਰਵਜਨਿਕ ਮਾਫ਼ੀ ਮੰਗਣ ਦੀ ਮੰਗ ਕਰ ਲਈ। ਭਾਜਪਾ ਸੰਸਦ ਮੈਂਬਰ ਜਿਹੜੇ ਨੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ ਅਤੇ ਉਹਨਾਂ ਐਮਰਜੈਂਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ 'ਤੇ ਸਭ ਤੋਂ ਵੱਡਾ ਹਮਲਾ ਕਾਂਗਰਸ ਸ਼ਾਸਨ ਦੇ ਦੌਰਾਨ ਹੋਇਆ ਸੀ। ਠਾਕੁਰ ਨੇ ਕਿਹਾ ਕਿ ਜਿਹੜੇ ਨੇ RSS ਜਿਹੜਾ ਸੰਘ ਹੈ ਉਹਨੇ ਹਮੇਸ਼ਾ ਦਹਿਸ਼ਤ ਦੇ ਵਿੱਚ ਕੰਮ ਕੀਤਾ ਤੇ ਭਾਜਪਾ ਤੇ ਸੰਘ ਦੇ ਖਿਲਾਫ ਅਪਮਾਨਜਨਕ ਭਾਸ਼ਾ ਵਰਤਣਾ ਕਾਂਗਰਸ ਦੀ ਪੁਰਾਣੀ ਆਦਤ ਬਣ ਚੁੱਕੀ ਹੈ, ਕਿਉਂਕਿ ਕੋਈ ਹੋਰ ਕੋਈ ਬੋਲਦਾ ਨਹੀਂ ਹੈ। ਕਾਂਗਰਸੀ ਜਾਂ ਰਾਹੁਲ ਗਾਂਧੀ ਹੀ ਜਿਹੜੇ RSS ਦੇ ਨਾਲ ਮੱਥਾ ਲਾਉਂਦੇ ਨੇ, ਲਗਾਤਾਰਤਾ ਦੇ ਵਿੱਚ ਲਾ ਰਹੇ ਹੈ। ਇਸ ਦੇ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਟਲੀ ਦੌਰੇ ਦੇ ਦੌਰਾਨ ਜੋਰਜੀਆ ਮੈਲੋਨੀ ਨੂੰ ਮੈਲੋਡੀ ਕੈਂਡੀ ਦੇਣ ਵਾਲੀ ਵਾਇਰਲ ਵੀਡੀਓ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਦੇਸ਼ ਆਰਥਿਕ ਚੁਣੌਤੀਆਂ ਦੇ ਨਾਲ ਜੂਝ ਰਿਹਾ ਹੈ ਤੇ ਕਿਸਾਨ, ਨੌਜਵਾਨ ਤੇ ਛੋਟੇ ਵਪਾਰੀ ਪਰੇਸ਼ਾਨ ਨੇ, ਜਦਕਿ ਪ੍ਰਧਾਨ ਮੰਤਰੀ ਰੀਲ ਬਣਾਉਣ ਅਤੇ ਹੱਸਣ ਖੇਡਣ ਦੇ ਵਿੱਚ ਜਿਹੜਾ ਵਿਅਸਤ ਨੇ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਮਾਹੌਲ ਜਿਹੜਾ ਗਰਮ ਹੈ ਤੇ ਭਾਰਤੀ ਜਨਤਾ ਪਾਰਟੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਦੋਸ਼ ਪ੍ਰਤੀ ਦੋਸ਼ ਤੇਜ਼ ਜਿਹੜੇ ਨੇ ਹੋ ਰਹੇ ਨੇ। ਤੇ ਲਓ ਦੋਸਤੋ, ਅਗਲੀਆਂ ਖਬਰਾਂ ਵੱਲ ਨੂੰ ਆਪਾਂ ਵੱਧਦੇ ਹਾਂ ਤੇ ਇੱਕ ਜਿਹੜੀ ਪਾਰਟੀ ਵੀ ਬਣ ਗਈ ਭਾਈ ਆਪਣੇ ਨਾਲ, ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜ ਗਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਕੋਕਰੇਜ ਜਨਤਾ ਪਾਰਟੀ, ਇਸ ਸੰਖੇਪ ਦੇ ਵਿੱਚ ਲੈ ਕੇ ਗੱਲਬਾਤ, ਫਿਰ ਅੱਗੇ ਚੱਲਦੇ ਹਾਂ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਟੋਰਨ ਵਾਲੀ ਜਿਹੜੀ ਆ ਕੋਕਰੇਜ ਜਨਤਾ ਪਾਰਟੀ ਦੀ ਅਸਲ ਦੇ ਵਿੱਚ ਕਹਾਣੀ ਕੀ ਹੈ? ਬੇਰੋਜ਼ਗਾਰੀ ਦੇ ਉੱਤੇ ਤੰਜ ਕੱਸਾਂ ਦੇ ਲਈ ਨੌਜਵਾਨਾਂ ਨੇ ਬਣਾਈ ਅਨੋਖੀ ਪਾਰਟੀ ਹੈ। ਸਿਆਸੀ ਵਿਅੰਗ ਦੇ ਰੂਪ ਦੇ ਵਿੱਚ ਉੱਭਰਿਆ ਨਵਾਂ ਡਿਜੀਟਲ ਮੋਰਚਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਅੱਜ ਇੱਕ ਜਿਹੜਾ ਅਨੋਖੇ ਨਾਮ ਦੀ ਖੂਬ ਜਿਹੜੀ ਹੈ ਚਰਚਾ ਰਹੀ ਹੈ, ਕੋਕਰੇਜ ਜਿਹੜਾ ਜਨਤਾ ਪਾਰਟੀ। ਇਹ ਨਾਮ ਜਿਹੜਾ ਸੁਣਦਿਆਂ ਹੀ ਹਰ ਕਿਸੇ ਦੇ ਮਨ ਦੇ ਵਿੱਚ ਕਈ ਸਵਾਲ ਖੜ੍ਹੇ ਹੋ ਰਹੇ ਨੇ। ਆਖਰ ਇਹ ਕਿਹੋ ਜਿਹੀ ਪਾਰਟੀ ਹੈ, ਇਸ ਨੂੰ ਕਿਸ ਨੇ ਸ਼ੁਰੂ ਕੀਤਾ, ਇਸਦਾ ਮੁੱਖ ਮਕਸਦ ਕੀ ਹੈ? ਦਿਲਚਸਪ ਗੱਲ ਇਹ ਵੀ ਹੈ ਕਿ ਇਸ ਡਿਜੀਟਲ ਪਾਰਟੀ ਨੂੰ ਵੱਡੇ ਵੱਡੇ ਸਿਆਸਤਦਾਨਾਂ ਦਾ ਵੀ ਸਮਰਥਨ ਮਿਲ ਰਿਹਾ। CJI ਦੇ ਬਿਆਨ ਤੋਂ ਬਾਅਦ ਜਿਹੜਾ ਸ਼ੁਰੂ ਹੋਇਆ ਸੀ ਅਸਲ ਵਿਵਾਦ, ਦਰਅਸਲ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ CJI ਜਿਹੜੇ ਨੇ ਸੂਰਿਆ ਕਾਂਤ ਦੇ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਚੀਫ ਜਸਟਿਸ ਨੇ ਕਥਿਤ ਤੌਰ ਦੇ ਉੱਤੇ ਨੌਕਰੀਆਂ ਦੇ ਸੰਦਰਭ ਦੇ ਵਿੱਚ ਗੱਲ ਕਰਦਿਆਂ ਬੇਰੋਜ਼ਗਾਰਾਂ ਦੀ ਤੁਲਨਾ ਜਿਹੜੀ ਸੀ ਕੋਕਰੇਜ ਨਾਲ ਕਰ ਦਿੱਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਹਨਾਂ ਨੇ ਇਹ ਟਿੱਪਣੀ ਫਰਜ਼ੀ ਡਿਗਰੀਆਂ ਵਾਲਿਆਂ ਦੇ ਲਈ ਕੀਤੀ, ਪਰ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਸ ਅਤੇ ਮੀਮ ਬਣਾਉਣ ਵਾਲਿਆਂ ਨੇ ਇਸ ਮੁੱਦੇ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ। ਅਸਲ ਦੇ ਵਿੱਚ ਇਹ ਕੋਈ ਅਸਲ ਜਾਂ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ, ਬਲਕਿ ਐਕਸ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਣਾਇਆ ਗਿਆ ਇੱਕ ਸਿਆਸੀ ਵਿਅੰਗ ਸੀ ਵਾਲਾ ਹੈਂਡਲ ਹੈ, ਜੋ ਦੇਸ਼ ਦੀ ਸਿਆਸਤ ਅਤੇ ਬੇਰੋਜ਼ਗਾਰੀ ਦੇ ਮੁੱਦੇ ਦੇ ਉੱਤੇ ਤੰਜ ਕੱਸ ਰਿਹਾ ਹੈ। ਇਸ ਪਾਰਟੀ ਦੇ ਬਾਇਓ ਵਿੱਚ ਇਸ ਨੂੰ ਨੌਜਵਾਨਾਂ ਦਾ ਰਾਜਨੀਤਿਕ ਮੋਰਚਾ ਦੱਸਿਆ ਗਿਆ, ਜੋ ਨੌਜਵਾਨਾਂ ਦੇ ਲਈ ਨੌਜਵਾਨਾਂ ਦੁਆਰਾ ਦੀ ਸੋਚ 'ਤੇ ਕੰਮ ਕਰਦਾ ਹੈ, ਕਿਉਂਕਿ ਇਹ ਅਕਾਊਂਟ ਜਿਹੜਾ CJI ਦੇ ਬਿਆਨ ਤੋਂ ਤੁਰੰਤ ਬਾਅਦ ਹੋਣ ਦੇ ਵਿੱਚ ਆਉਂਦਾ ਹੈ। ਇਸ ਦੇ ਲਈ ਇਸ ਨੂੰ ਸਿੱਧਾ ਉਸੇ ਵਿਵਾਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਨੋਖੀ ਯੋਗਤਾ ਦੱਸੀ ਹੈ। ਇਸ ਡਿਜੀਟਲ ਪਾਰਟੀ ਦਾ ਮੈਂਬਰ ਬਣਨ ਦੇ ਲਈ ਕੁਝ ਬੇਹੱਦ ਮਜ਼ੇਦਾਰ ਸ਼ਰਤਾਂ ਰੱਖੀਆਂ ਗਈਆਂ। ਮੈਂਬਰ ਬਣਨ ਵਾਲਾ ਵਿਅਕਤੀ ਜਿਹੜਾ ਬੇਰੋਜ਼ਗਾਰ ਅਤੇ ਆਲਸੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਦਿਨ ਦੇ ਵਿੱਚ ਘੱਟੋ ਘੱਟ 11 ਘੰਟੇ ਔਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਰਹਿੰਦਾ ਹੋਵੇ। ਇਸ ਹਾਸੋਹੀਣੀ ਅੰਦਾਜ਼ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਜਿਹੜੀ ਹੈ TMC ਦੀ ਮੈਂਬਰ ਪਾਰਲੀਮੈਂਟ ਮਊਆ ਮੋਯਾਤਰਾ ਅਤੇ ਕੀਰਤੀ ਆਜ਼ਾਦ ਵਰਗੇ ਦਿੱਗਜ ਸਿਆਸਤਦਾਨਾਂ ਨੇ ਵੀ ਇਸ ਪੇਜ ਨੂੰ ਫਾਲੋ ਕਰਕੇ ਆਪਣਾ ਸਮਰਥਨ ਦੇ ਦਿੱਤਾ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਣ ਗਏ। ਇਸ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਸਿਆਸੀ ਵਿਅੰਗਾਂ ਦੇ ਲੋਕਾਂ ਨੂੰ ਇੰਨੇ ਪਸੰਦ ਆਏ ਕਿ ਮਹਿਜ 24 ਘੰਟਿਆਂ ਦੇ ਅੰਦਰ ਅੰਦਰ ਇਸ ਹੈਂਡਲ ਦੇ ਹਜ਼ਾਰਾਂ ਫਾਲੋਅਰਸ ਹੋ ਗਏ ਅਤੇ ਮੌਜੂਦ ਜਿਹੜੇ ਨੇ ਸਮੇਂ ਦੇ ਵਿੱਚ ਅਕਾਊਂਟ ਦੇ ਨਾਲ 33,000 ਤੋਂ ਵੱਧ ਯੂਜ਼ਰਸ ਜਿਹੜੇ ਨੇ ਜੁੜ ਚੁੱਕੇ ਨੇ, ਜਿਨ੍ਹਾਂ ਨੂੰ ਇਹ ਜਿਹੜੀ ਪਾਰਟੀ ਮਜ਼ਾਕ ਦੇ ਵਿੱਚ ਅੱਗੋਂ ਕੋਕਰੇਜ ਕਹਿ ਕੇ ਹੀ ਸੰਬੋਧਨ ਕਰਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਇਹ ਪੇਜ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਅਤੇ ਸਿਸਟਮ 'ਤੇ ਤਿੱਖਾ ਹਮਲਾ ਕਰਨ ਦਾ ਇੱਕ ਨਵਾਂ ਜਿਹੜਾ ਹਥਿਆਰ ਬਣ ਗਿਆ। ਲਓ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਕੇਂਦਰ ਦੀ ਅਤੇ ਪੰਜਾਬ ਦੀ ਸਥਿਤੀ, ਅਤੇ ਅੱਗੇ ਇੰਟਰਨੈਸ਼ਨਲ ਸਥਿਤੀ ਨੂੰ ਵੀ ਆਪਾਂ ਖੰਘੋਲਾਂਗੇ, ਅਤੇ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਗੱਲਾਂ ਬੋਲਾਂਗੇ ਰਲ ਮਿਲ ਕੇ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। +358 44 976 1919 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਵਟਸਐਪ ਕਾਲ ਜਾਂ ਕੋਈ ਸਵਾਲ ਹੋਵੇ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੈਣੀ ਸਾਹਿਬ ਦੇ ਨਾਲ, ਤੁਹਾਡਾ ਵੀ ਸਵਾਗਤ ਰਹੇਗਾ। ਅਤੇ ਸਵਾਗਤ ਕਰਦੇ ਹਾਂ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਜੀ ਦਾ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਜੀ
1: ਜੀ ਤੇ ਖੈਰ, ਮੈਂ ਮਤਲਬ ਇਹ ਵੀ ਸਮਝਦਾ ਆ ਕਿ ਜਦੋਂ ਬੰਦੇ ਇਹੋ ਜਿਹੇ ਉੱਚੇ ਅਹੁਦਿਆਂ ਤੇ ਬੈਠੇ ਹੁੰਦੇ ਆ, ਉਹ ਗਰਾਊਂਡ ਰਿਐਲਿਟੀ ਤੋਂ ਵੀ ਜਿਹੜੀ ਹੈਗੀ ਆ ਪਰੇ ਹੋ ਜਾਂਦੇ ਆ ਜੀ।
0: ਜੀ ਬਿਲਕੁਲ ਹੈ ਜੀ।
1: ਹੁਣ ਇੱਕ ਕੀ ਦੋ ਸ਼ਬਦ ਬੋਲੇ ਸੀ ਵੀ ਅੰਨੇ ਅੰਨੇ ਅੰਨੇ ਦਾ ਪੁੱਤਰ ਅੰਨਾ
0: ਜੀ,
1: ਹਾਂਜੀ, ਤੇ ਉਹ ਧ੍ਰਿਸ਼ਟਰਾਸ਼ਟਰ ਜਿਹੜਾ ਹੈਗਾ ਸੀਗਾ ਤੇ ਉਹ ਵੰਨਾ ਸੀਗਾ ਤੇ ਦੁਰਯੋਧਨ ਨੂੰ ਜਿਹੜਾ ਆ ਇਹ ਲਫ਼ਜ ਜਿਹੜੇ ਆ ਦ੍ਰੋਪਦੀ ਨੇ ਬੋਲ ਦਿੱਤੇ ਸੀ
0: ਜੀ,
1: ਜਿਹਦੇ ਕਰਕੇ ਏਡਾ ਵੱਡਾ ਮਹਾਭਾਰਤ ਹੋ ਗਿਆ।
0: ਬਿਲਕੁਲ
1: ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਨੋ ਡਾਊਟ ਕਿ CGI ਦੇ ਬਾਅਦ ਦੇ ਵਿੱਚ ਆਪਣੇ ਬਿਆਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ
0: ਜੀ,
1: ਪਰ ਤੀਰ ਕਮਾਨ ਤੋਂ ਤੇ ਗੱਲ ਜ਼ਬਾਨ ਤੋਂ ਜਦੋਂ ਨਿਕਲ ਗਈ ਆ ਉਹ ਫਿਰ ਹੱਥ
0: ਨਹੀਂ ਵਾਪਸ ਨਹੀਂ ਆਉਂਦੇ ਜੀ।
1: ਉਹ ਜੇ ਜਸਟੀਫਾਈ ਕਰਨ ਦੀ ਕੋਸ਼ਿਸ਼ ਉਹਨਾਂ ਨੇ ਜਿਹੜੀ ਕੀਤੀ ਹੈਗੀ ਜੀ, ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਬਿਆਨ ਦਿੱਤਾ ਵੀ ਸੀਗਾ
0: ਜੀ,
1: ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਆ ਬਹੁਤ ਸਾਰੇ ਵਕੀਲ ਜਿਹੜੇ ਫਰਜ਼ੀ ਡਿਗਰੀਆਂ ਵਾਲੇ
0: ਜੀ, ਬਿਲਕੁਲ ਹੈ ਜੀ,
1: ਜਾਂ ਤਾਂ ਉਹ ਕੰਸੈਪਟ ਜਿਹੜਾ ਹੈਗਾ ਮਨ ਦੇ ਵਿੱਚ ਬੈਠਾ ਬੈਠਾ ਤੇ ਉਹ ਮਤਲਬ ਇਹ ਗੱਲ ਕਰ ਗਿਆ ਕਿ PIL ਵੀ ਪਾਉਂਦਾ ਜਿਹੜਾ ਕੋਈ ਬੰਦਾ। ਸਰ ਹੁਣ ਐਕਚੁਲੀ ਗੱਲ ਇਹ ਤਾਂ ਹੈਗੀ ਆ, ਕੋਈ ਚੀਜ਼ ਕਿਸੇ ਵਾਸਤੇ ਬਹੁਤ ਇੰਪੋਰਟੈਂਟ ਹੋ ਸਕਦੀ ਆ, ਕਿਸੇ ਵਾਸਤੇ ਉਹ ਨਲਟੀ ਹੋ ਸਕਦੀ ਆ
0: ਜੀ,
1: ਦੂਜੇ ਵਾਸਤੇ ਕੁਛ ਹੋਊਗੀ, ਪਰ ਅਗਲਾ ਬੰਦਾ ਕਹਿੰਦਾ ਮੇਰੇ ਵਾਸਤੇ ਇੰਪੋਰਟੈਂਟ ਆ ਜੀ
0: ਜੀ।
1: ਹੁਣ ਆਪਾਂ ਜੇ PIL ਪਾਉਂਦੇ ਹੈਗੇ ਆ ਤਾਂ PIL ਦਾ ਜਿਹੜਾ ਰਿਜ਼ਲਟ ਆ ਪਬਲਿਕ ਐਟ ਲਾਰਜ ਜਿਹੜਾ ਆ ਉਹਦਾ ਇਫੈਕਟ ਹੁੰਦਾ ਹੈ।
0: ਬਿਲਕੁਲ ਹੈ ਜੀ,
1: ਤੁਸੀਂ ਪਹਿਲਾਂ ਜਿਹੜੀ ਹੈਗੀ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕਰਨ ਲੱਗ ਪੈਂਦੇ ਹੈਗੇ ਆ ਤੇ ਉਹਦੀ ਮੈਰਿਟ ਦੇਖਦੇ ਹੀ ਨਹੀਂ ਹੈਗੇ ਜੀ, ਕਿ ਉਹ ਜਿਹੜੀ ਗੱਲ ਕਰ ਰਿਹਾ ਉਹ ਤਾਂ ਸੁਣ ਲਓ ਕੀ ਆ।
0: ਬਿਲਕੁਲ ਹੈ ਜੀ,
1: ਨੋ ਡਾਊਟ ਉਹਦੀ ਹੈਸੀਅਤ ਹੈਗੀ ਆ ਜਾਂ ਨਹੀਂ ਹੈਗੀ ਉਹਨੂੰ ਡੀਪਲੀ ਵਿਚਾਰਨ ਤੋਂ ਪਹਿਲਾਂ ਤੁਸੀਂ ਇਹ ਤਾਂ ਦੇਖੋ ਕਿ ਮੁੱਦਾ ਕੀ ਲੈ ਕੇ ਆ ਰਿਹਾ ਉਹ।
0: ਬਿਲਕੁਲ ਹੈ ਜੀ,
1: ਪਹਿਲਾਂ ਤਾਂ ਥੋੜੇ ਦਿਨ ਪਹਿਲਾਂ ਆਪਾਂ ਜਿਹੜਾ ਹੈਗਾ ਆ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਰਿਸੈਂਟਮੈਂਟ ਜਿਹੜੀ ਹੈਗੀ ਇਹ ਸੁਣ ਕੇ ਹੋਈ ਸੀ ਕਿ ਕਿਸੇ ਬੰਦੇ ਨੇ PIL ਪਾਈ ਸੀ ਤੇ ਜੀ ਉਹ ਕਹਿੰਦਾ ਸੀਗਾ ਕਿ ਜਿਹੜਾ ਇਹ ਜਾਗਰ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਹੈਗਾ ਬਣਾਇਆ ਇਹ ਜਿਹੜਾ ਆ ਗਲਤ ਹੈਗਾ, ਗੈਰ ਕਾਨੂੰਨੀ ਹੈਗਾ ਜੀ। ਉਹਦੇ ਵਿੱਚ ਵੀ ਹਾਈ ਕੋਰਟ ਨੇ ਜਿਹੜਾ ਹੈਗਾ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕੀਤਾ ਤੇ ਮੁੱਦੇ ਤੇ ਫੋਕਸ ਨਹੀਂ ਕੀਤਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਹੁਣ ਏਦਾਂ ਆ ਕਿ ਵੇਰੀ ਕਰਦਾ ਆ ਜੱਜਾਂ ਦੀ ਆਪਣੇ ਆਪਣੇ ਜਿਹੜੇ ਵਿਊਜ ਆ, ਪਰ ਹਾਂਜੀ ਆਹ ਜਿਹੜਾ ਹੈਗਾ ਜੀ ਇਹ ਮੈਂ ਨਹੀਂ ਸਮਝਦਾ ਹੈਗਾ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਆ ਕੋਈ ਬਹੁਤਾ ਜ਼ਿਆਦਾ ਪ੍ਰਤੀਕਿਰਿਆ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਆਖਰ ਸਿਸਟਮ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਆਖਰ ਸੁਪਰੀਮ ਹੁੰਦੀ ਆ
0: ਜੀ,
1: ਜੇ ਇੱਕ ਆਈਸੋਲੇਟਡ ਗੱਲ ਹੋਈ ਹੈਗੀ ਆ ਤੇ ਉਹਨਾਂ ਨੇ ਉਹਦੀ ਜਿਹੜੀ ਜਸਟੀਫਾਈ ਕਰ ਵੀ ਦਿੱਤਾ ਹੈਗਾ ਆ ਤੇ ਲੈਟ ਹਿਮ ਗੋ
0: ਜੀ।
1: ਹਾਂਜੀ, ਗੱਲ ਤਾਂ ਇਹ ਹੈਗਾ ਆ ਕਿ ਸਬਕ ਤਾਂ ਉਹਨਾਂ ਨੂੰ ਵੀ ਆ ਗਿਆ ਹੋਊਗਾ ਕਿ ਭਾਈ ਮੇਰੇ ਦੋ ਸ਼ਬਦਾਂ ਦੇ ਨਾਲ ਜਿਹੜਾ ਹੈਗਾ ਕਿੱਡਾ ਵੱਡਾ ਬਵਾਲ ਹੋ ਸਕਦਾ ਹੈ,
0: ਅੱਗੇ ਤੋਂ ਸੰਕੋਚ ਕੇ ਬੋਲਣਗੇ,
1: ਅੱਗੇ ਤੋਂ ਸੰਕੋਚ ਕੇ ਬੋਲਣਗੇ। ਹੁਣ ਮੈਂ ਜੋ ਸਮਝਦਾ ਹੈਗਾ ਆ ਵੀ ਅੱਗੇ ਜਿਹੜਾ ਐਕਸ ਦੇ ਉੱਤੇ ਹੋ ਗਿਆ ਹੈਗਾ ਆ ਇਹਦੇ ਨਾਲ ਫਿਰ ਕੋਰਟ ਦੀ ਤੇ ਅਥਾਰਟੀ ਦੀ ਡਿਗਨਿਟੀ ਜਿਹੜੀ ਆ ਉਹ ਘਟਦੀ ਹੈਗੀ ਆ, ਲੋਕਾਂ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ ਆ, ਇਹਨੂੰ ਹਊਪਰੇ ਕਰਕੇ ਤੇ ਅੱਗੇ ਵਧਣਾ ਚਾਹੀਦਾ ਆ ਜੀ, ਮੇਰੀ ਇਹ ਸੋਚ ਆ ਜੀ।
0: ਬਿਲਕੁਲ,
1: ਕਿਉਂਕਿ ਉਹ ਅਗਲੇ ਬੰਦੇ ਨੇ ਜਦ ਖੁਦ ਹੀ ਅਹਿਸਾਸ ਕਰ ਲਿਆ ਹੈਗਾ ਆ ਤੇ ਫਿਰ ਉਹਨੂੰ ਵਾਰ ਵਾਰ ਨਹੀਂ ਕਹਿਣਾ ਚਾਹੀਦਾ, ਨਹੀਂ ਤਾਂ ਉਸ ਚੀਜ਼ ਦਾ ਜਿਹੜਾ ਹੈਗਾ ਆ ਐਡਵਰਸ ਇਫੈਕਟ ਵੀ ਹੁੰਦਾ ਆ ਜੀ।
0: ਜੀ ਬਿਲਕੁਲ ਜੀ,
1: ਹਾਂਜੀ, ਉਹ ਕੱਲ ਮੁਕਲੇ ਨੇ ਕਹਿ ਦੇਣਾ ਮੈਂ ਜਿੰਨਿਆਂ ਨੇ ਆ ਐਕਸ ਦੇ ਉੱਤੇ ਬਣਾਇਆ ਹੈਗਾ ਆ ਮੇਰਾ ਜਿਹੜੇ ਬਿਆਨ ਸੀ ਇਹਨਾਂ ਦੇ ਸੰਦਰਭ ਦੇ ਵਿੱਚ ਹੀ ਸੀਗਾ
0: ਜੀ,
1: ਫਿਰ ਆਪਾਂ ਦੇਖੋ ਨਾ ਹੋਣਗੀਆਂ ਸ਼ਰਤਾਂ 11 ਘੰਟੇ ਜਿਹੜਾ ਆ ਸੋਸ਼ਲ ਮੀਡੀਆ ਤੇ ਗੁਜ਼ਾਰਦਾ ਹੋਵੇ ਜੇ ਉਹ ਤਾਂ ਤੁਸੀਂ ਜਸਟੀਫਾਈ ਕਰਨ ਲੱਗ ਪਏ ਵੀ ਹਾਂ ਜੀ ਜੋ ਉਹਨੇ ਕਾਕਰੋਚ ਜਿਹਨੂੰ ਕਿਹਾ ਸੀ ਉਹਦੇ ਵਿੱਚ ਜਿਹੜਾ ਆ ਆਹ ਸ਼ਰਤਾਂ ਹੈਗੀਆਂ ਆ, ਔਰ ਦੇਅਰ ਆਰ ਸੋ ਮੈਨੀ ਪੀਪਲ ਜਿਹੜੇ ਇਹੋ ਜਿਹੇ ਹੈਗੇ ਆ ਕਿ ਹਾਂ ਜੀ ਬੇਰੁਜ਼ਗਾਰ ਵੀ ਹੋਣਗੇ ਜਾਂ ਇਹੋ ਜਿਹੀਆਂ ਆਦਤਾਂ ਦੇ ਧੜੀ ਵੀ ਹੋਣਗੇ ਤੇ ਨਾਲ ਜਿਹੜਾ ਸਰ ਕਾਨੂੰਨ ਦੇ ਵਿੱਚ ਸਰ ਹੁੰਦਾ ਆ ਜੀ ਉਹਦੇ ਵਿੱਚ ਸਾਡਾ ਜਿਹੜਾ ਕਾਨੂੰਨ ਨੂੰ ਐਜ਼ ਏ ਟੂਲ ਆਫ ਬਲੈਕਮੇਲਿੰਗ ਲਈ ਵੀ ਯੂਜ਼ ਕੀਤਾ ਜਾਂਦਾ। ਮੈਂ ਪੇਸ਼ੇ ਵਿੱਚ ਆ ਇਸ ਕਰਕੇ ਮੈਂ ਜਿਹੜਾ ਹੈਗਾ ਆ ਬੜੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਹੈਗਾ, ਨੋ ਡਾਊਟ ਕਿ ਜਿਹੜਾ ਹੈਗਾ ਆ ਬਿਆਨ ਨੂੰ ਨੀ ਮੈਂ ਜਸਟੀਫਾਈ ਕਰਦਾ ਵੀ ਬਿਆਨ ਸਹੀ ਸੀਗਾ, ਬਿਆਨ ਗਲਤ ਸੀਗਾ
0: ਜੀ,
1: ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਉਹਨੂੰ ਕਵਰ ਅਪ ਕਰਨ ਦੀ ਪਰ ਨਹੀਂ ਹੋ ਸਕਦਾ ਹੁੰਦਾ ਜਦੋਂ ਮਤਲਬ ਇੱਕ ਵਾਰੀ ਚੀਜ਼ ਦਾ
0: ਦੋਵੇਂ ਧਿਰਾਂ ਸੈਣੀ ਸਾਹਿਬ ਹੈਗੀਆਂ ਉਹਨਾਂ ਨੂੰ ਨਿਰਦੋਸ਼ ਨਹੀਂ ਕਰ ਸਕਦੇ ਦੋਵੇਂ ਧਿਰਾਂ ਨੂੰ। ਦੇਖੋ ਹੁਣ ਜਿੱਦਾਂ ਕੈਨੇਡਾ ਅਮੈਰੀਕਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਜਾਂ ਇੰਗਲੈਂਡ ਦੇ ਵਿੱਚ ਜਾਂ ਯੂਰੋਪੀਅਨ ਮੁਲਕਾਂ ਦੇ ਵਿੱਚ ਵੀ ਸਖ਼ਤੀ ਕੀਤੀ ਗਈ ਹੈ, ਉਹ ਕਾਰਨ ਕਿਤੇ ਨਾ ਕਿਤੇ ਫੇਕ ਡਿਗਰੀਆਂ ਜਾਂ ਫੇਕ ਸਰਟੀਫਿਕੇਟ ਹੀ ਹੈ ਨਾ, ਜਾਂ ਫੇਕ ਸਕੂਲ ਜਿਹੜੇ ਨੇ ਉਹਦੇ ਉੱਤੋਂ ਹੀ ਸਾਰਾ ਕੁਝ ਇੱਦਾਂ ਇਹਨਾਂ ਮੁਲਕਾਂ ਨੂੰ ਵੀ ਤਾਂ ਆਇਆ ਹੈ ਨਾ, ਤੇ ਉਹਨੂੰ ਤਾਂ ਨਕਾਰ ਤਾਂ ਨਹੀਂ ਸਕਦੇ ਜੋ ਸਾਡੇ ਮੁਲਕ ਦੇ ਹਾਲਾਤ ਨੇ ਜਾਂ ਸਾਡੇ ਜੋ ਸਿਸਟਮ ਜਿਹੜਾ ਚੱਲਦਾ ਹੈ ਹੁਣ ਕਿੰਨੇ ਜਿੰਨੇ ਮਰਜ਼ੀ ਦੇਖ ਲਓ, ਇੱਥੇ ਜਦੋਂ ਤੁਸੀਂ ਬਾਹਰਲੇ ਵੀਜ਼ੇ ਲੈਣੇ ਆ ਜਾਂ ਕੁਝ ਕਰਨਾ ਹੈ ਤਾਂ ਜਿਹੜੀਆਂ ਏਜੰਟ ਸਾਰਾ ਕੁਝ ਪੈਸਾ ਵੀ ਸ਼ੋਅ ਕਰ ਦਿੰਦੇ ਆ, ਤੁਹਾਡੇ ਸਰਟੀਫਿਕੇਟ ਵੀ ਬਣਵਾ ਦਿੰਦੇ ਆ, ਸਾਰਾ ਕੁਝ ਹੀ ਚੱਲੀ ਜਾਂਦਾ ਜੀ, ਉਹ ਫੇਕ ਹੀ ਆ ਫਿਰ।
1: ਪਰ ਸਾਹਿਬ ਇਸ ਚੀਜ਼ ਤੋਂ ਇਨਕਾਰ ਥੋੜਾ ਕੀਤਾ ਜਾ ਸਕਦਾ, ਪਿਛਲੇ 3 ਸਾਲ ਪਹਿਲਾਂ ਨਾ ਜੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਜਿਹੜਾ ਆ ਬਈ ਉਹਨਾਂ ਨੇ ਚੈੱਕ ਕੀਤੀਆਂ ਸੀ ਡਿਗਰੀਆਂ, ਇਕੱਲੇ ਲੁਧਿਆਣੇ ਦੇ ਵਿੱਚੋਂ 254 ਵਕੀਲ ਏਦਾਂ ਦੇ ਸੀ ਜਿਹੜੇ ਨਕਲੀ ਡਿਗਰੀਆਂ ਵਾਲੇ ਸੀ।
0: ਬਿਲਕੁਲ ਹੈ ਜੀ।
1: ਸੋ ਉਹ ਇਸ ਕਰਕੇ ਜਿਹੜਾ ਹੈਗਾ ਯਾਰ ਇਸ ਮੁੱਦੇ ਨੂੰ ਮੇਰੇ ਮਤਲਬ ਇੱਥੇ ਹੀ ਵਾਈਂਡ ਅਪ ਕਰ ਦੇਣਾ ਚਾਹੀਦਾ, ਇਹਨੂੰ ਨਹੀਂ ਬਹੁਤਾ ਅੱਗੇ ਵਧਾਉਣਾ
0: ਚਾਹੀਦਾ। ਬਿਲਕੁਲ ਹੈ
1: ਜੀ ਸਰ,
0: ਨਹੀਂ ਤਾਂ ਸਭ ਫੜੇ ਜਾਣਗੇ ਸੈਣੀ ਸਾਹਿਬ, ਸਭ ਫੜੇ ਜਾਣਗੇ।
1: ਮੇਰੀ ਤਾਂ ਇਹ ਸੋਚ ਆ ਕਿ ਆਪਾਂ ਨੂੰ ਪਹਿਲਾਂ ਰਿਸਪੋਂਸੀਬਲ ਸਿਟੀਜ਼ਨ ਬਣਨਾ ਚਾਹੀਦਾ, ਬਾਕੀ ਅੱਗੇ ਜਿਹੜਾ ਹਾਂਜੀ ਔਰ ਬਣਾਂਗੇ ਜੇ ਇੱਕ ਆਪਾਂ ਨੂੰ ਸਮਾਜ ਨੂੰ ਨੀ ਅਸੀਂ ਸੁਧਾਰ ਸਕਦੇ, ਅਸੀਂ ਆਪਣੇ ਆਪ ਨੂੰ ਤਾਂ ਸੁਧਾਰੀਏ, ਅਸੀਂ ਆਪਣੇ ਆਪ ਤੇ ਸਾਡੇ ਕੋਲ ਹੋਣਾ ਕਿਸੇ ਸਾਡੇ ਪਾਰਟ ਤੇ ਕੋਈ ਗਲਤੀ ਨਾ ਹੋਵੇ, ਸਾਡੇ ਪਾਰਟ ਤੇ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ, ਤੇ ਬਾਕੀ ਜਿਹੜਾ ਹੈਗਾ ਯਾਰ ਜਿੱਥੋਂ ਮੇਰਾ ਜਿੱਥੋਂ ਅਗਲੇ ਦਾ ਰਾਈਟ ਸ਼ੁਰੂ ਹੋ ਜਾਂਦਾ ਨਾ ਜੀ ਉੱਥੇ ਮੇਰਾ ਰਾਈਟ ਖਤਮ ਹੋ ਜਾਂਦਾ
0: ਜੀ। ਬਿਲਕੁਲ ਹੈ ਜੀ।
1: ਸੋ ਇਸ ਕਰਕੇ ਸਾਨੂੰ ਆਪਣੇ ਰਾਈਟਸ ਨੂੰ ਪਹਿਚਾਨਣਾ ਚਾਹੀਦਾ
0: ਜੀ। ਤੇ ਸੈਣੀ ਸਾਹਿਬ ਦੂਸਰੀ ਗੱਲਬਾਤ ਨੂੰ ਵੱਧਦੇ ਆ ਕਿ ਸਮਾਜ ਸੁਧਾਰ ਦੀ ਤੁਸੀਂ ਗੱਲ ਕੀਤੀ ਸੀ ਜਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਆਮ ਆਦਮੀ ਪਾਰਟੀ ਇਹ ਦਾਅਵੇ ਤੇ ਵਾਅਦੇ ਕਰਕੇ ਆਉਂਦੀ ਹੈ, ਪਰ ਕਿਤੇ ਨਾ ਕਿਤੇ ਹੁਣ ਆਪਣੇ ਵਿੱਚ ਹੀ ਸੁਧਾਰਨ ਦੇ ਵਿੱਚ ਬੜੀਆਂ ਖਾਮੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ। MLA ਜਿਹੜੇ ਨੇ ਬਗਾਵਤ ਕਰਨ ਲੱਗ ਗਏ ਹੈ, ਖੁੱਡੀਆਂ ਸਾਹਿਬ ਨੇ ਅੱਜ ਕੱਲ ਬੀਤੇ ਦੇ ਵਿੱਚ ਜਿਹੜਾ ਆਮੋ ਸਾਹਮਣੇ ਹੋ ਕੇ ਬਥੇਰਾ ਕੁਝ ਕੀਤਾ, ਜਵਾਬ ਸਵਾਲ ਕੀਤੇ ਨੇ, ਤੇ ਸਿਸੋਦੀਆ ਸਾਹਿਬ ਜਿਹੜੇ ਨੇ ਸਖ਼ਤ ਤੇਵਰ ਵੀ ਉਹਨਾਂ ਦੇ ਦਿਖੇ ਆ, ਤੇ ਕੇਜਰੀਵਾਲ ਸਾਹਿਬ ਤੱਕ ਘੈਂਟੀ ਖੜਕ ਗਈ ਤਾਂ ਐਮਰਜੈਂਸੀ ਦੇ ਵਿੱਚ ਫਿਰ ਜਹਾਜ਼ ਭੇਜਣਾ ਪਿਆ, ਤਾਂ ਕੇਜਰੀਵਾਲ ਸਾਹਿਬ ਅੱਜ ਫਿਰ ਪੰਜਾਬ ਦੇ ਵਿੱਚ ਨੇ।
1: ਪਰ ਇਹ ਸਭ ਗੱਲ ਇੱਦਾਂ ਹੁੰਦੀ ਹੈ ਵੀ ਦੁਖੀ ਸਾਰੇ ਆ
0: ਜੀ,
1: ਪਰ ਸਵਾਲ ਇਹ ਸੀਗਾ ਹੂ ਵਿਲ ਬੈਲ ਦਾ ਕੈਟ
0: ਜੀ।
1: ਸਾਡੇ ਨਾ ਇੱਕ ਸਰ ਅਸੀਂ ਮਤਲਬ ਜਿਹੜਾ ਸੋਸ਼ਲੀ ਜਿਹੜੇ ਹੈਗੇ ਆ ਬਹੁਤੇ ਕੋਈ ਸਿਆਣੇ ਬੰਦੇ ਨਹੀਂ ਗਿਣੇ ਜਾਂਦੇ ਜੀ, ਸਾਡੀਆਂ ਬਾਰਸ ਦੇ ਵਿੱਚ ਜਿੱਦਾਂ ਹੁੰਦੀ ਹੈਗੀ ਆ ਕਿਸੇ ਜੱਜ ਦੇ ਉੱਤੋਂ ਕੋਈ ਪ੍ਰੋਬਲਮ ਹੁੰਦੀ ਹੈਗੀ ਆ ਨਾ ਜੀ, ਜਾਂ ਅੱਗੇ ਅਥਾਰਟੀ ਨੂੰ ਕਿਸੇ ਨੂੰ ਹਾਇਰ ਜੱਜ ਜਿਹੜਾ ਕੋਈ ਆਉਂਦਾ ਆ ਉਹਨੂੰ ਦੱਸਣ ਲੱਗਦੇ ਆ ਨਾ ਜੀ, ਉਹ ਜਿਹੜਾ ਪ੍ਰੋਬਲਮ ਸਾਰਿਆਂ ਦੀ ਸਾਂਝੀ ਹੁੰਦੀ ਆ, ਉਹ ਜਿਹੜਾ ਕੋਈ ਦੱਸਣ ਲੱਗਦਾ ਹੈਗਾ ਨਾ ਬਾਕੀ ਪਿੱਛੇ ਚਮਚੇ ਜਿਹੜੇ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਉਹ ਆਹ ਕੰਮ ਕਰਨ ਲੱਗ ਪੈਂਦੇ ਜੀ। ਹੁਣ ਮੈਂ ਤਾਂ ਜਾਂਦੀ ਇਹ ਖਬਰ ਸੁਣੀ ਆ, ਮੇਰਾ ਤਾਂ ਮਤਲਬ ਨਾ ਮਨ ਖੁਸ਼ ਹੀ ਆ ਬਹੁਤ
0: ਜੀ,
1: ਕਾਰਨ ਇਹ ਵੀ ਕਿਸੇ ਨੇ ਤਾਂ ਮਰਦਾਨਗੀ ਦਿਖਾਈ ਨਾ ਜੀ।
0: ਬਿਲਕੁਲ,
1: ਸਿਸੋਦੀਆ ਸਾਹਿਬ ਲੈ ਰਹੇ ਸੀ ਮੀਟਿੰਗ ਲੁਧਿਆਣੇ ਚ ਜੀ, ਉੱਥੇ ਜਿਹੜਾ ਹੈਗਾ ਆ ਇਹ ਉਹ ਵੀ ਚਲੋ ਮਤਲਬ ਗੱਲਬਾਤ ਹੋ ਗਈ ਵੀ ਹਾਂਜੀ ਜੀ ਟਿਕਟਾਂ ਦਿੱਤੀਆਂ ਗਈਆਂ ਜੀ, ਸਾਨੂੰ ਲੋਕਲ ਵਿਧਾਇਕਾਂ ਨੂੰ ਪੁੱਛਿਆ ਨੀ ਗਿਆ ਜਾਂ ਇਸ ਤਰੀਕੇ ਨਾਲ ਏਦਾਂ ਕਰਕੇ, ਉਹ ਤੁਰਦੇ ਤੁਰੇ ਜਦੋਂ ਤੁਰਨ ਲੱਗੇ ਤੇ ਉਸ ਵੇਲੇ ਜਿਹੜਾ ਹੈਗਾ ਆ ਉਹ ਕਿਉਂਕਿ ਪਹਿਲਾਂ ਸਾਰੀਆਂ ਗੱਲਾਂ ਹੋ ਚੁੱਕੀਆਂ ਸੀ ਵੀ ਸਾਰਾ ਲੋਕਲ ਵਿਧਾਇਕ ਦੀ ਜਿਹੜੀ ਹੈਗੀ ਕੋਈ ਬੁਕਤ ਨੀ ਰਹਿੰਦੀ, ਉਹੀ ਬੰਦੇ ਜਿਹੜੇ ਹੈਗੇ ਆ ਸਾਡਾ ਵਿਰੋਧ ਕਰਦੇ ਰਹੇ, ਅੱਜ ਉਹ ਬੰਦੇ ਟਿਕਟਾਂ ਲੈ ਗਏ ਜਿਹੜੇ ਸਾਡੇ ਨਾਲ ਤੁਰੇ ਸੀ ਵਰਕਰ, ਉਹ ਪਰੇਸ਼ਾਨ ਹੈ ਇਸ ਚੀਜ਼ ਦੇ ਉੱਤੇ ਹਾਂਜੀ, ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰੀਏ। ਸਿਸੋਦੀਆ ਨੇ ਕਿਹਾ ਸਾਡੇ ਨਾਲ ਉਹਨਾਂ ਦੀ ਕਮਿਟਮੈਂਟ ਆ, ਤੁਹਾਨੂੰ ਤੁਹਾਡੇ ਇਲੈਕਸ਼ਨ ਦਾ ਮਤਲਬ ਹੈਗਾ ਆ, ਤੁਹਾਡੇ ਇਲੈਕਸ਼ਨ ਦੇ ਵਿੱਚ ਤੁਹਾਡੀ ਉਹ ਮਦਦ ਕਰਨਗੇ ਹਾਂਜੀ, ਤੇ ਉਹ ਇਸ ਚੀਜ਼ ਤੇ ਗੱਲ ਚੱਲਦੀ ਸੀ ਤੇ ਜਿਹੜੇ ਹੈਗੇ ਆ ਤੁਰਦੇ ਤੁਰਦੇ ਜਿਹੜਾ ਖੁੱਡੀਆਂ ਸਾਹਿਬ ਨੇ ਕਿਹਾ ਇੱਡੀ ਗੱਲ ਇੱਕ ਸਿਸੋਦੀਆ ਨੂੰ ਕਹੀ ਵੀ ਜਨਾਬ ਏਦਾਂ ਕਰਕੇ ਹੈਗਾ ਆ ਵੀ ਉਹ ਬਠਿੰਡੇ ਦੇ ਵਿੱਚ ਇੱਕ ਵੀ ਟਿਕਟ ਜਿਹੜੀ ਹੈਗੀ ਆ ਕਿਸੇ ਨਾ ਉਹ ਮਤਲਬ ਸਾਨੂੰ ਪੁੱਛਿਆ ਹੀ ਨੀ ਗਿਆ, ਉਹ ਬੰਦੇ ਜਿਹੜੇ ਸਾਡਾ ਵਿਰੋਧ ਕਰਦੇ ਰਹੇ ਇਲੈਕਸ਼ਨਾਂ ਦੇ ਵਿੱਚ ਏਦਾਂ ਕਰਕੇ
0: ਜੀ ਸਾਡੇ ਸਿਰ ਤੇ ਬਿਠਾ ਕੇ ਲਿਆ ਕੇ ਤੁਸੀਂ ਆ
1: ਤੇ ਸਿਸੋਦੀਆ ਟੁੱਟ ਕੇ ਪੈ ਗਿਆ, ਕਹਿੰਦਾ ਤੂੰ ਲੰਬੀ ਦਾ ਵਧਾਇਕ ਆ, ਤੂੰ ਲੰਬੀ ਤੱਕ ਗੱਲ ਕਰ, ਤੂੰ ਉੱਥੇ ਬਠਿੰਡੇ ਕੀ ਲੈਣ ਜਾਂਦਾ
0: ਇਲੈਕਸ਼ਨ
1: ਲੜੀ ਆ
0: ਜੀ
1: ਹਾਂਜੀ ਭਾਈ ਮੈਂ ਲੜੀ ਇਲੈਕਸ਼ਨ ਉੱਥੋਂ
0: ਹਾਂਜੀ,
1: ਇਸ ਕਰਕੇ ਮੈਂ ਉਹ ਬੰਦੇ ਜਿਹੜੇ ਮੇਰੇ ਨਾਲ ਤੁਰੇ ਆਖਰ ਉਹਨਾਂ ਨੂੰ ਵੀ ਤਾਂ ਕੋਈ ਉਮੀਦ ਹੋਊਗੀ ਜੇ ਜਿੱਦਾਂ ਮਰਜ਼ੀ ਆ
0: ਜੀ,
1: ਤੇ ਮੁੜ ਕੇ ਜਿਹੜਾ ਹੈਗਾ ਆ ਉਹ ਉਹਨਾਂ ਇਹਦਾ ਕਹਿੰਦੇ ਹੁੰਦੇ ਨਾ ਜਿੱਦਾਂ ਹੀਟ ਆਫ ਚੇਂਜ ਦੇ ਵਿੱਚ ਹੋ ਜਾਂਦਾ ਆ ਕੋਈ ਗੱਲਬਾਤ, ਉੱਥੇ ਖੁੱਡੀਆਂ ਸਾਹਿਬ ਨੇ ਏਦਾਂ ਕਰਕੇ ਕਿਹਾ ਕਹਿੰਦਾ ਤੁਸੀਂ ਜੋ ਦਿੱਲੀ ਮਾਡਲ ਜੇ ਦਿੱਲੀ ਮਾਡਲ ਕਹਿੰਦੇ ਹੈਗੇ ਆ, ਤੁਹਾਡਾ ਦਿੱਲੀ ਮਾਡਲ ਜਿਹੜਾ ਹੈਗਾ ਜੀ ਇੰਨਾ ਹੀ ਵਧੀਆ ਹੁੰਦਾ ਤੇ ਫਿਰ ਤੁਸੀਂ ਉੱਥੋਂ ਇਲੈਕਸ਼ਨ ਹਾਰ ਕੇ ਇੱਧਰ ਕਿਉਂ ਤੁਰੇ ਫਿਰਦੇ
0: ਜੀ,
1: ਉੱਥੇ ਆ ਕੇ ਚਿੜ ਗਿਆ ਜੀ ਜ਼ਿਆਦਾ ਸਿਸੋਦੀਆ, ਉਹ ਜ਼ਿਆਦਾ ਫਿਰ ਗਰਮ ਹੋਣ ਲੱਗ ਪਿਆ, ਇੱਥੇ ਆ ਕਿ ਵਿੱਚ ਅਮਨ ਅਰੋੜੇ ਹੋਣੀ ਜਾਂ ਇਹ ਦੌੜ ਕੇ ਪੈ ਗਿਆ ਵਿੱਚ, ਅਦਰਵਾਈਜ਼ ਜਿਹੜਾ ਆ ਉੱਥੇ ਹੋ ਸਕਦਾ ਹੈਗਾ ਆ ਵੀ ਹੱਥੋਂ ਪਾਈ ਵੀ ਹੋ ਜਾਂਦਾ ਕੰਮ
0: ਜੀ,
1: ਕਿਉਂਕਿ ਬਰਦਾਸ਼ਤ ਉਹ ਵੀ ਨੀ ਕਰਦੇ, ਉਹ ਵੀ ਤਾਂ ਪੰਜਾਬ ਦੇ ਵਿੱਚ ਰੂਲ ਕਰਦੇ ਆ, ਉਹਨਾਂ ਨੂੰ ਇਹ ਹੁੰਦਾ ਹੈ
0: ਜੀ।
1: ਹਾਂਜੀ, ਇੱਕ ਚੀਜ਼ ਦਾ ਗਿਲਾ ਜ਼ਰੂਰ ਮੈਨੂੰ ਹੋਇਆ ਕਿ ਮਤਲਬ ਜਦੋਂ ਖੁੱਡੀਆਂ ਸਾਹਿਬ ਉਹਦੇ ਨਾਲ ਬਹਿਸ ਰਹੇ ਸੀ ਤੇ ਖੁੱਡੀਆਂ ਸਾਹਿਬ ਨੇ ਪਿੱਛੇ ਮੁੜ ਕੇ ਬਾਕੀ ਵਿਧਾਇਕਾਂ ਨੂੰ ਕਿਹਾ ਹੁਣ ਕਰ ਲਓ ਗੱਲ,
0: ਹੈਂ
1: ਉਸ ਵੇਲੇ ਤੋਂ ਇਕੱਲੇ ਬੈਠੇ ਸਾਰੇ ਜਾਣੇ ਝੂਰਦੇ ਆ ਤੇ ਹੁਣ ਜਦੋਂ ਮੈਂ ਗੱਲ ਕੀਤੀ ਆ, ਮੈਂ ਤਾਂ ਗੱਲ ਸ਼ੁਰੂ ਕਰਤੀ, ਕਿਸੇ ਕੋਈ ਨੀ ਬੋਲਿਆ ਜੀ, ਚੁੱਪ ਕਰਕੇ ਜਿਹੜੇ ਹੈਗੇ ਆ ਬਾਕੀ। ਸੋ ਇਸ ਕਰਕੇ ਇਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਸਰ ਵਿਧਾਇਕ ਤੋਂ ਅੱਗੇ ਕੀ ਕਰ ਲੈਣਗੇ, ਪਾਰਟੀ ਤੋਂ ਸਸਪੈਂਡ ਕਰ ਦੇਣਗੇ, ਤਾਂ ਕਿਹੜੀ ਗੱਲ ਹੈਗੀ, ਤੁਹਾਡੀ ਕਿਹੜਾ ਟਿਕਟ ਸ਼ੋਰ ਆ ਵੀ ਹਾਂ ਜੀ ਇਹਨਾਂ ਨੇ ਤੁਹਾਨੂੰ ਦੇਣੀ ਆ, ਇਹਨਾਂ ਤਾਂ ਨਵੇਂ ਬੰਦੇ ਲਿਆਉਣੇ ਹੀ ਲਿਆਉਣੇ ਆ ਜੀ। ਫਿਰ ਇੱਕ ਬਠਿੰਡੇ ਚ ਸੁਨੇਹਾ, ਇੱਕ ਫਿਰੋਜ਼ਪੁਰ ਦਾ ਜਿਹੜਾ ਹੈਗਾ ਆ ਵਿਧਾਇਕ, ਉਹਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜੀ, ਉਹ ਦੱਸਦਾ ਕਿ ਜੋ ਕੁਛ ਕਰ ਰਿਹਾ ਜੀ ਕੇਜਰੀਵਾਲ ਹੀ ਇੱਕ ਤੇ ਇਹ ਸਿਸੋਦੀਆ ਹੀ ਕਰ ਰਹੇ ਹੈਗੇ ਜੀ, ਉਹਨੂੰ ਵਿਧਾਇਕ ਨੂੰ ਪੁੱਛਿਆ ਹੀ ਨੀ ਗਿਆ ਜੀ। ਸੋ ਅੰਦਰੋਂ ਦੁਖੀ ਸਾਰੇ ਆ ਜੀ, ਪਰ ਜਿਹੜਾ ਹੈਗਾ ਨਾ ਵੀ ਹੂ ਵਿਲ ਬੈਲ ਦਾ ਕੈਟ, ਉਹ ਬਸ ਜਿਹੜਾ ਬਿੱਲੀ ਦੇ ਗੱਲ ਟੱਲੀ ਕਿਹਨੇ ਬੰਨਣੀ ਆ, ਉਹ
0: ਗੱਲ ਤਾਂ
1: ਸੈਣੀ ਸਾਹਿਬ ਆਇਆ ਸੀ ਖੋਡੀਆਂ ਸਾਹਿਬ ਸ਼ੁਰੂ ਤਾਂ ਕੀਤੀ ਸੀ,
0: ਗੱਲ ਤਾਂ ਸੈਣੀ ਸਾਹਿਬ ਉੱਥੇ ਆ ਕੇ ਖੜ ਜਾਂਦੀ ਆ। 4 ਸਾਲ ਪਹਿਲਾਂ ਜਦੋਂ ਹੱਥ ਵੱਢ ਕੇ ਫੜਾਏ, ਉਦੋਂ MLA ਕਿਉਂ ਨੀ ਬੋਲੇ ਜੀ ਭੀ ਅਸੀਂ ਨੀ ਭਾਈ ਇਹ ਸੌਦਾ ਕਰਨਾ ਤੁਹਾਡੇ ਨਾਲ, ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਦਾ ਕਰਨਾ ਜਾਂ ਕੁਝ ਕਰਨਾ।
1: ਸਰ ਸਸੋਦੀਆ ਕਹਿੰਦਾ ਜੋ ਇੱਥੇ MLA ਕਰ ਰਹੇ ਹਮਕੋ ਸਭ ਕੀ ਖਬਰ ਹੈ, ਉਹ ਕਹਿੰਦਾ ਕੱਢ ਮੇਰੀ ਫਾਈਲ ਜਿਹੜੀ ਹੈ, ਕੱਢ ਮੇਰੀ ਫਾਈਲ ਜਿਹੜੀ ਹੈਗੀ ਆ, ਦੱਸ ਮੈਂ ਕੀ ਗਲਤ ਕੀਤਾ ਹੈਗਾ ਜੀ। ਉਹ ਮਤਲਬ ਪੂਰਾ ਕੰਮ ਗਰਮ ਹੋਇਆ ਜੀ ਉੱਥੇ,
0: ਤੇ
1: ਉਹ ਬਟ ਨੈਚੁਰਲ ਆ ਕਿ ਜਦੋਂ ਫਿਰ ਸਸੋਦੀਆ ਹੋਣਾ ਨੇ ਫੋਨ ਤੇ ਦੱਸਿਆ ਹੋਣਾ ਕੇਜਰੀਵਾਲ ਨੂੰ, ਕੇਜਰੀਵਾਲ ਜਿਹੜਾ ਹੈਗਾ ਆ ਉਹਨੂੰ ਭੱਜਣਾ ਪੈ ਗਈ ਆ, ਏਦਾਂ ਦੀ ਗੱਲ ਹੈ, ਬਗਾਵਤ ਹੋਣ ਲੱਗੀ। ਸਰ ਦੇਖੋ ਇਹ ਇਕੱਠਿਆਂ ਨੂੰ ਮਾਰ ਨੀ ਮਾਰਦੇ ਹੈਗੇ, ਮੈਨੂੰ ਇੰਨਾ ਪਤਾ ਆ ਵੀ ਇਹਨਾਂ ਨੇ ਖੁੱਡੀਆਂ ਸਾਹਿਬ ਨੂੰ ਬਖਸ਼ਣਾ ਨਹੀਂ ਹੈ
0: ਜੀ,
1: ਉਹਨਾਂ ਨੂੰ ਜੀਰੋ ਕਰਨਗੇ
0: ਕਰਨਗੇ,
1: ਪਰ ਐਸ ਵੇਲੇ ਤਾਂ ਜਿਹੜਾ ਹੈਗਾ ਆ ਜਹਾਜ਼ ਚਲਾ ਗਿਆ ਤੇ ਜਹਾਜ਼ ਆ ਗਿਆ
0: ਹਾਂਜੀ,
1: ਤੇ ਉੱਥੇ ਹਲਵਾਰੇ ਉਤਰ ਗਏ ਕੇਜਰੀਵਾਲ ਸਾਹਿਬ।
0: ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਮਨ ਚ ਆਉਂਦੀ ਹੈ ਕਿ ਜਿਹੜੀਆਂ ਚਲੋ BJP ਆ ਜਾਂ ਹੋਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ, ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਭਰੋਸੇ ਦੇ ਵਿੱਚ ਲੈਣ ਦੀ ਵੀ ਹੋ ਸਕਦੀ ਹੈ ਕਿ ਭਈ MLA ਜੇ ਨਾਲ ਖੜ ਜਾਂਦੇ ਨੇ ਤਾਂ ਜਾਂ ਬਗਾਵਤ ਜੇ ਉਹਨਾਂ ਨਾਲ ਦਿੱਲੀ ਵਾਲਿਆਂ ਨਾਲ ਕਰ ਲੈਂਦੇ ਨੇ ਤਾਂ ਉਹ ਸਪੋਰਟ ਕਰ ਸਕਦੇ ਨੇ। ਪਤਾ ਤਾਂ ਹੈਗੀ ਆ BJP ਨੇ ਇਕੱਲੀ ਨੇ ਜਿੱਤਣਾ ਨੀ ਗਾ, AB ਟੀਮ ਤਾਂ ਹੈਗੀ ਆ, ਪਰ ਉਹ ਨਾਤਾ ਕੇਜਰੀਵਾਲ ਤੇ ਸਿਸੋਦੀਆ ਤੋਂ ਵੱਖਰਾ ਕਰਕੇ ਮਾਨ ਸਾਹਿਬ ਨੂੰ ਆਪਣੇ ਹੱਥਾਂ ਚ ਲੈਣਾ ਚਾਹੁੰਦੇ ਕਿਤੇ ਨਾ ਕਿਤੇ, ਜਾਂ MLA ਨੂੰ।
1: ਸਰ ਗੱਲ ਇਹ ਤਾਂ ਹੈਗੀ ਆ, ਤੁਸੀਂ ਮਾਨ ਸਾਹਿਬ ਤੋਂ ਤਾਂ ਕੋਈ ਐਕਸਪੈਕਟ ਕਰੋ ਨਾ
0: ਜੀ,
1: ਉਹਦਾ ਕਾਰਨ ਇਹ ਉਹਨਾਂ ਨੂੰ ਰਹਿ ਇੱਕ ਆਦਤ ਬਣ ਗਈ ਹੈਗੀ ਆ ਸੌਫਟ ਜ਼ੋਨ ਦੇ ਵਿੱਚ ਰਹਿਣ ਦੀ
0: ਜੀ,
1: ਜਿਹੜਾ ਸੇਫ ਜ਼ੋਨ ਦੇ ਵਿੱਚ ਮਤਲਬ ਰਹਿਣਾ ਜੀ, ਉਹ ਸਟਰਗਲ
0: ਨਹੀਂ ਕਰ ਸਕਦਾ, ਰਿਸਕ ਨਹੀਂ ਲੈ ਸਕਦਾ ਬਿਲਕੁਲ
1: ਜੀ, ਨਾ ਹੀ ਰਿਸਕ ਲੈ ਸਕਦਾ। ਉਹਨਾਂ ਨੂੰ ਇਹ ਕਿ ਮੈਨੂੰ ਜਿਹੜਾ ਹੈਗਾ ਆ ਵੀ ਮੁੱਖ ਮੰਤਰੀ ਬਣਾਈ ਰੱਖੋ, ਅੱਗੇ ਵੀ ਤਾਂ ਉਹਨਾਂ ਨੇ ਇਹੀ ਸ਼ਰਤ ਰੱਖੀ ਸੀ
0: ਕਿ
1: ਤੁਸੀਂ ਚਲਾ ਤੁਸੀਂ ਲਓ, ਤੇ ਮੈਨੂੰ ਬਸ ਜਿਹੜਾ ਹੈਗਾ ਵੀ ਮੈਂ ਰਿਜ਼ਾਈਨ ਨਹੀਂ ਕਰਨਾ ਤੇ ਮੈਨੂੰ ਮੁੱਖ ਮੰਤਰੀ ਬਣਾਈ ਰੱਖੋ
0: ਜੀ।
1: ਇਸ ਕਰਕੇ ਮਾਨ ਸਾਹਿਬ ਕਰੋ
0: ਜੀ
1: ਹੈਗੀ ਆ ਕਿ ਉਹ ਹੋ ਸਕਦਾ ਆ ਕਿ ਉਹ ਵੀ ਨਬਜ ਪਛਾਣਦੇ ਹੈਗੇ ਸੀ ਵੀ ਪੰਜਾਬ ਦੇ ਵਿੱਚ ਸਾਡੇ ਚਿਹਰਿਆਂ ਨੂੰ ਲੋਕੀ ਬਹੁਤਾ ਲਾਈਕ ਨਹੀਂ ਕਰਦੇ, ਤਾਂ ਕਰਕੇ ਉਹਨਾਂ ਨੇ ਥੋੜੀ ਜਿਹੀ ਦੂਰੀ ਬਣਾਈ
0: ਬਣਾਈ ਸੀ,
1: ਪਰ ਫੇਰ ਵੀ ਜਿਹੜਾ ਹੈਗਾ ਪਰ ਇਹਨਾਂ ਦੀ ਇੰਟਰਫੇਰੈਂਸ, ਕਿਉਂਕਿ ਇੱਥੇ ਦਿੱਲੀ ਜਾ ਕੇ ਕੀ ਕਰਨਗੇ, ਉੱਥੇ ਤਾਂ ਵਿਹਲੇ
0: ਜੀ,
1: ਇੱਥੇ ਇਹਨਾਂ ਨੂੰ ਤਾਂ ਜਾਂ ਪੈ ਗਈ ਬਿਲਕੁਲ ਸਿਕਿਉਰਿਟੀ ਜਿਹੜੀ ਮੁੱਖ ਮੰਤਰੀ ਦੇ
0: ਬਰਾਬਰ ਹੁੰਦਾ ਬਿਲਕੁਲ,
1: ਇਸ ਕਰਕੇ ਜਿਹੜਾ ਆ ਬਾਕੀ ਇਹਨਾਂ ਚੀਜ਼ਾਂ ਦੇ ਨਾਲ ਟਿਕਟਾਂ ਟੁਕਟਾਂ ਨਾਲ ਹੀ ਤਾਂ ਜੇਬਾਂ ਭਰਦੀਆਂ ਆ, ਬਰਕਤ ਆਉਂਦੀ ਹੈਗੀ ਆ ਜੀ,
0: ਤੇ
1: ਹੋਰ ਸਿਆਸਤ ਫੇਰ ਕਰਨੀ ਕਾਹਦੇ ਵਾਸਤੇ ਆ ਜੇ ਬੰਦਾ ਬਿਜ਼ੀ ਨਾ ਹੋਵੇ ਜੀ।
0: ਪਰ ਸੈਣੀ ਸਾਹਿਬ ਹੁਣ ਕੀਤੀ ਬਗਾਵਤ ਜਿਹੜੀ ਆ ਉਹ ਕਿ ਕੁਝ ਰੰਗ ਲਿਆ ਸਕਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਜਾਂ ਲੋਕ ਤਾਂ ਪਹਿਲਾਂ ਦੇ ਕਹਿੰਦੇ ਆ ਰਹੇ ਕਿ ਆਪਣੀ ਜੁਰਅਤ ਦਿਖਾਓ ਪੰਜਾਬੀ ਹੋ ਤੁਸੀਂ, ਪਰ ਹੁਣ ਜਿਹੜੀ ਜੁਰਅਤ ਦਿਖਾ ਰਹੇ ਨੇ ਚਲੋ ਉਹਨਾਂ ਦੇ ਵਿੱਚੋਂ ਇੱਕ ਦੋ ਹੀ ਨੇ ਜਿਹੜੇ ਦਿਖਾ ਰਹੇ ਨੇ, ਤਾਂ ਕਿਵੇਂ ਦੇਖਦੇ ਹੋ ਕਿ ਪਤਾ ਕਿ ਹੁਣ ਮਤਲਬ ਕਿ ਲੋਕਾਂ ਦੇ ਵਿੱਚ ਵਿਚਰਨਾ ਪੈਣਾ, ਮੂੰਹ ਵੀ ਦਿਖਾਉਣਾ ਪੈਣਾ, ਗੱਲਾਂ ਵੀ ਸੁਣਨੀਆਂ ਪੈਣੀਆਂ, ਉਹ ਸੁਣਨੀਆਂ ਤਾਂ ਅਸੀਂ ਆ, ਦਿੱਲੀ ਵਾਲਿਆਂ ਨੇ ਤਾਂ ਸੁਣਨੀਆਂ ਨਹੀਂ, ਤੇ ਕਿਤੇ ਨਾ ਕਿਤੇ ਉਸ ਕਰਕੇ ਵੀ ਆ। ਪਰ ਹੁਣ ਬਗਾਵਤ ਕੀਤੀ ਕੋਈ ਕੰਮ ਆਏਗੀ
1: ਨਹੀਂ, ਪਰ ਬੇਨਤੀ ਇਹ ਹੈਗੀ ਆ ਕਿ ਨਾ ਤਾਂ ਏਡੀ ਵੱਡੀ ਰਿਸੈਂਟਮੈਂਟ ਇਹਨਾਂ ਕੋਲੋਂ ਕਰ ਹੋਣੀ ਆ, ਨਾ ਇਹ ਹੈਗਾ ਆ ਵੀ ਹਾਂ ਜੀ ਕੋਈ ਪਾਰਟੀ ਆ ਜਿਹੜਾ ਸਟੇਟ ਚ ਉਹਨਾਂ ਦਾ ਕੋਈ ਵੱਖਰਾ ਹੋ ਜਾਊਗਾ, ਇੱਦਾਂ ਦੀਆਂ ਐਕਸਪੈਕਟੇਸ਼ਨ ਤਾਂ ਤੁਸੀਂ ਕਰੋ ਨਾ। ਇਹਨਾਂ ਬੰਦਿਆਂ ਨੇ ਜਿਹੜਾ ਬੰਦਾ ਇਸ ਵੇਲੇ ਜੁਰਤ ਨਾਲ ਬੋਲਦਾ ਆ ਪੰਜਾਬੀ ਉਸ ਚੀਜ਼ ਨੂੰ ਪਸੰਦ ਕਰਦੇ ਹੈਗੇ ਆ ਜੀ,
0: ਤੇ
1: ਭਾਈ ਤੁਸੀਂ ਕਿਉਂ ਥੱਲੇ ਲੱਗੇ ਹੈਗੇ ਜੀ
0: ਉਹ,
1: ਪਰ ਇਹ ਹੈਗਾ ਆ ਵੀ ਉਹਦਾ ਓਵਰਆਲ ਰਿਜ਼ਲਟ ਤੇ ਕੋਈ ਫਰਕ ਪੈ ਜਾਊਗਾ, ਕਿਉਂਕਿ 4.5 ਸਾਲ ਸਵਾ 4 ਸਾਲ ਜਿਹੜੇ ਇਹਨਾਂ ਨੇ ਇੱਦਾਂ ਹੀ ਨੰਘਾਏ ਹੈਗੇ ਆ ਜੀ, ਹੁਣ ਤਾਂ ਇਹ ਆ ਜੀ ਕਿ ਇਹ ਆਪ ਇਕੱਲੇ ਬੈਠੇ ਜਰੂਰ ਸੋਚਦੇ ਹੋਣਗੇ ਕਿ ਅਸੀਂ ਕੀ ਨਹੀਂ ਕੀਤਾ ਕੀ ਨਹੀਂ ਕੀਤਾ ਤੇਰੇ ਲਈ। ਜਿਹੜੇ 92-94 ਹੈਗੀ ਆ ਇਹ ਪੰਜਾਬ ਕੇ ਪੂਤ ਨੀ, ਇਹ ਪੰਜਾਬ ਕੇ ਜਿਹੜੇ ਆ ਕਪੂਤ ਹੀ ਗਿਣੇ ਜਾਣੇ।
0: ਸੈਣੀ ਸਾਹਿਬ ਇਤਿਹਾਸ ਲਿਖ ਚੱਲੇ ਆ, 15 ਸਾਲ ਦਾ ਆਉਣ ਵਾਲੇ 15-18 ਸਾਲ ਦਾ ਜਿਹੜਾ ਕਰਜ਼ਾ ਚੱਕਣ ਲੱਗੇ ਆ ਨਵਾਂ, ਤੇ ਉਹ ਤਾਂ 15-15 ਸਾਲ ਦੀ ਡੀਲ ਕਰ ਲਈ ਆ ਕਿ ਭਾਈ ਓਨੇ ਸਿਰ ਲਈ ਅਸੀਂ ਕਰਜ਼ਾ ਲੈਣਾ। ਤਾਂ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਚਾਹੇ ਆਪ ਹੋਣਗੇ ਤੇ ਚਾਹੇ ਹੋਰ ਹੋਣਗੀਆਂ, ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਉਹਨਾਂ ਦੇ ਗਲ ਗਲਾਵਾਂ ਪਾ ਚੱਲੇ ਨੇ ਜੀ।
1: ਭਾਰਤ ਸਾਹਿਬ ਸਰਕਾਰ ਕੋਈ ਹੋਰ ਵੀ ਆ ਗਈ ਤੇ ਇਹਨਾਂ ਨੇ ਕਰਜ਼ਾ ਮੰਗਣਾ ਨੀ ਹਟਣਾ, ਇਹਨਾਂ ਨੇ ਆਲੇ ਦੁਆਲੇ ਕਰਜ਼ਾ ਹੀ ਲੈਣਾ
0: ਜੀ।
1: ਤੁਸੀਂ ਦੇਖੋ ਸੀ ਆਦਤ ਬਣ ਜਾਂਦੀ ਹੈਗੀ ਆ ਕਰਜ਼ੇ ਤੇ ਐਸ਼ ਕਰਨ ਦੀ, ਏਦਾਂ ਦੀ ਆਦਤ ਹੈਗੀ ਆ, ਮਾੜੀ ਹੁੰਦੀ ਆ ਭਾਵਾਂ ਜਿੱਦਾਂ ਮਰਜ਼ੀ ਹੈਗਾ ਜੀ। ਸਰ ਗੱਲ ਏਦਾਂ ਹੈਗੀ, ਸਭ ਤੋਂ ਵੱਡੇ ਦੋਸ਼ੀ ਅਸੀਂ ਹਾਂ ਜੀ। ਅਸੀਂ ਪੰਜਾਬੀ ਆਪਣਾ ਨਿੱਜ ਪਾਵ ਜਿਹੜਾ ਪੂਰਾ ਹੁੰਦਾ ਨਾ, ਤੇ ਅਸੀਂ ਅਗਲੇ ਦੇ ਸਾਰੇ ਅਵਗੁਣ ਜਿਹੜੇ ਆ ਉਹ ਇਗਨੋਰ ਕਰ ਦਿੰਦੇ ਆ
0: ਜੀ।
1: ਸਾਨੂੰ ਫਾਇਦਾ ਹੁੰਦਾ ਹੋਵੇ ਅਸੀਂ ਮਤਲਬ ਜਿਹੜਾ ਪਤਾ ਨੀ, ਮੈਨੂੰ ਤਾਂ ਨਹੀਂ ਸਮਝ ਆਉਂਦੀ, ਮੈਂ ਬਹੁਤਾ ਹਿਸਟਰੀ ਦਾ ਸਟੂਡੈਂਟ ਵੀ ਨੀ ਰਿਹਾ
0: ਜੀ,
1: ਤੇ ਨਾ ਮੇਰਾ ਕੋਈ ਹਿਸਟਰੀ ਦੇ ਵਿੱਚ ਜਿਹੜਾ ਹੱਥ ਤਾਂਗੀ ਆ, ਤੇ ਪਰ ਇਹ ਜਿਹੜੀਆਂ ਬਹਾਦਰੀ ਦੀਆਂ ਕਥਾ ਸੁਣਾਉਂਦੇ ਹੈਗੇ ਸਿੱਖਾਂ ਦੀਆਂ ਪੰਜਾਬੀਆਂ ਦੀਆਂ, ਇਹ ਮੈਨੂੰ ਨੀ ਪਤਾ ਇਹ ਕਿੱਥੋਂ ਆਈਆਂ। ਉਹ ਵੀ ਤਾਂ ਸਾਡੇ ਫੋਰ ਫਾਦਰ ਸੀਗੇ, ਉਹ ਜਿੱਦਾਂ ਅੱਜ ਨਿੱਜ ਭਾਰੀ ਆ ਉਹ ਕੀ ਉਹ ਨਿੱਜ ਨੂੰ ਤਰਜੀਹ ਨਹੀਂ ਸੀ ਦਿੰਦੇ।
0: ਸੋ
1: ਇਸ ਕਰਕੇ ਉਹ ਕਦ ਤੱਕ ਉਹਨਾਂ ਕਥਾ ਦੇ ਆਸਰੇ ਜਿਹੜਾ ਹੈਗਾ ਆ ਆਪਣੀ ਇਸ ਜਿਹੜੀ ਪੰਜਾਬੀ ਕੌਮ ਆ ਉਹਨੂੰ ਆਪਾਂ ਮਤਲਬ ਹੌਸਲਾ ਦਿੰਦੇ ਰਹਾਂਗੇ, ਜਦਕਿ ਅੱਜ ਦਾ ਕਰੈਕਟਰ ਸਾਡਾ ਕੀ ਹੈਗਾ ਆ ਉਹ ਸਾਡੇ ਸਾਰਿਆਂ ਨੂੰ ਪਤਾ ਆ ਜੀ। ਕੋਈ ਪੋਲੀਟੀਕਲ ਪਾਰਟੀ ਆ ਗਿਆ ਜੀ, ਅਸੀਂ ਜਿਹੜਾ ਹੈਗਾ ਜੀ ਪੂਛ ਲਾਉਂਦੇ ਪਹੁੰਚ ਜਾਣਾ ਹੁੰਦਾ ਜੀ,
0: ਤੁਸੀਂ
1: ਨੋ ਡਾਊਟ
0: ਜੀ। ਹਾਂਜੀ,
1: ਇਟ ਇਜ਼ ਅ ਸ਼ਾਰਟਕਟ ਟੂ ਅਰਨ ਮਨੀ
0: ਜੀ,
1: ਅਰਨ ਫੇਮ, ਇਹ ਸ਼ਾਰਟਕਟ ਤਾਂ ਜ਼ਰੂਰ ਹੈਗਾ ਆ, ਬਟ ਪਰ ਮੇਰੇ ਮਨ ਦੇ ਵਿੱਚ ਹੈਗਾ ਆ ਵੀ ਇਹਦੀ ਸੰਤੁਸ਼ਟੀ ਨਹੀਂ ਹੈਗੀ ਮਨ ਦੀ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸਰ
0: ਜੀ,
1: ਅੱਜ ਤੱਕ ਸਾਨੂੰ ਇਹ ਨਹੀਂ ਸੀ ਪਤਾ ਕਿ ਮਤਲਬ ਨਿਤੀਸ਼ ਕੁਮਾਰ ਦਾ ਬੇਟਾ ਜਿਹੜਾ ਆ ਉਹ ਕੀ ਕਰਦਾ ਆ। ਕਹਿੰਦੇ ਸੀ ਜੀ ਉਹ ਪੋਲੀਟਿਕਸ ਤੋਂ ਦੂਰ ਆ ਜੀ, ਉਹ ਸੋਫਟਵੇਅਰ ਇੰਜੀਨੀਅਰ ਆ ਜੀ, ਕੋਈ ਕਹਿੰਦੇ ਸੀ ਉਹਦਾ ਬਾਹਰ ਬਿਜ਼ਨਸ ਆ ਜੀ,
0: ਤੇ
1: ਨਿਤੀਸ਼ ਕੁਮਾਰ ਵੀ ਕਮਾਂਡ ਕਰਦਾ ਸੀ ਪੂਰੀ ਜੀ। ਅੱਜ ਜਦੋਂ ਉਹਨੇ ਜਿਹੜਾ ਹੈਗਾ ਆ ਰਾਜ ਸਭਾ ਚ ਜਾ ਕੇ ਤੇ ਆਪਣਾ ਬੱਚਾ ਜਿਹੜਾ ਆ ਉਹ ਲਿਆਂਦਾ ਆ ਉਹਨੂੰ ਸਾਹਮਣੇ ਲੋਕਾਂ ਦੇ, ਤੇ ਉਹ ਤੋਂ ਪਤਾ ਲੱਗ ਜਾਂਦਾ ਹੈਗਾ ਆ ਵੀ ਭਾਈ ਜਿਹੜਾ ਆ ਇਹ ਸੇਫ ਜ਼ੋਨ ਦੇ ਵਿੱਚ ਰਹਿਣ ਵਾਲਿਆਂ ਦੇ ਅੰਦਰ ਜਿਹੜੇ ਆ ਉਹ ਕਿੰਨੇ ਖੋਖਲੇ ਹੈਗੇ ਆ ਜੀ। ਤੇ ਤੁਸੀਂ ਦੇਖੋ ਨਾ ਮੁੰਡੇ ਕੋਲੋਂ ਕਦੇ ਤੁਰਿਆ ਨੀ ਜਾਂਦਾ, ਝੁਕਿਆ ਨੀ ਜਾਂਦਾ, ਆਪ ਕਦੀ ਉਹ ਬੈਠਾ ਬੈਠਾ ਝੋਕਾ ਲੱਗ ਜਾਂਦਾ ਜੀ ਉਹਦਾ
0: ਜੀ।
1: ਤੇ ਉਹ ਮੇਰੇ ਵਾਂਗੂ ਸਾਰੇ ਸਰਵ ਗੁਣ ਸੰਪੰਨ ਹੀ ਆ ਜੀ ਉਹ, ਇਸ ਕਰਕੇ ਇਸ ਦੀਆਂ ਚੀਜ਼ਾਂ ਤੋਂ ਤਾਂ ਬੰਦਾ ਥੋੜਾ ਜਿਹਾ ਬਚ ਕੇ ਹੀ ਰਵੇ ਤੇ ਠੀਕ ਹੈ ਜੀ।
0: ਬਿਲਕੁਲ,
1: ਕੰਟੈਂਟਮੈਂਟ ਆਫ ਮਾਇੰਡ ਜ਼ਰੂਰ ਹੋਣਾ ਚਾਹੀਦਾ ਸਰ, ਮੇਰੀ ਇਹ ਸੋਚ ਹੈ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਤੁਸੀਂ ਕਰਤਾਰਾਂ ਦੀ ਤੇ ਇਤਿਹਾਸ ਦੀ ਗੱਲ ਕੀਤੀ ਹੈ, ਪੁਨਰ ਸੁਰਜੀਤੀ ਤੇ ਗੱਲ ਕਰਦੇ ਹਾਂ ਥੋੜੀ ਜਿਹੀ, ਤੇ ਉਹਦੇ ਵਿੱਚ ਦੇਖੋ ਜੋ ਕੁਝ ਵਾਪਰ ਰਿਹਾ ਜਾਂ ਮਨਪ੍ਰੀਤ ਆਲੀ ਸਾਹਿਬ ਵੀ ਦੇ ਗਏ ਨੇ ਅਸਤੀਫਾ, ਤੇ ਹੁਣ ਦੇਖਦੇ ਆ ਕਿੱਧਰ ਨੂੰ ਜਾਂਦੇ ਆ। ਦੋ ਹੀ ਆਪਸ਼ਨ ਨੇ, ਜਾਂ ਤਾਂ ਅਕਾਲੀ ਦਲ ਦੇ ਵਿੱਚ ਵਾਪਸੀ, ਉਹ ਬਾਦਲ ਸਾਹਿਬ ਕਹਿੰਦੇ ਨੇ ਕਿ ਪਾਏ ਤਾਂ ਇਹਨੂੰ ਵਾਪਸ ਲੈਣਾ ਨੀ ਜਿਹੜੀਆਂ ਮੇਰੀਆਂ ਸ਼ਰਤਾਂ ਨੇ, ਤਾਂ ਦੂਸਰੇ ਪਾਸੇ ਆਪਣੇ ਅੰਮ੍ਰਿਤਪਾਲ ਹੁਣਾਂ ਵਾਲੀ ਪਾਰਟੀ ਦੇ ਵੱਲ ਨੂੰ ਹੀ ਰੁੱਖ ਕਰਨਗੇ, ਕਿਤੇ ਨਾ ਕਿਤੇ ਚੌਧਰ ਦਾ ਮਸਲਾ ਉਧਰ ਵੀ ਹੈ। ਤੇ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਜਿਹੜਾ 2 ਦਸੰਬਰ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਵਾਹ ਵਾਸਤਾ ਸਾਰੀਆਂ ਚੀਜ਼ਾਂ, ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਇਹਨਾਂ ਦੇ ਉੱਤੇ ਉਂਗਲ ਉਠਾ ਰਹੇ ਨੇ, ਕਿੱਥੇ ਗਏ ਸਾਰੇ ਜੀ ਉਹ ਚੀਜ਼ਾਂ ਜਿਹੜੀਆਂ ਲੈ ਕੇ ਤੁਰੇ ਸੀ ਜਾਂ ਜੋ ਹਾਲਾਤ ਨਜ਼ਰ ਆਉਂਦੇ ਨੇ ਅੱਗੇ?
1: ਸਰ ਗੱਲ ਏਦਾਂ ਹੈਗੀ ਸੀ, ਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈਗਾ ਆ ਵੀ 4-5 ਸਾਲ ਵਾਸਤੇ ਜਿਹੜਾ ਹੈ ਨਾ ਅੰਡਰਗਰਾਊਂਡ ਹੀ ਹੋ ਜਾਂਦੇ ਫੈਸਲਾ ਦੇ ਕੇ
0: ਜੀ,
1: ਤੇ ਇਹ ਫੈਸਲਾ ਮੰਨਿਆ ਜਾਣਾ ਸੀ ਵੀ ਹਾਂ ਜੀ ਵੀ ਲੋਕ ਹਿੱਤ ਵਿੱਚ ਦਿੱਤਾ ਸੀ, ਪੰਥ ਦੇ ਹਿੱਤ ਵਿੱਚ ਦਿੱਤਾ ਸੀ, ਉਹਨਾਂ ਨੇ ਤਾਂ ਕਿਹਾ ਵੀ ਹਾਂ ਜੀ ਸਗ ਵੀ ਵੱਖਰੇ ਚੁੱਲ੍ਹੇ ਨਹੀਂ ਬਾਲਣੇ ਜੀ, ਠੀਕ ਹੈ ਜੀ, ਉਹਨਾਂ ਨੇ ਤੇ ਹਾਂ ਜੀ ਪੁਰਾਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਇਖਲਾਕੀ ਤੌਰ ਤੇ ਜਿਹੜਾ ਆ ਰਾਈਟ ਗੁਆ ਚੁੱਕੀ ਆ ਜੀ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਬਥੇਰਾ ਕਿਹਾ ਹਰਵੀਰ ਬਾਦਲ ਦੇ ਚੁੱਲ੍ਹੇ ਤੇ ਪਾਣੀ ਪੂਣੀ ਵੀ ਪਾਇਆ ਜਾ ਕੇ ਬੰਦ ਕਰ, ਨਹੀਂ ਤਾਂ ਇਹਨਾਂ ਬੰਦਿਆਂ ਨੂੰ ਵੀ ਅੱਗ ਸਕਾ ਨਾਲ, ਹਾਂਜੀ ਤੂੰ ਪਿੱਛੇ ਹੱਟ ਅੱਗ ਬਾਲਣ ਵਾਲਾ ਕੋਈ ਹੋਰ ਹੋਊਗਾ ਜੀ, ਮੈਂ ਅੱਗ ਬਾਲ ਲਈ ਤਾਂ ਉਹ ਜਦੋਂ ਉਹਨੇ ਆਪਣੇ ਚੁੱਲ੍ਹੇ ਤੇ ਚੜ੍ਹਨ ਨੀ ਦਿੱਤੇ ਤੇ ਇਹਨਾਂ ਨੇ ਜਿਹੜਾ ਕਾਜੀ ਹੁਕਮ ਸੁਣਾਉਣ ਵਾਲਾ ਸੀ ਉਹਨੇ ਆਪਣਾ ਚੁੱਲ੍ਹਾ ਬਾਲ ਲਿਆ,
0: ਉਹਨਾਂ ਨੇ ਚਾਹ ਧਰ ਲਈ ਸੀ, ਲੌਂਗ ਲੈਚੀਆਂ ਪਾ ਲਈਆਂ ਸੀ ਨਾ ਵਿੱਚ ਜੀ।
1: ਪਰ ਉਥੋਂ ਇਹਨਾਂ ਦਾ ਮਹਿਲਾ ਫਾਈਟ ਜਿਹੜਾ ਹੈਗਾ ਵੀ ਜਿਸ ਦਿਨ ਇਹ ਸੀਲ ਤੇ ਬੈਠੇ ਸੀ ਹਾਂਜੀ
0: ਜੀ,
1: ਉਦਣ ਇਹਨਾਂ ਦੇ ਮਨ ਦੇ ਵਿੱਚ ਖੋਟ ਸੀ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ
0: ਜੀ,
1: ਉਸ ਪਾਰਟੀ ਦਾ ਸਰ ਹਸ਼ਰ ਕਦੀ ਵੀ ਜਿਹੜਾ ਆ ਠੀਕ ਨਹੀਂ ਹੋ ਸਕਦਾ ਜਿਹਦੀ ਬੁਨਿਆਦ ਝੂਠ ਤੇ ਜਾਂ ਚਲਾਕੀ ਤੇ ਰੱਖੀ ਗਈ ਹੋਵੇ। ਇਹ ਚਲਾਕੀ ਤੇ ਝੂਠ ਜਿਹੜਾ ਹੈਗਾ ਆ ਫਰੇਬ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਭਰਮ ਚ ਪਾ ਕੇ ਤੇ ਗੁਰੂ ਦਾ ਹੁਕਮ ਸੀ ਜੀ 2 ਦਸੰਬਰ ਦਾ ਹੁਕਮਨਾਮਾ ਨੀ ਉਹਨਾਂ ਨੇ ਮੰਨਿਆ, ਤੁਸੀਂ ਦੱਸੋ ਆਪਣੇ ਜਿਹੜੀ ਹੈਗਾ ਗੁਰੂ ਸਾਹਿਬ ਦੀ ਹਜ਼ੂਰੀ ਚ ਖੜ ਕੇ ਕਹਿ ਦਿਓ ਇੰਨੀ ਗੱਲ ਭਾਈ ਜਿਹੜਾ ਹੁਕਮਨਾਮਾ ਜਦੋਂ ਕੀਤਾ ਸੀ ਸਾਡੇ ਮਨ ਦੇ ਵਿੱਚ ਏਦਾਂ ਦਾ ਕੋਈ ਕਪਟ ਨਹੀਂ ਸੀ ਨਾ ਅਸੀਂ ਜਿਹੜਾ ਹੈਗਾ ਆ ਕੋਈ ਸੋਚਿਆ ਸੀਗਾ
0: ਜੀ।
1: ਇਹ ਤਾਂ ਪਹਿਲਾਂ ਮੀਟਿੰਗਾਂ ਹੋਣ ਲੱਗੀਆਂ ਸੀ ਵੀ ਤੁਸੀਂ ਏਦਾਂ ਕਰਕੇ ਦਰਖਾਸਤ ਲਿਆਇਓ ਮੇਰੇ ਕੋਲ, ਮੈਂ ਫਿਰ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਸੰਮਨ ਕਰ ਲਊਗਾ, ਫੇਰ ਆਪਾਂ ਉਹਨੂੰ ਇਸ ਤਰੀਕੇ ਨਾਲ ਫੈਸਲਾ ਦੇ ਦਿਆਂਗੇ। ਸਰ ਜੇ ਕੌਂਸਪੀਰੇਸੀ ਇਹਨਾਂ ਨੇ ਆਪ ਡਿਬੇਟ ਕੀਤੀ ਸੀ ਜੀ ਉੱਥੇ ਰੇਡੀਓ ਉੱਥੇ ਟੀਵੀ ਤੇ ਆ ਕੇ ਜੀ, ਤੇ ਉਹ ਸਾਰਾ ਕੁਛ ਦਾ ਜੱਗ ਜਾ ਰਹੇਗਾ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਦੀ ਵੀ ਪੋਲੀਟੀਕਲ ਸਜ਼ਾ ਨੀ ਲੱਗਦੀ ਹੈਗੀ, ਨਾ ਸ੍ਰੀ ਅਕਾਲ ਤਖ਼ਤ ਸਾਹਿਬ ਪੋਲੀਟੀਕਲ ਮਾਮਲਿਆਂ ਚ ਇੰਟਰਫੇਅਰ ਕਰ ਰਹੇ ਸੀ
0: ਜੀ,
1: ਉਹ ਸਿਰਫ ਇੱਕ ਉਹ ਗਾਈਡ ਦੇ ਤੌਰ ਤੇ ਜਿਹੜਾ ਹੈਗਾ ਗਾਈਡ ਕਰ ਰਹੇ ਸੀ ਜੀ, ਤੇ ਉਹ ਪਾਵਰ ਇੰਨੀ ਜ਼ਿਆਦਾ ਹੈਗੀ ਸੀ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈਗਾ ਆ ਵੀ ਜੇ ਅਗਲਾ ਬੰਦਾ ਕੋਈ ਕਹਿਣਾ ਦੇ ਵਿੱਚ ਨਹੀਂ ਆਉਂਦਾ ਹੈਗਾ ਆ ਤੇ ਉਹਨੂੰ ਸੰਮਨ ਵੀ ਕਰ ਸਕਦਾ ਸੀ, ਪੰਥ ਚੋਂ ਛੇਕ ਵੀ ਸਕਦਾ ਸੀ ਤੇ ਉਹਨੂੰ ਧਾਰਮਿਕ ਸਜ਼ਾ ਵੀ ਲਾ ਸਕਦਾ ਸੀ।
0: ਬਿਲਕੁਲ
1: ਦੇਖੋ ਸਰ, ਸਮਾਜ ਤੋਂ ਹਟ ਕੇ ਰਹਿਣਾ ਸਭ ਤੋਂ ਵੱਡਾ ਜਿਹੜੀ ਸਜ਼ਾ ਹੁੰਦੀ ਆ ਵੀ ਤੁਹਾਨੂੰ ਨਾ ਕੋਈ ਬੁਲਾਵੇ ਨਾ ਰੋਟੀ ਬੇਟੀ ਦੀ ਸਾਂਝ ਨਹੀਂ ਹੋਊਗੀ ਜੀ, ਉਹ ਕਿੱਡੀ ਵੱਡੀ ਸਜ਼ਾ ਹੈਗੀ ਆ ਜੀ, ਸਮਾਜ ਤੋਂ ਹਟ ਕੇ ਤੁਹਾਨੂੰ ਬਿਲਕੁਲ ਆਈਸੋਲੇਟ ਕਰ ਦੇਣਾ, ਉਹ ਤੋਂ ਹਰ ਕੋਈ ਬਚਦਾ ਜੀ। ਤੇ ਨਾਲੇ ਇਹ ਹੈਗਾ ਜੀ ਫਿਰ ਗੁਰੂ ਦੇ ਦਰ ਤੋਂ ਤੋਹਮਤ ਲਵਾ ਕੇ ਕੋਈ ਵੀ ਮਤਲਬ ਜਿਹੜਾ ਹੈਗਾ ਯਾਰ ਰਾਜੀ ਨਹੀਂ ਹੁੰਦਾ, ਅਗਲਾ ਕਹਿੰਦਾ ਭਾਈ ਇਹ ਕੰਮ ਨਹੀਂ ਹੋਣਾ ਚਾਹੀਦਾ ਮੇਰੇ ਨਾਲ
0: ਜੀ,
1: ਸੋ ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਮਹਿਲਾ ਫਾਈਟ ਸੀ। ਫੇਰ ਮੁੜ ਕੇ ਇਹਨਾਂ ਨੇ ਔਖੇ ਸੌਖੇ ਹੋ ਕੇ ਜਿਹੜਾ ਹੈਗਾ ਜੀ ਪਾਰਟੀ ਬਣਾਈ ਉਹਨਾਂ ਨੇ ਸੋਚਿਆ ਕਿ ਇੱਦਾਂ ਕਰਕੇ ਬੜੇ ਢੰਗ ਦੇ ਨਾਲ ਉਹਨਾਂ ਨੇ, ਮੈਂ ਮਤਲਬ ਆਪ ਹੈਰਾਨ ਹੋਇਆ ਵੀ ਹਾਂ ਜੀ ਕੋਈ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣਾ ਨਾਂ ਪਿੱਛੇ ਕਰ ਲਿਆ ਆ ਜੀ, ਮੈਂ ਕਿਹਾ ਇਹ ਕਿੱਦਾਂ ਹੋ ਸਕਦਾ, ਇਸ ਬੰਦੇ ਨੇ ਏਡਾ ਵੱਡਾ ਡਰਾਮਾ ਰੱਖਿਆ ਸਾਰਾ ਇਸੇ ਕੰਮ ਲਈ ਰੱਖਿਆ ਸੀ, ਇਹਨੇ ਤਾਂ ਸੁਖਬੀਰ ਬਾਦਲ ਦੀ ਜਗ੍ਹਾ ਲੈਣੀ ਸੀ। ਉਹਨੇ ਫਿਰ ਜਦੋਂ ਦੇਖਿਆ ਬਾਅਦ ਦੇ ਵਿੱਚ ਜਿਹੜਾ ਆ ਉਸ ਮੂਵ ਦੇ ਵਿੱਚ ਭੋਲੇ ਬੰਦੇ ਸਾਡੇ ਆ ਗਏ ਜੀ, ਉਹਨਾਂ ਨੇ ਫਿਰ ਮੁੜ ਕੇ ਕਿਹਾ ਤਾਂ ਨਹੀਂ ਗਿਆਨੀ ਜੀ ਤੁਸੀਂ ਲੀਡ ਕਰੋ ਜੀ, ਗਿਆਨੀ ਜੀ ਜਿੱਦਾਂ ਹੀ ਫਿਰ ਕੁਰਸੀ ਤੇ ਬੈਠੇ ਉਹਨਾਂ ਨੇ ਕਿਹਾ ਹੁਣ ਇੱਕ ਤੈਨੂੰ ਗ੍ਰੰਥੀ ਸਿਆਸਤ ਦੱਸੂ ਕੀ ਹੁੰਦੀ ਆ, ਤੇਰਾ ਅਸੀਂ ਦਫ਼ਤਰ ਵੀ ਖੋਵਾਂਗੇ ਹੈ ਜੀ ਸਾਰਾ ਕੁਛ ਤੇ ਖੋ ਲੈਣਾ ਅਸੀਂ ਹੈ
0: ਜੀ,
1: ਪਹਿਲਾਂ ਕਦੀ ਤੇ ਹਾਂ ਜੀ ਕੋਈ ਵਿਚਿੱਤਰ ਸਿੰਘ ਤੇਰੇ ਮਰਛੀ ਮਾਰੂਗਾ ਸਿਰ ਦੇ ਵਿੱਚ ਹੈ ਜੀ, ਏਦਾਂ ਦੀਆਂ ਗੱਲਾਂ ਤਾਂ ਇਹ ਕਰਦੇ ਰਹੇ ਜੀ, ਗਾਲੀ ਗਲੋਚੇ ਕਰਦੇ ਰਹੇ ਆ ਜੀ, ਕਿਹੜੇ ਕਿਰਦਾਰ ਦੀ ਗੱਲ ਕਰਦੇ ਆਪਾਂ। ਸੋ ਇਸ ਕਰਕੇ ਪੁੰਨਰ ਸਿੰਘ ਜੀ ਦਾ ਜਿਹੜਾ ਆ ਬੇਸ ਹੀ ਸਰ ਝੂਠ ਦੇ ਉੱਤੇ ਟਿਕਿਆ ਆਇਆ ਸੀਗਾ, ਤੇ ਉਹਦੇ ਵਿੱਚੋਂ ਹੌਲੀ ਹੌਲੀ ਸਾਰੇ ਦਾਣੇ ਕੇਰੀ ਜਾਣੇ ਜੀ, ਰਕੜਾ ਵੀ ਚੱਲ ਗਏ ਜੀ ਤੇ ਇਧਰੋਂ ਜੀ ਆਜ਼ਾਦੀ ਹੋਣੀ। ਹਾਂਜੀ ਇੱਕ ਚੀਜ਼ ਜੇ ਆਜ਼ਾਦੀ ਹੋਣਾ ਨੇ ਮਤਲਬ ਵੀਡੀਓ ਪਾ ਕੇ ਕਲੀਅਰ ਜ਼ਰੂਰ ਕੀਤੀ ਆ ਵੀ ਨਾ ਤਾਂ ਮੈਂ ਬੀਜੇਪੀ ਚ ਜਾਵਾਂ ਤੇ ਨਾ ਮੈਂ ਜਾਵਾਂ ਕਾਂਗਰਸ ਚ ਤੇ ਨਾ ਜਾਵਾਂ ਮੈਂ ਆਮ ਆਦਮੀ ਪਾਰਟੀ ਚ, ਅਕਾਲੀ ਦਲ ਚ ਤਾਂ ਉਹਨਾਂ ਨੇ ਜਾਣਾ ਕੀ ਆ ਜੀ, ਤੇ ਫਿਊਚਰ ਦੀ ਕਿਹੜੀ ਗੱਲ ਹੈਗੀ ਆ ਜੀ, ਫਿਊਚਰ ਜਿਹੜਾ ਹੈਗਾ ਆ ਉਹਨਾਂ ਦਾ ਆਪਣਾ ਇੰਡੀਪੈਂਡੈਂਟ ਹੋਲਡ ਹੈਗਾ ਆ ਜੀ, ਉਹ ਇਸੇ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਜੇ ਤੱਕ ਆਜ਼ਾਦ ਛੱਡਿਆ ਆ, ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹਨਾਂ ਦੀ ਉਧਰ ਹੀ ਆ ਜਾਣ ਦੀ ਜੀ, ਵੀ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਵੱਲ ਜਿਹੜਾ ਹੈਗਾ
0: ਉਧਰ ਸੈਣੀ ਸਾਹਿਬ ਦੇਖ ਉਧਰ ਤਾਂ ਜਿੱਦਾਂ ਹੁਣ ਦੇਖੋ ਆਪਣੇ ਸੀਗੇ ਸਿਮਰਜੀਤ ਸਿੰਘ ਮਾਨ ਸਾਹਿਬ ਸੀਗੇ ਜਾਂ ਕੁਝ ਵੀ ਸੀਗੇ, ਕਿੰਨਾ ਲੰਮਾ ਸਮਾਂ ਉਹ ਸਿੱਖ ਸਿਆਸਤ ਕਰਦੇ ਰਹੇ ਨੇ, ਇਹ ਚਲੋ ਮਤਲਬ ਕਿ ਕਹਿ ਲਓ ਕਿ ਗਰਮ ਸਿਆਸੀ ਜਿਹੜੇ ਕਹਿ ਸਕਦੇ ਆ ਖਿਆਲਾਂ ਦੇ, ਤਾਂ ਉਹਨਾਂ ਨੇ ਕੀ ਖੱਟਿਆ ਆਪਣੀ ਸਾਰੀ ਉਮਰ ਦੇ ਵਿਚ? ਚਲੋ ਪੈਸਾ ਤੇ ਲਾਜਾ ਆਪਣਾ ਸਾਰਾ ਬਿਜ਼ਨਸ ਜ਼ਰੂਰ ਉਹਨਾਂ ਨੇ ਕ੍ਰੀਏਟ ਕੀਤਾ, ਉਹ ਪਿਛੋਕੜ ਦੇ ਵਿਚੋਂ ਵੀ ਕਾਫੀ ਰਜਵਾੜਾ ਸ਼ਾਹੀ ਸਿਸਟਮ ਦੇ ਵਿਚ ਰਹੇ ਨੇ, ਤਾਂ ਪਰ ਮਨਪ੍ਰੀਤ ਆਲੀ ਉਹਨਾਂ ਦਾ ਜਿਹੜਾ ਦੇਖਦੇ ਆ ਤਾਂ ਜਾਂ ਅੰਮ੍ਰਿਤਪਾਲ ਜਾਂ ਜਿੰਨੀ ਵੀ ਜਿਹੜੀ ਹੈ ਗਰਮ ਸਿੱਖ ਸਿਆਸਤ ਹੈ ਉਹਨਾਂ ਨੇ ਕੀ ਖੱਟਿਆ ਕੀ ਹੈ ਜਾਂ ਆਪਣੀ ਕੋਈ ਸੀਟ ਕੱਢ ਸਕੇ ਨੇ ਜਾਂ ਕੁਝ ਕੀਤਾ? ਚਲੋ ਆਹ ਇਮੋਸ਼ਨਲ ਪੱਖ ਤੋਂ ਅੰਮ੍ਰਿਤਪਾਲ ਜਾਂ ਆਪਣੇ ਉਹ ਬੇਅੰਤ ਸਿੰਘ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਜ਼ਰੂਰ ਉਹ ਚੀਜ਼ਾਂ ਕਰ ਗਏ ਨੇ, ਪਰ 2 ਸੀਟਾਂ ਪਰ ਕੀ ਆਉਣ ਵਾਲੇ ਸਮੇਂ ਦੇ ਵਿਚ ਲੋਕ ਇਹਨਾਂ ਚੀਜ਼ਾਂ ਦੇ ਬਾਰੇ ਸੋਚਦੇ ਨੇ ਇਸ ਪਾਸੇ ਨੂੰ ਜਾਂਦੇ ਆ ਜੋ ਧਰਮ ਦੇ ਵਿਚ ਹਾਲਾਤ ਹੋ ਰਹੇ ਨੇ ਜੇ ਧਰਮ ਦੇ ਪੱਖ ਤੋਂ ਸੋਚਿਆ ਜਾਵੇ?
1: ਪਰ ਸਭ ਗੱਲ ਤੁਹਾਡੀ ਠੀਕ ਹੈਗੀ ਆ। ਆਲੀ ਸਾਹਿਬ ਵੀ ਤੇ ਸੋਚਣਗੇ ਕਿ ਜੇ ਮੈਂ ਸਬੋਰਡੀਨੇਸ਼ਨ ਮੰਨਦਾ ਆ, ਕਿਸ ਬੰਦੇ ਦੀ ਮੰਨਦਾ ਆ, ਉਹਦੀ ਕੁਆਲੀਫਿਕੇਸ਼ਨ ਕੀ ਹੈਗੀ ਆ, ਤੇ ਲੋਕਾਂ ਦੇ ਵਿੱਚ ਕਿੰਨਾ ਕੁ ਪ੍ਰਵਾਨ ਹੋਊਗਾ ਜੀ। ਉਹ ਇਸ ਵੇਲੇ ਤਾਂ ਹਵਾ ਬਣੀ ਆ, ਤੇ ਪਹਿਲਾਂ ਹਵਾ ਬਣਾਈ ਗਈ ਸੀਗੀ ਜਦੋਂ ਲਿਆਂਦਾ ਸੀ ਇਹਨਾਂ ਨੂੰ, ਉਦੋਂ ਹਵਾ ਬਣਾਈ ਗਈ ਸੀਗੀ ਉਹ ਏਜੰਸੀ ਦਾ ਜਿਹੜਾ ਕੰਮ ਸੀਗਾ ਜੀ। ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ, ਚਲੋ ਉਹਨਾਂ ਨੇ ਹੋਰ ਨੀ ਕੁਛ ਤੇ ਡਿਬਰੂਗੜ੍ਹ ਬੰਦ ਕਰ ਦਿੱਤੇ ਜੀ, ਤੇ ਉਹ ਜਦੋਂ ਸਿਆਸਤ ਨੂੰ ਠੀਕ ਲੱਗੂਗਾ ਜੀ ਉਦੋਂ ਉਹਨਾਂ ਨੂੰ ਬੁਲਾ ਲੈਣਗੇ ਜੀ, ਜਾਂ ਉਹਨਾਂ ਦਾ ਕੋਈ ਚਲਾ ਦੇਣਗੇ ਜੇਲ ਵਗੈਰਾ। ਅਜੇ ਤਾਂ ਜਿਹੜਾ ਆ ਇਹ ਚੀਜ਼ ਨੂੰ ਅਵਾਇਡ ਕਰਦੇ ਆ ਜੀ, ਵੀ ਹਾਂ ਜੀ ਇਸ ਚੀਜ਼ ਦੇ ਉੱਤੇ ਜਿਹੜਾ ਆ ਉੱਥੇ ਤੱਕ ਹੀ ਫੋਕਸ ਰਵੇ। ਤੇ ਮੈਡੀਕਲ ਕਹਿੰਦੇ ਤਾਂ ਇਹੀ ਆ ਨਾ ਜੀ, ਜਿਹੜਾ ਸਖ਼ਤ ਮਜਾਜ ਰੱਖਦੇ ਹੈਗੇ ਗਰਮ ਖਿਆਲੀ ਲੋਕ ਆ, ਤੇ ਉੱਥੇ ਤੱਕ ਹੀ ਸੀਮਤ ਰਹਿਣਗੇ, ਆਪਣਾ ਇਕੱਠੇ ਹੀ ਰਹਿਣ ਜਿੱਥੇ ਹੈਗੇ ਆ
0: ਜੀ।
1: ਹਾਂਜੀ ਉਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਆ ਦਸ਼ਾ ਦੁਸ਼ਾ ਤੈਅ ਹੋ ਜਾਊਗੀ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ ਜਾਂਦੇ ਜਾਂਦੇ ਜ਼ਰੂਰ ਪੁੱਛਾਂਗਾ, ਜੋ ਕਾਂਗਰਸ ਬੀਜੇਪੀ ਆਰ ਐਸ ਐਸ ਦੇ ਨਾਲ ਆਪਣਾ ਕਹਿ ਸਕਦੇ ਆ ਮੱਥਾ ਲਾਉਂਦੇ ਆ, ਰਾਹੁਲ ਗਾਂਧੀ ਸਾਹਿਬ ਸ਼ੁਰੂ ਤੋਂ ਲਾਉਂਦੇ ਆ ਰਹੇ ਨੇ, ਪਰ ਇਹ ਜਿਹੜਾ ਬੀਜੇਪੀ ਤੇ ਨਾਲ ਆਰ ਐਸ ਐਸ ਦੋਵੇਂ ਜਿਹੜੀਆਂ ਨੇ ਉਹਦੇ ਉੱਤੇ ਸ਼ਬਦੀ ਜਿਹੜਾ ਜੋ ਚੀਜ਼ਾਂ ਕਰ ਰਹੇ ਨੇ, ਕਿਵੇਂ ਦੇਖਦੇ ਹੋ ਸਾਰਾ ਮਸਲਾ, ਕਿੱਦਾਂ ਨਜ਼ਰ ਆਉਂਦਾ ਹੈ ਜੀ?
1: ਪਰ ਸਭ ਗੱਲ ਤਾਂ ਹੈਗੀ ਆ ਕਿ ਮੈਂ ਕਦੀ ਵੀ ਰਾਹੁਲ ਗਾਂਧੀ ਦਾ ਸਮਰਥਕ ਨਹੀਂ ਰਿਹਾ
0: ਜੀ,
1: ਪਰ ਅੱਜ ਜੋ ਬੋਲਦਾ ਹੈਗਾ ਆ ਉਹਨੇ ਬਹੁਤ ਦੇਰ ਪਹਿਲਾਂ ਬੋਲਿਆ ਸੀ। ਦੇਖੋ ਅਡਾਨੀ ਨੂੰ ਕਲੀਨ ਚਿੱਟ ਮਿਲ ਗਈ ਨਾ ਜੀ,
0: ਬਿਲਕੁਲ
1: ਅਮੈਰੀਕਾ ਚ, ਅਮੈਰੀਕਾ ਦਾ ਪ੍ਰੈਜੀਡੈਂਟ ਜਿਹੜਾ ਹੈਗਾ ਆ ਉਹਦਾ ਇੱਕੋ ਹੀ ਧਰਮ ਆ, ਇੱਕੋ ਹੀ ਗੋਡ ਆ, ਉਹ ਆ ਪੈਸਾ
0: ਜੀ।
1: ਅਗਲ ਤੇ ਨੀਤੀ ਉਹਦੀ ਇਹ ਹੈਗੀ ਆ ਬਿਜਨਸ ਦੀ ਵਪਾਰ ਦੀ, ਉਹ ਹੈਗੀ ਆ ਬਲੈਕਮੇਲਿੰਗ
0: ਜੀ,
1: ਆਪਣੀਆਂ ਨੀਤੀਆਂ ਉਹ ਆਪਣੀ ਗੱਲ ਮਨਾਉਂਦਾ ਆ ਬਲੈਕਮੇਲ ਕਰਕੇ
0: ਜੀ।
1: ਉਹੀ ਉਹਦਾ ਜਿਹੜਾ ਹੈਗਾ ਜਾਂ ਕੁੰਡਾ ਆ ਜੀ,
0: ਉਹਨਾਂ
1: ਨੇ ਇਹਦੇ ਅਡਾਨੀ ਤੇ ਇਹਦੇ ਭਤੀਜੇ ਸਾਗਰ ਅਡਾਨੀ ਦੇ ਗੱਲ ਚ ਰੱਸੀ ਪਾਈ ਹੋਈ ਸੀਗੀ
0: ਜੀ।
1: ਉਹ ਅਲਟੀਮੇਟਲੀ ਜਿਹੜਾ ਆ ਕਿ ਹੁਣ ਅਡਾਨੀ ਹੁਣਾਂ ਨੇ ਜਿਹੜਾ ਆ ਉਹਦੇ ਨਾਲ ਕਮਿਟਮੈਂਟ ਕਰ ਲਈ, ਇੱਕ ਕੰਪਰੋਮਾਈਜ਼ ਹੋ ਗਿਆ,
0: ਜਿਹਦੇ
1: ਕਰਕੇ ਕਲੀਨ ਚਿੱਟ ਮਿਲ ਗਈ ਆ ਜੀ। ਤੇ $10 ਅਰਬ ਦਾ ਜਿਹੜਾ ਬਿਜਨਸ ਆ ਉਹ ਉੱਥੇ ਉਹਨੂੰ ਕਰਨਾ ਹੈਗਾ ਜੀ ਅਡਾਨੀ ਨੇ USA ਚ
0: ਜੀ।
1: ਤੁਸੀਂ ਇਹ ਦੇਖੋ ਨਾ ਵੀ ਦੇਸ਼ ਨੂੰ ਕੀ ਲੱਭਿਆ, ਆਰਥਿਕਤਾ ਇੱਥੇ ਦੀ ਮਾੜੀ ਹੋ ਜਾਣੀ। ਹੁਣ ਮੰਨ ਲਓ $10 ਅਰਬ ਜਦੋਂ ਇੱਥੋਂ ਲੈ ਕੇ ਜਾਂਦੇ ਹੈਗੇ, ਥੋੜਾ ਬਹੁਤਾ ਇੱਥੋਂ ਲੈਣਗੇ, ਥੋੜਾ ਬਹੁਤਾ ਉਹਦੇ ਕੱਢਣਗੇ
0: ਜੀ।
1: ਡਾਲਰ ਦਾ ਰੇਟ ਤਾਂ ਆਪਣੇ ਆਪ ਹੀ ਸਾਡਾ ਜਿਹੜਾ ਹੈਗਾ ਆ, ਸਾਨੂੰ ਤਾਂ ਕਿਹਾ ਜਾਂਦਾ ਹੈਗਾ ਤੁਸੀਂ ਤੇਲ ਨਾ ਵਰਤੋ, ਖਾਣੇ ਵਾਲਾ ਤੇਲ ਨਾ ਵਰਤੋ,
0: ਤੇ
1: ਜਿਹੜੀਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਹੈਗੇ ਆ ਉਹ ਘੱਟ ਤੋਂ ਘੱਟ ਹੋਣ, ਤਾਂ ਕਿ ਜਿਹੜਾ ਇਹ ਵੀ ਡਾਲਰ ਦਾ ਰੇਟ ਸਥਿਰ ਹੋ ਸਕੇ, ਜਾਂ ਮਤਲਬ ਡਾਲਰ ਦੀ ਸਾਨੂੰ ਘੱਟ ਲੋੜ ਪਵੇ। ਜਦੋਂ ਇਹਨਾਂ ਨੇ ਇੱਥੋਂ ਆਪਣਾ ਮਾਲ ਕੱਢਣਾ ਆ ਤੇ ਇਹਨਾਂ ਦੇ ਰੁਪਈਏ ਥੋੜਾ ਲੈ ਕੇ ਜਾਣੇ ਆ,
0: ਇਹਨਾਂ ਨੇ ਉੱਥੇ ਕਿਤੇ ਗੁੱਸੇ ਦੇ ਵਿੱਚ ਨਾ, ਛੋਟਾ ਵਪਾਰੀ ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਨੇ ਵਪਾਰ ਕਰਦੇ ਆ, ਕਾਰੋਬਾਰ ਕਰਦੇ ਆ, ਉਹ ਕਹਿੰਦੇ ਭਾਈ PM ਤਾਂ ਇਹ ਕਹੀ ਜਾਂਦਾ ਭਾਈ ਸਾਡਾ ਤਾਂ ਰਾਸ਼ਨ ਪਾਣੀ ਤਾਂ ਅੱਗੇ ਨੀ ਜਾਂਦਾ, ਕਿਤੇ ਪਾਸੇ ਲੱਗਦਾ ਆ, ਵਿਹਲੇ ਬੈਠੇ ਆ ਤੇ ਮੱਖੀਆਂ ਮਾਰਦੇ ਆ, ਤੇ ਉੱਤੋਂ ਇਹ ਬਿਆਨ ਇੱਦਾਂ ਦੇ ਦੇਈ ਜਾਂਦੇ ਆ। ਆਰਥਿਕਤਾ ਨੂੰ ਠੀਕ ਤਾਂ ਕੀ ਕਰਨਾ, ਇਹ ਹੋਰ ਬੇੜਾ ਗਰਕ ਕਰਨ ਦੇ ਉੱਤੇ ਸਾਡਾ ਵੀ ਤੁਲੇ ਹੋਏ ਨੇ।
1: ਪਰ ਸਭ ਇਸ ਵੇਲੇ ਲੋਕਾਂ ਨੂੰ ਠੀਕ ਲੱਗ ਰਿਹਾ ਹੈਗਾ ਵੀ ਰਾਹੁਲ ਗਾਂਧੀ ਜੋ ਕਹਿ ਰਹੇ ਆ ਉਹ ਠੀਕ ਕਹਿ ਰਿਹਾ ਆ
0: ਜੀ,
1: ਵੀ ਤੁਸੀਂ ਆਰਥਿਕਤਾ ਕਿੱਥੇ ਪਹੁੰਚ ਗਈ ਆ, ਮਹਿੰਗਾਈ ਕਿੱਥੇ ਪਹੁੰਚ ਗਈ ਹੈਗੀ ਆ ਜੀ। ਕੱਲ ਸਰ ਗੈਸ ਦਾ ਸਿਲੰਡਰ ਨੀ ਲੱਭਦਾ ਪਿਆ ਪੰਜਾਬ ਦੇ ਵਿੱਚ, ਬਾਕੀ ਜਿਹੜਾ ਹੈਗਾ ਆ ਤੇਲ ਵਾਸਤੇ ਫਿਰ ਰਾਸ਼ਨਿੰਗ ਹੋਣ ਲੱਗੀ ਆ। ਤੁਸੀਂ ਆਪ ਤੁਸੀਂ ਜਿਹੜਾ ਹੈਗਾ ਆ ਤੁਹਾਡਾ ਕਿਰਦਾਰ ਕੀ ਆ ਤੁਸੀਂ ਇਹਦੇ ਵਿੱਚ? ਤਾਂ ਸਰ ਹੁਣ ਅੱਜ ਜੋ ਰਾਹੁਲ ਗਾਂਧੀ ਕਹਿ ਰਿਹਾ ਆ ਉਹਦੇ ਵਿੱਚ ਗਲਤ ਕੁਛ ਵੀ ਨਹੀਂ ਗਾ। ਉਹ ਕਹਿੰਦਾ ਇਹਨਾਂ ਨੇ ਮੈਂ ਬਹੁਤ ਦਿਨ ਪਹਿਲਾਂ ਕਿਹਾ ਸੀ ਅਡਾਨੀ ਦਾ ਕੁਛ ਨਹੀਂ ਹੋਊਗਾ, ਔਰ ਉਹਨੇ ਕਿਹਾ ਵੀ ਸੀ ਭਾਈ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਕੰਪਰੋਮਾਈਜ਼ ਗਿਆ, ਹਾਂਜੀ ਆਹ ਲਫ਼ਜ਼ ਉਹਨਾਂ ਨੇ ਵਰਤੇ ਸੀ। ਤੇ ਉਹ ਹੁਣ ਜੋ ਉਹਨੇ ਕਿਹਾ ਸੀਗਾ ਉਹ ਜੇ ਸਾਨੂੰ ਸਾਹਮਣੇ ਦਿਸ ਰਿਹਾ ਹੈਗਾ ਤੇ ਫਿਰ ਅਸੀਂ ਅੱਖਾਂ ਤਾਂ ਨਹੀਂ ਮੀਟ ਸਕਦੇ ਜੀ।
0: ਬਿਲਕੁਲ
1: ਹਾਂਜੀ, ਬਾਕੀ ਜਿਹੜਾ ਹੈਗਾ ਜੇ ਉਹ ਜੈ ਸ਼੍ਰੀ ਰਾਮ ਕਹਿਣਗੇ ਤੇ ਅਸੀਂ ਵੀ ਜੈ ਸ਼੍ਰੀ ਰਾਮ ਕਹਿ ਦਿਆਂਗੇ, ਪਰ ਸਾਡਾ ਰਾਮ ਉਹਨਾਂ ਦੇ ਰਾਮ ਨਾਲ ਮੇਲ ਖਾਂਦਾ।
0: ਬਿਲਕੁਲ ਉਹਦੇ ਨਾਲ ਫਰਕ ਥੋੜੀ ਪੈਣ ਲੱਗਿਆ ਸੈਣੀ ਸਾਹਿਬ, ਚਾਹੇ ਜੈ ਸ਼੍ਰੀ ਚਾਹੇ ਵਾਹਿਗੁਰੂ ਕਹਿ ਲੋ, ਚਾਹੇ ਜੋ ਮਰਜ਼ੀ ਕਹੀ ਜਾਓ, ਤੇ ਚਾਹੇ ਭਾਰਤ ਮਾਤਾ ਦੀ ਜੈ ਕਹਿ ਲਈਏ, ਉਹਦੇ ਵਿੱਚ ਲੋਕਾਂ ਦੇ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਤਾਂ ਨਹੀਂ ਘੱਟ ਹੋਣੀਆਂ, ਉਹ ਤਾਂ ਫਿਰ ਸਿਸਟਮ ਨੇ ਕੱਟਣੀਆਂ ਨੇ ਜੀ।
1: ਨਹੀਂ ਇਹਨਾਂ ਦੇ ਭਗਤਾਂ ਦੀਆਂ ਘੱਟ ਹੋ ਜਾਂਦੀਆਂ ਜੀ, ਮੈਂ ਮਤਲਬ ਦੇਖਦਾ ਰਹੀ, ਮੈਂ ਦੇਖਦਾ ਰਹਿੰਦਾ ਉਹਨਾਂ ਦੇ ਮੋਬਾਈਲ ਚੈੱਕ ਕਰਦਾ ਰਹਿੰਦਾ ਕਿ ਉਹਦੇ ਵਿੱਚ ਕੀ ਮੈਸੇਜ ਆਇਆ ਆ।
0: ਉਹ
1: ਜਿਸ ਢੰਗ ਨਾਲ ਸਮਝਾਉਂਦੇ ਹੈਗੇ ਨਾ ਜੀ, ਬੰਦਾ ਕਾਇਲ ਹੋ ਜਾਂਦਾ ਵੀ ਹਾਂ
0: ਜੀ ਬਿਲਕੁਲ
1: ਮੈਸੇਜ ਕਰ ਜੀ। ਤੇ ਫੇਰ ਮੁੜ ਕੇ ਜਿੱਦਾਂ ਹੁਣ ਉਹ ਪੱਤਰਕਾਰ ਦੀ ਵੀ ਹੈਗੀ ਸੀ,
0: ਉਹਦੇ
1: ਉਹਦੇ ਫੋਲਦੇ ਪਏ ਹੈਗੇ ਆ ਜੀ ਵੀ ਉਹ ਜਿਹੜੀ ਹੈਗੀ ਆ ਪਹਿਲਾਂ ਹੀ ਸਾਡੇ ਦੇਸ਼ ਦੀ ਆਪੋਜੀਸ਼ਨ ਵੀ ਉਹ ਕੁਛ ਹੀ ਬੋਲਦੀ ਆ ਜੋ ਇਹ ਬੋਲਦੇ ਹੈਗੇ ਆ, ਪੱਤਰਕਾਰ ਵੀ ਬੋਲਦੀ ਆ ਜੀ ਅਗਲੇ ਬੰਦੇ ਨੂੰ ਇੰਨੀ ਗੱਲ ਕਹਿ ਸਕਦੇ ਆ ਵੀ ਭਾਈ ਸਾਡਾ ਦੇਸ਼ ਜਿਹੜਾ ਸੈਕੂਲਰ ਆ ਤੇ ਦੇਸ਼ ਇੱਕ ਸੰਵਿਧਾਨ ਨਾਲ ਚੱਲਦਾ ਆ, ਬਾਕੀ ਜੋ ਕੁਛ ਤੁਸੀਂ ਸੁਣਿਆ ਉਹ ਦੈਟ ਆਲ ਆਰ ਰਿਊਮਰਸ,
0: ਇੰਨੀ ਗੱਲ ਕਹਿ ਕੇ ਆਪਣਾ ਪੀਐਮ ਨਹੀਂ ਛੱਡਿਆ, ਉਹਨਾਂ ਨੇ ਉਹ ਵੀ ਘੇਰ ਲਿਆ ਭਾਈ ਤੁਸੀਂ ਇਸ ਚੀਜ਼ ਦੀ ਸਪੋਰਟ ਕਿੱਦਾਂ ਕਰ ਰਹੇ ਹੋ, ਅਗਲੇ ਨੂੰ ਜਵਾਬ ਦੇਣੇ ਪਏ ਆ ਖੜ ਕੇ।
1: ਸਰ ਗੱਲ ਤਾਂ ਠੀਕ ਗੱਲ ਹੈਗੀ, ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਹੀ ਇੱਕ ਪੱਤਾ ਨੇ ਆਉਣਾ ਕਿਸੇ ਦੇ ਘਰ ਚਲ ਜਾਂਦਾ ਰਿਸ਼ਤੇਦਾਰੀ ਦੇ ਵਿੱਚ ਤੇ ਰਿਸ਼ਤੇਦਾਰ ਨੂੰ ਵੀ ਵਕਤ ਪੈ ਜਾਂਦਾ ਹੁੰਦਾ, ਉਹ ਤਾਂ ਹੁਣ ਸੋਚਦੇ ਹੋਣਗੇ ਵੀ ਇਹਨੂੰ ਇਹਨੂੰ ਸੱਦਿਆ ਕਿ ਨਹੀਂ ਸੀ, ਇਹਨੇ ਇਨਵਾਈਟ ਕਿ ਨਹੀਂ ਕੀਤਾ ਸੀ,
0: ਇਹ ਤਾਂ ਦੂਜਿਆਂ ਦੀ ਕੁਰਸੀ ਖਤਰੇ ਚ ਪਾ ਦਿੰਦੇ ਨੇ ਆਪਣੀ ਬਚਾਉਂਦੇ ਬਚਾਉਂਦੇ।
1: ਪਰ ਸਾਡੇ ਪ੍ਰਧਾਨ ਮੰਤਰੀ ਆ ਬਾਹਰ ਜਾ ਕੇ ਜਿਹੜਾ ਹੈਗਾ ਆ ਜੇ ਕੋਈ ਏਦਾਂ ਦਾ ਇੰਸੀਡੈਂਟ ਹੁੰਦਾ ਆ ਉਹ ਸਾਡੇ ਲਈ ਵੀ ਸ਼ੇਮਫੁਲ ਆ। ਹਾਂਜੀ ਸਾਡੇ ਬੰਦੇ ਤੇ ਇੰਟੈਲੀਜੈਂਟ ਗਿਣੇ ਜਾਂਦੇ ਹੈਗੇ ਆ ਕਿ ਇਕਦਮ ਜਵਾਬਦੇਹ ਹੁੰਦੇ ਹੈਗੇ ਜੀ। ਲੈ ਏਦਾਂ ਦੀ ਗੱਲ ਤੁਸੀਂ ਔਜਲਾ ਸਾਹਿਬ ਨਾਲ ਕਰਕੇ ਦੱਸ ਦਿਓ ਜੀ, ਅਗਲੇ ਬੰਦੇ ਨੂੰ ਰੋਣ ਨਾ ਲਾਵੇ ਉੱਤੇ। ਹਾਂਜੀ ਉਹ ਬੀਬੀ ਨੂੰ ਕਹਿਣਾ ਸੀ ਵੀ ਜੋ ਉਹਨੂੰ ਬੀਬੀ ਨੇ ਕਿਹਾ ਸੀ ਇੰਡੀਆ ਵਰਗਾ ਤਾਂ ਕੰਟਰੀ ਕੋਈ ਨੀ ਹੈਗਾ, ਮੈਂ ਤਾਂ ਜਰੂਰ ਵਿਜਿਟ ਕਰੂੰਗੀ ਉੱਥੇ। ਹਾਂਜੀ ਪਰ ਇਹਨਾਂ ਕੋਈ ਜਵਾਬ ਹੀ ਨੀ ਦੇ ਹੋਇਆ, ਉਹਨੂੰ ਸੈਟਿਸਫਾਈ ਨੀ ਕਰ ਸਕੇ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਇੱਕ ਪੰਜਾਬ ਦੀ ਖਬਰ ਲੈ ਲਈਏ ਨਾਲ ਨਾਲ, ਜੋ ਚਾਹੇ ਉਹ ਹਰਿਆਣਾ ਸਰਕਾਰ ਉੱਥੇ ਬੀਜੇਪੀ ਦੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਆ, ਪੰਜਾਬ ਚ ਜਿਹੜਾ ਮੈਡੀਕਲ ਸਹੂਲਤਾਂ ਨੇ ਸਰਕਾਰੀ ਜਾਂ ਤਿੰਨ ਚੀਜ਼ਾਂ ਚਾਹੀਦੀਆਂ ਮੇਨ ਤਾਂ, ਚਲੋ ਰੋਜ਼ੀ ਰੋਟੀ ਕੱਪੜਾ ਮਕਾਨ ਜਾਂ ਸਿਹਤ ਸਹੂਲਤ ਜਾਂ ਸਿੱਖਿਆ ਹੋ ਗਈ, ਇਹ ਜਿਹੜੀਆਂ ਮੁੱਢਲੀਆਂ ਸਾਡੀਆਂ ਜ਼ਰੂਰਤਾਂ ਨੇ, ਪਰ ਉਹੀ ਨਹੀਂ ਹਜੇ ਤੱਕ 80 ਸਾਲਾਂ ਦੇ ਵਿੱਚ ਪੂਰੀਆਂ ਹੋ ਸਕੀਆਂ। ਜਿਹੜੇ ਦਾਅਵੇ ਤੇ ਵਾਅਦੇ ਜਾਂ ਕਲੀਨਿਕ ਜਿਹੜੇ ਚਲਾਏ ਜਾ ਰਹੇ ਨੇ, ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਨਾ ਤਾਂ ਸਪੈਸ਼ਲਿਸਟ ਨਜ਼ਰ ਆਉਂਦੇ ਆ ਤੇ ਨਾ ਹੀ ਉੱਥੇ ਦੀਆਂ ਜਿਹੜੀਆਂ 2-3 ਜਿਹੜੀਆਂ ਮੇਨ ਮਸ਼ੀਨਾਂ ਹੁੰਦੀਆਂ ਆ ਉਹ ਜਿਹੜੀਆਂ ਜਾਂ ਐਮਰਜੈਂਸੀ ਜਿਹੜੀ ਹੈ ਕਿਤੇ ਵੀ ਕੋਈ ਜ਼ਰੂਰਤ ਪੈ ਜਾਵੇ ਤਾਂ ਉਹ ਸਹੂਲਤਾਂ ਜਿਹੜੀਆਂ ਨੇ ਫਸਟ ਏਡ ਦੀ ਜਿਹੜੀ ਚੀਜ਼ਾਂ ਨੇ ਉਹ ਕਿਤੇ ਨਜ਼ਰ ਨਹੀਂ ਆਉਂਦੀਆਂ। ਹਾਈ ਕੋਰਟ ਨੇ ਅੱਜ ਲਾਹਣਤਾਂ ਪਾਈਆਂ ਨੇ ਦੋਵੇਂ ਸੂਬਿਆਂ ਨੂੰ, ਕੀ ਕਹਿੰਦੇ ਹੋ ਜੀ ਇਹਦੇ ਬਾਰੇ?
1: ਹਾਈਕੋਰਟ ਜੋ ਮਰਜ਼ੀ ਕਰੀ ਚੱਲੇ
0: ਜੀ,
1: ਗੱਲ ਏਦਾਂ ਹੈਗੀ ਬਸ ਪੱਲੇ ਨਾ ਦਾਣੇ ਹੈ ਜੀ
0: ਜੀ
1: ਤੇ ਆ ਉਹ ਉਹੀ ਗੱਲ ਹੈਗੀ ਆ ਜੀ। ਕਿੱਥੋਂ ਮਤਲਬ ਉਹਨਾਂ ਨੇ ਜਿਹੜਾ ਕਹਿਤਾ ਵੀ ਤੁਸੀਂ ਮਹੀਨੇ ਡੇਢ ਮਹੀਨੇ ਦਾ ਉਹਨਾਂ ਨੇ ਟਾਈਮ ਦਿੱਤਾ ਤੁਸੀਂ ਭਰਤੀ ਕਰੋ ਹੈ ਜੀ, ਜਿਹੜਾ 4.25 ਸਾਲ ਚ ਕੰਮ ਨਾ ਕਰ ਸਕੇ ਉਹ ਕਿੱਥੋਂ ਕਰ ਦੇਣਗੇ ਜੀ? ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ? 1665 ਡਾਕਟਰ ਜਿਹੜੇ ਰੱਖਣੇ ਆ
0: ਜੀ।
1: ਸਰ ਗੱਲ ਏਦਾਂ ਹੈਗੀ ਆ ਇਹ ਪੋਸਟਾਂ ਬਹੁਤ ਦੇਰ ਤੋਂ ਵੇਕੈਂਟ ਹੈਗੀਆਂ, ਜਿੰਨੇ ਕ ਪੈਸੇ ਇਹ ਦਿੰਦੇ ਓਨੇ ਦੇ ਵਿੱਚ ਕੋਈ ਡਾਕਟਰ ਉਹਨੂੰ ਤਿਆਰ ਫਿਰ ਉਹਨਾਂ ਨੂੰ ਦਿੰਦੇ ਹੈਗੇ ਆ ਵੀ ਹਾਂਜੀ ਤੁਹਾਨੂੰ ਏਦਾਂ ਪਰ ਪੇਸ਼ੈਂਟ ਇਨਸੈਂਟਿਵ ਦੇ ਦਿਆਂਗੇ ਜਾਂ ਏਦਾਂ ਕਰਕੇ। ਉਹ ਮੁਹੱਲਾ ਕਲੀਨਿਕ ਦੇ ਵਿੱਚ ਦੇਖਿਆ ਜੀ ਵੀ ਓਨੇ ਪੇਸ਼ੈਂਟ ਚੈੱਕ ਹੀ ਨੀ ਹੋ ਸਕਦੇ, ਜਿੱਦਾਂ ਇੱਕ ਵਾਰੀ ਅਕਾਲੀ ਦਲ ਦਾ ਜਿਹੜਾ ਉਹਦਾ SGPC ਦਾ ਪ੍ਰਧਾਨ ਮੁੱਕਰ ਨਹੀਂ ਸੀ ਬਣਾ ਦਿੱਤਾ ਜੀ, ਉਹਨੇ ਆਪਣੀ ਗੱਡੀ ਦੇ ਤੇਲ ਦੇ ਪੈਸੇ ਇੰਨੇ ਪਾ ਲਏ ਤੇ ਗੱਡੀ ਜਿਹੜੀ ਹੈਗੀ ਆ ਵੀ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਦੀ ਰਹੀ।
0: ਉਹ ਕਹਿੰਦਾ ਜਿੱਦਾਂ ਮਾਲਾ ਬੰਨ ਤੇ ਉਹਨੇ ਟਾਇਰ ਨੂੰ ਮਾਲਾ ਬੰਨ ਕੇ ਘੁਮਾਈ ਜੀ।
1: ਗੱਲ ਤਾਂ ਇਹ ਵੀ ਜੇ 24 ਘੰਟੇ ਚੱਲਦੀ ਤੇ ਉਹਦੇ ਵਿੱਚ ਵੀ ਜਸਟੀਫਾਈ ਹੋ ਜਾਂਦਾ ਜੀ ਵੀ ਉਹ ਚੱਲੇ ਹੀ ਰਹੇ, ਉਹ ਤਾਂ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਣ ਲੱਗੀ। ਸੋ ਇਸ ਕਰਕੇ ਪੈਨਸ਼ਨਰਾਂ ਦੇ ਇਹਨਾਂ ਦੇ ਮੁਲਾਜ਼ਮਾਂ ਦੇ DA ਨਹੀਂ ਦਿੱਤੇ ਜੀ, ਮੇਰੀ ਮਾਤਾ ਨੂੰ ਵੀ ਪੈਨਸ਼ਨ ਘੱਟ ਆਈ ਹੈਗੀ, ਉਹ ਪਟਨਾ ਸਾਹਿਬ ਮੈਂ ਦੇਖਿਆ ਉਹ ਪਟਨਾ ਸਾਹਿਬ ਆਪਣੇ ਟੱਬਰ ਨੂੰ ਲੈ ਕੇ ਬੈਠਾ ਆ ਤੇ ਮਾਤਾ ਮੇਰੀ ਗਾਲਾਂ ਗੱਡੀ ਤੇਰਾ ਕੁਛ ਨੀ ਬਣਨਾ ਸਾਡੇ ਪੈਸਿਆਂ ਦੇ ਨਾਲ ਤੁਰਿਆ ਫਿਰਦਾ। ਹਾਂਜੀ
0: ਬਿਲਕੁਲ।
1: ਸੋ ਇਸ ਕਰਕੇ ਜੀ ਉਹ ਭਾਰੇ ਸਾਹਿਬ ਬਹੁਤ ਜਿਆਦਾ ਦੇਖੋ ਜੇ ਨਾ ਮਤਲਬ ਜੇ ਕੋਈ ਮਸ਼ੀਨ ਆ ਜਾਂਦੀ ਨਾ ਐਕਸਰੇ ਮਸ਼ੀਨ ਆ ਜਾਂਦੀ ਆ ਉਹ ਮਹੀਨਾ ਨੀ ਕੱਢਦੀ ਜੀ, ਉਹ ਡਾਕਟਰ ਆਪ ਖਰਾਬ
0: ਕਰਦੇ
1: ਉਹ ਆਪ ਖਰਾਬ ਕਰ ਦਿੰਦੇ ਜੀ, ਨਾ ਬਾਅਦ ਚ ਕਹਿ ਦਿੰਦੇ ਜੀ ਖਰਾਬ ਆ ਜੀ ਤੇ ਹਸਪਤਾਲ ਦੇ ਸਾਹਮਣੇ ਹੀ ਤਾਂ ਬੈਠਾ ਆ ਜੀ ਐਕਸਰੇ ਵਾਲਾ ਵੀ ਤੇ ਸਾਹਮਣੇ ਹੀ ਬੈਠਾ ਲੈਬੋਰਟਰੀ ਵਾਲਾ ਜੀ, ਉਹਨਾਂ ਦੇ ਨਾਲ ਕਮਿਸ਼ਨ ਵਧਿਆ ਆ ਡਾਕਟਰਾਂ ਦਾ ਜੀ, ਅਸਲੀਅਤ ਤਾਂ ਇਹ ਹੈਗੀ ਆ ਜੀ। ਤੇ ਬਾਕੀ ਫੇਰ ਜਿਹੜਾ ਇਹ ਆ ਜਦ ਬਿਲ ਸਰ ਚੀਜ਼ਾਂ ਉਦੋਂ ਮਤਲਬ ਅਰਜੈਂਸੀ ਬਣਦੀਆਂ ਆ ਜਦੋਂ ਵੀ ਉੱਥੇ ਨਾਲ ਕੋਈ ਲੋੜ ਪੂਰੀ ਨਾ ਹੁੰਦੀ ਹੋਵੇ, ਪੈਸੇ ਲੋਕੀ ਖਰਚਦੇ ਆ ਜੀ, ਗੱਲ ਏਦਾਂ ਇਹ ਕਹਿਣ ਨੂੰ ਸਾਰਾ ਗਰੀਬਾਂ ਲਈ ਸਕੀਮਾਂ ਆਉਂਦੀਆਂ, ਗਰੀਬਾਂ ਗਰੂਬਾਂ ਲਈ ਕੁਛ ਨੀ ਆਉਂਦਾ ਹੈਗਾ ਜੀ, ਗਰੀਬਾਂ ਲਈ ਤਾਂ ਆਈ ਵਾਸ਼ ਆ ਵੀ ਹਾਂ ਠੀਕ ਆ, ਬਾਕੀ ਸਰ ਜੋ ਇਹ ਸਰਕਾਰਾਂ ਕਰਦੀਆਂ ਆਪਣੇ ਪੋਲੀਟੀਕਲ ਮੋਟਿਵ ਲਈ ਕਰਦੇ ਆ ਜੀ,
0: ਬਿਲਕੁਲ
1: ਜੇ ਡਾਕਟਰ ਵੀ ਰੱਖਣੇ ਹੈਗੇ ਆ ਤੇ ਫੇਰ ਉੱਥੇ ਵੀ ਕੇਸਾਂ ਡਕੇਨੇ ਜਿਹੜਾ ਦੇਖਿਆ ਜਾਂਦਾ ਜੀ, ਤੇ ਉੱਥੇ ਵੀ ਨੈਪੋਟਿਜ਼ਮ ਹੁੰਦੀ ਆ, ਉਹਦੇ ਵਿੱਚ ਨੈਪੋਟਿਜ਼ਮ ਦੇ ਵਿੱਚ ਹੈਗਾ ਜੀ ਭਰਾਏ ਭਤੀਜਾਬਾਦ ਦੇ ਵਿੱਚ ਆ ਕੇ ਤੇ ਉੱਥੇ ਭਰਤੀ ਕੀਤੀ ਜਾਂਦੀ ਹੈਗੀ ਆ ਜੀ।
0: ਦੇਖੋ ਕੱਲ ਮੈਂ ਖਬਰ ਕੀਤੀ ਸੀ ਇੱਕ ਮੈਡੀਕਲ ਦੀ ਅੱਜ ਹੜਤਾਲ ਰਹੀ ਆ, ਜਿਹੜੇ ਆਪਣੇ ਕੈਮਿਸਟ ਹੈਗੇ ਆ ਜਾਂ ਮੈਡੀਕਲ ਸਟੋਰ ਹੈਗੇ ਨੇ ਜਿਹੜਾ ਥੋਕ ਦਾ ਕੰਮ ਕਰਦੇ ਆ ਜਾਂ ਕਿੱਦਾਂ, ਪਰ ਆਨਲਾਈਨ ਦੇਖੋ ਕਿੰਨੀ ਲੋਟ ਇਹਦੇ ਵਿੱਚ ਮਚਾਉਂਦੇ ਨੇ। ਇੱਕ ਪਾਸਿਓ ਤਾਂ ਮੈਂ ਸਹੀ ਸਮਝਦਾ, ਮੈਂ ਤਾਂ ਚਲੋ 4-5 ਸਾਲ ਦਾ ਇਸ ਚੀਜ਼ ਦੇ ਵਿੱਚ ਰੋਲਾ ਪਾ ਰਿਹਾ ਕਿ ਜਿੰਨਾ ਮੈਡੀਕਲ ਸਟੋਰ ਖੁੱਲ ਰਹੇ ਨੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ 3-3, 2-2, 4-4 ਜਿਹੜੇ ਹੋਏ ਪਏ ਨੇ ਜਾਂ 20-25 ਹਜ਼ਾਰ ਦੀ ਆਬਾਦੀ ਹੈ ਸੈਣੀ ਸਾਹਿਬ, ਉੱਥੇ ਤਾਂ ਘੱਟੋ ਘੱਟ ਹੱਦ ਹੀ 50 ਮੈਡੀਕਲ ਸਟੋਰ ਤੁਹਾਨੂੰ ਮਿਲ ਜਾਣਗੇ ਸ਼ਹਿਰ ਦੇ ਵਿੱਚੋਂ। ਮੋਟੀ ਕਮਾਈ ਹੈ ਇਹਦੇ ਵਿੱਚ ਜੀ, ਸਾਰੀਆਂ ਚੀਜ਼ਾਂ ਨੇ, ਆਪਣੀ ਮਨ ਮਰਜ਼ੀ ਦੇ ਨਾਲ ਪ੍ਰਾਈਜ਼ ਲੈਂਦੇ ਹੋ, ਸਾਰਾ ਕੁਝ ਕਰਦੇ ਹੋ ਤੇ ਹੁਣ ਰੋਲਾ

0: ਪਰ ਐਸਾ ਤੁਹਾਨੂੰ ਮੈਂ ਹੁਣ ਛੋਟੀ ਜਿਹਾ ਇੰਸੀਡੈਂਟ ਦੱਸਦਾ ਜੀ।
1: ਜੀ
0: ਮੈਂ ਨਾ ਥੋੜੀ ਜਿਹਾ ਮੈਨੂੰ ਮਾੜਾ ਮਾੜਾ ਬੁਖਾਰ ਸੀਗਾ, ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਹੈ ਜੀ, ਤੇ ਇਨਫੈਕਸ਼ਨ ਜੀ ਹਲਕੀ ਜੀ ਸੀਗੀ, ਤੇ ਮੇਰਾ ਜਿਹੜਾ ਹੈਗਾ ਉਹ ਕਚਹਿਰੀ ਦੇ ਵਿੱਚ ਮੈਨੂੰ ਮਤਲਬ ਬਹੁਤ ਪਿਆਰ ਕਰਨ ਵਾਲੇ ਵਕੀਲ ਸਾਹਿਬ ਸੀਗੇ, ਤੇ ਫਾਦਰ ਫਿਗਰ ਫੋਰ ਮੀ ਜੀ, ਬਹੁਤ ਵੱਡੇ ਏਜ ਦੇ ਵਿੱਚ। ਉਹਨਾਂ ਨੇ ਮੇਰੀ ਬਾਂਹ ਫੜੀ, ਚੱਲ ਚੱਲ ਤੂੰ ਮਤਲਬ ਜਿਹੜਾ ਹੈਗਾ ਧੌਲ ਕਰਦਾ, ਤੈਨੂੰ ਡਾਕਟਰ ਤੇ ਲੈ ਕੇ ਜਾਵਾਂ। ਉਹ ਜਦ ਦਸੂਏ ਦਾ ਮਸ਼ਹੂਰ ਡਾਕਟਰ ਜੀ, ਉਹਦੇ ਲੈ ਗਿਆ ਜੀ ਪ੍ਰਾਈਵੇਟ ਤੇ। ਉਹਦੇ ਪਹਿਲਾਂ ਪਰਚੀ ਵਾਸਤੇ ਜਿਹੜਾ ਹੈਗਾ ਆ ਤੁਸੀਂ 200 ਰੁਪਇਆ ਦੇ ਦਿਓ ਜੀ, 300 ਦੇ ਦਿੱਤਾ ਜੀ। ਮੁੜ ਕੇ ਡਾਕਟਰ ਉੱਥੇ ਹੈ ਨੀ ਜੀ, ਨਰਸਾਂ ਨੇ ਕੀਤਾ ਡਾਕਟਰ ਨੂੰ ਫੋਨ ਕੀਤਾ, ਕਹਿੰਦਾ ਫੋਨ ਤੇ ਪੇਸ਼ੈਂਟ ਨਾਲ ਗੱਲ ਕਰਾਓ। ਮੇਰੀ ਫੋਨ ਤੇ ਗੱਲ ਸੁਣੀ ਜੀ, ਵੀ ਏਦਾਂ ਕਰਕੇ ਹੁੰਦਾ, ਏਦਾਂ ਕਰਕੇ ਹੁੰਦਾ, ਠੀਕ ਹੈ ਜੀ। ਮੁੜ ਕੇ ਜਿਹੜਾ ਹੈਗਾ ਆ ਉਹ ਨਾ ਆਹ ਦਵਾਈ ਲਿਖ ਦਿੱਤੀ, ਆਹ ਦਵਾਈ ਨਰਸਾਂ ਨੂੰ ਦਿਖਾ ਦਿੱਤੀ ਉਹਨੇ ਜੀ, ਉਹਨਾਂ ਨੇ ਮੈਨੂੰ ਅੰਦਰੋਂ ਦਵਾਈਆਂ ਦਾ ਪ੍ਰਬੰਧ ਕੇ, ਤੇ 500 ਰੁਪਇਆ ਉਹਨਾਂ ਨੇ ਮੇਰੇ ਕੋਲੋਂ ਉਹ ਲੈ ਲਿਆ ਜੀ ਦਵਾਈ ਦਾ। 700 ਰੁਪਇਆ ਮੈਂ ਖਰਚ ਕੇ ਆਇਆ, ਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਯਾਰ ਇਹ ਦਵਾਈ ਤਾਂ ਮੈਂ ਖਾਣੀ ਨੀ। ਉਹਨਾਂ ਜੀ ਸਿਫਰਾਨ ਸਾਲਟ ਦਿੱਤਾ ਆ ਸੀਗਾ, ਮੈਂ ਕਿਹਾ ਯਾਰ ਇਹ ਤਾਂ ਜਿਹੜਾ ਹੈਗਾ ਆ ਵੀ ਟਾਈਫਾਈਡ ਵਾਸਤੇ ਦਿੰਦੇ ਹੈਗੇ ਆ, ਇਹ ਤਾਂ ਮੈਨੂੰ ਮਾਈਨਰ ਦੀ ਇਨਫੈਕਸ਼ਨ ਹੈਗੀ ਆ ਜੀ। ਮੈਂ ਕਿਹਾ ਯਾਰ ਦਵਾਈ ਤਾਂ ਖਾਣੀ ਨੀ ਆ, ਵੀ ਇਹ 500 ਦਾ ਵੇਸਟ ਕੀਤਾ ਹੈਗਾ। ਉਹ 10 ਮੈਂ ਕਿਹਾ 10 ਡਾਕਟਰ ਉੱਥੇ ਹੈ ਨੀ, ਡਾਕਟਰ ਨੇ ਫੋਨ ਤੇ ਗੱਲ ਕਰਕੇ ਤੇ ਆਪਣੇ ਜਿਹੜੀ ਆ ਚਾਰਜਿੰਗ ਫੀਸ ਲੈ ਲਈ ਜੀ।
1: ਬਿਲਕੁਲ
0: ਚਲੋ ਹਾਂਜੀ, ਉਹ ਬਜ਼ੁਰਗ ਵਕੀਲ ਤਾਂ ਜਿਹੜੇ ਹੈਗੇ ਉਹ ਤਾਂ ਆਪਣੇ ਘਰ ਨੂੰ ਚੱਲ ਗਏ, ਤੇ ਮੇਰੇ ਸਿਰ ਭਾਅ ਦੀ ਬਣ ਗਈ। ਮੈਂ ਕਿਹਾ ਯਾਰ ਇੱਥੇ ਮੇਰਾ ਦੋਸਤ ਆ ਮੈਡੀਕਲ ਸਟੋਰ ਉਹਦਾ ਹੈਗਾ, ਹਾਂਜੀ ਉਹਨੂੰ ਆ 2 ਪੱਤੇ ਦਵਾਈਆਂ ਦੇ ਹੈਗੇ, 2-3 ਪੱਤੇ ਇਹ ਦਿਆ, 3 ਪੱਤੇ ਮੈਨੂੰ ਦਵਾਈਆਂ ਦੇ ਦਿੱਤੇ ਉਹ
1: ਜੀ।
0: ਮੈਂ ਕੀਤਾ ਸਰ ਉੱਥੇ ਉਹਦੇ ਕੋਲ ਚੱਲ ਗਿਆ, ਮੈਂ ਕਿਹਾ ਉਹਨੂੰ ਕਹਿ ਦਿੰਦਾ ਹੈਗਾ ਆ ਵੀ ਅੱਧੇ ਰੇਟ ਤੇ ਲੈ ਲਾ ਚਾਹੇ ਜਿੱਦਾਂ ਮਰਜ਼ੀ ਆ, ਤੇ ਮੈਂ ਖਾਣੀ ਲੈ ਜੀ। ਮੈਂ ਉਹਦੇ ਕੋਲ ਗਿਆ, ਉਹ ਕਹਿੰਦੇ ਉੱਥੇ ਹੀ ਜਾਇਆ, ਉੱਥੇ ਹੀ ਮੋੜਿਆ। ਮੈਂ ਕਿਹਾ ਯਾਰ ਉੱਥੇ ਮੈਂ ਕਿਹਾ ਹੁਣ ਮੈਂ 2 ਕਿਲੋਮੀਟਰ 3 ਕਿਲੋਮੀਟਰ ਫੇਰ ਜਾਵਾਂ, ਨਾਲੇ ਅਗਲਿਆਂ ਨੇ ਕਹਿੰਦਾ ਵਾਪਸ ਲੈਣੇ, ਅਗਲਿਆਂ ਕਹਿੰਦਾ ਦਵਾਈ ਦੇਤੀ ਆ, ਹਾਂਜੀ ਦਵਾਈ ਖਾਓ ਨਾ ਆਰਾਮ ਆਊਗਾ ਫੇਰ ਗੱਲ ਕਰਿਓ, ਹਾਂਜੀ। ਤੇ ਇਹ ਕਹਿ ਰਿਹਾ ਇਹਨੇ ਮੈਨੂੰ, ਮੈਂ ਕਿਹਾ ਮੈਨੂੰ ਪਤਾ ਇਹਨੇ ਮੈਨੂੰ ਲੈ ਲੈਣਾ
1: ਜੀ,
0: ਪਰ ਇਹ ਸਾਹਿਬ ਤੁਸੀਂ ਯਕੀਨ ਕਰਿਓ ਅਲਟੀਮੇਟਲੀ ਜਦੋਂ ਮੈਂ ਉਹਨਾਂ ਨੂੰ ਇਨਸਿਸਟ ਕੀਤਾ, ਕਹਿੰਦਾ ਯਾਰ ਤੈਨੂੰ ਅਸਲੀਅਤ ਗੱਲ ਦੱਸ ਦਈਏ, ਮੈਂ ਕੀ ਕਹਿੰਦਾ ਜਿਹੜਾ ਇਹ 109 ਰੁਪਏ ਦਾ ਪੱਤਾ ਲਾਇਆ ਹੈ ਨਾ, ਸਾਨੂੰ 9 ਰੁਪਏ ਦਾ
1: 9 ਰੁਪਏ ਦਾ ਆਉਂਦਾ,
0: 9 ਰੁਪਏ ਦਾ ਪੱਤਾ, 109 ਰੁਪਇਆ ਪ੍ਰਿੰਟ ਰੇਟ, ਅਗਲੀ ਨੇ ਪ੍ਰਿੰਟ ਰੇਟ ਦੇ ਉੱਤੋਂ ਵੀ ਵੱਧ ਮੈਨੂੰ ਰੇਟ ਲਾਇਆ ਆ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਆਨਲਾਈਨ ਦੇ ਉੱਤੇ ਤੁਹਾਨੂੰ ਜਿਹੜਾ ਆ ਭਾਰੀ ਸਾਹਿਬ ਐਗਜ਼ੈਕਟ ਰੇਟ ਦਾ ਤਾਂ ਪਤਾ ਲੱਗ ਜਾਂਦਾ ਹੈ ਜੀ।
1: ਨਾਲੇ ਇਹ ਵੀ ਆ ਨਾ ਜੀ, ਐਂਟੀਬਾਇਓਟਿਕ ਜਾਂ ਕਿੱਦਾਂ ਦੇਈ ਜਾਂਦੇ ਨੇ, ਮਾੜਾ ਜਿਹਾ ਬੁਖਾਰ ਹੈ ਜਾਂ ਤੁਹਾਨੂੰ ਇਨਫੈਕਸ਼ਨ ਹੈ ਤਾਂ ਉਹ ਐਂਟੀਬਾਇਓਟਿਕ ਖਿਲਾਈ ਜਾਂਦੇ ਆ। ਹੁਣ ਬਹੁਤ ਸਾਰੇ ਇੱਥੇ ਦੇਖੋ NRI ਭਾਈਚਾਰੇ ਦੇ ਵਿੱਚੋਂ ਵੀ ਗੱਲ ਕਰਦੇ, ਤਾਂ ਮੈਂ ਕਦੇ ਅੱਜ ਤੱਕ ਦਵਾਈ ਇੰਡੀਆ ਤੋਂ ਨਹੀਂ ਲਿਆਂਦੀ, ਤੇ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਜਾਂਦੇ ਨੇ ਬਹੁਤਾਤ ਦੇ ਵਿੱਚ, ਤਾਂ ਉਹ ਮਤਲਬ ਕਿ ਪਹਿਲਾਂ ਤਾਂ ਮੈਡੀਕਲਸਨ ਦਾ ਥੱਬਾ ਥੱਬਾ ਲੈ ਕੇ ਆਉਂਦੇ ਆ, ਕਿਉਂਕਿ ਉਹ ਕਹਿੰਦੇ ਕਿ ਭਾਈ ਇੱਥੇ ਦੀ ਡਾਕਟਰ ਹੀ ਫੇਲ ਨੇ, ਸਾਨੂੰ ਤਾਂ ਆਰਾਮ ਹੀ ਨਹੀਂ ਆਉਂਦਾ ਉਹਨਾਂ ਚੀਜ਼ਾਂ ਨਾਲ। ਉਹ ਜਿੰਨਾ ਤੁਸੀਂ ਵੱਧ ਹੈਵੀ ਚੀਜ਼ ਨੂੰ ਖਾਈ ਜਾਓਗੇ ਤੁਹਾਡੇ ਤੇ ਅਸਰ ਜਿਹੜੀ ਆ ਉਹ ਨਹੀਂ ਕਰੇਗੀ ਜੀ। ਇੱਥੇ ਹੁਣ 3 ਦਿਨ ਤਾਂ ਜਾਂ 5 ਦਿਨ ਤਾਂ ਇੱਥੇ ਤੁਹਾਨੂੰ ਬੁਖਾਰ ਚੜ੍ਹਦਾ ਤਾਂ ਕੋਈ ਮੈਡੀਸਨ ਨਹੀਂ ਦਿੰਦੇ ਜੀ, ਪੇਨ ਕਿਲਰ ਤੁਸੀਂ ਖਾ ਲਓ ਗੱਲ ਨਹੀਂ ਬੜੀ, ਤੇ 3 ਦਿਨਾਂ ਬਾਅਦ ਤਾਂ ਬੁਖਾਰ ਆਪਣੇ ਆਪ ਹੀ ਆਪਣਾ ਜਿਹੜਾ ਉਦਾਂ ਹੀ ਲੈ ਜਾਂਦਾ ਜੀ, ਕਿਉਂਕਿ ਬਾਡੀ ਉਹਦੇ ਵਿੱਚ ਇੱਕ ਜਿਹੜਾ ਫਾਈਟ ਕਰਦੀ ਹੈ ਆਪਣਾ ਇਮਿਊਨ ਸਿਸਟਮ ਜਿਹੜਾ, ਜੇ ਉਹਦੇ ਵਿੱਚ ਕੁਝ ਖਰਾਬੀ ਆ ਰਹੀ ਹੈ ਉਹ ਆਪਣੇ ਆਪ ਨੂੰ ਪਹਿਲਾਂ ਤਿਆਰ ਕਰ ਲੈਂਦੀ, ਪਰ ਅਸੀਂ ਉਹਨੂੰ ਵੀ ਜਿਹੜੀ ਆ ਘੋਲਣ ਦੀ ਜਿਹੜੀ ਹੈ ਉਹਦੀ ਸ਼ਕਤੀ ਜਿਹੜੀ ਆ ਉਹ ਕਮਜ਼ੋਰ ਕਰ ਦਿੱਤੀ ਹੈ। ਜਿਹੜੇ ਦਿੱਲੀ ਦੇ ਵਿੱਚ ਪਾਣੀਆਂ ਦੇ ਵਿੱਚ ਸੁਪਰ ਬੈਕਟੀਰੀਆ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਹ ਸਾਰਾ ਕੁਝ ਇਹ ਪ੍ਰਦੂਸ਼ਣ ਕੱਲਾ ਹਵਾ ਦੇ ਵਿੱਚ ਜਾਂ ਉਹਨਾਂ ਚੀਜ਼ਾਂ 'ਚ ਹੀ ਨਹੀਂ ਗਾ, ਇਹ ਦਵਾਈਆਂ ਦਾ ਵੱਡਾ ਕਾਰੋਬਾਰ ਜਾਂ ਪ੍ਰਦੂਸ਼ਣ ਜਿਹੜਾ ਸਾਡੇ ਸਰੀਰ ਦੇ ਵਿੱਚ ਪਾਇਆ ਜਾ ਰਿਹਾ ਮਾੜੀ ਮੋਟੀ ਬਿਮਾਰੀ ਦੇ ਨਾਲ ਬੜੀ ਅਸੀਂ ਘੋਲ ਸਕਦੇ ਸਹਿਣ ਨਹੀਂ ਕਰ ਸਕਦੇ, ਉਹ ਵੱਡੀਆਂ ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੀਆਂ।
0: ਪਰ ਇਹ ਸਭ ਬੇਨਤੀ ਇਹ ਹੈਗੀ ਆ ਕਿ ਇਹਦੇ ਵੀ 2 ਪਹਿਲੂ ਹੈਗੇ, ਜੇ ਤੁਸੀਂ ਇੰਡੀਆ ਤੋਂ ਦਵਾਈ ਲਿਆਉਣ ਦੀ ਗੱਲ ਕਰਦੇ ਹੈਗੇ ਨਾ ਜੀ, ਤੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਆ ਵੀ ਬਾਹਰ ਵਾਲੇ ਸੱਜਣ ਗੁਣਾ ਕਰਕੇ ਦੇਖ ਲੈਂਦੇ ਆ ਵੀ ਉੱਥੋਂ ਮਿਲਦੀ ਹੈਗੀ $10 ਦੀ ਮਿਲਦੀ, ਇੱਥੇ ਜਦੋਂ ਗੁਣਾ ਕਰਦੇ ਅਗਲੇ ਕਹਿੰਦੇ ਹੈਗੇ $10 ਵਾਲੀ ਉੱਥੇ $2 ਦੇ ਵਿੱਚ ਆ ਜਾਣੀ, $1 ਚ ਆ ਜਾਣੀ ਹੈਗੀ ਆ, ਤੇ ਜਾਣ ਲੱਗੇ ਲੈ ਜਾਓ ਆਰਾਮ ਨਾਲ ਚੁੱਪ ਕਰਕੇ ਜੀ।
1: ਜਿਹੜੀ
0: ਦੂਜਾ ਇੱਥੇ ਦਾ ਏਦਾਂ ਆ ਨਾ ਸਰ, ਦੂਜਾ ਇਹ ਹੈਗਾ ਸਰ ਕਿ ਇਹ ਇੰਡਸਟਰੀ ਏਡੀ ਹਾਵੀ ਹੋ ਗਈ ਆ ਕਿ ਲੀਡਰਾਂ ਨੇ ਤਾਂ ਆਪਣੀਆਂ ਛੋਟੀਆਂ ਛੋਟੀਆਂ ਮੈਡੀਕਲ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਪਾਈਆਂ ਜਾਂ ਬੱਤੀ ਆ, ਇੱਥੇ ਸਾਡੇ ਲਾਗੇ ਤਲਵਾੜੇ ਦੇ ਨਾਲ ਹੀ ਜਿਹੜਾ ਹੈਗਾ ਆ ਹਿਮਾਚਲ ਦਾ ਬਾਰਡਰ ਪੈ ਜਾਂਦਾ ਜੀ। ਹਾਂਜੀ ਹੁਣ ਟੈਰਸ ਕਹਿੰਦੇ ਆ ਜੀ ਉਹਨੂੰ, ਉਹ ਟੈਰਸ ਦੇ ਉੱਤੇ ਫੈਕਟਰੀਆਂ ਲਾਈਆਂ ਆ ਜੀ ਉੱਥੇ, ਜੋ ਉੱਥੇ ਯੂਨਿਟ ਲੱਗੇ ਹੈਗੇ ਹਿਮਾਚਲ ਦੇ ਵਿੱਚ ਜੀ, ਕਿਉਂਕਿ ਉੱਥੇ ਟੈਕਸ ਦਾ ਬਹੁਤ ਜ਼ਿਆਦਾ ਰਿਬੇਟ ਮਿਲਦੀ ਹੈਗੀ ਆ ਜੀ, ਤੇ ਉਹਨਾਂ ਨੇ ਆਪਣੇ

0: ਬਿਲਡਰਾਂ ਨੇ ਉਹ ਸਰ ਇੱਕ ਇੱਕ ਕਮਰੇ ਜਿਹੜੀ ਜਿਹੜੀ ਦਾ ਫੈਕਟਰੀ ਹੈਗੀ ਆ ਤੇ ਉਹਦੇ ਤੋਂ ਪ੍ਰੋਫਿਟ ਹੁੰਦਾ ਆ ਵੱਡੀਆਂ ਫੈਕਟਰੀਆਂ ਜਿੰਨਾ ਜੀ।
1: ਬਿਲਕੁਲ
0: ਸੋ ਇਸ ਕਰਕੇ ਇਸ ਹਮਾਮ ਮੈਂ ਸਭ ਨੰਗੇ ਹੈ ਜੀ, ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਕੋਈ ਫਰਕ ਨੀ। ਹਾਂਜੀ ਆਨਲਾਈਨ ਦਵਾਈਆਂ ਦੇ ਨਾਲ ਕਿਉਂਕਿ ਉੱਥੇ ਵੀ ਡਿਫਰੈਂਟ ਸਾਈਟਸ ਹੈਗੀਆਂ, ਉੱਥੇ ਪਤਾ ਲੱਗ ਜਾਂਦਾ ਵੀ ਇੱਕ ਦਵਾਈ ਜਿਹੜੀ ਹੈਗੀ ਇੱਕ ਕੰਪਨੀ ਜਿਹੜੀ ਉਹ ਤੁਹਾਨੂੰ 500 ਰੁਪਏ ਦੇ ਰਹੀ ਹੈ, ਦੂਜੀ 450 ਚ ਦੇ ਰਹੀ ਹੈ ਜੀ। ਉਹੀ ਤੁਸੀਂ ਜਦੋਂ ਇੱਥੇ ਦੁਕਾਨ ਤੇ ਲੈਣ ਜਾਣੀ ਹੈ 900 ਦੀ ਮਿਲਣੀ ਹੈ ਜੀ।
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਆ ਪਰ ਉਹਨਾਂ ਦਾ ਉਹ ਕਹਿੰਦੇ ਸਾਡਾ ਰੁਜ਼ਗਾਰ ਖਤਮ ਹੋ ਰਿਹਾ ਜੀ, ਇਸ ਕਰਕੇ ਉਹਨਾਂ ਨੇ ਏਕਾ ਜਿਹਾ ਕਰਕੇ ਹੜਤਾਲ ਕੀਤੀ ਸੀਗੀ। ਹੁਣ ਹਣਾ ਕੁਛ ਨੀ ਹੈਗਾ ਸਰ, ਸਭ ਤੋਂ ਏਦਾਂ ਹੀ ਚੱਲੀ ਜਾਣਾ ਹੈਗਾ ਜੀ।
1: ਬਿਲਕੁਲ ਹੈ ਜੀ
0: ਜੀ ਸਰ
1: ਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਜੀ ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਕੁਝ ਵਿਸ਼ਿਆਂ ਦੇ ਉੱਤੇ, ਕੁਝ ਸਿਆਸੀ ਤੇ ਕੁਝ ਸਮਾਜਿਕ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਆਪਣੀ ਗੱਲਬਾਤ ਵੀ ਤੁਸੀਂ ਵੀ ਰੱਖ ਸਕਦੇ ਹੋ ਜੀ। ਤਿਲੋ ਹੋਰ ਇੰਟਰਨੈਸ਼ਨਲ ਖਬਰਾਂ ਨੇ ਕੁਝ ਉਨ੍ਹਾਂ ਦੇ ਵੱਲ ਨੂੰ ਧਿਆਨ ਮਾਰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਹੋਰ ਦੋਸਤ ਵੀ ਜੁੜੇ ਹੋਏ ਨੇ, ਮੁਕੱਦਰ ਜੀ, ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ, ਸ਼ੈਲੀ ਬਾਈ ਜੀ, ਜਾਣੀਆਂ ਚਾਲ ਸਾਹਿਬ, ਜਿਮੀ ਕਾਟਰ ਬਾਈ ਜੀ ਤੇ ਸਾਰੇ ਦੋਸਤ, ਇਸੇ ਤਰ੍ਹਾਂ ਮਾਲ ਸੁਰਿੰਦਰ ਭੈਣ ਜੀ ਯੂ ਐਸ ਤੋਂ ਤੇ ਸੁਰਜੀਤ ਭਾਰਤ ਸਾਡੇ ਮਦਰ ਤੇ ਰਾਜਨ ਸੈਣੀ ਜੀ, ਸਾਰੇ ਰਜਿੰਦਰ ਕੁਮਾਰ ਜੀਰਾ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਭ ਨੂੰ, ਦੋਸਤਾਂ ਨੂੰ ਸ਼ੁਕਰੀਆ, ਧੰਨਵਾਦ ਹੈ ਜੀਆਂ ਨੂੰ ਜੀ। ਤੇ ਛੈਲੀ ਜੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਜੀ, ਤੇ ਕਹਿੰਦੇ ਪੈਸੇ ਆ ਜਾਣਗੇ ਸਰਕਾਰਾਂ ਦੇ ਕੋਲ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਖਰਾਬ ਹੋ ਜਾਊ ਜੀ। ਤੇ ਬਿਲਕੁਲ ਜੀ, ਉਹ ਦੇਖੋ ਹੁਣ ਆਪਾਂ ਜਦੋਂ ਇੰਡੀਆ ਚ ਕਹਿੰਦੇ ਆ ਲੈਬੋਰਟਰੀ ਵੀ ਜਾਂਦੇ ਆ ਤੇ ਕਹਿੰਦੇ ਆ ਭਾਈ ਕੋਈ ਟੈਸਟ ਟੁਸਟ ਕਰਾ ਲਓ ਆਪਣੀ ਬੋਡੀ ਦਾ, ਜੇ ਤੰਗੀ ਪਰੇਸ਼ਾਨੀ ਆ ਦੁੱਖ ਤਕਲੀਫ਼ ਹੈ ਤਾਂ ਪਤਾ ਲੱਗ ਜਾਂਦਾ ਪਹਿਲਾਂ, ਤੇ ਉਹ ਜਦੋਂ ਫਿਰ ਕਰਾ ਕੇ ਆਉਂਦੇ ਆ ਤੇ ਉਹ ਕਹਿੰਦੇ ਜੀ ਸਾਰਾ ਕੁਝ ਠੀਕ ਠਾਕ ਆ, ਦਰੁਸਤ ਹੋ ਤੁਸੀਂ, ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, ਸਾਰਾ ਕੁਝ ਕਲੀਅਰ ਹੈ। ਤੇ ਉਹ ਕਹਿੰਦੇ ਪੈਸੇ ਵੀ ਲਾਏ ਤੇ ਭਾਈ ਇੰਨੇ ਪੈਸੇ ਵੀ ਲਾ ਦਿੱਤੇ ਆ ਤੇ ਕੱਢਿਆ ਵੀ ਡਾਕਟਰ ਨੇ ਕੁਛ ਨਹੀਂ ਹੈ, ਫਾਇਦਾ ਕੀ ਹੋਇਆ ਕਰਾਉਣ ਦਾ, ਜਾਂ ਤਾਂ ਕੁਝ ਕੱਢ ਹੀ ਦਿੰਦਾ ਹਨਾ, ਤੇ ਫਿਰ ਸ਼ਾਇਦ ਚਲੋ ਕੁਝ ਨਾ ਕੁਝ ਤਾਂ ਆਸਰਾ ਹੋ ਜਾਂਦਾ, ਨਹੀਂ ਤਾਂ ਕਹਿੰਦੇ ਆ ਪੈਸੇ ਹੀ ਖਰਾਬ ਕੀਤੇ ਆ। ਪਰ ਇਹ ਵੀ ਹਾਲਾਤ ਜਿਹੜੇ ਬਣਦੇ, ਬਿਲਕੁਲ ਔਜਲਾ ਸਾਹਿਬ ਤੁਸੀਂ ਦਰੁਸਤ ਫਰਮਾਇਆ ਜੀ। ਤੇ ਲਓ ਦੋਸਤੋ ਆਪਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਨਾਲ ਦੀ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ, ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਜੀ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਹੋਰ ਅੱਧਾ ਘੰਟਾ ਆਪਾਂ ਇਸੇ ਤਰ੍ਹਾਂ ਬਰਕਰਾਰ ਰਵਾਂਗੇ ਤੇ ਗੱਲਾਂ ਬਾਤਾਂ ਹੋਰ ਵੀ ਤੁਹਾਨੂੰ ਸੁਣਾਉਂਦੇ ਹਾਂ। ਤੇ ਕੋਹੇ ਨੂਰ ਦੀ ਗੱਲ ਸੁਣਾਵਾਂਗੇ ਕਿ ਕੋਹੇ ਨੂਰ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਕਿੱਥੋਂ ਆਇਆ ਸੀਗਾ ਤੇ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਜਿਹੜਾ ਫਿਰ ਚਲਿਆ ਗਿਆ, ਪਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਇਆ ਪਹਿਲਾਂ। ਚਲੋ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਚੋਕਲੇਟ ਮਿੱਠੀ ਗੋਲੀ ਦਾ ਗੱਲ ਕਰਦੇ ਆ ਤੇ ਮੋਦੀ ਸਾਹਿਬ ਮਿੱਠੀ ਗੋਲੀ ਦੇ ਰਹੇ ਨੇ ਜੀ ਆਪਣੇ ਮੈਲੋਨੀਆਂ ਨੂੰ, ਮੈਲੋਨੀ ਨੂੰ, ਮੈਲੋਡੀ ਚੋਕਲੇਟ ਫੋਰ ਮੈਲੋਨੀ। ਪ੍ਰਧਾਨ ਮੰਤਰੀ ਮੋਦੀ ਨੇ ਮੈਲੋਨੀ ਨੂੰ ਜਿਹੜੀ ਹੈ ਦਿੱਤੀ ਹੈ ਮਿੱਠੀ ਗੋਲੀ। ਮੋਦੀ ਦੀ ਇਟਲੀ ਯਾਤਰਾ ਨੇ ਉਸ ਸਮੇਂ ਇੱਕ ਖੁਸ਼ਗਵਾਰ ਮੋੜ ਜਿਹੜਾ ਲੈ ਲਿਆ ਜਦੋਂ ਉਨ੍ਹਾਂ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੂੰ ਮੈਲੋਡੀ ਟੋਫੀਆਂ ਦਾ ਇੱਕ ਪੈਕਟ ਜਿਹੜਾ ਤੋਹਫੇ ਦੇ ਵਜੋਂ ਦੇ ਦਿੱਤਾ। ਦੇਖ ਲਓ ਇੰਨਾ ਅਸਰ ਕਰਦਾ ਹੈ ਕਿ ਉਹ ਜਿਹੜੀ ਸੀ ਕੰਪਨੀ ਸੀਗੀ ਮੈਲੋਡੀ ਕੰਪਨੀ ਜਿਹੜੀ ਹੈ ਟੋਫੀਆਂ ਦੀ, ਲੋਕਾਂ ਨੇ ਸ਼ੇਅਰ ਬਾਜ਼ਾਰ ਉਹਦਾ 5.25 ਪੈਸੇ ਜਿਹੜਾ ਵਧਾ ਦਿੱਤਾ ਕਰ ਦਿੱਤਾ ਤੇ ਉਹ ਸ਼ਾਇਦ ਇਨ੍ਹਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਪਰ ਉਹ ਗਲਤ ਹੀ ਸ਼ੇਅਰ ਜਿਹੜੇ ਨੇ ਲੋਕਾਂ ਨੇ ਖਰੀਦ ਲਏ। ਉਨ੍ਹਾਂ ਨੂੰ ਲੱਗਦਾ ਸੀ ਕਿ ਲੋ ਭਾਈ ਹੁਣ ਅਸੀਂ ਵੀ 4 ਪੈਸੇ ਕਮਾ ਲਈਏ, ਤੇ ਇਦਾਂ ਦੇ ਹਾਲਾਤ ਬਣ ਜਾਂਦੇ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ। ਦੇਖ ਲਓ ਸ਼ੇਅਰ ਬਾਜ਼ਾਰ ਤੱਕ ਜਿਹੜਾ ਮਾਰ ਕਰਦੀਆਂ ਨੇ ਗੱਲਾਂ। ਇਹ ਗੈਰ ਰਸਮੀ ਆਦਾਨ ਪ੍ਰਦਾਨ ਜਿਹੜਾ ਕਹਿੰਦੇ ਨੇ ਪ੍ਰਧਾਨ ਮੰਤਰੀ ਦੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਜਿਹੜਾ ਪੜਾਅ ਦੇ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਆਪਣੇ ਜਸਪਾਲ ਸਿੰਘ ਬਾਈ ਜੀ ਦਾ ਨੰਬਰ ਆਇਆ ਹੈ ਜੀ, ਆਪਾਂ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਦੁਆਬਾ ਰੇਡੀਓ ਤੋਂ ਬੋਲ ਰਿਹਾ ਜੀ ਅਨੂ ਜੀ। ਹਾਂਜੀ, ਕੀ ਕਹਿਣਾ ਚਾਹੋਗੇ, ਦੱਸ ਕਰੋ ਗੱਲ, ਕੋਈ ਗੱਲ ਨੀ। ਹਾਂਜੀ ਜਸਪਾਲ ਜੀ, ਕੁਝ ਕਹਿਣਾ ਚਾਹੋਗੇ? ਨਹੀਂ ਜੀ। ਹਾਂਜੀ, ਸ਼ਾਇਦ ਕਨਫਰਮ ਹੀ ਕਹਿੰਦੇ ਕਰਨਾ ਚਾਹੁੰਦੇ ਸੀ। ਤੇ ਦੋਸਤੋ ਇਸੇ ਤਰ੍ਹਾਂ ਕਹਿੰਦੇ ਨੇ ਕਿ ਆਪਣੇ ਮੋਦੀ ਸਾਹਿਬ ਦੀ ਗੱਲ ਕਰ ਰਿਹਾ ਸੀ ਮੈਂ, ਕਿੱਥੇ ਚਲੇ ਗਿਆ, ਰਸਮੀ ਆਦਾਨ ਪ੍ਰਦਾਨ ਮੰਤਰੀ ਦੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਦੇ ਦੌਰਾਨ ਰਸਮੀ ਦਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਮੈਲੋਨੀ ਨੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਦੇ ਉਤੇ ਇਸ ਪਲ ਦੀ ਜਿਹੜੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦਾ ਕੈਪਸ਼ਨ ਸੀ ਕਿ ਤੋਹਫੇ ਦੇ ਲਈ ਧੰਨਵਾਦ, ਜਿਸ ਨੇ ਤੁਰੰਤ ਹੀ ਇੰਟਰਨੈਟ ਦੇ ਉਤੇ ਹਲਚਲ ਜਿਹੜੀ ਮਚਾ ਦਿੱਤੀ। ਹਾਵ ਭਾਵ ਜਿਹੜੇ ਉਨ੍ਹਾਂ ਨੇ ਪ੍ਰਸਿੱਧ ਮੈਲੋਡੀ ਹੈਸ਼ਟੈਗ ਨੂੰ ਦੁਬਾਰਾ ਸੁਰਖੀਆਂ ਦੇ ਵਿਚ ਲਿਆ ਦਿੱਤਾ, ਜੋ ਕਿ ਇਕ ਸੋਸ਼ਲ ਮੀਡੀਆ ਵਰਤਾਰਾ ਹੈ ਜਿਸ ਨੇ ਪਹਿਲੀ ਵਾਰ 2023 ਦੇ ਵਿਚ COP28 ਜਿਹੜਾ ਸੰਮੇਲਨ ਹੈ ਉਹਦੇ ਦੌਰਾਨ ਜ਼ੋਰ ਫੜਿਆ ਸੀ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦੋਵਾਂ ਨੇਤਾਵਾਂ ਵਿਚਾਲੇ ਦੋਸਤਾਨਾ ਸਬੰਧਾਂ ਦੇ ਉਤੇ ਤੁਰੰਤ ਜਿਹੜਾ ਪ੍ਰਤੀਕਿਰਿਆ ਦਿੱਤੀ ਹੈ, ਜੋ ਪਹਿਲਾਂ G7 ਸੰਮੇਲਨ ਦੇ ਵਿਚ ਇਸੇ ਤਰ੍ਹਾਂ ਦੇ ਆਪਸੀ ਤਾਲਮੇਲ ਤੋਂ ਬਾਅਦ ਇਕ ਪ੍ਰਸਿੱਧ ਮੀਮ ਜਿਹੜਾ ਫਾਰਮੈਟ ਦੇ ਵਿਚ ਬਦਲ ਚੁੱਕੀ ਹੈ। ਇਸ ਵਾਇਰਲ ਟੋਫੀ ਕੂਟਨੀਤੀ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਇਤਿਹਾਸਕ ਕਲੋਸੀਅਮ ਜਿਹੜਾ ਉਹਦਾ ਵੀ ਦੌਰਾ ਕੀਤਾ ਤੇ ਵਪਾਰ, ਰੱਖਿਆ, ਕਨੈਕਟੀਵਿਟੀ ਅਤੇ ਰਣਨੀਤਿਕ ਖੇਤਰਾਂ ਦੇ ਵਿਚ ਸਹਿਯੋਗ ਨੂੰ ਵਧਾਉਣ ਦੇ ਉਤੇ ਵਿਸਤ੍ਰਿਤ ਜਿਹੜਾ ਚਰਚਾ ਕਰਨ ਦਾ ਵੀ ਪ੍ਰੋਗਰਾਮ ਜਿਹੜਾ ਕੀਤਾ ਗਿਆ। ਦੂਸਰੇ ਪਾਸੇ ਨਾਰਵੇ ਦੀ ਗੱਲ ਕਰੀਏ ਤੇ ਉਥੇ ਦੀ ਜਿਹੜੀ ਹੈ ਹੇਲੇ ਲਿੰਗ, ਉਹਦਾ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਮੋਦੀ ਨੂੰ ਘੇਰਨ ਵਾਲੀ ਨਾਰਵੇ ਦੀ ਪੱਤਰਕਾਰ ਹੈਲੇ ਲਿੰਗ ਦੇ ਇੰਸਟਾਗ੍ਰਾਮ ਦੇ ਉੱਤੇ ਤੇ ਫੇਸਬੁੱਕ ਅਕਾਊਂਟ ਜਿਹੜਾ ਸਸਪੈਂਡ ਕੀਤਾ। ਓਸਲੋ ਪ੍ਰੈਸ ਕਾਨਫਰੰਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੈਟਾ ਜਿਹੜੀ ਹੈ ਕੰਪਨੀ ਉਹਦੇ ਵੱਲੋਂ ਜਿਹੜਾ ਵੱਡੀ ਕਾਰਵਾਈ ਕੀਤੀ ਗਈ। ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਫੇਰੀ ਦੇ ਦੌਰਾਨ ਮੀਡੀਆ ਇੰਟਰੈਕਸ਼ਨ ਨੂੰ ਜਿਹੜਾ ਲੈ ਕੇ ਚੁੱਕੇ ਗਏ ਸਵਾਲਾਂ ਦਾ ਵਿਵਾਦ ਹੁਣ ਹੋਰ ਵੀ ਡੂੰਘਾ ਹੋਇਆ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆਂ ਦੇ ਸਭ ਤੋਂ ਆਜ਼ਾਦ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੈਲੇ ਲਿੰਗ ਨੇ ਦਾਅਵਾ ਕੀਤਾ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਜਿਹੜਾ ਅਕਾਊਂਟ ਹੈ ਅਕਾਊਂਟ ਨੂੰ ਮੁਅੱਤਲ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਨਾਰਵੇ ਦੇ ਅਖ਼ਬਾਰ ਡੈਕਸਵਿਸਨ ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉਤੇ ਇਸ ਦੀ ਜਿਹੜੀ ਪੁਸ਼ਟੀ ਕਰਦਿਆਂ ਲਿਖਿਆ, ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟ ਜਿਹੜੇ ਨੇ ਸਸਪੈਂਡ ਕਰ ਦਿੱਤੇ ਗਏ ਨੇ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਦੇ ਵਿਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਵਾਪਸ ਮਿਲ ਜਾਣਗੇ। ਪੱਤਰਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਸਕਰੀਨਸ਼ਾਟ ਦੇ ਮੁਤਾਬਕ ਮੈਟਾ ਦੇ ਵੱਲੋਂ ਉਸਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਕੱਲ ਬੀਤੇ ਚ ਸਸਪੈਂਡ ਕੀਤਾ ਗਿਆ। ਅਪੀਲ ਕਰਨ ਦੇ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ। ਅਕਾਊਂਟ ਬੰਦ ਹੋਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਹੈਲੇ ਲਿੰਗ ਨੇ ਜਿਹੜਾ ਇਸ ਨੂੰ ਪ੍ਰੈਸ ਦੀ ਆਜ਼ਾਦੀ ਦੇ ਲਈ ਜਿਹੜਾ ਚੁਕਾਉਣੀ ਪਈ ਇਕ ਛੋਟੀ ਜਿਹੀ ਕੀਮਤ ਦੱਸਿਆ। ਇਸੇ ਦੌਰਾਨ ਅਧਿਕਾਰਤ ਮੀਡੀਆ ਬਰੀਫਿੰਗ ਦੇ ਦੌਰਾਨ ਵੀ ਜਦੋਂ ਹੈਲੇ ਲਿੰਗ ਨੇ ਭਾਰਤੀ ਅਧਿਕਾਰੀ ਨੂੰ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਭਾਰਤ ਦੇ ਉਤੇ ਭਰੋਸਾ ਕਰਨ ਦੇ ਸਵਾਲਾਂ ਦੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਸਿੱਬੀ ਜਾਰਜ ਹੁਣਾਂ ਨੇ ਬੇਹੱਦ ਤਿੱਖਾ ਜਿਹੜਾ ਜਵਾਬ ਦਿੱਤਾ। ਜੋ ਉਨ੍ਹਾਂ ਦਾ ਬਿਹੇਵ ਸੀਗਾ ਉਹ ਸਾਰਿਆਂ ਨੇ ਦੇਖਿਆ ਵੀਡੀਓ ਦੇ ਵਿਚ। ਇਨ੍ਹਾਂ ਮੁਲਕਾਂ ਦੇ ਵਿਚ ਇਨ੍ਹਾਂ ਚੀਜ਼ਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ। ਜਿਸ ਹਿਸਾਬ ਦੇ ਨਾਲ ਤੁਹਾਡੀ ਬਾਡੀ ਲੈਂਗੁਏਜ ਖਿੱਚ ਕੇ ਬੋਲਣਾ, ਇੱਕ ਜਿਹੜਾ ਤੁਸੀਂ ਐਕਸਾਈਟਮੈਂਟ ਦੇ ਵਿਚ ਕਹਿ ਲਓ ਜਾਂ ਅਗਰੈਸਿਵ ਜਿਹੜੀ ਹੈ ਅਗਰੈਸਿਵਨੈਸ ਦੇ ਵਿਚ ਬੋਲ ਰਹੇ ਹੋ ਤੇ ਦੂਸਰੇ ਨੂੰ ਗਲਤ ਸਾਬਤ ਕਰਨ ਦੇ ਲਈ ਆਪਣੇ ਆਪ ਨੂੰ ਜਿਹੜਾ ਅਗਰੈਸਿਵ ਕਰ ਰਹੇ ਹੋ, ਉੱਚੀ ਬੋਲਣ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਸਪਸ਼ਟ ਨਹੀਂ। ਇਨ੍ਹਾਂ ਮੁਲਕਾਂ ਦੇ ਵਿਚ ਪਿਆਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਚਾਹੇ ਜੰਗ ਲੱਗੀ ਹੋਵੇ ਤੇ ਚਾਹੇ ਜੋ ਮਰਜ਼ੀ ਹੋਵੇ ਤੇ, ਪਰ ਇਹ ਤਾਂ ਸਵਾਲਾਂ ਦੇ ਘੇਰਿਆਂ ਦੇ ਵਿਚ ਹੀ ਘਿਰ ਕੇ ਇੰਨੇ ਜਿਹੜੇ ਨੇ ਬੁਖਲਾਏ। ਤੇ ਦੂਸਰੇ ਪਾਸੇ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ ਜਨਾਬ?
2: ਮੈਂ ਇੱਕ ਬੜਾ ਚੰਬਾ ਗਿਆ ਤੁਹਾਡੀ ਗੱਲ ਦਾ। ਮੈਨੂੰ ਤੁਸੀਂ ਕਹਿੰਦੇ ਹੋ ਵੀ 8000 ਬਸੂਆਂ ਤੇ ਇੱਕ ਮੈਡੀਕਲ ਸਟੋਰ ਹੈ।
1: ਹਾਂਜੀ ਭਾਜੀ, ਇੱਥੇ ਇੱਕੋ ਹੀ ਆ ਜੀ, ਸਾਡੇ 8000 ਆਬਾਦੀ ਆ ਜੀ ਸਾਡੇ ਪਿੰਡ ਦੀ। ਹਲੇ ਕਿ ਇੱਥੇ ਸਾਡਾ ਬਹੁਤ ਵੱਡਾ ਇੱਕ ਹਸਪੀਟਲ ਵੀ ਹੈ, ਉਹਦੇ ਮਤਲਬ ਕਿ ਇੱਕ ਉੱਥੇ ਪਹਿਲਾਂ ਕਾਫੀ ਦਿਨ ਦੇ ਵਿਚ ਘੱਟੋ ਘੱਟ 3-4 ਡਿਲੀਵਰੀਆਂ ਹੁੰਦੀਆਂ ਸੀਗੀਆਂ, ਬੱਚੇ ਪੈਦਾ ਹੁੰਦੇ ਸੀ। ਚਲੋ ਉਹ ਤਾਂ 2 ਸਾਲ ਹੋ ਗਏ ਬੰਦ ਕਰ ਦਿੱਤਾ, ਪਰ ਆਮ ਜਿਹੜੀ ਹੈ ਐਮਰਜੈਂਸੀ ਜਾਂ ਹੋਰ ਜਿਹੜੀਆਂ ਸੁਵਿਧਾਵਾਂ ਚੱਲਦੀਆਂ ਨੇ ਉਹ ਸਰਕਾਰੀ ਹਸਪੀਟਲ ਦੇ ਵਿਚ ਹੀ। ਸਿਟੀ ਦਾ ਜਿਹੜਾ ਹਸਪੀਟਲ ਹੈ 100 ਕਿਲੋਮੀਟਰ ਏਰੀਆ ਨੂੰ ਕਵਰ ਕਰਦਾ ਤੇ ਮੈਡੀਕਲ ਸਟੋਰ ਜਿਹੜਾ ਇੱਕੋ ਹੀ ਆ ਜੀ ਇੱਥੇ।
2: ਤੇ ਜਿਹੜਾ ਤੁਸੀਂ ਇੱਕ ਇੰਡੀਆ ਤੋਂ ਗੱਲ ਕਰਦੇ ਸੀ ਨਾ, ਮੈਂ ਤੁਹਾਨੂੰ ਦੱਸਦਾ, ਮੈਂ ਨਾ ਹੁਣ ਤਾਂ ਠੀਕ ਹੈ ਖੈਰ,
1: ਹਾਂਜੀ
2: ਮੇਰਾ ਯੂਰਕ ਐਸਟ ਗਿਆ
1: ਜੀ,
2: ਤੇ ਮੈਂ ਇੰਡੀਆ ਗਿਆ ਮੈਂ ਕਿਹਾ ਚੱਲ ਬਲੱਡ ਦੇਣਾ ਮੈਂ ਵੀ ਦੇ ਦੋ ਕਹਿੰਦਾ ਭਾਜੀ ਤੁਹਾਡਾ ਪਿਓਰ ਪ੍ਰੈਸ਼ਰ ਵਧਿਆ ਆ
1: ਜੀ
2: ਉਹਨੇ ਮੈਨੂੰ ਦਵਾਈ ਲਿਖ ਕੇ ਮੈਂ ਮੈਡੀਕਲ ਸਟੋਰ ਤੋਂ ਲੈ ਲਈ
1: ਜੀ
2: ਤੇ ਮੈਂ ਖਾਧੀ ਤੇ ਮੁੜ ਕੇ ਮੈਂ ਇੱਥੇ ਆ ਕੇ ਜਦੋਂ ਟੈਸਟ ਕਰਾਇਆ ਉਹ ਠੀਕ ਹੋ ਗਿਆ ਨਾ ਬਿਲਕੁਲ ਨੋਰਮਲ ਤੋਂ ਵੀ ਥੱਲੇ ਜੀ ਤੇ ਜਦੋਂ ਮੈਂ ਡਾਕਟਰ ਨਾਲ ਗੱਲ ਕਰੀ ਮੈਂ ਡਾਕਟਰ ਨੂੰ ਦੱਸਿਆ ਮੈਂ ਕਿਹਾ ਵੀ ਮੈਂ ਆਹ ਦਵਾਈ ਇੰਡੀਆ ਤੋਂ ਲਿਆ ਸੀ ਵੀ ਉਹਦੇ ਕਰਕੇ ਸੀ ਮੈਂ ਕਿਹਾ ਚੱਲ ਇਹਨੂੰ ਦੱਸਣਾ ਚਾਹੀਦਾ ਵੀ ਮੈਂ ਦਵਾਈ ਖਾਧੀ ਹੈ ਨਾ
1: ਹਿਸਟਰੀ ਹੁੰਦੀ ਹੈ ਕਿਉਂਕਿ ਆਪਣੀ ਦਾ ਇੱਥੇ ਹਾਂਜੀ
2: ਕਹਿੰਦਾ ਵੀ ਆਪਣੇ ਇੱਥੇ ਵੀ ਮਿਲਦੀ ਹੈ
1: ਜੀ
2: ਵੀ ਮੈਂ ਕਿਹਾ ਵੀ ਮੇਰੇ ਕੋਲ ਹੁਣ ਹੈਗੀਆਂ ਨੇ ਚੱਲ ਤੂੰ ਮੈਨੂੰ ਲਿਖ ਦੇ ਕਹਿੰਦਾ ਤੂੰ ਮੈਂ ਕਿਹਾ ਜੀ ਪਹਿਲਾਂ ਤਾਂ ਮੈਂ ਖਾਧਾ ਜੀ ਲਗਾਤਾਰ ਖਾਧੀ ਵੀ ਹੁਣ ਮੈਂ ਕਦੇ ਵੀਕ ਚ ਜਾਂ ਦੋ ਵੀਕਾਂ ਬਾਅਦ ਇੱਕ ਲੈਣਾ ਕਹਿੰਦਾ ਜੇ ਦੋ ਵੀਕਾਂ ਬਾਅਦ ਇੱਕ ਵੀ ਲੈਣਾ ਜਿਹੜਾ ਟੈਸਟ ਆਇਆ ਫਿਰ ਵੀ ਇੰਨੀ ਕੁ ਰੱਖੀ ਤੂੰ ਲੈਣ
1: ਹਾਂਜੀ
2: ਕਹਿੰਦਾ ਫਿਰ ਚੱਲ ਤੈਨੂੰ ਮੈਂ ਚਾਰ ਲਿਖ ਦਿੰਦਾ
1: ਜੀ
2: ਉਹਨੇ ਮੈਨੂੰ ਚਾਰ ਗੋਲੀਆਂ ਲਿਖੀਆਂ ਤੇ ਕਹਿੰਦਾ ਮੈਨੂੰ ਦੁਬਾਰਾ ਕਾਲ ਕਰ ਲਈ ਮੈਂ ਦੁਬਾਰਾ ਰੀਫਿਲ ਭੇਜ ਦੂੰ
1: ਬਿਲਕੁਲ ਜੀ
2: ਉਹ ਚਾਰ ਗੋਲੀਆਂ ਮੇਰੀ ਇੰਸ਼ੋਰੈਂਸ ਨੇ ਪੇ ਕਰਕੇ $27 ਲਏ ਮੈਂ
1: ਜੀ
2: ਗੋਲੀ ਸੇਮ ਸੀ ਉਹ
1: ਹਾਂਜੀ ਉਹ ਆਪਣੇ ਇੱਥੇ ਮਹਿੰਗੀ ਪੈਂਦੀ ਹੈ ਮੈਡੀਸਿਨ ਵੈਸੇ ਦੇਖਿਆ ਜਾਵੇ
2: ਪਰ $27 ਦੀਆਂ ਦਾ ਉੱਥੋਂ ਮੰਗਾ ਲਾ ਮੈਨੂੰ ਲੱਗਦੀ ਐਕਸਪਾਇਰ ਹੋ ਜਾਣਗੇ ਇੰਡੀਆ ਤੋਂ ਲਿਆਉਂਦੀ
1: ਬਿਲਕੁਲ ਹੈ ਜੀ
2: ਮੈਂ ਡਾਕਟਰ ਨੂੰ ਕਾਲ ਕਰੀ ਮੈਂ ਕਿਹਾ ਮੈਂ ਕਹਿੰਦਾ ਉੱਥੋਂ ਕਿੰਨੇ ਮੈਂ ਉੱਥੇ ਤੂੰ ਨਾ ਮੰਤਰੇ ਸਮਝ
1: ਜੀ
2: ਤੇ ਮਤਲਬ ਚਲੋ ਕਈ ਚੀਜ਼ਾਂ ਆਪਾਂ ਜੇ ਆਏ ਨੀ ਮੈਂ ਕਹਿੰਦਾ ਵੀ ਹਰ ਚੀਜ਼ ਉੱਥੋਂ ਲਿਆਓ
1: ਜੀ ਬਿਲਕੁਲ ਹੁਣ ਇੱਥੇ ਦੇਖੋ ਮੈਡੀਸਿਨ ਜਿਹੜੀ ਆ ਮੈਂ ਆਪਣੀ ਗੱਲ ਕਰਾਂ ਤਾਂ ਅਸਥਮੇ ਦੀ ਮੈਡੀਸਿਨ ਆ ਇੰਡੀਆ ਦੇ ਵਿੱਚ ਉਹ ਅਜੇ ਤੱਕ ਜਿਹੜੀ ਰੈਗੂਲਰ ਜਿਹੜਾ ਹੈਗਾ ਨਾ ਆਪਣਾ ਅਸਥਮੇ ਦਾ ਪੰਪ ਹੈਗਾ ਉਹ ਮਤਲਬ ਕਿ ਮਿਲਦਾ ਹੀ ਨਹੀਂ ਗਾ ਜੀ ਅੱਜ ਤੱਕ ਅਵੇਲੇਬਲ ਨਹੀਂ ਗਾ ਉਹ ਐਮਰਜੈਂਸੀ ਜਿਹੜਾ ਯੂਜ ਕਰਦੇ ਆ ਉਹੀ ਮਿਲਦਾ ਹਜੇ ਤੱਕ ਵੀ 20-22 ਸਾਲ ਹੋ ਗਏ ਨੇ ਇਸ ਚੀਜ਼ ਨੂੰ ਮੈਨੂੰ ਪਹਿਲਾਂ ਉਦੋਂ ਅਸਥਮੇ ਦਾ ਉੱਥੇ ਇੰਡੀਆ ਦੇ ਵਿੱਚ ਉਹ ਡਾਕਟਰ ਨੇ ਦਿੱਤਾ ਸੀ ਕੈਪਸੂਲ ਦੇ ਰਾਹੀਂ ਉਹ ਲੈਂਦੇ ਸੀਗੇ ਤੇ ਉਹ 20-22 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਤੇ ਉਸ ਤੋਂ ਬਾਅਦ ਮੈਂ ਜਦੋਂ ਵੀ ਜਾਂਦਾ ਮੈਂ ਪਤਾ ਵੀ ਕਰਦਾ ਮੈਂ ਕਿਹਾ ਯਾਰ ਹਜੇ ਤੱਕ ਇਹ ਚੀਜ਼ ਆਈ ਕਿਉਂ ਨਹੀਂ ਗੀ ਉਹ ਐਮਰਜੈਂਸੀ ਆ ਉਹ ਬਸ 2-3 ਘੰਟੇ ਲਈ ਤੁਹਾਨੂੰ ਸਕੂਨ ਦਿੰਦਾ ਹੈ ਫਿਰ ਤੁਹਾਨੂੰ ਨਹੀਂ ਤਾਂ ਅਸਥਮੇ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਪਰ ਜਿਹੜਾ ਰੈਗੂਲਰ ਆ ਉਹ ਤੁਹਾਨੂੰ ਰੈਗੂਲਰ ਮਤਲਬ ਕਿ ਸਵੇਰ ਨੂੰ ਲੈਣਾ ਪੈਣਾ ਜਾਂ ਸ਼ਾਮ ਨੂੰ 2 ਟਾਈਮ ਲੈਣਾ ਪੈਂਦਾ ਤੇ ਉਹ ਅਜੇ ਤੱਕ ਔਜਲਾ ਸਾਹਿਬ ਉੱਥੇ ਅਵੇਲੇਬਲ ਹੀ ਨਹੀਂ ਕੀਤਾ ਗਿਆ ਜੀ
2: ਦੇਖੋ ਜਿਹੜੀ ਹੜਤਾਲ ਦੀ ਗੱਲ ਕਰੀ ਹੈ
1: ਹਾਂਜੀ
2: ਇਹ ਹੜਤਾਲ ਦੇ ਵਿੱਚ ਕਿਤੇ ਇੱਕ ਕੰਮ ਥੋੜੋ ਆ ਇਹਦੇ ਵਿੱਚ ਗੌਰਮੈਂਟ ਵੀ ਨਾਲੇ ਹੋਣੀ ਹੈ ਇਹਨਾਂ ਦੇ ਸਾਰਾ ਧੰਦਾ ਨਾਲ ਬਣ ਕੇ ਚੱਲਦਾ
1: ਲੀਡਰ ਜ਼ਿਆਦਾ ਨਾਲ ਨੇ ਨਾ ਉਸ ਚੀਜ਼ ਦੇ ਵਿੱਚ ਬਿਲਕੁਲ ਇਨਵੋਲਵ ਨੇ
2: ਬਿਲਕੁਲ ਬਿਲਕੁਲ ਇੰਨਾ ਕੁਛ ਤੁਸੀਂ ਅੱਗੇ ਜੇ ਮੈਂ ਤੁਹਾਡੀ ਗੱਲ ਕਰਦਾ ਰਾਜੇ ਤੁਹਾਡੇ ਨਾਲ ਗੱਲ ਕਰਦੇ ਸੀ ਜਿਵੇਂ ਡਾਕਟਰ ਦਵਾਈ ਲਿਖ ਦਿੰਦਾ ਹੋਲ
1: ਜਿਵੇਂ
2: ਡਾਕਟਰ ਹੈਗੀ ਦਵਾਈ ਤਾਂ ਮੈਡੀਕਲ ਸਟੋਰ ਵਾਲੇ ਤੁਹਾਨੂੰ ਸਿੱਧੀ ਦੇ ਦਿੰਦੇ ਜਾ ਕੇ ਦੱਸਦੇ
1: ਬਿਲਕੁਲ ਆ ਜੀ ਐਂਟੀਬਾਇਓਟਿਕ ਦੇਈ ਜਾਂਦੇ ਆ ਬਿਲਕੁਲ ਆ ਜੀ
2: ਡਾਕਟਰ ਵਾਲੀ ਫੀਸ ਤਾਂ ਬਚੇ ਜਾਂਦੀ ਹੈ
1: ਜੀ
2: ਤੇ ਹੁਣ ਤੁਸੀਂ ਉਹ ਚੀਜ਼ ਦੇਖੋ ਵੀ ਮੈਂ ਕਈ ਕਹਿੰਦੀ ਨਾ ਮੈਂ ਜਦੋਂ ਰਾਜੀ ਤੁਹਾਡੇ ਨਾਲ ਗੱਲ ਕਰਦੀ ਮੈਂ ਸੋਚਦਾ ਵੀ ਕਈ ਮਹਿਕਮੇ ਤਾਂ ਐਂ ਲੱਗਦਾ ਹੁੰਦਾ ਵੀ ਜਦੋਂ ਯੰਗ ਜੇ ਹੁੰਦੇ ਸੀਗੇ
1: ਜੀ
2: ਵੀ ਐਕਸਾਈਜ਼ ਮਹਿਕਮਾ ਹੋਇਆ ਜੀ ਆ ਫਲਾਨਾ ਮਹਿਕਮਾ ਹੋਇਆ ਇਹੀ ਪੈਸੇ ਵਾਲੇ ਨੇ ਉਹਦਾ ਬਾਅਦ ਚ ਪਤਾ ਲੱਗਿਆ ਵੀ ਜੀ ਤਾਂ ਮੈਡੀਕਲ ਮਹਿਕਮਾ ਕਿਹੜਾ
1: ਮੈਡੀਕਲ ਤਾਂ ਐਨ ਬੁਰੀ ਆਦਤ ਹੈ ਜੀ ਬਿਲਕੁਲ ਜੀ ਰੋਟੀ ਖਾਣ ਥੋੜੀ ਹਟ ਜਾਣਾ ਸਾਰਿਆਂ ਨੇ ਜੀ ਜਾਂ ਰਾਸ਼ਨ ਦਾ ਹੋ ਗਿਆ ਜਾਂ ਫਿਰ ਆਹ ਮੈਡੀਸਨ ਹੋ ਗਈ ਤਿੰਨ ਤਾਂ ਚੀਜ਼ਾਂ ਚਾਹੀਦੀਆਂ ਨੇ ਜੀ
2: ਬਿਲਕੁਲ
1: ਜੀ
2: ਕਦੇ ਉਹਨਾਂ ਦੇ ਛਾਪਾ ਹੀ ਨੀ ਮਾਰਦੇ ਉਹਨਾਂ ਦਾ ਮਹੀਨਾ ਬੰਨਿਆ ਹੋਇਆ
1: ਬਿਲਕੁਲ ਹੈ ਜੀ
2: ਫਿਰ ਇਹ ਚੀਜ਼ ਨਾ ਜੇ ਹੁਣ ਉਹਨਾਂ ਨੂੰ ਪੈਸੇ ਘੱਟ ਵੜਨਗੇ ਉਹ ਗਾਹਾਂ ਵੀ ਕਹਿਣਗੇ ਇੰਸਪੈਕਟਰਾਂ ਨੂੰ ਭਾਈ ਅਸੀਂ ਤੁਹਾਨੂੰ ਕਿੱਥੋਂ ਦੇ ਰਹੀ ਹਾਂ ਸਾਨੂੰ ਤਾਂ ਬਣਦੇ ਨਹੀਂ
1: ਬਿਲਕੁਲ ਹੈ ਜੀ
2: ਇੰਸਪੈਕਟਰ ਫਿਰ ਜ਼ਿਲ੍ਹੇ ਵਾਲੇ ਅਧਿਕਾਰੀ ਨੂੰ ਕਹੂਗਾ ਜੀ ਮਹਾਰਾਜ ਥੱਲਿਓ ਕੰਮ ਸਮਾਨ ਘੱਟ ਇਕੱਠਾ ਹੋਇਆ
1: ਜੀ ਪੰਜਾਬ ਦੀ ਗੱਲ ਕਰੀਏ ਮੇਰੇ ਸਮੇਂ ਦੇ ਵਿਚ ਵੀ 20-22 ਸਾਲ ਪਹਿਲਾਂ ਦੀ ਗੱਲ ਕਰ ਲਈਏ 25 ਸਾਲ ਦੀ ਜਾਂ ਤੁਹਾਡੇ ਸਮੇਂ ਦੇ ਅਨੁਸਾਰ 30-40 ਸਾਲ ਪਹਿਲਾਂ ਦੀ ਗੱਲ ਕਰ ਲਈਏ ਕਿੰਨਾ ਕੁ ਰਸ਼ ਹੁੰਦਾ ਸੀ ਮੈਡੀਕਲ ਸਟੋਰਾਂ ਦੇ ਉੱਤੇ ਉਦੋਂ ਵੀ ਤਾਂ ਲੋਕ ਬਗੈਰ ਮੈਡੀਸਨ ਤੋਂ ਆਪਣਾ ਸਾਰਾ ਕੁਝ ਕਰਦੇ ਸੀਗੇ ਅੱਜ ਕੱਲ ਦੇਖੋ ਲਾਈਨਾਂ ਲੱਗੀਆਂ ਨੇ ਇੰਨੇ ਮੈਡੀਕਲ ਸਟੋਰ ਨੇ ਆਰਾਮ ਤਾਂ ਵੀ ਨਹੀਂ ਜਾਂ ਤਕਲੀਫਾਂ ਵੱਧ ਹੋ ਗਈਆਂ ਨੇ ਬਿਮਾਰੀਆਂ ਵੀ ਵੱਡੀਆਂ ਹੋ ਗਈਆਂ ਨੇ
2: ਦੋ ਡਾਕਟਰ ਹੁੰਦੇ ਸੀਗੇ ਉਹ ਵਿਹਲੇ ਬੈਠੇ ਹੁੰਦੇ ਸੀ ਮੈਂ ਆਪ ਦੇਖਿਆ ਛੋਟੇ ਹੁੰਦੇ ਤੇ ਉਹਨਾਂ ਕੋਲ ਇੱਕ ਛੋਟੀ ਜਿਹੀ ਅਲਮਾਰੀ ਕਹਿ ਲਓ ਅਲਮਾਰੀ ਤਾਂ ਵੱਡੀ ਹੁੰਦੀ ਆ ਉਦੋਂ ਵੀ ਛੋਟੀ ਦੋ ਟਾਂਟਾਂ ਵਾਲੀ ਹੁੰਦੀ ਉਹਦੇ ਵਿੱਚ ਉਹਨਾਂ ਦੀਆਂ ਗੋਲੀਆਂ
1: ਦਵਾਈਆਂ ਹੁੰਦੀਆਂ ਹਕੀਮ ਹੁੰਦੇ ਸੀ ਪਹਿਲਾਂ ਬਿਲਕੁਲ ਹਾਂ ਦੇਸੀ ਹਕੀਮ ਜਿਹੜੇ
2: ਦੇਸੀ ਹਕੀਮ ਵੀ ਦੇਖੇ ਨੇ
1: ਜੀ
2: ਉਹ ਬਾਹਲਾ ਹੀ ਛੋਟੇ ਸੀਗੇ ਮਤਲਬ ਉਹ ਹੁੰਦੇ ਸੀਗੇ ਤੇ ਸਾਡੇ ਨਾਲ ਦੇ ਜਿਹੜੇ ਛੋਟੇ ਪਿੰਡ ਨੇ ਜਿਵੇਂ ਸਾਡੇ ਪਿੰਡ ਸਕੂਲ ਆ ਕਈ ਪਿੰਡ ਛੋਟੇ ਪਿੰਡ ਹਜੇ ਨੀ ਸੀ ਡਾਕਟਰ ਉਹ ਸਾਡੇ ਪਿੰਡੇ ਆਉਂਦੇ ਦਵਾਈ ਲੈਣ
1: ਬਿਲਕੁਲ ਬਿਲਕੁਲ ਹੈ ਜੀ
2: ਤੇ ਹੁਣ ਮੇਰੇ ਹਿਸਾਬ ਨਾਲ ਡਾਕਟਰ ਤਾਂ ਜੀ ਪਤਾ ਨੀ ਕਿੰਨੇ ਕੁਣੇ ਨੇ ਉਹ ਤਾਂ ਮੈਨੂੰ ਨੀ ਪਤਾ
1: ਜੀ
2: ਤੇ ਸਾਡੇ ਅੱਡੇ ਦੇ ਵਿੱਚ ਮੈਨੂੰ ਲੱਗਦੀ ਹੈ 4-5 ਮੈਡੀਕਲ ਸਟੋਰ
1: ਹਾਂ ਕੰਪੀਟੀਸ਼ਨ ਉਹਨਾਂ ਦੇ ਵਿੱਚ ਬਹੁਤ ਚੱਲਦਾ ਆਪਸ ਦੇ ਵਿੱਚ ਇੱਟ ਰੋੜੇ ਚੱਲਦੇ ਆ ਸਾਡੇ ਵੀ ਉੱਥੇ ਹੈਗੇ ਦੋ ਚਾਰ ਹਾਂਜੀ
2: ਦੋ ਬੰਦਿਆਂ ਕੋਲ ਤਾਂ ਲਾਇਸੈਂਸ ਹੈ ਨੀ, ਇੱਕ ਤਾਂ ਕੈਨੇਡਾ ਬੈਠਾ ਜਿਹਦੀ ਦੁਕਾਨ ਅਜੇ ਵੀ ਚੱਲਦੀ,
1: ਹਾਂਜੀ ਹਾਂਜੀ ਬਿਲਕੁਲ ਏਦਾਂ ਹੀ ਆ,
2: ਕੈਨੇਡਾ ਬੈਠਾ ਇਸ ਵਕਤ ਮੈਨੂੰ ਜਾਣਦਾ
1: ਜੀ,
2: ਤੇ ਮੈਂ ਉਹਨੇ ਬਹੁਤ ਚੰਗੀ ਗੱਲ, ਹੁਣ ਤਾਂ ਨੀ ਗੱਲ ਕੁਦਰਤ ਦੀ, ਉਹਨੇ ਮੈਨੂੰ ਫੋਨ ਕਰਿਆ ਤੇ ਮੈਂ ਗੱਲ ਕਰਦਾ ਕਰਦਾ ਮੈਂ ਮੈਡੀਕਲ ਤੋਂ ਕਹਿੰਦਾ ਵੀ ਆਪਾਂ ਨੂੰ ਇੰਨੇ ਕੁ ਪੈਸੇ ਆਈ ਜਾਂਦੇ ਆਪਣੇ ਨੌਕਰੀ, ਮੈਂ ਕਿਹਾ ਕਿਵੇਂ ਚਲਾਈ ਜਾਂਦਾ ਚੱਲੀ ਜਾਂਦਾ ਜੀ
1: ਉੱਥੇ, ਮੇਰਾ ਆੜੀ ਆ, ਮੈਂ ਪਿਛਲੀ ਵਾਰੀ ਗਿਆ ਸੀ, ਚਲੋ ਸ਼ਾਇਦ ਕਈ ਵਾਰੀ ਸੁਣਦਾ ਵੀ ਹੁੰਦਾ ਹੈ, ਉੱਥੇ ਨਾ ਇੱਕ ਪ੍ਰਵਾਸੀ ਮਜ਼ਦੂਰ ਆਇਆ ਕਹਿੰਦਾ ਜੀ ਬਾਈ ਸਾਹਿਬ ਡਾਕਟਰ ਸਾਹਿਬ ਮੈਡੀਸਨ, ਪਹਿਲਾਂ ਤਾਂ ਮੈਂ ਹੱਸ ਗਿਆ, ਮੈਂ ਕਿਹਾ ਇਹ ਸਾਲਾ ਕਿੱਥੋਂ ਦਾ ਡਾਕਟਰ, ਸੋਰੀ ਮਾਫ਼ ਕਰਨਾ, ਤੇ ਮੈਂ ਕਿਹਾ ਇਹ ਕਿੱਥੋਂ ਦਾ ਡਾਕਟਰ ਆ, ਤੇ ਕਹਿੰਦਾ ਚੁੱਪ ਕਰੋ ਮੇਰਾ ਗੋਡਾ ਘੁੱਟੇ, ਚੁੱਪ ਕਰ ਯਾਰ ਤੂੰ ਕਿਉਂ ਸਾਡਾ ਕੰਮ ਖਰਾਬ ਕਰਨ ਲੱਗਿਆ ਹੋਇਆ, ਕਹਿੰਦਾ ਤੂੰ ਦੋ ਦਿਨ ਰਹਿਣਾ ਅਸੀਂ ਤਾਂ ਇੱਥੇ ਹੀ ਰਹਿਣਾ, ਕਹਿੰਦਾ ਤੇ ਕਹਿੰਦਾ ਜੀ ਉਹ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਨਾ ਆਹ ਹੀ ਦਿਨ ਸੀਗੇ ਜੀ, ਹਾਂਜੀ ਆ ਜੂਨ ਜੁਲਾਈ ਦੇ ਦਿਨ ਸੀ, ਜੂਨ ਦਾ ਮਹੀਨਾ ਸੀ, ਤੇ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਨਾ ਖਾਣਾ ਨਹੀਂ ਖਾ ਰਹੀ ਜੀ, ਕਹਿੰਦਾ ਜੀ ਕਹਿੰਦਾ ਕਿੰਨੇ ਦਿਨ ਹੋ ਗਏ, ਕਹਿੰਦਾ ਦੋ ਕੁ ਦਿਨ ਹੋ ਗਏ ਆ, ਤੇ ਉਹਨੇ ਨਾ ਦੋ ਤਿੰਨ ਜਿਹੜੀਆਂ ਰੰਗ ਬਿਰੰਗੀਆਂ ਆਪਣੀਆਂ ਵਿਟਾਮਿਨ ਦੀਆਂ ਗੋਲੀਆਂ ਕੱਢੀਆਂ ਤੇ ਇੱਕ ਅੱਧੀ ਚਿੱਟੀ ਗੋਲੀ ਪਾਤੀ ਵਿੱਚ, ਤੇ ਕਹਿੰਦਾ ਜੀ ਆਹ ਤਿੰਨ ਟਾਈਮ ਖਾਓ ਤੇ 50 ਰੁਪਈਏ ਕੇ 60 ਰੁਪਈਏ ਲੈ ਲਏ ਉਹਦੇ ਤੋਂ ਜੀ ਤਿੰਨ ਖੁਰਾਕਾਂ ਦੇ। ਮੈਂ ਬਾਅਦ ਚ ਉਹ ਚਲੇ ਗਿਆ ਤੇ ਮੈਂ ਕਿਹਾ ਡਾਕਟਰ ਸੱਚੀ ਸੱਚੀ ਦੱਸ ਯਾਰ, ਤੇ ਮੈਂ ਕਿਹਾ ਤੂੰ ਆਹ ਜਿਹੜੀ ਦਵਾਈ ਦਿੱਤੀ ਹੈ ਯਾਰ ਇੰਨੀ ਗਰਮੀ ਹੈ ਬੰਦੇ ਦਾ ਪਾਣੀ ਪੀ ਪੀ ਕੇ ਨਾ ਮੱਤ ਮਰ ਜਾਂਦੀ ਹੈ, ਰੋਟੀ ਖਾਣ ਨੂੰ ਤਾਂ ਓਦਾਂ ਨੀ ਜੀ ਕਰਦਾ, ਤੇ ਹੈ ਤੂੰ ਆਹ ਕਿਹੜੀਆਂ ਦਵਾਈਆਂ, ਕਹਿੰਦਾ ਚੁੱਪ ਕਰ, ਕਹਿੰਦਾ ਇੱਥੇ ਏਦਾਂ ਹੀ ਚੱਲਦਾ ਆ।
2: ਆਹੋ
1: ਜੀ ਜੀ ਉਜਲਾ ਸਾਹਿਬ ਆਵਾਜ਼ ਕੱਟ ਗਈ ਜੀ, ਹਾਂਜੀ
2: ਮੈਂ ਘੁੱਟ ਭਰ ਲੱਗ ਗਿਆ
1: ਅੱਛਾ
2: ਪੀ ਜਾਂਦਾ ਮੈਂ
1: ਜੀ,
2: ਮੈਂ ਦੋ ਢਾਈ ਚਾਰ ਘੰਟੇ ਦਾ ਮੈਂ ਚਾਹ ਪੀਣਾ ਸਵੇਰ ਦੀ, ਹੁਣ ਤੱਕ ਚਾਹ ਪੀ
1: ਜਾਂਦਾ ਜੀ ਜੀ,
2: ਉੱਥੇ ਤਾਂ ਮੈਨੂੰ ਕਈ ਵਾਰੀ ਇਹ ਲੱਗਦਾ ਮੈਂ ਇੱਕ ਮੈਨੂੰ ਮਾੜਾ ਜਿਹਾ ਮੈਂ ਬਾਹਰ ਖਾ ਲਿਆ ਕੇ ਵਿਆਹ ਦੇ ਵਿੱਚ
1: ਜੀ
2: ਬਿਮਾਰ ਹੋ ਗਿਆ ਮੈਂ ਡਾਕਟਰ ਦੇ, ਉਹ ਡਾਕਟਰ ਚਲੋ ਭੀਜਾ ਸੀ ਆਪਣਾ ਉਹ ਕਹਿੰਦਾ ਬਹਿ ਜਾਓ 10 ਮਿੰਟ ਵਿਹਲੇ ਸੀਗਾ
1: ਜੀ,
2: ਡਾਕਟਰ ਪੈਸੇ ਪੁੱਟੇ ਇਹਦੇ ਨਾਲ ਦੀ ਨਾਲ ਸਿੱਟੀ ਗਿਆ, ਮੈਂ ਮੇਰੀ ਫਿਰ ਉਸੀ ਗੱਲ ਆ ਗਈ, ਮੈਂ ਉਹਨੂੰ ਕਿਹਾ ਮੈਂ ਡਾਕਟਰ ਸਾਹਿਬ, ਕਹਿੰਦੇ ਹਾਂ, ਮੈਂ ਕਿਹਾ ਵੀ ਇਹ ਪੈਸਾ ਖਰਚੇ ਦੇ ਕਿੱਥੇ, ਕਹਿੰਦਾ ਟਾਈਮ ਇਹ ਨੀ ਖਰਚਣ ਦਾ,
1: ਬਿਲਕੁਲ
2: ਉੱਪਰ ਉਹਦੀ ਹੈ ਸੀ ਬਾਕੀ 10-12 ਬੈਡਾਂ ਦਾ ਉਹਦਾ ਨਾਲ ਹਸਪਤਾਲ ਬਣਾਇਆ ਜੀ, ਕਹਿੰਦਾ ਮਸਾਂ ਕਿਤੇ ਗਰਮੀਆਂ ਗੁਰਮੀਆਂ ਚ ਇਕੱਠੇ ਹੋ ਗਏ 2-3 ਦਿਨ ਲਈ, ਗੇੜਾ ਕੱਢੀ ਆ, ਮੈਂ ਕਿਤੇ ਬਾਹਰ ਨੀ ਗਏ, ਕਹਿੰਦੇ ਨਹੀਂ, ਫਿਰ ਯਾਰ ਮੈਂ ਕਿਹਾ ਫਿਰ ਚਲੋ ਆਪਾਂ ਵੀ ਬਾਹਲੀ ਜ਼ਿੰਦਗੀ ਕੰਮ ਚ ਹਟਾਈ ਆ,
1: ਓਜਲਾ ਸਾਹਿਬ 20-22 ਸਾਲਾਂ ਚ ਉਹਨੇ ਕੋਠੀ ਬਣਾਈ ਉੱਥੇ, ਆਪਣੀ ਜਾਇਦਾਦ ਬਣਾਈ, ਪੈਸਾ ਧੇਲਾ ਗੱਡੀ ਸਾਰਾ ਕੁਝ ਆ, ਪੂਰਾ ਐਸ਼ੋ ਆਰਾਮ ਆ, ਪਰ ਉਹਦੇ ਜੇ ਗੱਲ ਚਲੋ ਨਿੱਜੀ ਗੱਲ ਆ, ਉਹਦੀ ਜਿਹੜੀ ਅੱਗੇ ਔਲਾਦ ਆ ਨਾ ਉਹ ਕਿਤੇ ਨਾ ਕਿਤੇ ਕਹਿ ਲੋ ਕਿ ਉਹਦੇ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਦੋਂ ਜੰਮਿਆ ਜਾਂ ਕੁਝ ਹੋਇਆ, ਉਹ ਫਿਰ ਇੱਥੇ ਹੀ ਨਿਕਲ ਜਾਣਾ ਜੀ, ਸਵਰਗ ਨਰਕ ਤਾਂ ਇੱਥੇ ਹੀ ਆ ਨਾ।
2: ਪਿੱਛੇ ਦਿੱਲੀ ਕਿਸੇ ਹਾਸਪਿਟਲ ਦਾ ਉਹਦੀ ਟਰਨ ਓਵਰ ਹੈ 1,000 ਕਰੋੜ ਦੀ
1: ਜੀ,
2: ਦੋ ਕੁ ਹਫ਼ਤੇ ਦੀ ਗੱਲ ਆ, ਤੁਸੀਂ ਸ਼ਾਇਦ ਨਿਊਜ਼ ਮੈਂ ਵੀ ਸੁਣੀ ਨੀ, ਮੈਂ ਕਿਤੇ ਮਾਧਿਅਮ ਰਾਹੀ ਸੁਣ ਰਿਹਾ ਸੀ
1: ਜੀ,
2: ਆਪਣੇ ਬੜੇ ਪੰਜਾਬੀ ਦੇ ਵਧੀਆ ਪੱਤਰਕਾਰ ਨੇ, ਚੱਲ ਆਪਾਂ ਕਹਿ ਲਓ ਨਾਂ ਲੈਣਾ, ਰੋਜ਼ ਆਉਂਦੇ ਨੇ ਉਹ
1: ਜੀ,
2: ਉਹ ਦੱਸ ਰਹੇ ਸੀਗੇ, ਉਹ ਕਹਿੰਦੇ ਮੈਂ ਉਹਨੂੰ ਪਰਸਨਲੀ ਜਾਣਦਾ ਸੀ ਡਾਕਟਰ ਨੂੰ, ਤੇ ਉਹਦਾ ਕੱਲਾ ਹੀ ਬੇਟਾ
1: ਜੀ,
2: ਨਹੀਂ ਕਿਸੇ ਬਿਮਾਰੀ ਨਾਲ ਡੈਥ ਹੋ ਗਈ ਬੇਟੇ ਦੀ
1: ਜੀ,
2: ਅੱਜ ਉਹਨੇ ਆਪਦੀ ਅੱਧੀ ਜਾਇਦਾਦ ਦਾਨ ਕਰਤੀ,
1: ਬਿਲਕੁਲ ਹੈ ਜੀ,
2: ਤੇ ਉਹਦੇ ਹਾਸਪਿਟਲ ਦੇ ਕਹਿੰਦੇ ਇਲਜ਼ਾਮ ਇਹੋ ਜਿਹੇ ਲੱਗੇ ਕਿ ਇਹ ਮਰੀਜ਼ਾਂ ਨੂੰ ਉਵੇਂ ਕਈਆਂ ਨੂੰ ਬਿਮਾਰ ਕਰਕੇ, ਕਈਆਂ ਦਾ ਉੱਥੇ ਤੈਨੂੰ ਪਤਾ ਉਹ ਜੇ ਐਮਰਜੈਂਸੀ ਚ ਰੱਖ ਕੇ ਪੈਸੇ ਬਣਾਈ ਜਾਂਦੇ ਨੇ, ਬਹੁਤ ਸਾਧਨ ਨੇ ਉੱਥੇ ਬਣਾਉਣ ਦੇ
1: ਜੀ,
2: ਤੇ ਇਹ ਜੇ ਇਲਜ਼ਾਮ ਵੀ ਲੱਗੇ ਸੀ ਉਸ ਹਾਸਪਿਟਲ ਦੇ ਉੱਪਰ ਵੀ
1: ਜੀ,
2: ਤੇ ਉਹ ਕਹਿੰਦਾ ਵੀ ਕਿਸੇ ਨੇ ਉਹਨੂੰ ਪੁੱਛਿਆ ਵੀ ਭਾਈ ਹੁਣ ਤੂੰ ਇਹਦੇ ਵਿੱਚੋਂ ਕੀ ਕੱਢਿਆ
1: ਜੀ,
2: ਜੇ ਹੁਣ ਆਪਾਂ ਕਹੀਏ ਵੀ ਕੋਠੀ ਲੈ ਲਈ ਵੱਡੀ ਕਾਰ ਲੈ ਲਈ, ਇਹ ਜ਼ਿੰਦਗੀ ਤਾਂ ਨਹੀਂ,
1: ਨਾ ਨਾ ਨਾ ਉਹ ਕਾਹਦੀ ਜ਼ਿੰਦਗੀ ਹੈ ਜੀ, ਬਿਲਕੁਲ ਹੈ ਜੀ,
2: ਵੱਡੀ ਕੋਠੀ ਵੱਡਾ ਸਾਰਾ ਕੁਝ, ਇਹ ਜ਼ਿੰਦਗੀ ਨਹੀਂ,
1: ਸਕੂਨ ਹੈ ਜੀ, ਸਕੂਨ ਅਸਲ ਚ ਤਾਂ ਸਕੂਨ ਹੈ ਜਿਹਦੇ ਵਿੱਚ ਸਕੂਨ ਹੈ, ਬਿਲਕੁਲ,
2: ਜਾਂ ਉਹਦਾ ਤੁਸੀਂ ਇੰਜੋਏ ਕਰ ਲਿਆ, ਜਿਵੇਂ ਆਪਾਂ ਫੇਰ ਗੱਲ ਕਰਦੇ ਸੀ ਉਹ ਵੀ ਦਰਖਤ ਜੇ ਤੁਸੀਂ ਕਹਿੰਦੇ ਵੀ ਇੰਨੇ ਦਾ ਵਿਕੂਗਾ, ਜੇ ਹੁਣ 86 ਸਾਲ ਚ ਵਿਕਿਆ ਜਾਏ ਜਾਂ ਨਾ ਵਿਕਿਆ,
1: ਨਾ ਵਿਕਿਆ ਜੀ, ਬਿਲਕੁਲ
2: ਦੂਜੇ ਪਾਸੇ ਸੋਚੀਏ ਵੀ ਉਹ ਪੈਸੇ ਦਾ ਕੰਮ ਨੀ ਆਉਣਾ,
1: ਨਹੀਂ ਜੀ ਨਹੀਂ ਬਿਲਕੁਲ ਨਹੀਂ,
2: ਉਦੋਂ ਤਾਂ ਡਾਕਟਰ ਨੇ ਕੱਢ ਕੇ ਹੱਥ ਚ ਉਹ ਫੜਾ ਦੇਣਾ
1: ਜੀ,
2: ਮਰਲਾ
1: ਬਿਲਕੁਲ ਹੈ ਜੀ,
2: ਬੰਦਾ ਚੀਜ਼ਾਂ ਕੀ ਮਿਸ ਕਰਨ ਵਾਲਾ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ
1: ਜੀ,
2: ਮੇਰੇ ਸਟੋਰ ਚ ਇੱਕ ਬਜ਼ੁਰਗ ਆ ਗਿਆ
1: ਜੀ,
2: ਬਹੁਤ ਔਖਾ ਤੁਰਦਾ ਹੀ, ਨਾਲ ਉਹਦੀ ਕੁੜੀ ਸੀਗੀ
1: ਜੀ,
2: ਮੈਂ ਦੇਖੀ ਗਿਆ ਖੜਾ, ਉਹ ਜਿਹੜੀ ਮੈਂ ਸਾਰੇ ਸਟੋਰ ਚ ਫਿਰੀ ਗਿਆ, ਮੈਂ ਕਿਹਾ ਵੀ ਜਦੋਂ ਕਾਰ ਚ ਉਹਨੇ ਕੁਛ ਨਾ ਲਿਆ, ਮੈਂ ਕਿਹਾ ਵੀ ਕੋਈ ਹੈਲਪ ਚਾਹੀਦੀ ਆ
1: ਜੀ,
2: ਉਹ ਕਹਿੰਦਾ ਨਹੀਂ, ਉਹ ਬਹੁਤ ਹੌਲੀ ਬੋਲਦਾ 85 ਸਾਲ ਦਾ, ਉਹਦੀ ਬੇਟੀ ਕਹਿੰਦੀ ਨਹੀਂ, ਕਹਿੰਦੀ ਮੇਰਾ ਡੈਡ ਆ ਇਹ ਕਹਿੰਦੀ ਇਹ 30 ਸਾਲ ਦਾ ਹੀ ਜਦੋਂ ਇਹਨੇ ਆਹ ਸਕੂਟਰ ਖਰੀਦਿਆ ਸੀ।
1: ਬਿਲਕੁਲ ਜੀ,
2: 55 ਸਾਲ ਪਹਿਲਾਂ ਉਹਨੇ ਇਹ ਸਟੋਰ ਖਰੀਦਿਆ ਸੀ ਜਿਹੜਾ ਮੈਂ ਚਲਾਉਣਾ ਅੱਜ
1: ਜੀ।
2: ਕਹਿੰਦੀ ਇਹ ਮੈਨੂੰ ਕਹਿੰਦਾ ਮੈਂ ਉੱਥੇ ਗੇੜਾ ਮਾਰ ਕੇ ਆਉਣਾ, ਮੇਰਾ ਦਿਲ ਕਰਦਾ
1: ਦਿਲ ਕਰ,
2: ਕਹਿੰਦੀ ਮੈਂ ਇਹਨੂੰ ਲੈ ਕੇ ਆਈ। ਉਹ ਜਾਣੀ ਕੱਲੀ ਕੱਲੀ ਚੀਜ਼ ਕੋਲ ਐ ਰੱਖੇ, ਫਿਰ ਮੈਨੂੰ ਦੱਸਿਆ ਆਹ ਮੈਂ ਬਣਾਇਆ ਸੀ, ਆਹ ਕੂਲਰ ਮੈਂ ਪਾਇਆ ਸੀ। ਮੈਂ ਉਹਦੇ ਨਾਲ ਤੁਰੀ ਗਿਆ, ਮੈਂ ਉਹਨੂੰ ਕਿਹਾ ਵੀ ਤੂੰ ਪਾਣੀ ਲੈ ਲਾ, ਕੋਕ ਠੰਡਾ ਕੁਝ ਲੈ ਲਾ। ਕਹਿੰਦਾ ਨਹੀਂ,
1: ਮੈਨੂੰ
2: ਕਹਿੰਦਾ ਬਹੁਤ ਕਲੀਨ ਆ ਸਟੋਰ ਏ। ਕਹਿੰਦਾ ਮੈਂ ਫਾਰਮੈਸ ਸੀਗਾ ਤੇ ਲਿਕਰ ਸਟੋਰ ਮੇਰਾ ਪਾਰਟਨਰ ਚਲਾਉਂਦਾ ਹੁੰਦਾ, ਉਹ ਵੀ ਫਾਰਮੈਸ ਸੀਗਾ। ਕਹਿੰਦਾ ਫਿਰ ਮੈਂ ਉਹਨੂੰ ਵੇਚਦਾ ਸੀ, ਮੈਂ ਕਿਹਾ ਮੈਂ ਉਦੋਂ ਲਿਆ ਇਹ
1: ਜੀ।
2: ਤੇ ਮਤਲਬ ਫਿਰ ਮੈਂ ਉਹਦਾ ਕਦੀ ਦੇਖ ਕੇ ਮੈਂ ਕਿਹਾ ਵੀ ਤੈਨੂੰ, ਕਹਿੰਦਾ ਮੇਰਾ ਦਿਲ ਕਰਿਆ ਅੱਜ ਮੈਂ ਆਪਦੀ ਬੇਟੀ ਨੂੰ ਕਿਹਾ ਮੈਨੂੰ ਦਿਖਾ ਕੇ ਲਿਆ ਵੀ ਮੈਂ ਫਲਾਣੇ ਸ਼ਹਿਰ ਚ ਰਹਿਣਾ, ਡੇਢ ਘੰਟੇ ਡਰਾਈਵ ਕਰਕੇ ਆਏ।
1: ਨਹੀਂ ਉਹ ਖੁਸ਼ੀ ਤਾਂ ਮਹਿਸੂਸ ਹੁੰਦੀ ਹੈ ਨਾ ਕਿ ਅੱਗੇ ਉਹ ਚਲੋ ਕਿਸੇ ਨੇ ਅੱਗੇ ਚਲਾਇਆ ਹੋਇਆ, ਉੱਥੇ ਸਾਫ ਸਫਾਈ ਜਾ, ਉਹ ਜਗ੍ਹਾ ਅਜੇ ਵੀ ਬਰਕਰਾਰ ਹੈ।
2: ਮੈਨੂੰ ਇੰਨਾ ਕੁਛ ਕਹਿ ਕੇ ਗਿਆ, ਕਹਿੰਦਾ ਵੀ ਇੰਨਾ ਕਲੀਨ ਸਟੋਰ ਇੰਨਾ ਰੱਖਿਆ, ਕਹਿੰਦਾ ਮੈਂ ਹੈਪੀ ਹੋ ਗਿਆ। ਉਹ ਕੁਦਰਤੀ ਮੇਰੀ ਵਾਈਫ ਨੂੰ ਆਤ ਬਹੁਤ ਪਲਾਂਟ ਇੰਨੇ ਲਾਏ ਨੇ, ਬੇਸਾ ਪਲਾਂਟ ਨੇ ਆਪਣੇ।
1: ਬਿਲਕੁਲ ਜੀ,
2: ਕਹਿੰਦਾ ਆਹ ਦੇਖਣਾ ਇੰਨਾ ਆਹ ਕਿੰਨੀ ਵਧੀਆ, ਕਹਿੰਦਾ ਗ੍ਰੀਨੀ ਹੈ। ਪਰ ਮੈਂ ਫਿਰ ਮੈਂ ਸੋਚਿਆ ਮੈਂ ਦੇਖਿਆ ਇਹਨੂੰ ਅਜੇ ਵੀ ਇਹ ਚੀਜ਼ ਨਾ ਖਿੱਚਿਆ, ਇਹਨੇ ਆਪਦੀ ਜ਼ਿੰਦਗੀ ਦੇ ਕਿੰਨੇ ਸਾਲ ਇੱਥੇ ਲਾਏ ਹੋਏ ਨੇ।
1: ਬਿਲਕੁਲ ਜੀ ਬਿਲਕੁਲ ਜੀ,
2: ਮੈਨੂੰ ਕਹਿੰਦਾ ਤੂੰ ਕਿੰਨੇ ਸਾਲ ਦਾ ਹੋ ਗਿਆ, ਮੈਂ ਕਿਹਾ 68ਵਾਂ ਲੱਗਿਆ ਹੋਇਆ। ਕਹਿੰਦਾ ਰਿਟਾਇਰ ਥੋੜਾ ਜਿਹਾ, ਮੈਂ ਕਿਹਾ ਮੈਂ ਰਿਟਾਇਰ ਹੋ ਕੇ ਕੀ ਕਰੂੰਗਾ ਮੈਂ ਉਹਨੂੰ ਕਿਹਾ। ਕਹਿੰਦਾ ਕੀ ਗੱਲ, ਕਹਿੰਦਾ ਤੂੰ ਕੋਈ ਹੋਬੀ ਨੀ ਪਾਲੀ, ਮੈਂ ਜਦੋਂ ਹੋਬੀ ਪਾਲਣ ਦੀ ਉਮਰ ਸੀ ਉਦੋਂ ਪੈਸਾ ਇਕੱਠਾ ਕਰੀ ਗਏ
1: ਜੀ,
2: ਹੁਣ ਕਿਉਂ ਕੋਈ ਹੋਬੀ ਨਹੀਂ। ਹੋਬੀ ਕਹਿੰਦਾ ਜਰੂਰ ਪਾਲਣੀ ਚਾਹੀਦੀ ਹੈ, ਫਿਰ ਉਹਦੇ ਨਾਲ ਤੁਹਾਡਾ
1: ਜੀ
2: ਜਿਹੜਾ ਰਿਟਾਇਰਮੈਂਟ ਆ ਉਹ ਲੰਘ ਜਾਂਦਾ ਹਨਾ।
1: ਬਿਲਕੁਲ,
2: ਮੈਨੂੰ ਬੜਾ ਜ਼ੋਰ ਲੱਗਾ ਤੇ ਵੀ ਲੈ ਲਾ ਕੁਛ ਪੀਣ ਨੂੰ, ਐ ਕਰ ਲਗਾ ਨਹੀਂ।
1: ਬਿਲਕੁਲ,
2: ਮੈਂ ਫਿਰ ਜਿਹੜੀ ਕਹਿਣ ਤੋਂ ਬਾਅਦ ਵੀ ਸੋਚੀ ਗਿਆ ਖੜਾ, ਮੈਂ ਕਿਹਾ ਯਾਰ ਵੀ ਬੰਦੇ ਦੀਆਂ ਕੋਈ ਭਾਵਨਾ ਕੋਈ ਫੀਲਿੰਗਸ ਹੁੰਦੀਆਂ ਨੇ ਕਿਸੇ ਚੀਜ਼ ਨਾਲ, ਜਿਹੜਾ ਤੁਸੀਂ
1: ਜਾਈ ਜਿਉਂਦੇ ਜੀ ਕੋਈ। ਹੁਣ ਦੇਖੋ ਜਿੱਦਾਂ ਆਪਣੀ ਆਪਣੀ ਪੰਜਾਬ ਦਾ ਆਪਣਾ ਨੂੰ ਪਿੰਡ ਜਾਂ ਆਪਣਿਆਂ ਨੂੰ ਘਰ ਚੇਤਾ ਆਉਂਦਾ ਨਾ, ਉੱਚ ਬਾਰੇ ਚੇਤੇ ਆਉਂਦੇ, ਉਦਾਂ ਹੀ ਨਾ ਫੀਲਿੰਗਸ ਤਾਂ ਇਹਨਾਂ ਦੇ ਵਿੱਚ ਵੀ ਉਹੀ ਹੈ। ਬਿਲਕੁਲ ਹੈ ਜੀ,
2: ਬਿਲਕੁਲ ਬਿਲਕੁਲ, ਨਾਲੇ ਇਹਨਾਂ ਦੀ ਤਾਂ ਜ਼ਿਆਦੇ ਆਉਂਦੀ ਹੈ, ਆਪਾਂ ਫੇਰ ਵੀ ਕਿਤੇ
1: ਨਾਲੇ ਭਾਜੀ ਇਹਦਾ ਇਹਨਾਂ ਦਾ ਇਹ ਆ ਨਾ, ਏਦਾਂ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਲੈ ਲੈਂਦੇ ਆ ਜਾਂ ਖਰੀਦ ਲੈਂਦੇ, ਚਾਹੇ ਗੱਡੀ ਆ ਚਾਹੇ ਸੋਫਾ ਘਰ ਦਾ ਚਾਹੇ ਆਪਣੇ ਘਰ ਨੇ, ਉਹ ਇੰਨਾ ਲਗਾਵ ਨੀ ਉਹਨਾਂ ਨੂੰ, ਮਤਲਬ ਕਿ ਦੁੱਖ ਵੀ ਉਹ ਉਸ ਚੀਜ਼ ਦਾ ਘੱਟ, ਜਾਂ ਜੇ ਡਿਸੀਜਨ ਲੈਣ ਦੇ ਵਿੱਚ ਡਿਸੀਜਨ ਮੇਕਰ ਦੇਖੋ ਨਾ, ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਆ ਜਾਂ ਚੰਗੀ ਨਹੀਂ ਲੱਗਦੀ ਆਪਣੀ ਲਾਈਫ ਉਸ ਚੀਜ਼ ਦੇ ਵਿੱਚ, ਤਾਂ ਉਹ ਛੁਟਕਾਰਾ ਪਾਉਣ ਨੂੰ ਡਿਸੀਜਨ ਲੈ ਕੇ ਮਤਲਬ ਕਿ ਉਹਨਾਂ ਸਮਾਂ ਨਹੀਂ ਲਾਉਂਦੇ ਜਿੰਨੇ ਆਪਾਂ ਆਪਣੇ ਆਪ ਦੇ ਨਾਲ ਘੁਲੀ ਜਾਂਦੇ ਆ, ਯਾਰ ਕੀ ਕਰੀਏ ਛੱਡ ਦਈਏ ਕਿੱਦਾਂ ਕਰੀਏ, ਕਿਉਂਕਿ ਉਹਨਾਂ ਨੇ ਉਹ ਇੱਕ ਉਹਨੂੰ ਉਸ ਤਰ੍ਹਾਂ ਦੇ ਨਾਲ ਮੋਹ ਮਾਇਆ ਦੇ ਨਾਲ ਚੀਜ਼ ਦੇ ਵਿੱਚ ਨਹੀਂ ਲਿਆ ਜਿੱਦਾਂ ਆਪਾਂ ਲੈਂਦੇ ਆ ਨਾ, ਕਿ ਅਸੀਂ ਇੱਕ ਵਾਰੀ ਚੀਜ਼ ਖਰੀਦ ਲਈ ਤਾਂ ਸਾਰੀ ਉਮਰ ਰਹਿੰਦੀ ਤੱਕ ਹੀ ਸਾਡੇ ਨਾਲ ਹੀ ਰਵੇ।
2: ਸੱਚੀ ਗੱਲ ਹੈ, ਹੁਣ ਚਲੋ ਆਪਣੇ ਤਾਂ ਫੇਰ ਵੀ ਬੱਚੇ ਦਾ ਆਪਾਂ ਟਾਈਮ ਕੱਢਦੇ ਆ ਜਾਂ ਕਿੱਦਾਂ ਬਾਹਰ ਚਲੇ ਜਾਂਦੇ ਆ ਆਉਂਦੇ ਨੇ, ਇਹਨਾਂ ਦੀ ਤਾਂ ਜਿਹੜੀ ਚੀਜ਼ ਖਰੀਦੇ ਜਾਂ ਘਰ ਦਾ ਸਮਾਨ, ਇਹਨਾਂ ਤਾਂ ਜਿਆਦਾ ਫੀਲਿੰਗ ਬੱਚਿਆਂ ਨਾਲੋਂ ਆਪਦੇ
1: ਬਿਲਕੁਲ
2: ਬਲੱਡ ਨਾਲੋਂ ਤਾਂ ਉਹਨਾਂ ਨਾਲ ਚੀਜ਼ਾਂ ਨਾਲ ਜਿਆਦਾ ਲਗਾਅ ਹੁੰਦਾ।
1: ਬਿਲਕੁਲ,
2: ਹਰ ਬੰਦੇ ਦਾ ਹੁੰਦਾ, ਸਾਡੇ ਥੋੜਾ ਜਿਹਾ ਥਾਂ ਸੀਗਾ ਸਾਨੂੰ ਆਇਆ ਜ਼ਮੀਨ ਥੋੜ ਜਿਹਾ ਹੁੰਦਾ ਹਨਾ, ਉਹ ਚਲੋ ਮੋਟਰ ਅਸੀਂ ਇੱਧਰ ਲਾ ਲਈ, ਮੇਰੇ ਤਾਏ ਨੇ ਉੱਥੇ ਕਾਂਧੀਆਂ ਬੀਜਦੀਆਂ 7-8 ਹਨਾ
1: ਜੀ,
2: ਤੇ ਮੈਂ ਤਾਏ ਨੂੰ ਕਿਹਾ, ਤਾਏ ਜੀ ਕਹਿੰਦਾ, ਮੈਂ ਕਿਹਾ ਇਹ ਘੱਟੋ ਘੱਟ ਅੱਧਾ ਵਿਘਾ ਜਗ੍ਹਾ ਹੈ
1: ਜੀ,
2: ਅੱਧੇ ਵਿਘੇ ਤੋਂ ਘੱਟ ਹੋਊ, ਕਿੰਨੀ ਕੁ ਕਹਿੰਦਾ ਇੰਨੀ ਕੁ ਹੋਣੀ ਹੈ ਪੁੱਤਰ, ਮੈਂ ਕਿਹਾ ਇਹ ਟਾਹਲੀਆਂ ਕੀ ਕਹਿੰਦੀਆਂ ਨੇ, ਸਾਨੂੰ ਕਹਿੰਦੇ ਸੁਭਾ ਲਓ ਥੋੜੀ ਠੇਕਾ ਆਉਣ ਲੱਗ ਜੂ, ਕਹਿੰਦਾ ਪੁੱਤ ਰਹਿਣ ਦੇ, ਕਹਿੰਦਾ ਮੈਂ ਹੱਥੀ ਲਾਈਆਂ ਹੋਈਆਂ ਨੇ, ਕਹਿੰਦਾ ਆਪਣਾ ਕੋਈ ਗੱਡਾ ਰਿਹਾ ਖੜਾ ਇਹਦੇ ਨਾਲ, ਇਹਦੇ ਕਿੰਨੀ ਹੋਵੀ ਜੇ ਪਾ ਕੇ ਵੀ ਆਪਣਾ ਕੋਈ ਬਣਜੂ।
1: ਬਿਲਕੁਲ,
2: ਕੋਈ ਗੱਲ ਨੀ ਆ, ਰਹਿਣ ਦੇ ਮੈਂ ਆਪਦੇ ਹੱਥੀ ਲੈ ਜਾਂਦੇ, ਕੋਈ ਬਦਲੋ ਦਾ ਕੋਈ ਲਗਾ ਸੀ ਨਾ ਉਹ ਚੀਜ਼
1: ਨਾਲ,
2: ਮੈਂ ਪੜ੍ਹਾਈਆਂ ਕਹਿੰਦਾ ਤੇ ਬਾਕੀ ਤੇਰੀ ਮਰਜ਼ੀ ਆ, ਮੈਂ ਕਿਹਾ ਨਹੀਂ ਮੈਂ ਨੀ ਪੜ੍ਹਦਾ, ਮੈਂ ਕਿਉਂ ਪੜ੍ਹਾਉਣੀਆਂ ਨੇ, ਪੜ੍ਹ ਲਈਆਂ, ਹਾਲਾਂਕਿ ਖੇਤ ਵਾਲਾ ਵੀ ਕਹਿੰਦਾ ਵੀ ਥੋੜਾ ਬਹੁਤਾ ਨੁਕਸਾਨ ਕਰਦੀਆਂ ਨੇ, ਪਰ ਕੋਈ ਵੀ ਚੀਜ਼ ਹੁੰਦੀ ਹੈ ਜਿਹੋ ਜਿਹੇ ਤੁਸੀਂ ਹੈਗੇ ਉਹ ਤੰਗੀਆਂ ਸੋਚੀਆਂ ਵੱਖਰੀ ਗੱਲ ਹੁੰਦੀ ਹੈ, ਥੋੜੀਆਂ ਆਪਣੀਆਂ ਭਾਵਨਾ ਫੀਲਿੰਗ ਥੋੜੇ ਲਗਾ ਹੁੰਦਾ ਚੀਜ਼ ਨਾਲ, ਤੁਸੀਂ
1: ਬਿਲਕੁਲ ਹੈ ਜੀ,
2: ਉੱਥੇ ਨੀ ਕਿਸੇ ਚੀਜ਼ ਦਾ ਵੀ ਸੁਧਾਰ ਹੋ ਸਕਦਾ, ਉੱਥੇ ਤਾਂ ਸਾਡੇ ਕਰਾਉਣ ਵਾਲੇ ਤੇ ਕਰਨ ਵਾਲੇ ਸਾਰੇ ਵਿੱਚੇ ਨੇ
1: ਜੀ। ਦੇਖੋ ਮੈਂ ਹੈਰਾਨ ਰਹਿ ਗਿਆ, ਚਲੋ ਤੁਸੀਂ ਕਬੱਡੀ ਦੇ ਆਪ ਵੀ ਖਿਡਾਰੀ ਰਹੇ ਹੋ ਜਾਂ ਕਾਫੀ ਵਾਹ ਵਾਸਤਾ ਤੁਹਾਡਾ ਰਹਿੰਦਾ ਹੈ, ਮੈਂ ਹੈਰਾਨ ਹੈ ਕਿ ਕਬੱਡੀ ਦੇ ਖਿਡਾਰੀ ਜਿਹੜੇ ਨੇ ਜਿਨ੍ਹਾਂ ਦੇ ਹਕੂਮਤ ਦੇ ਵਿੱਚ ਇੰਨਾ ਕੁਝ ਘਾਣ ਹੋ ਗਿਆ, ਸਾਰੀਆਂ ਵੱਡੇ ਵੱਡੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਕਤਲ ਹੋਏ ਨੇ, ਤਾਂ ਉਹੀ ਜਿਹੜੇ ਕਬੱਡੀ ਚ ਸਮਾਂ ਕੇ ਉਹਨਾਂ ਤੋਂ ਆਵਾਜ਼ ਬੁਲੰਦ ਕਰਨ ਦੀ ਬਜਾਏ ਉਹਨਾਂ ਮੂਹਰੇ ਗੋਡੇ ਟੇਕ ਰਹੇ ਨੇ ਜੀ, ਐਡੇ ਐਡੇ ਸਰੀਰ ਕਿੱਥੇ ਨੂੰ ਲੈ ਕੇ ਜਾਣੇ ਆ।
2: ਉਹੀ ਮੈਂ ਗੱਲ ਕਰਦਾ ਕਿ ਇਹਨਾਂ ਨੇ ਪਿਛਲੇ 4 ਸਾਲਾਂ ਚ ਕਬੱਡੀ ਲਈ ਕੀਤਾ ਕੀ ਹੈ
1: ਜੀ,
2: ਸਿਰ ਮੌਰ ਖਿਡਾਰੀ ਇਹਨਾਂ ਦਾ ਮਾਰਤਾ ਤੇ ਗਰਲਾਲ ਘਨੌਰ ਉੱਥੇ ਉਹਦੇ ਮਰਨ ਤੋਂ 4 ਘੰਟੇ ਚ ਉੱਥੇ ਪਹੁੰਚ ਗਿਆ, ਹਾਲਾਂਕਿ ਬਹੁਤ ਵੱਡੀ ਮੀਟਿੰਗ ਸੀ ਇਹਨਾਂ ਦੀ ਉਸ ਦਿਨ ਚੰਡੀਗੜ੍ਹ, ਉਹ ਚੰਡੀਗੜ੍ਹੋਂ ਮੀਟਿੰਗ ਤੋਂ ਸਿੱਧਾ ਉੱਥੇ ਪਹੁੰਚਿਆ, ਮੇਰੇ ਅੱਜ ਵੀ ਯਾਦ ਹੈ,
1: ਬਿਲਕੁਲ
2: ਉੱਥੇ ਰੋ ਰਿਹਾ, ਲੈਕਚਰ ਦੇ ਰਿਹਾ, ਮੈਨੂੰ ਖੁਸ਼ ਹੋ ਜਾਵੇ ਮੈਂ ਬੈਠੂਗਾ ਨਹੀਂ ਜਿੰਨਾ ਚਿਰ ਮੈਂ ਇਨਸਾਫ਼ ਨਹੀਂ ਦਵਾਂ ਇਸ ਪਰਿਵਾਰ ਨੂੰ। ਮੇਰਾ ਭਾਈ ਸੀ
1: ਜੀ,
2: ਤੇ ਕਿੱਥੇ ਕਹਾਂਗਾ ਇਨਸਾਫ਼ ਜੀ,
1: ਕਿਤੇ ਵੀ ਨਹੀਂ ਜੀ,
2: ਗਿਆ ਕਿਤੇ। ਸਿਰਫ ਕੀਤਾ ਕੀ ਹੈ ਜਿਹਦੇ ਕਰਕੇ ਤੁਸੀਂ ਜਾ ਰਹੇ ਹੋ, ਕੀਤਾ ਕੀ ਹੈ? ਨਾਲੇ ਜੇ ਇੱਕ ਭਲਿਖ ਹੈ ਆਪਣੇ ਭਾਰਤ ਸਾਹਿਬ,
1: ਚਾਹੇ
2: ਆਪਣੇ ਸਰੋਤੇ ਹੀ ਲਾ ਲਓ, ਮੰਨ ਲਓ ਆਪਣਾ 1000 ਸਰੋਤਾ ਹੈ, ਤੁਸੀਂ ਖੜ ਜਾਓ ਅੱਜ 1000 ਸਰੋਤਾ, ਤੁਹਾਨੂੰ ਵੋਟ ਥੋੜੋ ਪਾਊਗਾ।
1: ਬਿਲਕੁਲ,
2: ਕਿਸੇ ਕਈ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਾਂ
1: ਜੀ, ਬਿਲਕੁਲ।
2: ਜੇ ਹੁਣ ਅੱਜ ਕੋਈ ਸੰਦੀਪ ਲੁੱਟਰ ਆਇਆ ਪਾਲਾ ਜਲਾਲਪੁਰੀ ਹੈ
1: ਜੀ,
2: ਜੇ ਉਹਨਾਂ ਨੂੰ ਲੋਕ ਦੇਖਣ ਜਾਂਦੇ ਨੇ,
1: ਸਮਰਪਿਤ ਨੇ ਉਸ ਚੀਜ਼ ਨੂੰ, ਬਿਲਕੁਲ।
2: ਉਹਨਾਂ ਦੀਆਂ ਵੋਟਾਂ ਥੋੜੋ ਨੇ,
1: ਨਾ ਨਾ ਨਾ ਨਾ ਨਾ,
2: ਇਹ ਜਿਹੜੀ ਜਿਹੜੇ ਤਰੀਕੇ ਨਾਲ ਆਉਣੇ ਕਾਰਡ ਦੀ ਆਂਡੀ ਚਾੜਨ ਲੱਗੇ ਨੇ ਨਾ
1: ਜੀ,
2: ਕਹਾਵਤ ਇੱਕ ਵੀ ਕਾਰਡ ਦੀ ਆਂਡੀ ਇੱਕ ਵਾਰੀ ਉਹ ਚੜਦੀ ਹੁੰਦੀ ਹੈ,
1: ਉਹ ਚੜ ਗਈ, ਬਿਲਕੁਲ ਹੈ ਜੀ।
2: ਹੁਣ ਲੋਟ ਆਉਣਾ ਕੰਮ ਨਾ ਗੇਟ ਚ ਆਉਣਾ, ਉਹ ਤਾਂ ਖਿੰਡ ਚੱਲਿਆ ਖਿਲਾਰਾ ਦਾ, ਜੇ ਤੁਸੀਂ ਪੈਂਦਾ ਦੇਖਿਓ ਮਾੜਾ ਜਿਹਾ ਟਾਇਰ ਤਾਂ ਹੁਣ ਤੋਂ ਚਾਹ ਦੇ ਵਿੱਚੇ, ਹੁਣ ਦੇਖੋ
1: ਖਲਾਰਾ ਪੈ ਚੱਲਿਆ ਆਪਸ ਦੇ ਵਿੱਚ, ਬਿਲਕੁਲ।
2: ਫਿਰੋਜ਼ਪੁਰ ਐਮ ਐਲ ਏ ਕੱਲ ਪਿੱਟ ਰਿਹਾ ਸੀ ਵੀ ਮੇਰੇ ਜਿਹੜੀ ਮੈਂ ਲਿਸਟ ਭੇਜੀ ਹੈ ਤੇ ਉਹ ਬੰਦਿਆਂ ਨੂੰ ਟਿਕਟਾਂ ਨਹੀਂ ਦਿੱਤੀਆਂ, ਤੇ ਜਿਹੜੀਆਂ ਐਮ ਸੀ ਦੀਆਂ ਟਿਕਟਾਂ ਦਿੱਤੀਆਂ ਸਾਰੇ ਅਕਾਲੀ ਦਲ ਦੇ ਬੰਦੇ ਨੇ ਉਹ
1: ਜੀ, ਬਿਲਕੁਲ।
2: ਜਿਹੜੇ ਮੇਰੇ ਪਿੱਛੇ ਲੜਦੇ ਹੈਗੇ ਕਹਿੰਦਾ ਮੇਰੇ ਗੱਲ ਪੈਂਦੇ ਨੇ ਆ ਕੇ, ਉਹ ਪੈਣਗੇ ਆ ਕੇ,
1: ਪੈਣਗੇ ਜੀ,
2: ਅਸੀਂ ਤੁਹਾਡੇ ਪਿੱਛੇ
1: ਬਿਲਕੁਲ
2: ਮਰਦੇ ਰਹਿ ਗਏ, ਵੋਟਾਂ ਕਹਿੰਦਾ ਨਾਲੇ ਉਹ ਵੋਟਾਂ ਲੈ ਕੇ ਮੇਰੇ ਬੰਦਿਆਂ ਨਾਲ ਚੜਾਉਂਦੇ ਨੇ ਮੇਰੇ ਬੰਦਿਆਂ ਨੂੰ
1: ਜੀ,
2: ਮੈਂ ਆਪੇ ਝਾੜ ਲਓ ਤਰੀਆਂ, ਤੁਸੀਂ ਐਂ ਕਹਿੰਦੇ ਹੋਣਗੇ ਵੀ ਝਾੜੀ ਚਲੋ ਤਰੀਆਂ,
1: ਬਿਲਕੁਲ।
2: ਹਾਂਜੀ, ਐਮ ਐਲ ਏ ਉਹ ਬਾਹਰਲੇ ਬੰਦਿਆਂ ਨੂੰ
1: ਜੀ,
2: ਐਮ ਸੀ ਉਹ ਬਾਹਰਲੇ ਬੰਦੇ ਨੂੰ, ਚੇਅਰਮੈਨ ਹੀ ਆ ਉਹ ਬਾਹਰਲੇ ਬੰਦਿਆਂ ਨੂੰ, ਇਹਨਾਂ ਨੇ ਭਾਵੇਂ ਕਣਕ ਨੀ ਦਿੱਤਾ ਜੀ,
1: ਕੁਛ ਵੀ ਨੀ ਜੀ।
2: ਹੁਣ ਜਿੱਥੇ ਐਮ ਐਲ ਏ ਦੀ ਨੀ ਚੱਲਦੀ, ਮੰਤਰੀ ਇੱਕ ਮੰਤਰੀ ਆ ਜੈਦ ਰਾਜ ਜੀ, ਮੇਰੇ ਤੋਂ ਪਹਿਲਾਂ ਕਰਕੇ ਹੁਣ ਗੱਲ, ਉਹ ਅੱਜ ਉਹ ਲਿਆ, ਮੈਂ ਤਾਂ ਕਹਿੰਦਾ ਉਹਨੂੰ ਰਿਜਾਇਨ ਦੇ ਦੇਣਾ ਚਾਹੀਦਾ ਜੀ, ਨਾਲੇ
1: ਬਿਲਕੁਲ ਹੈ ਜੀ,
2: ਬਣਦਾ ਹੀ ਰਿਜਾਇਨ ਸੀ, ਨਾਲੇ ਛਾ ਜਾਣਾ ਸੀ ਉਹਨੇ,
1: ਛਾ ਜਾਣਾ ਸੀ, ਬਿਲਕੁਲ।
2: ਠੀਕ ਹੈ ਭਾਰਤ ਸਾਹਿਬ,
1: ਓਕੇ ਜੀ, ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ ਜੀ, ਥੈਂਕ ਯੂ। ਹੈਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸਨ ਯੂ ਐਸ ਤੋਂ ਜੀ, ਤੇ ਰਾਮ ਬਾਬਾ ਮਾਣੂਕੇ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਤੇ 2500 ਰੁਪਏ ਜੁਰਮਾਨਾ, ਮੈਂ ਬਿਲਕੁਲ ਮਾਫੀ ਚਾਹੁੰਦਾ ਜੀ, ਬਿਲਕੁਲ ਬਹੁਤ ਕੋਸ਼ਿਸ਼ ਕਰੀ ਦੀ ਹੈ, ਪਰ ਕਈ ਵਾਰੀ ਮੂਡ ਕੁਝ ਇੱਦਾਂ ਦਾ ਹੁੰਦਾ, ਮੱਲੋ ਮੱਲੀ ਇਹ ਚੀਜ਼ ਨਿਕਲ ਆਉਂਦੀ ਹੈ ਯਾਰੀ ਦੋਸਤੀ ਦੇ ਵਿੱਚ ਜਿੱਦਾਂ ਗੱਲ ਚੱਲਦੀ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ, ਲਾਈਨ ਤੁਹਾਡੇ ਲਈ ਵੀ ਖੁੱਲੀ ਹੈ। ਤੇ ਗੱਲ ਕਰਦੇ ਹਾਂ ਦੋਸਤੋ US ਦੀ, US ਦਾ ਜਿਹੜਾ ਆਪ ਮੁਹਾਰਾ ਵਿਹਾਰ ਗੱਲਬਾਤ ਦੇ ਵਿੱਚ ਮੁੱਖ ਅੜਿੱਕਾ ਦੱਸਿਆ ਅਬਾਸ ਅਰਾਗਚੀ, ਉਹਨਾਂ ਨੇ ਇਰਾਨ ਨੇ ਜਿਹੜੀ ਇਹ ਗੱਲ ਕਹੀ ਹੈ, ਅਮਰੀਕਾ ਦੇ ਉੱਤੇ ਅਤੀਤ ਦੇ ਵਿੱਚ ਜਿਹੜਾ ਵਾਅਦਾ ਖਿਲਾਫੀ ਦੇ ਦੋਸ਼ ਲਾਏ ਨੇ, ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਜਿਹੜਾ ਆਪਾ ਵਿਰੋਧੀ ਤੇ ਆਪ ਮੁਹਾਰਾ ਵਿਹਾਰ ਜਿਹੜਾ ਕੂਟਨੀਤਿਕ ਗੱਲਬਾਤ ਦੇ ਦੌਰਾਨ ਸਭ ਤੋਂ ਵੱਡਾ ਅੜਿੱਕਾ ਹੈ। ਅਲ ਜਜ਼ੀਰਾ ਨੇ ਇਸ ਜਿਹੜਾ ਇਰਾਨ ਦੀ ਇਸਨਾ ਖ਼ਬਰ ਏਜੰਸੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ। ਅਰਾਗਚੀ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸੈਯਦ ਮੋਹਸਿਨ ਨਕਵੀ ਦੇ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਅਤੀਤ ਦੇ ਵਿਚ ਵਾਰ ਵਾਰ ਜਿਹੜਾ ਵਾਅਦਾ ਖਿਲਾਫੀ ਕਰਕੇ ਇਰਾਨ ਨੂੰ ਅਮਰੀਕੀ ਨਿਜ਼ਾਮ ਦੇ ਬਾਰੇ ਵੱਡੇ ਸ਼ੱਕ ਜਿਹੜੇ ਪੈਦਾ ਕੀਤੇ ਗਏ ਨੇ, ਤੇ ਅਰਾਗਚੀ ਤੇ ਨਕਵੀ ਦਰਮਿਆਨ ਬੈਠਕ ਦੇ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਬਾਰੇ ਵੀ ਵਿਚਾਰਾਂ ਕੀਤੀਆਂ। ਤਹਿਰਾਨ ਨੇ ਅਮਰੀਕਾ ਅਤੇ ਉਹਦੇ ਜਿਹੜਾ ਅੱਗੇ ਗੱਲਬਾਤ ਦੇ ਲਈ ਖਰੜਾ ਰੱਖਿਆ, ਇਸ ਦੇ ਮੁੱਖ ਨੁਕਤਿਆਂ ਦੇ ਵਿਚ ਸਾਰੇ ਮੋਰਚਿਆਂ ਦੇ ਉੱਤੇ ਟਕਰਾਅ ਜਿਹੜਾ ਖਤਮ ਕਰਨਾ, ਇਰਾਨ ਨੇੜਲੇ ਇਲਾਕਿਆਂ ਦੇ ਵਿਚ ਅਮਰੀਕੀ ਫੌਜਾਂ ਦੀ ਜਿਹੜੀ ਹੈ ਉਹਨੂੰ ਪਿੱਛੇ ਖਿੱਚਣਾ, ਰੁਖਸਤਗੀ ਕਰਨਾ, ਤੇ ਅਮਰੀਕਾ ਇਜ਼ਰਾਈਲ ਦੇ ਵੱਲੋਂ ਥੋਪੀ ਜੰਗ ਕਰਕੇ ਹੋਈ ਤਬਾਹੀ ਦੇ ਲਈ ਮੁਆਵਜ਼ਾ ਜਿਹੜਾ ਸ਼ਾਮਲ ਹੈ, ਪਰ ਇਸ ਚੀਜ਼ ਨੂੰ ਦੋ ਵਾਰੀ ਉਹ ਨਕਾਰ ਚੁੱਕੇ ਹੈ। ਭਿਆਲਾ ਦੇ ਕਹਿਣ ਦੇ ਉੱਤੇ ਕਹਿੰਦੇ ਨਵਾਂ ਹਮਲਾ ਰੋਕਿਆ ਟਰੰਪ ਨੇ। ਵਾਸ਼ਿੰਗਟਨ ਤੋਂ ਖ਼ਬਰ ਲੱਗੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਭਾਈਵਾਲਾਂ ਕਤਰ ਜਿਹੜੇ ਨੇ ਸਾਊਦੀ ਅਰਬ ਤੇ UAE ਦੀ ਗੁਜ਼ਾਰਿਸ਼ ਦੇ ਉੱਤੇ ਇਰਾਨ ਦੇ ਉੱਤੇ ਮੰਗਲਵਾਰ ਨੂੰ ਕੀਤੇ ਜਾਣ ਵਾਲੇ ਤਜਵੀਜ਼ਤ ਹਮਲੇ ਨੂੰ ਰੋਕ ਦਿੱਤਾ। ਟਰੰਪ ਨੇ ਕਿਹਾ ਕਿ ਤਹਿਰਾਨ ਦੇ ਨਾਲ ਸੰਜੀਦਾ ਵਿਚਾਰ ਵਟਾਂਦਰਾ ਜਾਰੀ ਹੈ ਤੇ ਜਿਸ ਦੇ ਨਾਲ ਦੋਵਾਂ ਧਿਰਾਂ ਦੇ ਵਿਚ ਸਹਿਮਤੀ ਬਣ ਸਕਦੀ ਹੈ। ਟਰੰਪ ਨੇ ਉਪਰੋਕਤ ਐਲਾਨ ਸੋਮਵਾਰ ਨੂੰ ਕੱਲ ਜਿਹੜਾ ਬੀਤੇ ਦੇ ਵਿਚ ਕੀਤਾ, ਨਹੀਂ ਤਾਂ ਅੱਜ ਜਿਹੜਾ ਅਟੈਕ ਕਰਨਾ ਸੀ, ਸੋਸ਼ਲ ਮੀਡੀਆ ਪੋਸਟ ਦੇ ਵਿਚ ਕੀਤੀ ਹੈ ਜਿਸ ਦੇ ਵਿਚ ਪਾਕਿਸਤਾਨ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ। ਅਮਰੀਕਾ ਦੀ ਸਖ਼ਤੀ ਦੇ ਉੱਤੇ ਕਿਊਬਾ ਦੀ ਚੇਤਾਵਨੀ ਵੀ ਆ ਗਈ ਹੈ। ਅਮਰੀਕਾ ਵੱਲੋਂ ਕਿਊਬਾ ਦੇ ਕੁਝ ਅਧਿਕਾਰੀਆਂ ਤੇ ਸਰਕਾਰੀ ਸੰਸਥਾਵਾਂ ਦੇ ਉੱਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਮਿਗੂਐਲ ਡਿਆਜ਼ ਕੈਨਲ ਨੇ ਚੇਤਾਵਨੀ ਦਿੱਤੀ ਹੈ ਕਿ ਕਿਊਬਾ ਤੇ ਕਿਸੇ ਵੀ ਅਮਰੀਕੀ ਫੌਜੀ ਹਮਲੇ ਦੇ ਨਾਲ ਖੂਨ ਖਰਾਬਾ ਹੋਏਗਾ, ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਮੀਡੀਆ ਰਿਪੋਰਟਾਂ ਦੇ ਵਿਚ ਕਿਹਾ ਗਿਆ ਕਿ ਕਿਊਬਾ ਪ੍ਰਸ਼ਾਸਨ ਵੀ ਅਮਰੀਕੀ ਟਿਕਾਣਿਆਂ ਦੇ ਉੱਤੇ ਸੰਭਾਵੀ ਹਮਲਿਆਂ ਦੇ ਉੱਤੇ ਵਿਚਾਰ ਜਿਹੜਾ ਕਰ ਰਿਹਾ। ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਰੋ ਵਾਰ ਕਿਊਬਾ ਦੇ ਉੱਤੇ ਕਬਜ਼ਾ ਮੁੜ ਹਾਸਲ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਊਬਾ ਦੇ ਉੱਤੇ ਕਬਜ਼ੇ ਨੂੰ ਸਨਮਾਨ ਦੱਸਿਆ ਤੇ ਕਿਹਾ ਕਿ ਉਹ ਜੋ ਚਾਹੇ ਕਰ ਸਕਦੇ ਹੈ। ਇਹ ਚੇਤਾਵਨੀ ਅਮਰੀਕਾ ਦੇ ਵੱਲੋਂ ਖੁਫੀਆ ਏਜੰਸੀ ਅਤੇ ਗ੍ਰਹਿ ਮੰਤਰਾਲੇ ਸਮੇਤ ਕਿਊਬਾ ਦੇ 11 ਅਧਿਕਾਰੀਆਂ ਤੇ 3 ਸਰਕਾਰੀ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਈ ਹੈ। ਅਮਰੀਕੀ ਵਿਦੇਸ਼ ਮੰਤਰਾਲੀ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਸ ਨੂੰ ਕਿਊਬਾ ਤੇ ਦਬਾਅ ਦੀ ਜਿਹੜੀ ਇੱਕ ਨਿਰੰਤਰ ਮੁਹਿੰਮ ਦੀ ਜਿਹੜੀ ਹੈ ਸ਼ੁਰੂਆਤ ਦੱਸਿਆ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਕੈਨਲ ਨੇ ਕਿਹਾ ਕਿ ਕਿਊਬਾ ਕਿਸੇ ਵੀ ਦੇਸ਼ ਦੇ ਲਈ ਕੋਈ ਖਤਰਾ ਨਹੀਂ ਹੈ, ਪਰ ਉਸ ਨੂੰ ਕਿਸੇ ਵੀ ਫੌਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦਾ ਜਿਹੜਾ ਪੂਰਾ ਆਪਣਾ ਅਧਿਕਾਰ ਹੈ। ਆਖਰੀ ਖਬਰ ਬਲ ਵੱਧਦਿਆਂ ਇੱਕ ਰਿਪੋਰਟ ਹੈ ਈਰਾਨ ਦੇ ਨਾਲ ਜਿਹੜਾ ਯੁੱਧ ਹੋਇਆ ਅਮਰੀਕਾ ਦਾ, ਅਮਰੀਕਾ ਨੂੰ ਵੱਡਾ ਝਟਕਾ ਦੱਸਿਆ। ਕਰੋੜਾਂ ਦੀ ਲਾਗਤ ਵਾਲੇ ਜਿਹੜੇ ਨੇ 42 ਅਮਰੀਕਨ ਜਹਾਜ਼ ਜਿਹੜੇ ਤਬਾਹ ਹੋਏ ਨੇ ਇਸ ਜੰਗ ਦੇ ਦੌਰਾਨ। 28 ਫਰਵਰੀ ਤੋਂ ਸ਼ੁਰੂ ਹੋਈ ਜਿਹੜੀ ਹੈ ਈਰਾਨ ਵਿਰੁੱਧ ਆਪਰੇਸ਼ਨ ਐਪਿਕ ਫਿਊਰੀ ਦੇ ਦੌਰਾਨ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੇ ਸਮੇਤ ਕਰੋੜਾਂ ਰੁਪਏ ਦੀ ਲਾਗਤ ਵਾਲੇ ਘੱਟੋ ਘੱਟ 42 ਅਮਰੀਕਨ ਜਹਾਜ਼ ਤਬਾਹ ਹੋਏ ਹੈ ਜਾਂ ਨੁਕਸਾਨੇ ਗਏ ਨੇ। ਇਕ ਕਾਂਗਰੈਸ਼ਨਲ ਰਿਸਰਚ ਸਰਵਿਸ ਹੈ CRS ਦੀ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਗੁਪਤਤਾ ਚੱਲ ਰਹੇ ਫੌਜੀ ਟਕਰਾਅ ਅਤੇ ਹਮਲਿਆਂ ਦੇ ਲਈ ਜਿੰਮੇਵਾਰੀ ਦੇ ਨਿਰਧਾਰਿਤ ਵਰਗੇ ਕਾਰਕਾਂ ਕਾਰਨ ਨੁਕਸਾਨੇ ਜਾਂ ਤਬਾਹ ਜਿਹੜੇ ਹੋਏ ਜਹਾਜ਼ਾਂ ਦੀ ਗਿਣਤੀ ਵੱਖ ਵੱਖ ਹੋ ਸਕਦੀ ਹੈ। ਤਬਾਹ ਜਾਂ ਨੁਕਸਾਨੇ ਗਏ ਜਹਾਜ਼ਾਂ ਦੇ ਵਿਚ 4 F ਜਿਹੜੇ ਨੇ 15 E ਸਟਰਾਈਕ ਈਗਲ ਲੜਾਕੂ, ਇਕ ਜਿਹੜਾ F-35A ਲਾਈਟਨਿੰਗ ਲੜਾਕੂ, ਇਕ A-10 ਥੰਡਰਬੋਲਟ, 2 ਜ਼ਮੀਨੀ ਹਮਲਾ ਜਹਾਜ਼, 7 KC-135 ਸਟੈਟੋ ਟੈਂਕਰ ਈਅਰ ਜਿਹੜੇ ਨੇ ਰਿਫਿਊਲਿੰਗ ਜਹਾਜ਼ ਜਿਹੜੇ ਨੇ ਜਿਨ੍ਹਾਂ ਦੇ ਵਿਚ ਤੇਲ ਭਰਿਆ ਜਾਂਦਾ ਜਿਨ੍ਹਾਂ ਜ਼ਰੀਏ, ਇਕ E-3 ਸੈਂਟਰੀ ਏਡ WACS ਜਹਾਜ਼, 2 MC-130 ਜੇ ਕਮਾਂਡੋ 2 ਵਿਸ਼ੇਸ਼ ਆਪਰੇਸ਼ਨ ਜਹਾਜ਼, ਇਕ HH ਜਿਹੜਾ 60 WU ਜੋਲੀ ਗ੍ਰੀਨ, 2 ਸੈਕਿੰਡ ਜਿਹੜਾ ਹੈਲੀਕਾਪਟਰ ਤੇ 24 MQ-9 ਰੀਪਰ ਡਰੋਨ ਤੇ ਇਕ MQ-4 ਸੀਗਾ, MQ-4C ਟ੍ਰਾਈਟਨ ਡਰੋਨ ਜਿਹੜੇ ਸ਼ਾਮਲ ਨੇ। ਅਮਰੀਕੀ ਕਾਂਗਰਸ ਅਤੇ ਇਸ ਦੀਆਂ ਕਮੇਟੀਆਂ ਦੇ ਲਈ ਇਕ ਨੀਤੀ ਅਤੇ ਕਾਨੂੰਨੀ ਵਿਸ਼ਲੇਸ਼ਣ ਸੇਵਾ ਜਿਹੜੀ ਹੈ CRS ਨੇ ਰੱਖਿਆ ਵਿਭਾਗ ਤੇ ਅਮਰੀਕੀ ਕੇਂਦਰੀ ਕਮਾਂਡ ਦੇ ਮੀਡੀਆ ਰਿਪੋਰਟਾਂ ਤੇ ਬਿਆਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਨੁਕਸਾਨ ਦੇ ਵੇਰਵੇ ਇਕੱਤਰ ਕੀਤੇ ਐ। 12 ਮਈ ਨੂੰ ਹਾਊਸ ਜਿਹੜੇ ਨੇ ਐਪਰੋਪ੍ਰੀਏਸ਼ਨ ਸਬ ਕਮੇਟੀ ਦੀ ਸੁਣਵਾਈ ਦੇ ਦੌਰਾਨ ਪੈਟਾਗਨ ਦੇ ਕਾਰਜਕਾਰੀ ਜਿਹੜੇ ਨੇ ਕੰਟਰੋਲਰ ਜੂਲਸ WW ਹਰਸਟ 3 ਨੇ ਕਿਹਾ ਕਿ ਈਰਾਨ ਦੇ ਵਿਚ ਫੌਜੀ ਕਾਰਵਾਈਆਂ ਦੇ ਲਈ ਵਿਭਾਗ ਜਿਹੜਾ ਉਹਦੇ ਅਨੁਮਾਨਿਤ ਜਿਹੜਾ ਖਰਚੇ ਨੇ 29 ਬਿਲੀਅਨ ਅਮਰੀਕਨ ਡਾਲਰ ਤੱਕ ਦੀ ਜਿਹੜਾ ਵੱਧ ਗਏ ਨੇ। ਉਸਨੇ ਕਿਹਾ ਕਿ ਇਹ ਵਾਧਾ ਮੁੱਖ ਤੌਰ ਦੇ ਉੱਤੇ ਉਪਕਰਨਾਂ ਦੀ ਮੁਰੰਮਤ ਜਾਂ ਬਦਲਾਂ ਦੀ ਲਾਗਤ ਦੇ ਉੱਤੇ ਵਧੇਰੇ ਸਹੀ ਮੁਲਾਂਕਣ ਜਿਹੜਾ ਕਰਨਾ ਹੋਇਆ ਕਾਰਨ ਦੇ ਜਿਹੜਾ ਦੱਸਿਆ। ਲੋ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਤੁਹਾਡੇ ਨਾਲ ਕਰਦੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਬਾਅਦ ਕੁਝ ਹੋਰ ਇੱਕ ਦੋ ਗੱਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਵੈਸੇ ਤਾਂ ਸਮਾਂ ਆਪਣਾ ਸਮਾਪਤੀ ਦਾ ਹੋ ਹੀ ਗਿਆ ਹੈ, 2 ਘੰਟੇ ਆਪਾਂ ਲਾ ਹੀ ਲਏ ਨੇ ਤੇ ਕੋਹੇਨੂਰ ਦੀ ਗੱਲ ਫਿਰ ਆਪਾਂ ਤੁਹਾਨੂੰ ਕੱਲੂ ਸੁਣਾਵਾਂਗੇ ਜਾਂ ਫਿਰ ਕਿੱਦਾਂ ਕਹਿੰਦੇ ਹੋ ਕਿ ਛੁੱਟੀ ਲੈ ਲਈਏ ਕਿ ਚਲੋ ਜਾਂਦੇ ਜਾਂਦੇ ਫਿਰ ਕੋਹੇਨੂਰ ਦੀ ਗੱਲ ਸੁਣਾਉਂਦੇ ਹਾਂ ਤੁਹਾਨੂੰ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਪ੍ਰੋਗਰਾਮ ਦੇ ਵਿਚ। ਸਾਰੇ ਦੋਸਤਾਂ ਦਾ ਸਵਾਗਤ ਹੈ, ਸ਼ੁਕਰੀਆ, ਧੰਨਵਾਦ ਹੈ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਤੇ ਜਿਹੜੇ ਦੋਸਤ ਸੁਣ ਰਹੇ ਉਨ੍ਹਾਂ ਦਾ ਵੀ ਸ਼ੁਕਰੀਆ ਜੀ ਆਨੂ ਜੀ ਤੇ ਜਿਹੜੇ ਦੋਸਤ ਬਾਅਦ ਦੇ ਵਿਚ ਜੁੜੇ ਆ ਤੇ ਦੋਸਤੋ ਜ਼ਰੂਰ ਦੱਸਣਾ ਜਿਹੜੇ ਦੋਸਤ ਐਪ ਦੇ ਉੱਤੇ ਸੁਣਦੇ ਆ ਕਿਉਂਕਿ ਐਪ ਦੇ ਵਿਚ ਅਪਡੇਟ ਹੋਈ ਹੈ ਤੇ ਦੇਖਣਾ ਦੱਸਣਾ ਕਿਵੇਂ ਤੁਹਾਡੇ ਤੱਕ ਜਿਹੜਾ ਐਪ ਦੇ ਜ਼ਰੀਏ ਜਾਂ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਕਿਵੇਂ ਚੱਲ ਰਿਹਾ ਜਾਂ ਫਿਰ ਗ੍ਰੀਨ ਰੇਡੀਓ ਗਾਰਡਨ ਦੇ ਰਾਹੀਂ ਜਾਂ ਸੁਣਦੇ ਹੋ ਕਿਤੇ ਵੀ ਸੁਣ ਰਹੇ ਹੋ ਤਾਂ ਉਹਦੇ ਉੱਤੇ ਕਿਵੇਂ ਜਿਹੜੀ ਹੈ ਸਟਰੀਮ ਚੱਲ ਰਹੀ ਹੈ ਜ਼ਰੂਰ ਦੱਸਣਾ। ਬਾਕੀ ਯੂਟਿਊਬ ਦੇ ਉੱਤੇ ਤਾਂ ਦੋਸਤ ਜੁੜੇ ਹੋਏ ਨੇ ਸਾਰੇ, ਉਹ ਨਾਲ ਦੀ ਨਾਲ ਕਨਫਰਮ ਕਰਦੇ ਰਹਿੰਦੇ ਆ ਤੇ ਜੇ ਨਹੀਂ ਚੱਲਦਾ ਤਾਂ ਵੀ ਦੱਸਣਾ ਜੀ ਚੱਲ ਰਿਹਾ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਲੋ ਦੋਸਤੋ ਗੱਲ ਕਰਦੇ ਆ ਕੋਹੇ ਨੂਰ ਦੀ ਕਹਾਣੀ। ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਕਿਵੇਂ ਚੱਲਿਆ ਗਿਆ, ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ। ਇਹਦੇ ਵਿੱਚ ਰਿਹਾਨ ਫਜ਼ਲ ਉਹਨਾਂ ਦੀ ਕਲਮ ਦੇ ਵਿੱਚੋਂ ਬਾਕਮਾਲ ਜਾਣਕਾਰੀਆਂ ਆਉਂਦੀਆਂ ਨੇ ਹਰ ਵਾਰ ਦੀ ਤਰ੍ਹਾਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡਗਾਮਾ ਚ ਗੱਲਬਾਤ ਦੀ ਕਰਦੇ ਆ ਸ਼ੁਰੂਆਤ। ਗੱਲ ਕਹਿੰਦੇ ਇਹ ਹੈਗੀ ਹੈ ਆਪਣੀ 29 ਮਾਰਚ 1849 ਦੀ। ਕਿਲੇ ਦੇ ਵਿੱਚ ਸਥਿਤ ਜਿਹੜਾ ਸ਼ੀਸ਼ ਮਹਿਲ ਉਹਦੇ ਵਿੱਚ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਂਦਾ ਜਾਂਦਾ ਹੈ। ਉਸ ਬੱਚੇ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਦਹਾਕੇ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ। ਉਨ੍ਹਾਂ ਦੀ ਮਾਂ ਰਾਣੀ ਜਿੰਦ ਕੌਰ ਨੂੰ ਕੁਝ ਸਮਾਂ ਪਹਿਲਾਂ ਜ਼ਬਰਦਸਤੀ ਸ਼ਹਿਰ ਦੇ ਬਾਹਰ ਇੱਕ ਹੋਰ ਮਹਿਲ ਦੇ ਵਿੱਚ ਭੇਜ ਦਿੱਤਾ ਗਿਆ। ਦਲੀਪ ਸਿੰਘ ਦੇ ਚਾਰੇ ਪਾਸੇ ਲਾਲ ਕੋਟ ਤੇ ਹੈਟ ਪਹਿਨੀ ਅੰਗਰੇਜ਼ਾਂ ਨੇ ਘੇਰਾ ਜਿਹੜਾ ਬਣਾਇਆ ਹੋਇਆ। ਥੋੜੀ ਦੇਰ ਬਾਅਦ ਇੱਕ ਜਨਤਕ ਸਮਾਗਮ ਦੇ ਵਿੱਚ ਉਨ੍ਹਾਂ ਨੇ ਆਪਣੇ ਦਰਬਾਰ ਦੇ ਬਾਕੀ ਬਚੇ ਸਰਦਾਰਾਂ ਦੇ ਸਾਹਮਣੇ ਉਸ ਦਸਤਾਵੇਜ਼ ਦੇ ਉੱਤੇ ਦਸਖਤ ਕਰ ਦਿੱਤੇ ਜਿਹਦੀ ਅੰਗਰੇਜ਼ ਸਰਕਾਰ ਦੇ ਵਰ੍ਹਿਆਂ ਤੋਂ ਜਿਹੜੀ ਉਡੀਕ ਕਰ ਰਹੀ ਸੀ। ਕੁਝ ਹੀ ਮਿੰਟਾਂ ਦੇ ਵਿੱਚ ਲਾਹੌਰ ਕਿਲੇ ਤੋਂ ਸਿੱਖ ਖਾਲਸਾ ਦਾ ਜਿਹੜਾ ਝੰਡਾ ਹੇਠਾਂ ਲਾ ਦਿੱਤਾ ਗਿਆ। ਉਸ ਦੀ ਜਗ੍ਹਾ ਈਸਟ ਇੰਡੀਆ ਕੰਪਨੀ ਦਾ ਧਾਰੀਆਂ ਵਾਲਾ ਜਿਹੜਾ ਝੰਡਾ ਹੈ ਉਹ ਲਹਿਰਾ ਦਿੱਤਾ ਗਿਆ। ਇਸ ਦੇ ਨਾਲ ਹੀ ਨਾ ਸਿਰਫ ਸਿੱਖ ਸਾਮਰਾਜ ਤੇ ਈਸਟ ਇੰਡੀਆ ਕੰਪਨੀ ਦਾ ਦਬਦਬਾ ਹੋ ਗਿਆ ਬਲਕਿ ਦੁਨੀਆਂ ਦਾ ਸਭ ਤੋਂ ਮਸ਼ਹੂਰ ਹੀਰਾ ਕੋਹੇ ਨੂਰ ਵੀ ਉਨ੍ਹਾਂ ਦੇ ਕਬਜ਼ੇ ਦੇ ਵਿੱਚ ਆ ਗਿਆ। ਮੁਰਗੀ ਦੇ ਛੋਟੇ ਆਂਡੇ ਬਰਾਬਰ ਸੀ ਹੀਰਾ। ਕੋਹੇ ਨੂਰ ਦੇ ਬਾਰੇ ਕਿਹਾ ਜਾਂਦਾ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਦੇ ਵਿੱਚੋਂ ਇੱਕ ਮੂਰਤੀ ਦੀ ਅੱਖ ਦੇ ਵਿੱਚੋਂ ਕੱਢਿਆ ਸੀ। ਕੋਹੇ ਨੂਰ ਦੀ ਸਟੋਰੀ ਜਿਹੜੀ ਹੈ ਦੀ ਸਟੋਰੀ ਆਫ ਦਾ ਵਰਲਡ ਮੋਸਟ ਇਨਫੇਮਸ ਡਾਇਮੰਡ ਕਿਤਾਬ ਦੇ ਲੇਖਕ ਨੇ ਵਿਲੀਅਮ ਡਾਲ ਰਿਪਲ ਕਹਿੰਦੇ ਹੈ। ਕੋਹੇਨੂਰ ਦਾ ਪਹਿਲਾ ਅਧਿਕਾਰਤ ਜ਼ਿਕਰ 1750 ਦੇ ਵਿੱਚ ਫਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸੰਬੰਧੀ ਵਰਣਨ ਦੇ ਵਿੱਚ ਮਿਲਦਾ ਹੈ। ਮਾਰਵੀ ਲਿਖਦੇ ਨੇ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਕੋਹੇਨੂਰ ਨੂੰ ਦੇਖਿਆ ਸੀ। ਉਸ ਸਮੇਂ ਤਖ਼ਤੇ ਤਾਊਸ ਦੇ ਜਿਹੜਾ ਉੱਪਰਲੇ ਹਿੱਸੇ ਦੇ ਵਿੱਚ ਜੜਿਆ ਹੋਇਆ ਸੀ ਜਿਸ ਨੂੰ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਇਰਾਨ ਲੈ ਗਿਆ। ਕੋਹੇਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ ਸਾਈਜ਼ ਦੇ ਵਿੱਚ। ਇਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੂੰ ਵੇਚ ਕੇ ਦੁਨੀਆਂ ਦੇ ਲੋਕਾਂ ਨੂੰ 2.5 ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਸੀ ਇੱਕ ਹੀਰੇ ਦੇ ਨਾਲ ਪੂਰੀ ਦੁਨੀਆਂ ਉਸ ਸਮੇਂ ਦੀ ਆਬਾਦੀ ਜਿਹੜੀ ਸੀ। ਤਖ਼ਤੇ ਤਾਊਸ ਨੂੰ ਬਣਾਉਣ ਦੇ ਵਿੱਚ ਤਾਜ ਮਹਿਲ ਤੋਂ ਦੁੱਗਣਾ ਪੈਸਾ ਲੱਗਿਆ। ਬਾਅਦ ਦੇ ਵਿੱਚ ਕੋਹੇਨੂਰ ਨੂੰ ਤਖ਼ਤੇ ਤਾਊਸ ਦੇ ਵਿੱਚੋਂ ਕੱਢ ਲਿਆ ਗਿਆ ਤਾਂ ਕਿ ਨਾਦਰ ਸ਼ਾਹ ਇਸ ਨੂੰ ਆਪਣੀ ਬਾਂਹ ਦੇ ਵਿੱਚ ਜਿਹੜਾ ਬੰਨ ਸਕੇ। ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲੇਆਮ ਕਰਵਾਇਆ। ਨਾਦਰ ਸ਼ਾਹ ਨੇ ਕਰਨਾਲ ਦੇ ਨੇੜੇ 1.5 ਲੱਖ ਫੌਜੀਆਂ ਦੀ ਬਦੌਲਤ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਲੋਕਾਂ ਦੀ ਫੌਜ ਨੂੰ ਹਰਾਇਆ ਸੀ। ਦਿੱਲੀ ਪਹੁੰਚਣ ਦੇ ਉੱਤੇ ਨਾਦਰ ਸ਼ਾਹ ਨੇ ਅਜਿਹਾ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀ ਹੈ। ਮਸ਼ਹੂਰ ਇਤਿਹਾਸਕਾਰ ਸਰ ਐਚ ਐਮ ਇਲੀਅਟ ਤੇ ਡੌਨ ਡੋਸਨ ਆਪਣੀ ਕਿਤਾਬ ਦੀ ਹਿਸਟਰੀ ਆਫ ਇੰਡੀਆ ਐਜ਼ ਟੋਲਡ ਬਾਏ ਇਟਸ ਓਨ ਹਿਸਟੋਰੀਅਨਸ ਦੇ ਵਿੱਚ ਲਿਖਦੇ ਨੇ ਜਿਵੇਂ ਹੀ ਨਾਦਰ ਸ਼ਾਹ ਦੇ 40,000 ਫੌਜੀ ਦਿੱਲੀ ਦੇ ਵਿੱਚ ਵੜਦੇ ਐ ਅਨਾਜ ਦੇ ਭਾਅ ਅਸਮਾਨ ਛੂਹਣ ਲੱਗ ਪੈਂਦੇ ਐ। ਜਦੋਂ ਨਾਦਰ ਸ਼ਾਹ ਦੇ ਫੌਜੀਆਂ ਨੇ ਭਾਅ ਤੈਅ ਕਰਨਾ ਚਾਹਿਆ ਤਾਂ ਉਨ੍ਹਾਂ ਤੇ ਦੁਕਾਨਦਾਰਾਂ ਦੇ ਦਰਮਿਆਨ ਝੜਪ ਹੋਈ। ਲੋਕਾਂ ਨੇ ਫੌਜੀਆਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੁਪਹਿਰ ਤੱਕ 900 ਫਾਰਸੀ ਫੌਜੀ ਮਾਰੇ ਜਾ ਚੁੱਕੇ ਸਨ। ਉਸ ਸਮੇਂ ਨਾਦਰ ਸ਼ਾਹ ਨੇ ਦਿੱਲੀ ਦੀ ਆਬਾਦੀ ਦੇ ਕਤਲੇਆਮ ਦਾ ਹੁਕਮ ਦੇ ਦਿੱਤਾ। ਕਤਲੇਆਮ ਸਵੇਰੇ 9 ਵਜੇ ਸ਼ੁਰੂ ਹੋਇਆ। ਸਭ ਤੋਂ ਜ਼ਿਆਦਾ ਲੋਕ ਲਾਲ ਕਿਲਾ, ਜਾਮਾ ਮਸਜਿਦ, ਦਰੀਬ ਅਤੇ ਚਾਂਦਨੀ ਚੌਂਕ ਦੇ ਇਲਾਕਿਆਂ ਦੇ ਵਿੱਚ ਮਾਰੇ ਗਏ। ਕੁੱਲ ਮਿਲਾ ਕੇ 3,000 ਲੋਕਾਂ ਦਾ ਕਤਲ ਹੋਇਆ। ਇੱਕ ਹੋਰ ਇਤਿਹਾਸਕਾਰ ਲਿਖਦੇ ਨੇ ਵਿਲੇਮ ਫਲੋਰ ਆਪਣੀ ਕਿਤਾਬ ਨਿਊ ਫੈਕਟਸ ਆਫ ਨਾਦਰ ਸ਼ਾਹਜ਼ ਇੰਡੀਆ ਕੈਂਪੇਨ ਉਹਦੇ ਵਿੱਚ ਉਹ ਦਰਜ ਕਰਦੇ ਕਿ ਮੁਹੰਮਦ ਸ਼ਾਹ ਦੇ ਸੈਨਾਪਤੀ ਨਿਜ਼ਾਮੁਲ ਮੁਲਕ ਬਿਨਾਂ ਪੱਗ ਦੇ ਨਾਦਰ ਸ਼ਾਹ ਦੇ ਸਾਹਮਣੇ ਆ ਗਏ। ਉਨ੍ਹਾਂ ਦੇ ਦੋਵੇਂ ਹੱਥ ਪਿਛਲੇ ਪਾਸੇ ਉਨ੍ਹਾਂ ਦੀ ਹੀ ਪੱਗ ਦੇ ਨਾਲ ਬੰਨੇ ਹੋਏ ਸਨ। ਉਨ੍ਹਾਂ ਨੇ ਨਾਦਰ ਸ਼ਾਹ ਸਾਹਮਣੇ ਗੋਡਿਆਂ ਭਾਰ ਬੈਠ ਕੇ ਕਿਹਾ ਕਿ ਦਿੱਲੀ ਦੇ ਲੋਕਾਂ ਤੋਂ ਬਦਲਾ ਲੈਣ ਦੀ ਬਜਾਏ ਉਹ ਉਨ੍ਹਾਂ ਤੋਂ ਆਪਣਾ ਬਦਲਾ ਲੈ ਲੈਣ। ਨਾਦਰ ਸ਼ਾਹ ਨੇ ਇਸ ਸ਼ਰਤ ਦੇ ਉੱਤੇ ਕਤਲੇਆਮ ਰੁਕਵਾਇਆ ਕਿ ਉਨ੍ਹਾਂ ਦੇ ਦਿੱਲੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੂੰ 100 ਕਰੋੜ ਰੁਪਏ ਦੇਣਗੇ। ਅਗਲੇ ਕੁਝ ਦਿਨਾਂ ਤੱਕ ਨਿਜ਼ਾਮੁਲ ਮੁਲਕ ਨੇ ਆਪਣੀ ਜਿਹੜੀ ਸੀ ਰਾਜਧਾਨੀ ਨੂੰ ਹੀ ਲੁੱਟ ਕੇ ਉਹ ਧਨ ਚੁਕਾ ਦਿੱਤਾ। ਸੰਖੇਪ ਦੇ ਵਿਚ ਇਕ ਪਲ ਦੇ ਵਿਚ 348 ਸਾਲਾਂ ਤੋਂ ਮੁਗਲਾਂ ਦੀ ਜਮ੍ਹਾਂ ਹੋਈ ਦੌਲਤ ਦਾ ਮਾਲਕ ਕੋਈ ਹੋਰ ਲੈ ਗਿਆ ਸੀ। ਉਸ ਤੋਂ ਬਾਅਦ ਨਾਦਰ ਸ਼ਾਹ ਦਾ ਦਸਤਾਰ ਬਦਲ ਕੇ ਕੋਹੇਨੂਰ ਹਥਿਆਉਣਾ ਬਣਦਾ ਹੈ, ਜੋ ਅੱਗੇ ਸੀਨ ਆਉਂਦਾ ਹੈ। ਵਿਲੀਅਮ ਡਾਲ ਰੇਪਲ ਅਤੇ ਅਨੀਤਾ ਆਨੰਦ ਨੇ ਕੋਹੇਨੂਰ ਦੇ ਇਤਿਹਾਸ ਨੂੰ ਖੰਗਾਲਣ ਦੇ ਵਿਚ ਬਹੁਤ ਮਿਹਨਤ ਕੀਤੀ ਹੈ। ਡਾਲ ਰੇਪਲ ਕਹਿੰਦੇ ਨੇ ਕਿ ਮੈਂ ਮੁਗਲ ਰਤਨਾ ਦੇ ਮਾਹਰਾਂ ਦੇ ਨਾਲ ਗੱਲਬਾਤ ਕਰਕੇ ਆਪਣੀ ਖੋਜ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਦੇ ਵਿਚੋਂ ਬਹੁਤਿਆਂ ਦੀ ਰਾਏ ਸੀ ਕਿ ਕੋਹੇਨੂਰ ਦੇ ਇਤਿਹਾਸ ਦੇ ਬਾਰੇ ਜੋ ਆਮ ਗੱਲਾਂ ਪ੍ਰਚਲਿਤ ਨੇ ਉਹ ਸਹੀ ਨਹੀਂ ਹਨ। ਨਾਦਰ ਸ਼ਾਹ ਦੇ ਕੋਲ ਜਾਣ ਤੋਂ ਬਾਅਦ ਹੀ ਕੋਹੇਨੂਰ ਤੇ ਪਹਿਲੀ ਵਾਰ ਲੋਕਾਂ ਦਾ ਧਿਆਨ ਗਿਆ ਸੀ। ਪੱਗ ਵੱਟ ਦੀ ਗੱਲ ਆਉਂਦੀ ਹੈ ਨਾ, ਇੱਥੋਂ ਸ਼ੁਰੂ ਹੁੰਦਾ ਕੰਮ ਅਸਲ ਚ। ਪੱਗ ਵੱਟ ਯਾਰ ਭਰਾ ਯਿਸ਼ੂ ਯੂ ਮੈਟਕਾਫ ਲਿਖਦਾ ਹੈ ਕਿ ਦਰਬਾਰ ਦੀ ਇੱਕ ਨਾਚੀ ਨੂਰ ਬਾਈ ਨੇ ਨਾਦਰ ਸ਼ਾਹ ਦੇ ਨਾਲ ਮੁਖਬਰੀ ਕੀਤੀ ਕਿ ਮੁਹੱਬਤ ਜਿਹੜਾ ਮੁਹੰਮਦ ਸ਼ਾਹ ਉਹਨੇ ਆਪਣੀ ਦਸਤਾਰ ਦੇ ਵਿਚ ਕੋਹੇਨੂਰ ਲੁਕੋ ਕੇ ਰੱਖਿਆ। ਨਾਦਰ ਸ਼ਾਹ ਨੇ ਇਹ ਸੁਣ ਕੇ ਮੁਹੰਮਦ ਸ਼ਾਹ ਨੂੰ ਕਿਹਾ ਕਿ ਆਓ ਦੋਸਤੀ ਦੀ ਖਾਤਰ ਅਸੀਂ ਆਪਣੀਆਂ ਪੱਗਾਂ ਆਪਸ ਦੇ ਵਿਚ ਬਦਲ ਲਈਏ, ਵਟਾ ਲਈਏ, ਪੱਗ ਵੱਟ ਯਾਰ ਬਣ ਜਾਈਏ। ਇਸ ਤਰ੍ਹਾਂ ਕੋਹੇਨੂਰ ਨਾਦਰ ਸ਼ਾਹ ਦੇ ਹੱਥ ਦੇ ਵਿਚ ਆਇਆ, ਮਤਲਬ ਕਿ ਜਦੋਂ ਪੱਗ ਵਟਾ ਲਈ, ਕਿਉਂਕਿ ਉਹ ਪੱਗ ਦੇ ਵਿਚ ਉਸਨੂੰ ਲੁਕੋ ਕੇ ਰੱਖਦਾ ਸੀ। ਜਦੋਂ ਉਸਨੇ ਪਹਿਲੀ ਵਾਰ ਕੋਹੇਨੂਰ ਨੂੰ ਦੇਖਿਆ ਨਾ ਤਾਂ ਦੇਖਦੇ ਹੀ ਰਹਿ ਗਿਆ। ਉਸੇ ਨੇ ਉਸਦਾ ਨਾਮ ਜਿਹੜਾ ਸੀ ਕੋਹੇਨੂਰ ਜਾਣੀ ਰੋਸ਼ਨੀ ਦਾ ਪਹਾੜ ਰੱਖਿਆ। ਫਿਰ ਦਿੱਲੀ ਦੀ ਲੁੱਟ ਜਿਹੜੀ ਸੀ ਅਫਗਾਨਿਸਤਾਨ ਲੈ ਜਾਣ ਦਾ ਬਹੁਤ ਦਿਲਚਸਪ ਬਿਆਨ ਫਾਰਸੀ ਇਤਿਹਾਸਕਾਰ ਮੁਹੰਮਦ ਕਾਜ਼ਿਮ ਮਾਰਵੀ ਨੇ ਆਪਣੀ ਕਿਤਾਬ ਆਲਮ ਆਰਾ ਏ ਨਾਦਰੀ ਦੇ ਵਿਚ ਲਿਖਿਆ। ਮਾਰਵੀ ਲਿਖਦੇ ਨੇ ਕਿ ਦਿੱਲੀ ਦੇ ਵਿਚ 57 ਦਿਨਾਂ ਤੱਕ ਰਹਿਣ ਤੋਂ ਬਾਅਦ 16 ਮਈ 1739 ਨੂੰ ਨਾਦਰ ਸ਼ਾਹ ਨੇ ਆਪਣੇ ਦੇਸ਼ ਦਾ ਜਿਹੜਾ ਰੁੱਖ ਕੀਤਾ। ਆਪਣੇ ਨਾਲ ਉਹ ਪੀੜੀਆਂ ਤੋਂ ਇਕੱਠੀਆਂ ਕੀਤੀ ਗਈ ਮੁਗਲਾਂ ਦੀ ਸਾਰੀ ਦੌਲਤ ਜਿਹੜੀ ਸੀ ਲੈ ਗਿਆ। ਉਸਦੀ ਸਭ ਤੋਂ ਵੱਡੀ ਲੁੱਟ ਸੀ ਤਖਤੇ ਤਾਊਸ, ਜਿਸ ਦੇ ਵਿਚ ਕੋਹੇਨੂਰ ਤੇ ਤੈਮੂਰ ਦੀ ਰੂਬੀ ਜੜੀ ਹੋਈ ਦੱਸੀ ਜਾਂਦੀ ਸੀ। ਲੁੱਟੇ ਗਏ ਸਾਰੇ ਖਜ਼ਾਨੇ ਨੂੰ 700 ਹਾਥੀਆਂ, 400 ਊਠਾਂ, 17,000 ਘੋੜਿਆਂ ਦੇ ਉੱਤੇ ਲੱਦ ਕੇ ਇਰਾਨ ਦੇ ਲਈ ਰਵਾਨਾ ਕੀਤਾ ਗਿਆ। ਜਦੋਂ ਪੂਰੀ ਫੌਜ ਚਨਾਬ ਦੇ ਪੁਲ ਤੋਂ ਨਿਕਲੀ ਤਾਂ ਹਰ ਸੈਨਿਕ ਦੀ ਤਲਾਸ਼ੀ ਲਈ ਗਈ। ਕਈ ਫੌਜੀਆਂ ਨੇ ਹੀਰੇ ਜਵਾਹਰਾਤ ਜ਼ਬਤ ਕੀਤੇ, ਜਾਣ ਦੇ ਡਰ ਤੋਂ ਉਨ੍ਹਾਂ ਨੂੰ ਜ਼ਮੀਨ ਦੇ ਵਿਚ ਗੱਡ ਦਿੱਤਾ। ਕੁਝ ਨੇ ਤਾਂ ਉਨ੍ਹਾਂ ਨੂੰ ਇਸ ਆਸ ਦੇ ਨਾਲ ਨਦੀ ਦੇ ਵਿਚ ਸੁੱਟ ਦਿੱਤਾ ਕਿ ਉਹ ਬਾਅਦ ਦੇ ਵਿਚ ਆ ਕੇ ਉਨ੍ਹਾਂ ਨੂੰ ਜਿਹੜਾ ਨਦੀ ਦੇ ਤਲ ਤੋਂ ਉਥੋਂ ਜਿਹੜਾ ਚੁੱਕ ਕੇ ਵਾਪਸ ਲੈ ਜਾਣਗੇ। ਫਿਰ 1813 ਦੇ ਵਿਚ ਕੋਹੇਨੂਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਦਾ ਹੈ। ਨਾਦਰ ਸ਼ਾਹ ਦੇ ਕੋਲ ਵੀ ਕੋਹੇਨੂਰ ਬਹੁਤ ਦਿਨਾਂ ਤੱਕ ਨਹੀਂ ਸੀ ਰਹਿ ਸਕਿਆ। ਸ਼ਾਹ ਦੇ ਕਤਲ ਤੋਂ ਬਾਅਦ ਇਹ ਹੀਰਾ ਉਨ੍ਹਾਂ ਦੇ ਅਫਗਾਨ ਅੰਗ ਰੱਖਿਅਕ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਆਉਂਦਾ ਹੈ ਤੇ ਕਈ ਹੱਥਾਂ ਤੋਂ ਹੁੰਦਾ ਹੋਇਆ 1813 ਦੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਿਆ ਹੱਥ ਲੱਗਦਾ ਹੈ। ਇਸੇ ਬਾਰੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਦੇ ਵਿਚ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਕੋਹੇਨੂਰ ਨੂੰ ਦੀਵਾਲੀ, ਦੁਸ਼ਹਿਰੇ ਤੇ ਵੱਡੇ ਤਿਉਹਾਰਾਂ ਮੌਕੇ ਆਪਣੀ ਬਾਂਹ ਦੇ ਵਿਚ ਬੰਨ ਕੇ ਨਿਕਲਦਾ ਸੀ। ਜਦੋਂ ਵੀ ਕੋਈ ਬਰਤਾਨਵੀ ਅਫਸਰ ਉਨ੍ਹਾਂ ਦੇ ਦਰਬਾਰ ਦੇ ਵਿਚ ਆਉਂਦਾ ਸੀ ਤਾਂ ਉਸ ਨੂੰ ਇਹ ਹੀਰਾ ਖਾਸ ਤੌਰ ਦੇ ਉੱਤੇ ਦਿਖਾਇਆ ਜਾਂਦਾ। ਜਦੋਂ ਵੀ ਉਹ ਮੁਲਤਾਨ, ਪੇਸ਼ਾਵਰ ਜਾਂ ਦੂਜੇ ਸ਼ਹਿਰਾਂ ਦੇ ਦੌਰੇ ਦੇ ਉੱਤੇ ਜਾਂਦੇ ਤਾਂ ਕੋਹੇਨੂਰ ਉਨ੍ਹਾਂ ਦੇ ਨਾਲ ਹੀ ਜਾਂਦਾ ਸੀ। ਐਂਗਲੋ ਸਿੱਖ ਲੜਾਈ ਦੇ ਵਿਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਕੋਹੇਨੂਰ ਉਨ੍ਹਾਂ ਦੇ ਹੱਥ ਦੇ ਵਿਚ ਲੱਗਿਆ। 1839 ਦੇ ਵਿਚ ਰਣਜੀਤ ਸਿੰਘ ਦੀ ਮੌਤ ਹੋਈ, ਜਿਹੜਾ ਸਖ਼ਤ ਸੱਤਾ ਸੰਘਰਸ਼ ਤੋਂ ਬਾਅਦ 1843 ਦੇ ਵਿਚ 5 ਸਾਲਾਂ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾ ਦਿੱਤਾ ਗਿਆ। ਪਰ ਦੂਜੀ ਐਂਗਲੋ ਸਿੱਖ ਜੰਗ ਦੇ ਵਿਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਾਮਰਾਜ ਅਤੇ ਕੋਹੇਨੂਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਲੀਪ ਸਿੰਘ ਨੂੰ ਉਨ੍ਹਾਂ ਦੀ ਮਾਂ ਤੋਂ ਅਲੱਗ ਕਰਕੇ ਇਕ ਅੰਗਰੇਜ਼ ਜੋੜੇ ਦੇ ਨਾਲ ਰਹਿਣ ਲਈ ਫਤਿਹਗੜ੍ਹ ਕਿਲੇ ਦੇ ਵਿਚ ਭੇਜ ਦਿੱਤਾ ਗਿਆ ਤੇ ਲਾਰਡ ਡਲਹੌਜੀ ਖੁਦ ਕੋਹੇਨੂਰ ਲੈਣ ਲਾਹੌਰ ਆਇਆ। ਕਿਲਾ ਲਾਹੌਰ ਦਾ ਕਿਲਾ, ਉਥੋਂ ਦੇ ਤੋਸ਼ੇਖਾਨੇ ਤੋਂ ਹੀਰਿਆਂ ਨੂੰ ਕਢਵਾ ਕੇ ਡਲਹੌਜੀ ਦੇ ਹੱਥਾਂ ਦੇ ਵਿਚ ਰੱਖਿਆ ਗਿਆ। ਉਸ ਸਮੇਂ ਉਸਦਾ ਵਜ਼ਨ 190.3 ਕੈਰਟ ਸੀ। ਲਾਰਡ ਡਲਹੌਜੀ ਨੇ ਕੋਹੇਨੂਰ ਨੂੰ ਪਾਣੀ ਦੇ ਜਹਾਜ਼ ਮੇਡੀਆ ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਭੇਜਣ ਦਾ ਫੈਸਲਾ ਲਿਆ ਤੇ ਉਸ ਜਹਾਜ਼ ਨੂੰ ਰਸਤੇ ਦੇ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਕੋਹੇਨੂਰ ਲੈ ਜਾਣ ਵਾਲਾ ਜਹਾਜ਼ ਜਿਹੜਾ ਸੀ ਮੁਸੀਬਤਾਂ ਦੇ ਵਿਚ ਫਸਿਆ। ਕੋਹੇਨੂਰ ਦਾ ਸਟੋਰੀ ਆਫ ਵਰਲਡ ਮੋਸਟ ਇਨਫੇਮਸ ਡਾਇਮੰਡ ਦੇ ਸਹਿ ਲੇਖਕ ਅਨੀਤਾ ਆਨੰਦ ਦੱਸਦੇ ਹੈ ਕਿ ਜਦੋਂ ਕੋਹੇ ਨੂਰ ਨੂੰ ਜਹਾਜ਼ ਤੇ ਚੜਾਇਆ ਗਿਆ ਤਾਂ ਜਹਾਜ਼ ਦੇ ਚਾਲਕਾਂ ਨੂੰ ਇਸਦੀ ਭਣਕ ਵੀ ਨਹੀਂ ਪੈਣ ਦਿੱਤੀ ਗਈ ਕਿ ਉਹ ਆਪਣੇ ਨਾਲ ਕੀ ਲੈ ਕੇ ਜਾ ਰਹੇ ਹੈ। ਮੀਡੀਆ ਨਾਮ ਦੇ ਇਸ ਜਹਾਜ਼ ਦੇ ਇੰਗਲੈਂਡ ਰਵਾਨਾ ਹੋਣ ਤੋਂ ਇੱਕ ਦੋ ਹਫ਼ਤਿਆਂ ਤੱਕ ਤਾਂ ਕੋਈ ਸਮੱਸਿਆ ਨਹੀਂ ਆਈ, ਪਰ ਫਿਰ ਕੁਝ ਲੋਕ ਬਿਮਾਰ ਹੋਣ ਲੱਗ ਪਏ ਤੇ ਜਹਾਜ਼ ਤੇ ਹੈਜਾ ਫੈਲ ਗਿਆ। ਜਹਾਜ਼ ਦੇ ਕਪਤਾਨ ਨੇ ਚਾਲਕਾਂ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਕਿਉਂਕਿ ਮੋਰੀਸ਼ੀਅਸ ਆਉਣ ਵਾਲਾ ਹੈ। ਚਲੋ ਇਹ ਤਾਂ ਮਿੱਥਾਂ ਨੇ ਚੀਜ਼ਾਂ ਦੀਆਂ, ਤੇ ਭਾਈ ਉਹਦਾ ਅਸਰ ਹੁੰਦਾ ਹੈ ਜਾਂ ਇਹਨਾਂ ਚੀਜ਼ਾਂ ਦਾ, ਪਰ ਮੈਂ ਨਹੀਂ ਇਸ ਚੀਜ਼ 'ਚ ਬਿਲੀਵ ਕਰਦਾ। ਤੇ ਪਰ ਜਿਹੜਾ ਉਸ ਸਮੇਂ ਕਿਹੜਾ ਡਾਕਟਰੀ ਸਹਾਇਤਾ ਜਾਂ ਇੰਨਾ ਕੁਝ ਸੀਗਾ, ਪਾਣੀ ਦੇ ਵਿੱਚ ਰਹਿਣਾ ਚਾਰ ਚਾਰ ਮਹੀਨੇ, ਮਤਲਬ ਕਿ ਲੱਗ ਜਾਂਦੇ ਸੀ ਇੰਡੀਆ ਤੋਂ ਆਉਣ ਨੂੰ 6-6 ਮਹੀਨੇ ਜਹਾਜ਼ ਰਾਹੀਂ, ਤੇ ਉਹ ਸਫ਼ਰ ਲੰਬੇ ਸੀਗੇ, ਉੱਥੇ ਹੀ ਖਾਣਾ ਪੀਣਾ, ਉੱਥੇ ਸਾਰਾ ਕੁਝ ਕਰਨਾ, ਤੇ ਉਹ ਬਿਮਾਰੀਆਂ ਫੈਲਣੀਆਂ ਆਮ ਹੀ ਗੱਲ ਸੀ ਉਹਨਾਂ ਸਮਿਆਂ ਦੇ ਵਿੱਚ, ਪਰ ਉਹਨੂੰ ਜਿਹੜਾ ਇਹਦੇ ਨਾਲ ਲਾ ਲਿਆ ਪਈ ਹੀਰੇ ਦਾ ਅਸਰ ਹੋ ਗਿਆ। ਉੱਥੇ ਸਾਨੂੰ ਦਵਾਈ ਅਤੇ ਖਾਣਾ ਮਿਲੇਗਾ ਅਤੇ ਸਭ ਕੁਝ ਠੀਕ ਕਹਿੰਦੇ ਹੋ ਜਾਏਗਾ ਮੋਰੀਸ਼ੀਅਸ। ਪਰ ਜਦੋਂ ਜਹਾਜ਼ ਮੋਰੀਸ਼ੀਅਸ ਪਹੁੰਚਣ ਵਾਲਾ ਸੀ ਤੇ ਉੱਥੋਂ ਦੇ ਲੋਕਾਂ ਤੱਕ ਜਹਾਜ਼ ਦੇ ਵਿੱਚ ਬਿਮਾਰ ਲੋਕਾਂ ਬਾਰੇ ਖ਼ਬਰ ਪਹੁੰਚ ਗਈ। ਉਹਨਾਂ ਨੇ ਧਮਕੀ ਦਿੱਤੀ ਕਿ ਜੇ ਜਹਾਜ਼ ਤੱਟ ਦੇ ਨੇੜੇ ਵੀ ਪਹੁੰਚਿਆ ਨਾ ਤਾਂ ਉਹ ਇਸ ਨੂੰ ਤੋਪਾਂ ਦੇ ਨਾਲ ਉਡਾ ਦੇਣਗੇ। ਮਤਲਬ ਕਿ ਜਿੱਦਾਂ ਹੁਣ ਪਿੱਛੇ ਜੇ ਵੀ ਆ ਜੋ ਚੂਹਿਆਂ ਦੇ ਨਾਲ ਜੋ ਕੁਝ ਵਾਪਰਿਆ, ਲਗਜ਼ਰੀ ਜਿਹੜਾ ਸ਼ਿਪ ਸੀਗਾ ਉਹਦੇ ਵਿੱਚ ਜੋ ਮੌਤਾਂ ਹੋਈਆਂ ਨੇ ਜਾਂ ਜੋ ਕੁਝ ਵੀ ਉੱਥੇ ਹੈਪਨਡ ਹੋਇਆ, ਵਾਇਰਸ ਫੈਲਿਆ, ਇੱਦਾਂ ਦਾ ਮਾਹੌਲ ਉੱਥੇ ਜਹਾਜ਼ 'ਚ ਸੀ ਇੰਗਲੈਂਡ ਦੇ ਵਿੱਚ, ਉਦੋਂ ਇੰਗਲੈਂਡ ਦੇ ਜਹਾਜ਼ 'ਚ ਚਾਲਕ ਦਲ ਜੋ ਹੈਜਾ ਫੈਲਣ ਤੋਂ ਬਾਅਦ ਬਹੁਤ ਮੁਸ਼ਕਲ ਦੇ ਵਿੱਚ ਆ ਗਿਆ ਸੀ, ਇਹੀ ਮਨਾਉਂਦਾ ਰਿਹਾ ਕਿ ਉਹ ਕਿਸੇ ਤਰੀਕੇ ਇੰਗਲੈਂਡ ਪਹੁੰਚ ਜਾਣਗੇ। ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਵੱਡੀ ਸਮੁੰਦਰੀ ਤੂਫਾਨ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਨੇ ਜਹਾਜ਼ ਨੂੰ ਤਕਰੀਬਨ 2 ਹਿੱਸਿਆਂ ਦੇ ਵਿੱਚ ਤੋੜ ਦਿੱਤਾ। ਜਦੋਂ ਇੰਗਲੈਂਡ ਪਹੁੰਚੇ ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਆਪਣੇ ਨਾਲ ਜਿਹੜਾ ਕੋਹੇਨੂਰ ਲਿਆ ਰਹੇ ਸਨ, ਜਹਾਜ਼ ਜਿਹੜੇ ਚਲਾਉਂਦੇ ਸੀ ਜਾਂ ਕਾਮੇ ਸੀ ਉਹਨਾਂ ਨੂੰ ਪਤਾ ਲੱਗਿਆ। ਸ਼ਾਇਦ ਇਸੇ ਕਾਰਨ ਉਹਨਾਂ ਨੂੰ ਇੰਨੀਆਂ ਕਹਿੰਦੇ ਅਖਵਾਈਆਂ ਦਾ ਸਾਹਮਣਾ ਕਰਨਾ ਪਿਆ। ਲੰਡਨ ਦੇ ਵਿੱਚ ਕੋਹੇਨੂਰ ਦਾ ਸ਼ਾਨਦਾਰ ਸਵਾਗਤ ਹੋਇਆ। ਜਦੋਂ ਕੋਹੇਨੂਰ ਲੰਡਨ ਪਹੁੰਚਿਆ ਤਾਂ ਉਸ ਨੂੰ ਕ੍ਰਿਸਟਲ ਪੈਲਸ ਦੇ ਵਿੱਚ ਬਰਤਾਨਵੀ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਵਿਲੀਅਮ ਕਹਿੰਦੇ ਨੇ ਕਿ ਕੋਹੇਨੂਰ ਨੂੰ ਬਰਤਾਨੀਆ ਲੈ ਜਾਣ ਦੇ 3 ਸਾਲ ਬਾਅਦ ਉਸਦੀ ਨੁਮਾਇਸ਼ ਕੀਤੀ ਗਈ। ਦਿ ਟਾਈਮਜ਼ ਨੇ ਲਿਖਿਆ ਕਿ ਲੰਡਨ ਦੇ ਵਿੱਚ ਇਸ ਤੋਂ ਪਹਿਲਾਂ ਲੋਕਾਂ ਦਾ ਇੰਨਾ ਵੱਡਾ ਇਕੱਠ ਕਦੇ ਨਹੀਂ ਦੇਖਿਆ ਗਿਆ ਸੀ। ਪ੍ਰਦਰਸ਼ਨੀ ਜਦੋਂ ਸ਼ੁਰੂ ਹੋਈ ਤਾਂ ਲਗਾਤਾਰ ਬੂੰਦਾਬਾਰੀ ਬੰਦੀ ਹੋ ਰਹੀ ਸੀ, ਕਿਉਂਕਿ ਇੰਗਲੈਂਡ ਦਾ ਮੌਸਮ ਇੱਦਾਂ ਦਾ ਹਰ ਵੇਲੇ ਮੀਂਹ ਪੈਂਦਾ ਰਹਿੰਦਾ ਤਕਰੀਬਨ। ਜਦੋਂ ਲੋਕ ਪ੍ਰਦਰਸ਼ਨੀ ਦੇ ਦਰਵਾਜ਼ੇ ਦੇ ਉੱਤੇ ਪਹੁੰਚੇ ਤਾਂ ਲੋਕਾਂ ਨੂੰ ਅੰਦਰ ਵੜਨ ਦੇ ਲਈ ਘੰਟਿਆਂ ਤੱਕ ਲਾਈਨ ਦੇ ਵਿੱਚ ਲੱਗਣਾ ਪਿਆ। ਇਹ ਹੀਰਾ ਪੂਰਬ ਦੇ ਵਿੱਚ ਬਰਤਾਨਵੀ ਸ਼ਾਸਨ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਤੇ ਬਰਤਾਨਵੀ ਬਰਤਾਨੀਆ ਦੀ ਫੌਜੀ ਤਾਕਤ ਦੇ ਵੱਧਦੇ ਅਸਰ ਨੂੰ ਵੀ ਦਿਖਾਉਂਦਾ ਸੀ। ਦਲੀਪ ਸਿੰਘ ਨੇ ਕੋਹੇਨੂਰ ਰਾਣੀ ਵਿਕਟੋਰੀਆ ਨੂੰ ਭੇਂਟ ਕਰ ਦਿੱਤਾ, ਮਹਾਰਾਣੀ ਵਿਕਟੋਰੀਆ ਦੇ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਰਾਣੀ ਇਸ ਦੇ ਲਈ ਤਿਆਰ ਵੀ ਹੋ ਗਈ। ਉੱਥੇ ਹੀ ਦਲੀਪ ਸਿੰਘ ਨੇ ਰਾਣੀ ਵਿਕਟੋਰੀਆ ਦੇ ਕੋਲ ਰੱਖੇ ਕੋਹੇਨੂਰ ਹੀਰੇ ਨੂੰ ਉਨ੍ਹਾਂ ਨੂੰ ਭੇਂਟ ਕਰਤਾ। ਅਨੀਤਾ ਆਨੰਦ ਦੱਸਦੇ ਨੇ ਕਿ ਰਾਣੀ ਵਿਕਟੋਰੀਆ ਨੂੰ ਹਮੇਸ਼ਾ ਬੁਰਾ ਲੱਗਦਾ ਸੀ ਕਿ ਉਨ੍ਹਾਂ ਦੀ ਹਕੂਮਤ ਨੇ ਜੋ ਇੱਕ ਬੱਚੇ ਦੇ ਨਾਲ ਕੀਤਾ ਸੀ ਉਹ ਦਲੀਪ ਸਿੰਘ ਨੂੰ ਦਿਲ ਤੋਂ ਚਾਹੁੰਦੀ ਸੀ। ਇਸ ਦੇ ਲਈ ਉਨ੍ਹਾਂ ਨੂੰ ਦਲੀਪ ਸਿੰਘ ਦੇ ਨਾਲ ਜਿਹੜਾ ਵਿਹਾਰ ਸੀਗਾ ਉੱਤੇ ਦੁੱਖ ਸੀਗਾ, ਪਰ ਉਹ ਤਾਂ ਆਪਣੇ ਆਪ ਨੂੰ ਦਲੀਪ ਸਿੰਘ ਵੀ ਕਹਿੰਦਾ ਸੀ ਇੱਕ ਵਫ਼ਾਦਾਰ ਮੈਂ ਤੁਹਾਡਾ ਭਾਈ। ਹਾਲਾਂਕਿ ਕੋਹੇਨੂਰ ਉਨ੍ਹਾਂ ਦੇ ਕੋਲ 2 ਸਾਲ ਪਹਿਲਾਂ ਪਹੁੰਚ ਚੁੱਕਿਆ ਸੀ, ਪਰ ਉਨ੍ਹਾਂ ਨੇ ਉਸ ਨੂੰ ਜਨਤਕ ਤੌਰ ਦੇ ਉੱਤੇ ਕਦੇ ਨਹੀਂ ਸੀ ਪਹਿਨਿਆ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਦਲੀਪ ਨੇ ਇਸ ਨੂੰ ਜਿਹੜਾ ਦੇਖਿਆ ਤਾਂ ਉਹ ਉਨ੍ਹਾਂ ਦੇ ਬਾਰੇ ਕੀ ਸੋਚੇਗਾ। ਉਸ ਜ਼ਮਾਨੇ ਦੇ ਵਿੱਚ ਇੱਕ ਮਸ਼ਹੂਰ ਚਿੱਤਰਕਾਰ ਫਰਾਜ਼ ਜ਼ੇਵਰ ਇੰਟਰ ਹਾਲਟਰ ਹੋਇਆ ਕਰਦੇ ਸਨ। ਰਾਣੀ ਨੇ ਉਨ੍ਹਾਂ ਨੂੰ ਦਲੀਪ ਦਾ ਜਿਹੜਾ ਸੀ ਇੱਕ ਚਿੱਤਰ ਬਣਾਉਣ ਦੇ ਲਈ ਕਿਹਾ। ਆਪਣੇ ਅਕਾਲ ਸਹਾਏ ਹਰਜੀਤ ਅਟਵਾਲ ਜੀ ਦੀ ਜਿਹੜਾ ਨਾਵਲ ਹੈ, ਕਿਤਾਬ ਹੈ, ਉਹਦੇ ਵਿੱਚ ਇਹਦਾ ਜ਼ਿਕਰ ਵੀ ਆਉਂਦਾ ਚੀਜ਼ਾਂ ਦਾ, ਜਿਸ ਨੂੰ ਉਹ ਆਪਣੇ ਮਹਿਲ ਦੇ ਵਿੱਚ ਲਗਾਉਣਾ ਚਾਹੁੰਦੀ ਸੀ। ਜਦੋਂ ਦਲੀਪ ਸਿੰਘ ਬਕਿੰਗਮ ਪੈਲਸ ਦੇ ਵਾਈਟ ਡਰਾਇੰਗ ਰੂਮ ਦੇ ਵਿੱਚ ਮੰਚ ਦੇ ਉੱਤੇ ਖੜੇ ਹੋਏ ਤੇ ਆਪਣਾ ਚਿੱਤਰ ਬਣਵਾ ਰਹੇ ਸਨ ਤਾਂ ਰਾਣੀ ਨੇ ਇੱਕ ਸੈਨਿਕ ਨੂੰ ਸੱਦ ਕੇ ਇੱਕ ਬਕਸਾ ਲਿਆਉਣ ਨੂੰ ਕਿਹਾ ਜਿਸਦੇ ਵਿੱਚ ਕੋਹੇਨੂਰ ਰੱਖਿਆ ਹੋਇਆ ਸੀ। ਉਨ੍ਹਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦੀ ਹਾਂ। ਦਲੀਪ ਸਿੰਘ ਨੇ ਕੋਹੇਨੂਰ ਦੇਖਦੇ ਹੀ ਆਪਣੇ ਹੱਥਾਂ ਦੇ ਵਿੱਚ ਚੁੱਕ ਲਿਆ। ਉਸ ਨੂੰ ਉਨ੍ਹਾਂ ਨੇ ਖਿੜਕੀ ਦੇ ਕੋਲ ਲਿਜਾ ਕੇ ਧੁੱਪ ਦੇ ਵਿੱਚ ਦੇਖਿਆ ਤੇ ਉਸ ਸਮੇਂ ਤੱਕ ਉਸ ਕੋਹੇਨੂਰ ਦੀ ਸ਼ਕਲ ਬਦਲ ਚੁੱਕੀ ਸੀ, ਉਸ ਨੂੰ ਕੱਟਿਆ ਜਾ ਚੁੱਕਿਆ ਸੀ। ਹੁਣ ਇਹ ਉਹ ਕੋਹੇਨੂਰ ਨਹੀਂ ਸੀ ਰਿਹਾ ਜਿਸ ਨੂੰ ਦਲੀਪ ਸਿੰਘ ਉਸ ਸਮੇਂ ਪਹਿਨਿਆ ਕਰਦੇ ਸਨ ਜਦੋਂ ਪੰਜਾਬ ਦੇ ਮਹਾਰਾਜਾ ਹੋਇਆ ਕਰਦੇ ਸੀ। ਥੋੜੀ ਦੇਰ ਤੱਕ ਕੋਹੇਨੂਰ ਦੇਖਣ ਤੋਂ ਬਾਅਦ ਦਲੀਪ ਸਿੰਘ ਨੇ ਮਹਾਰਾਣੀ ਨੂੰ ਕਿਹਾ, ਯੂਅਰ ਮੈਜਿਸਟੀ, ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਹ ਹੀਰਾ ਤੁਹਾਨੂੰ ਤੋਹਫੇ ਦੇ ਵਿੱਚ ਦੇਵਾਂ। ਵਿਕਟੋਰੀਆ ਨੇ ਉਹ ਹੀਰਾ ਉਨ੍ਹਾਂ ਤੋਂ ਲਿਆ ਤੇ ਆਪਣੀ ਮੌਤ ਤੱਕ ਲਗਾਤਾਰ ਉਸ ਨੂੰ ਪਹਿਨੀ ਰੱਖਿਆ। ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਜਿਹੜਾ ਭਾਰਤ ਪਹੁੰਚਿਆ, ਜਦੋਂ ਨੇਪਾਲ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਰਾਣੀ ਜਿੰਦਾ ਉਸ ਸਮੇਂ ਨੇਪਾਲ ਦੇ ਵਿੱਚ ਰਹਿ ਰਹੇ ਸਨ। ਉਹਨਾਂ ਨੂੰ ਆਪਣੇ ਬੇਟੇ ਦੇ ਨਾਲ ਮਿਲਾਉਣ ਦੇ ਲਈ ਕਲਕੱਤਾ ਲਿਆਂਦਾ ਜਾਂਦਾ ਹੈ ਤੇ ਉਸ ਸਮੇਂ ਡਰ ਵੀ ਸੀ ਕਿ ਭਾਈ ਲੋਕ ਜਿਹੜੇ ਨੇ ਲੋਕਾਂ ਨੂੰ ਦੂਰ ਰੱਖਿਆ ਗਿਆ ਉਹਦੇ ਕੋਲੋਂ ਕਿ ਦਲੀਪ ਸਿੰਘ ਦੇ ਨਾਲ ਲੋਕ ਰਲ ਕੇ, ਕਿਉਂਕਿ ਉਹ ਰੂਸ ਤੋਂ ਜਾਂ ਆਪਣੇ ਆਇਰਿਸ਼ ਲੋਕਾਂ ਦੇ ਨਾਲ ਰਾਬਤੇ ਦੇ ਵਿੱਚ ਸੀਗਾ ਕਿ ਇੰਡੀਆ ਦੇ ਵਿੱਚ ਲੋਕ ਮੇਰੇ ਨਾਲ ਖੜਨਗੇ ਤੇ ਮੈਂ ਬਗਾਵਤ ਕਰੂੰਗਾ, ਜਦੋਂ ਕਹਿੰਦਾ ਕਿ ਮੈਂ ਇਹਨਾਂ ਨੂੰ ਭਜਾਵਾਂਗਾ ਸਭ ਨੂੰ ਫਿਰ ਇੱਥੋਂ। ਅਨੀਤਾ ਆਨੰਦ ਦੱਸਦੇ ਨੇ ਕਿ ਦਲੀਪ ਉੱਥੇ ਪਹਿਲਾਂ ਤੋਂ ਹੀ ਪਹੁੰਚੇ ਹੋਏ ਸਨ। ਰਾਣੀ ਜਿੰਦਾ ਕੌਰ ਜਿਹੜੀ ਸੀ ਉਹਨੂੰ ਉਹਨਾਂ ਸਾਹਮਣੇ ਲਿਆਂਦਾ ਗਿਆ ਆਪਣੇ ਦਲੀਪ ਸਿੰਘ ਨੂੰ, ਤੇ ਜਿੰਦਾ ਨੇ ਕਿਹਾ ਕਿ ਹੁਣ ਕਦੀ ਵੀ ਉਹਨਾਂ ਦਾ ਸਾਥ ਨਹੀਂ ਛੱਡਣਗੇ, ਉਹ ਜਿੱਥੇ ਵੀ ਜਾਣਗੇ ਉਹ ਜਿੰਦਾ ਨੂੰ ਜਿਹੜਾ ਉਹਦੇ ਨਾਲ ਜਾਣਗੇ। ਤੇ ਉਸ ਸਮੇਂ ਤੱਕ ਜਿੰਦਾ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਸਨ, ਜਦੋਂ ਉਹ ਹੱਥ ਲਾ ਕੇ ਪਲੋਸ ਕੇ ਦੇਖਦੀ ਹੈ ਕਿ ਕਿਤੇ ਤੂੰ ਬਾਲ ਤਾਂ ਨਹੀਂ ਕਟਵਾ ਦਿੱਤੇ। ਜਦੋਂ ਦਲੀਪ ਸਿੰਘ ਦੇ ਸਿਰ ਦੇ ਉੱਤੇ ਹੱਥ ਫੇਰਿਆ ਤਾਂ ਉਹਨਾਂ ਨੂੰ ਝਟਕਾ ਲੱਗਿਆ ਕਿ ਦਲੀਪ ਸਿੰਘ ਨੇ ਆਪਣੇ ਵਾਲ ਕਟਵਾ ਦਿੱਤੇ ਸਨ। ਦੁੱਖ ਦੇ ਵਿੱਚ ਉਹਨਾਂ ਦੀ ਚੀਕ ਨਿਕਲੀ ਤੇ ਉਸੇ ਸਮੇਂ ਹੀ ਕੁਝ ਸਿੱਖ ਸੈਨਿਕ ਓਪੀਅਮ ਵਾਰ ਦੇ ਵਿੱਚ ਹਿੱਸਾ ਲੈ ਕੇ ਚੀਨ ਤੋਂ ਵਾਪਸ ਆ ਰਹੇ ਸਨ, ਜਾਣੀ ਕਿ ਅਫੀਮ ਦੀ ਜਿਹੜੀ ਹੈ ਜੰਗ ਚੱਲ ਰਹੀ ਸੀ ਚੀਨ ਦੇ ਨਾਲ ਉਸ ਸਮਿਆਂ ਦੇ ਵਿੱਚ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਜਿੰਦਾ ਕਲਕੱਤਾ ਪਹੁੰਚੀ ਹੋਈ ਹੈ ਤਾਂ ਉਹ ਸਪੇਸ ਹੋਟਲ ਦੇ ਬਾਹਰ ਪਹੁੰਚ ਗਏ ਤੇ ਜਿੱਥੇ ਜਿੰਦਾ ਆਪਣੇ ਬੇਟੇ ਦਲੀਪ ਨੂੰ ਮਿਲ ਰਹੀ ਸੀ। ਉਹਨਾਂ ਨੇ ਜ਼ੋਰ ਜ਼ੋਰ ਦੇ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਬੋਲੇ ਸੋ ਨਿਆਲ ਸਤਿ ਸ੍ਰੀ ਅਕਾਲ ਕਿਹਾ। ਇਸ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਦੋਵਾਂ ਮਾਂ ਬੇਟੇ ਨੂੰ ਪਾਣੀ ਦੇ ਜਹਾਜ਼ ਦੇ ਵਿੱਚ ਬਿਠਾ ਕੇ ਇੰਗਲੈਂਡ ਲਈ ਜਿਹੜਾ ਸੀ ਰਵਾਨਾ ਕਰ ਦਿੱਤਾ। ਦਲੀਪ ਸਿੰਘ ਦਾ ਰਾਣੀ ਵਿਕਟੋਰੀਆ ਦੇ ਨਾਲ ਜਿਹੜਾ ਮਨ ਖੱਟਾ ਹੋਇਆ। ਦਲੀਪ ਸਿੰਘ ਹੌਲੀ ਹੌਲੀ ਰਾਣੀ ਵਿਕਟੋਰੀਆ ਦੇ ਖਿਲਾਫ਼ ਹੁੰਦੇ ਚਲੇ ਗਏ। ਉਹਨਾਂ ਨੂੰ ਲੱਗਣ ਲੱਗ ਪਿਆ ਕਿ ਉਹਨਾਂ ਨੇ ਦਲੀਪ ਸਿੰਘ ਦੇ ਨਾਲ ਬੇਇਨਸਾਫ਼ੀ ਕੀਤੀ ਹੈ। ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਉਹ ਆਪਣੇ ਪੁਰਾਣੇ ਸਾਮਰਾਜ ਨੂੰ ਦੁਬਾਰਾ ਜਿੱਤਣਗੇ। ਉਹ ਭਾਰਤ ਦੇ ਲਈ ਰਵਾਨਾ ਵੀ ਹੋਏ ਪਰ ਆਦੇਨ ਤੋਂ ਜਿਹੜਾ ਸੀ ਅੱਗੇ ਨਹੀਂ ਵੱਧ ਸਕੇ। 21 ਅਪ੍ਰੈਲ 1886 ਨੂੰ ਉਹਨਾਂ ਤੇ ਪਰਿਵਾਰ ਨੂੰ ਪੋਰਟ ਸਈਦ ਦੇ ਵਿੱਚ ਜਿਹੜਾ ਸੀ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਦੇ ਵਿੱਚ ਉਹਨਾਂ ਨੂੰ ਛੱਡਿਆ ਗਿਆ ਪਰ ਉਹਨਾਂ ਦਾ ਸਭ ਕੁਝ ਖੋਹ ਲਿਆ ਗਿਆ ਉਹਨਾਂ ਤੋਂ, ਜੋ ਉੱਥੇ ਪੈਲਸ ਦਿੱਤਾ ਸੀ ਇੰਗਲੈਂਡ ਦੇ ਵਿੱਚ ਤੇ ਜੋ ਫਿਰ ਉਹਨਾਂ ਨੂੰ ਬਾਰ ਦੇ ਵਿੱਚ ਫਿਰ ਘੁੰਮਦੇ ਫਿਰਦੇ ਰਹੇ, ਫਿਰ ਆਲੇ ਦੁਆਲੇ ਕਿਰਾਏ ਦੇ ਉੱਤੇ ਰਹਿੰਦੇ ਰਹੇ ਤੇ ਉੱਥੇ ਤਿੱਤਰ ਮਾਰਨ ਦੇ ਲਈ ਪਹਿਲਾਂ ਆਪਣੇ ਜਿਹੜਾ ਇਹਨਾਂ ਨੂੰ ਦਿੱਤੀ ਹੋਈ ਸੀ ਜਗ੍ਹਾ ਕਿਲਾ ਜਾਂ ਜਿਹੜੀ ਵੀ ਜਗ੍ਹਾ ਦਿੱਤੀ ਸੀ ਉੱਥੇ ਸ਼ਿਕਾਰ ਖਡਾਉਂਦੇ ਰਹੇ, ਉੱਤੋਂ ਇਨਕਮ ਇਕੱਠੀ ਕਰਦੇ ਰਹੇ। 21 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਬਹੁਤ ਹੀ ਮਾਮੂਲੀ ਹੋਟਲ ਦੇ ਵਿੱਚ ਉਹਨਾਂ ਦੀ ਲਾਸ਼ ਮਿਲਦੀ ਹੈ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਹਮੇਸ਼ਾ ਲਈ ਖਤਮ ਜਿਹੜਾ ਖੋਹ ਲਿਆ ਗਿਆ। 21 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਬਹੁਤ ਹੀ ਮਾਮੂਲੀ ਹੋਟਲ ਦੇ ਵਿੱਚ ਉਹਨਾਂ ਦੀ ਲਾਸ਼ ਮਿਲੀ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਕੋਈ ਸ਼ਖਸ ਨਹੀਂ ਸੀ ਦਿਖਿਆ। ਕੋਹੇਨੂਰ ਟਾਵਰ ਆਫ ਲੰਡਨ ਦੇ ਵਿੱਚ ਮੌਜੂਦ ਹੈ। ਮਹਾਰਾਣੀ ਤੋਂ ਬਾਅਦ ਉਹਨਾਂ ਨੇ ਬੇਟੇ ਮਹਾਰਾਜਾ ਐਡਵਰਡ 7ਵੇਂ ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਨਹੀਂ ਲਗਾਇਆ, ਪਰ ਉਹਨਾਂ ਦੀ ਪਤਨੀ ਮਹਾਰਾਣੀ ਅਲੈਗਜ਼ੈਂਡਰਾ ਦੇ ਤਾਜ ਦੇ ਵਿੱਚ ਕੋਹੇਨੂਰ ਨੂੰ ਜਗ੍ਹਾ ਮਿਲੀ। ਕੋਹੇਨੂਰ ਦੇ ਨਾਲ ਇੱਕ ਅੰਧ ਵਿਸ਼ਵਾਸ ਫੈਲ ਗਿਆ ਕਿ ਜੋ ਕੋਈ ਪੁਰਸ਼ ਉਸ ਨੂੰ ਹੱਥ ਲਗਾਏਗਾ ਉਹ ਉਸ ਨੂੰ ਬਰਬਾਦ ਕਰ ਦੇਵੇਗਾ, ਪਰ ਔਰਤਾਂ ਦੇ ਇਸ ਨੂੰ ਪਹਿਨਣ ਦੇ ਵਿੱਚ ਕੋਈ ਦਿੱਕਤ ਨਹੀਂ ਸੀ। ਕਿਆ ਬਾਤ ਹੈ। ਬਾਅਦ ਦੇ ਵਿੱਚ ਭਵਿੱਖ ਦੇ ਰਾਜਾ ਜਾਰਜ 5ਵੇਂ ਦੀ ਪਤਨੀ ਰਾਜਕੁਮਾਰੀ ਮੇਰੀ ਨੇ ਵੀ ਉਸ ਨੂੰ ਆਪਣੇ ਤਾਜ ਦੇ ਵਿੱਚ ਪਹਿਨਿਆ, ਪਰ ਇਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ 2 ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਅੱਜ ਕੱਲ੍ਹ ਦੁਨੀਆਂ ਦੇ ਸਭ ਤੋਂ ਮਸ਼ਹੂਰ ਹੀਰਾ ਟਾਵਰ ਆਫ ਲੰਡਨ ਦੇ ਜੇਵਲ ਹਾਊਸ ਦੇ ਵਿੱਚ ਰੱਖਿਆ ਜਿਹੜਾ ਹੋਇਆ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਤੁਹਾਡੇ ਨਾਲ ਸਾਂਝ ਪਾਈ ਹੈ ਕੋਹੇਨੂਰ ਹੀਰੇ ਦੀ ਕਹਾਣੀ। ਮਹਾਰਾਜਾ ਰਣਜੀਤ ਸਿੰਘ ਤੇ ਸਿੰਘ ਨੇ ਜਿਹੜਾ ਸੀ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਕਿਵੇਂ ਜਿਹੜਾ ਹੈ ਪਹੁੰਚਿਆ। ਰੇਹਾਨ ਫਜ਼ਲ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੁਹਾਡੇ ਸੁਨੇਹੇ ਨੇ ਜਿਹੜੇ ਉਹਨਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ, ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ, ਸ਼ੈਲੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਸੈਣੀ ਸਾਹਿਬ ਜੀ ਕੋਕਰੇਜ ਪਾਰਟੀ ਦੇ ਬਾਰੇ ਦੱਸਣਾ ਜੀ। ਲਓ ਜੀ ਗੱਲ ਹੋ ਗਈ ਉਹਦੇ ਬਾਰੇ। ਸ਼ੈਲੀ ਜੀ ਦਾ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ। ਤੇ ਸ਼ੈਲੀ ਜੀ ਕਹਿੰਦੇ ਕੀ ਦੇਸ਼ ਦੀ ਜੈਨ ਦੀ ਕਾਮਯਾਬ ਹੋ ਜਾਵੇਗੀ ਜੀ, ਕਹਿੰਦੇ ਜੈਨ ਜੀ। ਹਾਂ, ਜਿਹੜੀ ਜਨਰੇਸ਼ਨ ਦੀ ਗੱਲ ਆਉਂਦੀ ਹੈ, ਦੇਖਦੇ ਹਾਂ ਜੀ ਕੀ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਸ਼ੈਲੀ ਜੀ ਕਹਿੰਦੇ ਕਿ ਲੋਕਾਂ ਦਾ ਗੁੱਸੇ ਵਾਲਾ ਪ੍ਰੈਸ਼ਰ ਕੱਢਿਆ ਜਾ ਰਿਹਾ ਜੀ ਕਹਿੰਦੇ ਸ਼ੈਲੀ ਜੀ ਕਹਿੰਦੇ ਮੋਦੀ ਦੀ ਬੀਜੇਪੀ ਦੀ ਸਰਕਾਰ ਦੇ ਖਿਲਾਫ਼ ਲੋਕਾਂ ਦਾ ਬਹੁਤ ਵੱਡਾ ਗੁੱਸਾ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਜਿਹੜਾ ਚੋਣਾਂ ਜਿੱਤ ਜਾਂਦੇ ਨੇ ਬੀਜੇਪੀ ਦੀ EVM ਦੇਵੀ ਜਿੰਦਾਬਾਦ ਜਿਮੀ ਕਾਟਰ ਬਾਈ ਜੀ ਕਹਿੰਦੇ ਭੁਪਿੰਦਰ ਭਾਰਜ ਵੀਰ ਜੀ ਲੱਗੇ ਰਹੋ ਜੀ ਵੀਰ ਜੀ ਓ ਸ਼ੁਕਰੀਆ ਬਾਈ ਜੀ ਤੇ ਕਹਿੰਦੇ ਭਗਤ ਸਿੰਘ ਨੂੰ ਪੜ੍ਹ ਕੇ ਹੀ ਕਹਿੰਦੇ ਪਤਾ ਲੱਗਦਾ ਜੀ ਵੀਰ ਬਾਕੀ ਤੁਸੀਂ ਆਪ ਸਿਆਣੇ ਹੋ ਜੀ ਵੀਰ ਜੀ ਓ ਬਿਲਕੁਲ ਸ਼ੁਕਰੀਆ ਬਾਈ ਜੀ ਪਹਿਲਾਂ ਮੈਂ ਭਗਤ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਜੇ ਉਹਨਾਂ ਦੀ ਛਵੀ ਜਿਹੜੀ ਹੈ ਕੋਈ ਕਿਸੇ ਦੇ ਨਾਲ ਜੋੜ ਰਿਹਾ ਕੋਈ ਕਿਸੇ ਨਾਲ ਜੋੜ ਰਿਹਾ ਪਰ ਜੋ ਉਹ ਦੁਨੀਆਂ ਦੇ ਉੱਤੇ ਕਰ ਗਏ ਨੇ ਉਹਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ ਤੇ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਲਾਈਕ ਨੰਬਰ 4 ਸਤਿ ਸ੍ਰੀ ਅਕਾਲ ਕਹਿੰਦੇ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾ ਨੂੰ ਜੀ ਤੁਹਾਨੂੰ ਵੀ ਜੀ ਪਰਮਿੰਦਰ ਜੀ ਸਵਾਗਤ ਹੈ ਮਲੂਕ ਸਿੰਘ ਜੀ ਲਿਖਦੇ ਨੇ

ਸੰਧੂ ਅੰਕਲ ਲਿਖਦੇ ਨੇ, ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ US ਤੋਂ ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਜੀ ਨੂੰ ਜੀ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਗੁਲਾਬ ਦੇ ਫੁੱਲ ਭੇਜੇ ਨੇ ਤੇ ਗ੍ਰੇਟ ਕਹਿੰਦੇ ਜੀ ਤੇ ਤੁਹਾਡਾ ਵੀ ਸਵਾਗਤ ਹੈ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਜੀਰਾ ਸਾਹਿਬ ਸਵਾਗਤ ਹੈ। ਸ਼ੈਲੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਤੇ ਪੈਸੇ ਆ ਜਾਣਗੇ ਸਰਕਾਰ ਦੇ ਕੋਲੋਂ ਕੋਲੇ ਕਹਿੰਦੇ ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਗਿਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਬਚ ਗਏ ਹਾਂ ਜੀ ਕਹਿੰਦੇ ਤੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤੇ 2500 ਰੁਪਿਆ ਜੁਰਮਾਨਾ ਕਹਿੰਦੇ ਯਾਦ ਰੱਖੋ ਭਾਈ ਤੇ ਉਹ ਮੇਰੇ ਮੂੰਹੋਂ ਨਿਕਲਿਆ ਜੀ ਮੈਂ ਮਾਫ਼ੀ ਚਾਹੁੰਦਾ ਸਾਰਿਆਂ ਕੋਲੋਂ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਨੂੰ ਜੀ ਸਭ ਦਾ ਨਿੱਘਾ ਸਵਾਗਤ ਹੈ ਜੀ। ਲੋ ਦੋਸਤੋ ਇਸਦੇ ਨਾਲ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਕੱਲ ਨੂੰ ਵੀਰਵਾਰ ਵਾਲਾ ਦਿਨ ਹੈ ਤੇ ਕੁਝ ਨਾ ਕੁਝ ਗੱਲਾਂ ਬਾਤਾਂ ਫਿਰ ਲੈ ਕੇ ਨਵੀਆਂ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਸਤਿ ਸ੍ਰੀ ਅਕਾਲ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ ਤੇ ਮਾਨ ਸਿੰਘ ਸੈਣੀ ਸਾਹਿਬ ਆਖਰ ਚ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਤੇ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਫਿਨਲੈਂਡ ਤੋਂ ਤੇ ਸਵਾਗਤ ਹੈ ਜੀ। ਮੈਨੂੰ ਦਿਓ ਆਗਿਆ ਸਾਰਿਆਂ ਤੋਂ ਲੈਣਾ ਆਗਿਆ ਜੀ ਤੇ ਕੱਲ ਨੂੰ ਮਿਲਦੇ ਆ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਦੋਸਤੋ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ। ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ।
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ, ਕਿਉਂਕਿ ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ,
0: ਟੀਚਰ
1: ਨੇ ਡਾਂਟਣਾ
0: ਜਾਂ ਦੇਣ ਕਿਤੇ। ਇਹ ਇੱਕ ਵੈਸੇ ਮਾਹੌਲ ਜਿਹੜਾ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
0: ਹਾਂਜੀ,
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਜਦੋ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਜਿਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਏਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਹਨਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਹੈ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗਿਓਂ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰਸ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: ਉਹ 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਹੀ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ ਕਮੀ ਰਹਿੰਦੀ
0: ਬੱਚਿਆਂ ਦਾ ਵੀ ਢੇਡਾਂ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾ ਰਹੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਦਿੰਦੇ ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਈਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਮੈਡਲ ਲੈ ਆਇਆ, ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਨਹੀਂ ਸੁੱਟ ਕੇ ਆ
1: ਜੇ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤਾ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ, ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ। ਫਿਰ ਤੋਂ ਇਕ ਵਾਰ ਜ਼ਿੰਦਗੀ ਨਾਮਾ ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਮੰਗਲਵਾਰ ਵਾਲਾ ਦਿਨ ਹੈ, ਕੱਲ ਦੇ ਲਈ ਮਾਫ਼ੀ ਜੀ, ਥੋੜਾ ਜਿਹਾ ਕੰਮ ਕਾਜਾਂ ਦੇ ਵਿਚ ਤੇ ਸਿਹਤ ਥੋੜੀ ਜਿਹੀ ਨਸਾਸ, ਇਸ ਕਰਕੇ ਪ੍ਰੋਗਰਾਮ ਦੇ ਵਿਚ ਸ਼ਿਰਕਤ ਤੁਹਾਡੇ ਨਾਲ ਨਹੀਂ ਕਰ ਪਾਏ। ਤੇ ਫਿਰ ਤੋਂ ਲੈ ਕੇ ਹਾਜ਼ਰ ਹਾਂ ਅੱਜ ਤੋਂ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਤੁਸੀਂ ਲਾਈਵ ਸੁਣਦੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ। ਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਦੀ ਸ਼ਾਮ ਨੂੰ 8 ਵਜੇ ਤੋਂ 10 ਵਜੇ ਤਾਈਂ ਸੈਟਰਡੇ ਸੰਡੇ। ਤੇ ਲੋ, ਤੁਹਾਡਾ ਮੇਰਾ ਰਾਬਤਾ ਬਣ ਚੁੱਕਿਆ। ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸ਼ੁਰੂਆਤ ਦੇ ਵਿਚ ਇਕ ਬੇਨਤੀ ਜ਼ਰੂਰ ਕਰ ਦਈਏ, ਕਿਉਂਕਿ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਵੈਬਸਾਈਟ ਜਿਹੜੀ ਹੈ ਤੇ ਨਾਲ ਦੀ ਨਾਲ ਐਪ ਜਾਂ ਥਰਡ ਪਾਰਟੀ ਐਪ ਜਿਹੜੇ ਨੇ, ਚਾਹੇ ਉਹਦੇ ਵਿਚ ਤੁਸੀਂ ਸੁਣ ਦੋਗੇ ਰੇਡੀਓ ਗਾਰਡਨ ਦੇ ਉੱਤੇ ਵੀ, ਸ਼ਾਇਦ ਜੇਕਰ ਤੁਹਾਡੇ ਤੱਕ ਆਵਾਜ਼ ਸਭ ਤੱਕ ਪਹੁੰਚ ਰਹੀ ਹੈ ਤਾਂ ਠੀਕ ਰਹੇਗਾ। ਪਰ ਟੈਕਨੀਕਲ ਇਸ਼ੂ ਜਿਹੜੀ ਜਾਣਕਾਰੀ ਮਿਲੀ ਹੈ ਟੀਮ ਦੇ ਵੱਲੋਂ, ਥੋੜਾ ਜਿਹਾ ਵੈਬਸਾਈਟ ਦੇ ਉੱਤੇ ਵਿਚ ਪ੍ਰੋਬਲਮ ਚੱਲ ਰਹੀ ਹੈ ਤੇ ਆਉਣ ਵਾਲੇ 1-2 ਦਿਨਾਂ ਦੇ ਵਿਚ ਉਸਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ। ਤੇ ਬਾਕੀ ਦੋਸਤ ਜਿਹੜੇ, ਜੇ ਪ੍ਰੋਗਰਾਮ ਉੱਥੇ ਨਹੀਂ ਚੱਲ ਰਿਹਾ ਤਾਂ ਯੂਟਿਊਬ ਦੇ ਉੱਤੇ ਜ਼ਰੂਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਨੇ ਤੇ ਲਾਈਵ ਜਿਹੜਾ ਵੀਡੀਓ ਤੇ ਆਡੀਓ ਦੇ ਰੂਪ ਦੇ ਵਿਚ। ਤੇ ਐਪ ਦੇ ਵਿਚ ਥੋੜੀ ਜਿਹੀ ਪ੍ਰੋਬਲਮ ਹੈ, ਬਾਕੀ ਤੁਸੀਂ ਦੱਸਣਾ ਜ਼ਰੂਰ ਕਿ ਤੁਹਾਡੇ ਤੱਕ ਜਿਹੜਾ ਐਪ ਹੈ ਉਹ ਕਿੱਦਾਂ ਕੰਮ ਕਰ ਰਿਹਾ। ਸਾਡੇ ਕੋਲ ਤਾਂ ਜਿਹੜਾ ਸ਼ੋਅ ਕਰ ਰਿਹਾ ਉਹਦੇ ਵਿਚ ਕੁਝ ਨਾ ਕੁਝ ਪ੍ਰੋਬਲਮ ਜਿਹੜੀ ਸ਼ੋਅ ਕਰ ਰਿਹਾ, ਬਾਕੀ ਹੋ ਸਕਦਾ ਕਿ ਕਿਤੇ ਨਾ ਕਿਤੇ ਚੱਲ ਵੀ ਰਿਹਾ ਹੋਵੇ। ਬਾਕੀ 1-2 ਦਿਨਾਂ ਦੇ ਵਿਚ ਉਸਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਵੈਬਸਾਈਟ ਨੂੰ ਤੇ ਨਾਲ ਦੀ ਨਾਲ ਐਪ ਨੂੰ ਜੀ। ਯੂਟਿਊਬ ਦੇ ਉੱਤੇ ਬਰਕਰਾਰ ਉਸੇ ਤਰ੍ਹਾਂ ਪ੍ਰੋਗਰਾਮ ਲਾਈਵ ਚੱਲਦੇ ਰਹਿਣਗੇ ਜੀ, ਤੇ ਕੋਈ ਨਾ ਕੋਈ ਢੰਗ ਜਿਹੜਾ ਜ਼ਰੂਰ ਕੱਢਣਾ ਪੈਂਦਾ ਹੈ। ਇਸੇ ਕਰਕੇ 2-3 ਆਪਸ਼ਨਾਂ ਆਪਾਂ ਰੱਖੀਆਂ ਹੋਈਆਂ ਸ਼ੁਰੂ ਤੋਂ ਤੇ ਤਾਂ ਕਿ ਪ੍ਰੋਗਰਾਮਾਂ ਦੇ ਨਾਲ ਜਿਹੜੀ ਹੈ ਰਾਬਤਾ ਜਿਹੜਾ ਉਹ ਬਣਿਆ ਰਹੇ ਲਗਾਤਾਰਤਾ ਦੇ ਵਿਚ। ਨਵਦੀਪ ਜੀ, ਬਾਈ ਜੀ ਜੁੜ ਗਏ ਨੇ ਦਿੱਲੀ ਤੋਂ, ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਲੋ, 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 19 ਮਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਨਾਲ ਦੀ ਨਾਲ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਭਾਰਤ ਦੇ ਵਿਚ ਇਸ ਵਕਤ ਰਾਤ ਦੇ 9:00 ਘੜੀਆਂ ਦੇ ਉੱਤੇ ਤੇ 39 ਮਿੰਟ ਦਾ ਸਮਾਂ ਹੋ ਚੁੱਕਿਆ ਰਾਤ ਦੇ, ਤੇ ਯੂਕੇ ਦੇ ਵਿਚ ਸ਼ਾਮ ਦੇ 5:09 ਹੋਏ ਨੇ ਤੇ ਕੰਮਾਂ ਕਾਰਾਂ ਤੋਂ ਜਿਹੜੀ ਹੈ ਫੁਰਸਤ ਮਿਲੀ ਹੈ ਤੇ ਜਿਹੜੇ ਨਾਈਟ ਸ਼ਿਫਟ ਦੇ ਉੱਤੇ ਆ ਉਹ ਜਾ ਰਹੇ ਨੇ ਤੇ ਬਾਕੀ ਜਿਹੜੇ ਦਿਨ ਵਾਲੇ ਕੰਮ ਤੋਂ ਆ ਰਹੇ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:00 ਘੜੀਆਂ ਦੇ ਉੱਤੇ 9 ਮਿੰਟ ਸਵੇਰ ਦਾ ਸਮਾਂ ਹੈ ਤੇ ਇਸੇ ਨਾਲ ਦੀ ਨਾਲ ਗੁਆਂਢੀ ਮੁਲਕਾਂ ਦੇ ਵਿਚ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਘੜੀਆਂ ਦੇ ਉੱਤੇ 10 ਮਿੰਟ ਹੋ ਗਏ ਨੇ ਤੇ ਫਿਨਲੈਂਡ ਦੇ ਵਿਚ ਇਸ ਵਕਤ ਘੜੀਆਂ ਦੇ ਉੱਤੇ 7:00 ਸ਼ਾਮ ਦੇ 10 ਮਿੰਟ ਦਾ ਸਮਾਂ ਹੈ ਤੇ ਯੂਕੇ ਦੇ ਵਿਚ ਜਾਂ ਯੂਰਪ ਦੇ ਵਿਚ ਇਸ ਵਕਤ 6:10 ਘੜੀਆਂ ਦੇ ਉੱਤੇ ਸ਼ਾਮ ਦੇ ਨੇ। ਤੇ ਲਓ ਦੋਸਤੋ, ਘੜੀਆਂ ਨੂੰ ਮਿਲਾਵੋ ਨਾਲ, ਦੋਸਤਾਂ ਮਿੱਤਰਾਂ ਤੇ ਯਾਰਾਂ ਬੇਲੀਆਂ ਸਹੇਲਾਂ ਨੂੰ ਲਾਵੋ ਸੁਨੇਹਾ ਤੇ ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ। 19 ਮਈ ਦਾ ਅੱਜ ਦਾ ਵਿਚਾਰ ਹੈ, ਕਹਿੰਦੇ ਨੇ ਕਿ ਚੰਗੇ ਉਦੇਸ਼ ਲਈ ਲੜੇ ਯੁੱਧ ਤੋਂ ਬਿਨਾਂ ਕੋਈ ਯੋਧਾ ਨਹੀਂ ਬਣਦਾ ਤੇ ਯੁੱਧ ਜਿਹੜਾ ਮਨੁੱਖ ਦੇ ਹੌਸਲੇ, ਹੱਠ, ਬਹਾਦਰੀ, ਦ੍ਰਿੜਤਾ ਤੇ ਸਵੈ ਮਾਨ ਦੇ ਉੱਤੇ ਜਿਹੜਾ ਅਣਖ ਨੂੰ ਜਿਹੜਾ ਉਘਾੜਦਾ ਹੈ, ਜਗਾਉਂਦਾ ਹੈ। ਅੱਜ ਦੇ ਦਿਨ ਦੇ ਉੱਤੇ 19 ਮਈ 1536 ਦੇ ਵਿਚ ਤੁਹਾਨੂੰ ਲੈ ਚਲੀਏ ਤਾਂ ਇੰਗਲੈਂਡ ਦੀ ਰਾਣੀ ਜਿਹੜੀ ਸੀ ਐਨਾ ਬੋਲੈਨ ਉਪਰ ਮਾੜੇ ਚਰਿੱਤਰ ਦਾ ਝੂਠਾ ਦੋਸ਼ ਲਾ ਕੇ ਉਹਨੂੰ ਕਤਲ ਕੀਤਾ ਗਿਆ ਤੇ ਲੜਕੀ ਪੈਦਾ ਹੋਈ ਸੀ। ਕਾਰਨ ਜਿਹੜਾ ਸੀਗਾ ਲੜਕੇ ਦਾ ਪੈਦਾ ਨਾ ਹੋਣਾ ਦੱਸਿਆ ਜਾਂਦਾ ਹੈ। 1926 ਦੇ ਵਿਚ ਦੇਖੋ ਇਨ੍ਹਾਂ ਮੁਲਕਾਂ ਦੇ ਵਿਚ ਵੀ ਹਾਲਾਤ ਇਹੋ ਸੀ, ਕੁੜੀ ਮੁੰਡੇ ਦਾ ਰੋਲਾ ਇਨ੍ਹਾਂ ਮੁਲਕਾਂ ਦੇ ਵਿਚ ਵੀ ਸੀ। ਇੰਗਲੈਂਡ ਜਿਹੜਾ ਦੁਨੀਆਂ ਦੇ ਉੱਤੇ ਰਾਜ ਕਰਦਾ ਰਿਹਾ ਤੇ ਇਨ੍ਹਾਂ ਮੁਲਕਾਂ ਦੇ ਵਿਚ ਵੀ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹੀਆਂ ਕਿਉਂਕਿ ਰਾਜ ਗੱਦੀ ਜਿਹੜੀ ਹੈ ਉਹਦੇ ਉੱਤੇ ਬੈਠਣ ਦੇ ਲਈ ਜਿਹੜਾ ਬੰਦੇ ਦਾ ਜਿਹੜਾ ਹੋਣਾ ਜ਼ਰੂਰੀ ਹੈ, ਯਾਨੀ ਕਿ ਲਿੰਗ ਦੀ ਗੱਲ ਜਦੋਂ ਆ ਜਾਂਦੀ ਹੈ ਤਾਂ ਕੁੜੀ ਮੁੰਡੇ ਦੇ ਵਿਚ ਫਰਕ ਦੀ ਇੱਥੇ ਵੀ ਇਨ੍ਹਾਂ ਮੁਲਕਾਂ ਦੇ ਵਿਚ ਵੀ ਮਸਲਾ ਜਿਹੜਾ ਰਿਹਾ ਹੈ। 1926 ਦੇ ਵਿਚ ਵਿਗਿਆਨੀ ਥਾਮਸ ਅਲਵਾ ਐਡੀਸਨ ਨੇ ਰੇਡੀਓ ਦੇ ਉੱਤੇ ਬੋਲਣ ਦਾ ਸਫਲ ਜਿਹੜਾ ਤਜਰਬਾ ਪਹਿਲੀ ਵਾਰ ਕੀਤਾ 1926 ਚ। 1927 ਦੇ ਵਿਚ ਗਦਰ ਲੈਰ ਦੇ ਭਾਈ ਸੰਤੋਖ ਸਿੰਘ ਧਰ ਦਿਓ ਉਨ੍ਹਾਂ ਦਾ ਜਿਹੜਾ ਦੇਹਾਂਤ ਹੁੰਦਾ ਉਨ੍ਹਾਂ ਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ। 1934 ਦੇ ਵਿਚ ਫਰਾਂਸੀਸੀ ਵਿਗਿਆਨੀ ਜੀਨ ਪੇਰੇ ਕ੍ਰਿਸਟਨ ਨੇ ਤਾਪਮਾਨ ਦੀ ਡਿਗਰੀ ਜਿਹੜੀ ਹੈ ਸੈਂਟੀਗ੍ਰੇਡ ਦੇ ਉੱਤੇ 1948 ਦੇ ਵਿਚ ਸਵੀਡਨ ਗੁਆਂਢੀ ਮੁਲਕ ਸਾਡਾ ਉਹਦੇ ਵਿਗਿਆਨੀ
ਐਂਡਰਸ ਸੈਲਸੀਅਸ ਨੇ ਜਿਹੜਾ ਸੀ ਸੈਲਸੀਅਸ ਡਿਗਰੀ ਦੀ ਜਿਹੜੀ ਸੀ ਖੋਜ ਕੀਤੀ ਸੀ। ਇਹ ਸੈਲਸੀਅਸ ਅਸਲ ਦੇ ਵਿੱਚ ਗੋਤ ਹੈ ਇਹਨਾਂ ਮੁਲਕਾਂ ਦੇ ਵਿੱਚ, ਤੇ ਉਹ ਗੋਤ ਜਿਹੜਾ ਉਹਨੇ ਪਿੱਛੇ ਲਾਇਆ ਸੀ ਆਪਣਾ ਐਂਡਰਸ ਸੈਲਸੀਅਸ। 1939 ਦੇ ਵਿੱਚ ਬੱਬਰ ਗਿਆਨੀ ਗੁਰਦਿੱਤ ਸਿੰਘ ਦਲੇਰ ਉਹਨਾਂ ਨੂੰ ਮੁਲਤਾਨ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 1950 ਦੇ ਵਿੱਚ ਮਿਸਟਰ ਨੇ ਸਟੇਜ ਨਹਿਰ ਨੂੰ ਸਟੇਜ ਲਿਖ ਦਿੱਤਾ, ਇਹਨਾਂ ਨੇ ਸ਼ਾਇਦ ਗਲਤ ਲਿਖ ਦਿੱਤਾ। ਆਪਣੀ ਜਿਹੜੀ ਹੈ ਨਹਿਰਾਂ ਜਿਹੜੀਆਂ ਇਜ਼ਰਾਈਲ ਦੇ ਵਿਚਕਾਰ ਤੇ ਆਪਣੀ ਸਵੇਜ਼ ਵਾਵੇ ਦੇ ਨਾਲ ਹੈ, ਸਵੇਜ਼ ਨਹਿਰ, ਸਵੇਜ਼ ਨਹਿਰ ਜਿਹੜੀ ਸੀ ਉਹਨੂੰ ਇਜ਼ਰਾਈਲੀ ਜਹਾਜ਼ਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ 1950 ਦੇ ਵਿੱਚ, ਜਿਸਨੇ ਖੂਨ ਖਰਾਬਾ ਕਰਕੇ ਹਜ਼ਾਰਾਂ ਮਜ਼ਦੂਰਾਂ ਦੀ ਜਾਨ ਲੈ ਕੇ ਉਹ ਬਣੀ ਹੈ। ਤੇ ਅੱਜ ਜਿਹੜਾ ਵੱਡੇ ਕਾਰਪੋਰੇਟ ਜਾਂ ਆਦਾਨ ਪ੍ਰਦਾਨ ਜਿੰਨਾ ਵੀ ਕਾਰੋਬਾਰ ਹੈ ਉਹਨਾਂ ਨਹਿਰਾਂ ਦੇ ਰਾਹੀਂ ਜਿਹੜਾ ਹੁੰਦਾ ਹੈ। ਗੱਲ ਕਰਦੇ ਹਾਂ ਦੋਸਤੋ ਭਾਈ ਸੰਤੋਖ ਸਿੰਘ ਧਰ ਦਿਓ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿਨ੍ਹਾਂ ਦੇ ਪਿਤਾ ਜਵਾਲਾ ਸਿੰਘ ਸਿੰਘਾਪੁਰ ਦੇ ਵਿੱਚ ਫੌਜੀ ਸਨ ਤੇ ਉਹ ਪਰਿਵਾਰ ਦੇ ਸਮੇਤ ਉਥੇ ਰਹਿ ਰਹੇ ਸੀ। ਸੰਤੋਖ ਸਿੰਘ ਉਹਨਾਂ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁੱਖੋਂ 1893 ਦੇ ਵਿੱਚ ਹੁੰਦਾ ਹੈ। ਉਥੇ ਉਹਨਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਸਿਆਮੀ ਤੇ ਮਲਾਈ ਭਾਸ਼ਾ ਜਿਹੜੀ ਹੈ ਉਹ ਵੀ ਸਿੱਖੀ ਹੈ। 1903 ਦੇ ਵਿੱਚ ਉਹਨਾਂ ਦੇ ਪਿਤਾ ਪੈਨਸ਼ਨ ਲੈ ਕੇ ਜਿਹੜਾ ਸੀ ਆਪਣੇ ਪਿੰਡ ਜਿਹੜਾ ਧਰ ਦਿਓ ਜ਼ਿਲ੍ਹਾ ਅੰਮ੍ਰਿਤਸਰ ਆ ਗਏ ਤੇ ਭਾਈ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ ਸੀ। ਉਸਦੇ ਜਮਾਤੀ ਅੰਗਰੇਜ਼ੀ ਆਉਂਦੇ ਕਰਕੇ ਮਿਸਟਰ ਡਿਕਸ਼ਨਰੀ ਸਿੰਘ ਕਹਿੰਦੇ ਸਨ ਉਹਨੂੰ। 1911 ਦੇ ਵਿੱਚ ਉਚੇਰੀ ਵਿਦਿਆ ਲਈ ਇੰਗਲੈਂਡ ਚਲੇ ਗਏ ਤੇ ਉਥੋਂ ਕੈਨੇਡਾ ਪਹੁੰਚ ਗਏ। ਗਦਰ ਪਾਰਟੀ ਬਣਨ ਦੇ ਉੱਤੇ ਉਹ ਗਦਰ ਆਸ਼ਰਮ ਦੇ ਵਿੱਚ ਆ ਗਏ ਜਿਹੜੇ, ਤੇ ਗਦਰ ਪਾਰਟੀ ਸਕੱਤਰ ਲਾਲਾ ਹਰਦਿਆਲ ਦੇ ਇੰਗਲੈਂਡ ਦੇ ਵਿੱਚੋਂ ਬਾਹਰ ਜਾਣ ਮਗਰੋਂ ਪਾਰਟੀ ਦੇ ਸਕੱਤਰ ਤੇ ਗਦਰ ਅਖਬਾਰ ਦੇ ਸੰਪਾਦਕ ਬਣ ਗਏ। ਬਾਬਾ ਸੋਹਣ ਸਿੰਘ ਹੁਣਾਂ ਦੀ ਜਿਹੜੀ ਉਹ ਸੱਜੀ ਬਾਂਹ ਸਨ। ਬਾਬਾ ਜਵਾਲਾ ਸਿੰਘ ਠੱਠੀਆਂ ਦੇ ਮੁਤਬੰਨੇ ਪੁੱਤ ਹੀ ਨਹੀਂ ਸੀ ਸਗੋਂ ਸਪੁੱਤਰ ਸਮਾਨ ਸਨ। ਪਾਰਟੀ ਵੱਲੋਂ ਸਿਆਮ ਜਾਣੀ ਕਿ ਥਾਈਲੈਂਡ ਦੀ ਜਿਹੜੀ ਲੈਂਗੁਏਜ ਹੈ, ਥਾਈਲੈਂਡ ਚਲੇ ਜਾਂਦੇ ਆ ਸਿਆਮ ਦੇ ਵਿੱਚ, ਉਹਨੂੰ ਪਹਿਲਾਂ ਥਾਈਲੈਂਡ ਨੂੰ ਸਿਆਮ ਕਿਹਾ ਜਾਂਦਾ ਸੀ, ਚਲੇ ਗਏ ਤੇ ਜਿੱਥੇ ਸੋਹਣ ਲਾਲ ਪਾਠਕ ਪੱਟੀ ਤੇ ਆਤਮਾ ਰਾਮ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਇਨਕਲਾਬੀਆਂ ਦੀਆਂ ਗ੍ਰਿਫਤਾਰੀਆਂ ਹੋਣ ਤੇ ਉਹ ਸਰਕਾਰੀ ਸੂਈਏ ਜਿਹੜੇ ਵੱਲੋਂ ਪਿਛਾਂ ਕਰਨ ਦੇ ਉੱਤੇ ਦਰਿਆ ਦੇ ਵਿੱਚ ਛਾਲ ਮਾਰ ਕੇ ਬਚ ਨਿਕਲੇ ਤੇ ਜਪਾਨ ਤੋਂ ਹੋ ਕੇ ਫਿਰ ਉਹ 15 ਨਵੰਬਰ 1916 ਨੂੰ ਅਮਰੀਕਾ ਪਹੁੰਚ ਜਾਂਦੇ ਆ। ਗਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲੱਗ ਪਏ ਤੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ 21 ਮਹੀਨੇ ਪੇਕਨੈਲ ਟਾਪੂ ਦੇ ਉੱਤੇ ਕੈਦ ਰੱਖਿਆ ਤੇ ਉਥੋਂ ਉਹਨਾਂ ਨੂੰ ਟੀਬੀ ਜਿਹੜਾ ਹੋ ਜਾਂਦਾ, ਬਿਮਾਰੀ ਲੱਗ ਜਾਂਦੀ ਹੈ। ਰਿਹਾਈ ਤੋਂ ਬਾਅਦ 1920 ਦੇ ਵਿੱਚ ਭਾਈ ਭਗਵਾਨ ਸਿੰਘ ਉਹਨਾਂ ਨਾਲ ਮਿਲ ਕੇ ਗਦਰ ਆਸ਼ਰਮ ਦੇ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਲੱਗ ਪੈਂਦੇ ਹੈ। 1922 ਨੂੰ ਭਾਈ ਰਤਨ ਸਿੰਘ ਜਿਹੜੇ ਡੱਬਾ ਦੇ ਨਾਲ ਮਿਲ ਕੇ 19 ਫਰਵਰੀ 1926 ਦੇ ਵਿੱਚ ਪੰਜਾਬੀ ਮਾਸਿਕ ਕੀਰਤੀ ਅਖਬਾਰ ਦਾ ਪਹਿਲਾ ਅੰਕ ਕੱਢਿਆ ਜਾਂਦਾ। ਸਰਕਾਰ ਇਸ ਨੂੰ ਇਤਰਾਜ਼ਯੋਗ ਸਮਝਦੀ ਸੀ ਕਿਉਂਕਿ ਇਸ ਦੇ ਵਿੱਚ ਮਜ਼ਦੂਰਾਂ ਨੂੰ ਜਥੇਬੰਦਕ ਤੇ ਦੇਸ਼ ਨੂੰ ਹਥਿਆਰਬੰਦ ਸੰਘਰਸ਼ ਦੇ ਨਾਲ ਆਜ਼ਾਦ ਕਰਵਾਉਣ ਦੇ ਲਈ ਪ੍ਰਚਾਰ ਕੀਤਾ ਜਾਂਦਾ ਸੀ। ਟੀਵੀ ਦੇ ਨਾਲ ਜਿਹੜਾ ਜੂਝਦੇ ਹੋਏ ਸਿਹਤ ਵਿਗੜਨ ਕਰਕੇ ਉਹ ਸੋਹਣ ਸਿੰਘ ਜੋਸ਼ ਉਹਨਾਂ ਨੂੰ ਅਖਬਾਰ ਦੇ ਲਈ ਲੇਖ ਲਿਖਾਉਂਦੇ ਤੇ ਮਾਰਕਸਵਾਦ ਦਾ ਗਿਆਨ ਜਿਹੜਾ ਦਿੰਦੇ। 33 ਸਾਲ ਦੀ ਉਮਰ ਦੇ ਵਿੱਚ 19 ਮਈ ਅੱਜ ਦੇ ਦਿਹਾੜੇ ਉੱਤੇ 1927 ਨੂੰ ਅੰਮ੍ਰਿਤਸਰ ਦੇ ਵਿੱਚ ਉਹ ਸਦਾ ਦੇ ਲਈ ਵਿਛੜ ਜਾਂਦੇ ਹੈ ਦੁਨੀਆਂ ਤੋਂ, ਤੇ ਉਹਨਾਂ ਤੋਂ ਸਰਕਾਰ ਇੰਨਾ ਡਰਦੀ ਸੀ ਕਿ ਪੂਰਾ ਸੰਸਕਾਰ ਸਮੇਂ ਤੱਕ ਵੀ 2 ਸੂਈਏ ਉੱਥੇ ਰਹੇ। ਮਾਂ ਤਾਰਾ ਸਿੰਘ ਨੇ ਕਿਹਾ ਕਿ ਭਾਈ ਸੰਤੋਖ ਸਿੰਘ ਪੁਰਜਾ ਪੁਰਜਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ ਪਰ ਉਹ ਮਰੇ ਨਹੀਂ, ਅਮਰ ਹੋ ਗਏ ਤੇ ਅਮਰ ਰਹਿਣਗੇ। ਹਰ ਸਾਲ ਉਹਨਾਂ ਨੂੰ ਪਿੰਡ ਦੇ ਵਿੱਚ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਸਮਾਗਮ ਕਰਾਏ ਜਾਂਦੇ ਹੈ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾਂਦੇ ਹੈ। ਲਓ ਦੋਸਤੋ, ਇਹ ਸੀ ਉਹ ਯੋਧੇ ਭਾਈ ਸੰਤੋਖ ਸਿੰਘ ਧਰ ਦਿਓ ਜਿਨ੍ਹਾਂ ਦਾ ਜ਼ਿਕਰ ਆਪਾਂ ਹਰ ਸਾਲ ਹੀ ਤਕਰੀਬਨ ਕਰਦੇ ਹਾਂ। ਦੂਸਰੀ ਗੱਲ ਅੱਜ ਦੇ ਵਿਚਾਰ ਦੇ ਵਿੱਚ ਹੈ ਘੜੀ ਦੀ ਸ਼ੁਰੂਆਤ, ਸਮਾਂ ਜਿਹੜਾ ਅਸੀਂ ਹੱਥਾਂ ਦੇ ਉੱਤੇ ਵੀ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਹੱਥਾਂ ਦੇ ਵਿੱਚੋਂ ਕਿਰਦਾ ਜਾਂਦਾ ਹੈ। ਘੜੀ ਦੀ ਸ਼ੁਰੂਆਤ ਹੁੰਦੀ ਹੈ, ਸਭ ਚੀਜ਼ਾਂ ਜ਼ਰੂਰਤ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਘੜੀ ਭਾਵ ਸਮੇਂ ਦੀ ਬਹੁਤ ਅਹਿਮੀਅਤ ਵੱਧ ਗਈ ਹੈ। ਸਕੂਲ, ਰੇਲ, ਖਬਰਾਂ, ਕਿਸੇ ਵੀ ਕੰਮ ਦੇ ਲਈ ਸਮੇਂ ਦੀ ਲੋੜ ਪੈਂਦੀ। ਕਈ ਸਾਲ ਪਹਿਲਾਂ ਲੋਕ ਸਵੇਰੇ ਸੂਰਜ ਚੜ੍ਹਨ ਦੇ ਨਾਲ ਉੱਠਦੇ, ਦਿਨ ਸਮੇਂ ਖਾਣ ਪੀਣ ਤੋਂ ਬਾਅਦ ਸੂਰਜ ਡੁੱਬਣ ਦੇ ਉੱਤੇ ਆਪਣੇ ਟਿਕਾਣਿਆਂ ਦੇ ਵਿੱਚ ਜਾ ਵੜਦੇ। ਹੌਲੀ ਹੌਲੀ ਸਵੇਰੇ ਸਵੇਰੇ ਉੱਠਦਿਆਂ ਮਨੁੱਖ ਨੇ ਦਰਖਤਾਂ ਦਾ ਪਰਛਾਵਾਂ ਵੇਖ ਕੇ ਸਮੇਂ ਦਾ ਜਿਹੜਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ। ਸਵੇਰੇ ਦਰਖਤ ਦਾ ਪਰਛਾਵਾਂ ਲੰਬਾ ਤੇ ਦੁਪਹਿਰ ਸਮੇਂ ਸੂਰਜ ਜਿਹੜਾ ਸਿਰ ਦੇ ਉੱਤੇ ਹੋਣ ਕਰਕੇ ਛੋਟਾ ਜਾਂ ਉਕਾ ਹੀ ਨਾ ਰਹਿੰਦਾ ਸੀ ਤੇ ਸ਼ਾਮ ਨੂੰ
ਫਿਰ ਲੰਮਾ ਹੋ ਜਾਂਦਾ। ਦਿਨ ਦੇ ਸਮੇਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡ ਲਿਆ। ਕੁਝ ਸਮੇਂ ਬਾਅਦ ਉਸਨੇ ਸੋਟੀ ਜਿਹੜੀ ਸੀ ਜ਼ਮੀਨ ਦੇ ਵਿੱਚ ਗੱਡ ਕੇ ਪਰਛਾਵੇਂ ਦੀਆਂ ਜਿਹੜੀਆਂ ਪੱਕੀਆਂ ਹੀ ਲਕੀਰਾਂ ਜ਼ਮੀਨ ਦੇ ਉੱਤੇ ਵਾਹ ਦਿੱਤੀਆਂ। 6000 ਸਾਲ ਪਹਿਲਾਂ ਮਿਸਰ ਦੇ ਲੋਕਾਂ ਨੇ ਪਹਿਲੀ ਘੜੀ ਬਣਾਈ ਸੀ। ਇਹ ਗੱਤੇ ਜਾਂ ਫਿਰ ਮੋਟੇ ਕਾਗਜ਼ ਦੀ ਲੰਮੀ ਸਾਰੀ ਲੜ ਜਿਹੜੀ ਸੀ ਕੱਟ ਲਈ ਜਾਂਦੀ ਤੇ ਉਸਦਾ ਇੱਕ ਸਿਰਾ ਉਤਾਂਹ ਵੱਲ ਚੁੱਕ ਛੱਡਿਆ ਤੇ ਦੂਜਾ ਲੰਮਾ ਪਾਸਾ ਜਿਹੜਾ ਸੀ ਜ਼ਮੀਨ ਦੇ ਉੱਤੇ ਪਿਆ ਰਹਿਣ ਦਿੱਤਾ ਗਿਆ। ਚੁੱਕੇ ਸਿਰ ਦੇ ਉੱਤੋਂ ਪਰਛਾਵਾਂ ਲੰਮੀ ਜਿਹੜੀ ਸੀ ਲੜ ਦੇ ਉੱਤੇ ਪੈਂਦਾ ਤੇ ਪਰਛਾਵੇਂ ਨੂੰ 12 ਹਿੱਸਿਆਂ ਦੇ ਵਿੱਚ ਵੰਡ ਲਿਆ ਗਿਆ। ਬਦਲਵਾਈ ਜਿਹੜੀ ਬੱਦਲਵਾਈ ਹੁੰਦੀ ਸੀ ਉਸ ਸਮੇਂ, ਹੁਣ ਤੇ ਪਾਣੀ ਦੀ ਘੜੀ ਬਣਾਈ ਗਈ। ਇੱਕ ਪਾਣੀ ਦੇ ਭਰੇ ਭਾਂਡੇ ਦੇ ਵਿੱਚ ਉਹ ਇੱਕ ਨਿੱਕੇ ਛੇਕ ਦਾ ਜਿਹੜਾ ਭਾਂਡਾ ਪਾ ਦਿੱਤਾ ਜਾਂਦਾ ਤੇ ਇਹਨਾਂ ਛੇਕਾਂ ਦੇ ਵਿੱਚੋਂ ਪਾਣੀ ਅੰਦਰ ਜਾਂਦਾ ਤਾਂ ਨਿੱਕਾ ਭਾਂਡਾ ਡੁੱਬ ਜਾਂਦਾ ਤੇ ਡੁੱਬਣ ਦੇ ਸਮੇਂ ਨੂੰ ਇੱਕ ਘੰਟੇ ਦਾ ਜਿਹੜਾ ਨਾਂ ਦਿੱਤਾ ਗਿਆ। ਜਾਣੀ ਕਿ ਉਹ ਡੱਬਾ ਜਿਹੜਾ ਸੀ ਇੱਕ ਘੰਟੇ ਦੇ ਵਿੱਚ ਛੋਟਾ ਭਾਂਡਾ ਜਿਹੜਾ ਉਹ ਡੁੱਬ ਜਾਂਦਾ ਸੀ ਪਾਣੀ ਚ। ਜਿਹੜਾ ਡੁੱਬਿਆ ਹੋਇਆ ਭਾਂਡਾ ਖਾਲੀ ਕਰਕੇ ਉਹ ਫਿਰ ਪਾਣੀ ਦੇ ਵਿੱਚ ਪਾਇਆ ਜਾਂਦਾ ਤੇ ਵਿਗਿਆਨਕ ਖੋਜਾਂ ਸਦਕਾ ਹੀ ਸਮਾਂ, ਦਿਨ, ਮਹੀਨਾ, ਅਲਾਰਮ, ਤਾਪਮਾਨ ਦੱਸਣ ਵਾਲੀਆਂ ਘੜੀਆਂ ਆ ਗਈਆਂ। ਹੁਣ ਘੜੀਆਂ ਦੀ ਹੋਂਦ ਖਤਮ ਹੋ ਰਹੀ ਹੈ ਤੇ ਨਵੇਂ ਰੂਪ ਦੇ ਵਿੱਚ ਮੋਬਾਈਲ ਦੇ ਵਿੱਚ ਆ ਰਹੀਆਂ ਨੇ, ਡਿਜੀਟਲ ਘੜੀਆਂ ਹੋ ਗਈਆਂ। ਹੁਣ ਸਮਾਂ ਮੋਬਾਈਲ ਤੋਂ ਵੇਖ ਲਿਆ ਜਾਂਦਾ ਹੈ, ਫਿਰ ਵੀ ਸੰਸਥਾਵਾਂ, ਦਫ਼ਤਰਾਂ, ਧਾਰਮਿਕ ਸਥਾਨਾਂ, ਘਰਾਂ ਵਿੱਚ ਜਿਹੜਾ ਵਾਲ ਕਲਾਕਾਂ ਦੀ ਜਿਹੜੀ ਬਹੁਤ ਅਹਿਮੀਅਤ ਹੈ ਅਜੇ ਵੀ, ਤੇ ਉੱਥੇ ਹੀ ਇਹ ਘੜੀਆਂ ਲਾਈਆਂ ਜਾਂਦੀਆਂ ਨੇ। ਰੂਸ ਦੇ ਅਜਾਇਬ ਘਰ ਦੇ ਵਿੱਚ ਇੱਕ ਘੜੀ ਹੈ ਜਿੱਥੇ ਹਰ ਘੰਟੇ ਬਾਅਦ ਸੋਨੇ ਦਾ ਬਣਿਆ ਮੋਰ ਜਿਹੜਾ ਪਹਿਲਾਂ ਪਾਉਣ ਲੱਗ ਜਾਂਦਾ ਹੈ। ਲੋ ਦੋਸਤੋ, ਇਹ ਵੀ ਜਿਹੜੀਆਂ ਨੇ ਨਿਸ਼ਾਨੀਆਂ ਨੇ ਸਾਡੇ ਇਤਿਹਾਸ ਦੀਆਂ, ਇਸ ਦੁਨੀਆਂ ਦੀਆਂ। ਤੇ ਅੱਗੇ ਚੱਲਦੇ ਹਾਂ, ਆਪਾਂ ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਤੇ ਜੀਆਂ ਨੂੰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਭੁਪਿੰਦਰ ਭਾਰਤ ਜੀ, ਵੀਰ ਜੀ ਹੋ ਤੇ ਲੱਗੇ ਰਹੋ। ਕਹਿੰਦੇ ਜੀ ਵੀਰ ਜੀ ਆਪਣੇ ਜਿਮੀ ਕਾਟਰ ਸਾਹਿਬ ਲਿਖਦੇ ਨੇ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਜੀਆਂ ਨੂੰ ਜੀ ਬਾਈ ਜੀ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ, ਐਡਵੋਕੇਟ ਸਾਹਿਬ ਸਤਿ ਸ੍ਰੀ ਅਕਾਲ ਜੀ, ਸਮੂਹਿਕ ਰੂਪ ਦੇ ਵਿੱਚ ਸਭ ਨੂੰ ਲਾਈਕ ਨੰਬਰ 3 ਤੇ ਨਵਦੀਪ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਲੋ ਦੋਸਤੋ, ਖਬਰਾਂ ਦੀ ਸ਼ੁਰੂਆਤ ਕਰਦੇ ਆ ਫਿਰ ਅੱਜ, ਤੇ ਕੀ ਕੁਝ ਜਿਹੜਾ ਵਾਪਰ ਰਿਹਾ ਤੇ ਫਿਰ ਆਪਾਂ ਨਾਲ ਦੀ ਨਾਲ ਕੁਝ ਗੱਲਾਂ ਬਾਤਾਂ ਅੱਜ ਜ਼ਿੰਦਗੀ ਦੇ ਨਾਲ ਜੁੜੀਆਂ ਵੀ ਕਰਨ ਦੀ ਕੋਸ਼ਿਸ਼ ਰਹੇਗੀ, ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਦਾਂ ਆਪਾਂ ਕਰ ਲਾਂਗੇ। ਅੱਜ 19 ਮਈ 2026 ਦਾ ਦਿਹਾੜਾ, ਤੇ ਦੇਸ਼ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜੋ ਹਾਲਾਤ ਬਣੇ ਨੇ। ਬੀਜੇਪੀ ਦਾ ਪੰਜਾਬ ਫਤਿਹ ਮਿਸ਼ਨ ਜਿਹੜਾ ਸ਼ੁਰੂ ਹੋ ਚੁੱਕਿਆ। ਨਾਰਵੇ ਦੇ ਵਿੱਚ ਪੀਐਮ ਮੋਦੀ ਘਿਰ ਚੁੱਕੇ ਨੇ ਤੇ ਪੂਰੀ ਦੁਨੀਆਂ ਚ ਘਿਰ ਚੁੱਕੇ ਨੇ ਤਕਰੀਬਨ। ਇੰਡੀਆ ਦੇ ਵਿੱਚ ਗੱਲਬਾਤ ਉੱਠ ਰਹੀ ਹੈ ਕਿਉਂਕਿ ਕੁਝ ਜਿਹੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਇੰਟਰਨੈਸ਼ਨਲ ਜਿਹੜੀ ਪ੍ਰੈਸ ਹੈ ਉਹ ਕਿਤੇ ਨਾ ਕਿਤੇ ਮੂੰਹ ਮੋੜ ਲਿਆ ਉਹਦੇ ਤੋਂ। ਇਸੇ ਤਰ੍ਹਾਂ ਇਰਾਨ, ਰਸ਼ੀਆ ਤੋਂ ਵੀ ਖਾਸ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ। ਚਾਈਨਾ, ਬ੍ਰਿਕਸ ਦੀਆਂ ਜਿਹੜੀਆਂ ਚੇਤਾਵਨੀਆਂ ਆ ਰਹੀਆਂ ਨੇ ਕਿਉਂਕਿ ਬੈਠਕ ਹੋ ਕੇ ਹਟੀ ਹੈ। ਤੇ ਯੂਰਪੀਅਨ ਲੋਕਾਂ ਨੂੰ ਕਹਿ ਦਿੱਤਾ ਗਿਆ ਰਸ਼ੀਆ ਦੇ ਵੱਲੋਂ ਕਿ ਭਾਈ ਜੇ ਤੁਸੀਂ ਸਾਡੇ ਨਾਲ ਡੀਲ ਕਰਨੀ ਆ ਗੈਸ ਦੀ, ਤੇਲ ਦੀ, ਤਾਂ ਜਾਂ ਤਾਂ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਅਸੀਂ ਉਹ ਕਰੰਸੀ ਦੇ ਵਿੱਚ ਹੀ ਲਵਾਂਗੇ, ਡਾਲਰ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਨਾਰਵੇ ਦੌਰੇ ਦੇ ਦੌਰਾਨ ਪੀਐਮ ਮੋਦੀ ਵੱਲੋਂ ਇੰਟਰਨੈਸ਼ਨਲ ਮੀਡੀਆ ਦੇ ਸਵਾਲਾਂ ਤੋਂ ਕਿਨਾਰਾ ਕਰਨ ਤੇ ਸਵਾਲ ਉੱਠੇ ਨੇ। ਵੈਸੇ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਹੈ ਕਿ ਜਿਹੜਾ ਮੁਲਕ ਸਕੈਂਡੀਨੇਵੀਆ ਮੁਲਕ ਨੇ, ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ ਤੇ ਇਹ 4-5 ਮੁਲਕ ਜਿਹੜੇ, ਇਹਨਾਂ ਦਾ ਬੋਲਬਾਲਾ ਦੁਨੀਆ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਹੈ। ਜਿੱਥੇ ਨਾਰਵੇ ਦੀ ਪ੍ਰੈਸ ਦਾ ਜ਼ਿਕਰ ਆਉਂਦਾ ਤੇ ਭਾਰਤ ਦੀ ਪ੍ਰੈਸ ਦਾ ਜ਼ਿਕਰ ਆਉਂਦਾ, ਪ੍ਰੈਸ ਜਿਹੜੀ ਹੈ ਭਾਰਤ ਦੀ 157 ਨੰਬਰ ਦੇ ਉੱਤੇ ਆਉਂਦੀ ਹੈ, 157 ਨੰਬਰ ਦੇ ਉੱਤੇ, ਤੇ ਨਾਰਵੇ ਦੇ ਵਿੱਚ ਜਿਹੜੀ ਹੈ ਪਹਿਲੇ ਨੰਬਰ ਤੇ ਪ੍ਰੈਸ ਨੂੰ ਜਿਹੜੀ ਆਜ਼ਾਦੀ ਦੀ ਗੱਲ ਆਉਂਦੀ ਹੈ। ਤਾਂ ਉਹਨਾਂ ਮੁਲਕਾਂ ਦੇ ਵਿੱਚ ਜੇ ਉਹ ਮੀਡੀਆ ਸਾਡੇ ਨਾਲ ਗੱਲਬਾਤ ਕਰਦਾ, ਸਾਨੂੰ ਤਾਂ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਅਸੀਂ ਸੁਹਿਰਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਨਹੀਂ, ਅਸੀਂ ਤਾਂ ਮਨ ਕੀ ਬਾਤ ਹੀ ਕਰਨਾ ਚਾਹੁੰਦੇ ਹਾਂ। ਹਾਲਾਤ ਜੋ ਬਣੇ ਨੇ ਕਾਫੀ ਜਿਹੜੇ ਨੇ, ਕਹਿ ਸਕਦੇ ਹਾਂ ਕਿ ਪ੍ਰੈਸ ਨੂੰ ਨਾ ਸੰਬੋਧਨ ਕਰਨਾ ਜਾਂ ਸਵਾਲ ਨਾ ਲੈਣੇ ਕਿਤੇ ਨਾ ਕਿਤੇ ਕਾਰਨ ਬਣੇ, ਅੱਗੇ ਜਾ ਕੇ ਡਿਟੇਲ ਚ ਗੱਲ ਕਰਾਂਗੇ ਇਹਦੇ ਉੱਤੇ। ਪ੍ਰੈਸ ਆਜ਼ਾਦੀ ਦੇ ਵਿੱਚ ਨੰਬਰ 1 ਮੰਨੇ ਜਾਂਦੇ ਨਾਰਵੇ ਦੇ ਵਿੱਚ, ਭਾਰਤ ਦੀ ਜਿਹੜੀ ਹੈ ਲੋਕਤੰਤਰਿਕ ਛਵੀ ਦੇ ਉੱਤੇ ਕੀ ਵਾਪਰ ਰਿਹਾ। ਉੱਥੇ ਹੀ ਟਰੰਪ ਤੇ ਨੇਤਨਯਾਹੂ ਇਰਾਨ ਦੇ ਵੱਲੋਂ ਜਿਹੜਾ ਤਣਾਅ ਦੇ ਦੌਰਾਨ ਜੋ ਬਣ ਰਿਹਾ ਮਸਲਾ, $58 ਮਿਲੀਅਨ ਦੀ ਜਿਹੜੀ ਹੈ ਰਕਮ ਦਾ ਐਲਾਨ ਕੀਤਾ, ਜੋ ਵੀ ਨੇਤਨਯਾਹੂ ਜਾਂ ਟਰੰਪ ਨੂੰ ਖਤਮ ਕਰੇਗਾ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਉਹ ਆਪਣੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਕਾਨੂੰਨ ਵੀ ਲੈ ਕੇ ਆ ਰਹੇ ਨੇ।
ਜੋ ਉਹਨਾਂ ਦੇ ਧਰਮ ਦੇ ਮੁਤਾਬਕ ਚੱਲਦਾ ਹੈ, ਜੋ ਕੁਝ ਘਾਣ ਉਹ ਕਹਿੰਦੇ ਸਾਡੇ ਮੁਲਕ ਚ ਕੀਤਾ ਹੈ, ਤੇ ਅਸੀਂ ਹੋਰ ਵੀ ਅਧਿਕਾਰੀ ਜਾਂ ਹੋਰ ਵੀ ਚੀਜ਼ਾਂ ਨੂੰ ਨਿਸ਼ਾਨੇ ਦੇ ਉੱਤੇ ਲੈ ਕੇ ਚੱਲ ਰਹੇ ਹਾਂ। ਰਸ਼ੀਆ ਵੱਲੋਂ ਡਾਲਰ ਨੂੰ ਜਿਹੜਾ ਨਕਾਰਦੇ ਹੋਏ ਰੂਬਲ, ਯੁਆਨ ਦੇ ਵਿੱਚ ਤੇਲ ਗੈਸ ਵਪਾਰ ਦੇ ਫੈਸਲੇ ਆਏ ਨੇ, ਤੇ ਯੂ ਐਸ ਕੈਨੇਡਾ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਦੀ ਜਿਹੜੀ ਚਰਚਾ ਛਿੜ ਗਈ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਮਾਹੌਲ ਗਰਮ ਹੈ। ਮਿਊਂਸੀਪਲ ਚੋਣਾਂ ਖਿੱਚੋਤਾਣ, ਇੱਕ ਦੂਸਰੇ ਦੇ ਵਿੱਚ ਬਦਲ ਜਿਹੜੀਆਂ ਦਲ ਬਦਲੀ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। 713 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ, ਕਿਸਾਨਾਂ ਦੇ ਪ੍ਰਦਰਸ਼ਨ ਹੋ ਰਹੇ ਨੇ, ਆਪ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਚੱਲ ਰਹੀਆਂ ਨੇ ਭ੍ਰਿਸ਼ਟਾਚਾਰ ਮਾਮਲਿਆਂ ਚ। ਬੀਜੇਪੀ ਦੇ ਹੁਣ ਪੰਜਾਬ ਜਿੱਤਾਂਗੇ ਨਾਰੇ ਜਿਹੜੇ ਨੇ ਉਹ ਵੀ ਗੂੰਜਣੇ ਸ਼ੁਰੂ ਹੋ ਗਏ ਨੇ। ਪਹਿਲਾਂ ਕਹਿੰਦੇ ਬੰਗਾਲ ਤੇ ਹੁਣ ਪੰਜਾਬ। ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੇ ਵਿੱਚ ਜਿਹੜਾ ਮਾਮਲਾ ਹੈ ਉਹਨੂੰ ਨਾ ਗੰਭੀਰਤਾ ਦੇ ਵਿੱਚ ਲੈਂਦੇ ਹੋਏ ਸੂਬਿਆਂ ਦੀ ਖਿੱਚੋਤਾਣ ਕੀਤੀ ਹੈ, ਪਰ ਸ਼ਰਮ ਕਿਸੇ ਨੂੰ ਹਜੇ ਤਾਂ ਹੀ ਨਹੀਂ ਹੈ, ਇੰਨਾ ਜਿਹੜਾ ਜਾਨਾਂ ਦਾ ਨੁਕਸਾਨ ਹੋ ਰਿਹਾ, ਇਹ ਹਾਲਾਤ ਜਿਹੜੇ ਨੇ ਦਿਖ ਰਹੇ ਨੇ। ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਫਿਰ ਆਪਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਪੰਜਾਬ ਮਿਊਂਸੀਪਲ ਚੋਣਾਂ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਚੋਣ ਕਮਿਸ਼ਨ ਵੱਲੋਂ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ। ਚੋਣ ਮੈਦਾਨ ਦੇ ਵਿੱਚ ਬਚੇ 10,096 ਉਮੀਦਵਾਰ ਨੇ। ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਜਿਹੜਾ ਆਖਰੀ ਦਿਨ ਸੀ ਤੇ ਉਹ ਸਮਾਪਤ ਹੋ ਚੁੱਕਿਆ। ਪੰਜਾਬ ਦੇ ਵਿੱਚ 26 ਮਈ ਨੂੰ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਦੇ ਲਈ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਹੁਣ ਚੋਣ ਮੈਦਾਨ ਦੇ ਵਿੱਚ 10,096 ਉਮੀਦਵਾਰ ਰਹਿ ਗਏ, ਜਦੋਂ ਕਿ ਅੱਜ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਰਹਿਣ ਵਾਲੇ ਉਮੀਦਵਾਰਾਂ ਦੀ ਆਖਰੀ ਸੂਚੀ ਸ਼ਾਮ ਤੱਕ ਅੱਜ ਜਾਰੀ ਹੋਣੀ ਸੀ, ਕੱਲ ਸਵੇਰ ਤੱਕ ਆ ਜਾਏਗੀ। ਦੂਸਰੇ ਪਾਸੇ ਪੰਜਾਬ ਦੇ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲ ਤੇ 21 ਨਗਰ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਲਈ ਕੁੱਲ 10,809 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਪੰਜਾਬ ਦੇ ਵਿੱਚ ਮਿਊਂਸੀਪਲ ਚੋਣਾਂ ਦੇ ਲਈ 26 ਮਈ ਨੂੰ ਵੋਟਿੰਗ ਹੋਣੀ ਹੈ ਤੇ 29 ਮਈ ਨੂੰ ਇਹਦੇ ਨਤੀਜੇ ਆਉਣੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਨਾਇਬ ਸੈਣੀ ਸਾਈਕਲ ਦੇ ਉੱਤੇ ਚੜ ਗਏ ਨੇ ਤੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਹੈ ਜਿਹੜੇ ਚੱਲ ਰਹੇ ਨੇ ਤੇ ਚੰਡੀਗੜ੍ਹ ਰਹਿਣ ਵਾਲੀ ਏ। ਲੋਕਾਂ ਨੂੰ ਸਾਈਕਲ ਚਲਾ ਕੇ ਸਵਸਥ ਭਾਰਤ ਸਵਸਥ ਹਰਿਆਣਾ ਦਾ ਸੁਨੇਹਾ ਦੇ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਤਰਜ਼ ਦੇ ਉੱਤੇ ਸੱਦੇ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇਕ ਵੱਖਰੇ ਹੀ ਅੰਦਾਜ਼ ਦੇ ਵਿਚ ਨਜ਼ਰ ਆਏ ਹੈ। ਮੁੱਖ ਮੰਤਰੀ ਨਾਇਬ ਸੈਣੀ ਹੁਣੀ ਸਵੇਰੇ ਸਵੇਰੇ ਸਾਈਕਲ ਦੇ ਉੱਤੇ ਚੜ ਕੇ ਸੁਖਨਾ ਲੇਕ ਦੇ ਉੱਤੇ ਪਹੁੰਚੇ ਹੈ, ਜਿੱਥੇ ਸਵੇਰ ਦੀ ਸੈਰ ਕੀਤੀ ਗਈ। ਉੱਥੇ ਹੀ ਸਾਈਕਲ ਚਲਾਉਂਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਇਸ ਦੇ ਦੌਰਾਨ ਉਨ੍ਹਾਂ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਦਿਆਂ ਸਵਸਥ ਭਾਰਤ ਸਵਸਥ ਹਰਿਆਣਾ ਦਾ ਸੁਨੇਹਾ ਦਿੱਤਾ। ਮੁੱਖ ਮੰਤਰੀ ਨਾਇਬ ਸੈਣੀ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਦੇ ਲਈ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਤੇ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਸੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਵੀ ਸਿਆਸਤ ਤੋਂ ਉਪਰ ਉੱਠ ਕੇ ਕਹਿੰਦੇ ਨੇ ਜਨਤਾ ਦੇ ਨਾਲ ਮਿਲ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਤੇ ਦੂਸਰੇ ਪਾਸੇ ਮੁਹਾਲੀ ਫਾਰਮਰ ਜਿਹੜਾ ਪ੍ਰੋਟੈਸਟ ਚੱਲ ਰਿਹਾ, ਗਮਾਂਡਾ ਰਾਹੀਂ ਜ਼ਮੀਨਾਂ ਅਕਵਾਇਰ ਕਰਨ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ, ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਉਤਰੇ ਨੇ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਗਮਾਂਡਾ ਵੱਲੋਂ ਕੀਤੀ ਜਾ ਰਹੀ ਜ਼ਮੀਨਾਂ ਦੀ ਪ੍ਰਕਿਰਿਆ ਦੇ ਵਿਰੋਧ ਦੇ ਵਿਚ ਇਲਾਕੇ ਦੇ ਕਿਸਾਨਾਂ ਦਾ ਗੁੱਸਾ ਜਿਹੜਾ ਫਿਰ ਜਿਹੜਾ ਫੁੱਟ ਪਿਆ। ਪੁਆਧ ਇਨਸਾਫ਼ ਮੋਰਚੇ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸੜਕਾਂ ਦੇ ਉੱਤੇ ਉਤਰ ਆਏ। ਕਿਸਾਨਾਂ ਦੇ ਵੱਲੋਂ ਇਹ ਵਿਸ਼ਾਲ ਟਰੈਕਟਰ ਮਾਰਚ ਜ਼ਮੀਨਾਂ ਅਕਵਾਇਰ ਕਰਨ ਦੀਆਂ ਸਰਕਾਰੀ ਨੀਤੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰਨ ਦੇ ਲਈ ਕੱਢਿਆ ਗਿਆ, ਜਿਸ ਦੇ ਕਾਰਨ ਪੂਰੇ ਸ਼ਹਿਰ ਦੇ ਵਿਚ ਸਿਆਸੀ ਹਲਚਲ ਤੇਜ਼ ਹੋਈ। ਇਹ ਰੋਸ ਮਾਰਚ ਇੱਥੋਂ ਦੇ ਨਜ਼ਦੀਕੀ ਪਿੰਡ ਦੈੜੀ ਦੀ ਫਲਾਈਓਵਰ ਤੋਂ ਨਾਰਿਆਂ ਦੇ ਨਾਲ ਆਰੰਭ ਹੋਇਆ। ਟਰੈਕਟਰ ਤੇ ਸਵਾਰ ਕਿਸਾਨ ਏਅਰਪੋਰਟ ਰੋਡ ਜਿਹੜਾ ਉਤੋਂ ਹੁੰਦੇ ਹੋਏ ਮੁਹਾਲੀ ਦੇ ਫੇਜ਼ 8 ਸਥਿਤ ਗਮਾਂਡਾ ਦੇ ਮੁੱਖ ਦਫ਼ਤਰ ਪੁੱਡਾ ਭਵਨ ਵੱਲ ਜਿਹੜਾ ਵੱਧ ਰਹੇ ਸਨ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਗਏ। ਇਸ ਟਰੈਕਟਰ ਮਾਰਚ ਦੇ ਵਿਚ ਕਿਸਾਨਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਪ੍ਰਮੁੱਖ ਸੰਗਠਨ ਕਿਸਾਨ ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਤੇ ਦਿਲਬਾਗ ਸਿੰਘ ਗਿੱਲ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਜਿਹੜੀ ਕੀਤੀ ਹੈ। ਮਾਰਚ ਦੇ ਦੌਰਾਨ ਗੁੱਸੇ ਦੇ ਵਿਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਗਮਾਂਡਾ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਵਿਕਾਸ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਉੱਤੇ ਤੁਲੀ ਹੋਈ ਹੈ ਤੇ ਉਨ੍ਹਾਂ ਨੂੰ ਜ਼ਮੀਨਾਂ ਦਾ ਬਣਦਾ ਯੋਗ ਮੁਆਵਜ਼ਾ ਤੇ ਹੱਕ ਨਹੀਂ ਦੇ ਰਹੀ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਇਹ ਸੰਘਰਸ਼ ਹੋਰ ਤਿੱਖਾ ਜਿਹੜਾ ਕੀਤਾ ਜਾਵੇਗਾ। ਬੰਗਾਲ ਜਿੱਤਿਆ ਹੁਣ ਪੰਜਾਬ ਜਿੱਤਾਂਗੇ।
ਅੰਮ੍ਰਿਤਸਰ ਦੇ ਵਿਚ ਭਾਜਪਾ ਆਗੂ ਤਰੁਣ ਝੁੱਗ ਚਾਹ ਦੀ ਚੁਸਕੀ ਭਰਦੇ ਹੋਏ ਤੇ ਚਾਹ ਬਣਾਉਂਦੇ ਨਜ਼ਰ ਆਏ ਆ। ਮੋਦੀ ਸਾਹਿਬ ਵਾਂਗੂ ਨਾਲ ਦਿੱਤਾ ਮੋਦੀ ਦਾ ਨਾਰਾ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਸੂਬੇ ਦੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਭਾਜਪਾ ਨੇ ਇਸ ਸਰਹੱਦੀ ਸੂਬੇ ਦੇ ਵਿਚ ਪੂਰੀ ਤਾਕਤ ਝੋਕਣ ਦਾ ਫੈਸਲਾ ਲਿਆ। ਇਸੇ ਰਣਨੀਤੀ

ਨੀਤੀ ਦੇ ਤਹਿਤ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਿਹੜੇ ਨੇ ਤਰੁਣ ਚੁੱਘ ਹੋਣਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਪੰਜਾਬ ਭੇਜਿਆ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਦੇਸ਼ ਕਹਿੰਦੇ ਐ ਕਿ ਬੰਗਾਲ ਜਿੱਤਿਆ, ਹੁਣ ਪੰਜਾਬ ਜਿੱਤਾਂਗੇ। ਅੱਜ ਸਵੇਰੇ ਅੰਮ੍ਰਿਤਸਰ ਦੇ ਵਿਚ ਤਰੁਣ ਚੁੱਘ ਹੋਣਾ ਨੇ ਸੈਂਕੜੇ ਪਾਰਟੀ ਵਰਕਰਾਂ ਤੇ ਸਥਾਨਕ ਲੋਕਾਂ ਦੇ ਨਾਲ ਇਕ ਨੁੱਕੜ ਮੀਟਿੰਗ ਕੀਤੀ ਐ। ਭਾਜਪਾ ਦੇ ਕੌਮੀ ਹੈੱਡਕੁਆਟਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿਚ ਅੰਮ੍ਰਿਤਸਰ ਦੇ ਜੰਪਲ ਤਰੁਣ ਚੁੱਘ ਖੁਦ ਚਾਹ ਤਿਆਰ ਕਰਦੇ ਤੇ ਵਰਕਰਾਂ ਨੂੰ ਪਿਆਉਂਦੇ ਹੋਏ ਨਜ਼ਰ ਆਏ ਨੇ। ਚੁੱਘ ਹੋਣਾ ਨੇ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅੱਜ ਚਾਹ ਪੇ ਚਰਚਾ ਰਾਹੀਂ ਜਨਤਾ ਤੱਕ ਪੀਐਮ ਮੋਦੀ ਦਾ ਇਹ ਵੱਡਾ ਸੰਦੇਸ਼ ਕਹਿੰਦੇ ਪਹੁੰਚਾਇਆ। ਪੁਰਾਣੀਆਂ ਯਾਦਾਂ ਤੇ ਸਿਆਸੀ ਮਕਸਦ ਦਾ ਸੁਮੇਲ ਇਸ ਪ੍ਰੋਗਰਾਮ ਦੇ ਲਈ ਚੁਣਿਆ ਗਿਆ। ਸਥਾਨਕ ਤਰੁਣ ਚੁੱਘ ਜਿਹੜੇ ਨੇ ਉਨ੍ਹਾਂ ਦੇ ਲਈ ਨਿੱਜੀ ਅਤੇ ਸਿਆਸੀ ਤੌਰ ਦੇ ਉਤੇ ਬਹੁਤ ਅਹਿਮ ਸੀ ਇਹ ਸਥਾਨ ਜਿਹੜਾ। ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਇਕ ਸਭ ਤੋਂ ਪੁਰਾਣੇ ਚਾਹ ਦੇ ਖੋਖੇ ਸਟਾਲ ਦੇ ਉੱਤੇ

0: Radio.
1: ਹਾਂ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼ ਅਤੇ ਇਸ ਨਵੇਂ ਨਵੇਲੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਹ ਪ੍ਰੋਗਰਾਮ ਦੋਸਤੋ ਜਿਸਦਾ ਆਗਾਜ਼ ਅਸੀਂ ਸਤਲੁਜ ਦੇ ਕੰਢੇ ਜਿਹੜਾ ਕੀਤਾ ਜਾ ਰਿਹਾ, ਜਿਹੜੀ ਦੁਨੀਆ ਦੀ ਇੱਕ ਬਹੁਤ ਹੀ ਮਹੱਤਵਪੂਰਨ ਜਲਗਾਹ ਹੈ, ਨੰਗਲ ਡੈਮ ਦੀ ਝੀਲ ਹੈ, ਅਤੇ ਇਹਦੇ ਕਿਨਾਰੇ ਦੇ ਉੱਤੇ ਅਸੀਂ ਬੈਠੇ ਹਾਂ ਖੂਬਸੂਰਤ ਵਾਦੀਆਂ ਦੇ ਵਿੱਚ। ਇਸ ਪ੍ਰੋਗਰਾਮ ਦਾ ਨਾਮ ਅਤੇ ਆਗਾਜ਼ ਇਸੇ ਸ਼ਹਿਰ ਦੇ ਵਿੱਚ ਕੀਤਾ ਗਿਆ ਜਿਸਦਾ ਨਾਮ ਹੈ ਜ਼ਿੰਦਗੀ ਜ਼ਿੰਦਾਬਾਦ। ਜ਼ਿੰਦਗੀ ਜ਼ਿੰਦਾਬਾਦ ਦੇ ਵਿੱਚ ਦੋਸਤੋ ਜ਼ਿੰਦਗੀ ਦੀਆਂ ਪਰਤਾਂ ਦੇ ਉੱਤੇ ਗੱਲ ਕਰਾਂਗੇ, ਸਾਹਿਤ ਦੇ ਸਿਰਜਣਹਾਰਿਆਂ ਦੇ ਨਾਲ ਉਹਨਾਂ ਦੇ ਕੋਲੋਂ ਉਹਨਾਂ ਦੀ ਕਲਮ ਦੇ ਸਫ਼ਰ ਦੀ ਗੱਲ ਕਰਾਂਗੇ, ਅਤੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹ ਆਪਣੀ ਕਲਮ ਦੇ ਨਾਲ ਸਮਾਜ ਦੇ ਵਿੱਚ ਇੱਕ ਅਸਰ, ਇੱਕ ਸੁਨੇਹਾ ਜਿਹੜਾ ਉਹ ਭੇਜ ਰਹੇ ਨੇ। ਤੋ ਅੱਜ ਸਾਡੇ ਨਾਲ ਡਾਕਟਰ ਕੈਲਾਸ਼ ਠਾਕੁਰ ਜੀ ਮੌਜੂਦ ਨੇ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਇੱਕ ਆਪਣਾ ਜਿਹੜਾ ਉਹਨਾਂ ਦਾ ਵਿਲੱਖਣ ਸਥਾਨ ਹੈ, ਔਰ ਸ਼ਾਇਰੀ ਕਰਦੇ ਨੇ ਅਤੇ ਵੱਖ ਵੱਖ ਵਿਧਾਵਾਂ 'ਚ ਲਿਖਦੇ ਨੇ, ਅਤੇ ਵੇਖਦੇ ਹਾਂ ਉਹਨਾਂ ਕੋਲੋਂ ਉਹਨਾਂ ਦਾ ਜਿਹੜਾ ਇਹ ਸਫ਼ਰ ਹੈ ਉਹਦੇ ਬਾਰੇ ਸਾਂਝ ਪਾਉਂਦੇ ਹਾਂ ਕਿ ਜ਼ਿੰਦਗੀ ਜ਼ਿੰਦਾਬਾਦ ਦੇ ਇਸ ਸੰਕਲਪ ਦੇ ਵਿੱਚ ਸਾਹਿਤ ਨੂੰ ਉਹ ਕਿਵੇਂ ਦੇਖਦੇ ਨੇ, ਸਮਾਜ ਨੂੰ ਕਿਵੇਂ ਦੇਖਦੇ ਨੇ। ਬਹੁਤ ਬਹੁਤ ਸਵਾਗਤ ਹੈ ਕੈਲਾਸ਼ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ।
2: ਦੁਆਬਾ ਰੇਡੀਓ ਸਟੇਸ਼ਨ ਪ੍ਰੋਗਰਾਮ ਦੇਖ ਰਿਹਾ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਦੁਆਬਾ ਰੇਡੀਓ ਦੀ ਟੀਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਦੇ ਲਈ ਇਹ ਮੰਚ ਪ੍ਰਦਾਨ ਕੀਤਾ, ਅਤੇ ਖਾਸ ਤੌਰ ਸ਼ਮੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਸਪੈਸ਼ਲ ਨੰਗਲ ਆਇਆ ਇੱਥੇ ਇਸ ਪ੍ਰੋਗਰਾਮ ਦੇ ਆਗਾਜ਼ ਦੇ ਲਈ।
1: ਜੀ ਕੈਲਾਸ਼ ਜੀ, ਅਸੀਂ ਅਤੇ ਸਾਰੇ ਦੋਸਤ ਜਾਣਨਾ ਚਾਹਣਗੇ ਤੁਹਾਡੇ ਬਾਰੇ, ਤੁਸੀਂ ਆਪਣਾ ਕਹਿ ਲਓ ਕਿ ਜਿਹੜਾ ਸੈਲਫ ਜਿਹੜਾ ਇੰਟਰੋਡਕਸ਼ਨ ਹੈ ਨਾ, ਹੈ ਤਾਂ ਔਖਾ ਪਰ ਦਿਲਚਸਪ ਵੀ ਬਹੁਤ ਹੁੰਦਾ ਹੈ, ਇਸ ਲਈ ਅਸੀਂ ਚਾਹਾਂਗੇ ਕਿ ਤੁਹਾਡੇ ਕੋਲੋਂ ਤੁਹਾਡੇ ਬਾਰੇ ਹੀ ਜਾਣਿਆ ਜਾਏ। ਜੀ
2: ਹਾਂਜੀ, ਜੋ ਮੇਰਾ ਜਨਮ ਸਥਾਨ ਹੈ ਉਹ ਮੋਗਾ, ਜਿਹੜਾ ਹੁਣ ਜ਼ਿਲ੍ਹਾ ਬਣ ਚੁੱਕਿਆ, ਉਦੋਂ ਫਰੀਦਕੋਟ ਦਾ ਹਿੱਸਾ ਸੀ। ਉਸ ਟਾਈਮ ਬਹੁਤ ਹੀ ਪਛੜਾ ਜਿਹਾ ਇਲਾਕਾ ਸੀਗਾ, ਅਤੇ ਘਰ ਦੇ ਵਿੱਚ ਜਿਹੜੇ ਮੇਰੇ ਮਾਂ ਬਾਪ ਸੀ ਉਹ ਵੀ ਪੜ੍ਹੇ ਲਿਖੇ ਨਹੀਂ ਸੀ, ਪਰ ਰੱਬ ਵੱਲੋਂ ਹੀ ਕਿਤਾਬਾਂ ਦੇ ਨਾਲ ਮੇਰਾ ਬਚਪਨ ਤੋਂ ਹੀ ਸ਼ੌਕ ਰਿਹਾ। ਅਤੇ ਜਿਹੜੀ ਮੈਂ 10ਵੀਂ ਦੀ ਪੜ੍ਹਾਈ ਆ ਉੱਥੋਂ ਹੀ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੋਂ ਹੀ ਕੀਤੀ। ਉਸ ਤੋਂ ਬਾਅਦ ਅਜੇ ਮੈਂ ਬੀ ਏ ਕਰ ਹੀ ਰਹੀ ਸੀਗੀ ਕਿ ਮੈਂ JBT ਦੇ ਵਿੱਚ ਜਗਰਾਉਂ ਦਾਖਲਾ ਲੈ ਲਿਆ। ਉਸ ਤੋਂ ਬਾਅਦ ਆਪਣੀ BA ਕੰਪਲੀਟ ਕੀਤੀ, ਅਤੇ ਫਿਰ ਮੇਰੀ ਜਿਹੜੀ ਪੋਸਟਿੰਗ ਹੈ ਉਹ ਵਿਆਹ ਤੋਂ ਪਹਿਲਾਂ ਹੋ ਗਈ ਸੀਗੀ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ, ਪਰ ਮੈਰਿਜ ਹੋਣ ਕਰਕੇ ਨੰਗਲ ਉਹ ਨੌਕਰੀ ਮੈਂ ਛੱਡ ਦਿੱਤੀ, ਅਤੇ ਇੱਥੇ ਆ ਕੇ ਮੈਂ ਘਰ ਗ੍ਰਸਤੀ ਦੇ ਵਿੱਚ ਰਮ ਗਈ। ਅਤੇ ਉਸ ਤੋਂ ਬਾਅਦ ਜਿਹੜੀ ਮੇਰੀ ਨੌਕਰੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 1999 ਦੇ ਵਿੱਚ ਲੱਗੀ, ਅਤੇ 32 ਸਾਲ ਦੀ ਸੇਵਾ ਦੌਰਾਨ ਮੈਂ ਵੱਖ ਵੱਖ ਸਕੂਲਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ, ਅਤੇ ਫਿਰ 2016 ਦੇ ਵਿੱਚ ਮੈਂ ਰਿਟਾਇਰ ਹੋ ਗਈ।
1: ਜੀ, ਅਤੇ ਇਸ ਸਾਰੇ ਸਫ਼ਰ ਦੇ ਵਿੱਚ, ਕਿਉਂਕਿ ਤੁਸੀਂ ਬਤੌਰ ਅਧਿਆਪਕ ਸਕੂਲਾਂ ਦੇ ਨਾਲ ਜੁੜੇ ਆਲੇ ਭੋਲੇ ਬੱਚਿਆਂ ਨੂੰ ਤੁਸੀਂ ਸੇਧ ਦਿੱਤੀ, ਉਹਨਾਂ ਦਾ ਜੀਵਨ ਸ਼ਿੰਗਾਰਿਆ ਸੰਵਾਰਿਆ, ਅਤੇ ਇਹਦੇ ਵਿੱਚ ਸਾਹਿਤ ਦਾ ਜਿਹੜਾ ਪਹਿਲੂ ਉਹ ਕਿਵੇਂ ਜੁੜਦਾ, ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ?
2: ਵੈਸੇ ਤਾਂ ਜੇ ਦੇਖਿਆ ਜਾਵੇ ਸਾਡੇ ਆਸੇ ਪਾਸੇ ਕਹਾਣੀਆਂ ਹੀ ਕਹਾਣੀਆਂ, ਪਰ ਉਹਨੂੰ ਦੇਖਣ ਲਈ ਇੱਕ ਸਾਡੀ ਨਜ਼ਰੀਆ ਹੁੰਦਾ, ਸਾਡੀ ਨਜ਼ਰ ਹੁੰਦੀ ਹੈ, ਉਹ ਜਿਹੜੀ ਨਜ਼ਰ ਉਹ ਬਿਨਾਂ ਪੜ੍ਹੇ ਲਿਖੇ ਤੁਹਾਡੇ ਵਿੱਚ ਪੈਦਾ ਨਹੀਂ ਹੋ ਸਕਦੀ। ਕਿ ਮੈਂ ਲਿਖਣ ਤੋਂ ਪਹਿਲਾਂ ਬਹੁਤ ਜ਼ਿਆਦਾ ਸਾਹਿਤ ਪੜ੍ਹਿਆ, ਕਿ ਮੈਂ 10ਵੀਂ ਤੱਕ ਹੀ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ ਜੀ, ਗੁਰਦਿਆਲ ਸਿੰਘ ਜੀ, ਨਾਨਕ ਸਿੰਘ ਜੀ, ਕੋਈ ਨਾਵਲ ਕਹਾਣੀ ਸੰਗ੍ਰਹਿ ਨਹੀਂ ਸੀ ਛੱਡਿਆ, ਮਤਲਬ ਮੈਂ ਇੰਨਾ ਜ਼ਿਆਦਾ ਸਾਹਿਤ ਪੜ੍ਹਿਆ। ਉਸ ਤੋਂ ਬਾਅਦ ਵੀ ਮੈਂ ਲਗਾਤਾਰ ਸਾਹਿਤ ਪੜ੍ਹਦੀ ਰਹੀ ਹਾਂ, ਅਤੇ ਫਿਰ 2013 ਦੇ ਵਿੱਚ ਮੈਂ ਲਿਖਣਾ ਸ਼ੁਰੂ ਕੀਤਾ, ਬਾਲ ਸਾਹਿਤ ਤੋਂ ਮੈਂ ਸ਼ੁਰੂ ਕੀਤਾ, ਕਿਉਂਕਿ ਆਲੇ ਭੋਲੇ ਬੱਚਿਆਂ ਦੀਆਂ ਸ਼ਰਾਰਤਾਂ, ਨਿੱਕੀਆਂ ਨਿੱਕੀਆਂ ਸ਼ਰਾਰਤਾਂ ਹੀ ਉਹ ਮੇਰੇ ਲਈ ਕਹਾਣੀਆਂ ਦੇ ਰੂਪ ਵਿੱਚ ਆ ਜਾਂਦੀਆਂ ਸੀ, ਔਰ ਬੱਚੇ ਬੜੇ ਨਿਰਛਲ ਹੁੰਦੇ ਆ, ਔਰ ਉਹਨਾਂ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਹਾਸਾ ਵੀ ਆਉਂਦਾ, ਅਤੇ ਕਈ ਵਾਰੀ ਬੜਾ ਪਿਆਰ ਵੀ ਆਉਂਦਾ ਕਿ ਬੱਚੇ ਕਿਸ ਤਰ੍ਹਾਂ ਆਪਣੇ ਦਿਲ ਦੀ ਗੱਲ ਬਿਨਾਂ ਕਿਸੇ ਬਾਲ ਛਾਲ ਦੇ ਉਹ ਕਰ ਦਿੰਦੇ। ਉਹੀ ਮੇਰੀਆਂ ਸਾਰੇ ਬਾਲ ਸਾਹਿਤ ਦੇ ਵਿੱਚ ਹੈ, ਪਰ ਆਪਣੇ ਬਾਲ ਸਾਹਿਤ ਦੇ ਵਿੱਚ ਮੈਂ ਬੱਚਿਆਂ ਨੂੰ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਦਿੱਤਾ, ਕਿਉਂਕਿ ਮੇਰੀ ਨੌਕਰੀ ਰਹੀ ਹੈ ਪਿੰਡਾਂ ਦੇ ਵਿੱਚ, ਅਤੇ ਪਿੰਡਾਂ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਅੱਜ ਤੱਕ ਵੀ ਜਿਹੜੇ ਵਹਿਮ ਭਰਮ ਪਖੰਡ ਉਹੋ ਜਿਹੇ ਬਹੁਤ ਅਜੇ ਵੀ ਭਾਰੂ ਆ। ਬੇਸ਼ੱਕ ਅਸੀਂ ਬਹੁਤ ਜ਼ਿਆਦਾ ਪੜ੍ਹ ਲਿਖ ਗਏ ਹਾਂ, ਐਡਵਾਂਸ ਹੋ ਗਏ ਹਾਂ, ਅਤੇ ਜਿਹੜੇ ਮੇਰੇ ਬਾਲ ਸਾਹਿਤ ਆ ਉਹ ਮੈਂ ਇਹਨਾਂ ਵਹਿਮਾਂ ਭਰਮਾਂ ਨੂੰ ਤੋੜਿਆ ਅਤੇ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ਬੱਚਿਆਂ ਨੂੰ ਦਿੱਤਾ ਮੈਂ, ਜਿਹੜੇ ਮਤਲਬ ਜਾਨਵਰਾਂ ਪਰੀ ਕਹਾਣੀਆਂ ਤੋਂ ਪਰਾਂ ਹੋ ਕੇ ਮੈਂ ਮਤਲਬ ਦੂਰ ਤੱਕ ਬੱਚਿਆਂ ਦਾ ਜਿਹੜਾ ਨਜ਼ਰੀਆ ਵਿਸਤ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
1: ਵਾਜੂ ਵਾ। ਅਤੇ ਤੁਸੀਂ ਪਹਿਲਾਂ ਅਖਬਾਰਾਂ ਦੇ ਵਿੱਚ ਲਿਖਿਆ ਜਾਂ ਪੁਸਤਕ ਰੂਪ ਦੇ ਵਿੱਚ ਹੀ ਰੂਬਰੂ ਹੋਏ?
2: ਹਾਂਜੀ, ਮੈਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਜੋ ਮੈਂ ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਦਿੱਤਾ ਉਸ ਤੋਂ ਪਹਿਲਾਂ ਮੇਰੀਆਂ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਵੱਖ ਵੱਖ ਅਖਬਾਰਾਂ ਦੇ ਵਿੱਚ, ਅਮੈਰੀਕਾ ਦੇ ਪੰਜਾਬੀ ਟਾਈਮਸ ਹੈ USA ਉਹਦੇ ਵਿੱਚ, ਕੈਨੇਡਾ ਦੇ ਵਿੱਚ ਖਬਰਨਾਮਾ ਹੈ ਉਹਦੇ ਵਿੱਚ, ਅਤੇ ਜਿਹੜੇ ਪੰਜਾਬ ਦੀਆਂ ਵੱਖ ਵੱਖ ਜਿਹੜੇ ਮੈਗਜ਼ੀਨਾਂ, ਅਸੂਲ ਸਰਾਈ, ਪ੍ਰਤੀਮਾਨ, ਅਜੀਤ ਅਖਬਾਰ, ਪੰਜਾਬੀ ਟ੍ਰਿਬਿਊਨ, ਦੇਸ ਸੇਵਕ ਆਦਿ ਵਿੱਚ ਸਾਰੀਆਂ ਮੇਰੀਆਂ ਬਾਲ ਕਹਾਣੀਆਂ ਅਤੇ ਕਹਾਣੀਆਂ ਛਪ ਚੁੱਕੀਆਂ ਅਤੇ ਉਸ ਤੋਂ ਬਾਅਦ ਹੀ ਮੈਂ ਇਹਨਾਂ ਨੂੰ ਕਿਤਾਬੀ ਰੂਪ ਦਿੱਤਾ।
1: ਜੀ, ਤੁਸੀਂ ਹੁਣ ਤੱਕ ਜਿਹੜੀਆਂ ਪੁਸਤਕਾਂ ਨੇ ਉਹ ਕਿੰਨੀਆਂ ਪੁਸਤਕਾਂ ਜਿਹੜੀਆਂ ਉਹ ਪ੍ਰਕਾਸ਼ਿਤ ਹੋਈਆਂ ਨੇ ਅਤੇ ਉਹਨਾਂ ਪੁਸਤਕਾਂ ਬਾਰੇ ਵੀ ਜ਼ਰੂਰ ਸਾਂਝ ਪਾਇਓ।
2: ਹਾਂਜੀ, ਮੇਰੀਆਂ ਹੁਣ ਤੱਕ 9 ਕਿਤਾਬਾਂ ਛਪ ਚੁੱਕੀਆਂ ਜਿਹਦੇ ਵਿੱਚੋਂ ਮੇਰੀਆਂ 6 ਹੈਗੀਆਂ ਬਾਲ ਸਾਹਿਤ ਦੀਆਂ ਕਹਾਣੀਆਂ ਅਤੇ ਇੱਕ ਜਿਹੜੀ ਮੈਂ ਨਵੀਂ ਵਿਧਾ ਐਤਕੀ 2025 ਵਿੱਚ ਹੀ ਮੇਰੀ ਕਿਤਾਬ ਹੁਣ ਛਪ ਕੇ ਆਈ ਹੈ ਉਹ ਹੈ ਬਾਲ ਨਾਟਕ ਸੰਗ੍ਰਹਿ ਚਾਨਣ ਮੁਨਾਰਾ। ਅਤੇ ਕਿਉਂਕਿ ਇਹ ਜਿਹੜੇ ਇਹਦੇ ਵਿੱਚ ਜਿਹੜੇ ਨਾਟਕ ਹੈ ਸਾਰੇ ਇਹ ਮੈਂ ਸਰਕਾਰੀ ਹਾਈ ਸਕੂਲ ਦਸਗ੍ਰਾਂ ਵਿੱਚ ਜਦੋਂ ਸਰਵਿਸ ਹੋਈ ਸੀ ਇਹ ਸਾਰੇ ਮੈਂ ਸਟੇਜ 'ਤੇ ਖੜਾਏ ਹੋਏ ਨਾਵਲ ਹੈ, ਬਲੋਗ ਪੱਧਰ 'ਤੇ ਇਹ ਪ੍ਰਾਈਜ਼ ਵਿਨਰ ਰਹੇ ਆ ਅਤੇ ਫਿਰ ਇਹਨਾਂ ਨੂੰ ਮੈਂ ਕਿਤਾਬੀ ਰੂਪ ਦਿੱਤਾ। ਅਤੇ ਸਭ ਤੋਂ ਪਹਿਲਾਂ ਮੇਰਾ ਜਿਹੜਾ ਕਹਾਣੀ ਸੰਗ੍ਰਹਿ ਸੀ ਉਹ ਬੇਰੀ ਵਾਲਾ ਘਰ ਸੀਗਾ, ਇਹਦੇ ਬਹੁਤ ਵਧੀਆ ਹੁੰਗਾਰੇ ਤੋਂ ਬਾਅਦ, ਅਤੇ ਮੈਂ ਮਤਲਬ ਦੇਖ ਰਹੀ ਜਿਸ ਤਰ੍ਹਾਂ ਭਜਨ ਅੱਠ ਦਾ ਦੌਰ ਆ, ਜਿਹੜੇ ਲੋਕ ਆ ਉਹ ਲੰਬੀ ਕਹਾਣੀ ਪੜ੍ਹਨਾ ਨਹੀਂ ਪਸੰਦ ਕਰਦੇ, ਉਹ ਚਾਹੁੰਦੇ ਕਿ ਇੱਕ ਛੋਟੀ ਜਿਹੀ ਲਿਖਤ ਹੋਏ ਜਿਹਦੇ 'ਚ 5-7 ਮਿੰਟ ਸਾਡੇ ਕੋਲ ਹੈਗੇ ਅਸੀਂ ਉਹ ਪੜ੍ਹ ਕੇ ਅਤੇ ਮਤਲਬ ਫਰੀ ਹੋ ਜਾਈਏ। ਅਤੇ ਫਿਰ ਮੈਂ ਮਿੰਨੀ ਕਹਾਣੀ ਵੱਲੀ ਝੁਕੀ ਹੈ ਕਿਉਂਕਿ ਮਿੰਨੀ ਕਹਾਣੀ ਮੈਨੂੰ ਵੀ ਲੱਗਿਆ ਕਿ ਇਹ ਜਿਹੜੀ ਵਿਧਾ ਇਹ ਬੇਸ਼ੱਕ ਨਵੀਂ ਹੈ ਪਰ ਇਹ ਜਿਹੜੇ ਹੈਗੇ ਪਾਠਕ ਆ ਉਹਨਾਂ ਦੇ ਦਿਲ ਨੂੰ ਬਹੁਤ ਪਾਉਂਦੀ ਹੈ ਕਿਉਂਕਿ ਇਹ 2 ਜਾਂ 3 ਮਿੰਟ ਵਿੱਚ ਅਸੀਂ ਆਪਣੀ ਗੱਲ ਪੂਰੀ ਕਰਨੀ ਹੁੰਦੀ ਹੈ। ਅਤੇ ਹੁਣੇ ਹੀ ਮੇਰਾ 2025 ਦੇ ਵਿੱਚ ਜਿਹੜਾ ਸ਼ਬਦਾਂ ਦੇ ਘੇਰੇ ਮਿੰਨੀ ਕਹਾਣੀ ਸੰਗ੍ਰਹਿ ਪਹਿਲਾਂ ਛਪਿਆ ਔਰ ਇਹਦੇ ਵਿੱਚ ਵੀ ਜਿਹੜੀਆਂ ਮਤਲਬ ਇਹ ਮੈਂ 3 ਸਾਲ ਲਗਾਏ ਆ ਇਸ ਸ਼ਬਦਾਂ ਦੇ ਘੇਰੇ ਮਿੰਨੀ ਸੰਗ੍ਰਹਿ ਨੂੰ ਪੂਰਾ ਕਰਨ ਵਿੱਚ, ਇਹ ਸਾਰੀਆਂ ਮੇਰੀਆਂ ਮਿੰਨੀ ਕਹਾਣੀਆਂ ਪ੍ਰਾਈਜ਼ ਵਿਨਰ ਹੈ ਕਿਉਂਕਿ ਕਿਸੇ ਨਾ ਕਿਸੇ ਮਤਲਬ ਕੰਪੀਟੀਸ਼ਨ ਵਿੱਚ ਮੈਂ ਭੇਜਦੀ ਰਹੀ ਹਾਂ ਅਤੇ ਅਲੱਗ ਅਲੱਗ ਜਿਹੜੇ ਆਲੋਚਕ ਆ ਉਹਨਾਂ ਦੇ ਵੱਲੋਂ ਇਹਦੇ ਰਿਵਿਊ ਵਧੀਆ ਕੀਤੇ ਗਏ ਅਤੇ ਫਿਰ ਮੈਂ ਇਹਨੂੰ ਜਿਹੜਾ ਕਿਤਾਬੀ ਰੂਪ ਦਿੱਤਾ ਸ਼ਬਦਾਂ ਦੇ ਘੇਰੇ ਅਤੇ ਇਹਦੀ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਬਹੁਤ ਵਧੀਆ ਰਿਵਿਊ ਲੱਗੇ ਹੈ। ਤਾਂ ਮਤਲਬ ਮੈਨੂੰ ਖੁਸ਼ੀ ਹੈ ਕਿ ਜਿਸ ਮੈਂ ਮਤਲਬ ਮਿੰਨੀ ਕਹਾਣੀ ਸੰਗ੍ਰਹਿ ਨੂੰ 3 ਸਾਲ ਲੈ ਕਿ ਉਹ ਕਿਤਾਬਾਂ ਉਹ ਜਿਹੜੀ ਕਿਤਾਬ ਆ ਇਹ ਪਾਠਕਾਂ ਨੂੰ ਬਹੁਤ ਵਧੀਆ ਲੱਗੀ ਹੈ ਅਤੇ ਉਹਨਾਂ ਵੱਲੋਂ ਮੈਨੂੰ ਚੰਗਾ ਹੁੰਗਾਰਾ ਮਿਲਿਆ।
1: ਜੀ, ਮਤਲਬ ਬੱਚਿਆਂ ਦੀ ਜਿਹੜੀ ਕਹਾਣੀਆਂ ਲਿਖਦੇ ਲਿਖਦੇ ਤੁਸੀਂ ਇਹ ਜਿਹੜਾ ਮਿੰਨੀ ਕਹਾਣੀ ਦੇ ਵੱਲ ਨੂੰ ਜਿਹੜਾ ਝੁਕਾ ਜਿਹੜਾ ਹੋਇਆ?
2: ਨਹੀਂ, ਬੱਚਿਆਂ ਦੀਆਂ ਬਾਲ ਕਹਾਣੀਆਂ ਲਿਖਦੇ ਲਿਖਦੇ ਮੈਂ ਉਸ ਦੇ ਨਾਲ ਨਾਲ ਕਵਿਤਾਵਾਂ ਵੀ ਲਿਖਦੀ ਹਾਂ ਅਤੇ 2 ਸਾਲ ਤੋਂ ਮੈਂ ਗਜ਼ਲ ਦੇ ਕੰਪੀਟੀਸ਼ਨ ਹੁੰਦੇ ਆ ਔਨਲਾਈਨ ਉਹਨਾਂ ਦੇ ਵਿੱਚ ਵੀ ਭਾਗ ਲੈਂਦੀ ਹਾਂ ਅਤੇ ਅਨੇਕਾਂ ਡਿਜੀਟਲ ਸਰਟੀਫਿਕੇਟ ਮੈਨੂੰ ਮਿਲਦੇ ਆ
1: ਅਤੇ
2: ਜੈਮਨੀ ਅਕੈਡਮੀ ਪਾਣੀਪਤ 'ਤੇ ਜਿਹੜੇ ਸੀਗੇ ਉੱਥੇ ਮਿੰਨੀ ਕਹਾਣੀ ਦੇ ਜਿਹੜੇ ਪ੍ਰਤੀਯੋਗਤਾ ਚੱਲਦੀ ਆ ਉਹਦੇ ਵਿੱਚ ਵੀ ਮੈਂ ਭਾਗ ਲੈਂਦੀ ਰਹੀ ਹਾਂ ਅਤੇ ਜਿਹੜੇ ਮੈਂ ਬਾਲ ਸਾਹਿਤ ਦੇ ਨਾਲ ਨਾਲ ਕਹਾਣੀਆਂ ਵੀ ਲਿਖਦੀ ਰਹੀ ਹਾਂ
1: ਅਤੇ
2: ਇਹ ਮੈਂ ਹੁਣ 3 ਸਾਲ ਤੋਂ ਮਿੰਨੀ ਕਹਾਣੀ ਵੱਲੀ ਮਤਲਬ ਮੇਰਾ ਝੁਕਾਅ ਹੋਇਆ ਅਤੇ ਐਂ ਨਹੀਂ ਕਿ ਮੈਂ ਕਹਾਣੀਆਂ ਲੰਬੀਆਂ ਕਹਾਣੀਆਂ ਨੂੰ ਤਲਾਂਜਲੀ ਦੇ ਦਿੱਤੀ ਹੈ, ਮੈਂ ਉਹ ਵੀ ਲਿਖ ਸਕਦੀ ਹਾਂ ਪਰ ਸਮੇਂ ਦੇ ਜਿਸ ਤਰ੍ਹਾਂ ਦੌਰ ਚੱਲ ਰਿਹਾ ਸ਼ਾਰਟਕੱਟ ਦਾ ਭਜਨ ਅਠਾਲਾ ਉਹ ਮੈਨੂੰ ਲੱਗਦਾ ਹਾਂਜੀ ਛੋਟੀ ਹਾਂਜੀ ਮਿੰਨੀ ਕਹਾਣੀ
1: ਜੇ ਸਾਹਿਤ ਦਾ ਜਿਵੇਂ ਤੁਸੀਂ ਦੱਸਿਆ ਕਿ ਮਾਹੌਲ ਤੁਹਾਨੂੰ ਮਿਲਿਆ ਅਤੇ ਫਿਰ ਅੱਗੇ ਤੁਸੀਂ ਬਾਲ ਮਨਾਂ ਦੇ ਨਾਲ ਵੀ ਸਾਂਝ ਪਾਈ ਅਤੇ ਉਹਨਾਂ ਲਈ ਕਹਾਣੀਆਂ ਨੂੰ ਹੀ ਚੁਣਿਆ। ਕਈ ਵਾਰੀ ਆਪਾਂ ਇਹ ਸੋਚਦੇ ਹਾਂ ਜਾਂ ਸੁਣਦੇ ਹਾਂ ਕਿ ਜਦੋਂ ਕੋਈ ਸ਼ਾਇਰ ਜਾਂ ਜਦੋਂ ਕੋਈ ਲੇਖਕ ਪਹਿਲਾ ਕਦਮ ਪੁੱਟਦਾ ਤਾਂ ਸ਼ਾਇਰੀ ਨਾਲ ਹੀ ਸ਼ੁਰੂਆਤ ਹੁੰਦੀ ਹੈ, ਤੇ ਤੁਸੀਂ ਕਹਾਣੀ ਨਾਲ ਕੀਤੀ ਜਾਂ ਸ਼ਾਇਰੀ ਨਾਲ?
2: ਨਹੀਂ, ਮੈਂ ਬਾਲ ਕਹਾਣੀਆਂ ਤੋਂ ਸ਼ੁਰੂ ਕੀਤੀ ਕਿਉਂਕਿ 32 ਸਾਲ ਦੀ ਨੌਕਰੀ ਦੌਰਾਨ ਮੈਂ ਘਰ ਤੋਂ ਵੀ ਜ਼ਿਆਦਾ ਸਮਾਂ ਸਕੂਲ ਦੇ ਵਿੱਚ ਬਾਲਾਂ ਨਾਲ ਬਿਤਾਇਆ ਅਤੇ ਨੈਚੁਰਲ ਫਿਰ ਮੈਂ ਮਤਲਬ ਕਿ ਬਾਲ ਕਹਾਣੀਆਂ ਵੱਲ ਮੈਂ ਜ਼ਿਆਦਾ ਨੇੜੇ ਤੋਂ ਜੁੜੀ ਹੋਣ ਕਰਕੇ ਉਹਨਾਂ ਨੂੰ ਲਿਖਣਾ ਮੇਰੇ ਲਈ ਬਹੁਤ ਆਸਾਨ ਸੀਗਾ।
1: ਇੱਕ ਤੁਸੀਂ ਕਿਹਾ ਕਿ ਉਹਨਾਂ ਬਾਲ ਕਹਾਣੀਆਂ ਦੇ ਵਿੱਚ ਭੂਤ ਪ੍ਰੇਤ ਪਰੀਆਂ ਉਹ ਸ਼ਾਮਿਲ ਨਹੀਂ ਕੀਤੀਆਂ ਗਈਆਂ?
2: ਬਿਲਕੁਲ ਨਹੀਂ। ਦੇਖੋ ਮੇਰੀ ਇੱਕ ਹੈਗੀ ਹੈ ਜਬ ਜਾਗੇ ਤਬੀ ਸਵੇਰਾ, ਇਹ ਹਿੰਦੀ ਦੇ ਵਿੱਚ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਪੰਜਾਬੀ ਨਹੀਂ ਪੜ੍ਹ ਸਕਦੇ, ਦੂਸਰੇ ਜਿਹੜੇ ਰਾਜਾਂ ਦੇ ਆ। ਮੈਂ ਹਾਂਜੀ ਅਮੈਰੀਕਾ ਵੀ ਜਾਂਦੀ, ਮੈਂ ਕੈਨੇਡਾ ਵੀ ਜਾਂਦੀ ਹਾਂ, ਅਲੱਗ ਅਲੱਗ ਥਾਵਾਂ 'ਤੇ, ਹਰਿਆਣਾ ਦੇ ਵਿੱਚ ਵੀ। ਫਿਰ ਉਹਨਾਂ ਕਰਕੇ ਮੈਂ ਜਿਹੜੇ ਦੋ ਹੈ ਬਾਲ ਕਹਾਣੀਆਂ ਉਹ ਲਿਖਿਆ, ਭੂਤ ਭਾਗ ਗਿਆ। ਦੇਖੋ ਇਹ ਵੀ ਵਿਗਿਆਨਕ ਆਧਾਰ ਆ, ਜਬ ਜਾਗੇ ਤਭੀ ਸਵੇਰਾ ਇਹਦਾ ਵੀ ਇੱਕ ਵਿਗਿਆਨਕ ਆਧਾਰ ਆ। ਇਹਦੇ ਵਿੱਚ ਜਿਹੜੇ ਭੇਖੀ ਸਾਧੂ ਆ ਉਹਨਾਂ ਤੋਂ ਮਤਲਬ ਕਿ ਭਾਂਡਾ ਫੋੜਨਾ ਅਤੇ ਜਿਹੜੀਆਂ ਮਤਲਬ ਕਿ ਪਖੰਡਾਂ ਤੋਂ ਦੂਰ ਜਾਣਾ ਅਤੇ ਵਹਿਮ ਭਰਮ ਜਿਹੜੇ ਸਾਡੇ ਸਮਾਜ ਦੇ ਵਿੱਚ ਹੈ ਉਹਨਾਂ ਨੂੰ ਕਿੱਦਾਂ ਮਤਲਬ ਅਸੀਂ ਸੱਚਾਈ ਜਾਣਨੀ, ਉਹਦੇ ਕਰਕੇ ਮੇਰੀ ਜਬ ਜਾਗੇ ਤਵੀ ਸਵੇਰਾ ਔਰ ਭੂਤ ਭਾਗ ਗਿਆ। ਹਾਂਜੀ, ਇੱਕ ਮੇਰੀ ਇਹ ਬਾਲ ਕਹਾਣੀ ਸੰਗ੍ਰਹਿ ਰੁੱਖ ਬੋਲ ਪਏ, ਇਹਦੇ ਵਿੱਚ ਮੈਂ ਇਹ ਕਹਾਣੀ ਸੰਗ੍ਰਹਿ ਬਾਲ ਕਹਾਣੀ ਦਾ ਮੁੱਢ ਉੱਥੋਂ ਵੱਜਿਆ। ਮੇਰੀ ਇੱਕ ਬਾਲ ਕਹਾਣੀ ਹੈ ਰੁੱਖ ਬੋਲ ਪਏ, ਕਿਉਂਕਿ ਅਸੀਂ ਸਕੂਲ ਦੇ ਵਿੱਚ ਜਿਹੜਾ ਈਕੋ ਕਲੱਬ ਵੱਲੋਂ ਅਲੱਗ ਅਲੱਗ ਪੌਦੇ ਲਗਾਉਂਦੇ ਸੀਗੇ ਅਤੇ ਜਦੋਂ ਇੱਕ ਦਿਨ ਮੈਂ ਦੇਖਣਾ ਕਿ ਜਿਹੜੀ ਕਿਆਰੀ 'ਚ ਪੌਦੇ ਲੱਗੇ ਹੋਏ ਆ ਵੀ ਕੋਈ ਬੱਚਾ ਉਹਨਾਂ ਨੂੰ ਤੋੜ ਦਿੰਦਾ ਅਤੇ ਮਤਲਬ ਜਦੋਂ ਪੁੱਛਣਾ ਤਾਂ ਸਭ ਨੇ ਕਹਿਣਾ ਜੀ ਅਸੀਂ ਤਾਂ ਨਹੀਂ ਕੀਤਾ, ਪਤਾ ਨਹੀਂ ਕੌਣ। ਫਿਰ ਉੱਥੋਂ ਹੀ ਇਹ ਜਿਹੜੀ ਕਹਾਣੀ ਆ ਰੁੱਖ ਬੋਲ ਪਏ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਈ ਕਿ ਰੁੱਖ ਜਿਹੜੇ ਬੋਲਦੇ ਆ ਉਹਨਾਂ ਵਿੱਚ ਜਾਨ ਹੈ, ਉਹ ਬੋਲਦੇ ਕਿੱਦਾਂ ਜਦੋਂ ਹਵਾ ਆਉਂਦੀ ਆ ਝੂਲਦੇ ਆ ਅਤੇ ਇੱਦਾਂ ਲੱਗਦਾ ਉਹ ਸਾਨੂੰ ਪਿਆਰ ਦੇ ਨਾਲ ਗਲੇ ਲਾ ਰਹੇ ਆ। ਤੇ ਉੱਥੋਂ ਹੀ ਮਤਲਬ ਮੇਰਾ ਇਹ ਬਾਲ ਕਹਾਣੀ ਹੈ ਰੁੱਖ ਬੋਲ ਪੈ ਉਹਦਾ ਆਧਾਰ ਹੀ ਬਣੇ। ਮਤਲਬ ਜੋ ਕੁਛ ਛੋਟੀ ਛੋਟੀ ਘਟਨਾ ਜਿਹੜੀ ਅਸੀਂ ਦੇਖਦੇ ਹਾਂ, ਹਾਂਜੀ ਵਾਪਰਦੀ ਆ, ਉਹੀ ਸਾਡੀਆਂ ਕਹਾਣੀਆਂ। ਅਸੀਂ ਆਪਣੀ ਕਲਪਨਾ, ਕਿਉਂਕਿ ਨਰੋਲ ਜਿਹੜੀ ਇੱਕ ਘਟਨਾ ਉਹਨੂੰ ਅਸੀਂ ਉੱਦਾਂ ਲਿਖ ਦਾਂਗੇ, ਅਸੀਂ ਕਲਪਨਾ ਨਹੀਂ ਪਾਵਾਂਗੇ ਤਾਂ ਕੋਈ ਵੀ ਮਨੋਰੰਜਨ ਨਹੀਂ ਬੱਚਿਆਂ ਦਾ ਕਰੂਗੇ ਅਤੇ ਇੱਕ ਬੋਰ ਕਰੂਗੇ, ਕਿਉਂਕਿ ਇੱਕ ਘਟਨਾ ਨੂੰ ਲੈ ਕੇ ਉਹਦੇ ਵਿੱਚ ਸਾਨੂੰ ਆਪਣੀ ਕਲਪਨਾ ਸ਼ਕਤੀ ਦੇ ਨਾਲ ਉਹਦੇ ਵਿੱਚ ਰਸ ਪੈਦਾ ਕਰਨਾ ਜਿਹਦੇ ਨਾਲ ਬੱਚੇ ਸਿੱਖਿਆ ਵੀ ਲੈਣ। ਖਾਲੀ ਉਪਦੇਸ਼ਾਤਮਕ ਚੀਜ਼ ਵੀ ਬੱਚੇ ਨਹੀਂ ਸਿੱਖਦੇ, ਉਹਨਾਂ ਦਾ ਮਨੋਰੰਜਨ ਹੋਣਾ ਵੀ ਜ਼ਰੂਰੀ ਹੈ ਅਤੇ ਜਿਹਦੇ ਵਿੱਚ ਉਹ ਸਿੱਖਿਆ ਵੀ ਲੈਣ।
1: ਜੇ ਬੜੀ ਖੁਸ਼ੀ ਹੋਏਗੀ ਜੇ ਤੁਸੀਂ ਕੋਈ ਇੱਕ ਮਿੰਨੀ ਕਹਾਣੀ ਜਾਂ ਇੱਕ ਕੋਈ ਬੱਚਿਆਂ ਦੀ ਕਹਾਣੀ ਜਿਹੜੀ ਹੈ
2: ਹਾਂਜੀ
1: ਉਹਨਾਂ ਦੇ ਨਾਲ ਸਾਂਝੀ ਕਰੋ।
2: ਹਾਂਜੀ, ਮੈਂ ਮਿੰਨੀ ਕਹਾਣੀ ਜ਼ਰੂਰ ਤੁਹਾਨੂੰ ਦੱਸਾਂਗੀ। ਚਲੋ ਮੈਂ ਜਿਹੜੀ ਪਹਿਲੀ ਮਿੰਨੀ ਕਹਾਣੀ ਸੀਗਾ, ਕਿਉਂਕਿ ਲੇਖਕ ਨੂੰ ਆਪਣੀ ਹਰੇਕ ਜਿਹੜੀ ਰਚਨਾ ਉਹ ਵਧੀਆ ਹੀ ਲੱਗਦੀ ਹੁੰਦੀ ਹੈ
1: ਜੀ,
2: ਤੇ ਮੇਰੀ ਮਿੰਨੀ ਕਹਾਣੀ ਹੈਗੀ ਹੈ ਤੂੰ ਦੱਸਿਆ ਹੀ ਨਹੀਂ
1: ਜੀ।
2: ਸ਼ੈਰੀ, ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਹੈ, ਪਤਾ ਨਹੀਂ ਤੁਹਾਡੇ ਮੰਮੀ ਜੀ ਦੀ ਮੇਰੇ ਬਾਰੇ ਕੀ ਰਾਏ ਹੋਵੇ, ਰੂਬੀ ਨੇ ਸ਼ੈਰੀ ਨੂੰ ਕਿਹਾ। ਤੂੰ ਤਾਂ ਐਵੇਂ ਡਰੀ ਜਾਂਦੀ ਹੈ, ਮੰਮੀ ਨੂੰ ਮੇਰੇ ਅਤੇ ਮੇਰੀ ਪਸੰਦ 'ਤੇ ਪੂਰਾ ਭਰੋਸਾ ਹੈ, ਜਦੋਂ ਤੇਰੀ ਫੋਟੋ ਮੰਮੀ ਨੂੰ ਵਿਖਾਈ ਸੀ ਤਾਂ ਦੇਖਦੇ ਹੀ ਮੰਮੀ ਬੋਲੀ ਸੀ ਬਿਲਕੁਲ ਚੰਦ ਦਾ ਟੁਕੜਾ ਹੈ, ਮੈਨੂੰ ਇਹੋ ਜਿਹੀ ਬਹੂ ਦੀ ਤਲਾਸ਼ ਸੀ, ਬਿਲਕੁਲ ਵੈਸੀ ਹੈ। ਫਿਰ ਮੰਮੀ ਪੜ੍ਹੇ ਲਿਖੇ ਅਤੇ ਗਾਂਹ ਵਧੂ ਵਿਚਾਰਾ ਵਾਲੇ ਨੇ, ਬਸ ਤੂੰ ਨੋਰਮਲ ਹੋ ਜਾ, ਮੰਮੀ ਆਉਂਦੇ ਹੀ ਹੋਣੇ ਨੇ, ਸ਼ੈਰੀ ਨੇ ਰੂਬੀ ਨੂੰ ਹੌਂਸਲਾ ਦਿੰਦੇ ਕਿਹਾ। ਸ਼ੈਰੀ ਦੀ ਕੋਠੀ ਦੇ ਡਰਾਇੰਗ ਰੂਮ ਵਿੱਚ ਬੈਠੇ ਉਹ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਸ਼ੈਰੀ ਦੇ ਮੰਮੀ ਆ ਗਏ ਅੰਦਰ। ਆਦਰ ਸਹਿਤ ਰੂਬੀ ਨੇ ਉੱਠ ਕੇ ਹੱਥ ਜੋੜ ਕੇ ਸਿਰ ਨਿਵਾਇਆ। ਰੂਬੀ ਨੂੰ ਕਲਾਵੇ ਵਿੱਚ ਲੈਂਦੇ ਸ਼ੈਰੀ ਦੀ ਮੰਮੀ ਨੇ ਕਿਹਾ, ਤੂੰ ਤਾਂ ਫੋਟੋ ਤੋਂ ਵੀ ਵੱਧ ਸੋਹਣੀ ਅਤੇ ਸੁਚੱਜੀ ਮੁਟਿਆਰ ਹੈ। ਸ਼ੈਰੀ ਨੇ ਮੈਨੂੰ ਦੱਸਿਆ ਹੈ ਕਿ ਤੂੰ ਅਤੇ ਸ਼ੈਰੀ ਇੱਕੋ ਕਾਲਜ ਤੋਂ ਬੀਟੈਕ ਕੀਤੀ ਹੈ ਅਤੇ ਹੁਣ ਇੱਕੋ ਕੰਪਨੀ ਵਿੱਚ ਨੌਕਰੀ ਕਰਦੇ ਹੋ, ਚਲੋ ਚੰਗਾ ਹੈ, ਦੋਨਾਂ ਨੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੋਣਾ ਹੈ। ਰੂਬੀ ਨੇ ਸ਼ਰਮਾਉਂਦਿਆਂ ਹਾਂ ਵਿੱਚ ਸਿਰ ਲਾਇਆ। ਨੌਕਰਾਣੀ ਚਾਹ ਦੇ ਗਈ ਅਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸ਼ੈਰੀ ਦੀ ਮੰਮੀ ਨੇ ਕਿਹਾ, ਸ਼ੈਰੀ ਮੇਰਾ ਇਕਲੌਤਾ ਬੇਟਾ ਹੈ। ਮਾਨ ਸਾਹਿਬ, ਸ਼ੈਰੀ ਦੇ ਜੋ ਪਿਤਾ ਸੀ ਚੰਗੇ ਅਹੁਦੇ 'ਤੇ ਸਨ, ਬਹੁਤ ਜ਼ਮੀਨ ਜਾਇਦਾਦ ਛੱਡ ਕੇ ਗਏ ਹਨ, ਮੈਂ ਤਾਂ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਸਰਬੱਤ ਦਾ ਭਲਾ ਸਮਾਜ ਸੇਵੀ ਸੰਸਥਾ ਨਾਲ ਜੁੜ ਕੇ ਸਮਾਜ ਸੇਵਾ ਕਰ ਰਹੀ ਹਾਂ। ਰੂਬੀ ਇਕਦਮ ਬੋਲੀ, ਵਾਹ ਆਂਟੀ, ਮੇਰੇ ਮੰਮੀ ਪਾਪਾ ਵੀ ਇੱਕ ਸਮਾਜ ਸੇਵੀ ਸੰਸਥਾ ਇਹ ਕਾਨੂੰਨ ਚਲਾ ਰਹੇ ਹਨ। ਅੱਛਾ, ਕੀ ਨਾਂ ਹੈ ਤੁਹਾਡੇ ਮੰਮੀ ਪਾਪਾ ਦਾ? ਸ਼ੈਰੀ ਦੀ ਮੰਮੀ ਨੇ ਪੁੱਛਿਆ। ਜੀ, ਮੇਰੇ ਪਿਤਾ ਡਾਕਟਰ ਅਸਲਮ ਖਾਨ ਅਤੇ ਮਾਤਾ ਡਾਕਟਰ ਗੁਰਮੀਤ ਕੌਰ ਹਨ, ਰੂਬੀ ਨੇ ਮਾਣ ਨਾਲ ਕਿਹਾ। ਹੈਂ? ਕਹਿੰਦੇ ਆ ਉਹਨਾਂ ਦੇ ਹੱਥਾਂ ਵਿੱਚ ਫੜਿਆ ਚਾਹ ਦਾ ਕੱਪ ਥਰਥਰਾਉਣ ਲੱਗਿਆ ਅਤੇ ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਮਰੀ ਆਵਾਜ਼ ਵਿੱਚ ਕਿਹਾ, ਸ਼ੈਰੀ ਇਹ ਤਾਂ ਤੂੰ ਦੱਸਿਆ ਹੀ ਨਹੀਂ ਕੀ।
1: ਵਾਹ ਜੀ ਵਾਹ, ਕਿਆ ਬਾਤਾ, ਬਹੁਤ ਹੀ ਖੂਬਸੂਰਤ ਕਹਾਣੀ ਹੈ। ਕਿਵੇਂ ਜਿਹੜੇ ਉਤਰਾਅ ਚੜਾਅ ਜਜ਼ਬਾਤਾਂ ਦੇ ਜਿਹੜੇ ਆ ਬਦਲ ਜਾਂਦੇ ਨੇ, ਔਰ ਇਹ ਕਿੰਨੀ ਚੇਤਨ ਤੌਰ ਦੇ ਉੱਤੇ ਜਿਹੜੀ ਸਮਾਜ ਦੇ ਤਾਣੇ ਬਾਣੇ ਦੇ ਉੱਤੇ ਤੁਸੀਂ ਜਿਹੜੀ ਇਹ ਤਾਂ ਕਸੀ।
2: ਹਾਂਜੀ ਬਿਲਕੁਲ, ਦੇਖੋ ਜਿੰਨਾ ਮਰਜ਼ੀ ਕੋਈ ਪੜ੍ਹ ਲਿਖ ਜਾਵੇ, ਚਾਹੇ ਉਹ ਅਮੀਰ ਤਬਕੇ ਦਾ, ਪਰ ਜਿਹੜੀ ਜਾਤ ਪਾਤ ਅਤੇ ਧਰਮ ਆ ਉਹ ਵਿੱਚ ਇੱਕ ਦੀਵਾਰ ਬਣ ਕੇ ਖੜਾ ਹੁੰਦਾ। ਇਹ ਮੇਰੀ ਕਹਾਣੀ ਆ ਕਿ ਉਹ ਸਭ ਕੁਛ ਪਹਿਲਾਂ ਬੜੇ ਸੋਹਣੇ ਉਹਨੂੰ ਲੜਕੀ ਲੱਗਦੀ ਹੈ, ਸੰਸਕਾਰੀ ਵੀ ਲੱਗਦੀ ਹੈ, ਜਦੋਂ ਉਹਨੂੰ ਪਤਾ ਲੱਗਦਾ ਇਹਦਾ ਪਿਤਾ ਅਸਲਮ ਖਾਨ ਹੈ, ਮਾਂ ਗੁਰਮੀਤ ਕੌਰ ਹੈ, ਅਤੇ ਉਹ ਫਿਰ ਆਪਣੇ ਬੇਟੇ ਸ਼ੈਰੀ ਨੂੰ ਕਹਿੰਦੀ ਇਹ ਤਾਂ ਤੂੰ ਦੱਸਿਆ ਹੀ ਨਹੀਂ। ਕਿਉਂਕਿ ਮਿੰਨੀ ਕਹਾਣੀ ਇਹ ਹੁੰਦੀ ਹੈ ਕਿ ਜਿਹਦੇ ਵਿੱਚ ਅਸੀਂ ਅਣਕਿਹਾ ਛੱਡ ਦੇਈਦਾ ਕਿ ਉਹ ਪਾਠਕ ਸੋਚਣ ਅੱਗੇ ਕਿ ਇਹਦੇ ਵਿੱਚ ਕੀ ਸੀ,
1: ਬਿਲਕੁਲ
2: ਕਿ ਕਿਹੜੀ ਗੱਲ ਕਹਿਣਾ ਚਾਹੁੰਦਾ ਲੇਖਕ।
1: ਬਾਲ ਕਹਾਣੀ ਜੇ ਤੁਸੀਂ ਚਾਹੋ।
2: ਹਾਂਜੀ, ਬਾਲ ਕਹਾਣੀ ਮੈਂ ਜਰੂਰ ਸੁਣਾਵਾਂਗੀ, ਛੋਟੀ ਜਿਹੀ ਬਾਲ ਕਹਾਣੀ ਸੁਣਾਉਣੀ ਆਪਾਂ, ਕਿਉਂਕਿ ਟਾਈਮ ਨੂੰ ਵੀ ਰੱਖਣਾ ਮੱਦੇਨਜ਼ਰ। ਹਾਂਜੀ, ਉੱਤਮ ਸੋਚ ਹੈ ਮੇਰੀ ਬਾਲ ਕਹਾਣੀ
1: ਜੀ।
2: ਰਜਨੀ ਮੈਡਮ ਸੱਤਵੀਂ ਜਮਾਤ ਦੇ ਇੰਚਾਰਜ ਸਨ। ਜਮਾਤ ਵਿੱਚ ਆਉਂਦੇ ਹੀ ਉਹਨਾਂ ਨੇ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਵਾਰੀ ਸਿਰ ਬੁਲਾ ਕੇ ਵਜ਼ੀਫਾ ਵੰਡਣਾ ਸ਼ੁਰੂ ਕੀਤਾ। ਜਦੋਂ ਦਲਜੀਤ ਦੀ ਵਾਰੀ ਆਈ ਤਾਂ ਮੈਡਮ ਨੇ ਉਸਦਾ ਨਾਮ ਲੈ ਕੇ ਆਵਾਜ਼ ਮਾਰੀ ਕਿ ਆ ਜਾ, ਆਪਣਾ ਵਜ਼ੀਫਾ ਲੈ ਲਵੋ ਅਤੇ ਨਾਲ ਹੀ ਰਜਿਸਟਰ 'ਤੇ ਵਜ਼ੀਫਾ ਪ੍ਰਾਪਤੀ ਦੇ ਹਸਤਾਖਰ ਕਰ ਦਿਓ। ਲੇਕਿਨ ਦਲਜੀਤ ਨੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਕਿਹਾ, ਮੈਡਮ ਜੀ ਮੈਂ ਵਜ਼ੀਫਾ ਨਹੀਂ ਲੈਣਾ। ਰਜਨੀ ਮੈਡਮ ਇਹ ਸੁਣ ਕੇ ਹੈਰਾਨ ਹੋ ਗਏ ਕਿ ਬਾਕੀ ਬੱਚੇ ਤਾਂ ਬੇਸਬਰੀ ਨਾਲ ਵਜ਼ੀਫਾ ਲੈਣ ਦੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ, ਪਰ ਇਹ ਦਲਜੀਤ। ਰਜਨੀ ਮੈਡਮ ਨੇ ਪਿਆਰ ਨਾਲ ਦਲਜੀਤ ਨੂੰ ਆਪਣੇ ਕੋਲ ਬੁਲਾਇਆ। ਦਲਜੀਤ ਨੇ ਮੈਡਮ ਕੋਲ ਆ ਕੇ ਪਹਿਲੇ ਵਾਲਾ ਵਾਕ ਹੀ ਦੁਹਰਾਇਆ, ਮੈਡਮ ਜੀ ਮੈਂ ਵਜ਼ੀਫਾ ਨਹੀਂ ਲੈਣਾ। ਮੈਡਮ ਨੇ ਪਿਆਰ ਨਾਲ ਸਮਝਾਇਆ ਕਿ ਬੇਟਾ ਤੁਸੀਂ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਹੋ, ਸਰਕਾਰ ਵੱਲੋਂ ਵਜ਼ੀਫਾ ਦਿੱਤਾ ਜਾਂਦਾ ਹੈ, ਤੁਸੀਂ ਇਹ ਵਜ਼ੀਫਾ ਕਿਉਂ ਨਹੀਂ ਲੈਣਾ ਚਾਹੁੰਦੇ? ਦਲਜੀਤ ਨੇ ਸਪਸ਼ਟ ਕਰਦੇ ਹੋਏ ਕਿਹਾ, ਮੈਡਮ ਜੀ ਸਾਡਾ ਆਪਣਾ ਟਰੈਕਟਰ ਹੈ, ਮੇਰੇ ਪਿਤਾ ਜੀ ਟਰੈਕਟਰ ਚਲਾਉਂਦੇ ਹਨ ਅਤੇ ਵਧੀਆ ਕਮਾਉਂਦੇ ਹਨ, ਅਸੀਂ ਦੋ ਭੈਣ ਭਰਾ ਹੀ ਹਾਂ, ਘਰ ਦਾ ਗੁਜ਼ਾਰਾ ਬੜਾ ਵਧੀਆ ਹੁੰਦਾ ਹੈ, ਇਸ ਲਈ ਮੈਂ ਇਹ ਵਜ਼ੀਫਾ ਨਹੀਂ ਲੈਣਾ। ਜੇਕਰ ਤੁਸੀਂ ਇਹ ਵਜ਼ੀਫਾ ਦੇਣਾ ਹੀ ਚਾਹੁੰਦੇ ਹੋ ਤਾਂ ਮੇਰੀ ਜਗ੍ਹਾ ਵਜ਼ੀਫਾ ਪਾਲੇ ਨੂੰ ਦੇ ਦਿਓ, ਉਹ ਬਹੁਤ ਗਰੀਬ ਹੈ, ਉਸਦੇ ਪਿਤਾ ਜੀ ਵੀ ਨਹੀਂ ਹਨ, ਮਾਂ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਚਲਾਉਂਦੇ ਹਨ। ਪਰ ਬੇਟੇ ਵਜ਼ੀਫਾ ਤੇਰੇ ਨਾਮ ਦਾ ਹੈ, ਮੈਂ ਪਾਲ ਨੂੰ ਨਹੀਂ ਦੇ ਸਕਦੀ, ਕੱਲ੍ਹ ਤੁਸੀਂ ਆਪਣੇ ਮੰਮੀ ਪਾਪਾ ਨੂੰ ਨਾਲ ਲੈ ਕੇ ਆਉਣਾ, ਰਜਨੀ ਮੈਡਮ ਨੇ ਕਿਹਾ। ਮਨ ਹੀ ਮਨ ਰਜਨੀ ਮੈਡਮ ਦਲਜੀਤ ਦੇ ਦਿਆਲੂ ਪੁਣੇ ਅਤੇ ਸਾਫ ਗੋਈ 'ਤੇ ਖੁਸ਼ ਹੋ ਰਹੀ ਸੀ। ਅਗਲੇ ਦਿਨ ਦਲਜੀਤ ਆਪਣੇ ਮੰਮੀ ਪਾਪਾ ਨਾਲ ਸਕੂਲ ਆਇਆ। ਦਲਜੀਤ ਦੇ ਮੰਮੀ ਪਾਪਾ ਨੇ ਆਪਣੇ ਪੁੱਤਰ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ, ਮੈਡਮ ਦਲਜੀਤ ਤੋਂ ਵਜ਼ੀਫਾ ਪ੍ਰਾਪਤੀ ਦੀ ਦਸਤਖਤ ਕਰਵਾ ਕੇ ਵਜ਼ੀਫੇ ਦੀ ਰਕਮ ਦੇ ਦਿਓ, ਅਸੀਂ ਆਪਣੇ ਵੱਲੋਂ ਇਹ ਰਕਮ ਪਾਲੇ ਨੂੰ ਦੇ ਦਿੰਦੇ ਹਾਂ ਜਿਸ ਨੂੰ ਉਸਦੀ ਜ਼ਰੂਰਤ ਹੈ। ਸਰਕਾਰ ਨੂੰ ਵੀ ਜਾਤ ਅਧਾਰਤ ਵਜ਼ੀਫੇ ਦੀ ਥਾਂ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਵਜ਼ੀਫਾ ਦੇਣ ਲਈ ਪਹਿਲ ਕਰਨੀ ਚਾਹੀਦੀ ਹੈ। ਰਜਨੀ ਮੈਡਮ ਨੇ ਕਿਹਾ, ਮੈਨੂੰ ਦਲਜੀਤ 'ਤੇ ਬਹੁਤ ਮਾਣ ਹੈ, ਜੋ ਪੜ੍ਹਨ ਵਿੱਚ ਤਾਂ ਹੁਸ਼ਿਆਰ ਹੈ ਹੀ, ਉਸਦੀ ਸੋਚ ਵੀ ਅਤਿ ਉੱਤਮ ਹੈ।
1: ਵਾਹ ਕਮਾਲ ਜੀ, ਕਿਆ ਬਾਤ ਆ, ਜਦੋਂ ਬੱਚੇ ਇੰਨਾ ਵਧੀਆ ਸੋਚਣਗੇ ਤਾਂ ਸਮਾਜ ਆਪੇ ਹੀ ਜਿਹੜਾ ਵਧੀਆ ਹੋ ਜਾਏਗਾ। ਜੇ ਸਮਾਜ ਦੀ ਗੱਲ ਕਰੀਏ, ਸਾਹਿਤ ਸਿਰਜਣਾ ਦੇ ਨਾਲ ਨਾਲ ਤੁਸੀਂ ਸਮਾਜਿਕ ਪੱਧਰ ਦੇ ਉੱਤੇ ਵੀ ਵਿਚਰਦੇ ਹੋ ਅਤੇ ਵੱਖ ਵੱਖ ਜਿਹੜੇ ਆ ਤਰੀਕਿਆਂ ਦੇ ਨਾਲ ਸਮਾਜ ਸੇਵਾ ਦੇ ਵਿੱਚ ਵੀ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਹੋ, ਉਹਦੇ ਬਾਰੇ ਵੀ ਜ਼ਰੂਰ ਥੋੜ੍ਹਾ ਸੰਖੇਪ ਦੇ ਵਿੱਚ ਦੱਸੋ।
2: ਬਿਲਕੁਲ ਜੀ, ਸਾਹਿਤ ਸੇਵਾ ਤਾਂ ਮੈਂ ਕਰ ਹੀ ਰਹੀ ਹਾਂ, ਜਿਹੜਾ ਸਾਹਿਤ ਉਹ ਵੀ ਸਮਾਜ ਦਾ ਦਰਪਣ ਹੁੰਦਾ, ਜੋ ਆਪਾਂ ਸਾਹਿਤ ਵਿੱਚ ਲਿਖਦੇ ਉਹ ਵੀ ਇੱਕ ਸਮਾਜ ਸੁਧਾਰ ਵੱਲ ਇੱਕ ਪਲਾਂਘ ਹੁੰਦੀ ਹੈ ਅਤੇ ਪਰ ਹਰੇਕ ਜਿਹੜਾ ਪੜ੍ਹਨ ਦੇ ਵੱਲੇ ਰੁਚਿਤ ਨਹੀਂ ਹੁੰਦਾ, ਜਾਂ ਉਹ ਕਹਿ ਲਓ ਕਿ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਆ, ਪਿੰਡਾਂ ਦੇ ਲੋਕ ਆ, ਉਹ ਕਿਤਾਬਾਂ ਵੱਲੀ ਇੰਨਾ ਧਿਆਨ ਨਹੀਂ ਦਿੰਦੇ, ਅਤੇ ਦੂਸਰਾ ਜਿਹੜਾ ਪਹਿਲੂ ਆ ਉਹ ਸਮਾਜ ਸੇਵਾ ਹੋ ਜਾਂਦਾ। ਅਤੇ ਮੈਂ ਜਦੋਂ ਮਤਲਬ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਇਹ ਸੋਚ ਲਿਆ ਸੀਗਾ ਕਿ ਮੈਂ ਮਤਲਬ ਆਪਣੀ ਨੌਕਰੀ ਦੀ ਸੇਵਾ ਮੁਕਤੀ ਤੋਂ ਬਾਅਦ ਮੈਂ ਸਮਾਜ ਲਈ ਕੁਝ ਕਰਨਾ, ਕਿਉਂਕਿ ਸਮਾਜ ਸਾਨੂੰ ਬਹੁਤ ਕੁਝ ਦਿੰਦਾ, ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇੱਕ ਮੁਕਾਮ 'ਤੇ ਆ ਕੇ ਸਮਾਜ ਨੂੰ ਕੁਝ ਤਾਂ ਵਾਪਸ ਕਰੀਏ। ਅਤੇ ਮੈਂ ਫਿਰ ਇਹ ਦੇਖਿਆ ਕਿ ਅਸੀਂ ਪਹਿਲਾਂ ਸ਼ਹਿਰ ਵਿੱਚ ਰਹਿੰਦੇ ਸੀਗੇ, ਅਤੇ ਮੈਨੂੰ ਮੈਂ ਅਤੇ ਮੇਰੇ ਪਤੀ ਦੇਵ ਨੇ ਇਹ ਸੋਚਿਆ ਕਿ ਅਸੀਂ ਇੱਕ ਇਹੋ ਜਿਹੇ ਪਿੰਡ ਚੁਣੀਏ ਜਿੱਥੋਂ ਦੇ ਲੋਕਾਂ ਨੂੰ ਸਾਡੀ ਯੋਗ ਅਗਵਾਈ ਦੀ ਜ਼ਰੂਰਤ ਹੋਏ। ਅਤੇ ਅਸੀਂ ਇੱਕ ਹਾਸ਼ੀਏ 'ਤੇ ਧੱਕਿਆ ਹੋਇਆ ਪਿੰਡ ਜਿਹੜਾ ਬਰਮਲਾ, ਉਹਦੇ ਵਿੱਚ ਆ ਕੇ ਅਸੀਂ ਆਪਣਾ ਘਰ ਬਣਾਇਆ, ਜਿੱਥੇ 90% ਲੋਕ ਆ ਜਿਹੜੇ ਅਨੁਸੂਚਿਤ ਜਾਤੀ ਦੇ ਔਰ ਦਿਹਾੜੀ ਦੱਪੇਦਾਰ ਲੋਕ ਹੈ। ਅਤੇ ਸਾਨੂੰ ਲੱਗਿਆ ਕਿ ਜੇ ਪਿੰਡ ਵਿੱਚ ਆ ਕੇ ਹੀ ਅਸੀਂ ਇਹਨਾਂ ਲੋਕਾਂ ਨੂੰ ਯੋਗ ਅਗਵਾਈ ਦੇ ਸਕਦੇ ਹਾਂ। ਅਤੇ ਇੱਥੇ ਆ ਕੇ ਫਿਰ ਮੈਂ ਸਭ ਤੋਂ ਪਹਿਲਾਂ 2015 ਦੇ ਵਿੱਚ ਨਾਰੀ ਚੇਤਨਾ ਮੰਚ ਬਣਾਇਆ। ਉਹਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਸਕੀਮਾਂ, ਕਿਉਂਕਿ ਜਿੰਨੀ ਦੇਰ ਚਾਹੇ ਸਰਕਾਰਾਂ ਜਿੰਨੀ ਮਰਜ਼ੀ ਵਧੀਆ ਸਕੀਮਾਂ ਚਲਾਉਣ, ਜਿੰਨੀ ਦੇਰ ਉਹਦਾ ਪ੍ਰਚਾਰ ਪ੍ਰਸਾਰ ਪਿੰਡਾਂ ਤੱਕ ਹਰੇਕ ਹੇਠਲੇ ਤਬਕੇ ਤੱਕ ਨਹੀਂ ਜਾਂਦਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਫਿਰ ਉਹ ਥੋੜ੍ਹੇ ਜਿਹੇ ਜਿਹੜੇ ਮੁੱਠੀ ਭਰ ਲੋਕ ਹੀ ਉਹ ਫਾਇਦਾ ਲੈ ਜਾਂਦੇ ਆ, ਅਤੇ ਜਿਹੜੇ ਹਾਸ਼ੀਏ ਦੇ ਧੱਕੇ ਲੋਕ ਬਹੁਤ ਫਿਰ ਪਿੱਛੇ ਤੋਂ ਪਿੱਛੇ ਰਹਿ ਜਾਂਦੇ ਆ। ਫਿਰ ਇੱਥੇ ਨਾਰੀ ਚੇਤਨਾ ਮੰਚ ਦੇ ਰਾਹੀਂ ਔਰਤਾਂ ਦੀ ਮੈਂ ਇੱਥੇ ਹਰ ਮਹੀਨੇ ਤਕਰੀਬਨ ਪਹਿਲਾਂ ਘਰ ਬੁਲਾਉਂਦੀ ਸੀਗੀ, ਉਹਨਾਂ ਨੂੰ ਨੰਗਲ ਦੇ ਜਿਹੜੇ ਮੂੰਹਤਵਰ ਬੰਦੇ ਆ ਡਾਕਟਰ ਬੁਲਾ ਕੇ ਉਹ ਕਿਸ ਤਰ੍ਹਾਂ ਦਾ ਖਾਣਾ, ਸਾਨੂੰ ਕਿਸ ਤਰ੍ਹਾਂ ਦਾ ਖਾਣਾ ਖਾਣਾ ਚਾਹੀਦਾ, ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਫਿਰ ਜਿਹੜੇ ਦੰਦਾਂ ਦੇ ਡਾਕਟਰ ਨੂੰ ਬੁਲਾ ਕੇ ਇੱਥੇ ਕੈਂਪ ਲਗਵਾਏ, ਮੈਡੀਕਲ ਕੈਂਪ ਦੂਸਰੇ ਵੀ ਲਗਵਾਏ, ਅਤੇ ਜਿਹੜੀਆਂ ਵਿਧਵਾ ਦੇ ਜਿਹੜੇ ਪੈਨਸ਼ਨ ਦੇ ਫਾਰਮ ਭਰਨੇ, ਰਾਸ਼ਨ ਦੇ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਅਨੁਸੂਚਿਤ ਜਾਤੀ ਦੀ, ਉਹਨਾਂ ਨੂੰ ਲੈ ਕੇ ਵੀ ਮੈਂ ਜ਼ਿਲ੍ਹਾ ਫੂਡ ਸਪਲਾਈ ਦਫ਼ਤਰ ਤੱਕ ਗਈ ਹਾਂ। ਮਤਲਬ ਇਹੋ ਜਿਹੇ ਛੋਟੇ ਛੋਟੇ ਜਿਹੜੇ ਕੰਮ ਕਰਕੇ ਖੁਸ਼ੀ ਮਿਲਦੀ ਹੈ, ਇਸੇ ਨੂੰ ਕਹਿੰਦੇ ਜ਼ਿੰਦਗੀ ਜ਼ਿੰਦਾਬਾਦ। ਅਸਲੀ ਸੰਕਲਪ ਹੀ ਇਹੀ ਹੈ, ਜ਼ਿੰਦਗੀ ਜ਼ਿੰਦਾਬਾਦ। ਜਦੋਂ ਤੁਸੀਂ ਕਿਸੇ ਦੇ ਲਈ ਥੋੜ੍ਹਾ ਬਹੁਤਾ ਕਰਦੇ ਹੋ। ਅਤੇ ਫਿਰ ਮੈਂ ਇੱਥੇ ਕਿਸਾਨ ਕੇਂਦਰ ਰੂਪਨਗਰ ਤੋਂ ਡਾਕਟਰਸ ਨੂੰ ਬੁਲਾ ਕੇ ਮੈਂ ਘਰ ਦੇ ਵਿੱਚ ਔਰਤਾਂ ਨੂੰ ਟ੍ਰੇਨਿੰਗ ਦਵਾਈ ਹੈ ਕਿ ਇੱਥੇ ਆਸੇ ਪਾਸੇ ਸਾਡੇ ਜਿਹੜੇ ਆਂਵਲੇ ਦੇ ਦਰਖਤ ਆ ਜਾਂ ਪਪੀਤੇ ਆ ਜਾਂ ਕਿੱਦਾਂ ਵੀ ਸਵੈ ਰੁਜ਼ਗਾਰ ਕਿੱਦਾਂ ਔਰਤਾਂ ਸ਼ੁਰੂ ਕਰ ਸਕਦੀਆਂ। ਹਾਂਜੀ, ਫਿਰ ਉਹਨਾਂ ਨੇ ਇੱਥੇ ਆ ਕੇ ਚਟਣੀ ਅਚਾਰ ਬਣਾਉਣੇ ਔਰਤਾਂ ਨੂੰ ਸਿਖਾਏ, ਅਤੇ ਉਹਦੇ ਨਾਲ ਹੀ ਮੈਂ DC ਰੋਪੜ ਤੱਕ ਪਹੁੰਚ ਕਰਕੇ ਪਿੰਡ ਦੇ ਵਿੱਚ ਔਰਤਾਂ ਦੇ ਲਈ ਸਿਲਾਈ ਸੈਂਟਰ ਖਿਲਾਇਆ ਕਿ ਔਰਤਾਂ ਸਵੈ ਨਿਰਭਰ ਹੋ ਸਕਣ, ਆਪਣੇ ਵੀ ਕੱਪੜੇ ਸਿਉਣ ਅਤੇ ਦੂਸਰੇ ਲੋਕਾਂ ਦੇ ਵੀ ਕੱਪੜੇ ਸਿਉਂ ਕੇ ਉਹ ਆਪਣਾ ਕੁਝ ਨਾ ਕੁਝ ਘਰ ਦੇ ਆਰਥਿਕ ਸਥਿਤੀ ਦੇ ਵਿੱਚ ਯੋਗਦਾਨ ਪਾ ਸਕਣ। ਅਤੇ ਜਿਹੜੇ ਬੱਚੇ ਆ ਉਹਨਾਂ ਦੀ ਸ਼ਖਸੀਅਤ ਉਸਾਰੀ ਕੈਂਪ ਲਗਾਉਂਦੇ ਰਹੇ ਹੈ। ਪ੍ਰਵਾਸੀ ਪੰਜਾਬੀ ਫਰੈਂਡਸ ਕਲੱਬ ਨੰਗਲ ਨਾਲ ਮੈਂ ਜੁੜੀ ਹੋਈ ਹਾਂ, ਤਕਰੀਬਨ ਹਰ ਮਹੀਨੇ ਆ ਕੇ। ਅੱਜ ਕੱਲ੍ਹ ਸਭ ਤੋਂ ਵਧੀਆ ਜਿਹੜਾ ਕੰਮ ਆ ਸਾਡੇ ਕੋਲ, ਦੇਖੋ ਕਿਤਾਬਾਂ ਅਸੀਂ ਲਿਖੀ ਜਾ ਰਹੇ ਹਾਂ, ਹਰੇਕ ਲਿਖ ਰਿਹਾ ਪੰਜਾਬ ਦੇ ਵਿੱਚ, ਧੜਾ ਧੜ ਕਿਤਾਬਾਂ ਛਪ ਰਹੀਆਂ, ਪਰ ਪਾਠਕ ਨਹੀਂ ਹੈ। ਸਭ ਤੋਂ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਾਹਿਤ ਦੀ ਚੇਟਕ ਲਾਉਣਾ। ਫਿਰ ਅਸੀਂ ਜਦੋਂ ਇੱਥੇ ਬੱਚਿਆਂ ਨੂੰ ਬੁਲਾਉਂਦੇ ਸੀ ਸ਼ਖਸੀਅਤ ਉਸਾਰੀ ਕੈਂਪ ਦੇ ਵਿੱਚ, ਅਸੀਂ ਔਨ ਦੀ ਸਪੋਟ ਬੱਚਿਆਂ ਨੂੰ ਇੱਕ ਟੋਪਿਕ ਦਿੰਦੇ ਸੀ ਅਤੇ ਅਸੀਂ ਉਹਨੂੰ ਕਹਿੰਦੇ ਸੀ ਇਸ 'ਤੇ 10-10 ਲਾਈਨਾਂ ਲਿਖੋ, ਅਲੱਗ ਅਲੱਗ ਹਰੇਕ ਬੱਚੇ ਨੂੰ ਦੇ ਦੇਣਾ। ਫਿਰ ਬੱਚੇ ਨੂੰ ਕਹਿੰਦੇ ਸੀ ਅਗਲੇ ਹਫ਼ਤੇ ਦਾ ਨਤੀਜਾ ਵੀ ਕੱਢਿਆ ਜਾਊ, ਤੁਹਾਨੂੰ ਇਨਾਮ ਵੀ ਦਿੱਤੇ ਜਾਣਗੇ। ਉਹ ਸਿਰਫ਼ ਇੱਕ ਬੱਚਿਆਂ ਨੂੰ ਚੇਟਕ ਲਾਉਣ ਦੀ ਮਤਲਬ ਸੰਕਲਪਨਾ ਅਸੀਂ ਕਰਦੇ ਸੀ ਕਿ ਬੱਚਿਆਂ ਦੀ ਸਾਹਿਤ ਪ੍ਰਤੀ ਰੁਚੀ ਪੈਦਾ ਕੀਤੀ ਜਾਵੇ। ਦੂਸਰਾ, ਅਸੀਂ ਇੱਥੇ ਹਰੇਕ ਬੱਚੇ ਨੂੰ, ਚਾਹੇ 50 ਲੋਕ ਬੈਠੇ ਚਾਹੇ 20 ਲੋਕ ਬੈਠੇ, ਬੱਚੇ ਨੂੰ ਬੋਲਣ ਦੀ ਪ੍ਰੈਕਟਿਸ ਹੋਏ, ਨਹੀਂ ਤਾਂ ਬੱਚੇ ਜਿਹੜੇ ਸਟੇਜ 'ਤੇ ਜਾਂਦੇ ਲੱਤਾਂ ਕੰਬਦੀਆਂ ਜਾ ਹੀ ਨਹੀਂ ਸਕਦੇ, ਕਾਲਜ ਪੱਧਰ ਤੱਕ ਉਹ ਚਲੇ ਜਾਂਦੇ। ਅਤੇ ਫਿਰ ਬੱਚਿਆਂ ਨੂੰ ਅਸੀਂ ਕਹਿੰਦੇ ਸੀ ਆ ਕੇ ਚਾਹੇ ਹੱਸ ਕੇ ਹੀ ਦਿਖਾਓ, ਚਾਹੇ ਆਪਣਾ ਨਾਂ ਹੀ ਦੱਸੋ, ਕੁਛ ਨਾ ਕੁਛ ਦੱਸੋ ਕਿ ਤੁਹਾਡਾ ਕੌਨਫੀਡੈਂਸ ਹੋਏ, ਝਾਕਾ ਤੁਹਾਡਾ ਖੁੱਲ੍ਹੇ। ਕਿਉਂਕਿ ਮੈਂ ਖੁਦ ਆਪਣੀ ਸਕੂਲੀ ਵਿੱਦਿਆ ਦੇ ਦੌਰਾਨ ਦੇਖਿਆ ਕਿ ਸਾਨੂੰ ਸਟੇਜ 'ਤੇ ਲੈ ਕੇ ਨਹੀਂ ਸੀ ਆਉਂਦੇ, ਅਧਿਆਪਕ ਉਹੀ ਗਿਣੇ ਚੁਣੇ ਬੱਚੇ ਆਉਂਦੇ ਸੀ। ਪਰ ਇਹ ਗੁਣ ਹਰੇਕ ਬੱਚੇ ਦੇ ਵਿੱਚ, ਇੱਕ ਲੀਡਰਸ਼ਿਪ ਦਾ ਗੁਣ ਹੋਣਾ ਵੀ ਬਹੁਤ ਜ਼ਰੂਰੀ ਹੈ। ਅਤੇ ਇੱਦਾਂ ਛੋਟੇ ਛੋਟੇ ਜਿਹੜੇ ਕੰਮ ਆ ਉਹਨਾਂ ਨਾਲ ਬਹੁਤ ਖੁਸ਼ੀ ਮਿਲਦੀ ਹੈ। ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰਵਾਸੀ ਪੰਜਾਬੀ ਫਰੈਂਡਸ ਨਾਲ ਰਲ ਕੇ ਅਸੀਂ ਰੈਲੀਆਂ ਕੱਢੀਆਂ, ਅਤੇ ਨਾਰੀ ਚੇਤਨਾ ਦੇ ਮੰਚ ਦੇ ਨਾਲ ਹੀ ਅਸੀਂ ਨੌਜਵਾਨਾਂ ਦੇ ਲਈ ਇੱਥੇ ਸ਼ਹੀਦ ਊਧਮ ਸਿੰਘ ਨੌਜਵਾਨ ਸਭਾ ਬਣਾਈ। ਅਤੇ ਇਹ ਹੈ ਕਿ ਬੱਚੇ ਨੌਕਰੀ ਦੌਰਾਨ ਆਸੇ ਪਾਸੇ ਚਲੇ ਗਏ, ਉਹ ਇੰਨਾ ਨਹੀਂ ਹੋਇਆ, ਪਰ ਜੋ ਅਸੀਂ ਸਿੱਖਿਆ ਬੱਚਿਆਂ ਨੂੰ ਦਿੰਦੇ ਹਾਂ ਮਤਲਬ ਕਿਸ਼ੋਰ ਅਵਸਥਾ ਦੇ ਵਿੱਚ, ਇੱਥੋਂ ਕਾਲਜ ਦੇ ਪ੍ਰਿੰਸੀਪਲ ਔਰ ਪ੍ਰੋਫੈਸਰ ਬੁਲਾ ਕੇ ਕਿਸ਼ੋਰ ਅਵਸਥਾ 'ਤੇ ਵੀ ਜਦੋਂ ਲੈਕਚਰ ਕਰਾਏ ਜਾਂਦੇ ਆ ਅਤੇ ਉਹ ਬੱਚਿਆਂ ਦੇ ਵਿੱਚ ਨਾ ਕੋਈ ਇੱਕ ਜਾਗ ਲੱਗ ਜਾਂਦੀ ਹੈ। ਅਤੇ ਅਸੀਂ ਦੇਖਿਆ ਕਿ ਇਹ ਪਿੰਡ ਜਿਹੜੀ ਹੁਣ ਦੀ ਨੌਜਵਾਨ ਪੀੜ੍ਹੀ ਹੈ, ਪਹਿਲੇ ਨਹੀਂ, ਪਹਿਲੇ ਤਾਂ ਮਤਲਬ ਇਸ ਵਿੱਚ ਹੀ ਉਹਨਾਂ ਨੇ ਆਪਣੀ ਜੀਵਨ ਕੱਢੇ, ਪਰ ਜਿਹੜੇ ਹੁਣ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਆ ਔਰ ਬਹੁਤ ਸੁਚੇਤ ਆਪਣੇ ਭਵਿੱਖ ਦੇ ਕਾਰਨ, ਔਰ ਬਹੁਤ ਬੱਚੇ ਗਾਂਹ ਪੜ੍ਹ ਰਹੇ ਆ ਅਤੇ ਬਾਕੀ ਕਿਤੇ ਨੌਕਰੀ ਦੀ ਕਿਤੇ ਵੀ ਮੈਨੂੰ ਪਤਾ ਲੱਗਦਾ ਉਹ ਮਤਲਬ ਗਾਂਹ ਦੀ ਗਾਂਹ, ਚਾਹੇ ਅਨਾਊਂਸਮੈਂਟ ਕਰਾਈਏ ਚਾਹੇ ਕਿੱਦਾਂ, ਉਹ ਬੱਚਿਆਂ ਨੂੰ ਜ਼ਰੂਰ ਜਾਗਰੂਕਤਾ ਅਸੀਂ ਦਿੰਦੇ ਹਾਂ। ਅਤੇ ਇਹ ਹੀ ਮਤਲਬ ਛੋਟੇ ਛੋਟੇ ਕੰਮ,
1: ਬਾਕੀ
2: ਹਾਂਜੀ ਬਾਕੀ ਇਹ ਹੈ ਕਿ ਮੈਂ ਮੇਰੀ ਇਹ ਜਿਹੜੇ ਲੋਕ ਭਲਾਈ ਦੇ ਕੰਮਾਂ ਨੂੰ ਜਾਂ ਸਮਾਜ ਸੇਵਾ ਨੂੰ ਦੇਖਦੇ ਹੋਏ ਮੈਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਸੀ 3 ਸਾਲ। ਅਤੇ ਉਹ ਜਦੋਂ ਮੈਂ ਰੋਪੜ ਜਾਂਦੀ ਸੀ ਹਰ ਬੁੱਧਵਾਰ ਮੀਟਿੰਗ ਦੇ ਵਿੱਚ, ਅਤੇ ਉਹਦੇ ਨਾਲ ਹੀ ਮੈਂ ਲੋਕਾਂ ਦੇ ਕਈ ਲੈ ਜਾਣੇ ਕੰਮ ਜਿਹੜੇ ਰੋਪੜ ਨਹੀਂ ਸੀ ਜਾ ਸਕਦੇ ਉਹ ਕਰਵਾ ਕੇ ਆਉਣੇ। ਅਤੇ ਬਸ ਇੱਦਾਂ ਦੇ ਛੋਟੇ ਛੋਟੇ ਕੰਮ, ਜ਼ਿਲ੍ਹਾ ਵਲੰਟ ਮੈਂ ਡੈਲਸਾ ਦੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੈਂ ਵਲੰਟੀਅਰ ਰਹੀ ਹਾਂ। ਮਤਲਬ ਮੈਨੂੰ ਜਿਹੜਾ ਜ਼ਿਲ੍ਹਾ ਰੈੱਡ ਕਰੋਸ ਸੁਸਾਇਟੀ ਦੀ ਮੈਂ ਲਾਈਫ ਟਾਈਮ ਮੈਂਬਰ ਹਾਂ। ਮਤਲਬ ਮੈਨੂੰ ਇਹਦੇ ਵਿੱਚ ਕੋਈ ਉਮਰ ਮੇਰੇ ਸਾਹਮਣੇ ਨਹੀਂ ਆਉਂਦੀ, ਮੈਨੂੰ ਐਂ ਲੱਗਦਾ ਕਿ ਜਿੰਨਾ ਅਸੀਂ ਕਰ ਸਕਦੇ ਹਾਂ ਕਿ ਸੇਵਾ ਮੁਕਤੀ ਇੱਕ ਸਾਡਾ ਆਖਰੀ ਪੜਾਅ ਨਹੀਂ ਹੈ ਉਮਰ ਦਾ, ਅੱਗੇ ਅਸੀਂ ਬਲਕਿ ਫਰੀ ਹੋ ਕੇ ਅਸੀਂ ਸਮਾਜ ਲਈ ਬਹੁਤ ਕੁਛ ਕਰ ਸਕਦੇ ਹਾਂ, ਬਸ ਇੱਕ ਭਾਵਨਾ ਹੋਣੀ ਚਾਹੀਦੀ। ਔਰ ਮੈਂ ਸਭ ਨੂੰ ਇਹੀ ਜੋ ਪ੍ਰੋਗਰਾਮ ਸੁਣ ਰਿਹਾ ਦੇਖ ਰਿਹਾ ਸਭ ਨੂੰ ਇਹ ਕਹਾਂਗੀ ਜੋ ਨੌਕਰੀ ਪੇਸ਼ਾ ਔਰਤਾਂ ਕਿ ਠੀਕ ਹੈ ਸਾਨੂੰ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ, ਪੋਤੇ ਦੋਹਤੇ ਦੋਹਤੀਆਂ ਸਭ ਨਾਲ ਟਾਈਮ ਗੁਜ਼ਾਰਨਾ ਚਾਹੀਦਾ, ਪਰ ਅਸੀਂ ਸਮਾਜ ਲਈ ਵੀ ਕੁਛ ਨਾ ਕੁਛ ਜ਼ਰੂਰ ਕਰੀਏ। ਸਮਾਜ ਸਾਨੂੰ ਬਹੁਤ ਕੁਛ ਦਿੰਦਾ ਅਤੇ ਅਸੀਂ ਘਰ ਪਰਿਵਾਰ ਤੱਕ ਹੀ ਸੀਮਤ ਨਾ ਰਹਿ ਜਾਈਏ, ਅਤੇ ਜੋ ਸਾਡੇ ਪੱਲੇ ਗੁਣ ਹੈਗਾ ਕਿਸੇ ਵੀ ਤਰ੍ਹਾਂ ਦਾ ਗੁਣ ਹੋ ਸਕਦਾ ਉਹ ਅਸੀਂ ਅੱਗੇ ਵੰਡੀਏ।
1: ਵਾਹ ਜੀ ਵਾਹ, ਬਹੁਤ ਹੀ ਖੂਬ, ਬਹੁਤ ਹੀ ਖੂਬ, ਬਾ ਕਮਾਲ। ਇਹ ਸੱਚਮੁੱਚ ਇੱਕ ਜ਼ਿੰਦਗੀ ਜ਼ਿੰਦਾਬਾਦ ਵਾਲਾ ਸੰਕਲਪ ਹੈ ਜਿਹਨੂੰ ਤੁਸੀਂ ਜੀ ਰਹੇ ਹੋ, ਹੰਡਾ ਰਹੇ ਹੋ, ਅਤੇ ਅੱਗੇ ਉਹਦਾ ਅਵੇਅਰਨੈਸ ਦੇ ਰੂਪ ਦੇ ਵਿੱਚ ਝੰਡਾ ਬਰਦਾਰ ਵੀ ਤੁਸੀਂ ਹੋ।
2: ਅਤੇ
1: ਬਾਕੀ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਜਿੰਨੇ ਵੀ ਉਪਰਾਲੇ ਤੁਸੀਂ ਕਰ ਰਹੇ ਹੋ, ਅਤੇ ਜ਼ਰੂਰ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਸਮਾਈਲ ਦਾ ਜਿਹੜਾ ਨਾ ਉਹ ਪ੍ਰਸਾਰ ਹੁੰਦਾ ਹੈ।
2: ਬਿਲਕੁਲ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ
1: ਜੀ,
2: ਇਸ ਲਈ ਜਿੰਦਾ ਦਿਲ ਅਸੀਂ ਤਾਂ ਹੀ ਰਹਿ ਸਕਦੇ ਹਾਂ ਜਦੋਂ ਅਸੀਂ ਸਮਾਜ ਦੇ ਵਿੱਚ ਲੋਕਾਂ ਤੱਕ ਜੁੜਦੇ ਹਾਂ। ਘਰ ਤੱਕ ਤਾਂ ਹਰੇਕ ਬੰਦਾ ਰਹਿੰਦਾ ਹੀ ਹੈ।
1: ਬਿਲਕੁਲ ਬਿਲਕੁਲ,
2: ਹਾਂਜੀ।
1: ਅਤੇ ਤੁਸੀਂ ਆਪਣੀ, ਕਿਉਂਕਿ ਸ਼ਾਇਰੀ ਬਹੁਤ ਕਮਾਲ ਦੀ ਹੈ ਤੁਹਾਡੇ ਕੋਲ, ਅਤੇ ਜਾਂਦੇ ਜਾਂਦੇ ਦੋਸਤਾਂ ਨੂੰ ਕੋਈ ਤੁਸੀਂ ਆਪਣਾ ਸ਼ੇਅਰ ਦੇ ਰਾਹੀਂ ਕੋਈ ਸੁਨੇਹਾ ਦੇਣਾ ਚਾਹੋ ਜਾਂ ਸ਼ਾਇਰੀ ਦੇ ਰਾਹੀਂ ਤਾਂ ਬਹੁਤ ਵਧੀਆ ਲੱਗੇਗਾ।
2: ਹਾਂਜੀ, ਮੈਂ ਕਵਿਤਾ ਵੀ ਲਿਖਦੀ ਹਾਂ, ਮੈਂ ਗਜ਼ਲ ਵੀ ਲਿਖਦੀ ਹਾਂ, ਪਰ ਮੈਂ ਹੁਣ ਇੱਕ ਕਵਿਤਾ ਸੁਣਾਵਾਂਗੀ ਜੋ ਮੇਰੇ ਦਿਲ ਦੇ ਕਰੀਬ ਆ, ਕਿਉਂਕਿ ਮੈਂ ਪਛੜੇ ਇਲਾਕੇ 'ਚ ਰਹਿੰਦੀ ਹਾਂ, ਜਿਹੜੇ ਕਿਰਤੀ ਕਾਮੇ ਆ ਉਹਨਾਂ ਪ੍ਰਤੀ ਮਤਲਬ ਮੇਰੀ ਬਹੁਤ ਹਮਦਰਦੀ ਰਹਿੰਦੀ ਹੈ। ਅਤੇ ਜਿਵੇਂ ਸਾਡੀ ਜਿਹੜੀ ਸਾਰੀ ਆਰਥਿਕ ਤਾਂ ਹੈ ਹੀ ਕਿਰਤੀਆਂ ਉੱਤੇ ਨਿਰਭਰ ਹੈ, ਅਤੇ ਮੇਰੀ ਕਵਿਤਾ ਦਾ ਨਾਂ ਹੈ ਸੁਪਨਾ ਸੱਚ ਹੋਵੇ। ਬੇਬੇ ਕਹਿੰਦੀ ਬਲਦ ਨੇ ਧਰਤੀ ਸਿੰਘਾਂ ਉੱਤੇ ਉਠਾਈ, ਬੇਬੇ ਕਹਿੰਦੀ ਬਲਦ ਨੇ ਧਰਤੀ ਸਿੰਘਾਂ ਉੱਤੇ ਉਠਾਈ, ਆਵੇ ਭੁਚਾਲ ਜਦ ਸਿੰਘ ਹਿਲਾਵੇ ਮੱਚੇ ਘੋਰ ਤਬਾਈ, ਆਵੇ ਭੁਚਾਲ ਜਦ ਸਿੰਘ ਹਿਲਾਵੇ ਮੱਚੇ ਘੋਰ ਤਬਾਈ, ਕਿਉਂਕਿ ਅਸੀਂ ਇਹ ਸਾਰੀ ਦਾਦੀਆਂ ਤੋਂ ਸੁਣਿਆ ਹੀ ਹੋਇਆ। ਧਰਤੀ 'ਤੇ ਵੀ ਬੈਲ ਵੇਖਿਆ ਪੋਹ ਫੁੱਟਦੇ ਉੱਠ ਜਾਵੇ, ਸ਼ਾਮ ਪਈ ਘਰ ਆ ਕੇ ਉਹ ਥੱਕ ਹਾਰ ਸੌ ਜਾਵੇ, ਅੱਖਾਂ ਉੱਤੇ ਚੜ੍ਹਾਏ ਖੋਪੇ ਲੀਹੋਂ ਲਾਂਭੇ ਨਾ ਜਾਵੇ, ਜਾਰੀ ਰੱਖੇ ਤੋਰ ਨਿਰੰਤਰ ਉੱਥੇ ਹੀ ਘੁੰਮੀ ਜਾਵੇ, ਅੱਖਾਂ ਤੋਂ ਉਸ ਲਾ ਕੇ ਖੋਪੇ ਤੱਕਿਆ ਜਦੋਂ ਚੁਫੇਰਾ, ਪੁੱਟ ਕੇ ਸਿੰਘ ਵਗਾ ਕੇ ਮਾਰੇ ਕਰਕੇ ਤਕੜਾ ਜੇਰਾ, ਸਿੰਘਾਂ ਦੀ ਥਾਂ ਉਸਨੇ ਸਿਰ 'ਤੇ ਝੰਡੇ ਦੋ ਲਹਿਰਾਏ, ਕਿਰਤੀ 'ਤੇ ਕਿਸਾਨ ਦੇ ਹੱਥੀਂ ਦੋਵੇਂ ਉਸ ਪਕੜਾਏ, ਆਪੂ ਬੈਲ ਅਲੋਪ ਹੋ ਗਿਆ ਦੋਹਾਂ ਤਾਈਂ ਜਗਾ ਕੇ, ਉਹਨਾਂ ਅੱਗੋਂ ਜਗਾਈ ਜਨਤਾ ਉੱਚੀ ਨਾਅਰੇ ਲਾ ਕੇ, ਧਰਤੀ ਉਤਲਾ ਬੈਲ ਜਾਪਦਾ ਨਵਾਂ ਇਤਿਹਾਸ ਰਚਾਊ, ਬਦਲੂ ਆਪਣੀ ਹੋਣੀ ਆਪੇ ਜ਼ੁਲਮ ਰਾਜ ਪਲਟਾਊ, ਬਦਲੂ ਆਪਣੀ ਹੋਣੀ ਆਪੇ ਜ਼ੁਲਮ ਰਾਜ ਪਲਟਾਊ। ਇਹ ਆ ਕਿ ਕਿਰਤੀ ਕਾਮੇ ਦੀ ਜਾਗਰੂਕਤਾ ਜਦੋਂ ਆਉਣੀ ਆ, ਜਾਗਰੂਕ ਹੋਣਾ
1: ਜੀ,
2: ਉਦੋਂ ਆਪਣੇ ਆਪ ਇੱਕ ਨਵਾਂ ਇਤਿਹਾਸ ਆ ਜਿਹੜਾ ਉਹ ਰਚਿਆ ਜਾਣਾ।
1: ਵਾਹ ਜੀ ਵਾਹ ਦੋਸਤੋ, ਉਮੀਦ ਕਰਦੇ ਹਾਂ ਕਿ ਅੱਜ ਕੈਲਾਸ਼ ਜੀ ਨਾਲ ਕੀਤੀ ਗਈ ਗੱਲਬਾਤ ਬਹੁਤ ਪਸੰਦ ਆਈ ਹੋਏਗੀ ਔਰ ਜ਼ਿੰਦਗੀ ਜ਼ਿੰਦਾਬਾਦ ਦਾ ਜਿਹੜਾ ਸੰਕਲਪ ਲੈ ਕੇ ਪ੍ਰੋਗਰਾਮ ਨਵਾਂ ਦੁਆਬਾ ਰੇਡੀਓ ਮੰਚ ਵੱਲੋਂ ਸ਼ੁਰੂ ਕੀਤਾ ਗਿਆ ਹੈ, ਇਹ ਤੁਹਾਨੂੰ ਜ਼ਰੂਰ ਪਸੰਦ ਆ ਰਿਹਾ ਹੋਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨੀ ਖੂਬਸੂਰਤ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਇਸੇ ਤਰ੍ਹਾਂ ਹੀ ਤੁਸੀਂ ਲਿਖਦੇ ਰਹੋ ਅਤੇ ਜ਼ਿੰਦਗੀ ਜ਼ਿੰਦਾਬਾਦ ਜਿਹੜੀ ਆ ਹੁੰਦੀ ਰਹੇ।
2: ਬਿਲਕੁਲ, ਮੇਰੇ ਵੱਲੋਂ ਵੀ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਮਨ ਦੇ ਜਿਹੜੇ ਜਜ਼ਬਾਤ ਆ ਉਹ ਕਹਿਣ ਦੇ ਲਈ ਐਨਾ ਵਧੀਆ ਮੰਚ ਦਿੱਤਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਦੋਸਤੋ, ਮੁਹੱਬਤ ਜ਼ਿੰਦਾਬਾਦ ਤੇ
2: ਜ਼ਿੰਦਗੀ ਜ਼ਿੰਦਾਬਾਦ।
0: ਅਕਾਲ ਤੇ ਆ ਪਹੁੰਚੇ, ਇੱਕ ਨੂੰ ਪਾਣੀ ਦੀ ਪਿਆਸ ਹੈ, ਇੱਕ ਨੂੰ ਪਰਮਾਤਮਾ ਦੇ ਨਾਂ ਦੀ ਪਿਆਸ ਹੈ। ਬਲਜਿੰਦਰ ਸਿੰਘ, ਪਾਲ ਸਿੰਘ, ਪੰਛੀ ਤਲਵੰਡੀ ਮਲਗਾ ਵਾਲਾ ਹੈ।

ਕੋਈ ਮੈਂ ਤੋਂ ਹੱਦ ਵੀਤੀ ਨਾ ਆ ਗੱਲ ਪੁੱਛੋ ਕੋਈ ਮੈਂ ਤੋਂ ਹੱਦ

0: ਤੇ ਰੱਖਿਆ ਗਿਆ ਜਿੱਥੇ ਉਨ੍ਹਾਂ ਨੇ ਪਾਰਟੀ ਦੀਆਂ ਹਾਲੀਆ ਜਿੱਤਾਂ ਦੀ ਖੁਸ਼ੀ ਦੇ ਵਿਚ ਮਠਿਆਈ ਵੀ ਜਿਹੜੀ ਵੰਡੀਆਂ। ਆਪਣੀ ਸਿਆਸੀ ਸ਼ੁਰੂਆਤ ਦੇ ਦਿਨਾਂ ਨੂੰ ਯਾਦ ਕਰਦਿਆਂ ਝੁੱਗੋ ਨੇ ਕਿਹਾ ਕਰੀਬ 40 ਸਾਲ ਪਹਿਲਾਂ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਇਸੇ ਚਾਹ ਦੇ ਸਟਾਲ ਤੋਂ ਮੈਂ DAV ਕਾਲਜ ਦੀ ਕੰਟੀਨ ਤੇ ਸੈਂਟਰਲ ਅਸੈਂਬਲੀ ਦੇ ਵਿਚ ਵਿਦਿਆਰਥੀ ਰਾਜਨੀਤੀ ਕਰਦਿਆਂ ਆਪਣਾ ਸਮਾਜਿਕ ਜੜਾ ਤੇ ਸਿਆਸੀ ਜੀਵਨ ਸ਼ੁਰੂ ਕੀਤਾ। ਅੱਜ ਉਸੇ ਚਾਹ ਦੀ ਚੁਸਕੀ ਦੇ ਨਾਲ ਅਸੀਂ ਪੰਜਾਬ ਦੇ ਵਿਚ ਸੰਪੂਰਨ ਤਬਦੀਲੀ ਦੀ ਲਹਿਰ ਸ਼ੁਰੂ ਕਰ ਰਹੇ ਹਾਂ ਤੇ ਭਾਈ ਉਹ ਖੋਖਾ 40 ਸਾਲ ਪਹਿਲਾਂ ਵੀ ਉਹੀ ਚਾਹ ਵਾਲਾ ਹੋਣਾ ਹੈ ਤੇ ਅੱਜ ਵੀ ਉਹੀ 40 ਸਾਲ ਬਾਅਦ ਵਾਲਾ ਉਹੀ ਚਾਹ ਵਾਲਾ ਤੇ ਭਾਈ ਉਹਦੀ ਤਕਦੀਰ ਤੁਸੀਂ ਬਦਲਣ ਦੇ ਵਿਚ ਕਾਮਯਾਬ ਨਹੀਂ ਹੋਏ 40 ਸਾਲਾਂ ਦੇ ਵਿਚ ਪੋਲੀਟੀਕਲ ਇਸ਼ੂ ਦੇ ਵਿਚ ਜੇ ਦੇਖੀਏ ਤਾਂ ਇਹ ਤਾਂ ਫਿਰ ਕਹਿ ਸਕਦੇ ਹਾਂ ਕਿ ਪ੍ਰਾਊਡ ਦੀ ਨਹੀਂ ਇਹ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ। ਆਪ ਸਰਕਾਰ ਤੇ ਦਿਖੇ ਵਾਰ ਸੂਬੇ ਦੀ ਜਿਹੜੀ ਹੈ ਮੌਜੂਦਾ ਆਮ ਪਾਰਟੀ ਆਪ ਸਰਕਾਰ ਦੇ ਉਤੇ ਵਰਦਿਆਂ ਭਾਜਪਾ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸ਼ਾਸਨ ਨੂੰ ਫੇਲ ਅਤੇ ਹੰਕਾਰੀ ਸਰਕਾਰ ਕਰਾਰ ਦੇ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਸੂਬੇ ਦੇ ਵਿਚ ਨਸ਼ਿਆਂ ਦਾ ਕਹਿਰ ਬੇਕਾਬੂ ਹੋ ਚੁੱਕਿਆ, ਸੂਬੇ ਦੇ ਸਰੋਤਾਂ ਦੀ ਅੰਨੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਨਸ਼ਾ ਮੁਕਤੀ ਅਤੇ ਅਮਨ ਕਾਨੂੰਨ ਬਹਾਲ ਕਰਨ ਵਰਗੀਆਂ ਆਪ ਦੀਆਂ ਸਾਰੀਆਂ ਚੋਣ ਗਰੰਟੀਆਂ ਖੋਖਲੀਆਂ ਸਾਬਤ ਹੋਈਆਂ ਨੇ। ਤਰੁਣ ਝੁੱਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸਿਆਸੀ ਤਬਦੀਲੀ ਦੀ ਹਵਾ ਚੱਲ ਰਹੀ ਹੈ ਤੇ ਪੱਛਮੀ ਬੰਗਾਲ, ਅਸਾਮ ਤੇ ਪੁੰਡੇਚਰੀ ਵਾਂਗ ਹੀ ਪੰਜਾਬ ਦੇ ਵਿਚ ਵੀ ਭਾਜਪਾ ਇਤਿਹਾਸ ਦੇੜਾ ਦੁਹਰਾਏਗੀ। ਉਨ੍ਹਾਂ ਕਿਹਾ ਕਿ ਪੂਰਬ ਤੇ ਦੱਖਣ ਦੀਆਂ ਜਿੱਤਾਂ ਤੋਂ ਮਿਲਿਆ ਉਤਸ਼ਾਹ ਪੰਜਾਬ ਸਮੇਤ ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਗੋਆ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿਚ ਵੀ ਵੱਡੀ ਜਿੱਤ ਦਿਖਾਏਗਾ। ਝੁੱਗ ਨੇ ਅਖੀਰ ਦੇ ਵਿਚ ਕਿਹਾ ਕਿ ਪੰਜਾਬ ਦੇ ਲੋਕ ਅਜਿਹਾ ਸੂਬਾ ਚਾਹੁੰਦੇ ਨੇ ਜਿੱਥੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਮਿਲੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਸੁਰੱਖਿਆ ਦੀ ਗਰੰਟੀ ਹੋਵੇ ਤੇ ਉਨ੍ਹਾਂ ਦੇ ਮੁਤਾਬਕ ਇਹ ਚਾਹ ਪੇ ਚਰਚਾ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਤੇ ਪੰਜਾਬ ਨੂੰ ਮੁੜ ਕਹਿੰਦੇ ਨੇ ਆਪਣਾ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਤੇ ਪੰਜਾਬ ਨੂੰ ਮੁੜ ਆਰਥਿਕ ਤਰੱਕੀ ਦੀ ਲੀਹ ਦੇ ਉਤੇ ਲਿਆਉਣ ਦੇ ਲਈ ਇਕ ਵੱਡੇ ਜਨ ਅੰਦੋਲਨ ਦਾ ਮੁੱਢਲਾ ਕਦਮ ਹੈ। ਇਸੇ ਤਰ੍ਹਾਂ ਦੋਸਤੋ ਅਗਲੀਆਂ ਖ਼ਬਰਾਂ ਵੱਲ ਨੂੰ ਵਧਦਿਆਂ ਸੈਣੀ ਸਾਹਿਬ ਹੋਲਡ ਰੱਖਣਾ, ਦੋ ਚਾਰ ਖ਼ਬਰਾਂ ਕਰ ਲਈ ਹੋਰ। ਸਿਆਸੀ ਖੇਡ ਦੀ ਗੱਲ ਕਰੀਏ ਤੇ ਢਲ ਗਏ ਸੂਰਜ ਤੇ ਢਲ ਗਏ ਪਰਛਾਵੇਂ, ਚਰਨਜੀਤ ਸਿੰਘ ਆਪਣੇ ਉਨ੍ਹਾਂ ਦੀ ਲੱਗੀ ਹੋਈ ਹੈ ਰਿਪੋਰਟ। ਕਹਿੰਦੇ ਨੇ ਕਿ ਅੱਜ ਉਦਾਸ ਜਿਹੜੇ ਨੇ ਅਰੋੜਾ ਦੇ ਸੰਬੰਧ ਦੇ ਵਿਚ ਸੰਜੀਵ ਅਰੋੜਾ ਅੱਜ ਉਦਾਸ ਨਜ਼ਰਾਂ ਦੇ ਵਿਚ ਨਜ਼ਰ ਆਏ ਨੇ ਤੇ ਅੱਖਾਂ ਦੇ ਵਿਚ ਹੰਝੂ ਤੇ ਚਿਹਰੇ ਦੇ ਉਤੇ ਨਮੋਸ਼ੀ, ਪਹਿਲੀ ਨਜ਼ਰੇ ਉਹ ਪਛਤਾਵੇ ਦੇ ਵਿਚ ਘਿਰੇ ਨਜ਼ਰ ਆਏ। ਅਰੋੜਾ ਕੁੜਤੇ ਪਜਾਮੇ ਦੇ ਵਿਚ ਗੁੜਗਾਂਵ ਅਦਾਲਤ ਦੇ ਬਾਹਰ ਪੁੱਜੇ ਤੇ ਉਹ ਆਪਣੀ ਧੀ ਅਤੇ ਭਤੀਜੀ ਨੂੰ ਦੇਖ ਕੇ ਭਾਵੁਕ ਵੀ ਹੋਏ ਨੇ। ਦੋਵੇਂ ਵੀ ਜਿਹੜੇ ਹੰਝੂਆਂ ਨੂੰ ਰੋਕ ਨਾ ਸਕੇ ਦੋਵੇਂ ਪਾਸਿਆਂ ਤੋਂ, ਸਿਵਾਏ ਦਿਲਾਸੇ ਤੋਂ ਸੰਜੀਵ ਅਰੋੜਾ ਕੋਲ ਕੁਝ ਨਹੀਂ ਸੀ ਤੇ ਸੰਖੇਪ ਮਿਲਣੀ ਬੇਹੱਦ ਕਹਿੰਦੇ ਭਾਵੁਕ ਸੀਗੀ ਤੇ ਉਨ੍ਹਾਂ ਨੂੰ ਜਿਹੜਾ ਭੇਜ ਦਿੱਤਾ ਗਿਆ ਜੀ ਜੇਲ੍ਹ ਦੇ ਵਿਚ। ਦੂਸਰਾ ਆਪ ਦਾ ਗੋਆ ਇੰਚਾਰਜ ਦੀਪਕ ਸਿੰਗਲਾ ਗ੍ਰਿਫ਼ਤਾਰ ਕੀਤਾ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿਚ ਤੇ ਕਾਰਵਾਈ ਕੀਤੀ ਹੈ। ਅਤੀਸ਼ੀ ਨੇ ਭਾਜਪਾ ਤੇ ਵਰਕਰਾਂ ਨੂੰ ਡਰਾਉਣ ਦਾ ਦੋਸ਼ ਲਾਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਆਮ ਆਦਮੀ ਪਾਰਟੀ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਨੂੰ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਚ ਗ੍ਰਿਫ਼ਤਾਰ ਕੀਤਾ ਤੇ ਇਸ ਤੋਂ ਪਹਿਲਾਂ ਦਿਨੇ ED ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਵਿਚ ਸਿੰਗਲਾ ਦੇ ਘਰ ਦੇ ਉਤੇ ਛਾਪੇ ਮਾਰਿਆ ਤੇ ਅਧਿਕਾਰੀਆਂ ਦੇ ਅਨੁਸਾਰ ਏਜੰਸੀ ਨੇ ਦਿੱਲੀ ਤੇ ਗੋਆ ਦੇ ਵਿਚ ਛਾਪੇ ਵੀ ਮਾਰੇ ਆ। ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਸ਼ਵਾਸ ਨਗਰ ਜੜਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਤੇ ਉਨ੍ਹਾਂ ਲੋਕਾਂ ਦਾ ਵਿਸ਼ਵਾਸ ਤੋੜਿਆ। ਈਡੀ ਨੇ 2024 ਦੇ ਵਿਚ ਇਕ ਹੋਰ ਜਾਂਚ ਦੇ ਸਿਲਸਿਲੇ ਦੇ ਵਿਚ ਉਨ੍ਹਾਂ ਦੇ ਟਿਕਾਣਿਆਂ ਦੇ ਉਤੇ ਛਾਪੇਮਾਰੀ ਕੀਤੀ। ਮਾਮਲੇ ਦੇ ਵਿਚ ਟਿੱਪਣੀ ਦੇ ਜਿਹੜਾ ਲਈ ਸਿੰਗਲਾ ਨੇ ਸੰਪਰਕ ਨਹੀਂ ਹੋ ਸਕਿਆ ਉਨ੍ਹਾਂ ਦੇ ਨਾਲ ਕਹਿੰਦੇ ਤੇ ਇਸੇ ਤਰ੍ਹਾਂ ਕੇਂਦਰੀ ਜਾਂਚ ਏਜੰਸੀ ਨੇ ਕਥਿਤ ਨਿਵੇਸ਼ ਧੋਖਾਧੜੀ ਨਾਲ ਜੁੜੇ ਮਾਮਲੇ ਦੇ ਵਿਚ ਵੀ ਤਲਾਸ਼ੀਆਂ ਲਈਆਂ ਜਿਸ ਦੇ ਵਿਚ ਤਕਰੀਬਨ 180 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਸੁਭਾਸ਼ ਨਗਰ ਦੇ ਵਿਚ ਬਾਬਾ ਜੀ ਫਾਈਨੈਂਸ ਗਰੁੱਪ ਦੇ ਰਾਮ ਸਿੰਘ ਦੇ ਟਿਕਾਣੇ ਦੇ ਉਤੇ ਵੀ ਛਾਪੇ ਮਾਰੇ ਨੇ ਤੇ ਦਿੱਲੀ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੀਸ਼ੀ ਨੇ ਇਸ ਘਟਨਾ ਸਬੰਧੀ ਐਕਸ ਦੇ ਉਤੇ ਕਿਹਾ ਕਿ ਤਲਾਸ਼ੀਆਂ ਗੋਆ ਦੇ ਵਿਚ ਆਮ ਆਦਮੀ ਪਾਰਟੀ ਦੀ ਵਧਦੀ ਜਿਹੜੀ ਹੈ ਹਰਮਨ ਪਿਆਰਤਾ ਕਾਰਨ ਕੀਤੀਆਂ ਗਈਆਂ ਤੇ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਜਿਹੀਆਂ ਕਾਰਵਾਈਆਂ ਰਾਹੀਂ ਪਾਰਟੀ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਾਰਟੀ ਦੇ ਗੋਆ ਦੇ ਸਹਿ ਇੰਚਾਰਜ ਦੀਪਕ ਸਿੰਗਲਾ ਦੇ ਨਾਲ ਨਾਲ ਗੋਆ ਦੇ ਵਿਚ ਪਾਰਟੀ ਦੇ ਕੁਝ ਵਲੰਟੀਅਰਾਂ ਦੇ ਘਰਾਂ ਦੇ ਉਤੇ ਵੀ ਜਿਹੜੀ ਹੈ ਛਾਪੇਮਾਰੀ ਕੀਤੀ ਹੈ। ਦੂਸਰੇ ਪਾਸੇ ਮੈਡੀਕਲ ਸਟੋਰਾਂ ਦਾ ਮਾਮਲਾ ਜਿਹੜਾ ਉੱਠ ਰਿਹਾ ਪੰਜਾਬ ਦੇ ਵਿਚ, 27,000 ਮੈਡੀਕਲ ਸਟੋਰ ਜਿਹੜੇ ਰਹਿਣਗੇ ਬੰਦ, ਨਹੀਂ ਮਿਲੇਗੀ ਕਹਿੰਦੇ ਦਵਾਈ। ਜਿਹੜਾ ਥੋਕ ਦੇ ਵਿਚ ਸਮਾਨ ਵੇਚਦੇ ਆ ਦਵਾਈਆਂ ਜੀ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਭਾਈ ਆਨਲਾਈਨ ਸਾਰਾ ਕੁਝ ਮਿਲਣ ਲੱਗ ਗਿਆ ਤੇ ਧੜਾਧੜ ਜਿਹੜੀ ਹੈ ਗੋਲੀਆਂ ਜਿਹੜੀਆਂ ਵਿਕ ਰਹੀਆਂ ਨੇ ਕਿਤੇ ਨਾ ਕਿਤੇ ਇਹਦੇ ਉੱਤੇ ਰੋਕ ਵੀ ਲੱਗਣੀ ਚਾਹੀਦੀ ਹੈ। ਮੈਂ ਇਹਨਾਂ ਚੀਜ਼ਾਂ ਦੇ ਖਿਲਾਫ ਹੀ ਕਹਾਂਗਾ ਹੈਗਾ ਕਿ ਏਡੇ ਵੱਡੇ ਪੱਧਰ ਉੱਤੇ ਮੈਡੀਕਲ ਸਟੋਰ ਜਾਂ ਨਸ਼ੇ ਦਾ ਕਾਰਨ ਵੱਡਾ ਇਹ ਵੀ ਹੈ। ਪੰਜਾਬ ਭਰ ਦੇ ਵਿੱਚ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਬੁੱਧਵਾਰ ਨੂੰ ਕੱਲ੍ਹ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਸ ਵੱਲੋਂ ਸੱਦੀ ਗਈ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਦੇ ਵਿਚ ਕਰੀਬ 27,000 ਰਿਟੇਲ ਅਤੇ ਹੋਲਸੇਲ ਜਿਹੜੇ ਕੈਮਿਸਟ ਹੈ ਆਪਣੀਆਂ ਦੁਕਾਨਾਂ ਬੰਦ ਰੱਖਣ ਜਾ ਰਹੇ ਨੇ। ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਦੇ ਉੱਤੇ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਈ ਫਾਰਮੇਸੀ ਪਲੇਟਫਾਰਮਾਂ ਦੇ ਵੱਲੋਂ ਦਿੱਤੀ ਜਾਣ ਵਾਲੀ ਭਾਰੀ ਛੋਟ ਦੇ ਖਿਲਾਫ਼ ਹੈ ਜਿਸ ਦੇ ਬਾਰੇ ਕੈਮਿਸਟਾਂ ਦਾ ਦਾਅਵਾ ਹੈ ਕਿ ਇਹ ਛੋਟੀਆਂ ਸਥਾਨਕ ਫਾਰਮੇਸੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਇਹ ਉਨ੍ਹਾਂ ਇੰਨੀਆਂ ਘੱਟ ਕੀਮਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਨੇ। ਇਸ ਤਾਲਾਬੰਦੀ ਦੇ ਕਾਰਨ ਰੋਜ਼ਾਨਾ ਦੀਆਂ ਦਵਾਈਆਂ ਐਮਰਜੈਂਸੀ ਦਵਾਈਆਂ ਅਤੇ ਜੀਵਨ ਰੱਖਿਅਕ ਨੁਸਖਿਆਂ ਦੇ ਲਈ ਨੇੜਲੀਆਂ ਦਵਾਈਆਂ ਦੀ ਦੁਕਾਨਾਂ ਦੇ ਉੱਤੇ ਨਿਰਭਰ ਹਜ਼ਾਰਾਂ ਮਰੀਜ਼ਾਂ ਨੂੰ ਕਹਿੰਦੇ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ। ਲਓ ਜੀ ਇਹ ਵੀ ਇਨ੍ਹਾਂ ਨੇ ਵੀ ਝੰਡਾ ਗੱਡ ਦਿੱਤਾ। ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਨਾਲ ਗੱਲ ਕਰਦੇ ਹਾਂ। ਸੁਪਰੀਮ ਕੋਰਟ ਦਾ ਫੈਸਲਾ ਆਇਆ ਫਿਰ ਤੋਂ ਤੇ ਕੁੱਤਿਆਂ ਦੇ ਕੱਟਣ ਦੀਆਂ ਜਿਹੜੀਆਂ ਘਟਨਾਵਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਅਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ ਦੇ ਆਦੇਸ਼ ਹੋਏ ਨੇ। ਅਦਾਲਤ ਨੇ ਨਸਬੰਦੀ ਤੇ ਤਬਦੀਲੀ ਦੇ ਹੁਕਮਾਂ ਨੂੰ ਵਾਪਸ ਲੈਣ ਦੀਆਂ ਪਟੀਸ਼ਨਾਂ ਜਿਹੜੀਆਂ ਖਾਰਜ ਕਰ ਦਿੱਤੀਆਂ। ਸੂਬਾ ਸਰਕਾਰਾਂ ਦੀ ਸੁਸਤ ਕਾਰਜਗੁਜ਼ਾਰੀ ਜਿਹੜੀ ਹੈ ਉਹਦੇ ਉੱਤੇ ਨਾਰਾਜ਼ਗੀ ਜਿਹੜੀ ਜਤਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸਾਫ਼ ਕਰ ਦਿੱਤਾ ਕਿ ਦੇਸ਼ ਦੇ ਨਾਗਰਿਕਾਂ ਨੂੰ ਅਵਾਰਾ ਕੁੱਤਿਆਂ ਦੇ ਡਰ ਅਤੇ ਖਤਰੇ ਤੋਂ ਬਿਨਾਂ ਜਿਉਣ ਦਾ ਪੂਰਾ ਅਧਿਕਾਰ ਹੈ ਜੋ ਕਿ ਸੰਵਿਧਾਨ ਵੱਲੋਂ ਦਿੱਤੇ ਗਏ ਸਨਮਾਨ ਤੇ ਨਾਲ ਜਿਉਣ ਦੇ ਅਧਿਕਾਰ ਦੇ ਦਾਇਰੇ ਦੇ ਵਿਚ ਆਉਂਦਾ। ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਨੇ ਅਵਾਰਾ ਕੁੱਤਿਆਂ ਨੂੰ ਦੂਜੀ ਥਾਂ ਭੇਜਣ ਅਤੇ ਉਨ੍ਹਾਂ ਦੀ ਨਸਬੰਦੀ ਬਾਰੇ ਅਦਾਲਤ ਦੇ ਜਿਹੜੇ ਪੁਰਾਣੇ ਹੁਕਮਾਂ ਨੂੰ ਸੋਧਣ ਜਾਂ ਵਾਪਸ ਲੈਣ ਦੀਆਂ ਸਾਰੀਆਂ ਅਰਜ਼ੀਆਂ ਨੂੰ ਸਿਰ ਤੋਂ ਹੀ ਖਾਰਜ ਕਰ ਦਿੱਤਾ। ਅਦਾਲਤ ਨੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ AWBI ਦੇ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ SOP ਦੀ ਜਿਹੜੀ ਹੈ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੰਵਿਧਾਨਕ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਨ੍ਹਾਂ ਨਾਲ ਨਜਿੱਠਣ ਦੇ ਲਈ ਬੁਨਿਆਦੀ ਢਾਂਚੇ ਨੂੰ ਤੁਰੰਤ ਮਜ਼ਬੂਤ ਕਰਨ ਦੇ ਸਖ਼ਤ ਜਿਹੜੇ ਨਿਰਦੇਸ਼ ਦੇ ਦਿੱਤੇ ਹੈ। ਸਰਵਉੱਚ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਦੇਸ਼ ਦੇ ਵਿਚ ਅਵਾਰਾ ਕੁੱਤਿਆਂ ਦੀ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਈ ਠੋਸ ਯੋਜਨਾਬੰਦ ਤੇ ਲਗਾਤਾਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਬੈਂਚ ਨੇ ਕਿਹਾ ਕਿ ਐਨੀਮਲ ਜਿਹੜਾ ਬਰਥ ਕੰਟਰੋਲ ਹੈ ABC ਫਰੇਮਵਰਕ ਦਾ ਜਿਹੜਾ ਲਾਗੂ ਕਰਨ ਬਹੁਤ ਹੀ ਖਿੰਡਿਆ ਹੋਇਆ ਹੈ, ਫੰਡਾਂ ਦੀ ਕਮੀ ਵਾਲਾ ਅਤੇ ਅਸੰਤੁਲਿਤ ਜਿਹੜਾ ਰਿਹਾ। ਅਦਾਲਤ ਨੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਵਰਗੇ ਰਾਜਾਂ ਦੇ ਵੱਲੋਂ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ਦੇ ਉੱਤੇ ਸਖ਼ਤ ਨਾਰਾਜ਼ਗੀ ਜਿਹੜੀ ਹੈ ਜ਼ਾਹਰ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਖ਼ਤੀ ਹੋਏਗੀ ਤਾਂ ਕੁਝ ਨਾ ਕੁਝ ਨਤੀਜਾ ਨਿਕਲੂ, ਨਹੀਂ ਤਾਂ ਫਿਰ ਇਹ ਸੂਬੇ ਵਾਲੇ ਤਾਂ ਬੈਠੇ ਆ ਚੁੱਪ ਚਪੀਤੇ, ਉਨ੍ਹਾਂ ਨੂੰ ਕੀ ਲੈਣਾ ਦੇਣਾ। ਇਹ ਮਾੜੀਆਂ ਮੋਟੀਆਂ ਗੱਲਾਂ ਨੇ ਪਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਰੋਜ਼ ਕੋਈ ਮਰਦਾ ਹੈ, ਕੁੱਤੇ ਖਾਂਦੇ ਆ ਬੱਚਿਆਂ ਨੂੰ, ਔਰਤਾਂ ਨੂੰ ਜਾਂ ਬਜ਼ੁਰਗਾਂ ਨੂੰ, ਤੇ ਉਨ੍ਹਾਂ ਦਾ ਕੋਈ ਜਿਹੜਾ ਦੁੱਖ ਸਾਂਝਾ ਕਰਨ ਵਾਲਾ ਨਹੀਂ। ਲਓ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਨ੍ਹਾਂ ਦੇ ਨਾਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਕਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਂਜ ਸਾਹਿਬ, ਮਾਫੀ ਚਾਹੁੰਦਾ ਜੀ ਤੁਹਾਨੂੰ ਹੋਲਡ ਤੇ ਰੱਖਿਆ ਇੰਨਾ ਚਿਰ।
1: ਨਹੀਂ ਸਰ, ਮੈਂ ਆਪਣਾ ਖਬਰਾਂ ਤੋਂ ਬਾਅਦ ਹੀ ਆਉਣਾ ਹੁੰਦਾ ਜੀ।
0: ਜੀ
1: ਉਹ ਤਾਂ ਮੈਂ ਇਸ ਕਰਕੇ ਨਾਲ ਪਹਿਲਾਂ ਆ ਜਾਂਦਾ ਹੁੰਦਾ ਆ ਜੀ ਤੇ ਖਬਰਾਂ ਜਿਹੜੀਆਂ ਬੜੀਆਂ ਕਲੋਜ਼ਲੀ ਸੁਣ ਹੋ ਜਾਂਦੀਆਂ ਜੀ।
0: ਇਹ ਤਾਂ ਹੈ ਜੀ ਬਿਲਕੁਲ
1: ਜੀ ਸਰ
0: ਜੀ।
1: ਭਾਰੀ ਸਾਹਿਬ ਅੱਜ ਦਾ ਜਿਹੜਾ ਹੈਗਾ ਆ ਜੀ ਖਬਰਾਂ ਦੇ ਵਿਚ, ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿਚ ਜਿਹੜੀ ਖਬਰ ਡੋਮੀਨੇਟ ਕੀਤੀ ਰਹੀ ਉਹ ਰਹੀ ਜੀ ਕਿ ED ਜਿਹੜੀ ਹੈਗੀ ਆ ਨਾ ਜੀ ਉਹ ਤਾਂ ਹੱਥ ਧੋ ਕੇ ਮਗਰ ਪਈ ਆ ਜੀ।
0: ਜੀ ਬਿਲਕੁਲ ਹੈ ਜੀ।
1: ਗਮਾਡਾ ਦਾ ਜਿਹੜਾ ਹੈਗਾ ਆ ਚੇਅਰਮੈਨ ਉਹ ਇੱਥੇ ED ਦੇ ਦਫ਼ਤਰ ਜਲੰਧਰ
0: ਜੀ
1: ਉਹ ਪੇਸ਼ ਹੋਏ ਸੀਗੇ ਜੀ ਆਪਣੇ ਡਾਕੂਮੈਂਟ ਲੈ ਕੇ
0: ਜੀ,
1: ਤੇ ED ਜਿਹੜੀ ਹੈਗੀ ਆ ਦੋਸ਼ ਇਹ ਵੀ ਲਾਉਂਦੀ ਆ ਕਿ ਸਾਨੂੰ ਪੂਰਾ ਸਹਿਯੋਗ ਨਹੀਂ ਮਿਲ ਰਿਹਾ
0: ਜੀ।
1: ਨੋ ਡਾਊਟ ਕਿ ED ਕੱਚੇ ਪੈਰੀ ਤਾਂ ਆਈ ਨਹੀਂ ਹੈਗੀ ਜੀ, ਉਹਨਾਂ ਕੋਲ ਡਾਕੂਮੈਂਟ ਓਨੇ ਹੈਗੇ ਆ ਜਿਹੜੇ ਨਾਲ ਸਫੀਸ਼ੈਂਟ ਕੋਰਟ ਦੇ ਵਿਚ ਜਿਹੜਾ ਆ ਜੁਰਮ ਪ੍ਰਾਈਮਾ ਫਸ਼ਾਈ ਸਾਬਤ ਕਰਨਾ ਜਿਹੜਾ ਆ ਉਹ ਸੌਖਾ ਆ।
0: ਬਿਲਕੁਲ ਹੈ ਜੀ।
1: ਪਰ ਇਹ ਸਭ ਮੇਰੀ ਆਪਣੀ ਆਬਜ਼ਰਵੇਸ਼ਨ ਇਹ ਆ ਕਿ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਆ ਉਹ ਮੁਕੱਦਮਾ ਖਾਰਜ ਕਰ ਦਿੱਤਾ ਸੀ ਨਾ ਜੱਜ ਨੇ ਪ੍ਰੀਲਿਮਨਰੀ ਸਟੇਜ ਦੇ ਉੱਤੇ
0: ਜੀ,
1: ਤੇ ਜਿਹਦੇ ਬਾਰੇ ਦਿੱਲੀ ਹਾਈ ਕੋਰਟ ਦੇ ਵਿੱਚ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਜਿਹੜਾ ਆ ਉਹ ਨੋਟਿਸ ਲਿਆ ਸੀ
0: ਜੀ,
1: ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੂੰ ਝਾੜ ਬੜੀ ਪਈ ਹੈਗੀ ਏਜੰਸੀ ਨੂੰ।
0: ਅੱਜ ਸੁਣਵਾਈ ਸੀਗੀ ਜੀ ਉਹਦੀ ਕੇਜਰੀਵਾਲ ਹੋਣਾ ਦੇ ਕੇਸ ਦੀ, ਪਰ ਅੱਜ ਕੋਈ ਆਈ ਨੀ ਅਪਡੇਟ ਅਜੇ ਤਾਈ ਜੀ।
1: ਉਹ ਨੋਟਿਸ ਕੀਤਾ ਜੀ, ਉਹਨਾਂ ਨੂੰ ਨੋਟਿਸ ਕੀਤਾ ਹੈਗਾ ਵੀ ਆ ਕੇ ਆਪਣਾ ਪੱਖ ਦੱਸੋ ਜੀ। ਹਾਂਜੀ
0: ਠੀਕ ਹੈ ਜੀ,
1: ਮੈਨੂੰ ਸਪੈਸਿਫਿਕ ਡੇਟ ਤਾਂ ਨੀ ਪਤਾ ਕਿਸ ਤਰੀਕ ਵਾਸਤੇ ਕੀਤਾ
0: ਜੀ,
1: ਬਟ ਆਈ ਨੋਟਿਸ ਕਿ ਉਹਨਾਂ ਨੂੰ ਨੋਟਿਸ ਕਰ ਦਿੱਤਾ ਹੈਗਾ ਜੀ।
0: ਜੀ
1: ਸੋ ਉਹਦੇ ਵਿਚ ਭਾਰੇ ਸਾਹਿਬ ਜਿਹੜਾ ਹੈਗਾ ਨਾ ਉਹਦੇ ਵਿਚ ਜਿਹੜੇ ਲਕੂਨੇ ਜੱਜ ਨੇ ਹਾਈਲਾਈਟ ਕੀਤੇ ਸੀ ਨਾ ਜੀ ਟ੍ਰਾਇਲ ਕੋਰਟ ਦੇ ਨੇ,
0: ਹਾਂਜੀ
1: ਇਹ ਲਕੂਨੇ ਫੇਲ ਕਰ ਰਹੇ ਹੈਗੇ ਆ ਵੀ ਉਹ ਕਹਿੰਦੇ ਸੀ ਵੀ ਮਨੀ ਟ੍ਰੇਲ ਦਾ ਨੀ ਪਤਾ ਲੱਗਿਆ
0: ਜੀ।
1: ਉਹਦੇ ਵਿਚ ਸਰ ਐਲੀਗੇਸ਼ਨ ਇਹ ਸੀਗਾ ਵੀ ਇਹਨਾਂ ਨੇ

0: ਅੱਜ ਕਲ ਜਿਹੜਾ ਆ ਅੱਗੇ ਤਾਂ ਹੁੰਦਾ ਸੀ ਟੈਚੀ ਕੈਸ਼ ਆਲਾ ਲੈ ਕੇ ਤੇ ਉਹ ਸਾਬਤ ਕਰ ਦਿੰਦੇ ਸੀ ਜੀ ਵੀ ਹਾਂ ਜੀ ਨੋਟ ਬਰਾਮਦ ਹੋ ਗਏ। ਅੱਜ ਕਲ ਡਿਜੀਟਲ ਜਿਹੜਾ ਹੈਗਾ ਆ ਟ੍ਰਾਂਜੈਕਸ਼ਨ ਹੈਗੀਆਂ ਆ ਕੋਈ ਕਿਤੋਂ ਕਰਵਾ ਦੇ ਕੋਈ ਕਿਤੋਂ ਕਰਵਾ ਦੇ
1: ਬਿਲਕੁਲ
0: ਸੋ ਜਿੰਨਾ ਕੁ ਜਿਹੜਾ ਹੈਗਾ ਆ ਫੇ ਮਤਲਬ ਅਕਿਊਜ਼ਡ ਦਾ ਦਿਮਾਗ ਤੇਜ਼ ਹੁੰਦਾ ਫੇ ਪੁਲਿਸ ਨੂੰ ਉਹ ਤੋਂ ਜਿਆਦਾ ਮਿਹਨਤ ਕਰਨੀ ਪੈਂਦੀ ਆ ਤਾਂ ਹੀ ਉਹ ਸਕਸੀਡ ਹੋਊਗੀ ਉਹਨੂੰ ਕਾਮਯਾਬ ਹੋਊਗੀ ਉਹ ਜਿਹੜਾ ਜੁਰਮ ਆ ਉਹਨੂੰ ਅਸਟੈਬਲਿਸ਼ ਕਰਨ ਦੇ ਵਿਚ।
1: ਨਾਲੇ ਸੈਣੀ ਸਾਹਿਬ ਇਹਨੂੰ ਇਹ ਤੋਂ ਇਨਕਾਰ ਥੋੜੀ ਨਾ ਕਰ ਸਕਦੇ ਕਿ ਆਪਣੇ ਚਲੋ ਹਿੰਦੁਸਤਾਨ ਭਾਰਤ ਦੇ ਵਿਚ ਮਤਲਬ ਕਿ ਭ੍ਰਿਸ਼ਟਾਚਾਰ ਹੈ ਨੀ ਜੇ ਹੁਣ ਕੋਈ ਰਸ਼ੀਆ ਦੇ ਵਿਚ ਕਹੇ ਉਹ ਕਵੇ ਭੀ ਜੇ ਸਾਨੂੰ ਇੱਥੇ ਕੋਈ ਕਵੇ ਚਲੋ ਸਾਡੇ ਗੁਆਂਢ ਦੀ ਮੁਲਕ ਨੇ ਤਾਂ ਪਤਾ ਹੈ ਕੀ ਕੁਛ ਚੱਲਦਾ ਹੈ ਕਿ ਉਹ ਤੋਂ ਇਨਕਾਰੀ ਥੋੜੀ ਹੋ ਸਕਦਾ ਕਿ ਭ੍ਰਿਸ਼ਟਾਚਾਰ ਹੈ ਨੀ ਗਿਆ ਭਾਈ ਏਜੰਸੀਆਂ ਨੂੰ ਥੋੜੀ ਏਦਾਂ ਆਪਾਂ ਕਹਿ ਸਕਦੇ ਹਾਂ ਕਿ ਜਾਂ ਤਾਂ ਆਪ ਅਸੀਂ ਮੰਨ ਲਏ ਕਿ ਹਾਂਜੀ ਸੱਚੀ ਆਮ ਲੋਕ ਮੰਨ ਲੈਣ ਕਿ ਭ੍ਰਿਸ਼ਟਾਚਾਰ ਹੈ ਹੀ ਨੀਗਾ ਜੀ ਸਾਡੇ ਇੰਡੀਆ ਚ ਤਾਂ ਆ ਦੇਖੋ ਅੱਜ ਕਿੱਡੀ ਵੱਡੀ ਖਬਰ ਲੱਗੀ ਹੈ ਆ ਹੁਣੇ ਆਈ ਆ 2 ਮਿੰਟ ਪਹਿਲਾਂ ਹੀ 50 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਦੇ ਵਿਚ ਆਰਮੀ ਕਰਨਲ ਖਿਲਾਫ਼ ਕੇਸ ਦਰਜ ਹੋਇਆ ਸੀਬੀਆਈ ਨੇ ਕੋਲਕਾਤਾ ਦੇ ਵਿਚ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਜਿਹੜਾ ਉਹਦੇ ਜਿਹੜਾ ਵਿਚ ਤਾਇਨਾਤ ਸੀ ਇਕ ਕਰਨਲ ਦੇ ਖਿਲਾਫ਼ ਕਥਿਤ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਦੇ ਵਿਚ ਕੇਸ ਦਰਜ ਕੀਤਾ ਜੀ
0: ਉਪਰਲੇ ਲੈਵਲ ਚ ਭਾਰੇ ਸਾਹਿਬ ਜਿਹੜਾ ਹੈਗਾ ਆ ਕੋਈ ਵੀ ਛੂਤਾ ਨਹੀਂ ਹੈਗਾ ਇਸ ਬਿਮਾਰੀ ਤੋਂ
1: ਜੀ
0: ਵੱਡੀ ਗੱਲ ਤਾਂ ਇਹ ਚੀਜ਼ ਦੀ ਹੈਗੀ ਆ ਨਾ ਜੀ ਕਿ ਹੁਣ ਇਹ ਮਨੀ ਟ੍ਰੇਲ ਜਿਹੜੀ ਆ ਜਦੋਂ ਸਾਬਤ ਹੋ ਜਾਂਦੀ ਹੈਗੀ ਆ ਤੇ ਬਾਕੀ ਜਿੱਥੇ ਤੱਕ ਲੋਕਾਂ ਨੂੰ ਕੋਈ ਸ਼ੱਕ ਨਹੀਂ ਗਾ ਕਿਉਂਕਿ ਲੋਕਾਂ ਨੇ ਤਾਂ ਜਿਹੜਾ ਆ ਨੋਟਾਂ ਦੇ ਭਰੇ ਬੈਗ ਜਿਹੜੇ ਆ ਨੌਵੀਂ ਮੰਜ਼ਿਲ ਤੋਂ ਥੱਲੇ ਡਿੱਗਦੇ ਵੀ ਦੇਖੇ
1: ਜੀ
0: ਸੋ ਇਸ ਕਰਕੇ ਲੋਕਾਂ ਨੂੰ ਕੋਈ ਸ਼ੱਕ ਨਹੀਂ ਗਾ ਹਾਂ ਰੂਲਿੰਗ ਕਲਾਸ ਜਰੂਰ ਇਹ ਰੌਲਾ ਪਾ ਸਕਦੀ ਹੈਗੀ ਆ ਜੀ ਵੀ ਹਾਂ ਸਾਨੂੰ ਏਜੰਸੀ ਦੀ ਦੁਰਵਰਤੋਂ ਕਰਕੇ ਫਸਾਇਆ ਜਾ ਰਿਹਾ ਹੈਗਾ ਸਾਰਾ ਕੁਛ ਹੈ
1: ਬਿਲਕੁਲ ਹੈ ਜੀ
0: ਤੇ ਨੋਟਾਂ ਦੇ ਬੈਗ ਜਿਹੜੇ ਕਿਉਂ ਸਿੱਟੇ ਗਏ
1: ਕਿਉਂ ਸਿੱਟੇ ਗਏ
0: ਹਾਂਜੀ ਤੇ ਉਹ ਉਹਦੀਆਂ ਪਿਕਚਰ ਜਿਹੜੀਆਂ ਆਈਆਂ ਕੀ ਉਹ ਫੇਕ ਪਿਕਚਰ ਸੀਗੀਆਂ ਸੋ ਇਸ ਕਰਕੇ ਉਹ ਪੈਸਾ ਕਿਹਦਾ ਸੀ ਕਿੱਥੋਂ ਆ ਰਿਹਾ ਹਾਂਜੀ ਕਿੱਦਾਂ ਜਾ ਰਿਹਾ ਹੈਗਾ ਆ ਜੀ ਚੋਰੀ ਤਾਂ ਕਹਿੰਦੇ ਲੱਖ ਦੀ ਵੀ ਤੇ ਚੋਰੀ ਕੱਖ ਦੀ ਵੀ ਚੋਰੀ ਤਾਂ ਚੋਰੀ ਹੁੰਦੀ ਆ ਨਾ ਜੀ
1: ਬਿਲਕੁਲ
0: ਸੋ ਇਸ ਕਰਕੇ ਉਹ ਹੁਣ ਟ੍ਰੇਲ ਅਸਟੈਬਲਿਸ਼ ਕਰ ਦੇਣੀ ਆ ਜੀ ਉਹਨਾਂ ਨੇ ਜਿੱਦਾਂ ਮਰਜ਼ੀ ਆ ਜੀ ਏਜੰਸੀ ਲੱਗੀਆਂ ਆਈਆਂ ਇਸੇ ਕਰਕੇ ਉਹ ਪ੍ਰੈਸਟੀਜ ਇਸ਼ੂ ਬਣ ਗਿਆ ਆ ਜੀ
1: ਜੀ ਬਿਲਕੁਲ ਹੈ ਜੀ
0: ਤੇ ਬਾਕੀ ਸਰ ਆਫੀਸਰ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਪਾਲਾ ਪਿਆ ਆ
1: ਜੀ
0: ਸਰ ਦੇਖੋ ਬਸੰਤ ਗਰਗ ਜਿਹੜੇ ਹੈਗੇ ਆ ਇੱਕ ਆਫੀਸਰ ਹੈਗੇ ਆ ਜੀ ਉਹਨਾਂ ਨੂੰ ਇਹਦੇ ਵਿਚ ਪਾਵਰ ਕੌਮ ਦੇ ਵਿਚ ਲਿਆਂਦਾ ਗਿਆ ਸਪੈਸ਼ਲੀ
1: ਜੀ ਬਿਲਕੁਲ
0: ਉਹਨਾਂ ਨੂੰ ਲਿਆਉਣ ਵਾਸਤੇ ਉੱਥੇ ਦੇ ਨਿਯਮ ਬਦਲੇ ਗਏ ਉਹ ਹਾਲੇ ਕਿ ਕੁਆਲੀਫਾਈ ਨਹੀਂ ਸੀ ਕਰਦੇ ਉਹਨਾਂ ਨੂੰ ਕੁਆਲੀਫਾਈ ਕਰਨ ਵਾਸਤੇ ਨਿਯਮ ਬਦਲੇ ਗਏ ਉਹਨਾਂ ਨੂੰ ਲਿਆਂਦਾ ਗਿਆ
1: ਜੀ
0: ਫਿਰ ਅਰੋੜਾ ਸਾਹਿਬ ਜਿਹੜੇ ਅੱਜ ਰੋਂਦੇ ਹੈਗੇ ਆ ਜਾਂ ਮਤਲਬ ਫੈਂਟੀ ਹੋ ਕੇ ਤੇ ਪਬਲਿਕ ਦੀ ਸੈਂਪਥੀ ਲੈਂਦੇ ਆ ਉਹਨਾਂ ਨੇ ਸਰ ਐਸ ਉਹ ਇੱਥੇ ਜਿਹੜਾ ਆ ਉਹਨਾਂ ਦਾ ਓਵਰਆਲ ਕੰਡਕਟ ਇੰਨਾ ਜ਼ਿਆਦਾ ਮਾੜਾ ਸੀ ਨਾ ਜੀ
1: ਜੀ
0: ਕਿਉਂਕਿ ਜਦੋਂ ਬੰਦਾ ਕੁਰਸੀ ਤੇ ਬੈਠਾ ਹੁੰਦਾ ਉਹ ਫੇਰ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ
1: ਬਿਲਕੁਲ ਹੈ ਜੀ
0: ਇਹਨਾਂ ਨੇ ਆਪਣੀ 1.60 ਕਰੋੜ ਦੀ ਬੈਂਕ ਗਰੰਟੀ ਹੈਗੀ ਸੀ ਇਹਨਾਂ ਦੇ ਬਿਜਲੀ ਮਹਿਕਮੇ ਦੇ ਵਿਚ ਉਹ ਬੈਂਕ ਗਰੰਟੀ ਇਨ ਕੈਸ਼ ਕਰਵਾ ਲਈ ਜੀ ਇਸ ਬਸੰਤ ਗਰਗ ਕੋਲੋਂ
1: ਕੀ ਬਾਤ ਹੈ ਜੀ
0: ਸੋ ਇਹ ਜਿਹੜਾ ਆ ਵੀ ਇਲੀਗਲ ਕੰਮ ਤਾਂ ਇਹ ਆਪਣੇ ਵੀ ਲੈਂਦੇ ਰਹੇ ਹੈਗੇ ਆ ਤੇ ਅਨਡਿਊ ਐਡਵਾਂਟੇਜ ਉਹਨੂੰ ਕਹਿੰਦੇ ਹੈਗੇ ਆ ਉਹਦੇ ਦੀ ਜਿਹੜੀ ਆ ਉਹ ਇਹਨਾਂ ਨੇ ਪੂਰੀ ਉਠਾਈ ਆ ਜੀ
1: ਜੀ
0: ਤੇ ਹੁਣ ਕਿਉਂਕਿ ਜਿਹੜਾ ਆ ਕਾਨੂੰਨ ਤਾਂ ਕਿਸੇ ਨੂੰ ਨੀ ਬਖਸ਼ਦਾ ਜੀ
1: ਜੀ
0: ਤੇ ਹੁਣ ਉਹ ਜਿਹੜੇ ਆਫੀਸਰ ਆ ਉਹ ਭਾਵਾਂ ਉਸ ਵੇਲੇ ਤਾਂ ਸੀਗੇ ਜੀ ਸਰਕਾਰ ਦੇ ਚਹੇਤੇ ਤੇ ਕਰੀ ਗਏ ਸਾਰਾ ਕੁਛ
1: ਜੀ
0: ਪਰ ਹੁਣ ਇੰਨਾ ਕੁ ਡਰ ਪਿਆ ਆ ਉਹਨਾਂ ਨੂੰ ਇੱਕ ਦੂਜੇ ਨੂੰ ਟੈਲੀਫੋਨ ਤੇ ਵੀ ਗੱਲ ਕਰਨ ਤੋਂ ਡਰਦੇ ਆ ਜੀ
1: ਜੀ
0: ਉਹ ਲੋਕੀ ਤਾਂ ਸੋਚਦੇ ਹੈਗੇ ਵੀ ਸਾਡੇ ਦਰਵਾਜ਼ਾ ਖੜਕੇ ਆਇਆ ਕਿਤੇ ਪ੍ਰਾਹੁਣਾ ਆਇਆ ਹੋਊਗਾ ਕੋਈ ਜਾਂ ਕੋਈ ਦੁੱਧ ਵਾਲਾ ਆਇਆ ਹੋਊਗਾ ਇਹਨਾਂ ਨੂੰ ਇਹੀ ਫਿਕਰ ਰਹਿੰਦਾ ਆ ਵੀ ਕਿਤੇ ਈਡੀ ਅਦਾ ਨੀ ਆ ਗਈ ਜੀ
1: ਬਿਲਕੁਲ ਹੈ ਜੀ
0: ਸੋ ਇਸ ਕਰਕੇ ਆਪਣੇ ਆਪਣੇ ਕਰਮਾਂ ਦੇ ਸਬਦੇ ਆ ਜੀ
1: ਜੀ
0: ਤੇ ਇਹ ਇਹਨਾਂ ਨੂੰ ਭੁਗਤਾਨ ਇਹਦਾ ਕਰਨਾ ਹੀ ਪੈਣਾ ਜੀ
1: ਬਿਲਕੁਲ ਹੈ ਜੀ
0: ਜੀ ਬਾਕੀ ਜਿਹੜਾ ਹੈਗਾ ਆ ਸੁਪਰੀਮ ਕੋਰਟ ਨੇ ਅੱਜ ਜਿਹੜੀ ਕੁੱਤਿਆਂ ਦੇ ਉੱਤੇ ਜਜਮੈਂਟ ਦਿੱਤੀ ਆ ਜੀ
1: ਕੁੱਤੇ ਖਾਣੀ ਕੀਤੀ ਆ ਜਿਹੜੀ
0: ਹਾਂ ਜੀ ਹਾਂ ਜੀ ਪਰ ਸਾਹਿਬ ਮੇਰੀ ਆਪਣੀ ਸੋਚ ਆ ਜੀ
1: ਜੀ
0: ਵੀ ਇਹਦੇ ਤੇ ਨਾ ਜਾਂ ਤਾਂ ਕਿਸੇ ਨੂੰ ਪ੍ਰਾਈਵੇਟ ਬਿੱਲ ਲਿਆਉਣਾ ਚਾਹੀਦਾ ਹੈਗਾ ਜਾਂ ਕੱਲਾ ਕੁੱਤਿਆਂ ਤੇ ਕਿਉਂ ਜੀ ਸਾਰੇ ਅਵਾਰਾ ਡੰਗਰ ਜਿਹੜੇ ਹੈਗੇ ਜੀ ਅਵਾਰਾ ਬਾਂਦਰ ਦੇਖ ਲਓ ਤੁਸੀਂ ਅਵਾਰਾ ਸੂਰ ਦੇਖ ਲਓ ਤੁਸੀਂ ਜਿਹੜੇ ਮਨੁੱਖਤਾ ਲਈ ਜਿਹੜੇ ਹੈਗੇ ਆ ਘਾਤਕ ਹੋਇਆ

0: ਹੋ ਰਹੇ ਆ ਜੀ, ਓਹਦੇ ਵਾਸਤੇ ਇੱਕ ਬਿੱਲ ਲਿਆ ਕੇ ਤੇ ਜਿਹੜਾ ਆ ਵੀ ਲਾ ਅਗੇਂਸਟ ਜਿਹੜਾ ਹੈਗਾ ਆ ਵਾਂਡਰਿੰਗ ਐਨੀਮਲਸ, ਓਹਦੇ ਤੇ ਕੋਈ ਏਦਾਂ ਦਾ ਕੋਈ ਮਹਿਕਮਾ ਜਾਂ ਕੋਈ ਅਥਾਰਟੀ ਬਣਾਉਣੀ ਚਾਹੀਦੀ ਹੈ
1: ਜਿਹੜੀ ਇਹਨਾਂ ਦੀ ਜਿਹੜੀ ਆ ਸਾਰਾ ਕੁਝ ਕਰ ਸਕਦੇ ਆ, ਸਾਰਾ ਇਹਨਾਂ ਨੂੰ
0: ਬਿਲਕੁਲ ਜੀ ਕਰ ਸਕਦੇ ਹੈਗੇ, ਉਹਨਾਂ ਦੀ ਗਿਣਤੀ ਜਿਹੜੀ ਆ
1: ਸ਼ਨਾਖਤ ਹੋਵੇ ਕਿੰਨੇ ਸਾਨੂੰ ਲੋੜੀਂਦੇ ਨੇ, ਕਿੰਨੇ ਚਾਹੀਦੇ ਨੇ, ਕਿੰਨੇ ਘਰ ਤੱਕ ਨੇ, ਕਿੰਨੇ ਨੇ ਹਰ ਸਾਲ ਦੇ ਵਿਚ ਮਤਲਬ ਕਿ ਜਨਮ ਦਿੰਦੇ ਆ ਨਵਿਆਂ ਨੂੰ, ਸਾਰਾ ਕੁਝ ਰਿਕਾਰਡ ਹੈ ਜੀ ਇਹਨਾਂ ਮੁਲਕਾਂ ਚ ਰੱਖਿਆ ਜਾਂਦਾ ਬਕਾਇਦਾ। ਇੱਥੇ ਤਾਂ ਚਲੋ ਜਦੋਂ ਮੂਸ ਹੰਟਿੰਗ ਜਾਂ ਸੀਜ਼ਨ ਦੀ ਹੰਟਿੰਗ ਹੁੰਦੀ ਹੈ ਦੋ ਵਾਰੀ ਸਾਲ ਦੇ ਵਿਚ, ਤਾਂ ਉਹ ਬਕਾਇਦਾ ਨੋਟ ਕਰਦੇ ਨੇ ਜੀ ਉਸ ਚੀਜ਼ ਨੂੰ, ਵੀ ਤੁਹਾਨੂੰ ਲਾਇਸੈਂਸ ਦਿੰਦੇ ਨੇ ਕਿ ਐਤਕੀ ਤੁਸੀਂ ਇਸ ਸੀਜ਼ਨ ਦੇ ਵਿਚ 80 ਨੂੰ ਖਤਮ ਕਰਨਾ ਜਾਂ ਕਿੰਨਿਆਂ ਨੂੰ ਖਤਮ ਕਰਨਾ, 100 ਮਿਲਨੇ ਨੇ ਲਾਇਸੈਂਸ ਜਾਂ ਕਿੰਨੇ ਮਿਲਨੇ ਨੇ ਜੀ, ਉਹ ਗਰੁੱਪ ਬਕਾਇਦਾ
0: ਇਹ ਚਲੋ ਪੰਜਾਬ ਦੇ ਵਿਚ ਜਿਹੜੀ ਸਮੱਸਿਆ ਹੈਗੀ ਆ, ਚਲੋ ਉਹਨਾਂ ਦੇ ਨਾਲ ਰਿਲੇਟਡ ਆਪਾਂ ਕਰਦੇ ਆ ਗੱਲ। ਅਦਰਵਾਈਜ਼ ਤਾਂ ਸਰ ਜਿੱਥੇ ਬਾਂਦਰ ਹੈਗੇ ਆ ਰੈਜੀਡੈਂਸ਼ੀਅਲ ਏਰੀਆਜ਼ ਦੇ ਵਿਚ, ਉਹ ਬਾਂਦਰ ਘਾਤਕ ਹੈਗੇ ਆ ਜੀ ਮਨੁੱਖਤਾ ਲਈ, ਉਹ ਜਿਹੜਾ ਬੱਚੇ ਆਉਣ ਵਾਸਤੇ ਜਾਂ ਉਹਨਾਂ ਵਾਸਤੇ ਫ੍ਰੀ ਮੂਵਮੈਂਟ ਦੇ ਵਿਚ ਉਹਨਾਂ ਵਾਸਤੇ ਇੰਨੇ ਘਾਤਕ ਹੈਗੇ ਆ ਜੀ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਸਰ ਕੋਈ ਚੈੱਕ ਹੋਣਾ ਚਾਹੀਦਾ, ਕੋਈ ਕੰਟਰੋਲ ਹੋਣਾ ਚਾਹੀਦਾ ਜੀ।
1: ਬਿਲਕੁਲ ਛੋਟੇ ਹੁੰਦੇ ਜਦੋਂ ਮੈਂ ਛੋਟਾ ਸੀ ਨਾ ਤਾਂ ਬਕਾਇਦਾ ਡੀ ਟੀ ਟੀ ਛਿੜਕਣ ਵੀ ਆਉਂਦੇ ਹੁੰਦੇ ਸੀ ਇੱਕ ਵਾਰੀ ਹਨਾ ਜੀ, ਮੱਛਰਾਂ ਤੋਂ ਪਹਿਲਾਂ ਜਦੋਂ ਇਸ ਸੀਜ਼ਨ ਦੇ ਵਿਚ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਬਰਸਾਤਾਂ ਤੋਂ ਪਹਿਲਾਂ ਆਉਂਦੇ ਸੀ
0: ਬਿਲਕੁਲ,
1: ਤੇ ਉਦੋਂ ਸਾਰੇ ਪਰਿਵਾਰ ਨੂੰ ਬਾਹਰ ਕੱਢ ਦਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਬਸ 10 ਮਿੰਟ ਲਈ ਬਾਹਰ ਬੈਠੋ, ਤੇ ਅਸੀਂ ਛਿੜਕਾ ਉਹਨਾਂ ਨੇ ਮੂੰਹ ਮਾਂ ਬੰਨੇ ਹੁੰਦੇ ਸੀ, ਤਾਂ ਉਹਨਾਂ ਨੇ ਦੋ ਤਿੰਨ ਬੰਦੇ ਹੁੰਦੇ ਸੀ ਤਾਂ ਐਨ ਕੋਨੇ ਕੋਨੇ ਦੇ ਵਿਚ ਧੂੰਆਂ ਧੂੰਆਂ ਹੀ ਕਰ ਦਿੰਦਾ ਹੁੰਦਾ ਸੀ, 15-20 ਮਿੰਟਾਂ ਬਾਅਦ ਸਾਰਾ ਕੁਝ ਠੱਲ ਜਾਂਦਾ ਸੀ ਤਾਂ ਫਿਰ ਅੰਦਰ ਜਾ ਸਕਦੇ ਸੀ। ਤਾਂ ਇੱਦਾਂ ਹੀ ਕੁੱਤਿਆਂ ਨੂੰ ਕੜਾਹ ਬਣਾ ਕੇ ਜਾਂ ਕੁਝ ਰੋਟੀ ਬਣਾ ਕੇ ਜਾਂ ਉਹਦੇ ਵਿਚ ਮਿਕਸ ਕਰਕੇ ਖਿਲਾ ਦਿੰਦੇ ਸੀ ਤਾਂ ਚੁੱਪ ਚਪੀਤੇ ਹੀ ਸੌ ਜਾਂਦਾ ਸੀਗਾ ਜੀ ਰਾਤ ਨੂੰ।
0: ਪਰ ਇਹ ਸਭ ਕੰਮ ਹੁੰਦੇ ਸੀਗੇ ਇਹ ਸਾਰੇ, ਮੁੜ ਕੇ ਤਾਂ ਸਰਕਾਰਾਂ ਨੇ ਲੱਕ ਬੰਨ ਲਿਆ ਪੈਸੇ ਖਾਣ ਦਾ ਜੀ, ਤੇ ਮੁੜ ਕੇ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਅੱਗੇ ਹੁੰਦਾ ਸੀ ਵੀ ਜੇ ਸੈੱਡ ਥੱਲੇ ਪੈਸੇ ਆਏ ਉੱਥੇ ਖਰਚੇ ਜਾਂਦੇ ਸੀ ਬਕਾਇਦਾ ਤੌਰ ਤੇ, ਉਹਦਾ ਜਿਹੜਾ ਹੈਗਾ ਕਰਪਸ਼ਨ ਸੀ ਪਰ ਥੋੜੀ ਸੀ ਸਰ। ਹੁਣ ਤਾਂ ਜਿਹੜਾ ਹੈਗਾ ਆ ਵੀ ਅਗਲੇ ਕਹਿੰਦੇ ਹੈਗੇ ਆ ਥਾਲੀ ਸਾਰੀ ਖਾਣੀ ਆ ਅਸੀਂ,
1: ਨਾਲੇ ਆਰਗੇਨਾਈਜੇਸ਼ਨਾਂ ਬਣਾ ਲਈਆਂ ਨਾ ਜੀ ਇਹਨਾਂ ਨੇ, ਆਪਣੀਆਂ ਸੰਸਥਾਵਾਂ ਬਣਾ ਲਈਆਂ, ਉਹਨਾਂ ਦੇ ਥਰੂ ਸਾਰਾ ਕੁਝ ਚਲਾਉਂਦੇ ਆ।
0: ਪਰ ਇਹ ਓਦਾਂ ਵੀ ਸਰਕਾਰੀ ਮੁਲਾਜ਼ਮ ਕੰਮ ਕਿੱਥੇ ਕਰਦੇ ਹੈਗੇ ਆ ਤੁਸੀਂ ਦੇਖੋ ਨਾ, ਉੱਤੇ ਤਾਂ ਮਤਲਬ ਟ੍ਰੈਡੀਸ਼ਨ ਜੇ ਕੋਈ ਕਰਦਾ ਹੈਗਾ ਆ ਤੇ ਉਹਨੂੰ ਕੋਈ ਬਹੁਤਾ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਰਿਵਾਰਡ ਨਹੀਂ ਦਿੱਤਾ ਜਾਂਦਾ ਇਸ ਚੀਜ਼ ਦਾ, ਇਸ ਕਰਕੇ ਫਿਰ ਉਹ ਰਿਸੋਰਸ ਸੀ।
1: ਏਡੇ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਕਰ ਰਹੇ ਆ, ਉਹ ਵੀ ਤਾਂ ਕੰਟਰੋਲ ਨਹੀਂ ਨਾ ਇੱਦਾਂ ਕਰ ਸਕਦੇ, ਇੰਨੀ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਫੈਲ ਚੁੱਕੀ ਹੈ ਨਾ, ਤਾਂ ਕਿਉਂ ਨਹੀਂ ਇਹ ਜਿਹੜਾ ਪਿੰਡਾਂ ਨੂੰ, ਸਰਪੰਚਾਂ ਨੂੰ ਜਾਂ ਪੰਚਾਇਤਾਂ ਨੂੰ ਜਾਂ ਫਿਰ ਮਿਊਨਸੀਪਲ ਕਮੇਟੀਆਂ ਜਿਹੜੀਆਂ ਸ਼ਹਿਰਾਂ ਦੀਆਂ ਹੈਗੀਆਂ, ਪਹਿਲਾਂ ਵੀ ਤਾਂ ਉਹਨਾਂ ਦੇ ਅੰਡਰ ਹੀ ਹੁੰਦਾ ਸੀ ਇਹ ਸਾਰਾ ਕੁਝ,
0: ਹੁੰਦਾ ਸੀ ਸਰ ਉਹਨਾਂ ਨੂੰ ਇਨਕਮ ਵੀ ਹੁੰਦੀ ਸੀ।
1: ਹਾਂਜੀ,
0: ਮੌਜੂਦਾ ਸਰਕਾਰ ਨੇ ਤਾਂ ਪੰਚਾਇਤਾਂ ਨੂੰ ਕਿਹਾ ਵੀ ਜਿਹੜਾ ਪੰਚਾਇਤਾਂ ਦੇ ਖਾਤਿਆਂ ਚ ਪੈਸੇ ਆ ਉਹ ਵਾਪਸ ਭੇਜ ਦਿਓ ਜੀ।
1: ਜੀ,
0: ਤੁਸੀਂ ਇਹ ਦੇਖੋ ਨਾ ਵੀ ਇੱਥੇ ਤੱਕ ਜਿਹੜਾ ਹੈਗਾ ਆ ਵੀ ਪੰਚਾਇਤ ਕੱਲ ਨੂੰ ਜਿਹੜਾ ਆ ਕਿੱਥੋਂ ਖਰਚਾ ਕਰੂਗੀ, ਜਾਂ ਉਹਨਾਂ ਦੇ ਜਿਹੜੇ ਆਪ ਦੇ ਖਰਚੇ ਹੈਗੇ ਆ, ਕੋਈ ਸਫਾਈ ਕਰਾਉਣੀ ਹੈਗੀ ਆ, ਕੋਈ ਹੋਰ ਹੈਗੇ ਆ ਜੀ,
1: ਬਿਲਕੁਲ
0: ਉਹ ਕਿੱਥੋਂ। ਸੋ ਇਹਨਾਂ ਨੇ ਮਤਲਬ ਜਿਹੜਾ ਆ ਪੈਸਾ ਕਿਸੇ ਵੀ ਇੰਸਟੀਟਿਊਸ਼ਨ ਦੇ ਖਾਤੇ ਦੇ ਵਿੱਚ ਪੈਸਾ ਹੀ ਨੀ ਰਹਿਣ ਦਿੱਤਾ, ਤੇ ਫੇਰ ਹੁਣ ਪੈਸੇ ਬਾਕੀ ਸਰ ਜਿਹੜਾ ਹੈਗਾ ਆ ਜੇ ਪੈਨਸ਼ਨਰ ਨੂੰ ਪੈਨਸ਼ਨ ਦੇ ਰਹੇ ਹੈਗੇ ਆ ਜੀ ਬਹਾਨੇ ਦੇ ਨਾਲ ਜੀ, ਤੇ ਉਹ ਮੇਰੇ ਖਿਆਲ ਅੱਧੀ ਪੈਨਸ਼ਨ ਆ ਰਹੀ ਆ ਜੀ ਕਿਉਂਕਿ ਡੀਏ ਆ ਹੀ ਨੀ ਰਿਹਾ ਜੀ ਨਾਲ, ਉਹ ਪੈਨਸ਼ਨਰ ਬੈਂਕਾਂ ਵਾਲਿਆਂ ਨਾਲ ਜਾ ਕੇ ਲੜਦੇ ਪਏ ਆ ਵੀ ਮੈਨੂੰ ਤਾਂ 30,000 ਮਿਲਦਾ ਸੀ, ਮੈਨੂੰ ਤਾਂ 32,000 ਮਿਲਦਾ ਸੀ, ਹੁਣ ਜਿਹੜਾ 20,000 ਦੇ ਦਿੱਤਾ ਜੀ।
1: ਜੀ,
0: ਅਗਲੇ ਕਹਿੰਦੇ ਡੀਏ ਨੀ ਦਿੱਤਾ ਹੈਗਾ ਜੀ ਸਰਕਾਰ ਨੇ, ਉਹ ਪੈਨਸ਼ਨਰ ਆਪ ਸੋਚੀ ਪਏ ਹੈਗੇ ਵੀ ਸਾਨੂੰ ਡੀਏ ਕਿਸ ਰੂਪ ਚ ਇਹਨਾਂ ਨੇ ਦੇਣਾ ਜੀ।
1: ਬਿਲਕੁਲ ਹੈ ਜੀ,
0: ਜਿਹੜੇ ਵਰਕਿੰਗ ਕਲਾਸ ਹੈਗੀ ਆ ਉਹਨਾਂ ਦੇ ਤਾਂ ਪਾ ਦਿੰਦੇ ਪੀ ਐਫ ਦੇ ਵਿਚ ਪਾ ਦੇਣਗੇ ਜਾਂ ਪਿਛਲਾ ਜਾਂ ਇੱਦਾਂ ਕਰਕੇ ਜਾਂ ਕੈਸ਼ ਦੇਣਾ ਹੈਗਾ ਜੀ।
1: ਤੇ
0: ਬਟ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਰਿਸਟੇਨ ਨੀ ਕੀਤਾ ਜਾ ਸਕਦਾ ਹੁੰਦਾ, ਪਤਾ ਨੀ ਸਰਕਾਰਾਂ ਦੀਆਂ ਕੀ ਸੋਚ ਹੈਗੀ ਆ ਜੀ, ਤੇ ਹਾਈ ਕੋਰਟ ਦੇ ਵਿਚ ਜਾਂਦੇ ਹੈਗੇ ਆ, ਤੇ ਹਾਈ ਕੋਰਟ ਦੇ ਵਿਚ ਜਿਹੜਾ ਆ ਹੁਣ ਤਾਂ ਸਰ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈ ਇਹਨਾਂ ਤੋਂ ਕਿਉਂਕਿ ਇਹਨਾਂ ਦਾ ਹਰ ਇੱਕ ਕੰਮ ਜਿਹੜਾ ਇਲੀਗਲ ਹੀ ਹੁੰਦਾ ਆ ਜੀ।
1: ਬਿਲਕੁਲ ਹੈ ਜੀ,
0: ਕੱਲ ਇਹਨਾਂ ਨੇ ਸਰ ਦੇਖੋ ਇੱਕ ਦਾਖਾ ਵਿਖੇ ਜਿਹੜਾ ਹੈਗਾ ਆ ਉਹ ਅਕਾਲੀ ਦਲ ਦਾ
1: ਸਿੱਖ
0: ਉਹ ਇੰਚਾਰਜ, ਹਾਂ ਜੀ ਉਹ ਹਲਕਾ ਇੰਚਾਰਜ ਜਿਹੜਾ ਹੈਗਾ ਸੀਗਾ ਉਹ ਉਹਨੂੰ ਮਤਲਬ ਇਹਨਾਂ ਨੇ ਉਹਦੇ ਤੇ ਕੇਸ ਬਣਾਇਆ, ਉਹਨੂੰ ਅਰੈਸਟ ਕੀਤਾ ਜੀ।
1: ਬਿਲਕੁਲ,
0: ਕੇਸ ਉਹਤੇ ਬਣਾਇਆ ਵੀ ਉਹਨੇ ਨਾਬਾਲਗ ਤੋਂ ਛੇੜਛਾੜ ਦਾ।
1: ਬਿਲਕੁਲ,
0: ਦੇਖੋ ਪੋਲੀਟੀਕਲ ਸੈਕਟਰ ਦੇ ਵਿਚ ਮੋਰਲ ਟਰਪੀਚੂਟ ਦਾ ਜਿਹੜਾ ਹੈਗਾ ਆ ਫੈਂਸ ਉਹਨੂੰ ਬੜਾ ਸੀਰੀਅਸਲੀ ਮੰਨਿਆ ਜਾ, ਵੈਸੇ ਵੀ ਸਮਾਜ ਦੇ ਵਿਚ ਓਫੈਂਸ ਵੀ ਸੀਰੀਅਸ ਹੈਗਾ
1: ਜੀ,
0: ਬਟ ਜਦੋਂ ਕੋਈ ਪੋਲੀਟੀਕਲ ਕਲਾਸ ਦਾ ਬੰਦਾ ਹੋਵੇ ਔਰ ਹੋਵੇ ਵੀ ਅਕਾਲੀ ਦਲ ਦਾ, ਅਕਾਲੀ ਦਲ ਦਾ ਜਿਹੜਾ ਸਰ ਕਿਸੇ ਟਾਈਮ ਤੇ ਮੈਨ ਆਫ ਕਰੈਕਟਰ ਇਹਨਾਂ ਨੂੰ ਮੰਨਿਆ ਜਾਂਦਾ ਸੀ ਜੀ,
1: ਬਿਲਕੁਲ
0: ਉਹ ਦੇਖੋ ਓਹਦੇ ਤੇ ਕੇਸ ਦਰਜ ਕੀਤਾ, ਉਹ ਤੋਂ ਬਾਅਦ ਨਾਲ ਹੀ ਨਾਲ ਜਿਹੜਾ ਹੈਗਾ ਆ ਵੀ ਪੰਨੂ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਜਾਂਦੀ ਹੈਗੀ ਆ ਬਲਤੇਜ ਪੰਨੂ ਹੋਰਾਂ ਦੀ, ਉਹ ਤੋਂ ਉਹ ਬੜਾ ਆਪਣੇ ਆਪ ਨੂੰ ਵਿਚ ਜਿਹੜਾ ਹੈਗਾ ਆ ਇਸ ਚੀਜ਼ ਨੂੰ ਪ੍ਰਾਪਤੀ ਦੱਸਦੇ ਹੈਗੇ ਆ ਵੀ ਹਾਂ ਜੀ ਇਹ ਕੰਮ ਕੀਤਾ ਗਿਆ ਵੀ ਏਦਾਂ ਕਰਕੇ ਉਹਨੇ ਬੰਦੇ ਨੇ ਨਾਬਾਲਗ ਨਾਲ ਛੇੜਛਾੜ ਕੀਤੀ ਜੀ, ਤੇ ਉਹ ਐਲੀਗੇਸ਼ਨ ਲਾਏ ਜੀ। ਸ਼ਾਮ ਤੱਕ ਪਤਾ ਲੱਗਾ ਵੀ ਕੋਰਟ ਨੇ ਜਿਹੜੀ ਹੈਗੀ ਆ ਪ੍ਰੋਸੀਡਿੰਗ ਹੀ ਰੱਦ ਕਰ ਦਿੱਤੀ।
1: 2 ਘੰਟੇ ਨੀ ਖੜੀ ਜੀ ਕੋਰਟ ਚ, ਹਾਂਜੀ
0: 2 ਘੰਟੇ ਇੰਨੀ ਮਤਲਬ ਇਹਨਾਂ ਦੀ ਕਾਰਵਾਈ ਖੜੀ ਤੇ ਰਹਿਤਰ ਉਹਨਾਂ ਨੇ ਕਹਿ ਤਾ ਕਿ ਸੰਬੰਧਿਤ SHO DSP ਤੇ ਜਿਹੜਾ ਹੈਗਾ ਆ ਐਕਸ਼ਨ ਲਿਆ ਜਾਵੇ ਜੀ।
1: ਜੀ
0: ਕੋਰਟ ਨੇ ਮਹਿਸੂਸ ਕੀਤਾ ਕਿ ਫਾਲਸ ਇੰਪਲੀਕੇਸ਼ਨ ਹੋਈ ਆ ਜੀ,
1: ਜੀ
0: ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੈਗੇ ਜਿਹੜਾ ਤੁਹਾਨੂੰ ਜਿਹੜਾ ਆ ਕੋਰਟਾਂ ਵੀ ਜਿਹੜੀਆਂ ਉਹ ਵੀ ਮਹਿਸੂਸ ਕਰਨ ਲੱਗ ਪਈਆਂ ਹੈਗੀਆਂ ਵੀ ਸਰਕਾਰ ਜਿਹੜੀ ਆ ਉਹ ਧੱਕਾ ਕਰ ਰਹੀ ਹੈ ਜੀ।
1: ਪਰ ਸੈਣ ਸਾਹਿਬ ਇਹਦੇ ਵਿੱਚ ਹੈਰਾਨਗੀ ਦੀ ਇੱਕ ਗੱਲ ਹੋਰ ਹੈ ਕਿ ਛੋਟੇ ਬੱਚੇ ਚਲੋ 14 ਕੇ 15 ਸਾਲ ਦੀ ਸੀ ਸ਼ਾਇਦ ਮੈਂ ਗਲਤ ਨਹੀਂ ਤਾਂ ਬੱਚੀ ਜਿਹਦੇ ਉਹ ਚਲੋ ਇਹਨਾਂ ਦੇ ਫੈਮਿਲੀ ਰਿਲੇਸ਼ਨ ਜਾਂ ਕਿੱਦਾਂ ਵੀ ਅੰਦਰ ਖਾਤੇ ਹੈਗੇ ਆ ਤਾਂ ਜਿਹੜਾ ਪਹਿਲਾਂ ਉਹਨਾਂ ਦਾ ਫਾਦਰ ਹੈਗਾ ਉਹਨੇ ਕਿਤੇ ਬਗਲਾਇਆ ਹੋਊਗਾ ਬੱਚੇ ਨੂੰ ਭਾਈ ਇੱਦਾਂ ਕਹਿਣਾ ਉੱਦਾਂ ਕਹਿਣਾ, ਉਹ ਅਗਲੀ ਨੇ ਕਹਿ ਦਿੱਤਾ ਤੇ ਮੁੜ ਕੇ ਆਪਣੀ ਮਾਂ ਕੋਲ ਜਾ ਕੇ ਉਹ ਕਹਿੰਦੀ ਹੈ ਕਿ ਮੈਨੂੰ ਇੱਦਾਂ ਕਿਹਾ ਸੀ ਕਹਿਣ ਨੂੰ ਹਨਾ, ਤੇ ਉੱਥੋਂ ਸਾਰੀ ਕਹਾਣੀ ਖੁੱਲ ਗਈ ਜੀ। ਪਰ ਉਹਦੇ ਉੱਤੇ ਹੈਰਾਨਗੀ ਹੁੰਦੀ ਕਿ ਸਾਡੇ ਕਰੈਕਟਰ ਜਿਹੜੇ ਨੇ ਇੰਨੇ ਡਿੱਗ ਕੇ ਕਿ ਇੱਕ ਸਿਆਸਤ ਕਰਨ ਦੇ ਲਈ ਉਹ ਬੱਚੀ ਦਾ ਜਿਹੜਾ ਫਿਊਚਰ ਹੀ ਖਰਾਬ ਕਰ ਦਈਏ ਜੀ, ਕਿਸੇ ਵੀ ਬੱਚੇ ਦਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਉਹ ਤਾਂ ਉਹ ਉਹਨਾਂ ਦਾ ਆਪਣਾ ਮੈਟ੍ਰੀਮੋਨੀਅਲ ਡਿਸਪਿਊਟ ਸੀਗਾ ਹਸਬੰਡ ਵਾਈਫ ਦਾ, ਹਸਬੰਡ ਨੇ ਜਿਹੜਾ ਹੈਗਾ ਆ ਉਹਨਾਂ ਦੀ ਆਪਣੀ ਲਿਟੀਗੇਸ਼ਨ ਵੀ ਚੱਲਦੀ ਸੀ, ਉਹਨੇ ਬੱਚੇ ਦੇ ਮਤਲਬ ਜਿਹੜਾ ਹੈਗਾ ਆ ਵੀ ਬੱਚੇ ਨੂੰ ਖਰਾ ਕੇ, ਹੋ ਸਕਦਾ ਪੋਲੀਟੀਕਲ ਬੰਦਾ ਜਿਹੜਾ ਆ ਕਦੀ ਕਿਸੇ ਦੀ ਮਦਦ ਵੀ ਕਰ ਦਿੰਦਾ ਹੈਗਾ ਤੇ ਬੰਦਾ ਸੋਚਦਾ ਹੈਗਾ ਵੀ ਹਾਂ ਜੀ ਇਹ ਬੰਦਾ ਇਹਨਾਂ ਦੇ ਨਾਲ ਤੁਰਦਾ ਹੈਗਾ ਮੈਂ ਇਹਨੂੰ ਪਿੱਛੇ ਹਟਾਵਾ।
1: ਬਿਲਕੁਲ,
0: ਸੋ ਬੈਲਾ ਫਾਈਟ ਹੁੰਦੀ ਆ ਮੁੜ ਕੇ, ਸਿਆਸਤਦਾਨ ਜਿਹੜੇ ਹੈਗੇ ਆ ਇਹੋ ਜਿਹੇ ਬੰਦੇ ਨੂੰ ਪੋਚ ਲੈਂਦੇ ਹੈਗੇ ਆ ਫਿਰ ਵੀ ਹਾਂ ਜੀ ਆ ਜਾ ਵੀ ਤੂੰ ਅਸੀਂ ਤੇਰਾ ਕੰਮ ਕਰਵਾ ਕੇ ਦਿੰਦੇ ਹੈਗੇ ਆ, ਉਹਨਾਂ ਦਾ ਆਪਣਾ ਸਵਾਰਥ ਹੁੰਦਾ ਜੀ ਵਿੱਚ
1: ਜੀ।
0: ਪਰ ਸਵਾਲ ਇਹ ਹੈਗਾ ਨਾ ਕਿ ਤੁਸੀਂ ਇਨਸਾਨੀਅਤ ਕਿੱਥੇ ਖੜੀ ਆ, ਤੁਸੀਂ ਇਹੋ ਜਿਹੇ ਕੰਮ ਕਿਉਂ ਕਰਦੇ ਹੈਗੇ ਆ ਵੀ ਕੋਰਟਾਂ ਵੀ ਤੁਹਾਡੇ ਤੇ ਜਿਹੜਾ ਯਾਰ ਰਿਲਾਈ ਅਪੋਨ ਨਹੀਂ ਕਰਦੀਆਂ, ਵਿਸ਼ਵਾਸ ਨਹੀਂ ਕਰਦੀਆਂ ਜੀ।
1: ਜੀ ਬਿਲਕੁਲ ਹੈ ਜੀ,
0: ਸੋ ਇਸ ਕਰਕੇ ਤੇ ਅੱਜ ਜੋ ਮਿਊਨਸੀਪਲ ਕਮੇਟੀ ਤੁਸੀਂ ਹੁਣ ਦੇਖ ਹੀ ਲਿਆ ਜੀ ਜਿਹੜੀਆਂ ਖਬਰਾਂ ਕਰਦੇ ਪਏ ਹੈਗੇ ਮਿਊਨਸੀਪਲ ਚੋਣਾਂ ਦੇ ਵਿੱਚ ਜਿਹੜਾ ਆ ਕਿੰਨੀਆਂ ਜਿਹੜੀਆਂ ਆ ਨੋਮੀਨੇਸ਼ਨ ਇਹਨਾਂ ਨੇ ਰੱਦ ਕੀਤੀਆਂ ਜੀ।
1: ਜੀ
0: ਸੋ ਅੱਛਾ ਪਹਿਲਾਂ ਤਾਂ ਸਰ ਜਿਹੜਾ ਹੈਗਾ ਆ ਇਹ ਚੋਣਾਂ ਜਿਹੜੀਆਂ ਹੈਗੀਆਂ, ਚਾਹੇ ਦੇਖੋ ਔਜਲਾ ਸਾਹਿਬ ਨੇ ਵੀ ਕਮੈਂਟ ਕੀਤਾ ਹੈਗਾ ਆ ਜੀ ਵੀ 7 ਚੋਣਾਂ ਹੁੰਦੀਆਂ ਜੀ ਭੈਣ ਜੀ,
1: ਤੇ
0: MLA ਤੇ ਚੋਣਾਂ ਤੋਂ ਇਲਾਵਾ ਜਿਹੜੀਆਂ ਹੈਗੀਆਂ 7 ਚੋਣਾਂ ਹੋਰ ਫੇਸ ਕਰਨੀਆਂ ਪੈਂਦੀਆਂ,
1: ਕੋਈ ਕਮੇਟੀ ਦੀਆਂ
0: ਆ ਗਈਆਂ ਕੋਈ ਪੰਚਾਇਤੀ ਆ ਗਈਆਂ,
1: ਏਦਾਂ ਦੀ ਕੋਈ ਮਤਲਬ ਕਿ ਜਿੱਦਾਂ ਤੁਸੀਂ ਪਹਿਲਾਂ ਐਨੀਮਲ ਦੀ ਗੱਲ ਕੀਤੀ ਹੈ ਕੋਈ ਬਿੱਲ ਆਉਣਾ ਚਾਹੀਦਾ, ਕੋਈ ਏਦਾਂ ਦਾ ਬਿੱਲ ਨਹੀਂ ਲਿਆਉਣਾ ਚਾਹੀਦਾ ਕਿ ਜਿਹੜੀਆਂ PM ਦੀਆਂ ਜਾਂ ਸੂਬਿਆਂ ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਜਿਹੜਾ ਪੰਚਾਇਤਾਂ ਨੂੰ ਜਾਂ ਮਿਊਨਸੀਪਲ ਪਾਰਟੀਆਂ ਨੂੰ ਵੀ ਜਿਹੜਾ ਚੁਣ ਲਿਆ ਜਾਵੇ ਨਾਲ ਦੀ ਨਾਲ, ਕਿਸੇ ਨੂੰ ਪਤਾ ਹੀ ਨਾ ਲੱਗੇ ਉਹ ਇੱਕੋ ਬੰਦਾ, ਜਿੱਦਾਂ ਹੁਣ ਅਮਰੀਕਾ ਦੇ ਵਿੱਚ ਜਾਂ ਸਾਡੇ ਮੁਲਕਾਂ 'ਚ ਚੋਣਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਇਹ ਸਿਸਟਮ ਹੈਗਾ ਕਿ ਇੱਕੋ ਵਾਰ ਹੀ ਬੰਦੇ ਦਾ ਨਾ ਤਾਂ ਸਮਾਂ ਖਰਾਬ ਹੁੰਦਾ ਹੈ ਤੇ ਨਾ ਹੀ ਜਿਹੜੀਆਂ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ ਨਾ ਕੋਈ ਚੋਣ ਤੁਰੀ ਰਹਿੰਦੀ ਹੈ ਜੀ।
0: ਦੇਖੋ ਇਸ ਵੇਲੇ ਕਹਿੰਦੇ ਆ ਜਿਹੜਾ ਤੁਸੀਂ ਬੋਲ ਰਹੇ ਭਾਜਪਾ ਦੀ ਬੋਲੀ ਆ ਜੀ।
1: ਅੱਛਾ ਜੀ,
0: ਇਹ ਮੋਦੀ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਆ ਕਿ ਹਾਂਜੀ MLA ਤੇ MP ਦੀਆਂ ਚੋਣਾਂ ਇੱਕੋ ਟਾਈਮ ਤੇ ਹੋ ਜਾਣ ਜੀ, ਸਟੇਟ ਦੀਆਂ ਸਰਕਾਰਾਂ ਵੀ ਉਸੇ ਵੇਲੇ ਚੁਣੀਆਂ ਜਾਣ ਤੇ ਨਾਲ ਸੈਂਟਰ ਸਰਕਾਰ ਵੀ ਉਸੇ ਵੇਲੇ ਚੁਣੀ ਜਾਵੇ ਜੀ।
1: ਜੀ ਮਤਲਬ ਕਿ ਲੋਕ ਵੀ ਕਹਿੰਦੇ ਅਸੀਂ ਵਿਹਲੇ ਨਾ ਹੋਏ ਵੀ ਲੱਗੇ ਰਹੀਏ, ਚੋਣ ਆਈ ਮੇਲਾ ਲੱਗਿਆ ਰਵੇ ਨਾ ਜੀ।
0: ਭਾਰਤ ਸਾਹਿਬ ਕੀ ਦੱਸੀਏ ਤੁਹਾਨੂੰ, ਸਾਡੇ ਦੁੱਖ ਹੈਗੇ ਅਲੱਗ ਹੋਰ ਤਰ੍ਹਾਂ ਦੇ ਜੀ। ਤੁਸੀਂ ਇਹ ਦੇਖੋ
1: ਮਾਨ ਸਾਹਿਬ, ਦੇਖੋ ਬਿਜਲੀ ਹੈ ਸੈਣੀ ਸਾਹਿਬ, ਮਾਨ ਸਾਹਿਬ ਇੱਥੋਂ ਫਿਨਲੈਂਡ ਤੋਂ ਆਈਡੀਆ ਲੈ ਕੇ ਤਾਂ ਪਿੰਡ ਦੇ ਵਿੱਚ ਬਿਜਲੀ ਅੰਡਰਗਰਾਉਂਡ ਕਰਾਤੀ ਹੈ ਜੀ, ਉੱਥੇ ਕਿਹੜਾ ਠੰਡ ਪੈਂਦੀ ਬਰਫਾਂ ਪੈਂਦੀਆਂ।
0: ਚਲੋ ਕੁਛ ਤਾਂ ਕਰਨ ਜੀ, ਪੋਜ਼ਿਟਿਵ ਤਾਂ ਹੋ ਰਿਹਾ ਜੀ।
1: ਜੀ
0: ਭਾਰਤ ਸਾਹਿਬ ਮੈਂ ਦੇਖੋ ਚੋਣਾਂ ਦੀ ਕੀ ਵਕਾਲਤ ਕਿਉਂ ਕਰਦਾ ਹੈਗਾ ਜੀ।
1: ਜੀ
0: 5 ਸਟੇਟਾਂ ਦੇ ਸੀ ਸਰ ਇੱਥੇ ਇਲੈਕਸ਼ਨ,
1: ਹਾਂਜੀ
0: ਨਾ ਤਾਂ ਸਾਨੂੰ ਪੈਟਰੋਲ ਪਤਾ ਲੱਗਿਆ ਜੰਗ ਲੱਗੀ ਰਹੀ ਤੇ ਲੱਗੀ ਰਹੀ, ਨਾ ਸਾਨੂੰ ਪੈਟਰੋਲ ਦੀ ਕਮੀ ਮਹਿਸੂਸ ਹੋਈ, ਨਾ ਪੈਟਰੋਲ ਦਾ ਰੇਟ ਕੋਈ ਵੇਰੀ ਕੀਤਾ, ਨਾ ਸਾਨੂੰ ਕੁਕਿੰਗ ਗੈਸ ਦੀ ਕਮੀ ਕੋਈ ਮਤਲਬ ਜਿਹੜੀ ਹੈਗੀ ਫੇਸ ਕਰਨੀ ਪਈ
1: ਜੀ।
0: ਇਥੇ ਤੱਕ ਚੋਣ ਜਿੱਤ ਕੇ ਓਹਦੀ ਸੈਲੀਬ੍ਰੇਸ਼ਨ ਵੀ ਕਰ ਲਈ, ਓਦੋ ਤੱਕ ਵੀ ਸਾਨੂੰ ਮਤਲਬ ਕੋਈ ਚਿੰਤਾ ਨਹੀਂ ਸੀ,
1: ਕੋਈ ਚਿੰਤਾ ਨਹੀਂ।
0: ਬਟ ਜਿੱਦਾਂ ਹੀ ਉਹ ਓਵਰ ਹੋਇਆ ਕੰਮ, ਤੇ ਨਾਲ ਹੀ ਜਿਹੜਾ ਹੈਗਾ ਆ ਦੇਸ਼ ਖਤਰੇ ਚ ਹੋ ਗਿਆ ਜੀ।
1: ਸਾਨੂੰ ਨੀ ਸਮਝ ਆਈ ਤੇ ਉਹ
0: ਹਾਂਜੀ ਪਹਿਲਾਂ 3 ਰੁਪਏ 4 ਰੁਪਏ ਬਣਾਇਆ ਜੀ। ਅੱਛਾ ਦੇਖੋ ਮਜੇ ਦੀ ਗੱਲ ਇਹ ਹੈਗੀ ਆ ਕਿ ਸਟੇਟ ਇਸ ਚੀਜ਼ ਨੂੰ ਕੰਡੈਮ ਕਰਦੀ ਆ ਸਾਡੀ, ਬਟ ਐਟ ਦਾ ਸੇਮ ਟਾਈਮ ਉਸੇ ਰੇਸ਼ੋ ਦੇ ਵਿੱਚ ਆਪਣਾ ਨਾਲ ਟੈਕਸ ਵੀ ਵਧਾ ਦਿੰਦੀ ਆ ਵੀ ਤੁਸੀਂ ਆਪਣਾ ਟੈਕਸ 50% ਛੱਡ ਦਿਓ ਜੀ।
1: ਉਹ
0: 3 ਰੁਪਏ ਵਧਾਉਂਦੇ ਆ ਤੇ ਇੱਥੇ 5 ਰੁਪਏ ਵੱਧ ਜਾਂਦਾ ਜੀ।
1: ਅਮਰੀਕਾ ਨੇ ਟਰੰਪ ਸਾਹਿਬ ਦੇ
0: ਨਾਲ ਵਧ ਜਾਂਦੇ
1: ਆ, ਅਮਰੀਕਾ ਦੇ ਟਰੰਪ ਸਾਹਿਬ ਨੇ ਇਹ ਚੀਜ਼ ਕੀਤੀ, ਫੈਡਰਲ ਦਾ ਜਿਹੜਾ ਟੈਕਸ ਲਾਉਂਦੇ ਉਹ ਕਹਿੰਦੇ ਭਾਈ ਜਿੰਨਾ ਚਿਰ ਇਹ ਪ੍ਰੋਬਲਮ ਹੈਗੀ ਆ ਉਹ ਅਸੀਂ ਟੈਕਸ ਘਟਾ ਰਹੇ ਆ।
0: ਬਿਲਕੁਲ ਸਰ, ਇਹਨਾਂ ਨੂੰ ਵੀ ਤਾਂ ਚਾਹੀਦਾ ਹੈਗਾ ਸੀ ਨਾ, ਮੰਨ ਲਓ ਹੈਗਾ ਤੁਸੀਂ ਸੈਂਟਰ ਦੇ ਉੱਤੇ ਗੱਲ ਕਰ ਦਿੰਦੇ ਹੈਗੇ ਆ, ਮਾਨ ਸਾਹਿਬ ਵੀ ਅੱਜ ਲੱਗੇ ਸੀ ਕਰਨ ਪਏ, ਹੁਣ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਜੰਗ ਦੇ ਖਾਤੇ ਚ ਪਾਉਣਗੇ
1: ਜੀ।
0: ਤੁਸੀਂ ਜਿਹੜਾ ਹੈਗਾ ਏ ਤੇ ਉਹਨਾਂ ਨੇ 3 ਰੁਪਏ ਵਧਾਇਆ ਤੇ ਤੁਸੀਂ ਇੱਥੇ 5 ਰੁਪਏ ਕਿਉਂ ਵਧਾਤਾ ਜੀ? ਮਤਲਬ 5 ਰੁਪਏ ਕਿਉਂ ਹੋਇਆ, 2 ਰੁਪਏ ਤੁਸੀਂ ਕਿਉਂ ਆਪਣੇ ਵਧਾਏ?
1: ਇੱਕ ਸੋਚਣ ਦੀ ਗੱਲ ਆ, ਸਾਡੇ ਨਾ ਇੱਥੇ ਜਿਹੜਾ ਪਹਿਲਾਂ XPM ਸੀਗਾ ਨਾ, ਉਹਦੇ ਇੱਕ ਰੀਲ ਜੇ ਉਹਦੀ ਚੱਲੀ ਇੱਥੇ ਸਾਡੇ ਮੁਲਕਾਂ ਦੇ ਵਿੱਚ, ਉਹਨੇ ਗੱਲ ਤਾਂ ਸਹੀ ਕਹੀ ਭਈ ਮਤਲਬ ਕਿ ਜੋ ਪ੍ਰਾਈਸ ਵਧਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ, ਮਤਲਬ ਕਿ ਇਹਦਾ ਪ੍ਰੋਫਿਟ ਤਾਂ ਜਿਹੜੀਆਂ ਸਰਕਾਰਾਂ ਲੈਂਦੀਆਂ ਨੇ ਨਾ, ਫੈਡਰਲ ਢਾਂਚਾ ਲੈ ਰਿਹਾ ਹੈ, ਕਿਉਂਕਿ ਪ੍ਰੋਫਿਟ ਤਾਂ ਉਹਨੂੰ ਹੀ ਜਿਹੜਾ ਉਹ ਚਾਹੇ ਟੈਕਸ ਉੱਪਰ ਲਾ ਰਹੇ ਨੇ ਜਾਂ ਪ੍ਰਾਈਸ ਵਧਾ ਰਹੇ ਨੇ, ਕਿਉਂਕਿ ਉਹ ਤਾਂ ਸਾਰੀਆਂ ਸਰਕਾਰੀ ਕੰਪਨੀਆਂ ਨੇ ਨਾ, ਜਾਂ ਪੈਟਰੋਲੀਅਮ ਦੀਆਂ ਜਿੰਨੀਆਂ ਵੀ ਨੇ, ਤਾਂ ਫਾਇਦਾ ਤਾਂ ਉਹਨਾਂ ਨੂੰ ਹੀ ਹੋ ਰਿਹਾ ਨਾ, ਖਜ਼ਾਨਾ ਤਾਂ ਉਹਨਾਂ ਦਾ ਭਰ ਰਿਹਾ ਨਾ ਜਨਤਾ ਦੀ ਲੁੱਟ ਕਰਕੇ। ਤਾਂ ਉਹਦੇ ਵਿੱਚ ਦੇਖੋ ਕਿ ਜਿੱਦਾਂ ਹੁਣ ਆਪਣੇ ਵੀ ਦਾਅਵਾ ਕਰਦੇ ਜਾਂ ਹਰ ਮੁਲਕ ਦੇ ਕੋਲ ਆਪਣਾ ਇੱਕ ਸਟਾਕ ਹੁੰਦਾ 3 ਮਹੀਨਿਆਂ ਦਾ 6 ਮਹੀਨਿਆਂ ਦਾ, ਚਾਹੇ ਰਾਸ਼ਨ ਹੈ ਚਾਹੇ ਪੈਟਰੋਲੀਅਮ ਹੈ ਚਾਹੇ ਗੈਸ ਆ, ਉਹ 3 ਮਹੀਨਿਆਂ ਦਾ ਤਾਂ ਘੱਟੋ ਘੱਟ ਉਸੇ ਪ੍ਰਾਈਸ ਦੇ ਉੱਤੇ ਚਲਾਓ ਤੁਸੀਂ ਯਾਰ, ਉਹ ਕਿਹੜਾ ਤੁਸੀਂ ਅੱਜ ਖਰੀਦਿਆ ਹੈ, ਉਹ ਤਾਂ 6 ਮਹੀਨੇ ਪਹਿਲਾਂ ਦਾ ਖਰੀਦਿਆ ਪਿਆ ਆ।
0: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਭਾਰੇ ਸਾਹਿਬ, ਇਹਨਾਂ ਨੇ ਤਾਂ ਜਿਹੜਾ ਆ ਜਦੋਂ ਇਹ ਲਾ ਬਣਾਇਆ ਸੀ ਨਾ, ਰਸਤੇ ਤਾਂ ਮਨਮੋਹਨ ਸਿੰਘ ਜੀ ਦੱਸ ਕੇ ਗਿਆ ਇਹਨਾਂ ਨੂੰ
1: ਜੀ,
0: ਹਾਂਜੀ ਉਹਨੇ ਇਹ ਕੀਤਾ ਸੀਗਾ ਕਿ ਇਹ ਜਿਹੜਾ ਆ ਪ੍ਰਾਈਸ ਦਾ ਜਿਹੜਾ ਆ ਉਹ ਕੰਪਨੀਆਂ ਤੇ ਛੱਡ ਦਿੱਤਾ ਜਾਊਗਾ ਕਿ ਜਿਸ ਰੇਟ ਤੇ ਆਉਂਦਾ ਹੈਗਾ ਉਸ ਰੇਟ ਤੇ ਸਟੇਟ ਤੇ ਸੈਂਟਰ ਆਪਣਾ ਸਿਰਫ ਟੈਕਸ ਕਲੈਕਟ ਕਰਨਗੇ
1: ਜੀ,
0: ਪਰ ਰੇਟ ਉਹ ਕੰਪਨੀਆਂ ਤੈਅ ਕਰਨਗੀਆਂ।
1: ਜਿੱਦਾਂ ਗੋਲਡ ਦੇ ਨਾਲ ਮਿਲਾ ਦਿੱਤਾ ਜੀ ਸ਼ੇਅਰ ਬਾਜ਼ਾਰ ਦੇ ਵਿੱਚ, ਉਹ ਜੀ ਆਪਣਾ
0: ਹਾਂਜੀ ਜੇ ਇੰਟਰਨੈਸ਼ਨਲ ਮਾਰਕੀਟ ਚ ਵੱਧ ਤੇ ਮਿਲੂਗਾ ਤੇ ਉਹ ਵੱਧ ਲੈ ਲੈਣਗੇ, ਜੇ ਘੱਟ ਤੇ ਮਿਲੂਗਾ ਤੇ ਘੱਟ ਲੈ ਲੈਣਗੇ ਜੀ। ਤੁਸੀਂ ਦੇਖੋ ਮਜੇ ਦੀ ਗੱਲ ਕਿਹੜੇ ਅੰਕੜੇ ਇਹ ਦੱਸਦੇ ਹੈਗੇ ਆ ਕਿ ਪਿੱਛੇ ਜਦੋਂ ਆ ਤੇਲ ਦਾ ਰੇਟ $40 ਪਰ ਬੈਰਲ ਸੀਗਾ ਜਾਂ ਮਤਲਬ $50 $60 ਤੱਕ ਵੀ ਰਿਹਾ
1: ਜੀ,
0: ਉਹਨਾਂ ਦਿਨਾਂ ਦੇ ਵਿੱਚ 30 ਲੱਖ ਕਰੋੜ ਰੁਪਇਆ ਸਰਕਾਰ ਨੇ ਸੈਂਟਰ ਨੇ ਕਮਾਇਆ ਜੀ ਇਹਨਾਂ ਕੰਪਨੀਆਂ ਦੇ ਥਰੂ।
1: ਬਿਲਕੁਲ
0: ਉਹ ਪੈਸਾ ਜਿਹੜਾ ਹੈਗਾ ਡਿਸਟ੍ਰੀਬਿਊਟ ਕਰਨਾ ਸੀ ਕੰਜ਼ਿਊਮਰ ਚ
1: ਜੀ,
0: ਉਦੋਂ ਤਾਂ ਉਹ ਤਾਂ ਮੁੜ ਕੇ ਦਿੱਤਾ ਨੀ ਕੰਜ਼ਿਊਮਰ ਨੂੰ ਜੀ, ਕੰਜ਼ਿਊਮਰ ਨੂੰ ਤਾਂ ਤੇਲ ਉਹੀ 90-100 ਦੇ ਵਿਚ ਵਿਚ ਆਇਆ ਜੀ।
1: ਬਿਲਕੁਲ
0: ਤੇ ਜਿੱਦਣ ਜਿਹੜਾ ਹੈਗਾ ਆ ਉੱਥੇ ਵੱਧ ਗਿਆ ਹੈਗਾ ਰੇਟ ਤੇ ਇੱਥੇ ਫਟਾਫਟ ਵਧਾਤੇ ਜੀ
1: ਵਧਾਤੇ ਜੀ,
0: ਸੋ ਇਸ ਕਰਕੇ ਜਿਹੜਾ ਆ ਜੀ ਇੱਥੇ ਸਾਡੀ ਲੁੱਟ ਤਾਂ ਜਿਹੜੀ ਹੋਣੀ ਤੈਅ ਆ ਜੀ। ਅਸੀਂ ਤਾਂ ਕਹਿੰਦੇ ਆ ਕੋਈ 2-4 ਰਾਜਾਂ ਤੇ ਚੋਣ ਹੋਰ ਆ ਜਾਂਦੀ ਕਿਤੇ ਬੀਜੇਪੀ ਦੀ ਸਰਕਾਰ ਉੱਥੇ ਜਿਹੜੀ ਹੈਗੀ ਬਣਨ ਦੀ ਖੁਸ਼ੀ ਦੇ ਵਿਚ ਜਾਂ ਉਹਨੂੰ ਬਣਾਉਣ ਦੇ ਸਟਰਗਲ ਦੇ ਵਿਚ ਹੋ ਸਕਦਾ ਹੈਗਾ ਮਹੀਨਾ ਵਧੀਆ ਤਰੀਕੇ ਨਾਲ ਗੈਸ ਵੀ ਮਿਲ ਜਾਂਦੀ ਤੇ ਪੈਟਰੋਲ ਵੀ ਮਿਲ ਜਾਂਦਾ ਜੀ।
1: ਬਿਲਕੁਲ
0: ਉਧਰੋਂ ਬਿਜਾਈ ਦਾ ਸੀਜ਼ਨ ਹੈਗਾ ਆ ਜੀ, ਝੋਨੇ ਦਾ ਸੀਜ਼ਨ ਆ ਜੀ, ਟਰੈਕਟਰਾਂ ਵਿਚ ਤੇਲ ਵੀ ਚਾਹੀਦਾ ਹੈਗਾ ਆ, ਇੰਜਣਾਂ ਨੂੰ ਵੀ ਤੇਲ ਚਾਹੀਦਾ ਡੀਜ਼ਲ ਹੈ ਜੀ, ਉਧਰੋਂ ਤੇਲ ਦਾ ਜਿਹੜਾ ਹੈਗਾ ਆ ਹੁਣ ਕਈ ਪੰਪਾਂ ਨੇ ਤਾਂ ਜੀ ਚੰਡੀਗੜ੍ਹ ਦੇ ਕਈ ਪੰਪਾਂ ਨੇ ਤਾਂ ਬੋਰਡ ਲਾ ਤੇ ਜੀ, 2-wheeler ਨੂੰ 500 ਰੁਪਏ ਦਾ ਪੈਟਰੋਲ ਮਿਲੂਗਾ ਤੇ ਵਹੀਕਲ ਨੂੰ 1500, 4-wheeler ਨੂੰ ਜਿਹੜਾ ਹੈਗਾ ਆ 1500 ਦਾ ਮਿਲੂਗਾ, ਇਹ ਤੋਂ ਜਿਆਦਾ ਨੀ ਮਿਲੂਗਾ ਜੀ।
1: ਬਿਲਕੁਲ
0: ਬਾਕੀ ਕਈ ਸਟੇਟਾਂ ਦੇ ਵਿਚ ਤਾਂ ਦੱਸਦੇ ਆ ਕਿ ਪੰਪ ਡਰਾਈ ਹੋ ਗਏ ਜੀ, ਸੋ ਇਸ ਕਰਕੇ ਇੱਥੇ ਪੈਨਿਕ ਸਿਚੁਏਸ਼ਨ ਬਣਨ ਵਾਲੀ ਆ ਜੀ, ਤੇ ਸਰਕਾਰਾਂ ਮੌਜ ਦੇ ਵਿਚ ਆ ਜੀ। ਮਾਨ ਸਾਹਿਬ ਸਾਡੇ ਪਟਨਾ ਸਾਹਿਬ ਜਾ ਕੇ ਆਏ ਆ, ਉੱਥੇ ਜਾ ਕੇ ਨਸੀਹਤਾਂ ਦੇ ਕੇ ਆਏ ਆ, ਕਹਿੰਦੇ ਵੀ ਜਿੱਦਾਂ ਦਾ ਅਸੀਂ ਕਾਨੂੰਨ ਬਣਾਇਆ ਨਾ ਉਦਾਂ ਦਾ ਤੁਸੀਂ ਵੀ ਬਣਾਓ।
1: ਕਿਆ ਬਾਤ ਹੈ ਜੀ,
0: ਅਸੀਂ ਏਡਾ ਵਧੀਆ ਕਾਨੂੰਨ ਬਣਾਇਆ ਹੈਗਾ, ਏਡਾ ਸਖਤ ਕਾਨੂੰਨ ਬਣਾਇਆ ਜੀ, ਉਹ ਆਪਣੇ ਆਪ ਨੂੰ ਸਿੱਖਿਆ ਦਾ ਲੰਬੜਦਾਰ ਬਣਾਈ ਫਿਰਦੇ ਆ ਜੀ, ਤੇ ਉਧਰੋਂ ਇੱਥੇ ਜਿਹੜਾ ਹੈਗਾ ਆ ਜਥੇਦਾਰ ਸਾਹਿਬ ਜਿਹੜੇ ਆ ਪੈਰਲ ਕੰਪੇਨ ਚਲਾ ਰਹੇ ਹੈਗੇ ਆ ਜੀ, ਇਹਦੇ ਵਿਚ ਪਾਈ ਆ
1: 15 ਦਿਨ ਦਾ ਅਲਟੀਮੇਟਮ ਦਿੱਤਾ, ਉਹ ਗਿਣ ਰਹੇ ਨੇ ਭਾਈ ਆ ਰਹਿ ਗਏ ਬਸ 5-7 ਦਿਨ ਹੋਰ ਆ ਗਏ ਕਹਿੰਦੇ।
0: ਪਰ ਉਹ ਨਾਲ ਕੰਪੇਨ ਵੀ ਚਲਾ ਰਹੇ ਹੈਗੇ ਆ ਜੀ, ਲੋਕਾਂ ਨੂੰ ਦੱਸ ਰਹੇ ਵੀ ਇੱਕ ਇੱਕ ਜਿਹੜਾ ਸੈਕਸ਼ਨ ਹੈ ਉਹਦੇ ਮੁਤਾਬਕ ਵੀ ਇਹਦੇ ਵਿੱਚ ਆਹ ਕਮੀ ਪੇਸ਼ੀ ਆ
1: ਜੀ।
0: ਮਾਨ ਸਾਹਿਬ ਨੇ ਤਾਂ ਵਾਕਈ ਜਿਹੜਾ ਹੈਗਾ ਉਹ ਦਾਵਾ ਕਰਦੇ ਵੀ ਮਾਨ ਸਾਹਿਬ ਨੇ ਕਾਨੂੰਨ ਪੜਿਆ ਹੀ ਨੀ ਗਾ, ਔਰ ਜੋ ਉਹ ਕਾਨੂੰਨ ਦੀ ਵਿਆਖਿਆ ਉੱਥੇ ਕਰਦੇ ਹੈਗੇ ਬਾਹਰ ਜਾ ਕੇ ਵੀ ਜੇ ਮਾਨਸਿਕ ਰੋਗੀ ਆ ਸਰ, ਉਹਦੇ ਕਾਨੂੰਨ ਚ ਲਿਖਿਆ ਕਿਤੇ ਨੀ ਗਾ, ਪਤਾ ਨੀ ਇਹਨਾਂ ਨੂੰ ਕੀ ਪੜ੍ਹਾ ਤਾ ਕਿਸੇ ਨੇ ਜਾਂ ਕੀ ਉਹਦੇ ਸੁਣਾ ਤਾ ਜੀ,
1: ਬਿਲਕੁਲ
0: ਤੇ ਨਾ ਉਹ ਪੜ੍ਹ ਕੇ ਰਾਜੀ ਹੈਗੇ ਆ ਜੀ
1: ਜੀ।
0: ਤੇ ਉਹ ਜਿਹੜੀ ਚੀਜ਼ ਜਿਹੜੀ ਹੈਗੀ ਆ ਜੀ, ਅਤੇ ਹੁਣ ਵੱਡੀ ਗੱਲ ਤੇ ਹੈਗੀ ਆ, ਉਹ ਸਾਰੇ ਕਹੀ ਜਾਂਦੇ ਇੱਕ ਜਿਹੜਾ ਗਿਆਨੀ ਰਘਵੀਰ ਸਿੰਘ ਤੇ ਮਾਨ ਸਾਹਿਬ ਦੋ ਜਾਣੇ ਇਹ ਕਹੀ ਜਾਂਦੇ ਜੀ ਵੀ ਇੱਕ ਪਰਿਵਾਰ ਨੂੰ ਪਸੰਦ ਨੀ ਬਾਕੀ ਸਾਰਾ ਪੰਥ ਨੂੰ ਪਸੰਦ ਹੈਗਾ, ਉਧਰੋਂ ਜਥੇਦਾਰ ਸਾਹਿਬ ਕਹਿੰਦੇ ਆ ਪੰਥ ਮਨਜ਼ੂਰ ਨੀ ਕਰੂਗਾ ਕਾਨੂੰਨ, ਹੁਣ ਪੰਥ ਕੌਣ ਆ ਇਹ ਸਾਨੂੰ ਨੀ ਪਤਾ ਜੀ, ਉਧਰ ਦੇਖੋ ਦੇਖੋ ਕੌਮ ਦੇ ਵਿੱਚ ਪਾੜਾ ਤਾਂ ਪੈ ਗਿਆ ਨਾ ਜੀ,
1: ਹੁਣ
0: ਦਲ ਖਾਲਸਾ ਜਿਹੜਾ ਹੈਗਾ ਆ, ਦਲ ਖਾਲਸਾ ਜਿਹੜਾ ਆ ਸਰ ਉਹ ਤਾਂ ਨੀ ਨਾ ਸੁਖਬੀਰ ਬਾਦਲ ਹੋਣਾ ਨਾ ਸਿਆਪਤ ਨਾਰਾਇਣ ਸਿੰਘ ਚੌੜੇ ਨੇ ਗੋਲੀ ਚਲਾਈ ਆ ਉਸ, ਉਹਨਾਂ ਦਾ ਮਤ ਇਹ ਹੈਗਾ ਵੀ ਭਾਈ ਇਹ ਕਾਨੂੰਨ ਰੱਦ ਕਰੋ, ਇਹ ਵੀ ਰੱਦ ਕਰੋ ਜਿਹੜਾ ਬਾਦਲ ਸਾਹਿਬ ਨੇ 2008 ਵਾਲਾ ਬਣਾਇਆ ਸੀ ਉਹ ਵੀ ਰੱਦ ਕਰੋ, ਇਹਦੇ ਵਿੱਚ ਸਰਕਾਰਾਂ ਦੀ ਕੋਈ ਇੰਟਰਫੇਰੈਂਸ ਹੋਣੀ ਨੀ ਚਾਹੀਦੀ।
1: ਨਾਲੇ ਪਾਠੀ ਸਿੰਘ ਵੀ ਕਹਿ ਲਓ ਕਿ ਆਮ ਜਿਹੜੇ ਗੁਰੂ ਘਰਾਂ ਚ ਪਾਠੀ ਸਿੰਘ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੇ ਆ, ਜਾਂ ਬਾਹਰ ਬੈਠੇ ਜਿਹੜੇ ਲੋਕ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੀਆਂ ਹੀ ਨੇ ਨਾ, ਉਹ ਥੋੜੀ ਹਰ ਕੋਈ ਥੋੜੀ ਨਾ ਅਕਾਲੀ ਦਲ ਦੇ ਨਾਲ ਜਾਂ ਬਾਦਲ ਪਰਿਵਾਰ ਨਾਲ ਹੀ ਜੁੜਿਆ ਹੋਇਆ, ਕੋਈ ਕਾਂਗਰਸ ਦੇ ਨਾਲ ਵੀ ਆ, ਕੋਈ ਬੀਜੇਪੀ ਦੇ ਨਾਲ ਵੀ ਆ, ਕੋਈ ਆਮ ਆਦਮੀ ਪਾਰਟੀ ਨਾਲ ਵੀ।
0: ਭਾਰੇ ਸਾਹਿਬ ਤੁਸੀਂ ਬੈਠੇ ਫਿਨਲੈਂਡ
1: ਜੀ,
0: ਮੈਂ ਬੈਠਾ ਇੰਡੀਆ
1: ਜੀ,
0: ਮੈਂ ਤਾਂ ਇਹ ਦੇਖ ਕੇ ਹੈਰਾਨ ਹੈਗਾ ਆ ਕਿ ਸੁਰਜੀਤ ਸਿੰਘ ਰੱਖੜੇ ਵਰਗੇ ਸਿਆਸਤਦਾਨ ਜਿਹੜੇ ਹੈਗੇ ਆ ਜਿਹੜੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਾਉਂਦੇ ਆ
1: ਜੀ,
0: ਤੇ ਗੁਰੂ ਦੇ ਕਹਿੰਦੇ ਹੈਗੇ ਆ ਅਸੀਂ ਮਤਲਬ ਉਹ ਗੁਰੂ ਨੂੰ ਸਮਰਪਿਤ ਆ
1: ਜੀ,
0: ਉਹ ਭੰਗੜਾ ਪਾਈ ਜਾਂਦੇ ਹੈਗੇ ਆ, ਉਹਨਾਂ ਨੇ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਇਸੇ ਕਰਕੇ ਵੀ ਭਾਈ ਇਹਨਾਂ ਨੇ ਜੋ ਕਰ ਦਿੱਤਾ, ਤੇ ਫੇਰ ਅਗਲੇ ਬੰਦੇ ਨੂੰ ਵੀ ਲੱਗਣ ਲੱਗ ਪੈਂਦਾ ਕਿ ਅਮੀ ਖੁਦਾ ਹੋ ਹੈ ਜੀ।
1: ਨਾਲੇ ਜਦੋਂ ਨਾ ਚਲੋ ਜਵਾਨੀ ਦੇ ਵਿੱਚ ਕੁਝ ਗਲਤੀਆਂ ਜਾਂ ਸਮੇਂ ਦੇ ਉੱਤੇ ਕੁਝ ਗਲਤੀਆਂ ਹੁੰਦੀਆਂ ਨੇ ਨਾ, ਉਹਨਾਂ ਤੋਂ ਪੜਦਾ ਪਿਆਰ ਹੋਵੇ ਤਾਂ ਚੰਗਾ ਹੁੰਦਾ ਹੈ, ਪਰ ਆਹ ਜਿਹੜੀਆਂ ਉਮਰਾਂ ਇਹਨਾਂ ਦੀਆਂ ਹੋ ਚੁੱਕੀਆਂ ਨੇ ਜੋ ਇਹ ਚੀਜ਼ਾਂ ਕਰ ਰਹੇ ਨੇ ਨਾ, ਉਹ ਪੜਦੇ ਆਪਣੇ ਆਪ ਹੀ ਕੋਈ ਹੋਰ ਕੋਈ ਕਸੂਰਵਾਦ ਵਾਰ ਨੀ ਗਾ, ਜੇ ਕੋਈ ਉਹ ਗੱਲ ਫਿਰ ਕਰਦੇ ਆ ਤਾਂ ਫਿਰ ਅਸਲ ਦੇ ਵਿੱਚ ਇਹਨਾਂ ਦੇ ਕਿਰਦਾਰ ਸ਼ੁਰੂ ਤੋਂ ਹੀ ਇੱਦਾਂ ਦੇ ਰਹੇ ਨੇ ਇਹਨਾਂ ਲੋਕਾਂ ਦੇ ਜੀ।
0: ਸਰ ਜਦੋਂ ਉਹ ਕੁਰਸੀ ਤੇ ਬੰਦਾ ਬਹਿ ਜਾਂਦਾ ਨਾ, ਉਹ ਕਈ ਵਾਰੀ ਤਾਂ ਉਹਨੂੰ ਸੋਚ ਆ ਜਾਂਦੀ ਦਿਮਾਗ ਦੇ ਵਿੱਚ ਯਾਰ ਲੋਕੀ ਕਿਤੇ ਐਵੇਂ ਭਰਮ ਚ ਆ ਕਿਤੇ ਮੈਂ ਹੀ ਰੱਬ ਤਾਂ ਨੀ ਗਾ, ਹਾਂਜੀ ਇਸ ਕਰਕੇ ਜਿਹੜਾ ਹੈਗਾ ਆ ਫੇਰ ਕਿਉਂਕਿ ਜਦ ਨਾ ਕੋਈ ਟੋਕਣ ਵਾਲਾ ਨਾ ਕੋਈ ਰੋਕਣ ਵਾਲਾ ਨਾ ਕੋਈ ਮਤਲਬ ਜਿਹੜਾ ਹੈਗਾ ਕਿਸੇ ਨੂੰ ਤੁਸੀਂ ਜਵਾਬ ਦੇ ਆ, ਸੋ ਇਸ ਕਰਕੇ ਜਿਹੜਾ ਆ ਫੇਰ ਗੱਲ ਸੁਣਨੀ ਆ ਕਿਸੇ ਦੀ ਜਾਂ ਨਹੀਂ ਸੁਣਨੀ ਤੁਹਾਡੀ ਮਰਜ਼ੀ ਆ,
1: ਬਿਲਕੁਲ
0: ਅੱਗੇ ਲੋਕਤੰਤਰ ਹੁੰਦਾ ਸੀਗਾ ਸਰ, ਤੁਸੀਂ ਯਕੀਨ ਕਰੋ ਅਸੀਂ ਨਾ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਰਜ਼ੀਮ ਵੀ ਦੇਖਿਆ, ਉਹ ਜਦੋਂ ਨਾ ਰੌਲਾ ਪੈਣ ਲੱਗ ਪੈਂਦਾ ਸੀ ਉਹ ਡਰ ਜਾਂਦੇ ਸੀ, ਕੋਈ ਮਤਲਬ ਸਟਰੋਂਗ ਸਟੈਪ ਲੈਣ ਲੱਗਦੇ ਸੀ ਨਾ ਇਕੋਨਮੀ ਬਾਰੇ ਵੀ, ਤੇ ਉਹ ਦੇਖਦੇ ਸੀ ਵੀ ਲੋਕਾਂ ਦਾ ਰੋਹ ਹੈਗਾ ਹੈ ਜੀ, ਲੋਕ ਵੈਦਾ ਕਰਦੇ ਉਹ ਇਕਦਮ ਪਿੱਛੇ ਹਟ ਜਾਂਦੇ ਸੀ, ਸਟੈਪ ਬੈਕ ਕਰ ਜਾਂਦੇ ਸੀ
1: ਵੀ
0: ਨਹੀਂ ਯਾਰ ਵੀ ਲੋਕੀ ਰਿਸੈਂਟਮੈਂਟ ਹੋਊ
1: ਉਸ ਸਟੈਪ ਦੇ ਉੱਤੇ ਜਿਹੜੀ ਚੀਜ਼ ਕਹਿ ਸਕਦੇ ਉਹ ਫਿਰ ਜਿਹੜੀ ਆਮ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਮਾਨਸਿਕਤਾ ਵੀ ਤਾਂ ਉਸ ਪੱਧਰ ਦੀ ਹੋਣੀ ਚਾਹੀਦੀ ਆ ਨਾ, ਫਿਰ
0: ਸਰ ਹੁਣ 14 ਤੋਂ ਬਾਅਦ ਤਾਂ ਪਰਵਾਹ ਹੀ ਨੀ, ਜੇ ਮਰਜ਼ੀ ਆ ਤੁਹਾਨੂੰ ਤੇਰਾ ਨੋਟ 2000 ਦਾ ਚਲਾਵਾਂਗੇ ਨਹੀਂ ਚਲਾਵਾਂਗੇ ਨਹੀਂ ਚਲਾਵਾਂਗੇ, ਰਾਤ 8 ਵਜੇ ਆ ਕੇ ਕਹਿਤਾ ਨਹੀਂ ਜੀ ਤੇਰੇ ਮਿੱਟੀ
1: ਹਾਂਜੀ,
0: ਉਹ ਸੋ ਆਰਬਿਟ੍ਰੇਸ਼ਨ ਇਹਨੂੰ ਕਹਿੰਦੇ ਹੁੰਦੇ, ਆਰਬਿਟ੍ਰੇਰੀ ਡਿਸੀਜਨ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਨੁਕਸਾਨ ਹੀ ਹੋਇਆ ਜੀ, ਉਹਦੇ ਨਾਲ ਕੋਈ ਫਾਇਦਾ ਤਾਂ ਹੋਇਆ ਨੀ,
1: ਬਿਲਕੁਲ
0: ਜੀ। ਪਰ ਸਾਹਿਬ ਹੋਰ ਕੋਈ ਖਬਰ ਜੀ,
1: ਉਹਨਾਂ ਦੀ ਗੱਲ ਕਰ ਲਈਏ, ਪੰਜਾਬ ਫਤਿਹ ਕਰਨ ਨੂੰ ਫਿਰਦੇ ਆ ਜੀ, ਕਹਿੰਦੇ ਮੋਦੀ ਸਾਹਿਬ ਦਾ ਸੁਨੇਹਾ ਲੈ ਕੇ ਆਇਆ ਮੈਂ ਅੰਮ੍ਰਿਤਸਰ ਦੇ ਵਿਚ, ਉਹ ਵੀ ਚਾਹ ਬਣਾਉਣ ਲੱਗ ਗਿਆ ਜੀ, ਉਸੇ 40 ਸਾਲ ਪਹਿਲਾਂ ਦੇ ਖੋਖੇ ਦੇ ਵਿਚ ਜਾ ਕੇ ਉਹ ਖੋਖਾ ਬਦਲਿਆ ਨੀ, ਉਹਦੀ ਨੁਹਾਰ ਅਜੇ ਤਾਈ ਜੀ, ਬੇਚਾਰਾ ਕੀ ਕਰੂ,
0: ਉਹ ਤਾਂ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਹੀ ਲਾਹਨਤ ਪਾਤੀ ਹੈਗੀ ਆ ਵੀ ਭਾਈ 40 ਸਾਲ ਬਾਅਦ ਵੀ ਜੇ ਉਸ ਖੋਖਾ ਖੋਖੇ ਵਾਲਾ ਖੋਖੇ ਤੇ ਹੀ ਰਿਹਾ ਤੇ ਫਿਰ ਤੁਹਾਡੇ ਵੱਡੇ ਲੀਡਰ ਹੋਣ ਦਾ ਕੀ ਫਾਇਦਾ ਹੋਇਆ, ਹਾਂਜੀ ਹਾਂਜੀ ਉਹਨੂੰ ਖੋਖੇ ਵਾਲੇ ਨੂੰ ਖੋਖੇ ਤੇ ਹੀ ਰੱਖਿਆ ਨਾ, ਹੋਏ
1: ਲੱਗਦਾ ਕਿ ਪਹਿਲਾਂ ਅਲਮੀਨੀਅਮ ਦੇ ਭਾਂਡੇ ਹੁੰਦੇ ਸੀ ਉਹਦੇ ਕੋਲ, ਹੁਣ ਪਿੱਤਲ ਦੇ ਜ਼ਰੂਰ ਆ ਫੜੇ ਹੱਥਾਂ ਦੇ ਵਿੱਚ,
0: ਨਹੀਂ ਜੀ ਉਹਨਾਂ ਦੇ ਵੀ ਜਿਹੜੇ ਅੰਮ੍ਰਿਤਸਰ ਵਿਚ ਹੈਗੇ ਨਾ ਉਹ ਵੀ ਜਿਹੜਾ ਹੈਗਾ ਨਾਲ ਭਾਂਡੇ ਦਿਖਾਈ ਜਾਂਦੇ, ਨਾਲ ਦਿਖਾਈ ਜਾਂਦੇ ਹੈਗੇ ਆ, ਸਾਡੀ 70 ਸਾਲ ਪੁਰਾਣੀ ਦੁਕਾਨ ਹੈ, ਸਾਡੇ ਬਾਬਾ ਪੜਦਾਦਾ ਜੀ ਬੈਠੇ ਸੀ ਕੇਸਲੀ ਉਦੋਂ ਦੀ ਆ,
1: ਹਾਂਜੀ
0: ਉਹ ਇਸ ਕਰਕੇ ਅੰਮ੍ਰਿਤਸਰ ਦੇ ਵਿਚ ਏਦਾਂ ਚੱਲਦਾ ਜੀ, ਬਾਕੀ ਭਾਜਪਾ ਲੱਗੇ ਤਾਂ ਹੈਗੀ ਆ ਜੀ, ਉਹ ਆਪਣੇ ਹਿਸਾਬ ਦੇ ਨਾਲ ਅਗਲੇ ਬੰਦਿਆਂ ਨੂੰ ਹੈਗਾ ਆ ਜੀ ਕਿ ਬੰਗਾਲ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈ ਆ
1: ਜੀ,
0: ਤੇ ਪੰਜਾਬ ਸਾਡਾ ਨੈਕਸਟ ਟਾਰਗੇਟ ਹੈਗਾ ਆ ਜੀ। ਸਰ ਇੱਥੇ ਲੁੱਟ ਪਈ ਹੈਗੀ, ਇੱਥੇ ਕੀ ਪਤਾ ਕਿਹਨੇ ਬਾਜੀ ਲੈ ਜਾਣੀ ਹੈਗੀ ਆ ਜੀ।
1: ਬਿਲਕੁਲ ਹੈ ਜੀ ਬਿਲਕੁਲ।
0: ਤੇ ਇੱਥੇ ਨਾ ਜੀ ਇੱਕ ਲਾਟਰੀ ਲੂਟਰੀ ਪੈਂਦੀ ਹੁੰਦੀ ਆ
1: ਜੀ,
0: ਉਹ ਬਸ ਇੱਥੇ ਜਿਹੜਾ ਹੈਗਾ ਆ ਉਸ ਨਾਲ ਥੱਲੇ ਕਹੀ ਜਾਂਦੇ ਆ ਲਾਟਰੀ ਭਾਗਿਆ ਕੀ ਬਾਤ ਹੋਤੀ ਹੈ, ਲਾਟਰੀ ਭਾਗਿਆ ਕੀ ਬਾਤ ਹੋਤੀ ਹੈ। ਇੱਥੇ ਵੀ ਐਤਕੀ ਜਿੰਨੀਆਂ ਪਾਰਟੀਆਂ ਜਿੰਨੇ ਕ ਲੀਡਰ ਹੈਗੇ ਨਾ ਸਾਰੇ ਕੁਰਸੀ ਭਾਗਿਆ ਕੀ ਬਾਤ ਹੋਤੀ ਹੈ
1: ਜੀ।
0: ਤੋ ਇਸ ਕਰਕੇ ਪਤਾ ਨੀ ਜੀ ਲੱਗਦਾ ਤਾਂ ਏਦਾਂ ਹੀ ਹੈ ਸਰ, ਜਦ ਲੀਡਰ ਹੀ ਸਾਰੇ ਉਹ ਖਿੱਚੀ ਜਾਂਦੇ ਆ ਚਾਹੇ ਉਹ ਤਾਂ ਉਹ ਤਾਂ ਬੋਲ ਗਿਆ ਨਾ ਜੀ ਸਾਮ ਦਾਮ ਡੰਡ ਭੇਦ ਹੈ ਜੀ, ਇਹ ਬੋਲਦੇ ਨੀ ਇਹ ਇੰਪਲੀਮੈਂਟ ਕਰੀ ਜਾਂਦੇ ਆ ਜੀ।
1: ਪਰ
0: ਈਡੀ ਦਾ ਡਰਾ ਲੈਣਾ ਇਹਨਾਂ ਨੇ ਕਿਸੇ ਨੇ ਕਿਸੇ ਤਰੀਕੇ ਕੀ ਸਰ।
1: ਇੱਕ ਗੱਲ ਹੈ ਦੇਖਣ ਵਾਲੀ, ਰੱਖੜਾ ਪਰਿਵਾਰ ਏਡਾ ਵੱਡਾ ਪਰਿਵਾਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ, ਅੱਗੇ ਤਾਂ ਕੋਈ ਘੁੰਡ ਚਕਾਈ ਕਰਨੀ ਹੋਵੇ ਕੋਈ ਉਦਘਾਟਨ ਕਰਨਾ ਹੋਵੇ ਤਾਂ ਕੇਜਰੀਵਾਲ ਸਾਹਿਬ ਸਿਸੋਦੀਆ ਸਾਹਿਬ ਤੋਂ ਬਗੈਰ ਤਾਂ ਮਤਲਬ ਕਿ ਇੱਕ ਕਦਮ ਬੜੀ ਪੁੱਟਿਆ ਜਾਂਦਾ ਸੀ, ਪਰ ਏਡਾ ਵੱਡਾ ਸਟੈਪ ਰੱਖੜਾ ਸਾਹਿਬ ਨੂੰ ਸ਼ਾਮਲ ਕਰ ਲੈਣਾ ਮਾਨ ਸਾਹਿਬ ਦੀ ਹਾਜ਼ਰੀ ਦੇ ਵਿਚ ਕੱਲਿਆਂ ਦੀ, ਨਾ ਪੰਨੂ ਸਾਹਿਬ ਉਥੇ ਨਾ ਕੋਈ ਹੋਰ, ਕਿੱਦਾਂ ਹੋ ਸਕਦਾ ਕੀ ਵਾਪਰ ਕੀ ਰਿਹਾ ਅਸਲ ਦੇ ਵਿਚ।
0: ਸਾਹਿਬ ਇਸ ਵੇਲੇ ਤੁਸੀਂ ਦੇਖੋ ਨਾ ਉਹ ਘੱਟ ਸ਼ੈਤਾਨ ਨੀ ਗੇ, ਉਹਨਾਂ ਦਾ ਦਿਮਾਗ ਇੰਟੈਲੀਜੈਂਟ ਹੈਗੇ ਉਹ ਲੋਕ
1: ਜੀ,
0: ਉਹਨਾਂ ਨੂੰ ਬਤਾਇਆ ਕਿ ਇਸ ਵੇਲੇ ਸਾਡਾ ਮੁੱਖ ਮੰਤਰੀ ਸਿੱਖ ਸੈਂਟੀਮੈਂਟ ਕੈਸ਼
1: ਕਰ ਰਿਹਾ ਜੀ।
0: ਉਹਨਾਂ ਨੇ ਆਪਣੇ ਆਪ ਨੂੰ ਥੋੜਾ ਪਿੱਛੇ ਉਹ ਸਟੈਪ ਬੈਕ ਕਰ ਗਏ ਆ, ਉਹ ਆਪਣੇ ਆਪ ਨੂੰ ਪਿੱਛੇ ਹਟ ਗਏ ਆ
1: ਜੀ।
0: ਮੰਨ ਲਓ ਇੱਥੇ ਜਿਹੜਾ ਹੈਗਾ ਆ ਕੇਜਰੀਵਾਲ ਵੀ ਉੱਥੇ ਖੜਾ ਹੁੰਦਾ ਤੇ ਰੱਖੜਾ ਸਾਹਿਬ ਵਾਸਤੇ ਉਹ ਕੋਈ ਪਾਣ ਵਾਲੀ ਗੱਲ ਨਹੀਂ ਸੀ ਹੋਣੀ, ਉਹ ਉਹਨਾਂ ਵਾਸਤੇ ਲੋਕਾਂ ਨੇ ਉਹਨਾਂ ਨੂੰ ਛੱਡਣਾ ਨਹੀਂ ਸੀ ਵੀ ਆਹ ਤੁਹਾਡਾ ਪਾਰਟੀ ਸੁਪਰੀਮ ਹੋਊਗਾ
1: ਜੀ।
0: ਹਾਂਜੀ ਸ਼ਰਾਬ ਘੁਟਾਲੇ ਚ ਉਹ ਫਸਿਆ ਆ, ਉੱਥੇ ਐਲੀਗੇਸ਼ਨ ਹੈਗੇ ਆ ਤੇ ਤੁਸੀਂ ਮਤਲਬ ਜਿਹੜਾ ਹੈਗਾ ਆ ਵੀ ਹੁਣ ਤੁਸੀਂ ਇਹਦੇ ਦਿਸ਼ਾ ਨਿਰਦੇਸ਼ ਲਿਆ ਕਰੋਗੇ
1: ਜੀ,
0: ਕੱਲ ਨੂੰ ਇਹ ਤੁਹਾਨੂੰ ਗਾਈਡ ਕਰਿਆ ਕਰੂਗਾ ਜੀ ਇਸ ਤਰੀਕੇ ਨਾਲ। ਫੇਰ ਉਹਨਾਂ ਦਾ ਪਿਛਲਾ ਕਰਤਾਰ ਹੈਗਾ ਆ ਜੀ, ਤੁਸੀਂ ਦੇਖੋ ਨਾ ਉਹ ਜਦੋਂ ਇੱਥੇ ਇਲੈਕਸ਼ਨ ਹੋਈ ਸੀ ਜਲੰਧਰ ਦੀ ਤੇ ਉਹ ਸੰਦੀਪ ਪਾਠਕ ਅੱਜ ਚਾਹੇ ਬੀਜੇਪੀ ਚ ਆ ਜੀ, ਉਹਨੇ ਸਰ ਜਿਸ ਤਰੀਕੇ ਨਾਲ ਸਾਡੇ MLA ਨੂੰ ਸੰਬੋਧਨ ਕੀਤਾ ਸੀ ਉਹ ਵੀ ਇੱਕ ਮੰਤਰੀ ਰੈਂਕ ਦਾ, ਅਰੇ ਚੀਵਾ ਤੂੰ ਮਤ ਸੋਚਣਾ ਕਿ ਤੁਹਾਡੀ ਅਕਾਊਂਟੇਬਿਲਟੀ ਨਹੀਂ ਹੋਗੀ
1: ਜੀ।
0: ਸਰ ਉਹ ਜਿਹੜਾ ਹੈਗਾ ਬੜਾ ਇਨਸਲਟਿੰਗ ਵੇ ਸੀਗਾ
1: ਜੀ
0: ਇੱਥੇ ਤੇ ਲੋਕ, ਉਹ ਖਹਿਰਾ ਸਾਹਿਬ ਕਹਿੰਦੇ ਨੇ ਬੰਧੂਆ ਮਜ਼ਦੂਰ
1: ਜੀ,
0: ਹੁਣ ਜੇ ਰੱਖੜਾ ਸਾਹਿਬ ਬੰਧੂਆ ਮਜ਼ਦੂਰ ਦੀ ਕੈਟਾਗਰੀ ਚ ਜਾਣਾ ਚਾਹੁੰਦੇ ਆ ਤੇ ਉਹਨਾਂ ਦੀ ਮੌਜ ਆ ਜੀ।
1: ਬਿਲਕੁਲ
0: ਇਹ ਤਾਂ ਪਾਰਟੀ ਏਦਾਂ ਦੀ ਹੈਗੀ ਆ ਜੀ, ਕੋਈ ਇਹਨਾਂ ਨੇ ਇੱਕ ਦੋ ਅੱਖਰ ਨੀ ਤੁਸੀਂ ਆਪਣੀ ਮਰਜ਼ੀ ਨਾਲ ਬੋਲ ਸਕਦੇ, ਤੁਹਾਡੇ ਜਿਹੜੇ ਆ ਸੋਸ਼ਲ ਅਕਾਊਂਟ ਵੀ ਹੈਗੇ ਆ ਇਹ ਆਪਰੇਟ ਕਰਦੇ ਆ MLA ਦੇ
1: ਜੀ,
0: ਫੇਸਬੁੱਕ ਜਿਹੜੀ ਹੈਗੀ ਆ ਸਾਰਾ ਕੁਛ ਜਿਹੜਾ ਐਕਸ ਉਹ ਅਗਲੇ ਚੈੱਕ ਰੱਖਦੇ ਉੱਤੇ ਕੀ ਬੋਲ ਰਿਹਾ ਤੂੰ ਭਾਈ।
1: ਬਿਲਕੁਲ ਜੀ,
0: ਜੇ ਵਿਦਿਨ ਦੈਟ ਲਿਮਿਟੇਸ਼ਨ ਦੇ ਜੇ ਹੈਵ ਟੂ ਗੋ ਤੇ ਉਹਨਾਂ ਦੇ ਗਏ ਹੈਗੇ ਆ ਤੇ ਲੈਟ ਦੈਮ।
1: ਬਿਲਕੁਲ ਹੈ ਜੀ,
0: ਉਹਨਾਂ ਦੇ ਕੁਛ ਨਾ ਕੁਛ ਤਾਂ ਸੋਚਿਆ ਹੀ ਹੋਊਗਾ ਜੀ
1: ਜੀ।
0: ਬਟ ਇਹ ਆ ਬਈ ਇਹ ਚੀਜ਼ ਇਹ ਦੇਖੋ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਇੱਕ ਕੈਰੀਅਰ ਹੁੰਦਾ, ਜਦੋਂ ਮਤਲਬ ਜਦੋਂ ਕੈਰੀਅਰ ਖਤਮ ਹੋ ਜਾਂਦਾ ਲਾਈਫ ਖਤਮ ਹੋ ਜਾਂਦੀ ਨਾ ਜੀ, ਉਦੋਂ ਬੰਦਾ ਸੋਚਦਾ ਹੈਗਾ ਆ ਕਿ ਯਾਰ ਮੈਂ ਮਤਲਬ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਅਚੀਵ ਕੀਤਾ ਤੇ ਕਿੱਥੇ ਕਿੱਥੇ ਜਿਹੜੀ ਮੈਨੂੰ ਡਿਸਐਡਵਾਂਟੇਜ ਹੋਈ।
1: ਬਿਲਕੁਲ,
0: ਮੈਨੂੰ ਲੱਗਦਾ ਹੈਗਾ ਕਿ ਇਹ ਮੂਵ ਜਿਹੜਾ ਆ ਇਹਨਾਂ ਦੀ ਲਾਈਫ ਦਾ ਜਿਹੜਾ ਹੈਗਾ ਇਹ ਕੋਈ ਚੰਗੇ ਮਤਲਬ ਸ਼ਬਦਾਂ ਦੇ ਵਿੱਚ ਨਹੀਂ ਲਿਖਿਆ ਜਾਊਗਾ,
1: ਇੱਕ ਤਰ੍ਹਾਂ ਦੇ ਕਹਿ ਲੋ ਕਿ ਸਿਆਸੀ ਸੁਸਾਈਡ ਕਹਿ ਸਕਦੇ ਆ ਜੀ,
0: ਹੋ ਸਕਦਾ ਹੈਗਾ ਆ ਉਹਦਾ ਬੈਨੀਫਿਟ ਵੀ ਲੈ ਲੈਣਗੇ ਜੋ ਮਰਜ਼ੀ ਕਰ ਲੈਣਗੇ ਜਿੱਦਾਂ ਮਰਜ਼ੀ ਹੈਗਾ ਆ ਜੀ, ਹੋ ਸਕਦਾ ਸੌਦੇ ਤੈਅ ਹੋਏ ਹੋਣਗੇ, ਬਟ ਜਦੋਂ ਹਿਸਟਰੀ ਲਿਖੀ ਜਾਂਦੀ ਹੁੰਦੀ ਨਾ ਸਰ ਉਹਦੇ ਵਿੱਚ ਬੈਨੀਫਿਟ ਨੀ ਦੇਖੇ ਜਾਂਦੇ, ਉਹਦੇ ਵਿੱਚ ਮੂਵ ਦੇਖਿਆ ਜਾਂਦਾ ਹੁੰਦਾ
1: ਇਹ ਮੂਵ
0: ਕੀ ਸੀਗਾ ਤੇ ਕਿਸ ਬੰਦੇ ਦੇ ਤੁਸੀਂ ਜਿਹੜਾ ਹੈਗਾ ਆ ਸਬੋਰਡੀਨੇਸ਼ਨ ਬਰਦਾਸ਼ਤ ਕੀਤੀ ਆ ਜਾਂ ਚੂਜ਼ ਕੀਤੀ ਆ ਜੀ, ਉਹ ਤਾਂ ਵਿਲੇਕਨੈਸ ਤਾਂ ਇਹਨਾਂ ਦੀ ਆਪਣੀ ਹੈ ਨਾ ਜੀ।
1: ਬਿਲਕੁਲ ਜੀ, ਸਤਪਾਲ ਬਰਾੜ ਜੀ ਦੀਆਂ ਕਈ ਵਾਰੀ ਉਹ ਗੱਲਾਂ ਚੇਤੇ ਆ ਜਾਂਦੀਆਂ ਨੇ, ਉਹ ਚਲੋ ਆਪਣੇ ਅਮਰੀਕਾ ਤੋਂ ਆਪਣੇ ਨਾਲ ਜੁੜਦੇ ਹੁੰਦੇ ਆ, ਤਾਂ ਉਹ ਕਹਿੰਦੇ ਸੀਗੇ ਕਿ ਸਿਆਸਤ ਦੇ ਵਿੱਚ ਮਤਲਬ ਕਿ ਦੋ ਦੋ ਚਾਰ ਨਹੀਂ ਤੇ ਹੁੰਦੇ, ਕਈ ਵਾਰੀ ਪੰਜ ਵੀ ਹੋ ਜਾਂਦੇ ਆ ਜੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਪੰਜ ਵੀ ਹੋ ਜਾਂਦੇ ਆ ਤੇ ਸਾਢੇ ਤਿੰਨ ਵੀ ਰਹਿ ਜਾਂਦੇ ਆ, ਸਾਢੇ
1: ਤਿੰਨ ਵੀ ਰਹਿ ਜਾਂਦੇ ਆ ਜੀ। ਬਿਲਕੁਲ ਹੈ ਜੀ,
0: ਹਾਂਜੀ ਇਹ ਸਾਢੇ ਤਿੰਨ ਵਾਲਾ ਸੌਦਾ ਲੱਗਦਾ ਜੀ
1: ਜੀ। ਸੈਣੀ ਸਾਹਿਬ ਇੱਕ ਲੈ ਕੇ ਗੱਲਬਾਤ ਹੋਰ, ਕਿੱਦਾਂ ਦਾ ਮਾਹੌਲ ਇੰਡੀਆ ਦੇ ਵਿਚ ਆ, ਆਪਣੇ ਮੋਦੀ ਸਾਹਿਬ ਫੇਰੀ ਲਾ ਕੇ ਗਏ ਨੇ ਇਧਰ ਸਕੈਂਡੀਨੇਵੀਅਨ ਸਾਡੇ ਮੁਲਕਾਂ ਦੀ, ਤੇ ਵੈਸੇ ਤੋਏ ਤੋਏ ਕਾਫੀ ਹੋ ਰਹੀ ਹੈ, ਕਿੱਥੇ ਇੱਕ ਆਜ਼ਾਦ ਮੀਡੀਆ ਦੇ ਨਾਲ ਗੱਲਬਾਤ ਜਾਂ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਵੱਡੇ ਪੱਧਰ ਦੇ ਉੱਤੇ ਸਮਾਂ ਕਿ ਉਹਦੇ ਵਿੱਚ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਇੱਕ ਆਜ਼ਾਦ ਤੇ ਵਿਸ਼ਵ ਦਾ ਜਿਹੜਾ ਨੰਬਰ ਇੱਕ ਰਹਿਣ ਵਾਲਾ ਲਗਾਤਾਰਤਾ ਦੇ ਵਿੱਚ ਮੀਡੀਆ ਨਾਰਵੇ ਦਾ ਜਾਂ ਸਕੈਂਡੀਨੇਵੀਅਨ ਮੁਲਕਾਂ ਦਾ ਤਾਂ ਉਨ੍ਹਾਂ ਨਾਲ ਵਾਰਤਾਲਾਪ ਸਾਡੀ ਹੋ ਰਹੀ ਹੈ ਜਿਹੜਾ ਸੁਨੇਹਾ ਪੂਰੇ ਵਰਲਡ ਵਾਈਡ ਸਾਡਾ ਜਾਣਾ ਜੋ ਅਸੀਂ ਇੱਥੋਂ ਇੱਕ ਅੱਖਰ ਵੀ ਬੋਲਾਂਗੇ ਤਾਂ ਉਤੋਂ ਨਜ਼ਰਾਂ ਚ ਰੋਂਦੇ ਕਿਉਂ ਨਜ਼ਰ ਆਏ ਨੇ ਜੀ ਕਾਫੀ ਜਿਹੜਾ ਵਿਵਾਦ ਜਾਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ ਇੰਡੀਆ ਦੇ ਵਿੱਚ ਪੋਲੀਟੀਕਲ ਸਿਸਟਮ ਜਾਂ ਆਮ ਲੋਕ ਇਹਦੇ ਬਾਰੇ ਕੀ ਸੋਚਦੇ ਆ?
0: ਦੇਖੋ ਮੇਰੀ ਆਪਣੀ ਸੋਚ ਆ ਬਈ ਮੋਦੀ ਸਾਹਿਬ ਵਰਗੇ ਬੰਦੇ ਜਿਹੜੇ ਆ ਨਾ ਜਦੋਂ ਬਚਪਨ ਚ ਹੁੰਦੇ ਆ ਇਹੋ ਜਿਹੇ ਨਿਆਣੇ ਹੁੰਦੇ ਆ ਬਈ ਜੇ ਘਰ ਦੇ ਕਿਸੇ ਦੇ ਪ੍ਰਾਹੁਣਾਚਾਰੀ ਚ ਜਾਣ ਨਾ ਤੇ ਇਹੋ ਜਿਹੇ ਬੱਚੇ ਨੂੰ ਲੈ ਕੇ ਨੀ ਜਾਂਦੇ ਉਹਦੇ ਨਾਲ, ਕਹਿੰਦੇ ਇਹਨੂੰ ਘਰ ਹੀ ਛੱਡ ਦਿਓ ਇਹਨੇ ਸਿਆਪਾ ਹੀ ਖੜਾ ਕਰਨਾ ਕੋਈ ਨਾ ਕੋਈ, ਹੈਂਜੀ ਐ ਵੀ ਸਾਡੀ ਵੀ ਬੇਇੱਜ਼ਤੀ ਕਰਾਊਗਾ, ਹੈਂਜੀ ਹੁਣ ਜਦੋਂ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਹੈਗੇ ਆ ਤੇ ਇੰਡੀਆ ਵਾਲੇ ਦੋ ਸੁੱਖਣਾ ਸੁੱਖਦੇ ਹੁੰਦੇ ਆ, ਪਹਿਲੀ ਸੁੱਖਣਾ ਤਾਂ ਇਹ ਹੁੰਦੀ ਆ ਵੀ ਇੱਜ਼ਤ ਬਾਕੀ ਤਾਂ ਸਭ ਕੁਝ ਜਾਣਾ ਇੱਜ਼ਤ ਬਚਾ ਕੇ ਆ ਜਾਏ, ਤੇ ਦੂਜਾ ਇਹ ਹੁੰਦਾ ਹੈਗਾ ਆ ਵੀ ਇਹ ਦਾਤਿਆ ਇਹਨੂੰ ਉੱਥੇ ਵਾਲੇ ਮੁਲਕ ਵਾਲਾ ਹੀ ਰੱਖ ਲੈਣ, ਅਸੀਂ ਤਾਂ ਇਹੀ ਦੁਆ ਕਰਦੇ, ਦੋਨਾਂ ਦੁਆਵਾਂ ਦੀ ਪੂਰੀਆਂ ਹੁੰਦੀਆਂ ਜੀ, ਨਾ ਤਾਂ ਇਹ ਇੱਜ਼ਤ ਬਚਾ ਕੇ ਆਉਂਦੇ ਹੈਗੇ ਆ ਜੀ, ਤੁਸੀਂ ਫੇਸ ਕਰੋ, ਲੈਟ ਦੈਮ ਫੇਸ ਐਂਡ ਕਨਵਿੰਸ,
1: ਬਿਲਕੁਲ
0: ਮੇਰੀ ਆਪਣੀ ਸੋਚ ਆ ਸਰ, ਅਸੀਂ ਪੰਜਾਬ ਚ ਰਹਿੰਦੇ ਹੈਗੇ ਆ ਜੀ, ਅਸੀਂ ਕੋਈ ਮਤਲਬ ਜਿਹੜਾ ਹੈਗਾ ਰਿਜਿਟ ਨਹੀਂ ਹੈਗੇ ਤਾਂ ਜਿੱਦਾਂ ਮਰਜ਼ੀ ਆ, ਅਸੀਂ ਤੁਸੀਂ ਜਿਹੜਾ ਹੈਗਾ ਆ ਜਿੱਥੇ ਤੁਸੀਂ ਅਗਲੇ ਨੂੰ ਕਹੋ ਵੀ ਗਿਵ ਮੀ ਐ ਵਨ ਇੰਸੀਡੈਂਸ, ਠੀਕ ਹੈ ਜੀ, ਵੀ ਜਿਹੜਾ ਹੈਗਾ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਵੈਸਟਰਨ ਜਿਹੜੀਆਂ ਕੰਟਰੀਜ਼ ਆ ਜਦੋਂ ਵੀ ਏਦਾਂ ਦੀ ਗੱਲ ਹੁੰਦੀ ਆ ਇੰਡੀਆ, ਕਿਉਂਕਿ ਇੰਡੀਆ ਦੇ ਵਿੱਚ ਇੱਕ ਸੈਕੂਲਰ ਕੰਟਰੀ ਆ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਜਿਹੜਾ ਆ
1: ਉੱਥੇ ਰਹਿੰਦਾ ਹੈਗਾ ਜੀ, ਵਰਲਡ ਦੀ ਸੈਕੰਡ ਵਰਲਡ ਕਹਿ ਸਕਦੇ ਆ,
0: ਵੀ ਸਾਡੇ ਉੱਥੇ ਜਿਹੜਾ ਹੈਗਾ ਆ ਵੀ ਸਾਰੇ ਰਿਲੀਜਨ ਜਿਹੜੇ ਆ ਇਕੁਅਲੀ ਰਿਸਪੈਕਟਡ ਹੈਗੇ ਆ, ਤੁਸੀਂ ਇੰਸੀਡੈਂਟ ਦੱਸੋ ਕਿਤੇ ਕਿਤੇ 130 ਕਰੋੜ ਦਾ ਦੇਸ਼ ਆ ਆਈਸੋਲੇਟ ਇੰਸੀਡੈਂਟ ਕੋਈ ਹੋ ਜਾਂਦਾ ਹੈਗਾ ਆ ਉਹਨੂੰ ਸਰਕਾਰਾਂ ਕਰਸ਼ ਕਰਦੀਆਂ ਹੈਗੀਆਂ ਆ, ਬਟ ਸਰਕਾਰ ਨੇਸ਼ਨ ਜਿਹੜਾ ਹੈਗਾ ਆ ਵੀ ਸਾਡਾ ਕੰਟਰੀ ਸੈਕੂਲਰ ਆ, ਸਾਡਾ ਜਿਹੜਾ ਕੰਸਟੀਟਿਊਸ਼ਨ ਆ ਸੈਕੂਲਰ ਆ ਤੇ ਅਸੀਂ ਜਿਹੜਾ ਹੈਗਾ ਆ ਵੀ ਆਰ ਗਵਰਨਡ ਬਾਈ ਏ ਕੰਸਟੀਟਿਊਸ਼ਨ, ਇੰਨੀ ਗੱਲ ਕਰਕੇ ਮੂੰਹ ਬੰਦ ਕਰੋ ਤੁਸੀਂ,
1: ਬਿਲਕੁਲ
0: ਹਾਂਜੀ ਤੁਸੀਂ ਸਵਾਲ ਤੋਂ ਭੱਜਦੇ ਆ ਜਦੋਂ ਇਹਦਾ ਮਤਲਬ ਦਾਲ ਚਕਾਲਾ ਆ ਜਾਂ ਤੁਹਾਡੀ ਕਾਬਲੀਅਤ ਹੈ ਦੀ ਕਿ ਸਵਾਲ ਸਮਝਣ ਦੀ, ਸਵਾਲ ਸਮਝੋ ਸਵਾਲ ਦਾ ਜਵਾਬ ਦਿਓ ਤੇ ਹੁਣ ਅਗਲੇ ਨੂੰ ਕਨਵਿੰਸ ਕਰੋ, ਅਗਲੇ ਨੂੰ ਕਹੋ ਵੀ ਤੂੰ ਕਿੱਦਾਂ ਮਤਲਬ ਜਿਹੜਾ ਅਬਜ਼ਰਵ ਕੀਤਾ ਇਹ ਚੀਜ਼, ਤੂੰ ਕਿਸੇ ਰਿਪੋਰਟ ਤੋਂ ਅਬਜ਼ਰਵ ਕੀਤੀ ਜਾਂ ਤੇਰਾ ਜਾਤੀ ਤਜਰਬਾ ਹੈਗਾ ਆ ਜੀ,
1: ਬਿਲਕੁਲ
0: ਠੀਕ ਹੈ ਜੀ, ਅਗਲਾ ਇਹੀ ਕਹੋ ਮੈਂ ਕਦੇ ਰਿਪੋਰਟ ਕਹੋ ਜੀ, ਰਿਪੋਰਟਾਂ ਜਿਹੜੀਆਂ ਬਿਆਸਡ ਹੁੰਦੀਆਂ ਹੈਗੀਆਂ ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੰਮ ਕਰਦੀਆਂ ਆ, ਵੈਸਟਰਨ ਕੰਟਰੀ ਜਿਹੜੀਆਂ ਆ ਉਹ ਸਾਡੇ ਵਰਗੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਹੈਗੀ ਉਹਨਾਂ ਬਾਰੇ ਫੈਲਾ ਕੇ ਹੀ ਰੱਖਦੀਆਂ ਹੈਗੀਆਂ, ਵੀ ਹੈਵ ਨੋ ਕੰਟਰੋਲ ਔਨ ਇੰਟਰਨੈਸ਼ਨਲ ਮੀਡੀਆ, ਔਰ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਜਿਹੜੀ ਕੰਟਰੀ ਦੇ ਵਿੱਚੋਂ ਤਿਆਰ ਹੁੰਦੀਆਂ ਹੈਗੀਆਂ ਆ ਉਹ ਕੰਟਰੀ ਦਾ ਵੀ ਤੁਸੀਂ ਹਾਲ ਦੇਖ ਲਓ, ਕਦੀ ਉਹਨਾਂ ਨੇ ਉਹਨਾਂ ਵੱਲ ਨੂੰ ਅਕਿਊਜ਼ਿੰਗ ਫਿੰਗਰ ਰੇਜ਼ ਕੀਤੀ, ਮੈਂ ਮਹਿਸੂਸ ਕੀਤਾ ਸਰ, ਮੈਂ ਮਹਿਸੂਸ ਕੀਤਾ ਕਿ ਇਹਨਾਂ ਦੀ ਜਗ੍ਹਾ ਤੇ ਮੈਂ ਉੱਥੇ ਖੜਾ ਹੁੰਦਾ ਤੇ ਮੈਂ ਬੈਟਰ ਵੇ ਨਾਲ ਜਵਾਬ ਦੇ ਸਕਦਾ,
1: ਬਿਲਕੁਲ ਜੀ ਬਿਲਕੁਲ,
0: ਪਰ ਕਿਉਂ ਇਹ ਫੇਸ ਹੀ ਨਹੀਂ ਕਰਦੇ ਹੈਗੇ, ਫਟਾਫਟ ਭੱਜ ਜਾਂਦੇ ਪ੍ਰੋਬਲਮ ਤੋਂ
1: ਜੀ,
0: ਜਾਂ ਤਾਂ ਇਹਨਾਂ ਦੇ ਮਨ ਚ ਚੋਰ ਹੈਗਾ ਸਰ,
1: ਬਿਲਕੁਲ
0: ਹਾਂਜੀ, ਜਾਂ ਮਤਲਬ ਜਿਹੜਾ ਹੈਗਾ ਯਾਰ ਤੁਸੀਂ ਅਗਲੇ ਬੰਦੇ ਨੂੰ ਕਨਵਿੰਸ ਕਰੋ, ਸਵਾਲ ਸੁਣੋ ਉਹਨਾਂ ਕੋਲ ਕਨਵਿੰਸ ਕਰੋ, ਫਿਰ ਆਹ ਜਿਹੜੀ ਥੋਤ ਹੁੰਦੀ ਇਹ ਤਾਂ ਨਾ ਹੋਵੇ ਜੀ,
1: ਬਿਲਕੁਲ ਹੈ ਜੀ ਬਿਲਕੁਲ,
0: ਤੋ ਇਸ ਕਰਕੇ ਜੀ ਕਦੀ ਆ ਜਿਹੜੀਆਂ ਹੈਗੀਆਂ ਪਤਾ ਜੀ ਵੀ ਇਜ਼ਰਾਈਲ ਗਏ ਸੀ ਜੀ, ਉੱਥੋਂ ਫੋਟੋਆਂ ਆ ਗਈਆਂ ਜੀ, ਉੱਥੋਂ ਆ ਗਿਆ ਜੀ, ਸਾਰੋਂ ਤਾਂ ਇਹੀ ਆ ਇਹੋ ਜਿਹੇ ਬੱਚੇ ਘਰ ਹੀ ਚੰਗੇ ਹੁੰਦੇ ਆ ਜੀ, ਇਹੋ ਜਿਹੇ ਨਾੜਕੇ ਨਹੀਂ ਭੇਜਣੇ ਚਾਹੀਦੇ,
1: ਬਿਲਕੁਲ ਜੀ, ਥੈਂਕ ਯੂ ਸੈਨੀ ਸਾਹਿਬ, ਬਹੁਤ ਬਹੁਤ ਸ਼ੁਕਰੀਆ,
0: ਠੀਕ ਹੈ ਸਰ, ਭਾਰਾਈ ਸਾਹਿਬ ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ
1: ਜੀ, ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਬਾਈ ਜੀ ਵੀ ਜੁੜੇ ਹੋਏ ਸੀ, ਡ੍ਰੌਪ ਕਰਕੇ ਕੱਲ ਤੇ ਨਾਲ ਕਾਲ ਕਰ ਸਕਦੇ ਨੇ ਜੇ ਸੁਣ ਰਹੇ ਨੇ ਪ੍ਰੋਗਰਾਮ ਨੂੰ ਤਾਂ, ਤੇ ਲਓ ਦੋਸਤੋ ਅੱਗੇ ਵੱਧਦੇ ਆ, ਕੁਝ ਜਿਹੜੀਆਂ ਪੰਜਾਬ ਦੀਆਂ ਇੱਕ ਦੋ ਖਬਰਾਂ ਹੋਰ ਜਿਹੜੀਆਂ ਅਪਡੇਟ ਨਵੀਂ ਆ ਰਹੀ ਹੈ, ਮੰਦਭਾਗੇ ਜਿਹੜੇ ਘਟਨਾਕ੍ਰਮ ਹੋ ਰਹੇ ਨੇ, ਲੋਹੀਆਂ ਖਾਸ ਦੇ ਵਿੱਚ ਜਿਹੜਾ ਭਾਣਾ ਵਾਪਰਿਆ, ਰਾਹ ਦੇ ਵਿੱਚ ਘੇਰ ਕੇ ਮਾਰਤਾ ਪੰਜਾਬ ਪੁਲਿਸ ਦਾ ESI, ਲਓ ਜੀ ਪੁਲਿਸ ਨਹੀਂ ਮਹਿਫੂਜ਼ ਤਾਂ ਆਮ ਲੋਕ ਕਿੱਥੋਂ ਜਿਹੜੇ ਨੇ ਮਹਿਫੂਜ਼ ਰਹਿਣਗੇ ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣ ਰਹੇ ਹੈ, ਤੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਜੀ ਦੇਖੋ, ਤੇ ਲਓ ਦੋਸਤੋ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ, ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੀ, ਰਜਿੰਦਰ ਜੀਰਾ ਜੀ ਵੀ ਸੁਣ ਰਹੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ, ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਚੰਗਾ ਹੋਇਆ ਜੀ ਵਿਸ਼ਵ ਗੁਰੂ ਫਿਨਲੈਂਡ ਦੇ ਹੀ ਆਏ ਸੀ, ਪਹਿਲਾਂ ਵੀ ਆ ਚੁੱਕੇ ਆ ਮਾਨ ਸਾਹਿਬ, ਵੈਸੇ ਤਾਂ ਇੱਕ ਦੋ ਵਾਰੀ ਖੇੜਾ ਮਾਰ ਗਏ ਨੇ। ਤੇ ਕਹਿੰਦੇ ਨੇ ਆਜ਼ਾਦੀ, ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਕਹਿੰਦੇ ਨੇ ਇਨ੍ਹਾਂ ਨੇ 158 ਨੰਬਰ ਦੇ ਉੱਤੇ ਲਿਆ ਦੇਣੀ ਸੀ ਕਹਿੰਦੇ ਸੀ। ਤੇ ਆਪਣੇ ਮਾਨ ਸਿੰਘ ਸੈਣੀ ਜੀ ਲਿਖਦੇ ਆ ਫਿਨਲੈਂਡ ਤੋਂ। ਤੇ ਲੋ ਦੋਸਤੋ ਗੱਲ ਕਰਦੇ ਆ, ਜੇ ਮੁਕੱਦਰ ਜੀ ਸੁਣ ਰਹੇ ਕਾਲ ਕਰ ਸਕਦੇ ਨੇ ਜੀ ਹੁਣ, ਤੇ ਤਦ ਤੱਕ ਮੈਂ ਇੱਕ ਖਬਰ ਨੂੰ ਲੈ ਲਵਾਂ। ਲੋਹੀਆ ਖਾਸ ਦੇ ਜਿਹੜਾ ਵਿੱਚ ਇਹ ਭਾਣਾ ਵਾਪਰਿਆ, ਲੋਹੀਆ ਖਾਸ ਦੇ ਪਿੰਡ ਮਹਿਰਾਜ ਵਾਲਾ ਰੋਡ ਆਪਣੇ ਜਾਣੀਆਂ ਚਾਲ ਬਾਈ ਜੀ ਜੁੜਦਾ ਇਸ ਇਲਾਕੇ ਦੇ ਵਿੱਚੋਂ। ਤੇ ASI ਪੂਰਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਗੱਟਾ ਮੰਡੀ ਕਾਸੂ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਤੇ ਸਨਸਨੀਖੇਜ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਕ ASI ਪੂਰਨ ਸਿੰਘ ਦੀ ਬੀਤੀ ਰਾਤ ਕਰੀਬ 10:30 ਵਜੇ ਸ਼ਾਹਕੋਟ ਤੋਂ ਡਿਊਟੀ ਕਰਕੇ ਮੋਟਰਸਾਈਕਲ ਦੇ ਉੱਤੇ ਵਾਪਸ ਆਪਣੇ ਪਿੰਡ ਜਿਹੜਾ ਸੀ ਉਹ ਆ ਰਹੇ ਸਨ। ਗੱਟਾ ਮੁੰਡੀ ਕਾਸੂ ਜਾ ਰਹੇ ਸੀ ਤੇ ਮਹਿਰਾਜ ਵਾਲਾ ਰੋਡ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਸਿਰ ਦੇ ਵਿੱਚ ਸੱਟ ਮਾਰਨ ਦੇ ਕਾਰਨ ਉਹ ਸਖ਼ਤ ਜ਼ਖਮੀ ਹੋਏ ਆ। ਇਸ ਦੇ ਦੌਰਾਨ ਜਿਹੜਾ ਪਿੱਛੋਂ ਆ ਰਹੇ ਰਾਹਗੀਰਾਂ ਦੇ ਵੱਲੋਂ ਹੀ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਡਿੱਗੇ ਪੂਰਨ ਸਿੰਘ ਦੇ ਕੋਲ ਖੜਨ ਤੇ ਪੂਰਨ ਸਿੰਘ ਨੇ ਆਪਣੇ ਮੋਬਾਈਲ ਦਾ ਲੋਕ ਖੋਲ ਕੇ ਉਸ ਨੂੰ ਆਪਣੇ ਘਰ ਦਾ ਨੰਬਰ ਦਿੱਤਾ ਤੇ ਰਾਹਗੀਰਾਂ ਦੇ ਵੱਲੋਂ ਹੀ ਪਰਿਵਾਰ ਨੂੰ ਇਸ ਵਾਰਦਾਤ ਦੇ ਬਾਰੇ ਦੱਸਿਆ ਗਿਆ, ਇਤਲਾਹ ਦਿੱਤੀ ਤੇ ਜਿਸ ਤੋਂ ਬਾਅਦ ASI ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਜਿਹੜੀ ਸੀ ਮੌਤ ਹੋ ਗਈ ਉੱਥੇ। ਹਾਲਾਤ ਦੇਖ ਲਓ ਕੀ ਨੇ ਜੀ, ਪੁਲਿਸ ਵਾਲੇ ਮਹਿਫੂਜ਼ ਨਹੀਂ ਹੈ, ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਆਪਾਂ, ਤੇ ਇਹ ਹਾਲਾਤ ਨੇ ਪੰਜਾਬ ਦੇ। ਦੂਸਰੇ ਪਾਸੇ 50 ਲੱਖ ਦਾ ਕੇਸ ਜਿਹੜਾ ਦਰਜ ਕੀਤਾ ਗਿਆ ਰਿਸ਼ਵਤਖੋਰੀ ਦੇ ਮਾਮਲੇ ਚ ਆਪਣਾ ਕੋਲਕਾਤਾ ਦੇ ਵਿੱਚ। ਇਹ ਜਨਾਬ ਸਨ ਜੀ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਦੇ ਜਿਹੜੇ ਸੀ ਆਫਿਸਰ ਤਾਇਨਾਤ ਇੱਕ ਕਰਨਲ ਖਿਲਾਫ਼ ਕਥਿਤ 50 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ਚ ਕੇਸ ਦਰਜ ਹੋਇਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਅੱਜ ਜਾਣਕਾਰੀ ਦਿੱਤੀ ਹੈ ਤੇ ਉਹਦੇ ਵਿੱਚ ਘਟੀਆ ਪੱਧਰ ਦੇ ਸੈਂਪਲ ਨਮੂਨਿਆਂ ਨੂੰ ਮਨਜ਼ੂਰੀ ਦੇ ਕੇ ਤੇ ਪੈਂਡਿੰਗ ਲਟਕਾ ਕੇ ਜਿਹੜਾ ਵਧਾ ਚੜਾ ਕੇ ਬਣਾਏ ਗਏ ਬਿੱਲਾਂ ਨੂੰ ਪਾਸ ਕਰਵਾਉਣ ਦੇ ਵਿੱਚ ਮਦਦ ਕਰਕੇ ਕਾਨਪੁਰ ਦੀ ਇੱਕ ਕੰਪਨੀ ਨੂੰ ਫਾਇਦਾ ਜਿਹੜਾ ਪਹੁੰਚਾਇਆ ਗਿਆ ਇਹਦੇ ਵਿੱਚ। ਕੇਂਦਰੀ ਜਾਂਚ ਬਿਊਰੋ CBI ਨੇ ਆਪਣੀ FIR ਦੇ ਵਿੱਚ ਕਿਹਾ ਕਿ ਕਰਨਲ ਨੇ ਰਿਸ਼ਵਤ ਦੇ ਬਾਕੀ ਰਹਿੰਦੇ ਪੈਸਿਆਂ ਦੇ ਉੱਤੇ ਭੁਗਤਾਨ ਦੇ ਲਈ ਉਦਯੋਗਪਤੀ ਦੇ ਨਾਲ ਸੰਪਰਕ ਕੀਤਾ ਜਿਸ ਦੇ ਉੱਤੇ ਕਾਰੋਬਾਰੀ ਨੇ ਨਕਦੀ ਦੀ ਤੰਗੀ ਦਾ ਜਿਹੜਾ ਹਵਾਲਾ ਦਿੱਤਾ ਤੇ ਇਹਦੇ ਉੱਤੇ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਜਿਹੜੇ ਮਾਮਲੇ ਦਰਜ ਹੋਏ ਆ। ਮੁਕੱਦਰ ਬਾਈ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਪੱਤਣ ਦੇ ਨਾ ਪੜੋ, ਪੱਤਣ ਚਨਾ ਸ਼ਨੀਵਾਰ ਤੇ ਐਤਵਾਰ ਵਾਲਾ ਹੁੰਦਾ
1: ਜੀ,
2: ਇਹ ਖਬਰਾਂ ਵਾਲਾ ਟਾਈਮ ਹੁੰਦਾ ਤੁਹਾਡਾ।
1: ਬਿਲਕੁਲ ਜੀ,
2: ਮੈਨੂੰ ਤਾਂ ਸੈਣੀ ਬਾਈ ਜੀ ਦੀ ਗੱਲ ਯਾਦ ਆਉਂਦੀ ਸੀ, ਮੈਂ ਗੱਲ ਮੈਂ ਉਹਦੇ ਤੇ ਕਰਨੀ ਸੀ। ਉਹ ਕਹਿੰਦੇ ਪਏ ਸੀ ਵੀ ਦੂਜੇ ਆਏ ਸੀ ਤੇ ਉਹ ਹੁਣ ਨਵੀਂ ਲਾਟਰੀ ਦੀ ਗੱਲ ਕਰਦੇ ਸੀ, ਸੱਚ ਮੈਂ ਤਾਂ ਭੁੱਲ ਗਿਆ ਸੀ ਗੱਲ।
1: ਲਾਟਰੀ ਨਿਕਲਦੀ ਆਵਾਜ਼ ਥੋੜੀ ਜਿਹੀ ਗੂੰਜ ਰਹੀ ਆ, ਦੇਖਿਓ ਮਾੜਾ ਜਿਹਾ ਚੈੱਕ ਕਰਿਓ, ਕਲੀਅਰ ਨਹੀਂ ਆ ਰਹੀ। ਦੱਸੋ ਨੈਟ ਹੀ ਹੋ ਗਿਆ ਇੱਧਰ ਉੱਧਰ ਜੀ। ਹਾਂਜੀ ਮੁਕੱਦਰ ਜੀ,
2: ਹਾਂਜੀ
1: ਕੰਟੀਨਿਊ ਪਲੀਜ਼।
2: ਠੀਕ ਆ ਆਵਾਜ਼ ਹੁਣ?
1: ਹਾਂਜੀ ਹੁਣ ਠੀਕ ਆ, ਅੱਗੇ ਨਾਲੋਂ ਵਧੀਆ ਜੀ। ਹਾਂਜੀ ਹੁਣ ਕਲੀਅਰ ਆਉਂਦੀ ਹੈ।
2: ਠੀਕ ਹੈ ਜੀ। ਉਹ ਨਹੀਂ ਮੈਂ ਤਾਂ ਸੈਣੀ ਬਾਈ ਜੀ ਦੀ ਲਾਟਰੀ ਵਾਲੀ ਗੱਲ ਸੁਣਦਾ ਪਿਆ ਸੀ, ਮੈਂ ਤਾਂ ਹੁਣ ਐ ਨਾ ਟਾਈਮ ਰਾਤ ਦਾ ਹੁੰਦਾ ਬੰਦਾ ਭੁੱਲ ਜਾਂਦਾ ਗੱਲ। ਮੈਂ ਤੁਹਾਡਾ ਦੋ ਵਾਰੀ ਫੋਨ ਤੁਹਾਡਾ ਗੱਲ ਕੱਟਿਆ ਤਾਂ ਹੀ ਮੈਂ ਯਾਦ ਕਰਦਿਆਂ ਕਰਦਿਆਂ ਮੈਂ ਕਹਿਣਾ ਕੀ ਸੀ
1: ਜੀ,
2: ਤੇ ਉਹ ਲਾਟਰੀ ਦੀ ਗੱਲ ਕਰਦੇ ਸੀ। ਮੈਂ ਵੀ ਕਈ ਵਾਰੀ ਬੰਦਾ ਲਾਟਰੀ ਕਈਆਂ ਦੀਆਂ ਮੈਂ ਦੇਖਿਆ ਨੇ, ਬਾਈਟ ਆਉਂਦੀਆਂ ਨੇ ਜਿਹਨਾਂ ਦੀ ਲਾਟਰੀ ਕਈ ਕਈ ਸਾਲਾਂ ਬਾਅਦ ਨਿਕਲਦੀ ਹੈ।
1: ਹਾਂਜੀ
2: ਉਹ ਅਸੀਂ ਵੀ ਲਾਟਰੀ ਆ ਹੁਣ ਸਾਡੇ ਆਲੇ ਜਨਤਾ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ 22 ਚ ਇਨਕਲਾਬ ਵਾਲੀ ਲਾਟਰੀ।
1: ਹਾਂਜੀ
2: ਤੇ ਚਲੋ ਨਹੀਂ ਨਿਕਲੀ, ਹੋ ਸਕਦਾ ਕਈ ਵਾਰੀ ਨਹੀਂ ਵੀ ਨਿਕਲਦੀ
1: ਜੀ।
2: ਤੇ ਆ ਹੁਣ ਉਹ ਹੈ ਤਾਂ ਉਹ ਕੇਜਰੀਵਾਲ ਹਰਾਂ ਦੇ ਵਿੱਚੋਂ ਹੀ ਨੇ, ਉਹਨਾਂ ਨੇ ਉਹ ਆਪਣਾ ਨਵਾਂ ਇਨਕਲਾਬ ਦੀ ਹੁਣ ਸ਼ੁਰੂਆਤ ਕੀਤੀ ਆ। ਉਹ ਪਤਾ ਨੀ ਕੀ ਭਾਰਤੀ ਕੋਕਰੋਚ ਪਾਰਟੀ ਐਵੇਂ ਦਾ ਕੋਈ ਨਾਂ ਰੱਖਿਆ ਉਹਨਾਂ ਨੇ
1: ਜੀ,
2: ਉਹਨਾਂ ਚ ਟੁੱਟ ਕੇ ਗਏ ਹੋਏ ਬੰਦੇ ਨੇ
1: ਜੀ।
2: ਤੇ ਮੈਂ ਵੀ ਇੱਕ ਚਾਂਸ ਇਹਨਾਂ ਨੂੰ ਵੀ ਦੇ ਦੋ
1: ਜੀ,
2: ਕੀ ਪਤਾ ਲੱਗਦਾ ਨਿਕਲ ਹੀ ਜਾਵੇ ਲਾਟਰੀ।
1: ਬਿਲਕੁਲ ਹੈ ਜੀ,
2: ਦੇਣਾ ਤਾਂ ਬਣਦਾ ਬਾਈ ਜੀ, ਹੁਣ ਐ ਇੱਕ ਵੀ ਲਾਟਰੀ ਪਾ ਕੇ ਆਪਾਂ ਹੁਣ ਹਾਰ ਕੇ ਬਹਿ ਜਾਈਏ ਤੇ ਜਰੂਰੀ ਤੇ ਨੀ ਵੀ ਕੈਲੋਰੀ ਨਿਕਲ ਜਾਂਦੀ ਆ, ਪਤਾ
1: 15-15 ਲੱਖ ਆਈ ਜਾਣ ਖਾਤਿਆਂ ਚ,
2: ਆਈ ਜਾਣ ਉਹ ਬਿਲਕੁਲ ਬਿਲਕੁਲ। ਉਹ ਮੈਂ ਅੱਜ ਸੁਣਦਾ ਪਿਆ ਸੀ, ਉਹ ਉਹੀ ਉਹ ਦਾਅਵੇ ਜਿਹੜੇ ਕੇਜਰੀਵਾਲ ਨੇ ਉਹੀ ਉਹ ਕਰਦੇ ਪਏ ਨੇ ਵੀ ਅਸੀਂ ਸੁਪਰੀਮ ਕੋਰਟ ਦੇ ਜੱਜ ਨੂੰ ਟੰਗ ਦਾਂਗੇ, ਅਸੀਂ ਐ ਕਰ ਦਾਂਗੇ, ਅਸੀਂ ਉਹ ਕਰ ਦਿਆਂਗੇ, ਹੈ
1: ਜੀ,
2: ਇਹ ਸਾਨੂੰ ਪਾਓ ਵੋਟਾਂ। ਹਾਂ
1: ਬਿਲਕੁਲ ਹੈ ਜੀ,
2: ਤੇ ਇਸ ਕਰਕੇ ਉਹ ਵੈਸੇ ਤਾਂ ਹੁਣ ਡਾਕਟਰ ਧਰਮਵੀਰ ਗਾਂਧੀ ਨੇ ਬੜਾ ਚਿਰ ਪਹਿਲਾਂ ਕਹਿਤਾ ਸੀ, ਕਹਿੰਦਾ ਵੀ ਇਨਕਲਾਬ ਦਾ ਗਰਭਪਾਤ ਹੋ ਗਿਆ, ਕਹਿੰਦਾ
1: ਜੀ
2: ਹੈ ਵੀ ਹੁਣ ਦੁਬਾਰਾ ਨਹੀਂ ਆਉਣਾ ਹੈਗਾ
1: ਜੀ।
2: ਤੇ ਮੈਂ ਤਾਂ ਉਸੇ ਗੱਲ ਤੇ ਮੈਨੂੰ ਧਿਆਨ ਆਉਂਦਾ ਪਿਆ ਸੀ ਸੈਣੀ ਬਾਈ ਜੀ, ਬਾਕੀ ਹੋਰ ਤਾਂ ਚਲੋ ਇਹ ਖਬਰਾਂ ਖੁਬਰਾਂ ਤਾਂ ਚੱਲਦੀਆਂ ਰਹਿਣੀਆਂ ਨੇ, ਕੀ ਹੁੰਦਾ ਕੀ ਨਹੀਂ
1: ਜੀ।
2: ਮੈਂ ਵੀ ਇੱਕ ਲਾਟਰੀ ਹੋਰ ਪਾਣੀ ਚਾਹੀਦੀ ਆਪਾਂ ਨੂੰ ਸਾਰੇ ਸੱਜਣਾਂ ਨੂੰ ਰਲ ਕੇ, ਪੁਰਾਣੀ ਪਾਣ ਨਾਲੋਂ ਨਵੀਂ ਪਾਈਏ ਇੱਕ ਵਾਰੀ ਹੋਰ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੀ ਪਤਾ ਲੱਗਦਾ ਆਈ ਜਾਵੇ ਇਨਕਲਾਬ,
1: ਭੁਲੇਖੇ ਨਿਕਲੇ ਜਾਣਗੇ ਸ਼ਾਇਦ ਇਹਨਾਂ ਦੇ ਵੀ ਜਿਹੜੇ ਹੈਗੇ।
2: ਹਾਂ ਜੀ, ਕੀ ਪਤਾ ਲੱਗਦਾ ਸਾਨੂੰ ਪੀਲੀ ਪੱਗ ਸੋਹਣੀ ਲੱਗਣ ਲੱਗ ਜੇ, ਉਹੀ ਗੱਲ ਹੈ ਕਿਤੇ ਸਾਡੀਆਂ ਅੱਖਾਂ ਚ ਪੈਂਦੀ ਹੈ
1: ਜੀ।
2: ਤੇ ਠੀਕ ਆ ਬਾਬੇ, ਬਸ ਮੈਂ ਤਾਂ ਇੰਨੀ ਕੋਈ ਗੱਲ ਕਰਨੀ ਸੀ।
1: ਨਹੀਂ ਨਹੀਂ, ਥੈਂਕ ਯੂ ਸ਼ੁਕਰੀਆ ਜੁੜੇ ਤੁਸੀਂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਮੁਕੱਦਰ ਭਾਈ ਜੀ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਤਦ ਤੱਕ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਤੇ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਛੱਡਦਾ ਹੈ ਕਿ ਆ ਜਿਹੜਾ ਆਨਲਾਈਨ ਜਿਹੜਾ ਮੈਡੀਕਲ ਸਿਸਟਮ ਹੈਗਾ ਇੰਡੀਆ ਦੇ ਵਿੱਚ, ਕਿਵੇਂ ਤੁਹਾਨੂੰ ਲੱਗਦਾ ਹੈ? ਵੈਸੇ ਤਾਂ ਇਹਦੇ ਉੱਤੇ ਇੱਕ ਅੱਜ ਕਹਿ ਲਓ ਨਵੀਂ ਖਬਰ ਹੈ, ਪਹਿਲਾਂ ਕਦੇ ਸੁਣਿਆ ਨੀਗਾ ਕਿ 27,000 ਮੈਡੀਕਲ ਸਟੋਰ ਜਿਹੜਾ ਬੰਦ ਰਹਿਣਗੇ, ਉਹ ਪਰਚੇਜ਼ ਵਾਲੇ ਜਿਹੜੇ ਆ ਜਾਂ ਸੇਲ ਪਰਚੇਜ਼ ਕਰਦੇ ਆ ਜਾਂ ਥੋਕ ਦੇ ਵਿੱਚ ਮਾਲ ਵੇਚਦੇ ਆ ਉਹਨਾਂ ਦੇ ਵਿੱਚ ਉਹ ਵੀ ਹੈ ਤੇ ਆਮ ਜਿਹੜੇ ਮੈਡੀਕਲ ਸਟੋਰ ਆ ਉਹ ਵੀ ਜਿਹੜੇ ਨੇ ਬੰਦ ਰਹਿਣੇ ਆ। ਪਰ ਇਹਨਾਂ ਦਾ ਮੁੱਦਾ ਹੈਗਾ ਕਿ ਜਿਹੜਾ ਪ੍ਰਾਈਜ਼ ਸਨ ਆਨਲਾਈਨ ਜਾਂ ਲੋਕ ਜਿਹੜੇ ਆਨਲਾਈਨ ਅੱਜ ਕੱਲ ਮੰਗਵਾਉਣ ਲੱਗ ਗਏ ਨੇ ਮੈਡੀਕਲ ਜਿਹੜੇ ਮੈਡੀਸਿਨ ਵੀ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਉਹਨਾਂ ਦੇ ਪ੍ਰਾਈਜ਼ ਜਿਹੜੇ ਨੇ ਉਹ ਬਹੁਤ ਮਤਲਬ ਕਿ ਹੈਗੇ ਨੇ। ਸ਼ਾਇਦ ਹੋ ਸਕਦਾ ਆਨਲਾਈਨ ਪ੍ਰਾਈਜ਼ਿੰਗ ਜਿਹੜੀ ਹੈ ਫਿਕਸ ਰੱਖਣੀ ਪੈਂਦੀ ਹੈ ਜਾਂ ਉਹਦੇ ਵਿੱਚ ਪੂਰਾ ਡਾਕੂਮੈਂਟ ਹੁੰਦਾ ਹੈ, ਹੁੰਦੀ ਹੋਏਗੀ ਸਾਰੀਆਂ ਚੀਜ਼ਾਂ ਦੀ ਜਵਾਬਦੇਹੀ ਹੁੰਦੀ ਹੋਏਗੀ ਸ਼ਾਇਦ ਕੰਪਨੀਆਂ ਦੀ, ਤਾਂ ਉਹ ਰਿਟੇਲ ਪ੍ਰਾਈਜ਼ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਤੇ ਪਤਾ ਨਹੀਂ ਹੁਣ ਜਿਹੜਾ ਆਪਣੇ ਲੋਕਲ ਜਿਹੜਾ ਹੈਗੀਆਂ ਚੀਜ਼ਾਂ ਨੇ ਜਿੱਦਾਂ ਮੈਡੀਕਲ ਸਟੋਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਜੋ ਆਪਣੇ ਮਨ ਦੇ ਭਾਅ ਦੇ ਨਾਲ ਹੀ ਜੋ ਉਹਨਾਂ ਨੂੰ ਲੱਗਦਾ ਹੈ ਕਿ ਉਹ ਪ੍ਰਾਈਜ਼ ਲਾਈ ਜਾਂਦੇ ਆ ਚੱਕੀ ਜਾਂਦੇ ਆ, ਮਤਲਬ ਕਿ ਕਿਵੇਂ ਆ ਤੁਹਾਨੂੰ ਕਿੱਦਾਂ ਲੱਗਦਾ ਕਿ ਇਹਨਾਂ ਨੇ ਹੜਤਾਲ ਕੀਤੀ ਹੈ ਕਿ ਭਾਈ ਉਹ ਜਿਹੜਾ ਪ੍ਰਾਈਜ਼ ਦੇ ਉੱਤੇ ਉਹ ਜਿਹੜੀਆਂ ਚੀਜ਼ਾਂ ਵੇਚਦੇ ਆ ਅਸੀਂ ਉਹਨਾਂ ਦਾ ਮਤਲਬ ਕਿ ਸਾਹਮਣਾ ਨਹੀਂ ਕਰ ਪਾ ਰਹੇ, ਉਹਦੇ ਨਾਲ ਜਿਹੜੀਆਂ ਨੇ ਮੈਡੀਕਲ ਸਟੋਰ ਜਿਹੜੇ ਨੇ ਉਹ ਜਿਹੜੇ ਨੇ ਘੱਟ ਦੇ ਵਿੱਚ ਜਾ ਰਹੇ ਨੇ ਜਾਂ ਸਾਡਾ ਜਿਹੜਾ ਕੰਮ ਕਾਜ ਆ ਉਹ ਬੰਦ ਹੋ ਰਿਹਾ, ਤੁਹਾਨੂੰ ਕਿਵੇਂ ਲੱਗਦਾ, ਕਿੱਦਾਂ ਲੱਗਦਾ ਕਿ ਜਿਹੜਾ ਹਰ ਜਗ੍ਹਾ ਹੀ ਮੈਡੀਕਲ ਸਟੋਰ ਨੇ ਜਿਹਦਾ ਨਸ਼ੇ ਦਾ ਕਾਰਨ ਵੀ ਕਹਿ ਸਕਦੇ, ਬਹੁਤ ਸਾਰੇ ਲੋਕ ਗੋਲੀਆਂ ਦਾ ਸੇਵਨ ਕਰਦੇ ਆ ਮੈਡੀਸਨ ਜਿਹੜਾ ਫਰੂਟੀ ਵਗੈਰਾ ਪਹਿਲਾਂ ਹੁੰਦੀ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਆਪਣੇ ਖੰਘ ਦੀਆਂ ਦਵਾਈਆਂ ਹੁੰਦੀਆਂ ਸੀ ਉਹੀ ਛੱਕੀ ਜਾਂਦੇ ਸੀ ਸਾਰਾ ਕੁਝ, ਅੱਜ ਵੀ ਸ਼ਾਇਦ ਚੱਲਦਾ ਹੋਏਗਾ। ਆਪਣਾ ਮੈਸੀ ਟਰੈਕਟਰ ਹੁੰਦਾ ਸੀ ਲਾਲ ਕੈਪਸੂਲ ਸੈਲ ਬੀਕਾ ਸੋਲ ਦਾ, ਜੇ ਪਤਾ ਨਹੀਂ ਕਿਹੜਾ ਹੁੰਦਾ ਸੀ ਉਹਨੂੰ ਕੀ ਕਹਿੰਦੇ, ਪ੍ਰੋਕਸੀ ਬਨ ਜਾਂ ਕੁਝ ਇੱਦਾਂ ਦੇ ਕੈਪਸੂਲ ਹੁੰਦੇ ਸੀ ਸ਼ਾਇਦ, ਤਾਂ ਉਹ ਇੱਕ ਨੀਲੇ ਰੰਗ ਦਾ ਹੁੰਦਾ ਸੀ ਇੱਕ ਲਾਲ ਰੰਗ ਦਾ, ਤੇ ਉਹ ਜਿਹੜਾ ਚਲੋ ਸਾਡੇ ਸੱਜਣਾ ਦੀ ਇੱਕ ਹੈਗੀ ਆ ਦੁਕਾਨ ਉੱਥੇ, ਤਾਂ ਉੱਥੇ ਜਦੋਂ ਬੈਠੇ ਹੋਣਾ ਤਾਂ ਕਈ ਆਉਂਦੇ ਹੁੰਦੇ ਸੀ ਭਾਈ ਆ ਦਈਓ ਇੱਕ ਪੱਤਾ ਫੋਰਡ ਟਰੈਕਟਰ ਦਾ, ਤੇ ਇੱਕ ਮੰਗਦਾ ਹੁੰਦਾ ਸੀਗਾ ਉਹ ਨੀਲੇ ਰੰਗ ਦਾ ਕੈਪਸੂਲ ਹੁੰਦਾ ਸੀ ਫੋਰਡ ਟਰੈਕਟਰ ਉਹਨੂੰ ਕਹਿੰਦੇ ਸੀ, ਤੇ ਦੂਸਰਾ ਹੁੰਦਾ ਸੀ ਲਾਲ ਰੰਗ ਦਾ ਉਹਨੂੰ ਮੈਸੀ ਟਰੈਕਟਰ ਕਹਿੰਦੇ, ਮੈਸੀ ਦੇ ਦਿਓ ਜੀ, ਇੱਦਾਂ ਕੋਡ ਵਰਡ ਰੱਖੇ ਹੁੰਦੇ ਸੀ ਇਹਨਾਂ ਨੇ। ਚਲੋ ਇਹ ਮੁੱਦੇ ਚੱਲਦੇ ਰਹਿੰਦੇ ਆ ਨਾਲ ਨਾਲ, ਤੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਆ, ਥੋੜਾ ਜਿਹਾ ਹਾਲਾਤ ਉਧਰ ਤੇ ਵੀ ਦੇਖਦੇ ਆ। ਯੂਰਪ ਨੂੰ ਵੀ ਚੇਤਾਵਨੀ ਦਿੱਤੀ ਹੈ ਰੂਸ ਨੇ ਕਿ ਭਾਈ ਜਿਹੜਾ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਤੁਹਾਡੇ ਨਾਲ ਵਪਾਰ ਕਰਾਂਗੇ, ਡਾਲਰ ਦੇ ਵਿੱਚ ਨਹੀਂ ਕਰਨਾ ਹੁਣ ਅਸੀਂ। ਬ੍ਰਿਕਸ ਦੀਆਂ ਬੈਠਕਾਂ ਹੋਈਆਂ ਨੇ ਤੇ ਉਹਦੇ ਵਿੱਚ ਕੁਝ ਨਾ ਕੁਝ ਨਵੇਂ ਫੈਸਲੇ ਲੈ ਕੇ ਲੱਗਦੇ ਆ। US ਦੇ ਨਿਆਂ ਵਿਭਾਗ ਦੇ ਵੱਲੋਂ ਅਡਾਨੀ ਦੇ ਖਿਲਾਫ ਕੇਸ ਪੱਕੇ ਤੌਰ ਦੇ ਉੱਤੇ ਬੰਦ ਕਰ ਦਿੱਤਾ। ਅਮਰੀਕਾ ਜਿਹੜਾ ਨਿਆਂ ਵਿਭਾਗ ਹੈ ਉਹਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ ਲਗਾਏ ਗਏ ਸਾਰੇ ਹੀ ਅਪਰਾਧਿਕ ਦੋਸ਼ਾਂ ਨੂੰ ਪੱਕੇ ਤੌਰ ਦੇ ਉੱਤੇ ਵਾਪਸ ਜਿਹੜਾ ਲੈ ਲਿਆ। ਇਸ ਫੈਸਲੇ ਦੇ ਨਾਲ ਨਿਊਯਾਰਕ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਜਿਹੜਾ ਬਹੁਤ ਚਰਚਿਤ ਸਿਕਿਉਰਿਟੀਜ਼ ਅਤੇ ਧੋਖਾਧੜੀ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ, ਕਿਉਂਕਿ ਭਾਈ ਲੈਣ ਦੇਣ ਹੋ ਗਿਆ, ਕਰੋੜਾਂ ਅਰਬਾਂ ਰੁਪਈਆ ਦੇ ਕੇ ਖਹਿੜਾ ਛੁਡਾਇਆ ਇਨ੍ਹਾਂ ਨੇ ਦੋਹਾਂ ਨੇ। ਅਮਰੀਕੀ ਵਕੀਲਾਂ ਨੇ ਅਦਾਲਤ ਦੇ ਵਿਚ ਦਸਤਾਵੇਜ਼ ਪੇਸ਼ ਕਰਕੇ ਸਪਸ਼ਟ ਕੀਤਾ ਕਿ ਉਹ ਹੁਣ ਇਨ੍ਹਾਂ ਦੋਸ਼ਾਂ ਦੀ ਪੈਰਵਾਈ ਕਰਨ ਦੇ ਸਮਰਥ ਨਹੀਂ ਨੇ। ਇਸੇ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਦੇ ਵਿਚ ਅਮਰੀਕਾ ਦੇ ਅੰਦਰ ਅਡਾਨੀ ਸਮੂਹ ਦੇ ਨਾਲ ਸੰਬੰਧਤ ਚੱਲ ਰਹੇ ਸਾਰੇ ਕਾਨੂੰਨੀ ਮਾਮਲੇ ਬੰਦ ਕੀਤੇ ਜਾ ਚੁੱਕੇ ਐ। ਅਮਰੀਕੀ ਸਰਕਾਰੀ ਵਕੀਲਾਂ ਨੇ ਪੂਰਬੀ ਨਿਊਯਾਰਕ ਦੀ ਜਿਹੜੀ ਹੈ ਅਦਾਲਤ ਦੇ ਵਿਚ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਾਂਚ ਦੇ ਅਧਿਕਾਰ ਤਹਿਤ ਇਹ ਫੈਸਲਾ ਲਿਆ ਕਿ ਉਹ ਇਨ੍ਹਾਂ ਅਪਰਾਧਿਕ ਦੋਸ਼ਾਂ ਦੇ ਉਤੇ ਹੁਣ ਸਮਾਂ ਬਰਬਾਦ ਨਹੀਂ ਕਰਨਗੇ। ਇਸ ਤੋਂ ਬਾਅਦ ਅਦਾਲਤ ਨੇ ਵੀ ਹੁਕਮ ਜਾਰੀ ਕਰਦਿਆਂ ਦੋਸ਼ਾਂ ਨੂੰ ਸਥਾਈ ਤੌਰ ਦੇ ਉਤੇ ਖਾਰਜ ਜਿਹੜਾ ਡਿਸਮਿਸ ਜਿਹੜਾ ਕਰ ਦਿੱਤਾ ਰਿਜੈਕਟ ਕਰ ਦਿੱਤਾ, ਜਿਸ ਦਾ ਮਤਲਬ ਹੈ ਕਿ ਇਸ ਮਾਮਲੇ ਨੂੰ ਭਵਿੱਖ ਦੇ ਵਿਚ ਦੁਬਾਰਾ ਨਹੀਂ ਖੋਲਿਆ ਜਾ ਸਕਦਾ, ਪੱਕੀ ਹੀ ਫਾਈਲ ਬੰਦ ਕਰਤੀ ਹੈ। ਅਮਰੀਕੀ ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ਦੇ ਵਿਚ ਆਇਆ, ਪਿਛਲੇ ਹਫ਼ਤੇ ਹੀ ਅਮਰੀਕੀ ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਸੌਰ ਊਰਜਾ ਪ੍ਰੋਜੈਕਟਾਂ ਦੇ ਨਾਲ ਸੰਬੰਧਿਤ ਨਿਵੇਸ਼ਕਾਂ ਦੇ ਖੁਲਾਸੇ ਦੇ ਮਾਮਲੇ ਦੇ ਵਿਚ ਸਿਵਲ ਦੋਸ਼ਾਂ ਦਾ ਨਿਪਟਾਰਾ ਜਿਹੜਾ ਕੀਤਾ ਸੀ ਅਤੇ ਜਿਸ ਦੇ ਵਿਚ ਬਿਨਾਂ ਕਿਸੇ ਗਲਤੀ ਨੂੰ ਸਵੀਕਾਰ ਜਾਂ ਅਸਵੀਕਾਰ ਕੀਤੇ ਗੌਤਮ ਅਡਾਨੀ ਨੇ $60 ਲੱਖ ਅਤੇ ਸਾਗਰ ਅਡਾਨੀ ਨੇ $120 ਲੱਖ ਦਾ ਭੁਗਤਾਨ ਕਰਨ ਦੇ ਉੱਤੇ ਜਿਹੜਾ ਸਹਿਮਤੀ ਜਤਾਈ ਸੀ। ਤੇ ਜੇ ਹਾਰਦੇ ਨੇ, ਜੇ ਦੋਸ਼ ਹੋ ਜਾਂਦੇ ਨੇ ਇਹਦੇ ਉੱਤੇ ਤਾਂ ਹੋਰ ਵੀ ਘਾਟੇ ਚ ਜਾਣਾ ਸੀ ਇਹਨਾਂ ਨੇ, ਸਾਰੀਆਂ ਫੀਸਾਂ ਦੇਣੀਆਂ ਪੈਣੀਆਂ ਸੀ ਦੋਹਾਂ ਵਕੀਲਾਂ ਦੀਆਂ, ਤੇ ਹੋਰ ਹਰਜਾਨੇ ਵੀ ਲੱਗਣੇ ਸੀ, ਰਿਕਾਰਡ ਵੀ ਖਰਾਬ ਹੋਣਾ ਸੀ, ਤੇ ਅਗਲੇ ਕਹਿੰਦਾ ਭਾਈ ਆਪਣਾ ਚੁੱਪ ਚੁਪੀ ਤੇ ਰਾਜ਼ੀਨਾਮਾ ਹੀ ਕਰੋ, ਉਹਦੇ ਵਿਚ ਹੀ ਭਲਾ ਹੈ, ਦੇਣਾ ਤਾਂ ਪੈਣਾ ਹੀ ਆ। ਤੇ ਸੱਠ ਲੱਖ ਹੁਣ ਇੱਕ ਨੇ ਦਿੱਤਾ ਸਾਗਰ ਅਡਾਨੀ ਨੇ, ਅਡਾਨੀ ਨੇ ਦਿੱਤਾ ਹੈ $60 ਲੱਖ ਤੇ ਸਾਗਰ ਅਡਾਨੀ ਨੇ ਦਿੱਤਾ $120 ਲੱਖ ਰੁਪਈਆ ਨਹੀਂ ਜੀ ਡਾਲਰਾਂ ਚ, $60 ਲੱਖ ਤੇ $120 ਲੱਖ ਦੋਵਾਂ ਨੇ ਦਿੱਤੇ ਆ, ਤਕਰੀਬਨ $180 ਲੱਖ ਦਿੱਤਾ ਤਾਂ ਫਿਰ ਖਹਿੜਾ ਛੱਡਿਆ ਜੀ। ਇਹ ਮਾਮਲਾ ਸਾਲ 2024 ਦੇ ਅੰਤ ਦੇ ਵਿਚ ਦਾਇਰ ਕੀਤੀ ਗਈ ਜਿਹੜੀ ਸੀ ਰਿਪੋਰਟ ਸੀ, ਤੇ ਜਿਸ ਦੇ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਡਾਨੀ ਸਮੂਹ ਨੇ ਭਾਰਤੀ ਅਧਿਕਾਰੀਆਂ ਦੇ ਨਾਲ ਜੁੜੇ ਕਥਿਤ $26.5 ਕਰੋੜ ਦੇ ਰਿਸ਼ਵਤ ਮਾਮਲੇ ਨੂੰ ਛੁਪਾ ਕੇ ਅਮਰੀਕੀ ਨਿਵੇਸ਼ਕਾਂ ਦੇ ਤੋਂ ਜਿਹੜਾ ਪੂੰਜੀ ਇਕੱਠੀ ਕੀਤੀ। ਪਰ ਮਾਮਲੇ ਦੇ ਉਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਕੇਸ ਉਸ ਸਮੇਂ ਅਡਾਨੀ ਦੇ ਪੱਖ ਦੇ ਵਿਚ ਚਲਾ ਗਿਆ ਜਦੋਂ ਜਾਂਚ ਦੇ ਦੌਰਾਨ ਅਮਰੀਕਾ ਦੇ ਨਾਲ ਕੋਈ ਸਿੱਧਾ ਸੰਬੰਧ ਅਤੇ ਦੋਸ਼ਾਂ ਨੂੰ ਸਾਬਤ ਕਰਨ ਦੇ ਲਈ ਕੋਈ ਠੋਸ ਜਿਹੜਾ ਆਧਾਰ ਨਹੀਂ ਮਿਲਿਆ। ਇਹ ਫੈਸਲਾ ਅਮਰੀਕੀ ਵਕੀਲਾਂ ਅਤੇ ਅਡਾਨੀ ਸਮੂਹ ਦੀ ਕਾਨੂੰਨੀ ਟੀਮ ਦੇ ਵਿਚਕਾਰ ਕਈ ਮਹੀਨਿਆਂ ਦੀ ਗੱਲਬਾਤ ਤੇ ਕਾਨੂੰਨੀ ਸਲਾਹਕਾਰਾਂ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਤੋਂ ਬਾਅਦ ਸਾਹਮਣੇ ਆਇਆ ਹੈ। ਦੂਸਰੇ ਪਾਸੇ ਭਾਰਤ ਤੇ ਕੋਈ ਭਰੋਸਾ ਕਰੀਏ ਕਹਿੰਦੇ ਨਾਰਵੇ ਦੀ ਜਿਹੜੀ ਪੱਤਰਕਾਰ ਨੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਸਵਾਲ ਜਿਹੜਾ ਪੁੱਛਿਆ ਤਾਂ ਵਿਦੇਸ਼ ਮੰਤਰਾਲੇ ਨੇ ਜਿਹੜਾ ਦਿੱਤਾ ਢੋਕਵਾਂ ਜਿਹੜਾ ਜਵਾਬ ਦਿੱਤਾ, ਪਰ ਜੋ ਉਹਨੇ ਸਵਾਲ ਪੁੱਛਿਆ ਸੀ ਉਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਵੇ ਦੀ ਜਿਹੜੀ ਯਾਤਰਾ ਦੇ ਦੌਰਾਨ ਓਸਲੋ ਕੈਪੀਟਲ ਦੇ ਵਿਚ ਇਕ ਪੱਤਰਕਾਰ ਵੱਲੋਂ ਭਾਰਤ ਦੇ ਵਿਚ ਪ੍ਰੈਸ ਦੀ ਜਿਹੜੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ ਦੇ ਜਵਾਬ ਦੇ ਵਿਚ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਤੁਰੰਤ ਉਸ ਪੱਤਰਕਾਰ ਨੂੰ ਲੋਕਤੰਤਰ ਦਾ ਪਾਠ ਜਿਹੜਾ ਪੜਾਇਆ ਤੇ ਕਿਹਾ ਕਿ ਸਾਡਾ ਸੰਵਿਧਾਨ ਲੋਕਾਂ ਦੇ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਬਾਅਦ ਦੇ ਵਿਚ ਬੋਲਣ ਦਾ ਕੀ ਫਾਇਦਾ, ਜਾਂ ਤਾਂ ਸਾਹਮਣੇ ਉਹ ਗੱਲਾਂ ਕਰਦੇ ਜਿਹੜੀਆਂ ਪੁੱਛਣਾ ਚਾਹੁੰਦੇ ਸੀ ਤੇ ਬਾਅਦ ਦੇ ਵਿਚ ਹੁਣ ਮੁੱਦਾ ਕੁਝ ਹੋਰ ਹੈ ਤੇ ਸੱਪ ਲੰਘ ਗਿਆ ਤੇ ਹੁਣ ਜੁੱਤੀਆਂ ਨਾਲ ਕੁੱਟੀ ਜਾਂਦੇ ਆ। ਤੇ ਦੂਸਰੇ ਪਾਸੇ ਜਿਹੜਾ ਇੱਥੇ ਜੋ ਪ੍ਰਦਰਸ਼ਨ ਦੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਦੇ ਵਿਚ ਜਿਹੜਾ ਖਾਲਿਸਤਾਨ ਦੇ ਝੰਡੇ ਲੈ ਕੇ ਉਥੇ ਨਾਅਰੇਬਾਜ਼ੀ ਵੀ ਹੋਈ, ਹੋਰ ਸਾਰਾ ਸਿਲਸਿਲਾ ਚੱਲਿਆ। ਸਮਾਂ ਕਿ ਮੈਨੂੰ ਤਾਂ ਲੱਗਦਾ ਸੀ ਕਿ ਇਨ੍ਹਾਂ ਮੁਲਕਾਂ ਦੇ ਵਿਚ ਇਸ ਤਰ੍ਹਾਂ ਦਾ ਕੁਝ ਨਹੀਂ ਗਾ ਏਡੇ ਵੱਡੇ ਪੱਧਰ ਦੇ ਉਤੇ, ਖਾਸ ਕਰ ਤੇ ਨਾਰਵੇ, ਸਵੀਡਨ, ਫਿਨਲੈਂਡ, ਡੈਨਮਾਰਕ ਇਨ੍ਹਾਂ ਮੁਲਕਾਂ ਦੇ ਵਿਚ ਬਹੁਤ ਇਹ ਚੀਜ਼ਾਂ ਨੂੰ ਲੋਕ ਇਗਨੋਰ ਹੀ ਕਰਦੇ ਆ। ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਹੋਰ ਮੁਲਕਾਂ ਦੇ ਵਿਚੋਂ ਆ ਕੇ ਵੀ ਲੋਕ ਜਿਹੜੇ ਉਥੇ ਫਿਰ ਇਕੱਠੇ ਹੁੰਦੇ ਆ, ਕਿਉਂਕਿ ਯੂਰਪ ਦੇ ਵਿਚ ਵੀਜ਼ਾ ਮਿਲ ਜਾਂਦਾ ਹੈ, ਜਰਮਨ ਦੇ ਵਿਚ ਬਹੁਤ ਵੱਡੇ ਪੱਧਰ ਦੇ ਸਮਰਥਕ ਜਿਹੜੇ ਹੈਗੇ ਇਨ੍ਹਾਂ ਚੀਜ਼ਾਂ ਦੇ, ਤਾਂ ਉਹ ਪਹੁੰਚ ਜਾਂਦੇ ਆ ਜਗ੍ਹਾਵਾਂ ਦੇ ਉਤੇ ਦਾ ਪ੍ਰਦਰਸ਼ਨ ਹੁੰਦੇ ਆ। ਬਾਕੀ ਪਤਾ ਨਹੀਂ ਉਥੇ ਲੋਕਲ ਲੋਕ ਦੱਸ ਸਕਦੇ ਆ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਥੇ ਹੈਗਾ ਆ ਆਮ ਜਨਤਾ ਦੇ ਵਿਚ ਜਾਂ ਗੁਰੂ ਘਰਾਂ ਦੇ ਵਿਚ। ਮੈਨੂੰ ਨਹੀਂ ਲੱਗਦਾ ਕਿ, ਕਿਉਂਕਿ ਇੱਥੇ ਲੋਕ ਜਿਹੜੇ ਨੇ ਥੋੜਾ ਜਿਹਾ ਵੱਖਰੀ ਵਿਚਾਰਧਾਰਾ ਰੱਖਦੇ ਆ। ਇਕ ਪੱਤਰਕਾਰ ਨੇ ਜਿਹੜਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਤੋਂ ਵਾਰ ਵਾਰ ਇਹ ਜਵਾਬ ਮੰਗਿਆ ਕਿ ਭਾਰਤ ਤੇ ਭਰੋਸਾ ਕਿਉਂ ਕੀਤਾ ਜਾਣਾ ਚਾਹੀਦੈ। ਇਸ ਦੇ ਚਲਦਿਆਂ ਵਿਦੇਸ਼ ਮੰਤਰਾਲੇ ਦੇ ਸਕੱਤਰ ਪੱਛਮ ਜਿਹੜਾ ਸੀਬੀ ਜਾਰਜ ਅਤੇ ਨਾਰਵੇ ਦੀ ਇਕ ਪੱਤਰਕਾਰ ਵਿਚਕਾਰ ਤਿੱਖੀ ਬਹਿਸ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ ਤੇ ਅਧਿਕਾਰਾਂ ਦੇ ਉਲੰਘਣ ਦੇ ਮਾਮਲੇ ਦੇ ਵਿਚ ਕਾਨੂੰਨ ਉਪਚਾਰ ਵੀ ਜਿਹੜਾ ਪ੍ਰਦਾਨ ਕਰਦਾ ਹੈ। ਭਾਰਤ ਦੇ ਲੋਕਤੰਤਰੀ ਮੁੱਲਾਂ ਦੇ ਉਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਦੇ ਸਮੇਂ ਤੋਂ ਹੀ ਔਰਤਾਂ ਦੇ ਲਈ ਬਰਾਬਰ ਵੋਟ ਅਧਿਕਾਰਾਂ ਨੂੰ ਯਕੀਨੀ ਕਹਿੰਦੇ ਬਣਾਇਆ। ਜਾਰਜ ਨੇ ਅੱਗੇ ਕਿਹਾ ਕਿ ਭਾਰਤ ਬਰਾਬਰਤਾ ਤੇ ਮਨੁੱਖੀ ਅਧਿਕਾਰਾਂ ਦੇ ਵਿਚ ਵਿਸ਼ਵਾਸ ਰੱਖਦਾ ਤੇ ਇਹ ਵੀ ਕਿਹਾ ਕਿ ਵੋਟ ਪਾਉਣ ਦੇ ਉਤੇ ਸਰਕਾਰਾਂ ਬਦਲਣ ਦਾ ਅਧਿਕਾਰ ਲੋਕਤੰਤਰੀ ਆਜ਼ਾਦੀ ਦੀ ਸਭ ਤੋਂ ਮਜ਼ਬੂਤ ਮਿਸਾਲ ਹੈ। ਸੀਬੀ ਜਾਰਜ ਨੇ ਕੀ ਕਿਹਾ ਅਸਲ ਦੇ ਵਿਚ? ਸੀ ਬੀ ਜਾਰਜ ਨੇ ਕਿਹਾ ਕਿ ਸਾਡਾ ਇਕ ਸੰਵਿਧਾਨ ਹੈ ਜੋ ਲੋਕਾਂ ਦੇ ਅਧਿਕਾਰਾਂ ਦੀ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੀਆਂ ਔਰਤਾਂ ਦੇ ਲਈ ਸਾਡੇ ਕੋਲ ਬਰਾਬਰ ਦੇ ਅਧਿਕਾਰ ਨੇ ਜੋ ਕਿ ਬਹੁਤ ਮਹੱਤਵਪੂਰਨ ਹੈ। 1947 ਦੇ ਵਿਚ ਅਸੀਂ ਆਪਣੀਆਂ ਔਰਤਾਂ ਨੂੰ ਵੋਟ ਪਾਉਣ ਦੀ ਆਜ਼ਾਦੀ ਦਿੱਤੀ, ਅਸੀਂ ਮਿਲ ਕੇ ਆਜ਼ਾਦੀ ਹਾਸਲ ਕੀਤੀ ਤੇ ਉਨ੍ਹਾਂ ਨੇ ਵੀ ਇਸ ਨੂੰ ਜਿਹੜਾ ਖੁਦ ਜਿੱਤਿਆ। ਉਹ ਅੱਗੇ ਕਹਿੰਦੇ ਨੇ ਕਿ ਮੈਂ ਕਈ ਅਜਿਹੇ ਦੇਸ਼ਾਂ ਦੇ ਬਾਰੇ ਜਾਣਦਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਭਾਰਤ ਦੇ ਵੱਲੋਂ ਇਹ ਆਜ਼ਾਦੀ ਦਿੱਤੇ ਜਾਣ ਦੇ ਕਈ ਦਹਾਕਿਆਂ ਬਾਅਦ ਮਿਲਿਆ। ਕਹਿੰਦਾ ਕਿ ਤੁਸੀਂ ਜਾਣਦੇ ਹੋ ਕਿ ਅਜਿਹਾ ਇਸ ਦੇ ਲਈ ਹੈ ਕਿਉਂਕਿ ਅਸੀਂ ਬਰਾਬਰਤਾ ਦੇ ਵਿਚ ਵਿਸ਼ਵਾਸ ਰੱਖਦੇ ਹਾਂ। ਕਿਆ ਬਾਤ ਹੈ ਜੀ! ਫਿਰ ਆਹ ਜਿਹੜਾ ਜੋ ਸਰਵੇਖਣ ਹੋ ਰਹੇ ਨੇ, ਜਨਗਣਨਾ ਹੋ ਰਹੀਆਂ ਨੇ, ਉਹਦੇ ਉੱਤੇ ਜਾਤ ਦਾ ਫਿਰ ਕਿਉਂ ਜਿਹੜਾ ਕੋਡ ਲਿਖਿਆ ਜਾ ਰਿਹਾ ਕਿ ਕਿਸ ਜਾਤ ਦਾ ਹੈ? ਭਾਈ, ਅਸੀਂ ਮਨੁੱਖੀ ਅਧਿਕਾਰਾਂ ਦੇ ਵਿਚ ਵਿਸ਼ਵਾਸ ਰੱਖਦੇ ਹਾਂ ਤੇ ਅਸੀਂ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵਧੀਆ ਮਿਸਾਲ ਕੀ ਹੈ ਇਹ ਦੱਸੋ ਸਾਨੂੰ। ਸਰਕਾਰ ਬਦਲਣ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਤੇ ਭਾਰਤ ਦੇ ਵਿਚ ਇਹੋ ਹੋ ਰਿਹਾ ਤੇ ਸਾਨੂੰ ਇਸ ਗੱਲ ਦੇ ਉੱਤੇ ਕਹਿੰਦੇ ਬਹੁਤ ਮਾਣ ਹੈ। ਸਵਾਲ ਦਾ ਜਵਾਬ ਦਿੰਦੇ ਹੋਏ ਜਾਰਜ ਨੇ ਵਾਰ ਵਾਰ ਬੇਨਤੀ ਕੀਤੀ ਕਿ ਜਦੋਂ ਉਹ ਜਵਾਬ ਦੇ ਰਹੇ ਹੋਣ ਤਾਂ ਉਨ੍ਹਾਂ ਨੂੰ ਵਿਚਾਲੇ ਨਾ ਟੋਕਿਆ ਜਾਵੇ ਤੇ ਕਿਹਾ ਕਿ ਮੈਨੂੰ ਸਵਾਲ ਦਾ ਜਵਾਬ ਦੇਣ ਦਿਓ, ਕਿਰਪਾ ਕਰਕੇ ਮੈਨੂੰ ਵਿਚਾਲੇ ਨਾ ਟੋਕੋ। ਤੁਸੀਂ ਇੱਕ ਸਵਾਲ ਪੁੱਛਿਆ, ਇਹ ਮੇਰੀ ਪ੍ਰੈਸ ਕਾਨਫਰੰਸ ਹੈ, ਤੁਸੀਂ ਪੁੱਛਿਆ ਕਿ ਕਿਸੇ ਦੇਸ਼ ਨੂੰ ਭਾਰਤ ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ, ਤਾਂ ਮੈਨੂੰ ਉਸਦਾ ਸਵਾਲ ਦਾ ਜਿਹੜਾ ਕਹਿੰਦੇ ਜਵਾਬ ਦੇਣ ਦਿਓ। ਭਾਰਤੀ ਮੀਡੀਆ ਦੇ ਬਾਰੇ ਕੀ ਕਿਹਾ ਉਹਨਾਂ? ਭਾਰਤ ਦੇ ਮੀਡੀਆ ਜਗਤ ਦੇ ਉੱਤੇ ਦਾਇਰੇ ਦੇ ਅਤੇ ਵਿਭਿੰਨਤਾ ਦਾ ਜਿਹੜਾ ਜ਼ਿਕਰ ਕਰਦੇ ਹੋਏ ਜਾਰਜ ਨੇ ਕਿਹਾ ਕਿ ਦੇਸ਼ ਦੇ ਵਿਚ ਇਕ ਜੀਵੰਤ ਅਤੇ ਬਹੁਤ ਸਰਗਰਮ ਪ੍ਰੈਸ ਇਕੋ ਸਿਸਟਮ ਹੈ ਜੋ ਕਈ ਭਾਸ਼ਾਵਾਂ ਦੇ ਵਿਚ ਕੰਮ ਕਰਦਾ ਹੈ। ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਦਾਇਰੇ ਅਤੇ ਵਿਭਿੰਨਤਾ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ ਤੇ ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇੱਥੇ ਕਿੰਨੀਆਂ ਕਹਾਣੀਆਂ ਚੱਲ ਰਹੀਆਂ ਹੁੰਦੀਆਂ ਨੇ, ਹਰ ਸ਼ਾਮ ਸਾਡੇ ਕੋਲ ਕਿੰਨੀਆਂ ਬ੍ਰੇਕਿੰਗ ਨਿਊਜ਼ ਆਉਂਦੀਆਂ ਨੇ। ਇਕੱਲੀ ਦਿੱਲੀ ਦੇ ਵਿਚ ਹੀ ਘੱਟੋ ਘੱਟ ਕਹਿੰਦੇ 200 ਟੀਵੀ ਚੈਨਲ ਨੇ, ਅੰਗਰੇਜ਼ੀ ਦੇ ਵਿਚ, ਹਿੰਦੀ ਦੇ ਵਿਚ, ਕਈ ਹੋਰ ਭਾਸ਼ਾਵਾਂ ਦੇ ਵਿਚ। ਲੋਕਾਂ ਨੂੰ ਭਾਰਤ ਦੇ ਦਾਇਰੇ ਦੀ ਕੋਈ ਸਮਝ ਨਹੀਂ ਹੈ, ਲੋਕਾਂ ਨੂੰ ਇਸ ਦੀ ਕੋਈ ਕਹਿੰਦੇ ਜਾਣਕਾਰੀ ਹੀ ਨਹੀਂ ਹੈ। ਕਿਆ ਬਾਤ ਹੈ ਜੀ! ਭਾਰਤ ਦੀ ਇਹ ਸ਼ਾਖ ਹੈ ਕਹਿੰਦੇ ਕਿ ਭਾਰਤ ਦੇ ਵੱਲੋਂ ਕਾਨੂੰਨੀ ਨਿਯਮਾਂ ਤੇ ਅੰਤਰਰਾਸ਼ਟਰੀ ਮਿਆਰਾਂ ਦੀ ਪਾਲਣਾ ਦੇ ਉੱਤੇ ਜ਼ੋਰ ਦਿੰਦੇ ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹੇ ਦੇਸ਼ ਹੈ ਜੋ ਕਾਨੂੰਨ ਦੇ ਰਾਜ ਦੇ ਵਿਚ ਵਿਸ਼ਵਾਸ ਰੱਖਦਾ ਹੈ ਤੇ ਅਸੀਂ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦੇ ਆਏ ਹਾਂ, ਚਾਹੇ ਉਹ ਕਿਤੇ ਵੀ ਹੋਣ, ਅਸੀਂ ਪੂਰੀ ਤਰ੍ਹਾਂ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਤੇ ਇਹ ਭਾਰਤ ਦੀ ਸ਼ਾਖ ਹੈ। ਦੁਨੀਆਂ ਨੂੰ ਭਾਰਤ ਤੇ ਭਰੋਸਾ ਕਿਉਂ ਜਿਹੜਾ ਕਹਿੰਦੇ ਕਰਨਾ ਚਾਹੀਦਾ ਹੈ, ਇਸ ਦੇ ਸਵਾਲ ਦੇ ਜਵਾਬ ਦੇ ਵਿਚ ਸੀ ਬੀ ਜਾਰਜ ਨੇ ਕੋਵਿਡ-19 ਮਹਾਮਾਰੀ ਵਰਗੀਆਂ ਗਲੋਬਲ ਚੁਣੌਤੀਆਂ ਦੇ ਦੌਰਾਨ ਦੇਸ਼ ਦੀ ਭੂਮਿਕਾ ਦਾ ਜਿਹੜਾ ਜ਼ਿਕਰ ਕੀਤਾ ਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਨੂੰ ਜਿਹੜਾ ਰੇਖਾਕਿਤ ਕੀਤਾ। ਜਾਰਜ ਨੇ ਜਿਹੜਾ ਗਣਿਤ, ਸੰਸਕ੍ਰਿਤੀ ਅਤੇ ਗਲੋਬਲ ਵਿਰਾਸਤ ਦੇ ਵਿਚ ਭਾਰਤ ਦੇ ਯੋਗਦਾਨ ਦਾ ਜਿਹੜਾ ਹਵਾਲਾ ਦਿੱਤਾ, ਭਾਈ ਉਹ ਤਾਂ ਪਿਛੋਕੜ ਚ ਜੋ ਹੈਗਾ ਹੈਗਾ ਇਤਿਹਾਸ, ਹਰ ਮੁਲਕ ਦਾ ਆਪਣਾ ਇਤਿਹਾਸ ਹੈ, ਪਰ ਜਿਹੜਾ ਤੁਸੀਂ ਰਾਜ ਭਾਗ ਕਰ ਰਹੇ ਹੋ ਉਹਦਾ ਸਵਾਲ ਦਾ ਜਵਾਬ ਪੁੱਛਦੇ ਆ, ਉਹ ਤਾਂ ਉਹ ਤੁਸੀਂ ਉਹਦਾ ਨਹੀਂ ਜਵਾਬ ਦਿੱਤਾ, ਉਹ ਪਿਛੋਕੜ ਦੇ ਵਿਚ ਇਤਿਹਾਸ ਪਰੋਲਣ ਲੱਗ ਜਾਂਦੇ ਆ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਤੁਹਾਨੂੰ ਦੁਨੀਆਂ ਦੇ ਵਿਚ ਹਰ ਜਗ੍ਹਾ ਭਾਰਤ ਦੇ ਨਾਲ ਜੁੜਿਆ ਨਜ਼ਰ ਆਵੇਗਾ ਤੇ ਤੁਹਾਡੇ ਫੋਨ ਦੇ ਉੱਤੇ ਜੋ ਅੰਕ ਜਿਹੜਾ ਨੰਬਰਸ ਹੈ ਦਿਖਾਈ ਦਿੰਦੇ ਨੇ ਉਹ ਭਾਰਤ ਦੀ ਹੀ ਦੇਣ ਕਹਿੰਦੇ ਨੇ। ਉਨ੍ਹਾਂ ਦੀ ਸ਼ੁਰੂਆਤ ਭਾਰਤ ਦੇ ਵਿਚ ਹੀ ਹੋਈ ਸੀ, ਸਿਫਰ ਜੀਰੋ ਦੀ ਸ਼ੁਰੂਆਤ ਭਾਰਤ ਦੇ ਵਿਚ ਹੋਈ, ਸ਼ਤਰੰਜ ਦੀ ਜਿਹੜੀ ਹੈ ਸ਼ੁਰੂਆਤ ਭਾਰਤ ਦੇ ਵਿਚ ਕਹਿੰਦੇ ਹੋਏ ਸੀ। ਇਸ ਦੇ ਲਈ ਸਾਨੂੰ ਆਪਣੀ ਇਸ ਸਭਿਅਤਾ ਦੇ ਉੱਤੇ ਮਾਣ ਹੈ। ਯੋਗਾ, ਜਿਸ ਦੀ ਅੱਜ ਪੂਰੀ ਦੁਨੀਆਂ ਕਹਿੰਦੇ ਤਾਰੀਫ਼ ਕਰਦੀ ਹੈ, ਉਸ ਦੀ ਸ਼ੁਰੂਆਤ ਵੀ ਕਹਿੰਦੇ ਭਾਰਤ ਦੇ ਵਿਚ ਹੋਈ ਸੀ ਤੇ ਭਾਰਤ ਦੇ ਕੋਲ ਮਹਾਂਕਾਵਿ ਤੇ ਕਿਤਾਬਾਂ ਕਹਿੰਦੇ ਸਨ। ਕਿਆ ਬਾਤ ਹੈ ਜੀ! ਦੂਸਰੇ ਪਾਸੇ US ਇਜ਼ਰਾਈਲ ਟੈਂਸ਼ਨ, ਟਰੰਪ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਸੰਘਰਸ਼ ਵਧਣ ਦਾ ਸੰਕੇਤ ਦਿੰਦੀਆਂ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਵਿਚ ਤਸਵੀਰਾਂ ਦੀ ਇਕ ਲੜੀ ਪੋਸਟ ਕੀਤੀ, ਜਿਸ ਦੇ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਪੱਛਮੀ ਏਸ਼ੀਆ ਸੰਘਰਸ਼ ਮੁੜ ਜਿਹੜਾ ਵਧਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ਦੇ ਉੱਤੇ ਬਿਆਨ ਦਿੱਤਾ ਬਿਨਾਂ ਕਿਸੇ ਕੈਪਸ਼ਨ, ਸਰਲੇਖ ਦੇ ਤਸਵੀਰਾਂ ਦੀ ਇਕ ਲੜੀ ਪੋਸਟ ਕਰ ਦਿੱਤੀ ਜੋ ਰੁਕੀ ਹੋਈ ਗੱਲਬਾਤ ਤੇ ਇਕ ਨਾਜ਼ੁਕ ਜੰਗਬੰਦੀ ਦੇ ਵਿਚਕਾਰ ਇਰਾਨ ਪ੍ਰਤੀ ਵਾਸ਼ਿੰਗਟਨ DC ਦੇ ਸਖ਼ਤ ਹੁੰਦੇ ਹੋਏ ਰੁੱਖ ਨੂੰ ਦਰਸਾਉਂਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਨੇ ਇਰਾਨੀ ਕਿਸ਼ਤੀਆਂ ਦੇ ਉੱਤੇ ਮਿਜ਼ਾਈਲ ਹਮਲਿਆਂ, ਬਾਰੀ ਪੁਲਾੜ ਦੀ ਜੰਗ ਅਤੇ ਇਰਾਨ ਦੇ ਉਪ ਅਮਰੀਕੀ ਝੰਡੇ ਦੀਆਂ AI ਜਨਰੇਟਿਡ ਜਿਹੜੀਆਂ ਨੇ ਤਸਵੀਰਾਂ ਪੋਸਟ ਕਰ ਦਿੱਤੀਆਂ। ਕੁਝ ਹੀ ਘੰਟਿਆਂ ਦੇ ਵਕਫੇ ਦੇ ਵਿਚ ਟਰੰਪ ਨੇ 20 ਤੋਂ ਵੱਧ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦੇ ਵਿਚੋਂ ਜ਼ਿਆਦਾਤਰ ਇਰਾਨ ਤੇ ਅਮਰੀਕੀ ਫੌਜੀ ਕਾਰਵਾਈ ਦੇ ਵਧਣ ਦੀ ਧਮਕੀ ਦੇ ਰਹੀਆਂ ਸਨ। ਅਮਰੀਕੀ ਆਗੂਆਂ ਵੱਲੋਂ ਪੋਸਟ ਕੀਤੀ ਗਈ ਇਕ ਤਸਵੀਰ ਦੇ ਵਿਚ ਇਰਾਨ ਦਾ ਨਕਸ਼ਾ ਦਿਖਾਇਆ ਗਿਆ ਸੀ ਤੇ ਜਿਸ ਦੇ ਉੱਤੇ ਇਕ ਅਮਰੀਕੀ ਝੰਡਾ ਲੱਗਿਆ ਹੋਇਆ ਸੀ, ਜਦੋਂ ਕਿ ਤੀਰ ਹਰ ਪਾਸੇ ਤੋਂ ਜਿਹੜਾ ਇਸਲਾਮੀ ਗਣਰਾਜ ਦੇ ਵੱਲ ਇਸ਼ਾਰਾ ਕਰ ਰਹੇ ਨੇ। ਉਨਾਂ ਨੇ ਇਕ ਵੀਡੀਓ ਵੀ ਪੋਸਟ ਕੀਤੀ ਜਿਸ ਦੇ ਵਿਚ ਇਕ ਅਮਰੀਕੀ ਜੰਗੀ ਜਹਾਜ਼ ਇਰਾਨੀ ਜਹਾਜ਼ ਨੂੰ ਨਿਸ਼ਾਨਾ ਬਣਾਉਂਦਾ ਦਿਖਾਇਆ ਗਿਆ ਜਿਸ ਦੇ ਇਕ ਪਾਸੇ ਉਨਾਂ ਦੀ ਆਪਣੀ ਇਕ ਕਲਿਪ ਹੈ ਤੇ 5 ਸੈਕਿੰਡ ਦੀ ਇਸ ਕਲਿਪ ਦੇ ਵਿਚ ਟਰੰਪ ਇਕ ਮੇਜ਼ ਦੇ ਉਤੇ ਹੱਥ ਮਾਰਦੇ ਹੋਏ ਇਸ ਤਰ੍ਹਾਂ ਨਾਟਕ ਕਰਦੇ ਦਿਖਾਈ ਦੇ ਰਹੇ ਨੇ ਜਿਵੇਂ ਉਹ ਕੰਪਿਊਟਰ ਦੇ ਉਤੇ ਟਾਈਪ ਕਰ ਰਹੇ ਹੋਣ ਤੇ ਕਹਿ ਰਹੇ ਹੋਣ ਵਾ ਵਾ ਵਾ ਫਾਇਰ ਬੂਮ। ਇਕ ਹੋਰ ਤਸਵੀਰ ਦੇ ਵਿਚ ਇਕ ਅਮਰੀਕੀ ਡਰੋਨ ਨੂੰ ਇਰਾਨੀ ਤੇਜ਼ ਕਿਸ਼ਤੀਆਂ ਫਾਸਟ ਬੋਟਸ ਦੇ ਉਤੇ ਹਮਲਾ ਕਰਦੇ ਹੋਏ ਦਿਖਾਇਆ ਗਿਆ ਜਿਸ ਦੇ ਨਾਲ ਕੈਪਸ਼ਨ ਸੀ ਉਹਦੇ ਉਤੇ ਲਿਖੀ ਬਾਏ ਬਾਏ ਫਾਸਟ ਬੋਟਸ। ਟਰੰਪ ਨੇ ਇਕ ਤਸਵੀਰ ਵੀ ਪੋਸਟ ਕੀਤੀ ਜਿਸ ਦੇ ਵਿਚ ਉਹ ਸਪੇਸ ਫੋਰਸ ਜਿਹੜੀ ਹੈ ਸਿਖਰ ਸਰਲੇਖ ਹੇਠ ਬਾਹਰੀ ਪੁਲਾੜ ਦੇ ਵਿਚ ਦਿਖਾਈ ਦੇ ਰਹੇ ਨੇ ਜੋ ਸੈਟੇਲਾਈਟਾਂ ਦੇ ਨਾਲ ਘਿਰੇ ਹੋਏ ਨੇ ਤੇ ਆਰਬਿਟ ਜਾਂ ਕਲਾਸ ਤੋਂ ਮਿਜ਼ਾਈਲ ਹਮਲਿਆਂ ਦੀ ਨਿਗਰਾਨੀ ਕਰ ਰਹੇ ਨੇ। ਇਹ ਤਾਜ਼ਾ ਆਨਲਾਈਨ ਹਮਲਾ ਜਿਹੜਾ ਬ੍ਰਿਟਿਸ਼ ਟਰੰਪ ਦੇ ਵੱਲੋਂ ਇਰਾਨ ਨੂੰ ਇਕ ਨਵੀਂ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਆਇਆ ਜਿਸ ਦੇ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਸ ਨੂੰ ਸ਼ਾਂਤੀ ਸਮਝੌਤੇ ਵੱਲ ਤੇਜ਼ੀ ਦੇ ਨਾਲ ਵਧਣਾ ਪਵੇਗਾ ਜਾਂ ਉਨ੍ਹਾਂ ਦਾ ਕੁਝ ਵੀ ਬਾਕੀ ਨਹੀਂ ਬਚੇਗਾ। ਦੂਸਰੇ ਪਾਸੇ ਟਰੰਪ ਤੇ ਨੇਤਨਯਾਹੂ ਦੇ ਕਹਿੰਦੇ ਨੇ ਕਿ ਜੇ ਕੋਈ ਉਨ੍ਹਾਂ ਨੂੰ ਖਤਮ ਕਰੇਗਾ ਮਿਲਣਗੇ $58 million। ਇਰਾਨ ਨੇ ਕਰਤਾ ਐਲਾਨ। ਪੱਛਮੀ ਏਸ਼ੀਆ ਦੇ ਵਿਚ ਜਾਰੀ ਭਿਆਨਕ ਤਣਾਅ ਦੇ ਵਿਚਕਾਰ ਇਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਵੱਡਾ ਕਦਮ ਚੁੱਕਣ ਦੀ ਤਿਆਰੀ ਦੇ ਵਿਚ ਹੈ। ਇਰਾਨ ਦੀ ਸੰਸਦ ਇਕ ਅਜਿਹਾ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਤਹਿਤ ਇਨ੍ਹਾਂ ਦੋਵਾਂ ਗਲੋਬਲ ਨੇਤਾਵਾਂ ਦੀ ਹੱਤਿਆ ਕਰਨ ਵਾਲੇ ਇਕ ਵੱਡੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਰਾਨ ਦੀ ਰਾਸ਼ਟਰੀ ਸੁਰੱਖਿਆ ਜਿਹੜੀ ਹੈ ਕਮੇਟੀ ਦੇ ਪ੍ਰਧਾਨ ਇਬਰਾਹਿਮ ਅਜ਼ੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਕਦਮ 28 ਫਰਵਰੀ ਨੂੰ ਜਿਹੜਾ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਕੀਤੇ ਗਏ ਉਨ੍ਹਾਂ ਹਮਲਿਆਂ ਦਾ ਬਦਲਾ ਲੈਣ ਦੇ ਲਈ ਚੁੱਕਿਆ ਗਿਆ ਜਿਨ੍ਹਾਂ ਦੇ ਵਿਚ ਇਰਾਨ ਦੇ ਸਰਵਉੱਚ ਨੇਤਾ ਅਲੀ ਖਮਨਈ ਦੀ ਮੌਤ ਹੋ ਗਈ ਸੀ ਤੇ ਅਜ਼ੀਜ਼ੀ ਅਨੁਸਾਰ ਸੰਸਦ ਮੈਂਬਰ ਇਸਲਾਮਿਕ ਗਣਰਾਜ ਦੀ ਫੌਜੀ ਅਤੇ ਸੁਰੱਖਿਆ ਬਲਾਂ ਦੇ ਦੁਆਰਾ ਪਰਸਪਰ ਕਾਰਵਾਈ ਨਾਮਕ ਇਕ ਬਿੱਲ ਤਿਆਰ ਕਰ ਰਹੇ ਨੇ ਜੋ ਟਰੰਪ ਦੀ ਹੱਤਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ 50 ਮਿਲੀਅਨ ਯੂਰੋ ਲਗਭਗ $58.23 million ਦੇ ਇਨਾਮ ਨੂੰ ਰਸਮੀ ਰੂਪ ਦੇਵੇਗਾ। ਬਿੱਲ ਦੇ ਵਿਚ ਸਿਰਫ ਟਰੰਪ ਅਤੇ ਨੇਤਨਯਾਹੂ ਹੀ ਨਹੀਂ ਸਗੋਂ ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬ੍ਰੈਡ ਕੁਪਰ ਨੂੰ ਵੀ ਜਿਹੜਾ ਹਮਲੇ ਦੇ ਲਈ ਜਿੰਮੇਵਾਰ ਮੰਨਦਿਆਂ ਹੋਏ ਨਿਸ਼ਾਨੇ ਦੇ ਉਤੇ ਲਿਆ ਗਿਆ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਉਪ ਪ੍ਰਧਾਨ ਮਹਿਮੂਦ ਨਵਾਬੀਅਨ ਨੇ ਨੇਤਨਯਾਹੂ ਨੂੰ ਬੱਚਿਆਂ ਦਾ ਕਾਤਲ ਦਸਦਿਆਂ ਹੋਇਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਦੇ ਵਿਚ ਇਰਾਨ ਦੇ ਵਿਰੁੱਧ ਕੋਈ ਫੌਜੀ ਕਾਰਵਾਈ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਸਿਰਫ ਅਮਰੀਕਾ ਇਜ਼ਰਾਈਲ ਨੂੰ ਹੀ ਨਹੀਂ ਸਗੋਂ ਉਨ੍ਹਾਂ ਦਾ ਸਾਥ ਦੇਣ ਵਾਲੇ ਅਰਬ ਦੇਸ਼ਾਂ ਨੂੰ ਵੀ ਭੁਗਤਣਾ ਪਏਗਾ। ਇਹ ਪਹਿਲੀ ਵਾਰੀ ਜਿਹੜਾ ਨਹੀਂ ਹੈ ਜਦੋਂ ਇਰਾਨ ਨੇ ਅਜਿਹੇ ਐਲਾਨ ਕੀਤੇ ਨੇ। ਇਸ ਤੋਂ ਪਹਿਲਾਂ ਵੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਲੱਡ ਕੋਵੇਨੈਟ ਨਾਮਕ ਮੁਹਿੰਮ ਰਾਹੀਂ ਜਿਹੜਾ ਸੀ $27 million ਇਕੱਠੇ ਕੀਤੇ ਗਏ ਸਨ। ਇਕ ਹੈਕਿੰਗ ਗਰੁੱਪ ਹੈਂਡਲਾ ਨੇ ਵੀ ਟਰੰਪ ਅਤੇ ਨੇਤਨਯਾਹੂ ਦੇ ਖਾਤਮੇ ਦੇ ਲਈ $50 million ਦੇਣ ਦੀ ਗੱਲ ਕਹੀ ਸੀ। ਦੂਜੇ ਪਾਸੇ ਡੋਨਲਡ ਟਰੰਪ ਨੇ ਵੀ ਸਖ਼ਤ ਰੁੱਖ ਅਖਤਿਆਰ ਕਰਦਿਆਂ ਇਸ ਸਾਲ ਦੇ ਸ਼ੁਰੂ ਦੇ ਵਿਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਰਾਨ ਨੇ ਉਸ ਖਿਲਾਫ਼ ਆਪਣੀਆਂ ਧਮਕੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਉਨ੍ਹਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਵੇਗਾ। ਇਸ ਤਣਾਅ ਦੇ ਵਿਚਕਾਰ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਸਵੀਕਾਰ ਜਿਹੜਾ ਕੀਤਾ ਕਿ ਹਾਲੀਆ ਹਮਲਿਆਂ ਦੇ ਵਿਚ ਦੇਸ਼ ਦੇ ਗੈਸ ਪਲਾਂਟਾਂ ਤੇ ਬਿਜਲੀ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ। ਦੂਸਰੇ ਪਾਸੇ ਰੂਸੀ ਤੇਲ ਜਿਹੜਾ ਤੇ ਟਰੰਪ ਨੇ ਹੋਰ ਰਾਹਤ ਦੇ ਦਿੱਤੀ ਹੈ, ਵੱਡੀ ਰਾਹਤ ਦਿੱਤੀ ਹੈ। ਹੁਣ ਕਹਿੰਦਾ ਬੋਗੈਂਬੋ ਖੁਸ਼ ਹੋਇਆ ਤੇ ਤੇਲ ਲੋ, ਮਹੀਨਾ ਛੋਟ ਵਧਾ ਦਿੱਤੀ ਹੈ ਹੋਰ ਇਕ ਮਹੀਨਾ। ਟਰੰਪ ਨੇ ਸਮੁੰਦਰ ਦੇ ਰਾਹੀਂ ਲਿਜਾ ਰਹੇ ਰੂਸੀ ਤੇਲ ਦੇ ਉਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ ਇਕ ਮਹੀਨੇ ਦੇ ਲਈ ਵਧਾ ਦਿੱਤਾ। ਇਕ ਅਧਿਕਾਰਤ ਬਿਆਨ ਦੇ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਅਮਰੀਕੀ ਖਜ਼ਾਨਾ ਵਿਭਾਗ ਨੇ ਸੋਮਵਾਰ ਕੱਲ੍ਹ ਬੀਤੇ ਚ ਇਕ ਆਦੇਸ਼ ਜਾਰੀ ਕਰਕੇ 17 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਸਮੁੰਦਰ ਦੇ ਵਿਚ ਫਸੇ ਰੂਸੀ ਤੇਲ ਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ 17 ਜੂਨ ਤੱਕ ਵਧਾ ਦਿੱਤਾ ਅਗਲੇ ਮਹੀਨੇ ਤੱਕ। ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਿਤ ਦਫ਼ਤਰ ਜਿਹੜੇ ਨੇ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਵਿਚ ਕਿਹਾ ਗਿਆ ਕਿ 18 ਮਈ 2026 ਤੋਂ ਪ੍ਰਭਾਵੀ ਜਨਰਲ ਲਾਇਸੈਂਸ ਨੰਬਰ 134B ਜੋ ਕਿ 17 ਅਪ੍ਰੈਲ 2026 ਨੂੰ ਜਾਰੀ ਕੀਤਾ ਗਿਆ ਸੀ ਤੇ 16 ਮਈ 2026 ਨੂੰ ਖਤਮ ਹੋ ਗਿਆ ਸੀ। ਇਸ ਜਨਰਲ ਲਾਇਸੈਂਸ ਨੰਬਰ 134C ਦੁਆਰਾ ਜਿਹੜਾ ਸੀ ਪੂਰੀ ਤਰ੍ਹਾਂ ਬਦਲਿਆ ਤੇ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਲਈ ਇਕ ਮਹੀਨੇ ਦੀ ਪਾਬੰਦੀਆਂ ਦੀ ਛੋਟ ਦਿੱਤੀ ਸੀ ਜੋ ਕਿ 5 ਮਾਰਚ ਤੋਂ ਲਾਗੂ ਸੀ। ਕੁਝ ਦਿਨਾਂ ਦੇ ਬਾਅਦ ਹੀ ਕਈ ਹੋਰ ਦੇਸ਼ਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਸਨ ਜੋ 11 ਅਪ੍ਰੈਲ ਨੂੰ ਖਤਮ ਹੋ ਗਈਆਂ ਸਨ। ਭਾਰਤ ਤੇ ਹੋਰ ਦੇਸ਼ਾਂ ਨੂੰ ਰੂਸੀ ਤੇਲ ਦੀ ਖਰੀਦ ਦੇ ਉੱਤੇ ਪਾਬੰਦੀਆਂ ਤੋਂ ਛੋਟ ਦੇਣ ਵਾਲਾ ਆਮ ਲਾਇਸੈਂਸ 17 ਅਪ੍ਰੈਲ ਨੂੰ 1 ਮਹੀਨੇ ਦੇ ਲਈ ਵਧਾ ਦਿੱਤਾ ਗਿਆ ਸੀ। ਸੋਮਵਾਰ ਨੂੰ ਅਮਰੀਕਾ ਦੁਆਰਾ ਜਾਰੀ ਕੀਤਾ ਗਿਆ ਨਵਾਂ ਬਿਆਨ ਆਮ ਲਾਇਸੈਂਸ ਈਰਾਨ, ਉੱਤਰੀ ਕੋਰੀਆ, ਕਿਊਬਾ ਜਾਂ ਯੁਕਰੇਨ ਦੇ ਕੁਝ ਹਿੱਸਿਆਂ ਦੇ ਵਿਚ ਸਥਿਤ ਕਿਸੇ ਵੀ ਵਿਅਕਤੀ, ਇਕਾਈ ਜਾਂ ਸਾਂਝੇ ਉਦਮ ਦੇ ਨਾਲ ਸੰਬੰਧਿਤ ਕਿਸੇ ਵੀ ਲੈਣ ਦੇਣ ਨੂੰ ਅਧਿਕਾਰਤ ਨਹੀਂ ਕਰਦਾ। ਪੱਛਮੀ ਏਸ਼ੀਆ ਟਕਰਾਅ ਦੇ ਨਾਲ ਸੰਬੰਧਿਤ ਹਾਲੀਆ ਘਟਨਾਵਾਂ ਨੇ ਊਰਜਾ ਬਾਜ਼ਾਰਾਂ ਦੇ ਵਿਚ ਨਿਰੰਤਰ ਅਸਥਿਰਤਾ ਜਿਹੜੀ ਪੈਦਾ ਕੀਤੀ ਹੋਈ ਹੈ। ਇਸ ਦੇ ਨਾਲ ਵਿਸ਼ਵ ਵਿਆਪੀ ਊਰਜਾ ਵੰਡ ਜਿਹੜੀ ਹੈ ਨੈਟਵਰਕਾਂ ਦੇ ਵਿਚ ਵਿਘਨ ਪੈਣ ਦਾ ਵਿਆਪਕ ਡਰ ਪੈਦਾ ਹੋਇਆ। ਅਜਿਹੀ ਸਥਿਤੀ ਦੇ ਵਿਚ ਰੂਸ ਤੇਲ ਦੇ ਉਤੇ ਅਮਰੀਕੀ ਛੋਟ ਨੂੰ ਵਧਾਉਣ ਦੇ ਵਿਚ ਇਨ੍ਹਾਂ ਚਿੰਤਾਵਾਂ ਨੂੰ ਘਟਾਉਣ ਅਤੇ ਊਰਜਾ ਸੁਰੱਖਿਅਤ ਦੇਸ਼ਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਵੱਲ ਇਕ ਮਹੱਤਵਪੂਰਨ ਕਦਮ ਦੇ ਵਜੋਂ ਦੇਖਿਆ ਜਾ ਰਿਹਾ। ਦੂਸਰੇ ਪਾਸੇ ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਜਿਹੜੀਆਂ ਸੋਚੀ ਪਾ ਦਿੱਤਾ। ਪੈਟਾਗਨ ਦੇ ਹਵਾਲੇ ਨਾਲ ਇਕ ਵੱਡਾ ਖੁਲਾਸਾ ਹੋਇਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਤੇ ਹਮਲੇ ਰੋਕਣ ਦਾ ਫੈਸਲਾ ਕਿਸੇ ਗੱਲਬਾਤ ਦੇ ਲਈ ਨਹੀਂ ਸਗੋਂ ਈਰਾਨ ਦੀ ਵਧਦੀ ਫੌਜੀ ਤਾਕਤ ਅਤੇ ਬਿਹਤਰ ਹਵਾਈ ਰੱਖਿਆ ਪ੍ਰਣਾਲੀ ਦੇ ਡਰ ਦੇ ਕਾਰਨ ਲਿਆ ਸੀ।

ਦਿੱਤੇ। ਇਰਾਨੀ ਕਮਾਂਡਰਾਂ ਨੇ ਰੂਸ ਅਤੇ ਚੀਨ ਦੀ ਨੇੜਲੀ ਮਦਦ ਦੇ ਨਾਲ ਅਮਰੀਕੀ ਲੜਾਕੂ ਜਹਾਜ਼ਾਂ ਤੇ ਬੰਬਾਰ ਜਿਹੜੇ ਨੇ ਜਹਾਜ਼ਾਂ ਤੇ ਉਡਾਨ ਪੈਟਰਨ ਜਿਹੜਾ ਹੈ ਉਡਣ ਦੇ ਪੈਟਰਨ ਜਿਹੜੇ ਨੇ ਉਹਦਾ ਬਰੀਕੀ ਦੇ ਨਾਲ ਅਧਿਐਨ ਕਰ ਲਿਆ। ਹਾਲ ਹੀ ਦੇ ਵਿਚ ਅਮਰੀਕਾ ਦੇ ਅਤਿ ਆਧੁਨਿਕ F-15E ਜਿਹੜਾ ਜਹਾਜ਼ ਹੈ ਉਹਨੂੰ ਡਿੱਗਣ ਅਤੇ ਇਕ F-35 ਦੇ ਉਤੇ ਹੋਈ ਜ਼ਮੀਨੀ ਗੋਲੀਬਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਹਵਾਈ ਰਣਨੀਤੀਆਂ ਹੁਣ ਇਰਾਨ ਦੇ ਲਈ ਅੰਦਾਜ਼ੇਯੋਗ ਹੋ ਚੁੱਕੀਆਂ ਨੇ ਤੇ ਅਮਰੀਕੀ ਫੌਜੀ ਅਧਿਕਾਰੀਆਂ ਦਾ ਕਹਿਣਾ ਕਿ ਇਰਾਨ ਨੇ ਕਿਸੇ ਵੀ ਸੰਭਾਵੀ ਹਮਲੇ ਦਾ ਸਾਹਮਣਾ ਕਰਨ ਜਿਹੜਾ ਲਈ ਆਪਣੀਆਂ ਜੰਗੀ ਤਕਨੀਕਾਂ ਦੇ ਵਿਚ ਵੱਡਾ ਬਦਲਾਅ ਕੀਤਾ ਹੈ। ਇਹ ਜੀ ਮੈਂ ਨਹੀਂ ਕਹਿੰਦਾ, ਇਹ ਗੱਲ ਕਹਿ ਰਿਹਾ ਪੈਟਾਗਨ ਹੀ, ਮਤਲਬ ਕਿ ਅਮਰੀਕਾ ਦਾ ਆਪਣੀ ਇਕ ਜਿਹੜੀ ਹੈ ਵੱਡੀ ਸੰਸਥਾ ਗੱਲ ਕਰ ਰਹੀ ਹੈ, ਟਰੰਪ ਦੇ ਜਿਹੜੇ ਖੁਲਾਸੇ ਕਰ ਰਹੀ ਹੈ। ਦੂਸਰੇ ਪਾਸੇ ਇਬੋਲਾ ਨੇ ਫਿਰ ਜਿਹੜਾ ਲੋਕਾਂ ਦਾ ਮਨ ਹੌਲਾ ਕੀਤਾ ਹੈ। ਇਬੋਲਾ ਨੇ ਵਧਾਈ ਹੈ ਟੈਂਸ਼ਨ। ਕਾਂਗੋ ਦੇ ਵਿਚ 131 ਲੋਕਾਂ ਦੀ ਮੌਤ ਦੇ ਮਗਰੋਂ WHO ਨੇ ਐਲਾਨੀ ਹੈ ਸਿਹਤ ਐਮਰਜੈਂਸੀ। ਪੂਰਬੀ ਕਾਂਗੋ ਦੇ ਵਿਚ ਇਬੋਲਾ ਦੇ ਪ੍ਰਕੋਪ ਨੇ ਭਿਆਨਕ ਰੂਪ ਧਾਰ ਲਿਆ ਤੇ ਜਿਸਦੇ ਕਾਰਨ ਹੁਣ ਤੱਕ ਘੱਟੋ ਘੱਟ 131 ਲੋਕਾਂ ਦੀ ਮੌਤ ਹੋ ਚੁੱਕੀ ਹੈ। 513 ਸ਼ੱਕੀ ਮਾਮਲੇ ਸਾਹਮਣੇ ਨੇ। ਕਾਂਗੋ ਦੇ ਜਨਤਕ ਸਿਹਤ ਮੰਤਰੀ ਸੈਮੂਅਲ ਰੋਜ਼ਰ ਕਾਬਾ ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪ੍ਰਭਾਵਿਤ ਇਲਾਕਿਆਂ ਦੇ ਵਿਚ ਜਾਂਚ ਜਾਰੀ ਹੈ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦੇ ਵਿਚੋਂ ਕਿੰਨੀਆਂ ਮੌਤਾਂ ਸਿੱਧੇ ਤੌਰ ਦੇ ਉਤੇ ਇਸ ਬਿਮਾਰੀ ਦੇ ਨਾਲ ਜਿਹੜਾ ਸੰਬੰਧ ਰੱਖਦੀਆਂ ਨੇ। ਅਮਰੀਕਾ ਨੇ ਕੈਨੇਡਾ ਨੂੰ ਝਟਕਾ ਦਿੱਤਾ ਹੈ। ਪੈਟਾਗਨ ਨੇ ਦਹਾਕਿਆਂ ਪੁਰਾਣੀ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਲਾ ਦਿੱਤੀ ਹੈ। ਅਮਰੀਕਾ ਨੇ ਕੈਨੇਡਾ ਦੇ ਨਾਲ ਆਪਣੇ ਰਣਨੀਤਿਕ ਸੰਬੰਧਾਂ ਦੇ ਵਿਚ ਫਿਰ ਵੱਡੀ ਕਟੌਤੀ ਕਰਦਿਆਂ ਦੂਜੇ ਸੰਸਾਰ ਜੰਗ ਦੇ ਸਮੇਂ ਤੋਂ ਚੱਲੇ ਆ ਰਹੇ ਸੰਯੁਕਤ ਰੱਖਿਆ ਬੋਰਡ ਦੇ ਵਿਚ ਆਪਣੀ ਭਾਗੀਦਾਰੀ ਅਸਥਾਈ ਤੌਰ ਦੇ ਉਤੇ ਮੁਅੱਤਲ ਕਰ ਦਿੱਤੀ। ਅਮਰੀਕੀ ਰੱਖਿਆ ਵਿਭਾਗ ਪੈਟਾਗਨ ਨੇ ਇਹ ਸਖ਼ਤ ਕਦਮ ਕੈਨੇਡਾ ਦੇ ਵੱਲੋਂ ਰੱਖਿਆ ਖਰਚਿਆਂ ਨੂੰ ਵਧਾਉਣ ਦੇ ਵਾਅਦਿਆਂ ਦੇ ਉਤੇ ਭਰੋਸੇਯੋਗ ਪ੍ਰਗਤੀ ਨਾ ਦਿਖਾਉਣ ਦੇ ਕਾਰਨ ਚੁੱਕਿਆ। ਵਾਅਦਿਆਂ ਤੇ ਹਕੀਕਤ ਦੇ ਵਿਚ ਪਾੜਾ ਦਸਿਆ। ਅਮਰੀਕੀ ਰੱਖਿਆ ਉਪ ਸਕੱਤਰ ਐਲਬ੍ਰਿਜ ਕੋਲਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉਤੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਮਰੀਕਾ ਹੁਣ ਵਾਅਦਿਆਂ ਤੇ ਹਕੀਕਤ ਵਿਚਕਾਰਲੇ ਪਾੜੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਸਾਂਝੀ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਵਚਨਾਂ ਦੇ ਉਤੇ ਖਰਾ ਉਤਰਨਾ ਚਾਹੀਦਾ ਹੈ ਤੇ ਕੈਨੇਡਾ ਸਮੇਤ ਕਈ ਜਿਹੜੇ ਨਾਟੋ ਦੇਸ਼ ਨੇ 2035 ਤੱਕ ਆਪਣੀ GDP ਜਿਹੜੀ ਹੈ ਉਹਦਾ 5% ਰੱਖਿਆ ਦੇ ਉਤੇ ਖਰਚਣ ਦਾ ਜਿਹੜਾ ਸੰਕਲਪ ਲਿਆ ਸੀ। ਜਾਣੀ ਕਿ ਜਿਹੜੀ ਕਿਸੇ ਵੀ ਮੁਲਕ ਦੀ GDP ਹੈ ਉਹਦੇ ਵਿਚੋਂ 5% ਸਿੱਧਾ ਤੇ ਸਿੱਧਾ ਨਾਟੋ ਨੂੰ ਦੇਣਾ ਪੈਣਾ ਭਾਈ, ਤੇ ਫਿਰ ਕਹਿੰਦੇ ਮਸਲੇ ਹੱਲ ਹੋ ਸਕਦੇ ਨੇ। ਤੇ ਸਪੇਨ ਆਪਣੀ ਜਿਹੜਾ ਅੜਿਆ ਹੋਇਆ ਕਹਿੰਦਾ ਨਹੀਂ ਭਾਈ ਅਸੀਂ ਤਾਂ 2.5 ਦੇਵਾਂਗੇ, 2.5 ਤੋਂ ਉੱਪਰ ਨਹੀਂ ਵੱਧਦੇ। ਉਹ ਅਜੇ ਵੀ ਅੜਿਆ ਹੋਇਆ। ਇਹ ਸੰਯੁਕਤ ਰੱਖਿਆ ਜਿਹੜਾ ਬੋਰਡ ਹੈ 1940 ਦੇ ਵਿਚ ਉੱਤਰੀ ਅਮਰੀਕਾ ਦੀ ਸਮੂਹਿਕ ਸੁਰੱਖਿਆ ਤੇ ਸਰਹੱਦੀ ਤਾਲਮੇਲ ਦੇ ਲਈ ਬਣਾਇਆ ਗਿਆ ਸੀ ਤੇ ਪੈਟਾਗਨ ਹੁਣ ਇਸ ਬੋਰਡ ਦੀ ਪ੍ਰਭਾਵਸ਼ੀਲਤਾ ਦੀ ਜਿਹੜੀ ਸਮੀਖਿਆ ਕਰੇਗਾ। ਮਾਹਰਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੰਬੇ ਸਮੇਂ ਤੋਂ ਇਸ ਗੱਲੋਂ ਨਾਰਾਜ਼ ਨੇ ਕਿ ਰੱਖਿਆ ਦਾ ਸਾਰਾ ਬੋਝ ਅਮਰੀਕਾ ਚੁੱਕ ਰਿਹਾ, ਜਦਕਿ ਕੈਨੇਡਾ ਵਰਗੇ ਸਹਿਯੋਗੀ ਦੇਸ਼ ਲੋੜੀਂਦਾ ਨਿਵੇਸ਼ ਨਹੀਂ ਕਰ ਰਹੇ ਨੇ। ਤੇ ਸਾਡੇ ਉਤੇ ਭਾਰ ਪਾਤਾ ਭਾਈ, ਉਹੀ ਚੀਜ਼ ਦਾ ਤੁਹਾਡਾ ਗੁਆਂਢੀ ਮੁਲਕ ਹੈ ਭਾਈ, ਉਹਦਾ ਨਹੀਂ ਤਾਂ ਹਰਜਾਨਾ ਤੁਸੀਂ ਸਾਡੇ ਤੇ ਪਾਈ ਜਾਂਦੇ ਹੋ। ਟਰੰਪ ਪ੍ਰਸ਼ਾਸਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਵੱਧਦੀ ਤਲਖੀ ਅਤੇ ਵਪਾਰਕ ਸਮਝੌਤਿਆਂ ਟੈਰਿਫਸ ਨੂੰ ਜਿਹੜਾ ਲੈ ਕੇ ਚੱਲ ਰਿਹਾ ਵਿਵਾਦ ਵੀ ਇਸੇ ਫੈਸਲੇ ਦੇ ਪਿੱਛੇ ਵੱਡਾ ਕਾਰਨ ਮੰਨਿਆ ਜਾ ਰਿਹਾ, ਜਿੱਥੇ ਅਮਰੀਕੀ ਸੰਸਦ ਮੈਂਬਰ ਡੌਨ ਬੇਕਨ ਵਰਗੇ ਆਗੂਆਂ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਗੁਆਂਢੀ ਦੇਸ਼ ਦੇ ਨਾਲ ਸੰਬੰਧਾਂ ਨੂੰ ਸ਼ਾਂਤ ਦਿਮਾਗ ਦੇ ਨਾਲ ਸੰਭਾਲਣ ਦੀ ਸਲਾਹ ਦਿੱਤੀ ਹੈ। ਉਥੇ ਹੀ ਪੈਟਾਗਨ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਕਹਿਣ ਦੇ ਲਈ ਕੁਝ ਨਹੀਂ ਬਾਕੀ ਹੈ। ਇਹ ਕਦਮ ਯੂਰਪ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਹੋਰ ਅੰਤਰਰਾਸ਼ਟਰੀ ਸਮਝੌਤਿਆਂ ਦੇ ਵਿਚ ਬਦਲਾਅ ਦੇ ਸੰਦਰਭ ਦੇ ਵਿਚ ਕਹਿੰਦੇ ਆ ਦੇਖਿਆ ਜਾ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਆ, ਰੂਸ ਦਾ ਸਖ਼ਤ ਫੈਸਲਾ ਹੋ ਗਿਆ। ਕਹਿੰਦੇ ਹੁਣ ਯੂਰਪ ਨੂੰ ਡਾਲਰ ਨਹੀਂ ਰੂਬਲ ਤੇ ਯੁਆਨ ਦੇ ਵਿਚ ਖਰੀਦਣਾ ਪਏਗਾ ਤੇਲ ਤੇ ਗੈਸ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੰਡੀਆ ਵੀ ਜਾ ਰਹੇ ਨੇ ਫੇਰੀ ਲਾਉਣ ਦੇ ਲਈ, ਤੇ ਵਿਸ਼ਵ ਅਰਥ ਵਿਵਸਥਾ ਜਿਹੜੀ ਹੈ ਊਰਜਾ ਬਾਜ਼ਾਰ ਦੇ ਵਿਚ ਇਕ ਵੱਡੀ ਹਲਚਲ ਪੈਦਾ ਕਰਦਿਆਂ ਅਹਿਮ ਐਲਾਨ ਕੀਤਾ ਹੈ। ਐਲਾਨ ਦੇ ਮੁਤਾਬਕ ਯੂਰਪੀ ਦੇਸ਼ਾਂ ਦੇ ਨਾਲ ਖਾਉਣ ਵਾਲੇ ਤੇਲ ਅਤੇ ਗੈਸ ਦੇ ਸਾਰੇ ਭਵਿੱਖੀ ਸੌਦੇ ਹੁਣ ਅਮਰੀਕੀ ਡਾਲਰ ਦੀ ਬਜਾਏ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿਚ ਹੀ ਕੀਤੇ ਜਾਣਗੇ। ਰੂਸ ਦਾ ਇਹ ਫੈਸਲਾ ਅੰਤਰਰਾਸ਼ਟਰੀ ਵਪਾਰ ਦੇ ਵਿਚ ਅਮਰੀਕੀ ਡਾਲਰ ਦੇ ਦਬਦਬੇ ਨੂੰ ਸਿੱਧੇ ਚੁਣੌਤੀ ਮੰਨਿਆ ਜਾ ਰਿਹੈ। ਰੂਸ ਨੇ ਅਧਿਕਾਰਤ ਤੌਰ ਦੇ ਉਤੇ ਐਲਾਨ ਕਰ ਦਿੱਤਾ ਕਿ ਯੂਰਪ ਦੇ ਨਾਲ ਤੇਲ ਅਤੇ ਗੈਸ ਦੇ ਸਾਰੇ ਅਗਲੇ ਸੌਦਿਆਂ ਦੀ ਕੀਮਤ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿਚ ਤੈਅ ਕੀਤੇ ਜਾਵੇਗੀ। ਇਸ ਰਣਨੀਤਿਕ ਬਦਲਾਅ ਨੂੰ ਸੀਨੋ ਰੂਸੀ ਊਰਜਾ ਮੁਦਰਾ ਜਿਹੜੀ ਹੈ ਦੇ ਰੂਪ ਦੇ ਵਿਚ ਦੇਖਿਆ ਜਾ ਰਿਹਾ, ਜੋ ਕਿ ਰੂਸ ਅਤੇ ਚੀਨ ਦੇ ਮਜ਼ਬੂਤ ਹੁੰਦੇ ਆਰਥਿਕ ਤੇ ਰਣਨੀਤਿਕ ਸੰਬੰਧਾਂ ਦਾ ਪ੍ਰਤੀਕ।

ਇਸ ਐਲਾਨ ਦੇ ਨਾਲ ਯੂਰਪੀ ਦੇਸ਼ਾਂ ਦੇ ਲਈ ਜਿਹੜਾ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਉਨ੍ਹਾਂ ਨੂੰ ਹੁਣ ਰੂਸ ਤੋਂ ਊਰਜਾ ਸਪਲਾਈ ਜਾਰੀ ਰੱਖਣ ਲਈ ਆਪਣੀ ਭੁਗਤਾਨ ਪ੍ਰਣਾਲੀ ਦੇ ਵਿਚ ਵੱਡਾ ਬਦਲਾਅ ਕਰਨਾ ਪਏਗਾ ਤੇ ਮਾਹਰਾਂ ਦੇ ਅਨੁਸਾਰ ਰੂਸ ਨੇ ਇਹ ਕਦਮ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਜਵਾਬ ਦੇ ਵਿਚ ਤੇ ਆਪਣੀ ਮੁਦਰਾ ਨੂੰ ਮਜ਼ਬੂਤ ਕਰਨ ਦੇ ਲਈ ਚੁੱਕ ਲਿਆ ਹੈ। ਆਖਰੀ ਖ਼ਬਰ ਹੈ ਭ੍ਰਿਸ਼ਟਾਚਾਰ ਦੀ। ਭ੍ਰਿਸ਼ਟਾਚਾਰ ਕੱਲਾ ਇੰਡੀਆ ਦੇ ਵਿਚ, ਰੂਸ ਦੇ ਵਿਚ ਜਾਂ ਯੂਰਪ ਦੇ ਵਿਚ ਜਾਂ ਅਮਰੀਕਾ ਦੇ ਵਿਚ ਇਹ ਨਹੀਂ, ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਸਾਬਕਾ ਪੀਐਮ ਫਸਿਆ ਹੈ ਸਪੇਨ ਦੇ ਜਾਪ ਤੇਰੋ ਏਅਰਲਾਈਨ ਨੂੰ ਸਰਕਾਰੀ ਮਦਦ ਦੇਣ ਦਾ ਜਿਹੜਾ ਇਲਜ਼ਾਮ ਲੱਗਿਆ। ਸਪੇਨ ਦੀ ਇਕ ਅਦਾਲਤ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੋਸ ਲੂਇਸ ਰੋਡਰੀਗਸ ਤਾਪਾਤੇਰੋ ਵਿਰੁੱਧ ਜਿਹੜਾ ਕਥਿਤ ਅਹੁਦੇ ਦੀ ਜਿਹੜੀ ਦੁਰਵਰਤੋਂ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਦੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਸਪੇਨ ਦੀ ਪਲੱਸ ਅਲਟਰਾ ਜਿਹੜੀ ਹੈ ਏਅਰਲਾਈਨ ਨੂੰ 2021 ਦੇ ਵਿਚ ਦਿੱਤੇ ਗਏ 53 ਮਿਲੀਅਨ ਯੂਰੋ ਲਗਭਗ 62 ਮਿਲੀਅਨ ਡਾਲਰ ਦੇ ਸਰਕਾਰੀ ਜਿਹੜਾ ਬੇਲ ਆਊਟ ਆਰਥਿਕ ਮਦਦ ਦੇ ਨਾਲ ਸੰਬੰਧਿਤ ਹੈ। ਮੈਡਰਿਡ ਦੀ ਨੈਸ਼ਨਲ ਕੋਰਟ ਦੇ ਵਿਚ ਇਸ ਗੱਲ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਵਿਡ-19 ਰਿਕਵਰੀ ਫੰਡਾਂ ਦੇ ਵਿਚੋਂ ਇਸ ਏਅਰਲਾਈਨ ਨੂੰ ਦਿੱਤੀ ਗਈ ਵੱਡੀ ਰਕਮ ਦੇ ਵਿਚ ਕੋਈ ਵਿੱਤੀ ਹੇਰਾਫੇਰੀ ਹੋਈ ਸੀ। ਅਦਾਲਤ ਨੇ ਜ਼ਾਪਾਤੇਰੋ ਨੂੰ 2 ਜੂਨ ਨੂੰ ਜੱਜ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਲਬ ਕੀਤਾ ਹੈ। ਇਸ ਮਾਮਲੇ ਦੇ ਸੰਬੰਧ ਦੇ ਵਿਚ ਪੁਲਿਸ ਦੇ ਵੱਲੋਂ ਜ਼ਾਪਾਤੇਰੋ ਦੇ ਦਫ਼ਤਰ ਦੀ ਤਲਾਸ਼ੀ ਵੀ ਲਈ ਗਈ। ਵੈਨਜ਼ੂਏਲਾ ਦੇ ਨਾਲ ਸੰਬੰਧਾਂ ਦੇ ਉੱਤੇ ਸਵਾਲ ਉੱਠੇ ਹੈ। ਪਲੱਸ ਅਲਟਰਾ ਇਕ ਸਪੇਨੀ ਏਅਰਲਾਈਨ ਹੈ ਪਰ ਇਸ ਦੇ ਵਿਚ ਵੈਨਜ਼ੂਏਲਾ ਦੇ ਨਿਵੇਸ਼ਕਾਂ ਦਾ ਪੈਸਾ ਲੱਗਿਆ ਹੋਇਆ। ਇਹ ਕੰਪਨੀ ਖਾਸ ਤੌਰ ਦੇ ਉੱਤੇ ਸਪੇਨ ਅਤੇ ਵੈਨਜ਼ੂਏਲਾ, ਪੇਰੂ ਅਤੇ ਇਕਵਾਡੋਰ ਵਿਚਕਾਰ ਉਡਾਨਾਂ ਚਲਾਉਂਦੀ ਹੈ। ਜ਼ਾਪਾਤੇਰੋ ਜੋ ਕਿ 2004 ਤੋਂ 2011 ਤੱਕ ਪ੍ਰਧਾਨ ਮੰਤਰੀ ਰਹੇ ਸਨ, ਉਨ੍ਹਾਂ ਦੇ ਜਿਹੜੇ ਨੇ ਵੈਨਜ਼ੂਏਲਾ ਦੀ ਮੌਜੂਦਾ ਸਰਕਾਰ ਦੇ ਨਾਲ ਨਜ਼ਦੀਕੀ ਸੰਬੰਧ ਮੰਨੇ ਜਾਂਦੇ ਨੇ। 65 ਸਾਲਾਂ ਸਾਬਕਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਾਰਚ ਦੇ ਵਿਚ ਕਈ ਜਿਹੜੇ ਨੇ ਇਕ ਸੁਣਵਾਈ ਦੇ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਇਸ ਏਅਰਲਾਈਨ ਤੋਂ ਕਦੇ ਵੀ ਕੋਈ ਕਮਿਸ਼ਨ ਨਹੀਂ ਲਿਆ। ਜ਼ਾਪਾਤੇਰੋ ਮੌਜੂਦਾ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਦੀ ਜਿਹੜੀ ਹੈ ਸੋਸ਼ਲਿਸਟ ਪਾਰਟੀ ਦੇ ਮੈਂਬਰ ਨੇ ਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਨੇ। ਸਾਚੇਜ ਦੀ ਜਿਹੜੀ ਪਾਰਟੀ ਹੈ ਪਹਿਲਾਂ ਹੀ ਪਿਛਲੇ 2 ਸਾਲਾਂ ਤੋਂ ਵੱਖ ਵੱਖ ਭ੍ਰਿਸ਼ਟਾਚਾਰ ਦੇ ਘੁਟਾਲਿਆਂ ਦੇ ਕਾਰਨ ਵਿਰੋਧੀਆਂ ਦੇ ਜਿਹੜਾ ਨਿਸ਼ਾਨੇ ਦੇ ਉੱਤੇ ਦੱਸੀ ਜਾ ਰਹੀ ਹੈ। ਲਓ ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ ਤੇ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਵਾਟ ਸਟੂਡੀਓ ਦਾ ਨੰਬਰ ਹੈ ਤੇ ਇੱਕ ਲਾਈਨ ਖੁੱਲੀ ਹੈ ਜੀ, ਕਾਲ ਕਰ ਸਕਦੇ ਹੋ +358 44 976 19 ਵਾਟ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਤੇ ਫਿਰ ਆਪਾਂ ਗੱਡੀ ਜਿਹੜੀ ਅੱਗੇ ਗੇਅਰ ਚ ਪਾਉਂਦੇ ਹਾਂ ਤੇ ਗੱਲਬਾਤ ਜਾਂਦੇ ਜਾਂਦੇ ਤੁਹਾਨੂੰ ਇੱਕ ਸੁਣਾਉਂਦੇ ਹਾਂ। ਕਿਹੜੀ ਸੁਣਾਈ ਹੈ ਜੀ? ਰੂਸ ਦੀ ਸੁਣਾਉਂਦੇ ਹਾਂ। ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਹਾਂ ਦਾ ਕੁਝ ਇਸ ਤਰ੍ਹਾਂ ਦਾ ਹੋਇਆ ਸੀ, ਦੁਖਦਾਈ ਅੰਤ ਹੋਇਆ ਸੀ ਤੇ ਇਨ੍ਹਾਂ ਦੇਖੋ ਜੀਵ ਜੰਤੂਆਂ ਨੂੰ ਵੀ ਜਿਹੜਾ ਉਨ੍ਹਾਂ ਨੂੰ ਵੀ ਸਿਖਲਾਈ ਦਿੱਤੀ ਜਾ ਸਕਦੀ ਹੈ ਮਨੁੱਖ ਜਿਹੜਾ ਆਪਣੀ ਚਾਹਤ ਦੇ ਲਈ ਇਨ੍ਹਾਂ ਨੂੰ ਵੀ ਜਿਹੜਾ ਕੁਝ ਵੀ ਇਨ੍ਹਾਂ ਤੋਂ ਕਰਾ ਸਕਦਾ ਹੈ। ਤੇ ਲਓ ਦੋਸਤੋ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ ਨਾਲ ਦੀ ਨਾਲ ਤੇ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਤਦ ਤੱਕ ਮੈਂ ਤੁਹਾਡੀ ਉਡੀਕ ਦੇ ਵਿਚ ਤੇ ਤੁਹਾਡੇ ਸੁਨੇਹੇ ਵੀ ਨਾਲ ਦੀ ਨਾਲ ਲੈ ਲਈਏ ਤੇ ਫਿਰ ਆਪਾਂ ਜਿਹੜੀ ਹੈ ਡੋਲਫਿਨ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ ਤੇ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। ਸੁਨੇਹਾ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਵਦੀਪ ਜੀ ਬਾਈ ਜੀ ਦਿੱਲੀ ਤੋਂ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਜਿਮੀ ਕਾਟਰ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਭੁਪਿੰਦਰ ਭਾਰਜ ਵੀਰ ਜੀ ਉਹ ਕਹਿੰਦੇ ਲੱਗੇ ਰਹੋ ਜੀ ਵੀਰ ਜੀ। ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੇ ਪਿਆਰਿਆਂ ਨੂੰ, ਕਹਿੰਦੇ ਨੇ ਸਮੂਹਿਕ ਰੂਪ ਦੇ ਵਿਚ ਸਤਿ ਸ਼੍ਰੀ ਅਕਾਲ ਹੈ। ਲਾਈਕ ਨੰਬਰ 3 ਜੀ। ਸਿਕੰਦਰ ਸਿੰਘ ਗੋਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ US ਤੋਂ। ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਇੰਡੀਆ ਤੋਂ ਸਾਡੇ ਮਦਰ। ਔਜਲਾ ਸਾਹਿਬ ਕਹਿੰਦੇ ਨੇ ਕਿ ਉਪ ਚੋਣਾਂ ਤੋਂ ਬਿਨਾਂ ਹਰ 5 ਸਾਲ ਦੇ ਵਿਚ 7 ਚੋਣਾਂ ਹੁੰਦੀਆਂ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਵੰਡ ਲਓ ਜੀ ਭਾਈ 5 ਸਾਲਾਂ ਨੂੰ। ਤੇ ਉਪ ਚੋਣਾਂ ਤੋਂ ਪਹਿਲਾਂ ਕਹਿੰਦੇ ਨੇ ਹਰ 5 ਸਾਲਾਂ ਦੇ ਵਿਚ, ਤੇ ਸਾਲ ਦੇ ਵਿਚ ਤਕਰੀਬਨ 1.5 ਕੁ ਚੋਣ ਹੋ ਹੀ ਜਾਂਦੀ ਹੈ ਇਸ ਹਿਸਾਬ ਦੇ ਨਾਲ। ਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ, ਤੇਜੀਆਂ ਨੂੰ ਜੀ ਭੈਣ ਜੀ ਸਵਾਗਤ ਹੈ। ਦਵਿੰਦਰ ਭਾਰਤ ਜੀ US ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜਦੇ ਨੇ ਜੀ US ਤੋਂ ਭਾਰਤ ਸਾਹਿਬ ਤੇ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ।
ਆਪਣੇ ਜਾਣੀਆਂ ਚੱਲ ਬਾਈ ਜੀ, ਕਿੰਨੇ ਦਿਨ ਹੋ ਗਏ ਦੇਖਿਆ ਨੀ ਉਹਨਾਂ ਦਾ ਸੁਨੇਹਾ ਨਾ ਜੁੜੇ ਨੇ, ਠੀਕ ਠਾਕ ਹੈ ਸਭ ਕੁਝ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ ਫਿਨਲੈਂਡ ਤੋਂ। ਤੇ ਓਜਲਾ ਸਾਹਿਬ ਕਹਿੰਦੇ ਇਨ੍ਹਾਂ ਦੇਸ਼ਾਂ ਦੇ ਵਿੱਚ ਲੋਕ ਕੰਮ ਕਰਦੇ ਨੇ ਤੇ ਭਾਰਤ ਦੇ ਵਿੱਚ ਚੋਣਾਂ ਵੇਲ ਕੱਢਣ ਦੇ ਲਈ ਕਹਿੰਦੇ ਕਰਾਈਆਂ ਜਾਂਦੀਆਂ ਨੇ ਜੀ, ਬਿਲਕੁਲ ਹੈ ਜੀ। ਤੇ ਮੇਲਾ ਕਹਿੰਦੇ ਲੱਗਿਆ ਹੀ ਰਵੇ, ਇਹ ਤਾਂ ਚਾਹੁੰਦੇ ਨੇ, ਬਿਲਕੁਲ ਹੈ ਜੀ। ਨਾਲੇ ਪਕੌੜੇ ਪਕੌੜੇ ਵੀ ਖਾਣੇ ਹੁੰਦੇ ਆ ਜੀ। ਤੇ ਅੱਗੇ ਲਿਖਦੇ ਨੇ ਆਪਣੇ ਮਾਨ ਸਿੰਘ ਸੈਣੀ ਬਾਈ ਜੀ ਫਿਨਲੈਂਡ ਤੋਂ, ਕਹਿੰਦੇ ਚੰਗਾ ਹੋਇਆ ਜੀ ਵਿਸ਼ਵ ਗੁਰੂ ਫਿਨਲੈਂਡ ਨਹੀਂ ਆਏ, ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਇਹਨਾਂ ਨੇ 158ਵੇਂ ਨੰਬਰ ਦੇ ਉੱਤੇ ਲਿਆ ਦੇਣੀ ਸੀ ਜੀ। ਕਹਿੰਦੇ ਰਜਿੰਦਰ ਜੀਰਾ ਬਾਈ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੇ ਕੁਰਸੀ ਸਭ ਦੀ ਮਹਿਬੂਬ ਹੈ ਕਹਿੰਦੇ ਮੁਕੱਦਰ ਬਾਈ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਆ, ਉਹ ਵੀ ਕਹਿੰਦੇ ਪਿਆਰਿਓ ਸਤਿ ਸ੍ਰੀ ਅਕਾਲ ਹੈ ਜੀ। ਜੀਆਂ ਨੂੰ ਜੀ ਤੁਹਾਡਾ ਵੀ ਸਵਾਗਤ ਹੈ ਮੁਕੱਦਰ ਜੀ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੈ ਹੋ ਜੈ ਹੋ। ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ। ਮੁਕੱਦਰ ਜੀ ਲਿਖਦੇ ਕਾਲੇ ਕੋਟ ਵਾਲਿਓ ਇੱਕ ਲਾਟਰੀ ਹੋਰ ਪਾਇਓ ਪਿਆਰਿਓ। ਜੀਰਾ ਜੀ ਕਹਿੰਦੇ ਆ ਕਿ ਮੁਕੱਦਰ ਜੀ ਇੱਕ ਵਾਰੀ ਤੁਹਾਡੇ ਕਹਿਣ ਦੇ ਉੱਤੇ ਲਾਟਰੀ ਜ਼ਰੂਰ ਪਾਵਾਂਗੇ ਜੀ ਆਪਾਂ। ਤੇ ਮੁਕੱਦਰ ਜੀ ਕਹਿੰਦੇ ਆ ਜੀ ਜੀਰਾ ਸਾਹਿਬ ਜੀ ਕਿਆ ਬਾਤ ਹੈ ਜੀ ਗ੍ਰੇਟ। ਔਜਲਾ ਸਾਹਿਬ ਕਹਿੰਦੇ ਖਾਲਸਾ ਵਹੀਰ ਵਾਲੇ। ਤੇ ਔਜਲਾ ਸਾਹਿਬ ਕਹਿੰਦੇ ਪੁੱਛੇ ਕੋਈ ਉਸਦਾ ਮੁੱਖ ਮੰਤਰੀ ਬਣਨਾ ਕਿਧਰੇ ਮੇਲ ਖਾਂਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਅਸੀਂ ਬੋਲੇ ਸੋ ਨਿਹਾਲ ਕਹਿ ਕੇ ਚੁੱਕ ਦਿੰਦੇ ਹਾਂ ਕੰਮ ਨੂੰ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕੌਣ ਪੁੱਛੇ ਪਿਆਰਿਓ, ਜਿਹੜਾ ਤੁਸੀਂ ਗਾਣਾ ਭੇਜਿਆ ਸੀ ਉਹ ਸਿਸਟਮ ਹੈ, ਜਿਹੜਾ ਸਿਸਟਮ ਦੇ ਵਿੱਚ ਨਹੀਂ ਉਲਝਿਆ ਉਹ ਠੀਕ ਹੈ, ਜਿਹੜਾ ਉਲਝ ਗਿਆ ਬਾਬਿਓ ਉਹਨੂੰ ਕਹਿੰਦੇ ਰੋਲ ਕੇ ਰੱਖ ਦਿੰਦੇ ਨੇ। ਔਜਲਾ ਸਾਹਿਬ ਕਹਿੰਦੇ ਲੋਕਤੰਤਰ ਦੇ ਵਿੱਚ ਤੰਤਰ ਵਰਤ ਕੇ ਲੋਕਾਂ ਦੇ ਜੰਤਰ ਫੇਰ ਦਿੰਦੇ ਨੇ। ਕਿਆ ਬਾਤ ਹੈ ਜੀ ਔਜਲਾ ਸਾਹਿਬ, ਬੜੀ ਡੂੰਘੀ ਗੱਲ ਕਰਦੇ ਆ, ਕਈ ਵਾਰੀ ਹਰ ਵਾਰੀ ਕਰਦੇ ਆ ਤਕਰੀਬਨ। ਤੇ ਲੋਕਤੰਤਰ ਦੇ ਵਿੱਚ ਤੰਤਰ ਵਰਤ ਕੇ ਲੋਕਾਂ ਦੇ ਜੰਤਰ ਫੇਰਦੇ ਨੇ ਫੇਰ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਜਿਹੜਾ ਉਲਝਿਆ ਹੋਇਆ ਬੰਦਾ ਉਸਨੂੰ ਸਮਝ ਨਹੀਂ ਆਉਂਦੀ ਨਿਆਂ ਕਿੱਥੋਂ ਲੈਣਾ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਕਿ ਗਾਊ ਦਾ ਦੁੱਧ ਪੀਣ ਦੇ ਨਾਲ ਸਿਹਤ ਤੇ ਦਿਮਾਗ ਵਧਦਾ ਤੇ ਮੂਤਰ ਪੀਣ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਤੇ ਸਰੀਰ ਤੇ ਗੋਹਾਂ ਮਲ ਕੇ ਰੇਡੀਏਸ਼ਨ ਨਾ ਅਸਰ ਨਹੀਂ ਕਰਦਾ ਤੇ ਡਾਕਟਰਾਂ ਦੀ ਲੋੜ ਹੀ ਨਹੀਂ ਪੈਂਦੀ ਕਹਿੰਦੇ ਜੀ। ਕਿਆ ਬਾਤ ਹੈ ਜੀ ਔਜਲਾ ਸਾਹਿਬ। ਤੇ ਆਪਣੇ ਮਾਨ ਸਿੰਘ ਜੀ ਕਹਿੰਦੇ ਨੇ ਕਿ ਸੈਣੀ ਸਾਹਿਬ ਮੋਦੀ ਬਾਈ ਜੀ ਤੇ ਉੱਪਰ ਦੀ ਲੰਘ ਜਾਂਦੀ ਅੰਗਰੇਜ਼ੀ, ਕਹਿੰਦੇ ਵੱਧ ਤੋਂ ਵੱਧ ਜੇ ਇਹ ਜਵਾਬ ਦਿੰਦਾ ਤਾਂ ਇਹਨਾਂ ਇਹਨੂੰ ਇੱਕੋ ਹੀ ਆਉਂਦਾ ਕਿ ਹਮ ਵਿਸ਼ਵ ਕੁਟੰਬ ਕੁੰਮ ਹੈ, ਕਟੰਬ ਕੁੰਮ ਮੈਂ ਵਿਸ਼ਵਾਸ ਰੱਖਦੇ ਹਾਂ ਬਾਈ ਔਰ ਬਹਿਣੋ ਬਸ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਅਸੀਂ ਮਾਤ ਭਾਸ਼ਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਕਹਿੰਦੇ ਜੀ। ਕਿਆ ਬਾਤ ਹੈ ਜੀ, ਅੱਜ ਤਾਂ ਕਮੈਂਟਾਂ ਦੇ ਵਿੱਚ ਵੀ ਅੱਤ ਹੋ ਰਹੀ ਹੈ ਜੀ। ਤੇ ਲਓ ਦੋਸਤੋ ਰੂਸ ਦੀ ਗੱਲ ਕਰਦੇ ਆ ਤੇ ਰੂਸ ਕਿੱਥੇ ਤੱਕ ਮਾਰ ਕਰਦਾ ਹੈ ਤੇ ਉਹਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਆਖਰੀ ਗੱਲਬਾਤ ਹੈ, ਬ੍ਰੇਕ ਨਹੀਂ ਲੈਂਦੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਬਾਈ ਜੀ, ਮਹੇਸ਼ ਜੀ, ਹਾਂਜੀ ਮਹੇਸ਼ ਜੀ ਤੋਂ ਯਾਦ ਆਇਆ ਜੀ, ਉਹਨਾਂ ਦਾ ਬਾਈ ਜੀ ਦਾ ਬਰਥਡੇ ਹੈ ਜੀ, ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਤੇ ਦੁਆਬਾ ਰੇਡ ਦੇ ਛੋਟੇ ਜਿਹੇ ਸਭ ਪਰਿਵਾਰ ਦੇ ਵੱਲੋਂ ਮਹੇਸ਼ ਬਾਈ ਜੀ ਨੂੰ ਸਪੋਰਟ ਵੀ ਕਰਦੇ ਆ ਸਾਨੂੰ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਜ਼ਿੰਦਗੀ ਜਿੰਦਾਬਾਦ ਤੇ ਮੁਹੱਬਤ ਜਿੰਦਾਬਾਦ, ਹੈਪੀ ਬਰਥਡੇ ਟੂ ਜੋ ਜੀ। ਤੇ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਆ ਫਿਰ ਹੁਣ। ਤੇ ਨਾਲ ਦੀ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਅਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ, ਭਾਨ ਸਿੰਘ ਗਰੇਵਾਲ ਜੀ ਦਾ ਸ਼ੁਕਰੀਆ ਧੰਨਵਾਦ ਹੈ ਜੀ। ਤੇ ਲਓ ਦੋਸਤੋ ਗੱਲ ਕਰਦੇ ਆ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ, ਕੁਝ ਇਸ ਤਰ੍ਹਾਂ ਦਾ ਹੋਇਆ ਸੀ ਦੁਖਦਾਈ ਅੰਤ। ਤੇ ਵੇਲਾਂ ਨੂੰ ਵੀ ਜਿਹੜਾ ਸਿਖਾ ਦਿੱਤਾ ਜਾਂਦਾ ਹੈ ਜੀ। ਜੋਨਾ ਫਿਸ਼ਰ ਅਤੇ ਉਕਸਾਨਾ ਕੁੰਦੀ ਰੇਕੋ ਲਿਖਦੇ ਨੇ BBC ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ ਕਰਦੇ ਹਾਂ ਗੱਲਬਾਤ ਇਸ ਜਾਸੂਸੀ ਵੇਲ ਦੀ। ਬੇਲੂਗਾ, ਇੱਕ ਬੇਲੂਗਾ ਵੇਲ ਨਾਰਵੇ ਦੇ ਤੱਟ ਦੇ ਉੱਤੇ ਪਟਾ ਪਾ ਕੇ ਕਿਵੇਂ ਪਹੁੰਚ ਗਈ, ਇਹ ਰਹੱਸ ਆਖਰਕਾਰ ਸੁਲਝ ਗਿਆ।
ਇਸ ਪਾਲਤੂ ਚਿੱਟੀ ਵੇਲ ਦਾ ਨਾਂ ਸਥਾਨਕ ਲੋਕਾਂ ਨੇ ਹਵਾਲਦੀ ਮੀਰ ਰੱਖ ਦਿੱਤਾ ਤੇ 5 ਸਾਲ ਪਹਿਲਾਂ 2019 ਦੇ ਵਿੱਚ ਜਦੋਂ ਇਸ ਨੂੰ ਤੱਟ ਦੇ ਉੱਤੇ ਦੇਖਿਆ ਗਿਆ ਸੀ ਤਾਂ ਇਸ ਦੀ ਬਹੁਤ ਚਰਚਾ ਜਿਹੜੀ ਹੋਈ ਸੀ। ਇਹ ਵੀ ਅਟਕਲਾਂ ਸਨ ਕਿ ਉਹ ਰੂਸੀ ਜਿਹੜੀ ਹੈ ਜਾਸੂਸ ਸੀ। ਹੁਣ ਇਸ ਨਸਲ ਦੇ ਇੱਕ ਮਾਹਰ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਇਹ ਵੇਲ ਫੌਜ ਦੇ ਨਾਲ ਜੁੜੀ ਹੋਈ ਸੀ ਤੇ ਆਰਕਟਿਕ ਦੇ ਵਿੱਚ ਜਿਹੜਾ ਸਮੁੰਦਰ ਦੇ ਵਿੱਚ ਇੱਕ ਨੇਵੀ ਬੇਸ ਤੋਂ ਜਿਹੜਾ ਭੱਜੀ ਹੋਈ ਹੈ। ਹਾਲਾਂਕਿ ਡਾਕਟਰ ਓਲਗਾ ਸ਼ਪਾਕ ਨੂੰ ਜਿਹੜਾ ਨਹੀਂ ਲੱਗਦਾ ਕਿ ਇਹ ਵੇਲ ਜਾਸੂਸ ਹੋਵੇਗੀ। ਉਹ ਮੰਨਦੀ ਹੈ ਕਿ ਇਸ ਬੇਲੂਗਾ ਵੇਲ ਨੂੰ ਨੇਵਲ ਬੇਸ ਦੀ ਜਿਹੜੀ ਰੱਖਿਆ ਦੇ ਲਈ ਸਿਖਲਾਈ ਦਿੱਤੀ ਜਾ ਰਹੀ ਸੀ। ਉਨ੍ਹਾਂ ਨੂੰ ਲੱਗਦਾ ਕਿ ਇਹ ਸ਼ਰਾਰਤੀ ਹੋਣ ਦੇ ਕਾਰਨ ਉਥੋਂ ਭੱਜ ਗਈ। ਰੂਸ ਨੇ ਨਾ ਕਦੇ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਫੌਜ ਜਿਹੜੀ ਹੈ ਬੇਲੂਗਾ ਵੇਲ ਨੂੰ ਸਿਖਲਾਈ ਦੇ ਰਹੀ ਸੀ। ਪਰ ਡਾਕਟਰ ਸ਼ਪਾਕ ਜਿਹੜੇ ਨੇ ਜਿਨ੍ਹਾਂ ਨੇ 1990 ਦੇ ਦਹਾਕੇ ਤੋਂ ਰੂਸ ਦੇ ਵਿੱਚ ਸਮੁੰਦਰੀ ਥਣਧਾਰੀ ਜਾਨਵਰਾਂ ਦੇ ਉੱਤੇ ਕੰਮ ਕੀਤਾ ਤੇ ਜੋ 2022 ਦੇ ਵਿੱਚ ਆਪਣੇ ਜੱਦੀ ਦੇਸ਼ ਯੂਕਰੇਨ ਪਰਤ ਆਏ ਨੇ, ਉਨ੍ਹਾਂ ਨੇ ਦੱਸਿਆ ਗੱਲਬਾਤ ਕਰਦੇ ਦੌਰਾਨ ਬੀਬੀਸੀ ਦੇ ਨਾਲ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਰੂਸ ਬੇਲੂਗਾ ਨੂੰ ਸਿਖਲਾਈ ਦਿੰਦਾ ਹੈ। ਡਾਕਟਰ ਸ਼ਪਾਕ ਦੇ ਦਾਅਵੇ ਸਾਬਕਾ ਰੂਸੀ ਸਹਿਕਰਮੀਆਂ ਅਤੇ ਦੋਸਤਾਂ ਦੇ ਨਾਲ ਗੱਲਬਾਤ ਅਤੇ ਉਹਦੇ ਉੱਤੇ ਆਧਾਰਿਤ ਨੇ। ਉਨ੍ਹਾਂ ਨੇ ਇਹ ਗੱਲ ਜਿਹੜੀ ਹੈ ਦੱਸੀ ਹੈ ਬੀਬੀਸੀ ਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਸੀਕਰੇਟਸ ਆਫ ਦੀ ਸਪਾਈ ਵੇਲ ਯਾਨੀ ਕਿ ਜਸੂਸੀ ਵੇਲ। ਇਹ ਦਸਤਾਵੇਜ਼ੀ ਹੁਣ ਜਿਹੜੀ ਹੈ ਬੀਬੀਸੀ ਆਈ ਪਲੇਅਰ ਦੇ ਉੱਤੇ ਜਿਹੜੀ ਉਪਲਬਧ ਵੀ ਹੈ। ਇਹ ਕਾਫੀ ਪੁਰਾਣੀ ਗੱਲ ਦੋਸਤੋ ਤੁਹਾਨੂੰ ਸੁਣਾ ਰਿਹਾ, ਕਾਫੀ ਲੰਮਾ ਸਮਾਂ ਮੇਰੇ ਕੋਲ ਪਈ ਸੀ, ਮੈਂ ਕਿਹਾ ਚਲੋ ਅੱਜ ਜ਼ਿਕਰ ਕਰਦੇ ਹਾਂ। ਵੇਲ ਨੇ ਪਟਾ ਪਾਇਆ ਹੋਇਆ ਸੀ। ਇਹ ਰਹੱਸਮਈ ਵੇਲ 5 ਸਾਲ ਪਹਿਲਾਂ ਉਸ ਸਮੇਂ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਇਹ ਉੱਤਰੀ ਨਾਰਵੇ ਦੇ ਤੱਟ ਦੇ ਉੱਤੇ ਮਛੇਰਿਆਂ ਤੱਕ ਪਹੁੰਚੀ ਸੀ। ਬੇੜੀ ਦੇ ਉੱਤੇ ਸਵਾਰ ਮਛੇਰੇ ਜੁਆਰ ਹੇਸਟਨ ਨੇ ਕਿਹਾ ਕਿ ਪਹਿਲਾਂ ਉਸਨੇ ਬੇੜੀ ਨੂੰ ਰਗੜਨਾ ਸ਼ੁਰੂ ਕੀਤਾ। ਮੈਂ ਸੁਣਿਆ ਸੀ ਕਿ ਜਿਹੜੇ ਜਾਨਵਰ ਮੁਸੀਬਤ ਦੇ ਵਿੱਚ ਹੁੰਦੇ ਨੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਇਨਸਾਨਾਂ ਦੀ ਮਦਦ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਭਾਈ ਦਿਮਾਗ ਹੁੰਦਾ ਹੈ, ਜਿੱਦਾਂ ਆਪਾਂ ਬੰਦੇ ਫੇਫੜੇ ਆ ਸਾਡੇ ਉਹ ਅਸੀਂ ਸਾਹ ਲੈਂਦੇ ਹਾਂ ਜਾਂ ਬੱਚਾ ਪੈਦਾ ਕਰਦੇ ਹਾਂ, ਇਹ ਵੀ ਇੱਦਾਂ ਹੀ ਆ, ਕਿਉਂਕਿ ਇਹ ਮੱਛੀਆਂ ਦੇ ਵਿੱਚ ਨਹੀਂ ਆਉਂਦੀਆਂ, ਇਹ ਵੇਲਸ ਨੇ। ਤੇ ਮੈਂ ਸੋਚ ਰਿਹਾ ਸੀ ਕਿ ਇਹ ਇੱਕ ਸਮਾਰਟ ਜਿਹੜੀ ਵੇਲ ਹੈ, ਅਜਿਹਾ ਬੇਹੱਦ ਘੱਟ ਦੇਖਣ ਨੂੰ ਮਿਲਦਾ ਹੈ, ਕਿਉਂਕਿ ਇਹ ਬੇਲੂਗਾ ਵੇਲ ਪਾਲਤੂ ਲੱਗ ਰਹੀ ਸੀ ਤੇ ਇਹ ਦੇਖਣ ਦੇ ਵਿੱਚ ਇੰਨੀ ਦੂਰ ਦਿਖਾਈ ਨਹੀਂ ਦਿੰਦੀਆਂ। ਇਸ ਵੇਲ ਨੇ ਇੱਕ ਪਟਾ ਵੀ ਪਾਇਆ ਹੋਇਆ ਸੀ ਜਿਸ ਦੇ ਵਿੱਚ ਕੈਮਰੇ ਦੇ ਲਈ ਇੱਕ ਮਾਊਟ ਜਿਹੜਾ ਸੀ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਇਸ ਪਟੇ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਸੀ ਉਪਕਰਨ ਸੇਂਟ ਪੀਟਰਸਬਰਗ, ਯਾਨੀ ਕਿ ਰੂਸ ਦਾ ਜਿਹੜਾ ਉਹ ਸ਼ਹਿਰ ਹੈ ਪੀਟਰਸਬਰਗ। ਮਛੇਰੇ ਹੈਸਟਨ ਨੇ ਬੇਲੂਗਾ ਦਾ ਪਟਾ ਜਿਹੜਾ ਹਟਾਉਣ ਦੇ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਇਹ ਵੇਲ ਜਿਹੜੀ ਸੀ ਨਜ਼ਦੀਕੀ ਬੰਦਰਗਾਹ ਹੈਮਰਫੈਸਟ ਤੱਕ ਜਿਹੜੀ ਤੈਰ ਕੇ ਪਹੁੰਚੀ ਤੇ ਕਈ ਮਹੀਨੇ ਜਿਹੜੀ ਉਥੇ ਹੀ ਰਹੀ। ਪਟੇ ਦੇ ਉੱਤੇ ਅਸਲ ਲਿਖਿਆ ਕੀ ਸੀ? ਖਾਣ ਦੇ ਲਈ ਜਿੰਦਾ ਮੱਛੀਆਂ ਫੜਨ ਤੋਂ ਅਸਮਰਥ ਇਸ ਬੇਲੂਗਾ ਵੇਲ ਨੇ ਇੱਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਵੱਲ ਜਿਹੜਾ ਖਿੱਚਣਾ ਸ਼ੁਰੂ ਕਰ ਦਿੱਤਾ। ਕਈ ਵਾਰ ਉਹ ਜਿਹੜੇ ਸੀ ਉਨ੍ਹਾਂ ਦੇ ਕੈਮਰਿਆਂ ਨੂੰ ਧੱਕਾ ਦੇ ਦਿੰਦੇ ਸੀ ਤੇ ਇੱਕ ਵਾਰ ਤਾਂ ਉਸਨੇ ਇੱਕ ਮੋਬਾਈਲ ਫੋਨ ਵਾਪਸ ਕਰ ਦਿੱਤਾ ਸੀ। ਨਾਰਵੇ ਉਰਕਾ ਸਰਵੇਖਣ ਦੀ ਜਿਹੜੀ ਹੈ ਈਵ ਜੁਆਰਡੀਅਨ ਕਹਿੰਦੀ ਹੈ ਕਿ ਬਹੁਤ ਸਪਸ਼ਟ ਸੀ ਕਿ ਇਸ ਖਾਸ ਬੇਲੂਗਾ ਨੂੰ ਹਰੇਕ ਅਜਿਹੀ ਚੀਜ਼ ਆਪਣੀ ਨੱਕ ਲਗਾਉਣ ਦੇ ਲਈ ਸਿਖਲਾਈ ਦਿੱਤੀ ਗਈ ਸੀ ਜੋ ਕਿ ਕਿਸੇ ਨਿਸ਼ਾਨੇ ਵਰਗੀ ਲੱਗਦੀ ਹੋਵੇ, ਕਿਉਂਕਿ ਹਰ ਵਾਰ ਇਹ ਵੇਲ ਅਜਿਹਾ ਹੀ ਕਰ ਰਹੀ ਸੀ। ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਬੇਲੂਗਾ ਜਿਹੜੀ ਹੈ ਕਿਸ ਤਰ੍ਹਾਂ ਦੇ ਕੇਂਦਰ ਤੋਂ ਇੱਥੇ ਜਿਹੜੀ ਪਹੁੰਚੀ ਹੈ, ਇਸ ਨੂੰ ਕੀ ਕਰਨ ਦੇ ਲਈ ਸਿਖਲਾਈ ਦਿੱਤੀ ਗਈ ਸੀ। ਇਸ ਵੇਲ ਦੀ ਕਹਾਣੀ ਸੁਰਖੀਆਂ ਖੱਟ ਰਹੀ ਸੀ, ਚਰਚਾ ਦਾ ਵਿਸ਼ਾ ਸੀ ਤੇ ਇਸ ਦੇ ਦੌਰਾਨ ਨਾਰਵੇ ਨੇ ਇਸ ਬੇਲੂਗਾ ਦੀ ਨਿਗਰਾਨੀ ਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ। ਇਸ ਦਾ ਨਾਂ ਹਵਾਲਦੀ ਮੀਰ ਰੱਖ ਦਿੱਤਾ ਗਿਆ। ਨਾਰਵੇ ਦੀ ਭਾਸ਼ਾ ਦੇ ਵਿੱਚ ਹਵਾਲ ਵੇਲ ਨੂੰ ਕਹਿੰਦੇ ਨੇ ਤੇ ਦਿਮੀਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਮ ਦੇ ਨਾਲ ਜਿਹੜਾ ਜੋੜਿਆ ਹੋਇਆ ਲਿਆ ਗਿਆ ਸੀ ਉਥੋਂ। ਦੂਸਰੇ ਪਾਸੇ ਕੀ ਕਹਿੰਦੀ ਹੈ ਮਰਹਾ? ਡਾਕਟਰ ਸ਼ਪਾਕ ਸੁਰੱਖਿਆ ਕਾਰਨਾਂ ਦੇ ਕਰਕੇ ਰੂਸ ਦੇ ਵਿੱਚ ਮੌਜੂਦ ਆਪਣੇ ਸੂਤਰਾਂ ਦਾ ਨਾਮ ਨਹੀਂ ਦੱਸਦੇ ਹੈ, ਪਰ ਉਹ ਦਾਅਵਾ ਕਰਦੇ ਨੇ ਕਿ ਜਦੋਂ ਇਹ ਬੇਲੂਗਾ ਨਾਰਵੇ ਦੇ ਵਿੱਚ ਨਜ਼ਰ ਆਈ ਸੀ ਤਾਂ ਉਦੋਂ ਰੂਸ ਦੇ ਵਿੱਚ ਸਮੁੰਦਰੀ ਥਣਧਾਰੀਆਂ ਤੇ ਕੰਮ ਕਰਨ ਵਾਲੇ ਸਮੂਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਆਪਣੀ ਬੇਲੂਗਾ ਹੈ।
ਉਹ ਆਖਦੀ ਹੈ ਕਿ ਪਸ਼ੂ ਡਾਕਟਰਾਂ ਤੇ ਟ੍ਰੇਨਰਾਂ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੋ ਬੇਲੂਗਾ ਲਾਪਤਾ ਹੋਈ ਹੈ ਉਸ ਦਾ ਨਾਮ ਇੰਦਰੂਹਾ ਹੈ। ਡਾਕਟਰ ਸ਼ਪਾਕ ਦੇ ਅਨੁਸਾਰ ਇੰਦਰੂਹਾ ਜਿਹੜਾ ਹਵਾਲ ਦੀ ਮੀਰ ਨੂੰ ਸਭ ਤੋਂ ਪਹਿਲੀ ਵਾਰ ਸਾਲ 2013 ਦੇ ਵਿਚ ਫੜਿਆ ਗਿਆ ਸੀ। ਇਹ ਰੂਸ ਦੇ ਦੂਰ ਦੁਰਾਡੇ ਪੂਰਬੀ ਖੇਤਰ ਦੇ ਵਿਚ ਜਿਹੜਾ ਸੀ ਅਖੋਤਸਕ ਸਾਗਰ ਤੋਂ ਜਿਹੜਾ ਫੜਿਆ ਸੀ ਇਹਨੂੰ ਫੜਿਆ ਗਿਆ ਸੀ। ਇਕ ਸਾਲ ਦੇ ਬਾਅਦ ਇਸ ਨੂੰ ਸੇਂਟ ਪੀਟਰਸਬਰਗ ਦੇ ਵਿਚ ਇਕ ਡੋਲ ਫਿਨਰੀਅਮ ਦੀ ਮਲਕੀਅਤ ਵਾਲੇ ਇਕ ਕੇਂਦਰ ਤੋਂ ਰੂਸੀ ਆਰਕਟਿਕ ਦੇ ਵਿਚ ਇਕ ਫੌਜੀ ਪ੍ਰੋਗਰਾਮ ਦੇ ਲਈ ਭੇਜ ਦਿੱਤਾ ਗਿਆ ਸੀ ਜਿੱਥੇ ਇਸ ਬੈਲੂਗਾ ਦੇ ਟ੍ਰੇਨਰ ਅਤੇ ਡਾਕਟਰ ਸੰਪਰਕ ਦੇ ਵਿਚ ਰਹੇ। ਡਾਕਟਰ ਸ਼ਪਾਕ ਜਿਹੜੇ ਕਹਿੰਦੀ ਹੈ ਕਿ ਮੈਨੂੰ ਲੱਗਦਾ ਕਿ ਜਦੋਂ ਉਨ੍ਹਾਂ ਨੇ ਇਸ ਵੇਲ ਦੇ ਉਤੇ ਭਰੋਸਾ ਕਰਕੇ ਇਸ ਨੂੰ ਖੁੱਲੇ ਸਮੁੰਦਰ ਦੇ ਵਿਚ ਸਿਖਲਾਈ ਦੇਣੀ ਸ਼ੁਰੂ ਕੀਤੀ ਤਾਂ ਇਹ ਉਨ੍ਹਾਂ ਦੇ ਚੁੰਗਲ ਤੋਂ ਜਿਹੜਾ ਨਿਕਲ ਗਈ, ਯਾਨੀ ਕਿ ਆਜ਼ਾਦ ਹੋ ਗਈ ਆਪਾਂ ਜਾਈ ਉਥੋਂ, ਕਿਉਂਕਿ ਉਥੇ ਰੱਖਿਆ ਗਿਆ ਸੀ ਉਹਨੂੰ ਸਿਖਲਾਈ ਦੇ ਲਈ, ਨਜ਼ਰਬੰਦ ਕੀਤਾ ਸੀ। ਤੇ ਮੈਂ ਉਸ ਵਪਾਰਕ ਡੋਲਫੀ ਨੇਰੀਅਮ ਦੇ ਵਿਚ ਕੰਮ ਕਰਨ ਵਾਲੇ ਸਰੋਤਾਂ ਤੋਂ ਸੁਣਿਆ ਕਿ ਇੰਦਰੂਹਾ ਬਹੁਤ ਹੁਸ਼ਿਆਰ ਸੀ, ਇਸ ਦੇ ਲਈ ਉਹ ਸਿਖਲਾਈ ਦੇਣ ਦੇ ਲਈ ਇਕ ਵਧੀਆ ਪਸੰਦ ਸੀ, ਪਰ ਉਹ ਬਹੁਤ ਸ਼ਰਾਰਤੀ ਵੀ ਸੀ। ਇਸ ਦੇ ਲਈ ਜਦੋਂ ਉਹ ਭੱਜ ਗਈ ਤਾਂ ਲੋਕ ਬਹੁਤ ਹੈਰਾਨ ਨਹੀਂ ਹੋਏ ਉਥੋਂ। ਰੂਸ ਦਾ ਇਸ ਦੇ ਵਿਚ ਕੀ ਕਹਿਣਾ ਹੈ, ਉਹ ਕੀ ਕਹਿੰਦੇ ਨੇ। ਮੁਰਮਾਸਕ ਦੇ ਵਿਚ ਰੂਸੀ ਫੌਜੀ ਅੱਡੇ ਦੇ ਨੇੜੇ ਸੈਟੇਲਾਈਟ ਤਸਵੀਰਾਂ ਦੇ ਵਿਚ ਉਹ ਥਾਂ ਨਜ਼ਰ ਆਉਂਦੀ ਹੈ ਜੋ ਸ਼ਾਇਦ ਹਵਾਲ ਦੀ ਮੀਰ ਦਾ ਘਰ ਸੀ। ਪਾਣੀ ਦੇ ਵਿਚ ਸਪਸ਼ਟ ਤੌਰ ਦੇ ਉਤੇ ਅਜਿਹੀਆਂ ਗੁਫਾਵਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੇ ਵਿਚ ਚਿੱਟੀ ਵੇਲ ਹੈ। ਨਾਰਵੇ ਦੇ ਆਨਲਾਈਨ ਅਖਬਾਰ ਦੀ ਬੈਰਟਸ ਅਬਜ਼ਰਵਰ ਦੇ ਥਾਮਸ ਨਿਲਸਨ ਨੇ ਕਿਹਾ ਇਹਦੇ ਵਿਚ ਪਨਡੁੱਬੀਆਂ ਤੇ ਜਹਾਜ਼ਾਂ ਦੇ ਬਹੁਤ ਨੇੜੇ ਬੇਲੂਗਾ ਵੇਲ ਦੀ ਤੈਨਾਤੀ ਜਿਹੜੀ ਹੈ ਸੁਝਾਉਂਦੀ ਹੈ ਕਿ ਉਹ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਨੇ। ਹਾਲਾਂਕਿ ਰੂਸ ਨੇ ਕਦੇ ਵੀ ਅਧਿਕਾਰਤ ਤੌਰ ਦੇ ਉਤੇ ਇਹ ਸਵੀਕਾਰ ਨਹੀਂ ਕੀਤਾ ਕਿ ਹਵਾਲ ਦੀ ਮੀਰ ਨੂੰ ਉਸਦੀ ਫੌਜ ਦੇ ਦੁਆਰਾ ਸਿਖਲਾਈ ਦਿੱਤੀ ਗਈ ਸੀ। ਰੂਸ ਦਾ ਫੌਜੀ ਉਦੇਸ਼ਾਂ ਦੇ ਲਈ ਸਮੁੰਦਰੀ ਥਣਧਾਰੀ ਜੀਵਾਂ ਨੂੰ ਸਿਖਲਾਈ ਦੇਣ ਦਾ ਲੰਬਾ ਇਤਿਹਾਸ ਰਿਹਾ ਹੈ। 2019 ਦੇ ਵਿਚ ਬੋਲਦੇ ਹੋਏ ਰੂਸ ਦੇ ਇਕ ਰਿਜ਼ਰਵ ਕਰਨਲ ਵਿਕਟਰ ਬੇਰੈਟਸ ਨੇ ਕਿਹਾ ਸੀ ਕਿ ਜੇਕਰ ਅਸੀਂ ਇਸ ਜੀਵ ਦੀ ਵਰਤੋਂ ਜਾਸੂਸੀ ਦੇ ਲਈ ਕਰ ਰਹੇ ਹੋਵਾਂਗੇ ਤਾਂ ਕੀ ਤੁਹਾਨੂੰ ਲੱਗਦਾ ਕਿ ਅਸੀਂ ਇਸ ਦੇ ਉਤੇ ਮੋਬਾਈਲ ਨੰਬਰ ਵੀ ਛੱਡਾਂਗੇ ਭਾਈ ਤੇ ਲਿਖਾਂਗੇ ਇਹਦੇ ਉਤੇ, ਪਲੀਜ਼ ਇਸ ਨੰਬਰ ਦੇ ਉਤੇ ਕਾਲ ਕਰ ਲਓ। ਬਦਕਿਸਮਤੀ ਦੇ ਨਾਲ ਹਵਾਲ ਦੀ ਮੀਰ ਦੀ ਸ਼ਾਨਦਾਰ ਕਹਾਣੀ ਦਾ ਅੰਤ ਸੁਖੀ ਨਹੀਂ ਸੀ। ਇਸ ਬੈਲੂਗਾ ਨੇ ਆਪਣੇ ਭੋਜਨ ਦਾ ਪ੍ਰਬੰਧ ਖੁਦ ਕਰਨਾ ਸਿੱਖ ਲਿਆ ਸੀ, ਮਤਲਬ ਕਿ ਇੰਡੀਪੈਂਡੈਂਟ ਸੀ ਉਹ, ਮਤਲਬ ਕਿ ਕਿਸੇ ਦੇ ਉੱਤੇ ਡਿਪੈਂਡ ਨਹੀਂ ਸੀ। ਤੇ ਇਹ ਕਈ ਸਾਲਾਂ ਤੱਕ ਨਾਰਵੇ ਦੇ ਤੱਟ ਦੇ ਨੇੜੇ ਦੱਖਣ ਵੱਲ ਜਿਹੜਾ ਘੁੰਮਦੀ ਵੀ ਰਹੀ ਤੇ ਇਸ ਨੂੰ ਸਵੀਡਨ ਦੇ ਤੱਟ ਦੇ ਨੇੜੇ ਵੀ ਦੇਖਿਆ ਗਿਆ, ਪਰ ਫਿਰ 1 ਸਤੰਬਰ 2024 ਨੂੰ ਇਸ ਦੀ ਲਾਸ਼ ਜਿਹੜੀ ਸੀ ਨਾਰਵੇ ਦੇ ਦੱਖਣੀ ਪੱਛਮ ਤੱਟ ਦੇ ਉੱਤੇ ਸਿਰਾਵਿਕਾ ਕਸਬੇ ਦੇ ਨੇੜੇ ਸਮੁੰਦਰ ਦੇ ਵਿਚ ਤੈਰਦੀ ਹੋਈ ਮਿਲੀ। ਕਿ ਵਲਾਦੀਮੀਰ ਪੁਤਿਨ ਦੇ ਰੂਸ ਦੀ ਤਾਕਤ ਇਸ ਵੈਲੂਗਾ ਤੱਕ ਪਹੁੰਚ ਗਈ ਸੀ, ਇਹ ਕੁਐਸਚਨ ਮਾਰਕ ਹੋ ਗਿਆ। ਸ਼ਾਇਦ ਨਹੀਂ, ਕਈ ਕਾਰਕੁਨ ਜਿਹੜੇ ਨੇ ਸਮੂਹਾਂ ਦੇ ਦਾਅਵਾ ਕਰਨ ਦੇ ਬਾਵਜੂਦ ਕਿ ਵੇਲ ਨੂੰ ਗੋਲੀ ਮਾਰ ਦਿੱਤੀ ਗਈ ਸੀ, ਨਾਰਵੇ ਪੁਲਿਸ ਨੇ ਇਸ ਸ਼ੱਕ ਨੂੰ ਖਾਰਜ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੇ ਉੱਤੇ ਕੋਈ ਸੰਕੇਤ ਨਹੀਂ ਮਿਲੇ ਕਿ ਕੋਈ ਮਨੁੱਖੀ ਗਤੀਵਿਧੀ ਇਸ ਵੇਲ ਦੀ ਮੌਤ ਦਾ ਜਿਹੜਾ ਸਿੱਧਾ ਕਾਰਨ ਬਣੀ ਹੈ। ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੇ ਉਹਦੇ ਵਿਚ ਸਾਹਮਣੇ ਆਇਆ ਕਿ ਹਵਾਲ ਦੀ ਮੀਰ ਦੀ ਮੌਤ ਲੱਕੜ ਦਾ ਟੁਕੜਾ ਮੂੰਹ ਦੇ ਵਿਚ ਫਸ ਜਾਣ ਦੇ ਕਾਰਨ ਜਿਹੜੀ ਹੋਈ ਹੈ। ਜੀ ਦੋਸਤੋ, ਇਹ ਸੀ ਜੀ ਰਹੱਸ ਇਸ ਵੇਲ ਦਾ, ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ ਕੋਈ ਇਸ ਤਰ੍ਹਾਂ ਹੋਇਆ ਸੀ ਦੁਖਦਾਈ ਅੰਤ। ਸ਼ੁਕਰੀਆ, ਧੰਨਵਾਦ ਹੈ ਜਾਣਕਾਰੀ ਦੇ ਲਈ। ਐਨੀਮਲ ਪਲੈਨਟ ਜਿਹੜਾ ਜੀ ਉਹਦੇ ਵਿਚ ਵੀ ਖਾਸ ਗੱਲਾਂ ਨੇ ਕੁਝ, ਤੇ ਲਓ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜ਼ਿੰਦਗੀ ਦੇ ਨਾਲ ਕੁਝ ਵੱਖਰੀਆਂ ਕੁਦਰਤੀ ਗੱਲਾਂ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ ਨਿੱਘਾ ਸਵਾਗਤ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ, ਤੇ ਮਿਲਦੇ ਹਾਂ ਫਿਰ ਕੱਲ ਨੂੰ। ਜਗਦੇਵ ਸਿੰਘ ਸੰਧੂ ਬਾਈ ਜੀ ਵੀ ਸ਼ੁਕਰੀਆ, ਧੰਨਵਾਦ ਹੈ, ਲਾਈਕ ਕਰਦੇ ਨੇ ਪ੍ਰੋਗਰਾਮ ਨੂੰ। ਤੇ ਆਪਣੇ ਸੰਧੂ ਬਲਵਿੰਦਰ ਤਰਕਸ਼ੀਲ ਬਾਈ ਜੀ, ਨਾਨਾ ਦੋਤੀ ਇਕੱਠੇ ਬੈਠੇ ਨੇ ਜੀ, ਮੁਬਾਰਕਬਾਦ ਹੈ ਜੀ। ਨਵਾਂ ਜੀ ਘਰ ਦੇ ਵਿਚ ਆਇਆ ਤੇ ਆਸਟ੍ਰੇਲੀਆ ਰਹਿੰਦੇ ਆ ਬਾਈ ਜੀ। ਤੇ ਲੋ ਦੋਸਤੋ, ਫਿਰ ਇਸ ਦੇ ਨਾਲ ਹੀ ਆਪਾਂ ਲੈਂਦੇ ਹਾਂ ਆਗਿਆ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਜਾਂ ਨਾਮ ਲੈਣਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ।
ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਦੋਸਤੋ ਥਰਡ ਪਾਰਟੀ ਐਪ ਜਿਹੜੇ ਨੇ ਜਾਏ ਰੇਡੀਓ ਗਾਰਡਨ ਹੈ ਉਹਦੇ ਉੱਤੇ ਥੋੜੀ ਜਿਹੀ ਟੈਕਨੀਕਲ ਇਸ਼ੂ ਬਣਿਆ ਹੋਇਆ ਹੈ ਜਿਹੜਾ ਆਪਣੀ ਵੈਬਸਾਈਟ ਦੇ ਉੱਤੇ, ਤੇ ਇਹ ਜਿਹੜੀ ਵੈਬਸਾਈਟ ਹੈ ਤੇ ਆਪਣਾ ਐਪ ਜਿਹੜਾ ਕੰਮ ਨਹੀਂ ਕਰ ਰਿਹਾ, ਉਹ ਇਸ ਲਈ ਜਿਹੜਾ ਯੂਟਿਊਬ ਦੇ ਉੱਤੇ ਜਾ ਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ, ਉਹਦੇ ਉੱਤੇ ਚੱਲਦਾ ਰਹੇਗਾ ਤੇ ਇੱਕ ਦੋ ਦਿਨਾਂ ਦੇ ਵਿੱਚ ਉਹ ਮਸਲਾ ਜਿਹੜਾ ਹੱਲ ਹੋ ਜਾਏਗਾ। ਉਹਦੇ ਉੱਤੇ ਕੰਮ ਕਰ ਰਹੇ ਨੇ ਜੀ, ਟੀਮ ਲੱਗੀ ਹੋਈ ਹੈ ਤੇ ਜਿਹੜੇ ਨੇ ਟੈਕਨੀਕਲ ਆਪਣੇ ਔਜਲਾ ਸਾਹਿਬ ਦਾ ਇੱਕ ਸੁਨੇਹਾ ਸ਼ਾਇਦ ਮੈਂ ਛੱਡ ਗਿਆ ਜਾਂ ਵਿੱਚ ਸ਼ੋਅ ਨਹੀਂ ਹੋਇਆ, ਤੇ ਕਹਿੰਦੇ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਕਿ ਗਊ ਦਾ ਦੁੱਧ, ਹਾਂਜੀ ਇਹ ਮੈਂ ਕਰ ਦਿੱਤਾ ਸੀ ਸਾਂਝਾ ਜੀ, ਤੇ ਹਾਂਜੀ ਸ਼ੁਕਰੀਆ ਜੀ ਸਾਰਿਆਂ ਦਾ, ਦੋਸਤਾਂ ਦਾ, ਹਾਂਜੀ ਹੋ ਗਿਆ ਸੀ ਸ਼ੋਅ ਜੀ, ਤੇ ਸਾਰੇ ਸੁਨੇਹੇ ਪਾੜ ਹੀ ਦਿੱਤੇ ਆ ਤਕਰੀਬਨ। ਤੇ ਲੋ ਦੋਸਤੋ ਫਿਰ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਮੈਸੇਜ ਕਰਨ ਵਾਲਿਆਂ ਦਾ ਵੀ ਸ਼ੁਕਰੀਆ, ਕਾਲ ਕਰਕੇ ਜੋੜਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ ਤੇ

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵੱਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

ਵੇਖਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮਹਿਫਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮਹਿਫਲ ਦੇ ਵਿੱਚ ਆਏ ਨੇ ਤੇ ਸਾਡੀ ਕਾਮਹਿਫਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਲ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ, ਹੱਸਦੇ ਨੇ, ਪਰ ਮਨਾਂ ਤੋਂ ਉਦਾਸ ਨੇ। ਕਿਹਦੀ ਕਿਹਦੀ ਗੱਲ ਕਰਾਂ ਯਾਰੋ, ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼, ਨੂੰ ਸੱਸ ਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ, ਤਾਂ ਹੀ ਉਹਨੇ ਘੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ। ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ, ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ, ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਮਨਜੀਤ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ ਖਰੜ ਵਿਖੇ ਰਹਿੰਦੇ ਨੇ ਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ ਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ ਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕੰਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਚੂੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ, ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀਆ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਮੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਹਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
6: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ, ਦੀ ਨਜ਼ਮ ਧਰਤੀ ਮੁੜ ਪਰਤੀ ਹੈ, ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਵਾ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
0: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
7: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਵੰਸ ਸਿਓ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪ ਰਹੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਜਾਲ ਬਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜੱਗ ਨੂੰ ਨੇੜਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਾਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ, ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ, ਪੱਤਿਆਂ ਦੀ ਛੱਤ ਵਾਲੇ ਢਾਰੇ, ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਠੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ, ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ, ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ, ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫੜ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ, ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ, ਅਫਰੀਕਾ ਦੇ ਨੀਗਰੋ ਜਹਾਜ਼ਾਂ ਨੂੜ ਕੇ ਲੱਦੇ, ਚਮੜੀ ਦੇੜ ਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਾਲ ਅਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ।
0: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਟਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ।
8: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਕ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਿਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂ ਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਏ ਹਰਬੰਸ ਸਿਓਂ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪਰ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ।

पहाड़ों से निकल कर जल नदी कहती मेरे संग चल, चले हैं सब,

0: जब थिरकते पांव धरती पर, लिखे जो मन ने बड़े यतन से तेरी महिमा में कुछ नगमे, सुने तुमने भी इस मन से जो तुमने ही लिखाए हैं, लिखे जो मन ने।
1: ਕਮਲਦਾਸ ਜੀ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਇਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚੇ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਭੰਨ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ ਜ਼ਖਮਾਂ ਦਾ ਚਾਹ ਸਜਣਾ, ਗਮ ਪੀੜਾ

ತೆನು ಪುಕನ ವಪಾರಿಚಿಂದು ಲಗತೆ ತೆರೆ ಹಾಸ ಪ್ಯಾರಿ ಚಿಂದಡಿ ಲಗತೆ

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ।

मैं तेनू एना प्यार करा इकरार करा जग

0: ਸਾਡੀ ਚੋਲੀ ਪਾਸ ਜਣਾ।
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਪੜੀ ਨਵਾਜ ਤੇ ਨਿਆਜ ਨਾ ਸੁਖਿਆ, ਤੀਆਂ ਕਿਸ ਕੰਮ ਪੜੀਆਂ ਨਵਾਜਾਂ,

ఇలుమపడయా ఇలుమపడయా తేయమల నకితా కంబ కితియాయి వాతా.

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਨਾ ਏ। ਸਾਧਾ ਨੂੰ ਚੋਰ ਬਣਾਵੇ, ਤੂੰ ਨਾ ਅੱਲਾ ਕੋਲੋਂ ਡਰਦਾ ਏ।

ਹੁੰਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦਸ ਖਾਂ, ਰਾਹ ਚੋਂ ਰੋੜੇ ਨੂੰ ਹਟਾਇਆ ਏ ਤੇ ਦਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਵੀ।

ਚਾਰ ਦਿਨਾਂ ਦਾ ਮੇਲਾ ਸੱਜਣਾ, ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

0: ਝੂਠੇ ਮਾਨ ਤੇਰੇ ਝੂਠੇ ਸਭ ਛੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਪੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ, ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాప రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਕਿਤਾਬਾਂ ਦੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਅੰਗ ਸੰਗ ਦੇ ਦੌਰਾਨ ਨਾਵਲ ਕਿਤਾਬ ਪੰਜਾਬ ਦੀ ਤੇ ਲੜੀ ਵਾਰਤਾ ਦੇ ਵਿੱਚ ਦੂਸਰਾ ਭਾਗ ਉਹਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਸਮਾਂ ਤੇ ਸਥਿਤੀ 7:00 ਘੜੀਆਂ ਦੇ ਉੱਤੇ 2 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:02, ਕੈਲੀਫੋਰਨੀਆ ਦੇ ਵਿੱਚ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:02 ਹੋਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:02 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ ਸ਼ਾਮ ਦੇ 6:02 ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ 9:33 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਲਓ ਦੋਸਤੋ, ਕਰਦੇ ਹਾਂ ਆਗਾਜ਼ ਫਿਰ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਹੋਰ ਸਾਰਾ ਸਿਲਸਿਲਾ ਸ਼ੁਰੂ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 15 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਸਾਂਝੇ ਪਰਿਵਾਰ ਵਿੱਚ ਵਿਕਾਸ ਕਰਨ ਦੀ ਤਾਂਘ ਹੁੰਦੀ ਹੈ ਜਿਹੜੀ ਸਾਨੂੰ ਆਪਸ ਦੇ ਵਿੱਚ ਤੇ ਹੋਰ ਪਰਿਵਾਰਾਂ ਦੇ ਨਾਲ ਜੋੜਦੀ ਹੈ। ਜਦੋਂ ਪਰਿਵਾਰ ਦੇ ਵਿੱਚ ਸਮਝੌਤੇ ਦੀ ਬਿਰਤੀ ਜਾਂ ਵਿਸ਼ਵਾਸ ਹੀ ਨਾ ਰਹੇ ਤਾਂ ਪਰਿਵਾਰ ਫਿਰ ਕਹਿੰਦੇ ਹੈ ਧੜਕ ਜਾਂਦੇ ਨੇ, ਟੁੱਟ ਗਈ ਧੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ। ਤੇ ਦੋਸਤੋ, ਅੱਜ ਦੇ ਦਿਨ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ ਉਹਦਾ ਵੀ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਸੰਖੇਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਦੇ ਹਾਂ। 15 ਮਈ 1730 ਦਾ ਸਮਾਂ ਜਦੋਂ ਯਾਦ ਕਰਦੇ ਹਾਂ, ਰੌਬਰਟ ਵਾਲਪੋਲ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ। 1850 ਦੇ ਵਿੱਚ ਆਜ਼ਾਦੀ ਦੇ ਪਹਿਲੇ ਯੋਧੇ ਭਾਈ ਮਹਿਰਾਜ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਸਿੰਘਾਪੁਰ ਜੇਲ੍ਹ ਦੇ ਵਿੱਚ ਲਿਜਾਇਆ ਗਿਆ। 1907 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਦਾ ਜਿਹੜਾ ਲੁਧਿਆਣੇ ਦੇ ਵਿੱਚ ਜਨਮ ਹੋਇਆ। 1925 ਦੇ ਵਿੱਚ ਅਰਬੀ ਦੇ ਵਿੱਚ ਪਹਿਲਾ ਜਿਹੜਾ ਸੀ ਕਮਿਊਨਿਸਟ ਅਖ਼ਬਾਰ ਇਨਸਾਨੀਆਂ ਸ਼ੁਰੂ ਕੀਤਾ ਗਿਆ। 1933 ਦੇ ਵਿੱਚ ਅਮਰੀਕੀ ਸੈਨੇਟ ਦੇ ਵਿੱਚ ਆਵਾਜ਼ ਉੱਚੀ ਕਰਨ ਲਈ ਪਹਿਲੀ ਵਾਰ ਜਿਹੜਾ ਸੀ ਐਮ ਪਲੀਫੇਅਰ ਦੀ ਜਿਹੜੀ ਵਰਤੋਂ ਹੋਈ ਸੀ। 1954 ਦੇ ਵਿੱਚ ਅੱਜ ਦਾ ਵਿਚਾਰ ਕਾਲਮ ਸ਼ੁਰੂ ਕਰਨ ਵਾਲੇ ਭਾਜੀ ਮੁਖਵਿੰਦਰ ਚੋਹਲਾ ਹੁਣਾਂ ਜੀ ਦਾ ਜਨਮ ਦਿਹਾੜਾ ਵੀ ਹੈ। 1974 ਦੇ ਵਿੱਚ ਐਲੀਸਨ ਗਾਰ ਗਿਰਬਸ ਬਿਨਾਂ ਆਕਸੀਜਨ ਸਿਲੰਡਰ ਦੇ ਐਵਰੈਸਟ ਦੀ ਚੋਟੀ ਦੇ ਉੱਤੇ ਜਿਹੜਾ ਜਾਣ ਵਾਲੀ ਪਹਿਲੀ ਜਿਹੜੀ ਮਹਿਲਾ ਬਣ ਗਈ ਸੀ। 1988 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਰੂਸ ਨੇ 1,15,000 ਜਿਹੜੀਆਂ ਫੌਜਾਂ ਸੈਨਿਕ ਜਿਹੜੇ ਸਨ ਉਹਨਾਂ ਦੇ ਕੱਢਣੇ ਸ਼ੁਰੂ ਕੀਤੇ ਸੀ। ਤੇ ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ, ਫੈਮਿਲੀ ਡੇ, ਤੇ ਹੁਣ ਮੁਬਾਰਕਬਾਦ ਹੈ ਸਭ ਨੂੰ। ਤੇ ਗੱਲ ਕਰਦਿਆਂ ਸ਼ਹੀਦ ਸੁਖਦੇਵ ਜੀ ਦੀ, ਸ਼ਹੀਦ ਸੁਖਦੇਵ ਜੀ ਦਾ ਜਿਹੜਾ ਜਨਮ ਲੁਧਿਆਣੇ ਦੇ ਨੌਗਰੇ ਮੁਹੱਲੇ ਵਿੱਚ ਲਾਲਾ ਰਾਮ ਲਾਲ ਦੇ ਘਰ ਜਿਹੜਾ ਮਾਤਾ ਰਲੀ ਦੀ ਕੁੱਖੋਂ 15 ਮਈ ਅੱਜ ਦੇ ਦਿਹਾੜੇ ਦੇ ਉੱਤੇ 1907 ਨੂੰ ਹੁੰਦਾ ਹੈ। 1910 ਦੇ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਸੁਖਦੇਵ ਸਨਾਤਨ ਜਿਹੜਾ ਧਰਮ ਹੈ, ਸਨਾਤਨ ਧਰਮ, ਉਹਦੇ ਵਿੱਚ ਜਿਹੜਾ ਸਕੂਲ ਦੇ ਵਿਦਿਆਰਥੀ ਸਨ ਤੇ ਸਰਕਾਰੀ ਤੇ ਧਾਰਮਿਕ ਸਕੂਲਾਂ ਦੇ ਵਿੱਚ ਭੇਦਭਾਵ ਦੀ ਨੀਤੀ ਤੋਂ ਬੜੇ ਜਿਹੜੇ ਸਨ ਹੈਰਾਨ ਸੀ। ਉਹ ਇਸ ਨੂੰ ਖਤਮ ਕਰਕੇ ਜਾਂ ਕਰਨ ਦੇ ਚਾਹਵਾਨ ਸਨ। ਸ਼ਹੀਦ ਸੁਖਦੇਵ ਜਿਹੜੇ ਸਨ ਪਹਿਲਾਂ ਨੌਜਵਾਨ ਭਾਰਤ ਸਭਾ ਦੇ ਹਿੰਦੁਸਤਾਨੀ ਸਮਾਜਵਾਦੀ ਰਿਪਬਲਿਕਨ ਦੇ ਜਿਹੜਾ ਅਹੁਦੇਦਾਰ ਬਣੇ ਤੇ ਉਹ ਫਿਰ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਲ ਰਲ ਕੇ ਧਾਰਮਿਕ ਅੰਧ ਵਿਸ਼ਵਾਸਾਂ, ਸੋਚ ਦੀ ਖੜੋਤ ਤੇ ਊਚ ਨੀਚ ਦੇ ਝੰਝਟ ਤੋਂ ਜਿਹੜਾ ਦਿਮਾਗਾਂ ਨੂੰ ਮੁਕਤ ਕਰਕੇ ਸਮਾਜਵਾਦੀ ਸਮਾਜ ਦੀ ਜਿਹੜੀ ਨੀਂਹ ਰੱਖਣ ਚਾਹੁੰਦੇ ਸਨ। 1925 ਦੇ ਵਿੱਚ ਕੋਕਰੀ ਕਾਂਡ ਹੁੰਦਾ ਹੈ ਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਸਾਥੀਆਂ ਦੀ ਗ੍ਰਿਫ਼ਤਾਰੀ, ਉਪਰੰਤ ਪਾਰਟੀ ਨੂੰ ਨਵਾਂ ਸੰਗਠਿਤ ਰੂਪ ਦੇਣ ਦੀ ਜਿੰਮੇਵਾਰੀ ਆ ਪਈ। 1922 ਦੇ ਵਿੱਚ ਲਾਲਾ ਲਾਜਪਤ ਰਾਏ ਵੱਲੋਂ ਨਾ ਮਿਲ ਵਰਤਨ ਜਿਹੜਾ ਲਹਿਰ ਸਮੇਂ ਹਿੰਦੂ ਮਹਾਸਭਾ ਦੇ ਵਿੱਚ ਚੋਣਾਂ ਲੜਨ ਦਾ ਸ਼ਹੀਦ ਭਗਤ ਸਿੰਘ ਦੇ ਨਾਲ ਰਲ ਕੇ ਸਖ਼ਤ ਵਿਰੋਧ ਕੀਤਾ ਕਿਉਂਕਿ ਸਾਂਝੇ ਲੀਡਰ ਤੋਂ ਫਿਰਕੂ ਬਣ ਰਹੇ ਸਨ। ਸਾਂਡਰਸ ਦੇ ਕਤਲ ਸਮੇਂ ਸੁਖਦੇਵ ਹੁਣਾਂ ਨੇ ਜਥੇਬੰਦਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੁਰਗਾ ਭਾਬੀ ਤੇ 3 ਸਾਲ ਬੱਚੇ ਦੇ ਨਾਲ ਭਗਤ ਸਿੰਘ ਨੂੰ ਕਲਕੱਤੇ ਭੇਜਣ ਦੇ ਵਿੱਚ ਸਫਲ ਹੋਏ। ਅਸੈਂਬਲੀ ਕਾਂਡ ਸਮੇਂ ਉਨ੍ਹਾਂ ਲਿਖਿਆ ਸੀ, ਮੇਰੀ ਪਿਆਰੀ ਸਭ ਤੋਂ ਚੀਜ਼ ਨੂੰ ਕੁਰਬਾਨ ਕਰਨ ਦੇ ਨਾਲ ਮੇਰੇ ਤੇ ਭਾਰੀ ਨਿਰਾਸ਼ਾ ਛਾਈ ਹੈ। ਮਨ ਉਦਾਸ ਰਹਿੰਦਾ ਹੈ ਪਰ ਵਕਤ ਪੈਣ ਦੇ ਉੱਤੇ ਨਿੱਜੀ ਚੀਜ਼ਾਂ ਨੂੰ ਕੁਰਬਾਨੀ ਹੀ ਤਾਂ ਅਸਲ ਕੁਰਬਾਨੀ ਹੁੰਦੀ ਹੈ ਕਹਿੰਦੇ। ਭਗਤ ਸਿੰਘ ਨੇ ਠੀਕ ਕਿਹਾ ਸੀ ਕਿ ਇਹਦੇ ਬਾਰੇ 15 ਅਪ੍ਰੈਲ 1929 ਨੂੰ ਸੁਖਦੇਵ ਹੁਣਾਂ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਭਗਤ ਸਿੰਘ ਤੇ ਸੁਖਦੇਵ ਵਿਚਕਾਰ ਅਥਾਂ ਪਿਆਰ ਸੀ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਫਾਂਸੀ ਦਾ ਜਿਹੜਾ ਰੱਸਾ ਚੁੰਮ ਗਏ। ਇਹ ਸਨ ਦੋਸਤੋ ਸਾਡੇ ਯੋਧੇ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਤੇ ਇਸੇ ਤਰ੍ਹਾਂ ਸ਼ਮੀ ਜੀ ਲਿਖਦੇ ਨੇ, ਟੀਮ ਲਿਖ ਰਹੀ ਹੈ ਦੁਆਬਾ ਰੇਡੀਓ ਦੀ, ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਕਹਿੰਦੇ ਪਰਿਵਾਰ ਦਿਵਸ ਜਿਹੜਾ ਤੇ ਹਾਰਦਿਕ ਜਿਹੜਾ ਸ਼ੁਭਕਾਮਨਾਵਾਂ ਸਭ ਨੂੰ ਜੀ। ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਦੁਆਬਾ ਰੇਡੀਓ ਵੀ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੀ ਹੈ। ਕੌਮਾਂਤਰੀ ਪਰਿਵਾਰ ਦਿਵਸ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਨੇ ਹਰ ਸਾਲ 15 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ। ਪਰਿਵਾਰ ਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਹਰ ਮੈਂਬਰ ਦਾ ਪੂਰਾ ਧਿਆਨ ਰੱਖੇ। ਸਾਡਾ ਨੈਤਿਕ ਫਰਜ਼ ਵੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਸਹੀ ਸੇਧ ਦਿੱਤੀ ਜਾਵੇ। ਘਰ ਦੇ ਵਿੱਚ ਹਰੇਕ ਮੈਂਬਰ ਦਾ ਆਪਣਾ ਸਥਾਨ ਹੈ, ਹਰੇਕ ਦੀ ਜ਼ਿੰਮੇਵਾਰੀ, ਅਧਿਕਾਰ ਤੇ ਕਰਤੱਵ ਜਿਹੜੇ ਹੁੰਦੇ ਨੇ। ਇੱਥੇ ਹੀ ਜਿਹੜਾ ਸਾਡੇ ਤਿਆਗ, ਕੁਰਬਾਨੀ ਤੇ ਹਮਦਰਦੀ ਜਿਹੇ ਗੁਣ ਉਪਜਦੇ ਨੇ। ਜੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਅਨੁਮਾਨ ਲਾਉਣਾ ਔਖਾ ਨਹੀਂ ਹੋਵੇਗਾ ਕਿ ਜੀਵਨ ਕਿਹੋ ਜਿਹਾ ਹੋਵੇਗਾ। ਜਿਨ੍ਹਾਂ ਘਰਾਂ ਦੇ ਵਿੱਚ ਸਾਰੇ ਰਲ ਮਿਲ ਕੇ ਜਿਹੜਾ ਭੋਜਨ ਖਾਂਦੇ ਨੇ ਉਹਨਾਂ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ। ਇਕੱਠਿਆਂ ਖਾਧੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੌਸ਼ਟਿਕ ਹੋਵੇ, ਇਸ ਦੇ ਮੁਕਾਬਲੇ ਇਕੱਠੀ ਖਾਧੀ ਹੋਈ ਜਾਣ ਵਾਲੀ ਖੁਰਾਕ ਜਿਹੜੀ ਹੈ ਪ੍ਰੇਮ ਦਇਆ ਵਾਲੀ ਵੱਡੀ ਗੁਣਕਾਰੀ ਹੁੰਦੀ ਹੈ। ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਘਰੋਂ ਬਾਹਰ ਰਹਿ ਕੇ ਮਨ ਮਰਜ਼ੀ ਕਰਾਂ। ਘਰ ਦੇ ਮੈਂਬਰਾਂ ਦੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਇਸ ਦਿਵਸ ਦੇ ਉੱਤੇ ਆਪਣੇ ਪਰਿਵਾਰ ਦੇ ਪ੍ਰਤੀ ਵਧੀਆ ਸੋਚ ਉਸਾਰਨੀ ਚਾਹੀਦੀ ਹੈ। ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ। ਪਰ ਅੱਜ ਕੱਲ੍ਹ ਮੋਬਾਈਲ ਫੋਨ ਵੀ ਸਾਂਝੇ ਪਰਿਵਾਰ ਨੂੰ ਕਹਿੰਦੇ ਆ ਤੋੜ ਰਹੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਖਾਸ ਪਰਿਵਾਰ ਦਿਵਸ ਦੇ ਉੱਤੇ। ਤੇ ਕੌਮਾਂਤਰੀ ਪਰਿਵਾਰ ਦਿਵਸ ਹੈ, ਸਭ ਨੂੰ ਮੁਬਾਰਕਬਾਦ ਹੈ। ਤੇ ਸ਼ਹੀਦ ਸੁਖਦੇਵ ਜੀ ਦਾ ਅੱਜ ਜਨਮ ਦਿਹਾੜਾ, ਉਹਨਾਂ ਨੂੰ ਆਪਾਂ ਯਾਦ ਕੀਤਾ। ਤੇ ਹੋਰ ਗੱਲਾਂ ਬਾਤਾਂ ਅੱਗੇ ਜਾ ਕੇ ਆਪਾਂ ਕਰਦੇ ਹਾਂ, ਰਿਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣੇ ਨੇ ਉਹਨਾਂ ਦਾ ਵੀ ਜ਼ਿਕਰ ਨਾਲ ਦੀ ਨਾਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਟ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਉਹਦੇ ਵਿੱਚ ਆਪਣੀ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ। ਤੇ ਅੱਜ ਦੋਸਤ ਸੋਚ ਰਹੇ ਹੁਣੇ ਪਤਾ ਨਹੀਂ ਜਲਦੀ ਆ ਗਿਆ ਅੱਜ, ਹੈ ਨਾ ਜੀ? ਹਾਂਜੀ, ਪੂਰੇ ਟਾਈਮ ਦੇ ਉੱਤੇ ਐਗਜੈਕਟਲੀ ਤਾਂ ਸ਼ੁਰੂ ਕਰਨ ਦੀ ਅੱਜ ਕੋਸ਼ਿਸ਼ ਸੀ, ਤੇ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਆਪਾਂ ਪੂਰੇ ਟਾਈਮ ਦੇ ਉੱਤੇ ਜਿਹੜਾ ਸ਼ੁਰੂਆਤ ਕਰਦਿਆਂ ਕਰੀਏ। 8-10 ਮਿੰਟ ਉੱਪਰ ਲੱਗ ਜਾਂਦੇ ਆ ਸ਼ੁਰੂ ਕਰਦਿਆਂ ਕਰਦਿਆਂ ਨੂੰ, ਪਰ ਕੋਸ਼ਿਸ਼ ਰਹੇਗੀ ਹੁਣ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਆਪਾਂ ਇਸ ਨੂੰ ਐਗਜੈਕਟਲੀ ਸਮੇਂ ਦੇ ਉੱਤੇ ਤਿਆਰ ਜਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈ ਜਾਵੇ। ਤੇ ਲਓ ਦੋਸਤੋ, ਅੱਜ ਦੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਆ, ਪੰਜਾਬ ਤੋਂ ਲੈ ਕੇ ਅਮਰੀਕਾ ਦੀ ਧਰਤੀ ਤੱਕ। ਘਿਰ ਗਏ ਨੇ ਗਿਆਨੀ ਹਰਪ੍ਰੀਤ ਸਿੰਘ, ਬੋਲ ਗਏ ਨੇ ਸੱਚ, ਦੇਖਦੇ ਆ ਅੱਗੇ ਕੀ ਕੁਝ ਵਾਪਰਦਾ ਹੈ। ਬੇਅਦਬੀ ਕਾਨੂੰਨ ਦੇ ਉੱਤੇ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਫਾਰਮਰ ਜਿਹੜਾ ਹੋ ਰਿਹਾ ਜੀ, ਚੰਡੀਗੜ੍ਹ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਬ੍ਰਿਕਸ ਦੇ ਵਿੱਚ ਨਵੀਆਂ ਅਪਡੇਟ ਨੇ। ਟਰੰਪ ਤੇ ਜਿਨਪਿੰਗ ਦੇ ਵਿੱਚ ਗੱਲਬਾਤ 'ਚ ਸੌਦੇਬਾਜ਼ੀ ਜਿਹੜੀ ਹੋਈ ਹੈ, ਮੋਦੀ ਤੇ UAE ਜਿਹੜਾ ਹੈ ਉਹ ਆਪਣੇ ਭਾਰਤ ਤੇ UAE ਜਿਹੜਾ ਉਹ ਆਪਣੇ ਸੌਦੇਬਾਜ਼ੀ ਗੈਸ ਵਗੈਰਾ ਵੀ ਕਰ ਰਹੇ ਨੇ। ਤੇ ਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਪੁਨਰ ਸਰਜੀਤ ਦੇ ਅੰਦਰੂਨੀ ਟਕਰਾਅ ਦਾ ਜਿਹੜਾ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ। 227 ਚੋਣਾਂ ਦੀ ਤਿਆਰੀ ਤੇ ਗੱਠਜੋੜ ਦੀ ਚਰਚਾ ਜਿਹੜੀ ਗਰਮ ਹੈ। ਦੂਜੇ ਪਾਸੇ ਕਿਸਾਨ ਲਗਾਤਾਰ ਧਰਨਿਆਂ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰ ਰਹੇ ਹੈ, ਪਰ ਮੁੱਖ ਸਿਆਸਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਦਿਖ ਰਹੀ ਹੈ। ਬੇਅਦਬੀ ਕਾਨੂੰਨ ਦੇ ਵਿੱਚ ਉਹਦੇ ਖਿਲਾਫ਼ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, हो सकता है कि आने वाले दिनों पंथक कट बुला लिया जाए। चंडीगढ़ किसान प्रदर्शन कर रहे ने ते इस तरह विजिलेंस सीबीआई मामले चल रहे है ते उहदे विच केजरीवाल केस ते ट्रिब्यून चौंक जिहड़ा चंडीगढ़ दे विच फ्लाईओवर उहदा विवाद ते कोर्ट दे कुछ उहदे बारे फैसले ने। अंतरराष्ट्रीय मंच दे उत्ते देखा जाए तो ट्रंप ते जिनपिंग उहनां दी मुलाकात ते पूरा उहनां ने कोई सिर नहीं झुकाया, कोई किते हिले जुले नहीं। इकानख भी कोई चीज हुंदी है, चाहे किड्डा भी बंदा आया होवे, पर साडे वाले आ झुक झुक सलाम करदे आ। दूसरे पासे इंडिया ते यूएई जिहड़ा गैस समझौते हुए ने ते नितिन याहू जड़े ने इजराइली उन्हां ने गुप्त मीटिंग ते मध्य पूर्व दे ताजा हालातां दे उत्ते आपां विस्तार दे नाल गलबात करन दी कोशिश करदे आं। ते छैली जी दे बहुत सारे सुनेहे आ रहे ने। भारत जी दुआबा रेडियो दे सारे स्रोतियां नूं प्यार भरी सति श्री अकाल। आवाज टणा टण है जी। ते जो अपने माल भैन जी ने सति श्री अकाल भेजी है यूएस तों। छैली जी कहिंदे समा ग्रेट जी। ते अगे लिखते ने कि असी किसान आगू अपने आप नूं क्यों वड्डा समझदे आ जदों कि असी भी अपने लोकां दे नाल ही वड्डे हां। बहुत वड्डा भरम साडे किसान आगूआं नूं कहिंदे सी। ते जरूर जी शैली जी तुहाडी वी उड़ीक रहेगी, विचार जरूर देना अपनियां जो भी गल्लां बातां तुहाडे मन दे विच ने। ते उस तों पहलां आपां चलो फिर चलदे आं जी अज दीआं देश विदेश दीआं खबरां दे वल नूं, की कहिंदियां ने अज दीआं खबरां। ते उस तों बाद फिर आपां चर्चा भी छेड़ांगे ते नाल दी नाल किताब पंजाब दा जिक्र करना है। ते उस तों बाद फिर आपां अग्गिआं वल नूं वधांगे। 2.25 घंटे तुहाडा मेरा राबता इसे तरह बरकरार रहेगा। ट्रिब्यून चौंक जिहड़ा उहदा रोला रप्पा पै रहा उहदे उत्ते फ्लाईओवर दा नूं हाई कोर्ट दी ब्रेक लगी है ते रुखां दी कटाई दे उत्ते लगा दित्ती है रोक। प्रोजैक्ट दा काम जिहड़ा फिलहाल ठप दस्सिया गया। पंजाब ते हरियाणा हाई कोर्ट ने शुक्रवार नूं प्रस्तावित ट्रिब्यून चौंक फ्लाईओवर प्रोजैक्ट दे लई रुखां दी कटाई दे उत्ते रोक लाती है, जिस दे नाल इस प्रक्रिया नूं असल दे विच ठप कर दित्ता गया। शुरुआत दे विच चीफ जस्टिस शीर नागू दे अते जस्टिस संजीव बेरी दे डिवीजन बेंच ने देखा कि मामले की पहला ही जड़ी सुनवाई हो चुकी है ते जल्दी ही किसी तरीक दे उत्ते अंतम फैसला होने की संभावना है। बेंच ने जोर दे के कहा कि अजिही स्थिति दे विच ए उचित होवेगा कि यूटी प्रशासन ते होर जवाबदेह धिरां नूं ट्रिब्यून चौंक दे नेड़े तेड़े किसी भी अंब दे रुख जां किसी होर रुख नूं कट्टण जां छांटण तों रोकिया जावे। अदालत ने उस समय जिहड़ा हुक्म दे अस्थाई सुभा दा जड़ा हवाला दिंदे हुए कह दिता कि अंतरम निर्देश हालांकि पटीशन दे अंतम नतीजे दे अधीन रहणगे, इह हुक्म ट्रिब्यून चौंक विखे प्रस्तावित फ्लाईओवर नूं चुनौती देण वाली इक पटीशन दे उत्ते आया, जिस दे विच इतराज़ जताया गया सी कि इह प्रोजैक्ट शहर दे विरासती चरित्र ते योजनाबंदी दे ढांचे दी उलंघना करदा है। सुनवाई दे दौरान पटीशनरां ने जड़ा उहनां दे वकील एडवोकेट तन्नू बेदी ने जड़ा दलील दिती है कि प्रस्तावित फ्लाईओवर जड़ा चंडीगढ़ दे मास्टर प्लान दे उत्ते उल्टा है ते शहर दे शहरी डिजाइन ग्रीन बैल्टां अते पैदल चलन वालियां दे अनुकूल चरित्र नूं बुरी तरह प्रभावित करेगा। मास्टर प्लान 2031 दा हवाला दिंदे होए पटीशनर दे वकील ने कहा सीगा कि चंडीगढ़ नूं पैदल चलन वालियां अते साइकल सवारां दे अनुकूल शहर दे वजो योजनाबंद कीता गया सी ते फ्लाईओवर शहर दे दृश्य अते गैर मोटर राइज्ड जड़े ने हवाजाई नूं जड़ा प्रभावित करदे ने। दूसरे पासे चंडीगढ़ फार्मर प्रोटेस्ट पुलिस बैरीकेड तोड़ रहे किसानां ते लाठीचार्ज होया ते पानी दी बुछाड़ होई है, अथरू गैस दे गोले चले ने वरते गए ने। पंजाब सरहद दे उत्ते अज उस वेले स्थिति बेहद तनावपूर्ण बनी है सवेरे जदों संयुक्त किसान मोर्चा SKM दी अगवाई हेठ राजपाल भवन वल कूच कर रहे सैकड़े किसानां नूं चंडीगढ़ पुलिस ने सरहद दे उत्ते ही रोक लिया। इस दे दौरान जदों किसानां ने अगे वधण दे लई लगाए गए भारी बैरीकेड तोड़न की कोशिश कीती तां चंडीगढ़ पुलिस ने किसानां नूं खिंडाउण दी लई जिहड़ा हल्का लाठीचार्ज कीता ते अथरू गैस दे गोले भी छड्डे। पुलिस दी इस सख्त कार्रवाई दे कारण कई किसानां दे जख्मी जिहड़ा होण दी खबर है। वख-वख मंगां नूं लै के किसानां दे वल्लों अज पंजाब जां चंडीगढ़ स्थित राजपाल भवन दा घेराओ जिहड़ा करन दा प्रोग्राम उलीकिया गया सी। वड्डी गिणती दे विच किसान ट्रैक्टर ट्रालियां ते गड्डियां राहीं चंडीगढ़ वल वध रहे सन, पर चंडीगढ़ पुलिस ने मुस्तैदी दिखाउंदिआं किसानां नूं शहर दी हद अंदर जिहड़ा दाखल होण तों पहलां ही रोक लिया ते मजबूत जिहड़ा बैरीकेडिंग जिहड़ी कर दित्ती गई। सरहद दे उत्ते लगाए नाकियां दे कोल ਪਹੁੰਚ ਕੇ ਜਿਹੜਾ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਤਿੱਖੀ ਬਹਿਸ ਹੋਈ ਜੋ ਕੁਝ ਹੀ ਦੇਰ ਦੇ ਵਿੱਚ ਹੰਗਾਮੇ ਦੇ ਵਿੱਚ ਬਦਲੀ ਜਦੋਂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਜ਼ਬਰਦਸਤੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰਨੀਆਂ ਸ਼ੁਰੂ ਕੀਤੀਆਂ। ਪਾਣੀ ਦੀ ਮਾਰ ਅਤੇ ਧੱਕਾ ਮੁੱਕੀ ਦੇ ਦੌਰਾਨ ਹਫੜਾ ਦਫੜੀ ਮਚੀ ਜਿਸ ਦੇ ਵਿੱਚ ਅਨੇਕਾਂ ਬਜ਼ੁਰਗ ਅਤੇ ਨੌਜਵਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੇ ਬਾਵਜੂਦ ਜਦੋਂ ਸਥਿਤੀ ਬੇਕਾਬੂ ਹੋਣ ਲੱਗ ਪਈ ਤਾਂ ਪੁਲਿਸ ਨੇ ਲਾਠੀਚਾਰਜ ਕਰਦਿਆਂ ਅਥਰੂ ਗੈਸ ਦੇ ਗੋਲੇ ਵੀ ਦਾਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਦੇ ਵੱਲ ਕੂਚ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਮੁਹਾਲੀ ਵਿਖੇ ਕਿਸਾਨਾਂ ਦਾ ਧਰਨਾ ਆਰੰਭ ਹੋ ਗਿਆ। ਕਿਸਾਨਾਂ ਦਾ ਇਹ ਧਰਨਾ YPS ਚੌਂਕ ਦੇ ਨੇੜੇ ਇਕ ਪਾਰਕ ਵਿਖੇ ਸ਼ੁਰੂ ਹੋਇਆ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਵਿਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ ਪ੍ਰਮੁੱਖ ਦੱਸੇ ਗਏ ਤੇ ਪਹੁੰਚੇ ਨੇ ਤੇ ਹੋਰ ਆਗੂ ਵੀ। ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਿਸਾਨ ਜਿਨ੍ਹਾਂ ਦੇ ਵਿਚ ਮਹਿਲਾਵਾਂ ਵੀ ਸ਼ਾਮਲ ਨੇ ਤੇ ਇਕੱਠ ਵਿਚ ਜਿਹੜਾ ਸ਼ਾਮਲ ਹੋਈਆਂ ਨੇ। ਦੂਸਰੇ ਪਾਸੇ ਜਥੇਦਾਰ ਗੜਗੱਜ ਤੇ ਜਸਟਿਸ ਸੋਢੀ ਵਿਚਾਲੇ ਅਹਿਮ ਮੀਟਿੰਗ ਹੋਈ ਹੈ। ਉਹ ਰਿਟਾਇਰਡ ਹੋਏ ਨੇ ਜੀ ਤੇ ਸੁਪਰੀਮ ਕੋਰਟ ਦੇ ਉੱਤੇ ਤੋਂ ਜਿਹੜਾ ਸੇਵਾ ਮੁਕਤ ਜਸਟਿਸ ਆਰ ਐਸ ਸੋਢੀ ਹੋਣਾ ਨੇ ਕੱਲ ਬੀਤੇ ਦੇ ਵਿਚ ਵੈਸੇ ਤਾਂ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ। ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸੰਬੰਧੀ ਵਿਸਤਾਰ ਦੇ ਨਾਲ ਵਿਚਾਰ ਚਰਚਾ ਕਹਿੰਦੇ ਕੀਤੀ ਹੈ। ਇਹ ਮੁਲਾਕਾਤ ਜਥੇਦਾਰ ਗੜਗੱਜ ਹੋਣਾ ਦੇ ਦਫ਼ਤਰ ਵਿਖੇ ਹੋਈ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਸਟਿਸ ਸੋਢੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਸੋਧ ਸੰਬੰਧੀ ਪਹਿਲੇ ਦਿਨ ਤੋਂ ਹੀ ਵਿਸਤਾਰਤ ਲੇਖਾਂ ਦੇ ਰਾਹੀਂ ਸੰਗਤ ਨੂੰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜਸਟਿਸ ਸੋਢੀ ਦੀ ਸਿੱਖੀ ਤੇ ਕਾਨੂੰਨ ਪ੍ਰਤੀ ਡੂੰਘੀ ਸਮਝ ਸਿੱਖ ਕੌਮ ਦੇ ਲਈ ਜਿਹੜੀ ਹੈ ਮਾਰਗਦਰਸ਼ਕ ਹੈ। ਜਸਟਿਸ ਸੋਢੀ ਹੋਣਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਿੱਖਾਂ ਦਾ ਅਕੀਦਾ ਨਿੱਜੀ ਅਤੇ ਆਤਮਿਕ ਮਾਮਲਾ ਹੈ ਜਿਸ ਦੇ ਵਿਚ ਸਰਕਾਰ ਦੀ ਦਖਲ ਅੰਦਾਜ਼ੀ ਠੀਕ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿਚ ਸਿੱਧਾ ਦਖਲ ਕੀਤਾ ਗਿਆ ਜਿਸ ਨੂੰ ਸਮਰਪਿਤ ਸਿੱਖ ਕਦੇ ਵੀ ਸਵੀਕਾਰ ਨਹੀਂ ਕਰ ਸਕਦੇ ਹੈ। ਜਥੇਦਾਰ ਗੜਗੱਜ ਹੋਣਾ ਤੇ ਜਸਟਿਸ ਸੋਢੀ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਨਵੇਂ ਕਾਨੂੰਨ ਦੇ ਵਿਚ ਕਈ ਗੰਭੀਰ ਖਾਮੀਆਂ ਨੇ ਤੇ ਸਿੱਖ ਕੌਮ ਦੇ ਹਿੱਤਾਂ ਦੇ ਅਨੁਕੂਲ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਚ ਪਹਿਲਾਂ ਹੀ ਬੇਅਦਬੀ ਮਾਮਲਿਆਂ ਦੇ ਲਈ ਕਾਨੂੰਨੀ ਪ੍ਰਬੰਧ ਮੌਜੂਦ ਨੇ ਪਰ ਸਿੱਖਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕਾਨੂੰਨ ਪਾਸ ਕਰਕੇ ਗੈਰ ਸੰਜੀਦਾ ਪਹੁੰਚ ਅਪਣਾਈ ਹੈ ਇਸ ਦੇ ਦੌਰਾਨ ਦੋਵਾਂ ਨੇ ਹੀ ਮਾਮਲੇ ਸੰਬੰਧੀ ਭਵਿੱਖੀ ਰਣਨੀਤੀ ਤੇ ਅਗਲੇ ਕਦਮਾਂ ਦੇ ਉੱਤੇ ਵੀ ਵਿਚਾਰ ਜਿਹੜਾ ਕੀਤਾ ਹੈ। ਦੂਸਰੇ ਪਾਸੇ ਇਸ ਮਸਲੇ ਨੂੰ ਲੈ ਕੇ ਨਵੇਂ ਬੇਅਦਬੀ ਕਾਨੂੰਨ ਦੇ ਖਿਲਾਫ਼ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 17 ਮਈ ਨੂੰ ਸੱਦਿਆ ਹੈ ਪੰਥਕ ਇਕੱਠ। ਸਤਿਕਾਰ ਸੋਧ ਐਕਟ ਸਿੱਖ ਜਥੇਬੰਦੀਆਂ ਦੀ ਮਰਜ਼ੀ ਤੋਂ ਬਿਨਾਂ ਨਵਾਂ ਕਾਨੂੰਨ ਨਾ ਥੋਪੇ ਸਰਕਾਰ ਜਿਹੜਾ ਦਲ ਖਾਲਸੇ ਦੀ ਵੀ ਜਿਹੜੀ ਹਮਾਇਤ ਮਿਲ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ 17 ਮਈ ਨੂੰ ਤਖ਼ਤ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਇਕ ਵਿਸ਼ੇਸ਼ ਪੰਥਕ ਇਕੱਠ ਜਿਹੜਾ ਸੱਦਿਆ ਗਿਆ। ਇਸ ਇਕੱਠ ਦੇ ਵਿਚ ਸੂਬਾ ਸਰਕਾਰ ਵੱਲੋਂ ਹਾਲ ਹੀ ਦੇ ਵਿਚ ਪਾਸ ਕੀਤੇ ਗਏ ਵਿਵਾਦਤ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਬਾਰੇ ਗੰਭੀਰ ਕਹਿੰਦੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਜਿਹੜਾ ਸ਼ਬਦਾਂ ਦੇ ਵਿਚ ਕਿਹਾ ਕਿ ਸਿੱਖ ਕੌਮ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਦੇ ਵਿਚ ਸੂਬਾ ਸਰਕਾਰ ਦੀ ਦਖਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਭਰੋਸੇ ਦੇ ਵਿਚ ਲਏ ਬਿਨਾਂ ਪਾਸ ਕੀਤਾ ਗਿਆ ਇਹ ਕਾਨੂੰਨ ਸਿੱਖਾਂ ਜਾਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਉੱਤੇ ਬੇਲੋੜੀਆਂ ਜ਼ਿੰਮੇਵਾਰੀਆਂ ਮੜਨ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿਚ ਰੁਕਾਵਟਾਂ ਪੈਦਾ ਕਰਨ ਦੀ ਇਕ ਕੋਸ਼ਿਸ਼ ਚਾਪਦਾ ਹੈ। ਜਥੇਦਾਰ ਹੁਣਾਂ ਨੇ ਦਸਿਆ ਕਿ ਇਸ ਅਹਿਮ ਜਿਹੜਾ ਪੰਥਕ ਇਕੱਠ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਦੇ ਉੱਤੇ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਦਸਿਆ ਕਿ ਇਕੱਠ ਦੇ ਵਿਚ ਪਹੁੰਚ ਰਹੀਆਂ ਪ੍ਰਮੁੱਖ ਪੰਥਕ ਸ਼ਖਸੀਅਤਾਂ ਤੋਂ ਇਲਾਵਾ ਕਾਨੂੰਨੀ ਮਾਹਰ ਅਤੇ ਵਿਦਵਾਨ ਵੀ ਇਸ ਦੇ ਵਿਚ ਜਿਹੜਾ ਵਿਵਾਦਤ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਮਾਹਰ ਸੰਗਤ ਦੇ ਸਾਹਮਣੇ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਜਾਂ ਕਮੀਆਂ ਕਾਨੂੰਨ ਦੀਆਂ ਜਿਹੜੀਆਂ ਕਮੀਆਂ ਨੇ ਤੇ ਇਸ ਦੇ ਨਾਲ ਜੁੜੇ ਖਦਸ਼ਿਆਂ ਨੂੰ ਜਿਹੜਾ ਇੱਕ ਇੱਕ ਧਾਰਾ ਕਲਾਜ਼ ਵਾਈਜ਼ ਜਿਹੜਾ ਸਪਸ਼ਟ ਕਰਕੇ ਰੱਖਣਗੇ। ਦੂਸਰੇ ਪਾਸੇ ਜੋ ਮਾਮਲਾ ਚੱਲ ਰਿਹਾ ਪੰਜਾਬ ਦੇ ਵਿੱਚ, ਪੰਜਾਬ ਵਿਜੀਲੈਂਸ CBI ਰੇਡਾਂ ਦਾ 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਦੇ ਵਿੱਚ ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਅਦਾਲਤ ਨੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੂੰ ਨਿਆਇਕ ਹਿਰਾਸਤ ਦੇ ਵਿੱਚ ਹੁਣ ਭੇਜ ਦਿੱਤਾ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਜਿਹੜੇ ਨੇ ਰੀਡਰ ਅਤੇ 3 ਹੋਰਨਾਂ ਦੇ ਖਿਲਾਫ਼ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਪੰਜਾਬ ਦੇ DGP ਵਿਜੀਲੈਂਸ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਦੀ ਇਸ FIR ਜਿਹੜੀ ਹੈ ਵਿੱਚ ਵਿਜੀਲੈਂਸ ਮੁਖੀ ਦਾ ਨਾਂ ਆਉਣ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਇਸ ਸੀਨੀਅਰ ਪੁਲਿਸ ਅਧਿਕਾਰੀ ਦੀਆਂ ਮੁਸ਼ਕਲਾਂ ਵਧਣ ਦੇ ਪੂਰੇ ਆਸਾਰ ਨੇ। ਹਾਲਾਂਕਿ DGP ਚੌਹਾਨ ਨੂੰ FIR ਵਿੱਚ ਸਿੱਧੇ ਤੌਰ ਦੇ ਉੱਤੇ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ, ਪਰ CBI ਦੀ ਐਂਟੀ ਕਰਪਸ਼ਨ ਬਿਊਰੋ ਜਿਹੜੀ ਹੈ ਬ੍ਰਾਂਚ ਹੈ ਉਹਦੇ ਵੱਲੋਂ ਦਰਜ ਕੀਤੇ ਕੇਸ ਦੇ ਵੇਰਵਿਆਂ ਦੇ ਵਿੱਚ ਉਨ੍ਹਾਂ ਦਾ ਨਾਂ ਪ੍ਰਮੁੱਖਤਾ ਦੇ ਨਾਲ ਦਰਜ ਹੈ। CBI ਦੀ ਜਿਹੜੀ 11 ਮਈ ਦੀ ਵੈਰੀਫਿਕੇਸ਼ਨ ਜਿਹੜੀ ਹੈ ਰਿਪੋਰਟ ਜੋ 8 ਮਈ ਨੂੰ ਦਰਜ ਹੋਈ ਮੁੱਢਲੀ ਸ਼ਿਕਾਇਤ ਤੋਂ ਬਾਅਦ ਤਿਆਰ ਕੀਤੀ ਗਈ ਸੀ, ਉਹਦੇ ਅਨੁਸਾਰ ਮੁਲਜ਼ਮ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੇ ਕਥਿਤ ਤੌਰ ਦੇ ਉੱਤੇ ਸ਼ਿਕਾਇਤਕਰਤਾ ਅਮਿਤ ਕੁਮਾਰ ਦੇ ਕੋਲੋਂ ਸਰਕਾਰੀ ਅਧਿਕਾਰੀਆਂ ਦੇ ਨਾਂ ਉੱਤੇ ਜਿਹੜਾ 13 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਪੋਰਟ ਦੇ ਮੁਤਾਬਕ ਇਹ ਰਿਸ਼ਵਤ ਪੰਜਾਬ ਵਿਜੀਲੈਂਸ ਦੇ DGP ਦੇ ਰੀਡਰ OP ਰਾਣਾ ਅਤੇ ਖੁਦ DGP ਵਿਜੀਲੈਂਸ ਪੰਜਾਬ ਦੇ ਜਿਹੜੇ ਨੇ ਬਿਹਾਫ ਨਾਮ ਦੇ ਉੱਤੇ ਮੰਗੀ ਗਈ ਸੀ, ਤਾਂ ਜੋ DGP ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਅਮਿਤ ਕੁਮਾਰ ਖਿਲਾਫ਼ ਲੰਬਤ ਪਈ ਜਿਹੜੀ ਇੱਕ ਸ਼ਿਕਾਇਤ ਨੂੰ ਰਫਾ ਦਫ਼ਾ ਬੰਦ ਕਰਵਾਇਆ ਜਾ ਸਕੇ। FIR ਦੇ ਵੇਰਵਿਆਂ ਦੇ ਅਨੁਸਾਰ ਅਬੋਹਰ ਦੇ ਰਹਿਣ ਵਾਲੇ ਰਾਜਕਾਰ ਅਫਸਰ ਜਿਹੜੇ ਨੇ ਸਟੇਟ ਟੈਕਸ ਅਫਸਰ ਅਮਿਤ ਕੁਮਾਰ ਨੇ 8 ਮਈ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਲੋਟ ਦੇ ਰਹਿਣ ਵਾਲੇ ਨਿੱਜੀ ਠੇਕੇਦਾਰ ਵਿਕਾਸ ਗੋਇਲ ਅਤੇ ਉਸਦਾ ਪੁੱਤਰ ਰਾਘਵ ਗੋਇਲ ਪੰਜਾਬ ਵਿਜੀਲੈਂਸ ਦੇ DGP ਸ਼ਰਦ ਸੱਤਿਆ ਚੌਹਾਨ ਅਤੇ ਉਨ੍ਹਾਂ ਦੇ ਰੀਡਰ OP ਰਾਣਾ ਦੇ ਬਿਹਾਫ਼ ਦੇ ਉੱਤੇ ਵਿਚੋਲਾ ਜਿਹੜਾ ਉਹਦੇ ਵਜੋਂ ਕੰਮ ਕਰ ਰਿਹਾ ਤੇ ਇਨ੍ਹਾਂ ਦੋਵਾਂ ਨੇ ਟੈਕਸ ਅਫਸਰ ਖਿਲਾਫ਼ ਚੱਲ ਰਹੀ ਜਾਂਚ ਨੂੰ ਬੰਦ ਕਰਵਾਉਣ ਦੇ ਬਦਲੇ ਨਜਾਇਜ਼ ਰਕਮ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਸੀ। ਦੂਸਰੇ ਪਾਸੇ ਦਿੱਲੀ ਦੀ ਗੱਲ ਕਰੀਏ ਤੇ ਐਕਸਾਈਜ਼ ਪਾਲਿਸੀ ਕੇਸ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਖਿਲਾਫ਼ ਅਦਾਲਤੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸੋਸ਼ਲ ਮੀਡੀਆ ਦੇ ਉੱਤੇ ਗੁੰਮਰਾਹਕੁਨ ਪੋਸਟਾਂ ਦਾ ਨੋਟਿਸ ਲਿਆ ਜਸਟਿਸ ਸਵਰਨਾ ਸ਼ਰਮਾ ਹੁਣਾਂ ਨੇ ਕੇਸ ਦੂਜੇ ਬੈਂਚ ਨੂੰ ਜਿਹੜਾ ਸੌਂਪਿਆ। ਦਿੱਲੀ ਹਾਈਕੋਰਟ ਦੀ ਜੱਜ ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਆਮ ਆਦਮੀ ਪਾਰਟੀ ਆਪ ਦੇ ਆਗੂਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਦੇ ਵਿਰੁੱਧ ਅਪਰਾਧਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਦੇ ਵਿੱਚ ਜੱਜ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਅਪਮਾਨਜਨਕ ਤੇ ਗੁੰਮਰਾਹਕੁਨ ਪੋਸਟਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਜਸਟਿਸ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨੀ ਰਾਹ ਅਪਣਾਉਣ ਦੀ ਬਜਾਏ ਸੋਸ਼ਲ ਮੀਡੀਆ ਦੇ ਉੱਤੇ ਉਨ੍ਹਾਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ। ਜੱਜ ਨੇ ਉਨ੍ਹਾਂ ਪੋਸਟਾਂ ਦੇ ਉੱਤੇ ਸਖ਼ਤ ਇਤਰਾਜ਼ ਜਤਾਇਆ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਉੱਤੇ ਸਵਾਲ ਚੁੱਕੇ ਗਏ ਸਨ ਤੇ ਵਾਰਾਣਸੀ ਦੇ ਇੱਕ ਵਿਦਿਅਕ ਸੰਸਥਾਨ ਦੇ ਵਿੱਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਦੀ ਇੱਕ ਐਡਿਟ ਕੀਤੀ ਵੀਡੀਓ ਜਿਹੜੀ ਸੀ ਵਾਇਰਲ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਸੀ। ਜਸਟਿਸ ਸ਼ਰਮਾ ਨੇ ਸਪਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਮੇਰੇ ਵੱਲੋਂ ਕੇਸ ਤੋਂ ਪਾਸੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੀ ਸ਼ਾਖ ਜਿਹੜੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਹੇਠ ਅਦਾਲਤ ਦੇ ਅਧਿਕਾਰ ਨੂੰ ਜਿਹੜਾ ਘਟਾਉਣ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਹ ਖੁਦ ਜਿਹੜਾ ਕੇਸ ਤੋਂ ਪਿੱਛੇ ਨਹੀਂ ਹਟ ਰਹੇ ਨੇ ਤੇ ਬਲਕਿ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋਣ ਦੇ ਕਾਰਨ ਹੁਣ ਇਹ ਜਿਹੜਾ ਮਾਮਲਾ ਕਿਸੇ ਹੋਰ ਬੈਂਚ ਦੇ ਵੱਲੋਂ ਸੁਣਾਇਆ ਜਿਹੜਾ ਜਾਵੇਗਾ। ਜੀ ਦੋਸਤੋ, ਇਹ ਨੇ ਜੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਜੋ ਖ਼ਬਰਾਂ ਦੇ ਬਾਰੇ ਜ਼ਿਕਰ ਕੀਤਾ ਆਪਾਂ ਗੱਲਾਂ ਬਾਤਾਂ, ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ ਅਮਰੀਕਾ ਦੀਆਂ ਜਾਂ ਹੋਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵੀ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਕਰਦੇ ਹਾਂ ਤੁਹਾਡਾ। ਤੇ ਇੱਕ ਮਿੰਟ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਸਰ
1: ਜੀ। ਸਿਆਸਤ ਦੇ ਬਿਲਕੁਲ ਠੀਕ ਨਹੀਂ ਲੱਗ ਰਹੀ ਜੀ।
2: ਸਿਆਸਤ ਜਿਹੜੀ ਹੁੰਦੀ ਹੈ ਉਹ ਕਦੀ ਠੀਕ ਹੁੰਦੀ ਨਹੀਂ ਸਰ,
1: ਬਿਲਕੁਲ ਹੈ ਜੀ।
2: ਇਹਦੇ ਵਿੱਚ ਹਾਂਜੀ ਇਹਦੇ ਵਿੱਚ ਤਿਲਕਣ ਭਾਰਤ ਸਾਹਿਬ, ਮੈਂ ਨਾ हां जी, मैं ना आज सोच रहा सी
1: जी
2: कि तुसी देखो सियासत दा गल कि नीतीश कुमार बिहार दा मुख्यमंत्री ओदा किन्ना मतलब सॉलिड इमेज सीगा, सानू पता ही नहीं सीगा जी भी ओदा मतलब कोई बेटा आया जा व्याह आया जा किदा आया जी
1: जी
2: ओदा ਉਹ ਅਲਟੀਮੇਟਲੀ ਜਿਹੜਾ ਹੈਗਾ ਕਹਿੰਦੇ ਸੀ ਜੀ ਵੀ ਉਹਨੇ ਆਪਣੇ ਪਰਿਵਾਰ ਨੂੰ ਨੀ ਸਿਆਸਤ ਵਿਚ ਲਿਆਂਦਾ, ਉਹਦਾ ਮੁੰਡਾ ਇੰਜੀਨੀਅਰ ਆ ਜੀ ਇਸ ਤਰੀਕੇ ਨਾਲ ਹੈਗਾ ਜੀ ਉਹ ਆਪਣਾ ਕੰਮ ਕਰਦਾ ਆ ਜੀ ਦੇਖ ਉਹ ਸਰ ਹੁਣ ਮਤਲਬ ਜਿਹੜਾ ਹੈਗਾ ਅਲਟੀਮੇਟਲੀ ਬੁਢਾਪੇ ਚ ਆ ਕੇ ਤੇ ਉਹਨੇ ਸੀ ਐਮ ਸ਼ਿਪ ਤੋਂ ਜਿਹੜਾ ਹੈਗਾ ਰਿਜ਼ਾਈਨ ਕਰਕੇ ਤੇ ਰਾਜ ਸਭਾ ਲਈ
1: ਜੀ
2: ਤੇ ਆਪਣਾ ਮੁੰਡਾ ਜਿਹੜਾ ਜਦੋਂ ਲਿਆਂਦਾ ਤੇ ਉਹ ਪਤਾ ਉਹਨੂੰ ਮੰਤਰੀ ਬਣਾਇਆ ਹੈਗਾ ਆ ਜੀ ਤੇ ਉਹ ਦੇਖੋ ਤੁਸੀਂ ਉਹ ਆਈ ਥਿੰਕ ਅਬ ਨੋਰਮਲ ਜਿਦਾਂ ਬੰਦਾ ਬਿਹੇਵ ਕਰਦਾ ਨਾ ਜੀ ਏਦਾਂ ਝੋਕੇ ਲੈਂਦਾ ਜਿਦਾਂ ਹੁਣ ਜੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਉਹ ਕੋਈ ਟੂਟਾ ਸਾਟਾ ਪੀਂਦਾ ਆ ਜੀ ਹੈਂਜੀ ਤੇ ਮਤਲਬ ਇਹ ਆ ਕਿ ਉਹਨੂੰ ਦੇਖ ਕੇ ਤੁਸੀਂ ਜਿਹੜਾ ਹੈਗਾ ਆ ਅੰਦਾਜ਼ਾ ਨੀ ਦੱਸ ਬਈ ਜੇ ਉਹ ਕਹਿੰਦੇ ਸੀ ਵੀ ਹਾਂ ਜੀ ਉਹਨੇ ਲਿਆਂਦਾ ਨੀ ਬੱਚਾ ਆਪਣੇ ਲਿਆਂਦੇ ਨੀ ਸਿਆਸਤ ਵਿਚ ਇਸੇ ਕਰਕੇ ਉਹਦਾ ਬੜਾ ਕਾਮਯਾਬ ਹੈਗਾ ਸੀਗਾ ਜੀ
1: ਜੀ
2: ਅਲਟੀਮੇਟਲੀ ਇਹਨਾਂ ਦੇ ਘਰਾਂ ਦੇ ਵਿਚ ਤੁਸੀਂ ਦੇਖੋ ਵੀ ਕਿੱਦਾਂ ਦੀ ਭੰਗ ਭੁੱਜਦੀ ਹੁੰਦੀ ਆ
1: ਬਿਲਕੁਲ
2: ਹਾਂਜੀ ਤੇ ਉਹ ਨਾ ਲਿਆਉਂਦਾ ਤੇ ਇੱਕ ਪੜਦਾ ਬਣਿਆ ਰਹਿੰਦਾ ਜੀ
1: ਜੀ
2: ਉਹ ਲਿਆ ਆ ਸਿਆਸਤ ਵਿਚ ਤੇ ਉਹ ਪੜਦਾ ਚੱਕਿਆ ਗਿਆ ਜੀ ਉਹ ਮਤਲਬ ਇਹ ਹੈਗਾ ਕਿ ਉਹ ਅਲਟੀਮੇਟਲੀ ਉਹ ਇੱਕ ਮਜਬੂਰ ਬਾਪ ਜਿਹੜਾ ਹੈਗਾ ਸਾਬਤ ਹੋਇਆ ਜਿਹੜਾ ਕਿ ਏਡਾ ਸੋਲਿਡ ਮੁੱਖ ਮੰਤਰੀ ਸੀ ਤੇ ਭਾਜਪਾ ਨੇ ਪਤਾ ਨੀ ਉਹਨੂੰ ਕੀ ਸੁਪਨੇ ਦਿਖਾਏ ਵੀ ਤੇਰਾ ਇਹੋ ਜਿਹਾ ਮੁੰਡਾ ਜਿਹੜਾ ਹੈਗਾ ਸੀ ਸਿਆਸਤ ਵਿਚ ਸੈੱਟ ਕਰ ਦਿਆਂਗੇ ਉਹ ਪੈਸੇ ਤਾਂ ਇਹਨਾਂ ਕੋਈ ਇੰਨੇ ਸਫੀਸ਼ੀਐਂਟ ਹੁੰਦੇ ਆ ਕਿ ਦਾਲ ਤੇ ਰੋਟੀ ਖਾ ਸਕਦੇ ਹੈਗੇ ਆ ਜਿੰਨਾ ਚਿਰ ਬਣਿਆ ਰਹਿੰਦਾ ਆਪ ਬਣਿਆ ਰਹਿੰਦਾ ਮੁੱਖ ਮੰਤਰੀ ਜਰੂਰੀ ਬੱਚੇ ਨੂੰ ਸਿਆਸਤ ਵਿਚ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਰੂ ਬਰੂ ਕਰਨਾ ਸੀਗਾ ਜੀ ਵੀ ਮੇਰੇ ਕੋਲ ਆਹ ਕੁਛ ਆ ਜੀ
1: ਜੀ
2: ਸੋ ਇਸ ਕਰਕੇ ਤੁਹਾਡਾ ਸਵਾਲ ਸੀ ਵੀ ਸਿਆਸਤ ਸਿਆਸਤ ਜਿਹੜੀ ਹੈਗੀ ਆ
1: ਜੀ ਜੀ ਬਿਲਕੁਲ
2: ਬਾਕੀ ਜਿਹੜਾ ਹੈਗਾ ਆ ਹਾਂਜੀ ਬਾਕੀ ਸਾਡੇ ਤਾਂ ਇੱਥੇ ਜਿਹੜਾ ਹੈਗਾ
1: ਅੱਜ ਕਹਿ ਸਕਦੇ ਆ ਕਿ ਚਲੋ ਅਕਾਲੀ ਦਲ ਪੁਨਰ ਸੁਰਜੀਤ ਹੋ ਗਿਆ ਜਾਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਇੱਕ ਤਾਂ ਅਕਾਲੀ ਦਲ ਹੀ ਬਹੁਤ ਹੋ ਗਏ ਜੀ ਅੰਮ੍ਰਿਤਸਰ ਵਾਲੇ ਵੀ ਹੈਗੇ ਆ ਤੇ ਚਾਰ ਪੰਜ ਤਾਂ ਅਕਾਲੀ ਦਲ ਹੀ ਹੋ ਗਏ ਪਰ ਗੱਲ ਕਰਦੇ ਆ ਅੱਜ ਥੋੜੀ ਜਿਹੀ ਜਿਹੜੀ ਹੈ ਅਕਾਲੀ ਦਲ ਪੁਨਰ ਸੁਰਜੀਤ ਜਿਹੜੇ ਨੇ ਉਹਨਾਂ ਦੀ ਅੱਜ ਮੀਟਿੰਗ ਹੋਈ ਹੈ ਤੇ ਕਾਫੀ ਉਹਦੇ ਵਿਚ ਖਿੱਚੋ ਧੂ ਵੀ ਹੋਈ ਹੈ ਤੇ ਬੀਬੀ ਜਗੀਰ ਕੌਰ ਹੁਣਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਹੀ ਘੇਰ ਲਿਆ ਜੀ ਬੇਅਦਬੀ ਦੇ ਮਾਮਲੇ ਚ ਜੋ ਫੈਸਲੇ ਆਏ ਜਾਂ ਸਾਰੀਆਂ ਚੀਜ਼ਾਂ ਹੋਈਆਂ ਨੇ ਦੋ ਤਰੀਕ ਦੇ ਜੋ ਫੈਸਲੇ ਹੋਏ ਨੇ ਤਾਂ ਕਿਵੇਂ ਦੇਖਦੇ ਹੋ ਸਾਰਾ ਕੁਝ ਹੋ ਕੀ ਰਿਹਾ ਜੀ
2: ਪਰ ਇਹ ਸਭ ਗੱਲ ਏਦਾਂ ਹੋਈ ਆ ਕਿ ਸੁਰਜੀਤ ਸਿੰਘ ਰੱਕੜਾ ਕੱਲ ਨੂੰ ਜੁਆਇਨ ਕਰ ਰਹੇ ਹੈਗੇ ਆ ਜੀ ਆਮ ਆਦਮੀ ਪਾਰਟੀ
1: ਜੀ
2: ਉਹ ਇਹਨਾਂ ਦੇ ਐਕਟਿਵ ਲੀਡਰ ਸੀ ਜੀ
1: ਜੀ
2: ਉਹ ਤੇ ਉਧਰੋਂ ਅਲੀ ਸਾਹਿਬ ਉਹ ਮੀਟਿੰਗ ਚ ਆਏ ਨੀ ਜੀ ਤੇ ਉਹਨਾਂ ਨੇ ਪਹਿਲਾਂ ਹੀ ਆਪਣਾ ਰਾਹ ਦੱਸਿਆ ਹੈਗਾ ਜੀ ਕਿ ਉਹਨਾਂ ਦਾ ਇਧਰ ਮਨ ਭੇਜਦਾ ਹੀ ਨੀ ਉਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਉਹਨਾਂ ਨਾਲ ਤੁਰੇ ਫਿਰਦੇ ਆ ਜੀ ਹਾਂਜੀ ਅੰਮ੍ਰਿਤਪਾਲ ਹੁਣਾਂ ਦੀ ਜਥੇਬੰਦੀ
1: ਜੀ
2: ਹੁਣ ਸਵਾਲ ਇਹ ਹੈਗਾ ਜੀ ਕਿ ਉੱਥੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਤਾਂ ਇਹਨਾਂ ਨੇ ਵਿਚਾਰਨਾ ਸੀ ਜੀ ਉੱਥੇ ਤੇ ਬੀਬੀ ਸੁਰਜੀਤ ਇਹਨੇ ਕਿਹਾ ਜਿਹੜਾ ਹੈਗਾ ਆ ਜਗੀਰ ਕੌਰ ਨੇ ਕਹਿੰਦੀ ਵੀ ਭਾਈ ਤੁਸੀਂ ਜਿਹੜਾ ਹੈਗਾ ਗਿਆਨੀ ਜਿਹੜਾ ਬਾਰ ਬਾਰ ਕਹੀ ਜਾਂਦੇ ਆ ਵੀ ਅਸੀਂ ਇਲੈਕਸ਼ਨ ਨੀ ਲੜਾਂਗੇ ਇਲੈਕਸ਼ਨ ਨੀ ਲੜਾਂਗੇ ਤੇ ਅਸੀਂ ਤਾਂ ਸਾਰੀ ਉਮਰ ਜਿਹੜੀ ਹੈਗੀ ਇਲੈਕਸ਼ਨਾਂ ਚ ਗੁਜ਼ਾਰੀ ਆ
1: ਫਿਰ
2: ਪੋਲੀਟਿਕਸ ਕਰਨੀ ਕਾਹਦੇ ਵਾਸਤੇ ਹੁੰਦੀ ਹੈਗੀ ਆ ਜੀ ਤੁਸੀਂ ਆਪਣੇ ਤੱਕ ਸੀਮਤ ਰਿਹਾ ਕਰੋ ਤੇ ਬਾਕੀਆਂ ਦੇ ਉੱਤੇ ਪਾਬੰਦੀਆਂ ਲਾਉਂਦੇ ਫਿਰਦੇ ਆ ਹਾਂਜੀ ਉਹ ਇਸ ਕਰਕੇ ਜਿਹੜਾ ਹੈ ਆ ਫੇਰ ਆਇਆ ਜੀ ਵੀ ਹਾਂ ਜੀ ਵੀ ਜਿਹੜੇ ਇਹ ਸੀਨੀਅਰ ਲੀਡਰਸ਼ਿਪ ਹੈਗੀ ਆ ਇਹਨਾਂ ਤੇ ਇਹ ਦੋਸ਼ ਲੱਗਦਾ ਆ ਹਾਂਜੀ ਤੇ ਉਹ ਕਹਿੰਦੇ ਵੀ ਮਤਲਬ ਇਹਨਾਂ ਤੇ ਦੋਸ਼ ਕਾਹਦਾ ਲੱਗਦਾ ਹੈਗਾ ਜੀ ਇਹਨਾਂ ਨੇ ਅਹਿਸਾਸ ਕਰ ਲਿਆ ਉਹ ਕਹਿੰਦੇ ਜੀ ਜਿਹੜਾ ਹੈਗਾ ਕੀ ਲੋਕੀ
1: ਜੀ
2: ਵੀ ਜਿਸ ਬੰਦੇ ਨੇ ਸਜ਼ਾ ਭੁਗਤ ਲਈ ਆ ਉਹਨੂੰ ਮਤਲਬ ਜਿਹੜਾ ਆ ਇਹ ਮੁੜ ਕੇ ਇਹੋ ਜਿਹਾ ਚੀਜ਼ ਦਾ ਲਾਂਭਾ ਦਿੱਤਾ ਜਾ ਸਕਦਾ ਆ ਗਿਆਨੀ ਜੀ ਫਿਰ ਬਣ ਗਏ ਜਿਹੜੇ ਹੈਗੇ ਆ ਕਾਜੀ ਹਾਂਜੀ ਉਹਨਾਂ ਨੇ ਕਾਜੀ ਬਣ ਕੇ ਸਟੋਰੀਆਂ ਸੁਣਾਉਣ ਲੱਗ ਪਏ
1: ਹਾਂਜੀ
2: ਫਿਰ ਗਿਆਨੀ ਜੀ ਨੇ ਕਿੱਦਾਂ ਦਾ ਫੈਸਲਾ ਦਿੱਤਾ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਜੀ ਉਹ ਹੈ ਜੀ ਉਹ ਕਾਜੀ ਬਣ ਕੇ ਤੇ ਉਹਨਾਂ ਨੂੰ ਸਟੋਰੀਆਂ ਸੁਣਾਉਣ ਲੱਗ ਪਏ ਜੀ ਵੀ ਏਦਾਂ ਕਰਕੇ ਹੈਗਾ ਆ ਵੀ ਜਿਹੜਾ ਬੰਦੇ ਨੇ ਸਜ਼ਾ ਭੁਗਤ ਲਈ ਹੋਵੇ ਓਹਨੂੰ ਨਹੀਂ ਕਿਹਾ ਜਾ ਸਕਦਾ, ਪਰ ਜਿਹੜਾ ਭੁਗਤ ਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਮੁਕਰ ਰਿਹਾ ਏ ਪਵੇ, ਮੈਂ ਤਾਂ ਵੈਸੇ ਹੀ ਮੰਨ ਲਿਆ ਸੀ, ਇਹਦਾ ਮਤਲਬ ਓਹਨੇ ਦਿਲੋਂ ਸਵੀਕਾਰ ਨਹੀਂ ਕੀਤਾ, ਤੇ ਇਹਦਾ ਮਤਲਬ ਓਹਦੇ ਤੇ ਉਹ ਜਿਹੜਾ ਦੋਸ਼ ਆ ਉਹ ਓਦਾਂ ਦਾ ਓਦਾਂ ਹੀ ਆ ਜੀ।
1: ਗਿਆਨੀ ਜੀ ਆਪਣੀ ਮਨ ਘੜਤ ਸਟੋਰੀ ਆ ਕੇ ਇਹ ਵੀ ਜਿਹੜਾ ਲਿਖਿਆ ਹੋਇਆ,
2: ਮੈਂ ਕਿਹਾ ਸਾਰੇ ਕੁਛ ਸਾਰਾ ਕੁਛ ਨਹੀਂ ਪਰਿਭਾਸ਼ਾ ਹੁਣ ਲਓ ਸਰ ਓਹੀ ਤਾਂ ਦੱਸਣ ਲੱਗਾ ਤੁਹਾਨੂੰ
1: ਜੀ।
2: ਇਹ ਗਿਆਨੀ ਜੀ ਨੇ ਕਿੱਥੇ ਪੜਿਆ ਜਾਂ ਕਿੱਦਾਂ ਹੈਗਾ ਜੀ, ਵੀ ਸਾਡੇ ਕੋਲ ਨਾ ਜਿਹੜੇ ਹੈਗੇ ਕਿਤਾਬਾਂ ਲਾਅ ਦੇ ਜਰਨਲ ਆਉਂਦੇ ਉਹਨਾਂ ਦੀ ਜਿਲਦ ਵੀ ਲਾਲ ਹੁੰਦੀ ਹੈ, ਇੱਦਾਂ ਸਾਡੀ ਲਾਇਬ੍ਰੇਰੀ ਚ ਤੁਸੀਂ ਦੇਖੋ ਤੇ ਲਾਲ ਕਿਤਾਬਾਂ ਪਈਆਂ ਹੁੰਦੀਆਂ
1: ਜੀ।
2: ਹਾਂ ਜੀ, ਉਹ ਕਹਿੰਦੇ ਪੁਰਾਣੇ ਟਾਈਮ ਦੇ ਉੱਤੇ ਨਾ ਜਿਹੜਾ ਹੈਗਾ ਆ ਉਹ ਮੇਰੀ ਸ਼ਬਦਾਵਲੀ ਤੇ ਨਾ ਜਾਇਓ, ਕਿਉਂਕਿ ਉਹ ਪੁਰਾਣੇ ਜਮਾਨੇ ਚ ਉਹੀ ਸ਼ਬਦ ਯੂਜ਼ ਕੀਤੇ ਜਾਂਦੇ ਸੀ
1: ਜੀ।
2: ਉਹ ਤੇ ਇੱਕ ਪਿੰਡ ਦੇ ਵਿੱਚ ਇੱਕ ਵਕੀਲ ਸਾਹਿਬ ਰਹਿੰਦੇ ਸੀਗੇ, ਤੇ ਉੱਥੇ ਇੱਕ ਨਾ ਜਿਹੜਾ ਹੈਗਾ ਆ ਉਹ ਤੇਲ ਕੱਢਦੇ ਹੁੰਦੇ ਸੀ, ਤੇ ਉਹਨਾਂ ਨੂੰ ਉਸ ਵੇਲੇ ਤੇਲੀ ਕਿਹਾ ਜਾਂਦਾ ਸੀਗਾ, ਤੇ ਕੋਲੂ ਦੇ ਨਾਲ ਕੱਢਦੇ ਸੀ ਅੱਗੇ ਬਹੁਤ ਜੋੜ ਕੇ।
1: ਹਾਂਜੀ
2: ਹਾਂਜੀ, ਤੇ ਉਧਰੋਂ ਜਿਹੜਾ ਹੈਗਾ ਆ ਵਕੀਲ ਸਾਹਿਬ ਨੇ ਵੀ ਬਹੁਤ ਰੱਖਿਆ ਹੋਇਆ ਸੀ
1: ਜੀ,
2: ਉਹ ਤੇਲੀ ਦਾ ਬਹੁਤ ਜਿਹੜਾ ਆ ਰਾਤ ਨੂੰ ਕਿਤੇ ਖੁੱਲਿਆ, ਤੇ ਉਹਨੇ ਵਕੀਲ
1: ਜੀ ਆਵਾਜ਼ ਕੱਟ ਹੋ ਗਈ, ਇੱਕ ਮਿੰਟ ਰੁਕੋ ਸੈਣੀ ਸਾਹਿਬ, ਮੈਂ ਇਧਰੋਂ ਸ਼ਾਇਦ ਮੇਰੇ ਵੱਲੋਂ ਹਿਲਦਾ ਜਾਂ ਤੁਹਾਡੇ ਵੱਲੋਂ ਹਿਲਦਾ, ਮੈਂ ਇਧਰੋਂ ਦਰੁਸਤ ਕਰ ਲਵਾਂ ਜੀ, ਗੱਲ ਦਾ ਮਜ਼ਾ ਨਹੀਂ ਆਉਣਾ ਫਿਰ। ਤੇ ਲਓ ਦੋਸਤੋ ਇੱਕ ਮਿੰਟ ਰੁਕੋ ਜੀ, ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ। ਹਾਂਜੀ ਕੰਟੀਨਿਊ ਪਲੀਜ਼ ਸੈਣੀ ਸਾਹਿਬ।
2: ਹਾਂਜੀ ਆ ਰਹੀ ਜੀ ਆਵਾਜ਼?
1: ਹਾਂਜੀ ਹੁਣ ਠੀਕ ਹੈ ਜੀ।
2: ਅੱਛਾ ਜੀ, ਉਹ ਓਦਾਂ ਹੋਇਆ ਜੀ ਕਿ ਤੇਲੀ ਜਿਹੜਾ ਹੈਗਾ ਉਹਦੇ ਬੋਲਦ ਨੇ ਵਕੀਲ ਸਾਹਿਬ ਦਾ ਬੋਲਦ ਮਾਰ ਦਿੱਤਾ, ਤੇ ਤੇਲੀ ਨੇ ਕਿਹਾ ਤਾਂ ਸਿਆਪਾ ਪੈ ਗਿਆ। ਉਹ ਸ਼ਾਮ ਨੂੰ ਜਦੋਂ ਵਕੀਲ ਸਾਹਿਬ ਆਪਣੇ ਆਫਿਸ ਦੇ ਵਿੱਚ ਬੈਠੇ, ਤੇ ਤੇਲੀ ਗਿਆ, ਉਹ ਜਾ ਕੇ ਕਹਿੰਦਾ ਵੀ ਜਨਾਬ ਇੱਕ ਸਲਾਹ ਲੈਣੀ ਸੀ। ਕਹਿੰਦਾ ਦੱਸ। ਕਹਿੰਦਾ ਜਨਾਬ ਇੱਦਾਂ ਆ ਵੀ ਜੇ ਮੰਨ ਲਓ ਵੀ ਕੋਈ ਜਾਨਵਰ ਆਪਸ ਦੇ ਵਿੱਚ ਲੜ ਪੈਣ, ਤੇ ਇੱਕ ਜਾਨਵਰ ਦੂਜੇ ਜਾਨਵਰ ਨੂੰ ਮਾਰਦਾ, ਤੇ ਜਿਹਦਾ ਉਹ ਜਾਨਵਰ ਹੋਵੇ ਉਹਨੂੰ ਕੀ ਸਜ਼ਾ ਹੁੰਦੀ ਆ? ਕਹਿੰਦਾ ਨਹੀਂ ਮੈਨੂੰ ਖੋਲ ਕੇ ਦੱਸ ਗੱਲ ਕੀ ਆ। ਕਹਿੰਦਾ ਖੋਲ ਕੇ ਮੰਨ ਲਓ ਜਿਹੜਾ ਹੈਗਾ ਆ ਵੀ ਤੁਹਾਡਾ ਜਿਹੜਾ ਹੈਗਾ ਭੌਲਦ ਆ ਉਹ ਖੁੱਲ ਜਾਏ, ਉਹ ਮੇਰੇ ਬੋਲਦ ਨੂੰ ਆ ਕੇ ਮਾਰਦਾ
1: ਏ,
2: ਇਹਦੀ ਕੀ ਸਜ਼ਾ ਹੈਗੀ ਆ? ਹਾਂਜੀ ਸਿੰਘ ਮਾਰ ਕੇ ਮਾਰਦਾ ਤੇ ਕੀ ਸਜ਼ਾ ਆ? ਕਹਿੰਦਾ ਜਾਨਵਰ ਕਿਸੇ ਨੇ ਮਤਲਬ ਸਮਝਾਇਆ ਪੜਾਇਆ ਹੁੰਦਾ ਹੈਗਾ, ਜਾਨਵਰ ਜਾਨਵਰ ਆ ਆਪਸ ਚ ਲੜ ਪਏ ਜਿਦਾਂ ਮਰਜ਼ੀ। ਕਹਿੰਦਾ ਜਨਾਬ ਗੱਲ ਏਦਾਂ ਹੋਈ ਆ ਵੀ ਮੇਰਾ ਬੋਲਦ ਖੁੱਲ ਗਿਆ ਸੀ, ਤੇ ਉਹਨੇ ਤੁਹਾਡੇ ਬੋਲ ਦੇ ਕਿਤੇ ਢੁੱਡ ਮਾਰਿਆ, ਤੇ ਸਿੰਘ ਮਾਰ ਕੇ ਤੇ ਤੁਹਾਡਾ ਬੋਲ ਦਿੱਤਾ ਮਾਰ
1: ਜੀ।
2: ਜਦੋਂ ਵਕੀਲ ਸਾਹਿਬ ਨੇ ਸੁਣੀ ਇਹ ਗੱਲ
1: ਜੀ,
2: ਵਕੀਲ ਸਾਹਿਬ ਸੋਚੀ ਪੈ ਗਏ। ਉਹ ਕਹਿੰਦਾ ਜਨਾਬ ਬੋਲਦੇ ਨੀ? ਕਹਿੰਦਾ ਯਾਰ ਮੈਂ ਸੋਚਦਾ ਸੀਗਾ ਇਸ ਮਸਲੇ ਤੇ ਨਾ ਥੋੜੇ ਦਿਨ ਪਹਿਲਾਂ ਹੀ ਇੱਕ ਵੀ ਸੁਪਰੀਮ ਕੋਰਟ ਦਾ ਫੈਸਲਾ ਆਇਆ, ਆਪਾਂ ਉਹ ਤੇ ਵਿਚਾਰ ਕਰ ਲੈਂਦੇ
1: ਹਾਂ। ਕੱਢ ਲਈ ਜੀ ਲਾਲ ਕਿਤਾਬ।
2: ਉਹਨਾਂ ਨੇ ਕਹਿੰਦੇ ਉਹ ਲਾਲ ਕਿਤਾਬ ਕੱਢ ਰਿਹਾ ਚੋ, ਉਹਨਾਂ ਨੇ ਲਾਲ ਕਿਤਾਬ ਕੱਢੀ ਤੇ ਉਹਦੇ ਵਿਚਾਰੇ ਨੇ ਫੜਾਤੀ ਉਹਦੇ ਹੱਥ ਚ। ਉਹ ਕਹਿੰਦਾ ਉਹਨਾਂ ਨੇ ਫੋਲਾ ਫਾਲੀ ਕਰਦਾ ਰਿਹਾ, ਕਹਿੰਦਾ ਉਹ ਹੋ ਹੋ ਹੋ। ਉਹ ਕਹਿੰਦਾ ਕੀ ਹੋਇਆ ਜਨਾਬ? ਕਹਿੰਦਾ ਯਾਰ ਇੱਥੇ ਤਾਂ ਕੁਛ ਹੋਰ ਹੀ ਲਿਖਿਆ ਆ
1: ਜੀ।
2: ਕਹਿੰਦਾ ਜੀ ਕੀ ਲਿਖਿਆ ਆ? ਕਹਿੰਦਾ ਸੁਣ ਬਈ, ਲਾਲ ਕਿਤਾਬ ਕਹਿਤੀ ਜਿਉ ਤੇਲੀ ਬੈਲ ਲੜਾਇਆ ਕਿਉ।
1: ਹਾਂਜੀ
2: ਉਹ ਕਹਿੰਦਾ ਤੇ ਭਾਈ ਲਾਲ ਕਿਤਾਬ ਤਾਂ ਕਹਿੰਦੀ ਬੋਲ ਤੂੰ ਜਾਣ ਬੁਝ ਕੇ ਲੜਾਇਆ।
1: ਹਾਂਜੀ
2: ਉਹ ਕਹਿੰਦਾ ਨਾਲ ਲਿਖਿਆ ਆ ਖਲ ਖਲਾ ਕੀਆ ਮਸਤਾਨਾ ਬੈਲ ਕਾ ਬੈਲ 40 ਜੁਰਮਾਨਾ। ਬੋਲ ਬੱਟੇ ਬੋਲ ਦੇ ਜਾ 40 ਰੁਪਈਏ ਜੁਰਮਾਨਾ ਦੇ ਜਾ।
1: ਹਾਂਜੀ
2: ਉਹ ਇਸ ਕਰਕੇ ਬੋਲਦ ਵੀ ਬੰਨ ਲਿਆ ਅਗਲੇ ਦਾ 40 ਰੁਪਈਏ ਜੁਰਮਾਨਾ ਵੀ। ਏਦਾਂ ਹੀ ਫਿਰ ਅੱਜ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣੀ ਬੈਠੇ ਸੀਗੇ ਲਾਲ ਕਿਤਾਬ ਕੱਢ ਕੇ ਆਪਣੀ, ਹਾਂਜੀ ਉਹ ਫਿਰ ਫੈਕਟਸ ਦੇ ਮੁਤਾਬਕ ਹੀ ਉਹਨਾਂ ਨੇ ਫੈਸਲਾ ਦਿੱਤਾ ਵੀ ਹਰ ਜਿਹੜਾ ਹੈਗਾ ਆ ਵੀ ਸੁਖਵੀਰ ਸਿੰਘ ਬਾਦਲ ਜਿਹੜਾ ਆ ਉਹ ਦੋਸ਼ੀ ਆ, ਚਾਹੇ ਉਹਨੇ ਸਜ਼ਾ ਭੁਗਤ ਵੀ ਲਈ ਆ, ਉਹ ਉਹਨਾਂ ਨੇ ਆਪਣੇ ਤੱਥਾਂ ਦੇ ਆਧਾਰ ਤੇ ਜਿਹੜਾ ਹੈਗਾ ਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੀ ਉੱਥੇ।
1: ਬਿਲਕੁਲ ਹੈ ਜੀ ਜੀ।
2: ਹਾਂਜੀ
1: ਪਰ ਕਿਤੇ ਸੈਣੀ ਸਾਹਿਬ ਜੋ ਇਹ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਉਧਰ, ਨਾ ਤਾਂ ਅੰਮ੍ਰਿਤਪਾਲ ਹੋਣਾ ਦੇ ਨਾਲ

0: ਹੋਇਆ ਤੇ ਉਹਨਾਂ ਨੇ ਕਿਹਾ ਵੀ ਭਾਈ ਗੱਲ ਏਦਾਂ ਹੈਗੀ ਆ ਵੀ ਜਾਣਾ ਕਹਿੰਦੇ ਗੱਲ ਜੇ ਕੋਈ ਆਵਾਜ਼ ਮਾਰੇ ਤੇ ਜਾਣਾ
1: ਜੀ,
0: ਇਹਨਾਂ ਨਾਲ ਵੀ ਜਿਹੜਾ ਆ ਵਾਰਸ ਪੰਜਾਬ ਵਾਲੇ ਵੀ ਸਾਨੂੰ ਕੋਈ ਪ੍ਰੋਗਰਾਮ ਥੋੜਾ ਦਿੰਦੇ ਹੈਗੇ, ਕੋਈ ਮਿਨੀਮਮ ਪ੍ਰੋਗਰਾਮ ਬਣਾਉਣ ਮੁਤਾਬਕ ਸਾਡੇ ਜਿਹੜਾ ਹੈਗਾ ਆ ਉਹ ਸੀਟਾਂ ਦੀ ਗੱਲਬਾਤ ਕਰਨ, ਫੇਰ ਉਹ ਤਾਂ ਆਪਣੀਆਂ ਸੀਟਾਂ ਡਿਕਲੇਅਰ ਕਰਦੇ ਫਿਰਦੇ ਆ
1: ਜੀ।
0: ਹਾਂਜੀ, ਸੋ ਫੇਰ ਉਹਨਾਂ ਨੇ ਗਿਆਨੀ ਜੀ ਨੇ ਕਿਹਾ ਭਾਈ ਗੱਲ ਸੁਣੋ, ਆਪਣੇ ਜਿਹੜੀ ਹੈਗੇ ਆ ਜਿੰਨੇ ਆਪਾਂ ਤੁਸੀਂ ਸਾਰੇ ਜਾਣੇ ਜਿਹੜੇ ਆ ਉਹ ਵਿਸਾਖੀਆਂ ਜਿਹੜੀਆਂ ਆ ਉਹ ਤੇ ਚੱਲਣਾ ਛੱਡ ਦਿਓ
1: ਜੀ,
0: ਤੁਸੀਂ ਜਿਹੜਾ ਹੈਗਾ ਵਿਸਾਖੀਆਂ ਦਾ ਆਸਰਾ ਲੈਣਾ ਚਾਹੁੰਦੇ ਆ
1: ਜੀ,
0: ਏਦਾਂ ਕੋਈ ਨੀ ਕਿਸੇ ਨੂੰ ਆਸਰਾ ਦਿੰਦਾ ਹੁੰਦਾ
1: ਜੀ।
0: ਹਾਂਜੀ, ਆਸਰਾ ਅਗਲੇ ਵੀ ਭਾਲਦੇ ਹੁੰਦੇ ਹੈਗੇ ਆ, ਪਰ ਜਿਹੜਾ ਪਹਿਲਾਂ ਝੁਕ ਜਾਂਦਾ ਹੈਗਾ ਆ ਉਹਦੇ ਪੱਲੇ ਕੁਛ ਨੀ ਪੈਂਦਾ ਤੇ ਏਦਾਂ ਕੋਈ ਵੀ ਨੀ ਗੱਲ ਨਾ ਲਾਉਂਦਾ ਹੁੰਦਾ
1: ਜੀ।
0: ਤੁਸੀਂ ਆਪਣੀਆਂ ਲੱਤਾਂ ਚ ਗਿਆਨ ਪੈਦਾ ਕਰੋ, ਜਦੋਂ ਲੱਤਾਂ ਤੁਹਾਡੀਆਂ ਸਟਰੋਂਗ ਹੋਣਗੀਆਂ ਤੇ ਅਗਲਾ ਉਹ ਤੁਹਾਡੇ ਕੋਲ ਚੱਲ ਕੇ ਆਊਗਾ
1: ਜੀ।
0: ਹਾਂਜੀ, ਹੁਣ ਗਰਾਊਂਡ ਰਿਐਲਿਟੀ ਵੀ ਭਾਰਤ ਸਾਹਿਬ ਇਹ ਸੁਣ ਲਓ
1: ਜੀ,
0: ਜੇ ਅਜਾਲੀ ਨੇ ਤਾਂ ਪਹਿਲਾਂ ਹੀ ਵਿੱਚੋਂ ਨਿਕਲੇ ਹੈਗੇ ਜੀ, ਉਹਨਾਂ ਦੀ ਉਹਨਾਂ ਨੇ ਪੰਥਕ ਸਿਆਸਤ ਕਰਨੀ ਹੈਗੀ ਆ ਤੇ ਕਰਨੀ ਉਹਨਾਂ ਦੇ ਨਾਲ ਆ ਅੰਮ੍ਰਿਤਪਾਲ ਹੋਣਾ ਦੇ ਨਾਲ ਜੀ। ਇਹਨਾਂ ਨੂੰ ਹੈਗਾ ਭਰਮ ਅਯਾਲੀ ਕੋਲ ਜਿਹੜਾ ਹੈਗਾ ਆ ਕੇਡਰ ਜਿਹੜਾ ਆ ਅਯਾਲੀ ਕੋਲ ਵੱਧ ਆ ਇਹਨਾਂ ਨਾਲੋਂ ਵੀ,
1: ਬਿਲਕੁਲ ਹੈ ਜੀ।
0: ਇਹ ਕਹਿੰਦੇ ਹੈਗੇ ਵੀ ਉਹਦੇ ਜਾਣ ਨਾਲ ਕੋਈ ਫਰਕ ਨੀ ਪੈਣਾ, ਮੈਂ ਕਹਿੰਦਾ ਹੈਗਾ ਵੀ ਉਹਦੇ ਜਾਣ ਨਾਲ ਫਰਕ ਪੈਣਾ ਜੀ
1: ਜੀ।
0: ਉਹ ਤੋਂ ਬਾਅਦ ਜਿਹੜਾ ਹੈਗਾ ਇਹ ਕਿੰਨਾ ਕ ਜਿਹੜਾ ਆ ਵਰਕਆਊਟ ਕਰ ਲੈਣਗੇ, ਕਿਉਂਕਿ ਉਹ ਤੋਂ ਬਾਅਦ ਜਿਹੜਾ ਆ ਦੋ ਤਿੰਨ ਮਤਲਬ ਜਿਹੜੇ ਹੈਗੇ ਧਨਵਾਨ ਬੰਦੇ ਜਿਹੜੇ ਆ ਨਿਕਲ ਜਾਣੇ, ਉਧਰੋਂ ਸੁਰਜੀਤ ਸਿੰਘ ਰਕੜਾ ਨਿਕਲ ਗਿਆ, ਉਧਰੋਂ ਇਹ ਨਿਕਲ ਗਿਆ ਜੀ।
1: ਬਿਲਕੁਲ
0: ਹਾਂਜੀ, ਮੁੜ ਕੇ ਚੰਦੂ ਮਾਜਰਾ ਸਾਹਿਬ ਤਾਂ ਮੇਰੇ ਵਰਗੇ ਹੈਗੇ ਆ, ਸੋਚਦੇ ਹੋਣੇ ਵੀ ਅੱਜ ਮੀਟਿੰਗ ਦੇ ਪੈਸੇ ਕਿਹਨੂੰ, ਤੇਲ ਦੇ ਪੈਸੇ ਕੌਣ ਦਊਗਾ, ਮੀਟਿੰਗ ਤੇ ਚਾਹ ਪਾਣੀ ਨੀ ਕਿਸੇ ਨੇ ਪੁੱਛਿਆ ਜਿੱਦਾਂ। ਹਾਂਜੀ, ਉਹ ਤਾਂ ਉਹਨਾਂ ਦਾ ਸੁਭਾਅ ਮੇਰੇ ਵਰਗਾ ਆ, ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਵੀ ਇੱਥੇ ਜਿਹੜਾ ਹੈਗਾ ਕੁਛ ਨੀ ਇਹਨਾਂ ਦਾ ਬਣਨਾ ਜੀ
1: ਜੀ।
0: ਦੂਜਾ ਭਾਰਤ ਸਾਹਿਬ, ਮੈਂ ਤਾਂ ਉਹ ਪਹਿਲੇ ਦਿਨ ਤੋਂ ਜਿਹੜਾ ਹੈਗਾ ਮੇਰਾ ਇੱਕੋ ਹੀ ਵਿਊ ਹੈਗਾ ਜੀ
1: ਜੀ,
0: ਸੁਖਬੀਰ ਬਾਦਲ ਹੋਣਾ ਨੇ ਦੋਸ਼ੀ ਹੈਗੇ ਸੀ ਨਹੀਂ ਹੈਗੇ ਸੀ ਜੋ ਮਰਜ਼ੀ ਆ ਜੀ, ਉਹ ਤਾਂ ਬਰਛਾ ਫੜ ਕੇ ਉੱਥੇ ਖੜ ਕੇ ਉਹਨਾਂ ਨੇ ਸਜ਼ਾ ਵੀ ਭੁਗਤੀ ਜਿਹੜੀ ਹੈਗੀ ਸੀ, ਧਾਰਮਿਕ ਸਜ਼ਾ ਉਹਨਾਂ ਨੇ ਭੁਗਤ ਲਈ, ਪੋਲੀਟੀਕਲ ਸਜ਼ਾ ਦੇ ਉੱਤੋਂ ਉਹ ਡਿਨਾਈ ਕਰ ਗਏ ਜਿੱਦਾਂ ਮਰਜ਼ੀ। ਇਹ ਬੰਦੇ ਜਿਹੜੇ ਕਿ ਉਸ ਵੇਲੇ ਤਖ਼ਤ ਦੀ ਅਥਾਰਟੀਅਨ ਸੀਗੇ
1: ਜੀ,
0: ਹਾਂਜੀ, ਤੇ ਇਹਨਾਂ ਦਾ ਬਿਹੇਵੀਅਰ ਜਿਹੜਾ ਹੈਗਾ ਆ ਤਖ਼ਤ ਤੇ ਬਹਿਣ ਦੇ ਲਾਇਕ ਨਹੀਂ ਸੀ ਸਰ
1: ਜੀ,
0: ਇਹਨਾਂ ਦੇ ਮਨ ਚ ਕਪਟ ਸੀ
1: ਜੀ,
0: ਇਹਨਾਂ ਨੇ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਸਵਾਰਥ ਲਈ ਵਰਤਿਆ
1: ਜੀ,
0: ਤੇ ਇਹਨਾਂ ਦੇ ਪੱਲੇ ਕੁਝ ਨੀ ਪੈਣਾ, ਇਹ ਹੈਗੀ ਮੇਰੀ ਸੋਚ ਜੀ
1: ਜੀ,
0: ਗਲਤ ਹੋ ਜਾਵਾਂ 20 ਵਾਰੀ ਹੋ ਜਾਵਾਂ, ਪਰ ਇਹ ਤੁਹਾਨੂੰ ਸਾਰਾ ਕੁਛ ਜਿਹੜਾ ਮੈਨੂੰ ਦਿਸਦਾ ਆ ਜੀ ਵੀ ਇਹ ਕੁਛ ਇਹਨਾਂ ਨਾਲ ਹੋਣਾ ਆ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੇ ਆਪਣਾ ਅਨਾਲਿਸਿਸ ਕੀਤਾ ਹੈਗਾ ਜੀ, ਅਨਾਲਿਸਿਸ ਕਰਕੇ ਹੁਣ ਦੇਖਦੇ ਆ ਕਿ ਅੱਗੇ ਜਿਹੜਾ ਹੈਗਾ ਆ ਵੀ ਇਹ ਜਿਹੜੀਆਂ ਗੱਲਾਂ ਉੱਥੇ ਜਿਹੜੀਆਂ ਕੀਤੀਆਂ ਗਈਆਂ ਜਾਂ ਸਾਖੀਆਂ ਸੁਣਾ ਕੇ ਜਿਹੜਾ ਆ ਵੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜੀ, ਸੁਖਬੀਰ ਬਾਦਲ ਹੋਣਾ ਨੂੰ। ਹਾਂਜੀ, ਉਹਨਾਂ ਨੂੰ ਤਾਂ ਇਹ ਹੀ ਆ ਨਾ ਵੀ ਸੁਖਬੀਰ ਦੇ ਪ੍ਰਤੀ ਜਿੰਨੀ ਨਫ਼ਰਤ ਫੈਲਾਈ ਜਾ ਸਕੇ ਜਾਂ ਏਦਾਂ ਕਰਕੇ ਉਹਨਾਂ ਦੀ ਪਰਸਨਲ ਰੰਜਿਸ਼ ਦਿਸਦੀ ਆ ਜੀ,
1: ਬਿਲਕੁਲ।
0: ਤੇ ਉਧਰੋਂ ਉਹਨਾਂ ਨੂੰ ਵੀ ਦਿਸਦੇ ਹੈਗਾ ਆ ਵੀ ਬਾਕੀ ਸਾਰੇ ਜਿੱਦਾਂ ਮਰਜ਼ੀ ਆ ਜਾਣਗੇ, ਇਹ ਬੰਦੇ ਜਿਹੜਾ ਹੈਗਾ ਆ ਇਹਨੇ ਇਸ ਤਰੀਕੇ ਦੇ ਨਾਲ ਚਾਲ ਖੇਡੀ ਸੀ ਤੇ ਇਹਨੂੰ ਤਾਂ ਨੀ ਉਹ ਲੈਣ ਲੱਗੇ
1: ਜੀ,
0: ਤੇ ਅਲਟੀਮੇਟਲੀ ਜਿਹਨਾਂ ਦੇ ਕਹਿਣ ਤੇ ਕੀਤਾ ਸੀ ਸਾਰਾ ਕੁਛ ਬੀਜੇਪੀ ਵਾਲਿਆਂ ਦੇ, ਉਹ ਕਹਿੰਦੇ ਅਸੀਂ ਤਾਂ ਕੱਲਿਆ ਹੀ ਚੱਲਣਾ ਜੀ, ਦੇਖੀ ਜਾਊ।
1: ਬਿਲਕੁਲ ਹੈ ਜੀ। ਤੇ ਦੂਸਰਾ ਸਿੰਘ ਸਾਹਿਬ, ਇਹਦੇ ਵਿਚ ਬੀਬੀ ਜਗੀਰ ਕੌਰ ਹੁਣੀ ਆਪ ਵੀ ਐਸ ਜੀ ਪੀ ਸੀ ਦੇ ਪ੍ਰਧਾਨਗੀ ਵੀ ਕਰਦੇ ਰਹੇ ਨੇ, ਤੇ ਉਹਦੇ ਵਿਚ ਜੋ ਬੇਅਦਬੀ ਦੇ ਮਾਮਲੇ ਦੇ ਵਿਚ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ, ਠੋਕ ਵਜਾ ਕੇ ਕਹੀ ਆ ਮੀਟਿੰਗ ਦੇ ਵਿਚ ਕਿ ਜੋ ਕੁਝ ਵੀ ਵਾਪਰਿਆ ਜਾਂ ਪ੍ਰਵਾਨਗੀ ਦਿੱਤੀ ਗਈ ਹੈ ਸਰਕਾਰ ਨੂੰ, ਹੁਣ ਦਖਲ ਅੰਦਾਜ਼ੀ ਦੀ ਗੱਲ ਹੋ ਰਹੀ ਹੈ, ਉਹ ਕਹਿੰਦੇ ਗਲਤ ਹੈ। ਚਲੋ ਜੋ ਸਜ਼ਾ ਹੈਗੀ ਆ ਉਹਨਾਂ ਨੇ ਉਹ ਵੀ ਪੱਖ ਦੀ ਗੱਲ ਕੀਤੀ ਹੈ ਕਿ ਉਹ ਸਜ਼ਾ ਹੋਣੀ ਚਾਹੀਦੀ ਹੈ ਉੱਥੇ। ਚਲੋ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਜੀ ਵੀ ਇਹੀ ਗੱਲ ਕਹਿੰਦੇ ਆ, ਸਜ਼ਾ ਚਾਹੇ 50 ਸਾਲ ਕਰ ਦਿਓ, ਜੁਰਮਾਨਾ ਲਾਉਣਾ ਜਿੰਨਾ ਮਰਜ਼ੀ ਲਾ ਦਿਓ, ਪਰ ਜਿਹੜਾ ਇੰਟਰਫੇਅਰ ਹੈ ਸਿੱਖ ਜਿਹੜੀਆਂ ਮਰਿਆਦਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿਚ ਸਿੱਧਾ ਦਖਲ ਅੰਦਾਜ਼ੀ ਹੈ। ਪਰ ਉਹਨਾਂ ਨੇ ਇਹ ਵੀ ਚੀਜ਼ ਨਾਲ ਚੁੱਕੀ ਹੈ ਕਿ ਉਹਦੇ ਵਿਚ ਜੇ ਤਲਬ ਕਰਨਾ ਤਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਿਉਂ ਨੀ ਕੀਤਾ ਜਾਂਦਾ ਜੀ ਤਲਬ, ਜਿਨ੍ਹਾਂ ਨੇ ਪਹਿਲਾਂ ਹਮਾਇਤ ਕੀਤੀ ਇਹਨਾਂ ਚੀਜ਼ਾਂ ਦੀ ਸਾਰੀਆਂ ਦੀ।
0: ਬਿਲਕੁਲ ਜੀ, ਇਹਨਾਂ ਨੇ ਤਾਂ ਗੋਲੀ ਉਹਨਾਂ ਵੱਲ ਨੂੰ ਰੇੜ ਨੀ ਹੈਗੀ ਸੀ ਜੀ, ਇਹਦੇ ਵਿਚ ਕੋਈ ਦਮੀਦਾਰ ਗੱਲ ਨੀ, ਇਹਨਾਂ ਨੇ ਗੋਲੀ ਉਹਨਾਂ ਵੱਲ ਨੂੰ ਰੇੜ ਹੋਈ ਸੀ ਜੀ। ਉਹ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਹਿੰਦੇ ਹੈਗੇ ਤਲਬ ਕਰੋ ਸਰ, ਉਦੋਂ ਤੱਕ ਸਾਨੂੰ ਵੀ ਪਤਾ ਹੈਗਾ ਆ, ਉਹ ਤਾਂ ਮੰਗਦੇ ਰਹੇ ਹੈਗੇ ਆ ਕਿ ਸਾਨੂੰ ਜਿਹੜਾ ਪਰਫਾਰਮਾ ਭੇਜ ਦਿਓ, ਅਸੀਂ ਪਰਫਾਰਮਾ ਦੇਖ ਲਈਏ।
1: ਹਾਂਜੀ,
0: ਉਹ ਖਰੜਾ ਜਿਹੜਾ ਹੈਗਾ ਜੀ, ਖਰੜਾ ਉਹਨੇ ਕਹਿੰਦੇ ਜੀ ਪਰਫਾਰਮਾ ਵੀ ਤੁਸੀਂ ਖਰੜਾ ਜਿਹੜਾ ਆ ਸਾਨੂੰ ਦੇ ਦਿਓ, ਅਸੀਂ ਜਿਹੜਾ ਚੈੱਕ ਕਰਕੇ ਤੁਹਾਨੂੰ ਦੇ ਦਿੰਦੇ।

0: ਹੈਗੇ ਆ ਜੀ
1: ਜੀ
0: ਮੋਰ ਓਵਰ ਜਿਹੜਾ ਹੈਗਾ ਆ ਸਾਰੇ ਇਹਨਾਂ ਨੇ ਦੌੜੇ ਆ ਕਿ ਸਰਕਾਰ ਦੀ ਹਮਾਇਤ ਕਰਨ ਵਾਸਤੇ ਦੋ ਹੁਕਮਨਾਮੇ ਵੀ ਦਿਖਾਲ ਦਿੱਤੇ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਹੁਕਮਨਾਮਿਆਂ ਚ ਲਿਖਿਆ ਆ ਹੈਗਾ ਆ ਜੀ
1: ਜਿਹੜਾ ਪਬਲੀਕੇਸ਼ਨ
0: ਹਾਂਜੀ ਉਹ 2008 ਦਾ ਬਿੱਲ ਦੇ ਉੱਤੇ ਵੀ ਪਬਲੀਕੇਸ਼ਨ ਦਾ ਜਿਹੜਾ ਹੈਗਾ ਆ ਉਹਦਾ ਰਿਕਾਰਡ ਰੱਖਿਆ ਜਾਊਗਾ ਤੇ ਕੀਤਾ ਜਾਊਗਾ ਜੀ ਤੇ ਉਹ ਨਾਲ ਉਹਨਾਂ ਨੇ ਦੋਸ਼ੀ ਇਸ ਕਰਕੇ ਠਹਿਰਾਇਆ ਭਾਈ ਸਭ ਤੋਂ ਵੱਡੀ ਗਲਤੀ ਤਾਂ ਹੈਗੀ ਆ ਉਹ 2008 ਦੀ ਜਿਹੜੀ ਅਕਾਲੀ ਸਰਕਾਰ ਆ ਉਹਨੇ ਜਿਹੜਾ ਆ ਭਾਈ ਸਰਕਾਰ ਨੂੰ ਰਾਹ ਦਿੱਤਾ ਐਸ ਜੀ ਪੀ ਸੀ ਨੇ ਰਾਹ ਦਿੱਤਾ ਉਸੇ ਵੇਲੇ ਅਪੋਜ਼ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਸਟੇਟ ਦੇ ਰਾਹੀਂ ਲਾ ਬਣਾਇਆ ਹੈਗਾ ਆ ਤੇ ਅੱਜ ਸਟੇਟ ਜਿਹੜੀ ਹੈਗੀ ਆ ਉਹ ਤੋਂ ਅੱਗੇ ਵੱਧ ਕੇ ਇਹਨਾਂ ਨੇ ਉਸ ਚੀਜ਼ ਨੂੰ ਵੱਡਾ ਕਰ ਲਿਆ ਆ ਜੀ ਹਾਂਜੀ ਉਹ ਕਹਿੰਦੇ ਦੋਸ਼ੀ ਤੱਕ ਜਿਹੜਾ ਹੈਗਾ ਆ ਅਸੀਂ ਠੀਕ ਆ ਜੀ ਇਸ ਚੀਜ਼ ਨੂੰ ਸਰ ਜਿਹੜਾ ਹੈਗਾ ਆ ਬਈ ਮੈਂ ਉਹ ਕੇਰ ਸਿੰਘ ਹੋਣਾ ਦਾ ਪ੍ਰੋਗਰਾਮ ਹਮੀਰ ਸਿੰਘ ਹੋਣਾ ਦਾ ਜਿਹੜਾ ਆ ਉਹ ਦੇਖਿਆ ਕਿ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਅਨਾਲਿਸਿਸ ਕੀਤਾ ਜੀ ਉਹ ਕਹਿੰਦੇ ਭਾਈ ਭਾਈ ਤੁਸੀਂ ਜਿਹੜਾ ਹੈਗਾ ਜੇ ਤੁਸੀਂ ਅਨਾਲਿਸਿਸ ਇਸ ਚੀਜ਼ ਦੇ ਉੱਤੇ ਵਿਊ ਬਣਾਉਣ ਹੀ ਲੱਗੇ ਆ ਤੇ ਤੁਸੀਂ ਇੱਕ ਸਪਸ਼ਟ ਵਿਊ ਬਣਾਓ ਤਾਂ ਜੀ ਤੁਸੀਂ ਜਿਹੜਾ ਹੈਗਾ ਆ ਭਾਈ ਫਾਲਸ ਇੰਪਲੀਕੇਸ਼ਨ ਦੀ ਜਿਹੜਾ ਡਰ ਆ ਉਹਦੇ ਬਾਰੇ ਤਾਂ ਕੁਛ ਬੋਲਦੇ ਹੀ ਨੀ ਪਏ
1: ਬਿਲਕੁਲ
0: ਅਸਲੀ ਡਰ ਤਾਂ ਇਹ ਹੈਗਾ ਵੀ ਦੋਸ਼ੀ ਤਾਂ ਕਿਸੇ ਨੂੰ ਵੀ ਬਣਾਇਆ ਜਾ ਫਿਰ ਦੋਸ਼ੀ ਨਾਲ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਪੁਲਿਸ ਕਿਸੇ ਤੇ ਵੀ ਦੋਸ਼ ਲਾ ਸਕਦੀ ਆ ਲੋਕੀ ਆਪਣੀਆਂ ਨਿੱਜੀਆਂ ਕਿਰੜਾਂ ਕਰਕੇ ਜਿਹੜਾ ਹੈਗਾ ਆ ਕਿਸੇ ਨੂੰ ਦੋਸ਼ੀ ਬਣਾ ਦਿੰਦੇ ਹੈਗੇ ਆ ਤੁਸੀਂ ਕਿੱਦਾਂ ਕਹਿ ਦਿੱਤਾ ਹੈਗਾ ਵੀ ਦੋਸ਼ੀ ਤੁਸੀਂ ਉਹਦੇ ਵਾਸਤੇ ਜਿਹੜਾ ਆ ਮੰਗ ਕਰੋ ਵੀ ਭਾਈ ਇਹਦੇ ਵਾਸਤੇ ਜਿਹੜਾ ਆ ਕੋਈ ਸੇਫ ਗਾਰਡ ਤਾਂ ਰੱਖੇ ਜਾਣ ਜਿੱਥੇ ਸਜ਼ਾ ਸਖ਼ਤ ਹੁੰਦੀ ਹੈਗੀ ਉੱਥੇ ਫਾਲਸ ਇੰਪਲੀਕੇਸ਼ਨ ਦੇ ਚਾਂਸਿਸ ਵੱਧ ਜਾਂਦੇ ਆ ਜੀ
1: ਚੋਰ ਮੋਰੀ ਤਾਂ ਹੋਣੀ ਚਾਹੀਦੀ ਹੈ ਨਾ ਅੱਜ ਜਿੰਨੇ ਵੀ ਕਾਨੂੰਨ ਜਾਂ ਜਿੱਦਾਂ ਵੀ ਆ ਉਹਦੇ ਵਿੱਚ ਹੈਗੀਆਂ ਨੇ ਚੀਜ਼ਾਂ ਉਹ ਬਿਲਕੁਲ
0: ਪਰ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਲੋਕਾਂ ਦਾ ਬਚਾਅ ਵੀ ਤਾਂ ਹੋਵੇ ਨਾ ਜੀ ਵੀ ਕਿਸੇ ਨੂੰ ਝੂਠਾ ਦੋਸ਼ ਕਿਸੇ ਤੇ ਲੱਗ ਗਿਆ ਜਾਂ ਕਿਸੇ ਨੇ ਲਾਇਆ ਜਾਣ ਬੁੱਝ ਕੇ ਉਹਨੂੰ ਵੀ ਤਾਂ ਪਨਿਸ਼ ਹੋਣਾ ਚਾਹੀਦਾ ਹੈਗਾ ਨਾ ਜੀ ਉਹਦੇ ਬਾਰੇ ਵੀ ਹੋਣਾ ਚਾਹੀਦਾ ਵੀ ਇਹਦੇ ਵਿੱਚ ਕਮੀਆਂ ਆ ਵੀ ਸਪਸ਼ਟ ਸਟੈਂਡ ਰੱਖਣ ਜੀ ਵੀ ਸਾਨੂੰ ਮਨਜ਼ੂਰ ਆ ਕਿ ਨਾ ਮਨਜ਼ੂਰ ਆ ਜੀ ਵੀ ਨਹੀਂ ਮਨਜ਼ੂਰ ਹੈਗਾ ਆ ਤੇ ਸਰਕਾਰ ਜਿਹੜੀ ਹੈਗੀ ਆ ਵੀ ਉਹਦੇ ਵਿੱਚ ਸੋਧਾਂ ਲਿਆਵੇ ਜਾਂ ਕੀ ਕਰੇ ਆਪਣੇ ਨਾਲ ਸੁਝਾਅ ਦੇ ਦੇਣ ਜੀ ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਹ ਦੋਗਲੀ ਜੀ ਗੱਲ ਕਰ ਦਿੱਤੀ ਵੀ ਸਰਕਾਰ ਦਾ ਵੀ ਮਤਲਬ ਜਿਹੜਾ ਹੈਗਾ ਆ ਸਮਰਥਨ ਜਿਹਾ ਕਰ ਦਿੱਤਾ ਤੇ ਨਾਲ ਜਿਹੜਾ ਉਹ ਚ ਕਮੀਆਂ ਵੀ ਕੱਢ ਦਿੱਤੀਆਂ ਤੇ ਨਾਲ ਇਹਦਾ ਦੋਸ਼ੀ ਹੋ ਗਈ ਐਸ ਜੀ ਪੀ ਸੀ ਜੀ ਇਹਨੂੰ ਤਲਬ ਕਰਨਾ ਚਾਹੀਦਾ ਧਾਮੀ ਨੂੰ ਤਲਬ ਕਰਨਾ ਚਾਹੀਦਾ ਜੀ
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਉਹ ਵੀ ਇਹਨਾਂ ਦਾ ਕੋਈ ਸਟੈਂਡ ਸਪਸ਼ਟ ਸਟੈਂਡ ਨਹੀਂ ਸੀਗਾ ਜੀ
1: ਬਿਲਕੁਲ
0: ਕੀ ਬਾਰੇ ਸਾਹਿਬ
1: ਜੀ ਤੇ ਸੈਣੀ ਸਾਹਿਬ ਥੋੜੀ ਜੀ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਫਿਰ ਤੋਂ ਜਿਹੜਾ ਚਲੋ ਐਕਟਿਵ ਹੋਣ ਲੱਗੇ ਨੇ ਐਕਟਿਵ ਤਾਂ ਚਲੋ ਮਾੜਾ ਮੋਟਾ ਕਿਤੇ ਨਾ ਕਿਤੇ ਖੜਕਾ ਦੜਕਾ ਹੋ ਰਿਹਾ ਪਹਿਲਾਂ ਤੋਂ ਹੀ 4 ਸਾਲਾਂ ਤੋਂ ਹੀ ਹੋ ਰਿਹਾ ਤਕਰੀਬਨ ਪਰ ਹੁਣ ਕੀ ਲੱਗਦਾ ਕਿ 2027 ਦੀਆਂ ਚੋਣਾਂ ਨੂੰ ਜਿਹੜਾ ਮੂਹਰੇ ਰੱਖ ਕੇ ਕਿਸਾਨ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਸਿੱਧੀਆਂ ਹੀ ਹੋ ਗਈਆਂ ਨੇ ਜਾਂ ਕਿਵੇਂ ਦੇਖਦੇ ਹੋ ਚੋਣਾਂ ਦੇ ਮੱਦੇ ਨਜ਼ਰ
0: ਪਰ ਸਭ ਇਟ ਇਜ਼ ਬੈਡ ਲੱਕ ਫਾਰ ਪੰਜਾਬ
1: ਜੀ
0: ਕੀ ਆ ਸਰ ਇਹ ਵੀ ਕਹਿੰਦੇ ਹੁੰਦੇ ਆ ਇੱਥੇ ਤਾਂ ਜੂਏ ਵਾਲੇ ਕਹਿੰਦੇ ਹੈਗੇ ਆ ਡੋਂਟ ਪਲੇ ਦਾ ਸੇਮ ਗੇਮ ਟਵਾਈਸ
1: ਜੀ
0: ਹਾਂਜੀ ਵੀ ਦੋ ਵਾਰੀ ਇੱਕੋ ਗੇਮ ਨਾ ਖੇਡੋ
1: ਜੀ
0: ਇਹਨਾਂ ਦਾ ਵੀ ਰੋਜ਼ ਦਾ ਕੰਮ ਟਰੈਕਟਰ ਲੈ ਕੇ ਤੇ ਤੁਰ ਪੈਣਾ ਹੈਗਾ ਜਾਂ ਜਿੱਦਾਂ ਮਰਜ਼ੀ ਸਰ ਤੁਸੀਂ ਇਕੱਠ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਕਿਤੇ ਕਰ ਲਓ ਉੱਥੇ ਬਹਿ ਕੇ ਵਿਚਾਰ ਕਰ ਲਓ ਇੱਕ ਮੈਮੋਰੈਂਡਮ ਬਣਾਓ ਚਾਰ ਬੰਦੇ ਪੰਜ ਬੰਦੇ ਜਾਓ ਜਾ ਕੇ ਜਿਹੜਾ ਹੈਗਾ ਜਿਸ ਅਥਾਰਟੀ ਨੂੰ ਵੀ ਮਿਲਣਾ ਆ ਜਾ ਕੇ ਜਿਹੜਾ ਹੈਗਾ ਉਹ ਜਿਹੜਾ ਤਾਮ ਝਾਮ ਲੈ ਕੇ ਚੱਲ ਪੈਂਦੇ ਹੈਗੇ ਨਾ ਸਰ ਉਹ ਚੀਜ਼ ਜਿਹੜੀ ਆ ਸਟੇਟ ਨੂੰ ਇੰਪਾਵਰ ਕਰਦੀ ਆ ਕੋਰਟਾਂ ਨੇ ਉਹਨਾਂ ਨੂੰ ਇੰਪਾਵਰ ਕਰ ਦਿੱਤਾ ਹੈ ਸਟੇਟ ਨੂੰ ਸਟੇਟ ਦਾ ਐਕਸ਼ਨ ਜਿਹੜਾ ਹੈਗਾ ਉਹਨੂੰ ਰਾਈਟ ਬਣਾ ਦਿੰਦਾ ਆ ਜੀ ਇਸ ਚੀਜ਼ ਤੇ
1: ਬਿਲਕੁਲ ਹੈ ਜੀ
0: ਹਾਂਜੀ ਉਹਦੇ ਨਾਲ ਮਾਹੌਲ ਵੀ ਸਟੇਟ ਦਾ ਖਰਾਬ ਹੁੰਦਾ ਹੁਣ ਤੁਸੀਂ ਗੱਲ ਦੇ ਦਿੱਤੀ ਹੈਗੀ ਆ ਵੀ ਆਪਾਂ ਜਿਹੜਾ ਬੀਜੇਪੀ ਦਾ ਵਿਰੋਧ ਕਰਾਂਗੇ ਜੀ ਇਲੈਕਸ਼ਨਾਂ ਦੇ ਵਿੱਚ ਸਰ ਸਮੱਸਿਆਵਾਂ ਤਾਂ ਅਲਟੀਮੇਟਲੀ ਸੈਂਟਰ ਦੇ ਵਿੱਚ ਉਹ ਰੂਲ ਕਰਦੀ ਹੈ ਜੀ ਬੀਜੇਪੀ ਇੱਥੇ ਤੁਸੀਂ ਕਿਸੇ ਹੋਰ ਸਰਕਾਰ ਨੂੰ ਜਿਹੜਾ ਹੈਗਾ ਆ ਵੀ ਮਤਲਬ ਜਿਹੜਾ ਸਮਰਥਨ ਦੇ ਕੇ ਬਣਾ ਵੀ ਦਿਓਗੇ ਜਿਹੜੇ ਕਿ ਭਾਵੇਂ ਤੁਹਾਨੂੰ ਕਹਿ ਜਾਣਗੇ ਜੀ ਅੱਗੇ ਕੋਈ 5 ਮਿੰਟ ਚ ਐਮ ਐਸ ਪੀ ਦਿੰਦਾ ਸੀਗਾ ਹੁਣ ਜਿਹਨੂੰ ਤੁਸੀਂ ਸਮਰਥਨ ਕਰੋਗੇ ਉਹ 3 ਮਿੰਟ ਚ ਦਊਗਾ
1: ਜੀ ਪਾਰਟੀ ਬਣਾਈ ਆ ਉਦੋਂ ਦੇਖੋ ਇਹਨਾਂ ਦੇ ਇਹਨਾਂ ਨੇ ਬਣਾਈ
0: ਮੈਂ ਉਹੀ ਬੇਨਤੀ ਕਰ ਰਿਹਾ ਉਹੀ ਬੇਨਤੀ ਕਰ ਰਿਹਾ ਉਦੋਂ ਜਿਹੜਾ ਹੈਗਾ ਆ ਤੁਸੀਂ ਵੀ 5 ਮਿੰਟ ਦੇ ਵਿੱਚ ਐਮ ਐਸ ਪੀ ਦੀ ਇੰਸ਼ੋਰੈਂਸ ਦੇ ਉੱਤੇ ਜਿਹੜੀ ਹੈਗੀ ਸਰਕਾਰ ਉਹਨਾਂ ਦੀ ਬਣਾਤੀ 92 ਸੀਟਾਂ ਬਣਾਤੀਆਂ ਜੀ ਹਾਂਜੀ ਉਹ ਬਾਅਦ ਦੇ ਵਿੱਚ ਅਗਲਾ ਕਹਿ ਜੀ ਮੇਰੇ ਵੱਸ ਦੀ ਗੱਲ ਹੈ ਨੀ ਇਹ ਤਾਂ ਸੈਂਟਰ ਦੇ ਵੱਸ ਦੀ ਗੱਲ ਆ ਮੁੜ ਕੇ ਫੇਰ ਬੀਜੇਪੀ ਦੀ ਝੋਲੀ ਚ ਹਾਂਜੀ ਸਾਡਾ ਮੁੱਦਾ ਤਾਂ ਫਿਰ ਜਿਹੜਾ ਹੈਗਾ ਆ ਤੁਸੀਂ ਅੱਜ ਜਿਹੜਾ ਹੈਗਾ ਆ ਮੁੜ ਕੇ ਜਿਹੜਾ ਆ ਬੀਜੇਪੀ ਨਾਲ ਤੁਸੀਂ ਬਾਈਕਾਟ ਕਰ ਦਿਓਗੇ ਉਹਨਾਂ ਨੂੰ ਪਿੰਡਾਂ ਚ ਨੀ ਵੰਡਣ ਦਓਗੇ ਉਹਨਾਂ ਦਾ ਜੋ ਪਹਿਲਾਂ ਕੀਤਾ ਸੀ ਠੀਕ ਹੈ ਜੀ ਉਹਨਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ ਜੀ ਉਹਨਾਂ ਦੀ ਇੱਕ ਸਟੇਟ ਦੇ ਵਿੱਚ ਸਰਕਾਰ ਨਾ ਵੀ ਆਊਗੀ ਤਾਂ ਕੀ ਹੈ ਜੀ
1: ਬਿਲਕੁਲ ਹੈ ਜੀ
0: ਬਾਈ ਸਰਕਾਰਾਂ ਅਗਲਿਆਂ ਦੀਆਂ ਚੱਲਦੀਆਂ ਉਹਨਾਂ ਨੂੰ ਇੱਕ ਸਟੇਟ ਦੇ ਵਿੱਚ ਨਾ ਵੀ ਆਊਗੀ ਸਰਕਾਰ ਫੇਰ ਕੀ ਹੈ ਜੀ ਤੁਸੀਂ ਜਿਹੜਾ ਹੈਗਾ ਆ ਇਹ ਦੱਸੋ ਕਿ ਭਾਈ ਤੁਹਾਨੂੰ ਕੰਸਟਰਕਟਿਵ ਜਿਹੜਾ ਹੈਗਾ ਆ ਤੁਸੀਂ ਮੁੱਦਾ ਸੋਲਵ ਕਿਹੜਾ ਕੀਤਾ ਮੇਰਾ ਸਵਾਲ ਤਾਂ ਇਹ ਹੈ ਜੀ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਕਿਉਂ ਉਹੀ ਜਿਹੜਾ ਹੈਗਾ ਆ ਵੀ ਉਹੀ ਰੋਡ ਮੈਪ ਪਹਿਲਾਂ ਤੁਸੀਂ ਜਿਹੜਾ ਹੈਗਾ ਯਾਰ ਟਰੈਕਟਰ ਟਰਾਲੀਆਂ ਲੈ ਕੇ ਤੁਰ ਪਏ ਜੀ ਚੰਡੀਗੜ੍ਹ ਨੂੰ ਜੀ, ਖੇਤੀ ਪਾਲਿਸੀ ਲਿਆਓ ਜੀ, ਖੇਤੀ ਪਾਲਿਸੀ ਲਿਆਓ। ਉਹਨਾਂ ਨੇ ਕਿਹਾ ਜੀ ਖਰੜਾ ਆ ਗਿਆ ਸਾਡੇ ਕੋਲ, ਆ ਹੈਗਾ ਜੀ ਥੋੜਾ ਜਿਹਾ ਹੋਮਵਰਕ ਬਾਕੀ ਆ ਜੀ, ਇਹ ਦੋ ਕੁ ਦਿਨ ਟਰੈਕਟਰਾਂ ਦਾ ਤੇਲ ਫੂਕ ਫੂਕ ਕਿਤੇ ਆਊਗਾ ਜੀ, ਮੁੜ ਕੇ ਖੁਸ਼ ਹੋ ਗਏ ਜੀ, ਲਓ ਜੀ ਮੁੱਖ ਮੰਤਰੀ ਨੇ ਕਹਿ ਤਾ ਚੱਲ। ਉਹ ਕਿੰਨਾ ਟਾਈਮ, ਕਿੰਨੀ ਐਨਰਜੀ ਕੀ ਸਰ, ਹੁਣ ਤਾਂ ਮਤਲਬ ਜਿਹੜਾ ਹੈਗਾ ਆ ਇਹਨਾਂ ਨਾਲ ਹਮਦਰਦੀ ਨਹੀਂ ਰਹੀ। ਮੈਂ ਤਾਂ ਆਪਣਿਆਂ ਲੋਕਾਂ ਦੀ ਵੀ ਤੁਸੀਂ ਦੇਖ ਲਓ, ਲੋਕਾਂ ਨੂੰ ਸੁਣ ਲਓ, ਲੋਕੀ ਪਤਾ ਕਹਿਣਗੇ ਵਿਹਲੇ ਆ ਤੁਰ ਪਏ ਆ, ਲੋਕੀ ਨੀ ਹਮਦਰਦੀ ਕਰਦੇ ਜੀ। ਤੁਸੀਂ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਚਲ ਜਾਓ ਜਾਂ ਉਹਨਾਂ ਨੂੰ ਪੁੱਛ ਲਓ, ਉਹ ਇਹਨਾਂ ਨੂੰ ਮਤਲਬ ਕਿੰਨੀ ਕਿੰਨੀਆਂ ਜਿਹੜੀਆਂ ਹੈਗੀਆਂ ਗਾਲਾਂ ਕੱਢਦੇ ਆ ਜੀ। ਉਹ ਮੁੱਦੇ ਇਹਨਾਂ ਦੇ ਪੰਜਾਬ ਦੇ ਆ ਪੂਰੇ, ਪਾਣੀ ਦਾ ਮੁੱਦਾ, ਇੰਨੇ ਸੀਰੀਅਸ ਮੁੱਦੇ ਆ ਜਿਹੜੇ ਲੈ ਕੇ ਜਾਂਦੇ ਹੈਗੇ ਆ। ਪਰ ਇਹਨਾਂ ਦਾ ਨਾ ਤਾਂ ਜਾਣ ਦਾ ਢੰਗ ਸਹੀ ਹੈਗਾ, ਨਾ ਇਹ ਤੁਸੀਂ ਰਲਾਈ ਪਾਉਣ, ਇਹ ਕਿਸਾਨ ਲੀਡਰ ਇੱਕ ਦੂਜੇ ਤੇ ਬਿਲਕੁਲ ਨੀ ਕਰਦੇ। ਜੇ ਇਹਨਾਂ ਦੀਆਂ 80 ਜਥੇਬੰਦੀਆਂ ਹੈਗੀਆਂ ਨਾ, ਤੇ 80 ਨਾ ਹੀ ਜਾਣਾ ਉੱਥੇ। ਇਹ ਨੀ ਹੈਗਾ ਕਿ ਤੁਸੀਂ, ਜੇ ਤੁਸੀਂ ਭਾਜਪਾ ਦਾ ਕਹਿੰਦੇ ਹੈਗੇ ਆ, ਭਾਜਪਾ ਦਾ ਤਾਂ ਏਡੀ ਵੱਡੀ ਜਥੇਬੰਦੀ ਹੈਗੀ, ਉਹਦਾ ਇੱਕ ਪ੍ਰਧਾਨ ਮੋਦੀ, ਹਾਂਜੀ ਤੁਹਾਡਾ ਕੌਣ ਹੈਗਾ? ਤੁਸੀਂ ਜਿਹੜਾ ਹੈਗਾ 80 ਦੇ ਵਿੱਚੋਂ ਇੱਕ ਚੁਣ ਲਓ ਜਾਂ ਦੋ ਚੁਣ ਲਓ, ਜਿਹੜਾ ਜਾ ਕੇ ਤੁਸੀਂ ਜੈਂਟਲਮੈਨ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਜਾ ਕੇ ਗੱਲ ਕਰ ਸਕਦੇ ਹੋ, ਮੈਮੋਰੈਂਡਮ ਦੇਣਾ ਆ ਤੁਸੀਂ ਜਾਂ ਬਹਿ ਕੇ ਡਿਸਕਸ਼ਨ ਕਰਨੀ ਹੈਗੀ, ਤੁਸੀਂ ਸਾਰੇ ਹੀ ਸਿਆਣੇ ਆ, ਗੱਲ ਤਾਂ ਇਹ ਆ ਜੀ। ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਹਮਦਰਦੀ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਹੁਣ ਸਮਾਜ ਦੀ ਹੌਲੀ ਹੌਲੀ ਘਟਦੀ ਜਾਣੀ ਹੈਗੀ ਆ, ਕਿਉਂਕਿ ਕਲਾਸ, ਕਿਉਂਕਿ ਸਰ ਕਿਸਾਨ ਵੀ ਜਿਹੜੇ ਹੈਗੇ ਨਾ ਜੀ, ਜਿਹੜੇ ਸਾਨੂੰ ਤਾਂ ਨਹੀਂ ਸਮਝ ਆਈ ਜੀ, ਸਾਡੇ ਤਾਂ ਇੱਧਰ ਜਿਹੜੇ ਹੈਗੇ ਕਿਸਾਨ ਖੇਤਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਇਹੀ ਆ, ਉਹ ਅਗਲੇ ਬੰਦੇ ਕਹਿੰਦੇ ਅਸੀਂ ਤਾਂ ਖੇਤਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਹੈਗੇ ਆ ਜੀ। ਇਹ ਲੀਡਰ ਲੋਕ ਜਿਹੜੇ ਹੈਗੇ ਆ ਇਹਨਾਂ ਦੀਆਂ ਨਾਲ ਆੜਤਾਂ ਵੀ ਹੈਗੀਆਂ ਜੀ, ਨਾਲ ਇਹਨਾਂ ਦੇ ਹੋਰ ਧੰਦੇ ਵੀ ਹੈਗੇ ਆ ਜੀ। ਗੱਲ ਤਾਂ ਇਹ ਹੈਗੀ ਆ, ਤੁਸੀਂ ਪਾਰਟੀ, ਤੁਸੀਂ ਪਾਰਟੀ ਦਾ ਬਾਈਕਾਟ ਕਰ ਲਓ, ਬਾਅਦ ਤੋਂ ਪਹਿਲਾਂ ਜਿਹੜੇ ਹੈਗੇ ਆ ਮੈਮੋਰੈਂਡਮ ਲੈ ਕੇ ਜਾਣਾ, ਗਵਰਨਰ ਕੋਲ ਜਾਣਾ ਸੀਗਾ। ਤੁਸੀਂ ਕਿਉਂ ਸੋਚਦੇ ਹੋ ਗਵਰਨਰ ਬੀਜੇਪੀ ਦਾ ਜਾਂ ਕਿਸੇ ਦਾ ਹੈਗਾ? ਤੁਸੀਂ ਗਵਰਨਰ ਕੋਲ ਜਾਣਾ ਸੀਗਾ, ਤੁਸੀਂ 5 ਬੰਦੇ ਜਾਂਦੇ ਤੇ ਗਵਰਨਰ ਕੋਲੋਂ ਟਾਈਮ ਲੈਂਦੇ ਜੀ,
1: ਤੇ ਅਸੀਂ ਆਉਣਾ ਹੈਗਾ ਅਪਾਇੰਟਮੈਂਟ ਲਵੋ ਉਹਨਾਂ ਤੋਂ, ਉਹਨਾਂ ਨੂੰ ਕਹੋ ਵੀ ਸਾਨੂੰ ਅਪਾਇੰਟਮੈਂਟ ਚਾਹੀਦੀ ਹੈ ਜੀ, ਤੁਹਾਡੇ ਨਾਲ ਮਿਲਣਾ ਚਾਹੁੰਦੇ ਆ।
0: ਸਰ ਤੁਸੀਂ ਜਿਹੜਾ ਹੈਗਾ ਕੋਈ ਜਲੰਧਰ ਰੈਲੀ ਕਰ ਲਓ, ਕੋਈ ਹੁਸ਼ਿਆਰਪੁਰ ਰੈਲੀ ਕਰ ਲਓ, ਕੋਈ ਅੰਮ੍ਰਿਤਸਰ ਰੈਲੀ ਕਰ ਲਓ, ਕਿਸੇ ਗਰਾਊਂਡ ਤੇ ਪਰਮਿਸ਼ਨ ਲੈ ਕੇ ਰੈਲੀ ਕਰਕੇ ਉਹਨਾਂ ਨੂੰ ਆਪਣੀ ਸਟਰੈਂਥ ਦਿਖਾ ਦਿਓ ਵੀ ਆਹ ਸਾਡੇ ਮੁੱਦੇ ਆ, ਆਹ ਸਾਡੇ 5 ਬੰਦੇ ਇੱਥੇ ਨੋਮੀਨੇਟ ਹੋਏ ਆ, ਉਹ ਜਾ ਸਕਦੇ ਹੈਗੇ ਜੀ, ਜਾ ਕੇ ਗੱਲ ਕਰ ਸਕਦੇ।
1: ਬਿਲਕੁਲ।
0: ਸੋ ਇਸ ਕਰਕੇ ਮੇਰਾ ਵਿਚਾਰ ਮੁਤਾਬਕ ਤਾਂ ਜਿਹੜਾ ਹੈਗਾ ਜੀ ਵੀ ਇਹਨਾਂ ਦਾ ਨਾ ਵੀ ਮਤਲਬ ਲਾਈਨ ਆਫ ਐਕਸ਼ਨ ਹੀ ਗਲਤ
1: ਹੈਗਾ। ਇਹਨਾਂ ਨੂੰ ਚਾਹੀਦਾ ਕਿ ਕੁਝ ਜਿਹੜੇ ਮੇਨ ਮੁੱਦੇ ਨੇ ਨਾ ਕਿਸਾਨੀ ਦੇ ਚ ਲੜਨਾ ਹੀ ਆ ਜਾਂ ਕੁਝ ਕਰਨਾ ਹੀ ਆ, ਤਾਂ ਉਹਨਾਂ ਲਈ ਹਰ ਪਾਸੇ ਤਾਂ ਇਹਨਾਂ ਨੇ ਲੱਤਾਂ ਪਸਾ ਲਈਆਂ, ਪਾਣੀ ਦੇ ਮੁੱਦੇ, ਜੇ ਮੁੱਦਾ ਸੜਕਾਂ ਦੇ ਮੁੱਦੇ, ਜੇ ਹੋ ਗਿਆ ਉਹ ਕਿਹਨੂੰ ਕਿਹਨੂੰ ਕਿੱਧਰ ਕਿੱਧਰ ਹੈ ਨਾ, ਵੀ ਜਾਂ ਤਾਂ ਇੱਕ ਚੀਜ਼ ਦੇ ਉੱਤੇ ਤੁਸੀਂ ਫੋਕਸ ਰੱਖੋ ਉਸ ਚੀਜ਼ ਦਾ।
0: ਭਾਰੀ ਸਾਹਿਬ ਜ਼ਿੰਦਗੀ ਨਰਕ ਬਣ ਜਾਂਦੀ ਹੈਗੀ ਜੇ ਬੰਦਾ ਇਹਨਾਂ ਦੇ ਜਾਮ ਚ ਫਸ ਜਾਏ ਜੀ, ਕਿਸੇ ਪਬਲਿਕ ਟਰਾਂਸਪੋਰਟ ਤੇ ਜਾਂ ਆਪਣੀ ਟਰਾਂਸਪੋਰਟ ਤੇ ਆਉਂਦਾ ਹੋਵੇ ਨਾ ਜੀ, ਇਹਨਾਂ ਦੇ ਜਾਮ ਚ ਫਸ ਜਾਏ ਬੰਦਾ, ਤੇ ਬੰਦਾ ਦਾ ਕਹਿੰਦਾ ਹੈਗਾ ਵੀ ਕਿਹੜੀ ਘੜੀ ਮੈਂ ਪੰਜਾਬ ਹੀ ਛੱਡ ਕੇ ਚੱਲ ਜਾ।
1: ਬਿਲਕੁਲ,
0: ਬਹੁਤ ਦੁਖੀ ਕਰਦੇ ਜੀ ਇਹ ਲੋਕਾਂ ਨੂੰ
1: ਜੀ।
0: ਨਾ ਫੇਰ ਮੁੜ ਕੇ ਹੈਗਾ ਆ ਜੀ ਉਹ ਪਤਾ ਨੀ ਇਹ ਗੱਲ ਡਾਂਗਾ ਘੁੰਮਦੀਆਂ ਰਹਿੰਦੀਆਂ ਹੈਗੀਆਂ ਜੀ, ਕਿਹੜੇ ਝੰਡਿਆਂ ਦੇ ਵਿੱਚ ਡੰਡੇ ਦਿੱਤੇ ਹੈਗੇ ਜੀ, ਕੀ ਇਹਨਾਂ ਨੇ ਪੰਜਾਬ ਦਾ ਮਾਹੌਲ ਬਣਾ ਦਿੱਤਾ ਹੈਗਾ ਜੀ, ਕੀ ਸਵਾਰਿਆ ਜੀ? ਕਿਸਾਨ ਲੀਡਰ ਤਾਂ ਬਣ ਗਏ ਜੀ, ਜਿਹੜੇ ਕਿਸਾਨ ਮਗਰ ਮਗਰ ਤੁਰੇ ਆ ਉਹਨਾਂ ਦਾ ਤਾਂ ਕੱਖ ਨੀ ਬਣਿਆ ਜੀ।
1: ਬਿਲਕੁਲ ਹੈ ਜੀ, ਓਦਾਂ ਵੀ ਦੇਖੋ ਸਾਰੇ ਮੁਲਕਾਂ ਦੇ ਵਿੱਚ ਮੰਦੀ ਚੱਲ ਰਹੀ ਹੈ, ਸਾਰਾ ਕੁਝ ਕੰਮ ਕਾਰ ਤਾਂ ਪਹਿਲਾਂ ਹੀ ਬਿਲਕੁਲ ਬਿਲਕੁਲ ਬਿਲਕੁਲ
0: ਹਾਲਾਤ ਕੀ ਹੈਗੇ ਸਰ, ਹਾਲਾਤ ਕੀ ਹੈਗੇ ਆ ਜੀ।
1: ਬਿਲਕੁਲ ਹੈ ਜੀ,
0: ਹਾਂਜੀ
1: ਜੀ ਸੈਣੀ ਸਾਹਿਬ,
0: ਆਪਣੇ
1: ਹਾਂਜੀ ਹਾਂਜੀ ਤੁਸੀਂ ਕੰਪਲੀਟ ਕਰ ਲਓ ਆਪਣੀ ਇੱਕ, ਤੁਸੀਂ ਕਰ ਲਓ ਫਿਰ ਆਪਾਂ ਦੂਸਰੀ, ਸ਼ਾਇਦ ਜੇ ਉਹ ਨਾ ਹੋਈ ਤਾਂ ਫਿਰ ਅਗਲੀ ਖਬਰ ਕਰ ਲਾਂਗੇ। ਵਿਜੀਲੈਂਸ ਵਾਲੀ ਜਿਹੜੀ ਚੀਫ ਦੀ ਆਈ ਆ ਸ਼ਰਦ ਸੱਤਿਆ, ਉਹਨਾਂ ਦਾ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿੱਚ,
0: ਉਹ ਵੀ ਕਰਦੇ ਹੈਗੇ ਜੀ ਇੱਕ। ਹਾਂਜੀ, ਇੱਕ ਖਬਰ ਹੈਗੀ ਸੀ ਨਾ ਜੀ ਆਪਣਾ ਜਿਹੜਾ ਹੈਗਾ ਆ ਕੇਜਰੀਵਾਲ ਦੇ ਉੱਤੇ ਘੰਟਿਆਂ ਦਾ ਕੋਰਟ ਦਾ ਜਿਹੜਾ ਹੈਗਾ
1: ਜੀ,
0: ਉਹ ਹਾਂਜੀ ਹਾਂਜੀ ਉਹਨਾਂ ਨੇ ਇਸ ਚੀਜ਼ ਨੂੰ ਉਹਨਾਂ ਨੇ ਰਿਕਿਊਜ਼ ਦਾ ਜਿਹੜਾ ਹੈਗਾ ਕਰ ਦਿੱਤਾ, ਉਹਨਾਂ ਨੇ ਇਸ ਗਰਾਊਂਡ ਦੇ ਉੱਤੇ ਕੇਸ ਛੱਡ ਦਿੱਤਾ ਹੈਗਾ ਆ ਵੀ ਉਹ ਤਾਂ ਠੀਕ ਗੱਲ ਹੈਗੀ ਆ ਕਿ ਜਿਹੜੀ ਤੁਸੀਂ ਗਿਣੇ ਮਿੱਥੀ ਸਾਜਿਸ਼ ਦੇ ਨਾਲ ਜਿਹੜਾ ਆ ਵੀ ਉਹ ਵੀਡੀਓ ਵਾਇਰਲ ਕੀਤੀਆਂ ਜਿਹੜੀਆਂ ਮੇਰੀ ਕੋਰਟ ਚ ਆਰਗੂ ਕੀਤਾ, ਉਹਨੂੰ ਸਿਲੈਕਟਿਵਲੀ ਜਿਹੜਾ ਹੈਗਾ ਆ ਤੁਸੀਂ ਉਹਨੂੰ ਵਿੱਚੋਂ ਕੱਟ ਕੇ ਉਹ ਪਾਰਟ ਜਿਹੜੇ ਹੈਗੇ ਆ ਤੇ ਉਹ ਵਾਇਰਲ ਕੀਤੇ ਹੈਗੇ ਆ ਜੀ, ਉਹਦੇ ਤੇ ਉਹਨਾਂ ਨੇ ਜਿਹੜਾ ਆ ਨਾਰਾਜ਼ਗੀ ਪ੍ਰਗਟ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਟ ਇਜ਼ ਕੰਟੈਂਪਟ ਆਫ ਕੋਰਟ ਤੇ ਕੰਟੈਂਪਟ ਆਫ ਕੋਰਟ ਦੇ ਨੋਟਿਸ ਦੇ ਦਿੱਤਾ ਹੈਗਾ ਆ ਇਹ ਜਿਹੜਾ ਹੈਗਾ ਆ ਉਹ ਇਹ ਕਹਿੰਦੇ ਆ ਵੀ ਸਾਡਾ ਸੱਤਿਆਗ੍ਰਹਿ ਜਿੱਤ ਗਿਆ ਕਿਉਂਕਿ ਅਸੀਂ ਕੇਸ ਜਿਹੜਾ ਬਦਲਾ ਲਗਾਏ ਤੇ ਹੁਣ ਦੇਖਦੇ ਹੈਗੇ ਆ ਵੀ ਫੈਸਲਾ ਇੱਕ ਦੇ ਵਿੱਚ ਆਉਂਦਾ ਹੈਗਾ ਇਹਨਾਂ ਦੇ ਫੇਵਰ ਚ ਕੇ ਦੋਨਾਂ ਚ ਫੇਵਰ ਚ ਆਉਂਦਾ ਕਿ ਦੋਨਾਂ ਚ ਅਗੇਂਸਟ ਆ ਜਾਂਦਾ ਹੈਗਾ ਉਹ ਤੇ ਹੁਣ ਟਾਈਮ ਦੱਸੇਗਾ ਜੀ, ਬਟ ਇਹ ਹੈਗਾ ਆ ਵੀ ਉਹ ਕਹਿੰਦੇ ਹੁੰਦੇ ਆ ਨਾ ਜੀ ਵੀ ਨਮਾਜ ਬਖਸ਼ਾਉਣ ਗਏ ਸੀ ਤੇ ਗਲੇ ਰੋਜੇ ਪੜ ਗਏ, ਹਾਂਜੀ ਉਹ ਇਸ ਕਰਕੇ ਇੱਕ ਨਾਲ ਇੱਕ ਕੇਸ ਹੋਰ, ਇੱਕ ਨਾਲ ਇੱਕ ਹੋਰ ਕੇਸ ਦੇ ਵਿੱਚ ਇਨਵੋਲਵ ਹੋ ਗਏ। ਹੁਣ ਇਹ ਤਾਂ ਪਤਾ ਨੀ ਵੀ ਉਹਦੇ ਵਿੱਚ ਬਰੀ ਹੋ ਜਾਣ ਇਹਦੇ ਵਿੱਚੋਂ, ਮੈਨੂੰ ਲੱਗਦਾ ਨੀ ਬਰੀ ਹੋਣਗੇ ਜਿੱਦਾਂ ਦੀ ਕੰਪੇਨ ਚਲਾਈ ਇਹਨਾਂ ਨੇ।
1: ਜੀ ਸਰ, ਜੀ ਸੈਣੀ ਸਾਹਿਬ ਬਹੁਤ ਖੂਬ ਜੀ। ਤੇ ਔਜਲਾ ਸਾਹਿਬ ਜੁੜੇ ਨੇ ਨਾਲ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ
0: ਵੀਰ ਜੀ, ਸਤਿ ਸ੍ਰੀ ਅਕਾਲ।
2: ਮੇਰਾ ਸਵਾਲ ਰਾਜਨ ਜੀ ਨੂੰ ਹੈ, ਕਹਿੰਦੇ ਵੀ 5-7 ਲੀਟਰ ਅੰਦਰ ਗਵਰਨਰ ਨੂੰ ਮਿਲਣ ਚਲੇ ਜਾਂਦੇ, ਬਾਕੀ ਬਾਹਰ ਖੜ ਜਾਂਦੇ
1: ਜੀ।
2: ਤੁਹਾਡਾ ਸਵਾਲ ਹੈ
1: ਜੀ?
0: ਮੈਂ ਤਾਂ ਕਹਿੰਦਾ ਹੈਗਾ ਜੀ ਪੰਜਾਬ ਤੋਂ ਹੀ 5-7 ਜਾਂਦੇ ਜੀ, ਇੱਥੇ ਜਾ ਕੇ ਜਿਹੜਾ ਟਾਈਮ ਐਂਡ ਐਨਰਜੀ ਜਿਹੜੀ ਉੱਥੇ ਟਰੈਕਟਰ ਲੈ ਟਾਈਮ ਐਂਡ ਐਨਰਜੀ ਜਿਹੜੀ ਆ ਉਹਨੂੰ ਸੇਵ ਕਰਦੇ, ਉਹਨੂੰ ਜ਼ਰੂਰੀ ਫੂਕਣੇ ਸੀ।
2: ਅੰਦਰ ਜਾਂਦੇ ਜਿਹੜੇ ਅੰਦਰ ਜਾਂਦੇ ਉਹ ਬਕਾਊ ਹੋ ਜਾਣੇ ਸੀ, ਜਿਹੜੇ ਬਾਹਰ ਲਈ ਸੀ ਇਮਾਨਦਾਰ ਹੋ ਜਾਣੇ, ਫਿਰ ਉਹ ਤੱਕੜੀ ਕਿੱਥੋਂ ਲਿਆਈਏ ਜੀ ਅਸੀਂ?
1: ਰੋਲਾ ਇਹ ਵੀ ਹੈ ਜੀ,
0: ਫਿਰ ਇਹ ਸੜਕਾਂ, ਮੈਂ ਤੁਹਾਨੂੰ ਬੇਨਤੀ ਕਰਦਾ ਹੈਗਾ ਫਿਰ ਇਹ ਗਿਲਾ ਨਾ ਕਰਨ, ਤੇ ਭਾਵਾਂ ਜਿਹੜਾ ਹੈਗਾ ਅਗਲੇ 15-20 ਸਾਲ ਜਿਹੜਾ ਹੈਗਾ ਇਹ ਚੱਲੇ ਰਹਿਣ ਆਪਣੇ ਟਰੈਕਟਰ ਟਰਾਲੀਆਂ, ਤੇ ਸਮੱਸਿਆਵਾਂ ਵੀ ਏਦਾਂ ਹੀ ਰਹਿਣੀਆਂ ਹੈਗੀਆਂ। ਹਾਂ ਇਹ ਜਰੂਰ ਹੈਗਾ ਆ ਕਿ ਆਹ ਜਿਹੜਾ ਆ ਕੋਈ ਤਲਾਕ ਦੇ ਕੇਸ ਰਾਜੀਨਾਮਾ ਕਰਾਤਾ ਉਹ ਚੋ ਇਹਨਾਂ ਦੇ ਬਣ ਗਏ, ਹੈਂਜੀ ਕਿਸੇ ਦਾ 92 ਦਾ ਕੇਸ ਰਾਜੀਨਾਮਾ ਕਰਾਤਾ ਉਹ ਚੋ ਦੋ ਨਾਲ ਲੈ ਲਈ, ਉਹ ਬਸ ਉਹ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਹੈਗਾ, ਤੇ ਅਸਲ ਕੰਮ ਵੀ ਇਹਨਾਂ ਦਾ ਇਹੀ ਹੈਗਾ ਆ। ਕਿਸਾਨ ਮੁੱਦਿਆਂ ਨੂੰ ਇੱਥੇ ਕੀ ਪਤਾ ਇਹਨਾਂ ਨੂੰ ਜੀ, ਕਿਹਨੂੰ ਕਿਸ ਖੇਤੀ ਦਾ ਪਤਾ ਆ, ਕਿਹਨੂੰ ਪਤਾ ਆ ਜ਼ਮੀਨ ਦੇ ਉੱਤੇ? ਹਾਂਜੀ
2: ਜਿਹੜੇ ਰੋਜ਼ ਸਵੇਰੇ ਮਿੱਟੀ ਨਾਲ ਮਿੱਟੀ ਹੁੰਦੇ ਨੇ ਉਹ ਰੋਟੀ ਮਸਾ ਖਾਂਦੇ ਨੇ, ਤੇ ਇਹਨਾਂ ਦਾ ਵਿਹਲੇ ਰਹਿ ਕੇ ਪਿਛਲੇ 50 ਸਾਲਾਂ ਚ ਕਿੱਥੋਂ ਕਿੱਥੇ ਪਹੁੰਚੇ ਹੋਏ ਨੇ ਜੀ। ਤੇ ਇਸ ਕਰਕੇ ਨਾ ਅਜੇ ਤਾਂ ਸਾਡੇ ਕੋਲ ਇਹ ਤੱਕੜੀ ਓ ਨੀ ਆਈ ਕਿ ਬਖਾਊ ਕੌਣ ਆ ਤੇ ਇਮਾਨਦਾਰ ਕੌਣ ਆ।
1: ਬਿਲਕੁਲ ਹੈ ਜੀ ਜੀ,
2: ਜਿਹੜਾ ਅੰਦਰ ਚਲਾ ਗਿਆ ਉਹ ਪਕਾਊਗਾ, ਜਿਹੜਾ ਬਾਹਰ ਖੜ ਗਿਆ ਉਹ ਇਮਾਨਦਾਰ ਆ, ਤੇ ਉਹ ਆਪਦੇ ਆਪਦਾ ਚੁੱਲ੍ਹਾ ਰੰਗੇ ਦੇਖ ਲੋ, 2020 ਵਾਲਾ ਦੇਖ ਲੋ ਕੱਪੜੇ ਦੇ ਰੰਗ ਤੇ ਅੱਜ ਵਾਲਾ ਦੇਖ ਲੋ
1: ਜੀ। ਬਿਲਕੁਲ ਹੈ ਜੀ,
2: ਗਰਮੀ ਚ ਫਿਰ ਕੇ ਕਾਲਾ ਹੋ ਜਾਂਦਾ ਤੇ ਉਹ ਲਾਲ ਹੋਇਆ ਪਿਆ
1: ਜੀ।
0: ਵੀਰ ਜੀ ਮੈਂ ਤਾਂ ਉਹਦੀ ਉਹ ਜੈਕਟ ਜਿਹੜੀ ਹੈਗੀ ਆ ਪਾਉਂਦਾ ਆ ਸਰਦੀਆਂ ਦੇ ਵਿੱਚ, ਤੇ ਉੱਤੋਂ ਦੀ ਜਿਹੜਾ ਮਫਲਰ ਜਿਹਾ ਲੈਂਦਾ ਹੈਗਾ ਆ ਜੀ, ਮੈਨੂੰ ਉਹ ਦੱਸਦਾ ਵੀ ਉਹ ਕਿੰਨੇ ਕ ਦਾ ਆਉਂਦਾ ਹੈਗਾ ਜੀ, ਉਹ ਬਾਹਰੋਂ ਕਿੱਥੋਂ ਆਇਆ ਤੇ ਕਿੱਥੇ ਆਇਆ ਜੀ, ਉਹ ਏਦਾਂ ਲੱਗਦਾ ਜਿੱਦਾਂ ਸੱਪ ਗਲ ਚ ਪਾਇਆ ਹੁੰਦਾ।
2: ਕਿੰਨੇ ਉਹਦੇ ਕੋ ਕਿੰਨੇ ਉਹਦੇ ਕੋ ਕੀਲੇ, ਤੇ ਇੰਨੇ ਕੀਲੇ ਨਾਲ ਬੰਦਾ ਇੰਨਾ ਵਿਹਲਾ ਰਹਿ ਕੇ ਇੰਨਾ ਕੁਛ ਕਰਕੇ ਇੰਨਾ ਕੁਛ ਕਰ ਸਕਦਾ
1: ਜੀ? ਜੀ
2: ਮੈਂ ਤਾਂ
0: ਉਹ ਵੀਰ ਜੀ ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਇਹਨਾਂ ਦਾ,
2: ਉਹ ਉੜ ਗਏ
1: ਜੀ,
2: ਹੁਣ ਤਾਂ ਉੜ ਕੇ ਨੋਨ ਪੋਲੀਟੀਕਲ ਵਾਲੇ ਭੋਜ ਰਾਜ ਕੀ ਸੀਗਾ।
1: ਹਾਂਜੀ ਹਾਂਜੀ,
2: ਮੈਂ ਉਹ ਕਹਿੰਦਾ ਜੀ ਸਾਡੀ ਲਾਈਨ ਲਿਖੀ ਹੈ, ਨੰਬਰ ਲਿਖੇ ਹੋਏ ਨੇ, ਉਦੋਂ ਬਾਅਦ ਜੇ ਮਤਲਬ ਕਿਹੜਾ ਸੀਗਾ ਜਿਹੜਾ ਬੈਠਾ ਸੀ ਮਰਨ ਵਰਤ ਤੇ
1: ਡੱਲੇਵਾਲ,
2: ਜੇ ਉਹ ਮਰ ਗਿਆ ਤਾਂ ਉਦੋਂ ਬਾਅਦ ਡੱਲੇਵਾਲ ਵਧੂਆ ਫਲਾਨਾ ਬੈਠੂ, ਮਹਾ ਕਾਹਨੂੰ ਇੰਨਾ ਲੰਮ ਕਰਿਆ ਤੁਸੀਂ ਸੰਗਲਾਂ ਨਾਲ ਬਣ ਕੇ ਭੰਦੇ ਨੂੰ ਬਿਠਾ ਲੋ, ਅੱਗੇ ਟੁੱਟ ਗਈ ਸਾਰਾ ਕੁਛ। ਮੈਂ ਇਸੇ ਮਾਧਿਅਮ ਤੇ ਉਹਨੂੰ ਸਵਾਲ ਕੀਤਾ ਸੀ, ਮੈਂ ਕਾਹਦੇ ਚੱਕਰ ਚ ਪਏ ਹੋ ਇੰਨਾ ਲੰਮਾ, ਕਾਹਨੂੰ ਕੰਮ ਖਿੱਚਣਾ ਭੰਦੇ ਨੂੰ ਸੰਗਲਾਂ ਨਾਲ ਮੰਨ ਲੋ, ਜੇ ਨਾ ਭੱਜਿਆ ਜਿਹੜਾ ਕੋ ਕਹੇ ਗਏ ਉਹ ਦੁਆਬਾਰੀ ਰੂ ਤੇ ਜੁਰਮਾਨਾ ਮੈਂ ਪਾਊਗਾ
1: ਜੀ
2: ਤੂੰਗਾ ਕਹੀ ਸੀ ਭਾਰਤ।
1: ਬਿਲਕੁਲ ਹੈ ਜੀ, ਬਿਲਕੁਲ ਕਿਹਾ ਸੀ,
2: ਮੈਂ ਕਿਹਾ ਤੁਹਾਨੂੰ ਬੁੱਧੂ ਬਣਾਈ ਜਾਂਦਾ ਤੇ ਆਪ ਵਿਕਿਆ ਹੋਇਆ, ਤੇ ਫਿਰ ਮੈਂ ਇਹ ਪੁੱਛਿਆ ਸੀ ਵੀ ਤੁਹਾਡੇ ਲੀਡਰਾਂ ਦੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ ਉਹ ਦੱਸੋ ਜੀ, ਕੱਲਾ ਕੱਲਾ ਮੈਨੂੰ ਇਹ ਦੱਸੋ ਵੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ
1: ਜੀ,
2: ਇੱਕ ਦਾ ਨਾਂ ਨੀ ਲਿਆ। ਮੈਂ ਕਿਹਾ ਟਰਾਲੀਆਂ 2-2 ਕਿੱਲੇ ਵਾਲੇ ਦੀਆਂ, ਫਿਰ ਇਹ ਤੇ ਲੀਡਰ ਤੁਸੀਂ ਹੋ,
1: ਤੁਹਾਡੀ
2: ਕੋਈ ਟਰਾਲੀ ਨੀ।
1: ਬਿਲਕੁਲ
0: ਵੀਰ ਜੀ, ਇਹ ਕਿਸਾਨ ਦਾ ਮੁੱਦਾ, ਕਿਸਾਨ ਦਾ ਕੀ ਸਵਾਰ ਦਿਆ ਜੀ, ਕਿਸਾਨ ਦਾ ਬੇਨਤੀ ਇਹ ਹੈਗੀ, ਮੈਂ ਇੱਕ ਛੋਟੀ ਜੀ ਗੱਲ ਕਹੀ ਸੀ ਵੀ ਮੇਰਾ ਮੁੱਦਾ ਇੱਕ ਐਡ ਕਰਾ ਦਿਓ, ਮੈਂ ਵੀ ਕਿਸਾਨ ਆ ਜੀ, ਵੀ ਮੈਂ ਭਾਈ ਏਦਾਂ ਆ ਵੀ ਮੈਂ LLB ਕੀਤੀ ਆ, MA ਵੀ ਕੀਤੀ ਹੈਗੀ ਆ ਮੈਨੂੰ, ਪਰ ਇਹ ਆ ਵੀ ਜਦੋਂ ਮੈਂ ਉੱਥੇ ਫਸਲ ਸਿੱਟਣ ਜਾਂਦਾ ਆ ਉਹ ਜਿਹੜਾ ਇਹਨਾਂ ਦਾ ਕੰਡਾ ਆ ਉਹ ਮੇਰੀ ਸਮਝ ਚ ਨਹੀਂ ਆਉਂਦਾ, ਤੇ ਕਿਉਂ ਨੀ ਡਿਜੀਟਲ ਕੰਡਾ ਜਿਹੜਾ ਹੈਗਾ ਆ ਉਹ ਲਾਇਆ ਜਾਂਦਾ, ਕਿਉਂਕਿ ਰਾਤ ਨੂੰ ਤੁਲਾਈ ਸ਼ੁਰੂ ਕਰਦੇ ਹੈਗੇ ਆ ਜੀ, ਨਾ ਪਤਾ ਲੱਗਦਾ ਵੀ ਉਹ 4 ਕਿਲੋ ਵੱਧ ਜਾ ਰਿਹਾ ਕਿ 8 ਕਿਲੋ ਵੱਧ ਜਾ ਰਿਹਾ ਜੀ। ਇਹ ਤੇ ਮਤਲਬ ਜਿਹੜਾ ਹੈਗਾ ਆੜਤੀ ਇਹ ਡਿਜੀਟਲ ਕੰਡਾ ਕਿਉਂ ਨੀ ਲਾਉਂਦੇ ਹੈਗੇ ਜੀ? ਮੈਂ ਇੰਨੀ ਗੱਲ ਜਿਹੜਾ ਹੈਗਾ ਜਦੋਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਸੀਗਾ ਤੇ ਉਦੋਂ ਵੀ ਮੈਂ ਇਹੀ ਗੱਲ ਕਹੀ, ਤੇ ਜਿਹੜਾ ਬੰਦਾ ਸੀਗਾ ਸੁਣਿਆ ਹੈਗਾ ਜੀ ਉਹ ਕਹਿੰਦਾ ਚੁੱਪ ਕਰਕੇ ਬੈਠਾ ਰਹਿ, ਆਹ ਸਾਰੇ ਜਿਹੜੇ ਲੀਡਰ ਆ ਸਾਰੇ ਹੀ ਆੜਤੀ ਆ। ਹਾਂਜੀ ਉਹ ਕਿਸਾਨ ਉਹ ਕਦੀ ਵੀ ਨੀ ਕਿਸੇ ਨੇ ਵੀ ਨੀ ਰੇਜ਼ ਕੀਤੀ ਸਰ ਇਹ ਗੱਲ ਸਰ, ਉੱਥੇ ਘੱਟੋ ਘੱਟ ਕਿਸਾਨ ਨੂੰ ਤਾਂ ਦੇ ਦਿੰਦੇ ਜਾਂਦੇ ਨੇ ਉਹ ਬੋਤਲ, ਜਦੋਂ ਤਲਾਈ ਹੋਣੀ ਹੁੰਦੀ ਨਾ ਸ਼ਾਮ ਨੂੰ ਤਲਾਈ ਕਰਦੇ ਆ ਜੀ, ਉਸ ਵੇਲੇ ਉਹਨੂੰ ਤਾਂ ਬੋਤਲ ਦੇ ਕੇ ਬਿਠਾਲ ਦਿੰਦੇ ਹੈਗੇ ਜੀ, ਉਹਦਾ ਫਿਰ ਜਿਹੜਾ 14 ਕੁਇੰਟਲ ਦਾ 7 ਕੁਇੰਟਲ ਬਣ ਜਾਏ 10 ਕੁਇੰਟਲ ਬਣ ਜਾਏ ਉਹ ਉਹਦੀ ਆੜਤੀ ਦੀ ਇਮਾਨਦਾਰੀ ਤੇ ਨਿਰਭਰ ਕਰਦਾ ਹੈਗਾ ਆ, ਜਾਂ ਉਹਦੀ ਤਰਸ ਦੇ ਆਧਾਰ ਤੇ ਨਿਰਭਰ ਕਰਦਾ ਹੈਗਾ, ਤਾਂ ਜਿਮੀਦਾਰ ਨੇ ਦੇਖਣਾ ਹੈਗਾ ਤਾਂ ਵਾਸਤਾ, ਜੇ ਦੇਖਦਾ ਵੀ ਆ ਤੇ ਮੇਰੇ ਵਾਂਗੂ ਸ਼ਰਮੋ ਸ਼ਰਮੀ ਖੜਾ ਰਹਿੰਦਾ ਹੈਗਾ ਜੀ ਯਾਰ ਜੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਨੀ ਪਤਾ ਲੱਗਦਾ ਤੇ ਕਹਿਣਗੇ ਚੰਗਾ ਪੜ੍ਹਿਆ ਲਿਖਿਆ ਹੈ ਵੀ ਇਹਨੂੰ ਇਹ ਨੀ ਪਤਾ ਲੱਗਦਾ ਹੈਗਾ ਹਾਂਜੀ ਵੀ ਟੋਲ ਤੇ ਟੋਲ ਦੇ ਬਈਏ ਹੁੰਦੇ ਹੈਗੇ ਆਰਾਮ ਨਾਲ ਚੁੱਪ ਕਰਕੇ ਸਰ ਫਿਰ ਮੁੜ ਕੇ ਜਿਹੜਾ ਹੈਗਾ ਇਹ ਨੀ ਵੀ ਬੋਰੀਆਂ ਚ ਵੱਧ ਚੱਲ ਜਾਂਦਾ ਇਹਨਾਂ ਦੀ ਤੁਲਾਈ ਜਿਹੜੀ ਹੈਗੀ ਨਾ ਇਹਨਾਂ ਦਾ ਜਦੋਂ ਜਾਂਦਾ ਨਾ ਉਹ ਉੱਥੇ ਲਮਸਮ ਦੇ ਟੋਲ ਹੁੰਦਾ ਕਿਉਂਕਿ ਉਹ ਟਰੱਕ ਦਾ ਹੀ ਟੋਲ ਹੁੰਦਾ ਆ ਭਾਈ ਖਾਲੀ ਦਾ ਹੋ ਜਾਂਦਾ ਤੇ ਭਰੇ ਦਾ ਹੋ ਜਾਂਦਾ ਆ ਇਹ ਤੇ ਜਿਹੜਾ ਵੱਧ ਗਿਆ ਆ ਹੁੰਦਾ ਇੱਥੇ ਇਹਨਾਂ ਨੇ ਕੀਤਾ ਇਹ ਹੁੰਦਾ ਤੇ ਅੱਧਾ ਅੜਤੀਏ ਦਾ ਹੋ ਜਾਂਦਾ ਤੇ ਅੱਧਾ ਜਿਹੜੀ ਲੇਬਰ ਹੁੰਦੀ ਆ ਉਹਨਾਂ ਦਾ ਹੋ ਜਾਂਦਾ ਜਿਹੜੇ ਵੱਧ ਟੋਲ ਕਿਲ ਜਾਂਦੇ ਜੀ ਹਾਂਜੀ
1: ਬਿਲਕੁਲ
0: ਕਿਉਂ ਨੀ ਡਿਜੀਟਲ ਕੰਡਾ ਕਰਦੇ ਜੀ ਵੀ ਇਹਨੂੰ ਜੀਰੋ ਨਾ ਜੀਰੋ ਆ ਜਾਏ ਭਾਈ ਇੱਕ ਗ੍ਰਾਮ ਵੀ ਵੱਧ ਤੁਲਦਾ ਹੈਗਾ ਤੇ ਪਤਾ ਲੱਗੇ
1: ਜੀ ਬਿਲਕੁਲ
0: ਕਿਸੇ ਕਿਸਾਨ ਕੋਈ ਕਿਸਾਨ ਲੀਡਰ ਨੀ ਸਰ ਇੰਨੀ ਗੱਲ ਕਰੂਗਾ ਕਿਉਂ ਨੀ ਕਰੂਗਾ ਸਭ ਚੋਰ ਆ ਜੀ
1: ਜੀ ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਨਾਲ ਹਮਦਰਦੀ ਹੈ ਨੀ ਜੀ ਹੁਣ ਕਿਸੇ ਨੂੰ ਰਸਤੇ ਇਹ ਬੰਦ ਕਰਦੇ ਲੋਕਾਂ ਦੇ ਪੇਪਰ ਇਹ ਖਰਾਬ ਕਰਦੇ ਆ ਜੀ ਰੋਡ ਦੇ ਉੱਤੇ ਪੈਟਰੋਲ ਵੱਧ ਲੱਗਦਾ ਜੀ
2: ਛੋਟੇ ਛੋਟੇ ਹੁੰਦੇ ਸੀਗੇ ਰੇਹੜੀਆਂ ਦੇ ਵਿੱਚ ਕਣਕ ਲੈ ਕੇ ਮੰਡੀ ਜਾਂਦੇ ਮੈਂ ਆਪ ਗਿਆ ਨਾਲ ਰੇਹੜੀ ਤੇ ਬਹਿ ਕੇ ਕਣਕ ਲੈ ਕੇ ਤੇ ਉਹ ਰੇਹੜੀ ਭਾਰ ਲੱਗੇ ਕਹਿਣਾ ਉਹ ਚਾਹ ਚਾਹ ਆੜਤੀ ਕੋਲੇ ਪੀਵਾਂਗੇ ਉਹ ਅਸੀਂ ਤਾਂ ਚਾਹ ਦੇ ਕੱਪ ਵਾਲੇ ਆ ਉਹਨੇ ਜਦ ਚਾਹ ਦੇ ਦੇਣੀ ਉਹ ਹੁੰਦਾ ਜੀ ਢਾਬਾ ਆ ਕੋਲੇ ਬਣਿਆ ਉਹ ਸਾਰੇ ਆੜਤ ਵਾ ਜੱਟ ਨੇ ਚਾਹ ਪੀ ਕੇ ਖੁਸ਼ ਹੋ ਜਾਏ
1: ਬਿਲਕੁਲ
2: ਚਾਹ
1: ਬਣਾਉਂਦੇ ਵੀ ਔਜਲਾ ਸਾਹਿਬ ਏਦਾਂ ਸੀਗਾ ਚਾਰ ਬਟਾ ਤਿੰਨ ਕਰਦੇ
2: ਹੋਏ ਚਲੋ ਜਿੰਨੀ ਵੀ ਦਿੰਦੇ ਸੀ ਤੇ ਅਸੀਂ
0: ਵੀਰ ਜੀ
2: ਮਾਲਕ ਤੇ ਉਹ ਸੌ ਬਾਈ ਢਾਈ ਵਾਲੀ ਦੁਕਾਨ ਸੌ ਬਾਈ ਪੰਜਾਹ ਵਾਲੀ ਦੁਕਾਨ ਦੇ ਵਿਚ ਬਹਿ ਕੇ ਉਹ ਸਾਰਾ ਪਿੰਡ ਲੁੱਟ ਕੇ ਲੈ ਜਾਂਦਾ ਸੀ
1: ਬਿਲਕੁਲ
2: ਇਹੀ ਸਮਝ ਨੀ ਆਈ ਜੀ ਅਜੇ ਤੱਕ
1: ਬਿਲਕੁਲ
0: ਬਿਲਕੁਲ ਇਹੀ ਬੇਨਤੀ ਮੈਂ ਲੱਗਾ ਸੀ
2: ਸੰਤਾ ਰਾਜਨ ਜੀ ਅਜੇ ਤੱਕ ਇਹ ਸਮਝ ਨੀ ਆਈ ਕਿ ਅਸੀਂ ਅੱਜ ਤੱਕ ਇਹ ਨੀ ਕਹਿ ਸਕੇ ਕਿ ਫਸਲ ਵੇਚਣ ਚੱਲੇ ਆ ਅਸੀਂ ਕਹਿੰਦੇ ਫਸਲ
1: ਸਿੱਟਣ ਚੱਲੇ ਆ ਜੀ
2: ਸਾਡੇ ਤਾਂ ਅਜੇ ਤੱਕ ਇੰਨੀ ਅਕਲ ਨੀ ਆਈ
1: ਜੀ
2: ਜਥੇਬੰਦੀਆਂ
0: ਪੰਜਾਬ
2: ਤੇ ਮਸਲਾ ਇੱਕ ਨੀ ਹੱਲ ਹੋਇਆ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ
2: ਮਸਲਾ ਇੱਕ ਨੀ ਹੱਲ ਹੋਇਆ ਜਥੇਬੰਦੀਆਂ ਪੰਜਾਬ
1: ਬਣ ਗਈਆਂ ਨੇ ਜੀ ਜੀ
0: ਪੰਜਾਬ ਦੇ ਜਾਦੀਆਂ ਹੋ ਗਈਆਂ ਜੀ ਪੈਂਹਠ ਆ ਹੁਣ
2: ਜੀ ਸੰਬੋਧਨ ਕਰਕੇ ਲਿਖਿਆ ਵੀ ਰਾਜਨ ਜੀ ਕੱਪ ਜਿਹੜੇ ਤੁਸੀਂ ਮਸਲੇ ਸਾੜ ਰਹੇ ਹੋ ਇਹ ਬਾਅਦ ਚ ਹੱਲ ਕਰਨਗੇ ਪਹਿਲਾਂ ਸਾਨੂੰ ਜਥੇਬੰਦੀਆਂ ਵਧਾ ਲੈਣ ਦੋ ਇਹ ਕੰਮ ਕਰਨ ਦੋ
1: ਬਿਲਕੁਲ
0: ਬਿਲਕੁਲ ਬਿਲਕੁਲ ਵਧਾ ਲੈਣੇ ਜੀ ਇਹ ਮਸਲਾ ਹੱਲ ਕੋਈ ਨੀ ਹੋਣਾ ਵੀਰ ਜੀ ਵੱਡੀ ਗੱਲ ਤਾਂ ਇਹ ਆ
2: ਸਾਡੀ ਸਮਝ ਤੇ ਸੋਚ ਇੱਥੇ ਖੜੀ ਹੈ ਕਿ ਬਣਾਉਣ ਵਾਲੇ ਵੀ ਬੇਅਦਬੀ ਦਾ ਕਾਨੂੰਨ ਸਿੱਖ ਰਹੇ ਤੇ ਲੜ ਵੀ ਸਿੱਖੇ ਰਹੇ ਨੇ
1: ਜੀ
2: ਇਹ ਬਣਾਉਣ ਤੋਂ ਪਹਿਲਾਂ
0: ਬਿਲਕੁਲ
2: ਜਿਹੜੀ ਗੱਲ ਅੱਗੇ ਸੁਣਦੇ ਹੋ ਤੁਸੀਂ ਨਾ ਰਾਜਨ ਜੀ ਉਹ ਗੱਲ ਉਨੀ ਦੀ ਉੱਥੇ ਖੜੀ ਹੈ ਅੱਗੇ ਅਸੀਂ ਇਹ ਕਹਿ ਦਿੰਦੇ ਸੀ ਕਿ ਅੱਗੇ ਭਾਈ ਅਨਪੜ੍ਹ ਸੀਗੇ
1: ਜੀ
2: ਹੁਣ ਤਾਂ ਅਸੀਂ ਪੜ੍ਹੇ ਲਿਖੇ ਆ ਨਾ ਉਹ ਕਹਿੰਦੇ ਜੀ ਬਾਣੀਆਂ ਬੰਦਾ ਮਾਰਨ ਲੱਗਿਆ ਸੋਚਣ ਲੱਗ ਗਿਆ ਮਾਰੂ ਆ ਦਾਨ ਜਾਊ ਵੀਹ ਸਾਲੀ ਹੋਊ ਘਰ ਰੋਲ ਜੂ ਉਹ ਕਹਿੰਦਾ ਛੱਡੋ ਪਰੇ ਚਾਰ ਗਾਲਾਂ ਖਾ ਕੇ ਬਹਿ ਜਾਓ ਤੇ ਜੱਟ ਮਾਰ ਕੇ ਜੇਲ੍ਹ ਗਿਆ ਸੋਚ ਰਿਹਾ ਜੇ ਇੰਨਾ ਨੁਕਸਾਨ ਹੋ ਗਿਆ ਕਾਨੂੰਨ ਚ ਅਸੀਂ ਉਹੀ ਸਿੱਖਿਆ ਇਹ ਪਹਿਲਾਂ ਬਹਿ ਕੇ ਕਿਉਂ ਨੀ ਵਿਚਾਰਿਆ
1: ਬਿਲਕੁਲ
2: ਹੁਣ ਲੜਕੇ ਕਰ ਰਹੇ ਹਾਂ ਅਸੀਂ
1: ਜੀ
2: ਇੱਕ ਬੰਦੇ ਦੇ ਟਾਵਰ ਤੇ ਚੜ੍ਹੇ ਤੇ ਕਾਨੂੰਨ ਬਣ ਸਕਦਾ ਹੈ ਤੇ ਸਾਰੀ ਸਿੱਖ ਕੌਮ ਕੀ ਕਰੀ ਆ ਉਹ ਇੱਕ ਪਾਸੇ ਤੋਲ
1: ਇੱਕ ਪਾਸੇ ਤੋਲ
2: ਇੱਕ ਬੰਦਾ ਟਾਵਰ ਤੇ ਚੜ੍ਹਿਆ ਇੱਕ ਪਾਸੇ ਤੋਲਤਾ
1: ਬਿਲਕੁਲ ਹੈ ਜੀ
2: ਉਹ ਸਾਰੀ ਕੌਮ ਤੇ ਭਾਰੂ ਪੈ ਗਿਆ
1: ਬਿਲਕੁਲ ਹੈ ਜੀ
0: ਕੌਮ ਹੀ ਵੰਡਤੀ ਜੀ ਕੌਮ ਹੀ ਵੰਡਤੀ ਵੱਡੀ ਗੱਲ ਆ ਵੀਰ ਜੀ ਅਸੀਂ ਤਾਂ ਜਿਹੜੇ ਇਤਿਹਾਸਕਾਰ ਆ ਇਤਿਹਾਸਕਾਰ ਆ ਢਾਡੀ ਹੈਗੇ ਉਹਨਾਂ ਤੋਂ ਇਹਨਾਂ ਇਸ ਕੌਮ ਦੀਆਂ ਜਿਹੜੀਆਂ ਹੈਗੀਆਂ ਦਲੇਰੀਆਂ ਹਾਂਜੀ ਉਹ ਸੁਣਦੇ ਆ ਇਤਿਹਾਸ ਦੇ ਵਿੱਚ ਸਾਨੂੰ ਸੁਣਾਇਆ ਇਹ ਜਾਂਦਾ ਹੈਗਾ ਤੇ ਜੇ ਕਿਤੇ ਹਜ਼ਾਰ ਰੁਪਏ ਦਾ ਜਿਹੜਾ ਹੈਗਾ ਆ ਵੀ ਸਰਕਾਰ ਅਨਾਊਂਸ ਕਰ ਦਿੰਦੀ ਹੈਗੀ ਤੇ ਪੰਜਾਬੀ ਭੰਗੜੇ ਪਾਪਾ ਕੌਲੇ ਹੋ ਜਾਂਦੇ ਆ
1: ਹਾਂਜੀ
0: ਉਹ ਘਰ ਦਾ ਲੱਖ ਰੁਪਇਆ ਮਹੀਨਾ ਖਰਚਾ ਹੈਗਾ ਆ ਉਹਦੇ ਵਿੱਚ ਕੋਈ ਹਜ਼ਾਰ ਦੀ ਬਚਤ ਕਰ ਲੈਂਦੇ ਤੁਸੀਂ ਭੰਗੜੇ ਜਿਹੜੇ ਪਾਉਣ ਲੱਗੇ ਆ
2: ਜਿਹੜੀ ਬੇਅਦਬੀ ਦੀ ਅਸੀਂ ਅੱਜ ਟਾਰਾਂ ਮਾਰਦੇ ਆ ਮੈਂ ਨੀ ਕਹਿੰਦਾ ਕੋਈ ਚੰਗਾ ਸੀ ਕੋਈ ਮਾੜਾ ਸੀ ਸੰਤ ਲੌਂਗੋਵਾਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ
1: ਜੀ
2: ਤੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕੱਢ ਕੇ ਅਸੀਂ ਬਾਹਰ ਗਈਆਂ ਹਿੱਕ ਚੜਾਤੀਆਂ ਗੋਲੀਆਂ ਕੌਮ ਦੇ ਗਦਾਰ ਦੇ
1: ਜੀ
2: ਉਹ ਬੇਅਦਬੀ ਨੀ ਸੀ
1: ਬਿਲਕੁਲ ਹੈ ਜੀ
0: ਬਿਲਕੁਲ ਜੀ ਬਿਲਕੁਲ ਬਿਲਕੁਲ
2: ਹਾਂਜੀ ਤੇ ਮੇਰਾ ਮੁੰਡਾ ਮੇਰੇ
0: ਤਾਂ ਪੱਗਾਂ ਲਾਉਂਦੇ ਆਪ ਗੁਰਦੁਆਰਿਆਂ ਚ ਇੱਕ ਦੂਜੇ ਦੀਆਂ
2: ਗੁਰਦੁਆਰਿਆਂ ਚ ਮੈਂ ਕਹਿੰਦਾ ਦੂਏ ਧਰਮ ਵਾਲਾ ਮੈਂ ਤਾਂ ਅੱਜ ਵੀ ਕਹਿੰਦਾ ਦੂਏ ਧਰਮ ਵਾਲਾ ਜੁੱਤੀ ਪਾ ਕੇ ਮੁੜ ਕੇ ਦਿਖਾਵੇ ਸਾਡੇ
1: ਜੀ
2: ਅਸੀਂ ਕੱਟਾ
0: ਬਿਲਕੁਲ ਜੀ
2: ਅਸੀਂ ਜੋ ਮਰਜ਼ੀ ਕਰੀਏ ਗਾਲਾਂ ਵਾਇਰਲ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ ਪੱਗਾਂ ਲੈਂਦੀਆਂ ਨੇ
0: ਬਿਲਕੁਲ ਜੀ ਬਿਲਕੁਲ ਹੋਰ
1: ਅੱਜ ਜਿਹੜੀਆਂ ਤੁਸੀਂ ਫੇਸਬੁੱਕ ਤੇ ਸਤਰਾਂ ਲਿਖ ਕੇ ਪਾਈਆਂ ਉਹ ਦੋ ਕੁ ਸਾਂਝੀਆਂ ਹੀ ਕਰ ਦੋ ਜੀ, ਅੱਜ ਦੇ ਪ੍ਰੋਗਰਾਮ ਤੇ ਢੁਕਦੀਆਂ ਵੀ ਹੈ ਵੈਸੇ ਸਾਹਮਣੇ ਆ ਗਈ।
2: ਹਕੀਕਤ ਹੈ ਕਿ ਉਹ ਮੈਂ ਹੁਣ ਮੈਂ ਪਾਈਆਂ ਹੋਈਆਂ, ਮੈਂ ਇੱਕ ਮਿੰਟ ਮੈਨੂੰ ਮਾਰਿਆ ਆਪਦੇ ਦਿਮਾਗ ਦਾ ਵਰਕਾ ਫੋਲਣ ਦੋ ਜੀ। ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ
1: ਜੀ,
2: ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ, ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ।
1: ਬਿਲਕੁਲ ਜੀ
2: ਹਾਂਜੀ,
1: ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ,
2: ਕਦੋਂ ਦੀ ਵਿਕ ਗਈ ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ, ਜਦੋਂ ਦੀ ਅੱਖ ਦੌਲਤ ਸ਼ੋਹਰਤ ਨਾਂ ਤੇ ਟਿਕ ਗਈ ਹੈ,
1: ਕੁਰਸੀ ਤੇ ਟਿਕ ਗਈ ਹੈ, ਆਖੇ ਕੁਰਸੀ ਤੇ ਦੌਲਤ
2: ਦਾ ਮਕਾਮ ਤਾਂ ਬਸ ਇਹ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਸਾਡਾ ਮਕਾਮ ਇਹ ਹੈ, ਚਾਹੇ ਉਹ ਕੋਈ ਲੀਡਰ ਆ, ਮੈਂ ਇਕੱਲੇ ਕਿਸਾਨਾਂ ਨੂੰ ਨਹੀਂ ਕਹਿੰਦਾ, ਜੋ ਵੀ ਜਿਹੜਾ ਲੀਡਰੀ ਪਿੱਛੇ ਭੱਜਿਆ ਫਿਰਦਾ
1: ਜੀ,
2: ਇਹ ਸਾਡਾ ਮਕਾਮ ਕੁਰਸੀ ਹੈ।
1: ਬਿਲਕੁਲ ਹੈ ਜੀ, ਬਿਲਕੁਲ,
2: ਸਿਕੰਦਰ ਅੱਜ ਪਾਨਦਾਰ ਆ, ਬਹੁਤ ਵਧੀਆ ਗੱਲਾਂ ਕਰਦਾ, ਮਾੜਿਆ ਕੁਰਸੀ ਨੂੰ ਹੱਥ ਪਵਾਓ ਫੇਰ ਦੱਸੋ ਸਿਕੰਦਰ ਕੀ ਚੀਜ਼ ਹੈ
1: ਜੀ,
2: ਫੇਰ ਤੁਹਾਨੂੰ ਦੱਸੂ ਮੈਂ ਕੌਣ ਹੈ। ਅੱਜ ਤਾਂ ਮੈਂ ਵੀ ਇਮਾਨਦਾਰ ਹਾਂ।
1: ਬਿਲਕੁਲ,
2: ਇਮਾਨਦਾਰੀ ਤਾਂ ਉਦੋਂ ਪਰਖੀ ਜਾਂਦੀ ਹੈ ਜਦੋਂ ਜਿਹੜੀ ਚੀਜ਼ ਤੁਹਾਡੇ ਥੱਲੇ ਹੋਵੇ, ਆ ਸਾਰੇ ਇਮਾਨਦਾਰੇ ਚੁਣੇ ਸੀ।
1: ਬਿਲਕੁਲ ਹੈ ਜੀ,
2: ਇਹ ਤਾਂ ਫਰੈਸ਼ ਸੀਗੇ।
0: ਬਿਲਕੁਲ ਜੀ, ਬਿਲਕੁਲ, ਤੁਸੀਂ ਚੁਟਕੀ ਦੇ ਵਿਚ ਏਦਾਂ ਕਰਕੇ 5 ਮਿੰਟ ਚ MSP 5 ਮਿੰਟ ਚ ਹਾਂਜੀ, ਕੋਈ 5 ਮਿੰਟ ਦੇ ਲਾਲਚ ਵਿਚ ਹੁਣ ਦੂਜੀ ਕੋਈ ਪਾਰਟੀ ਆਜੂਗੀ, ਉਹ ਕਹੂਗੀ 3 ਮਿੰਟ ਚ MSP ਹਾਂਜੀ, ਤੇ 3 ਮਿੰਟ ਵਾਲੀ ਦੇ ਮਗਰ ਲੱਗ ਜਾਣਗੇ ਜੀ, ਅਗਲਿਆਂ ਨੇ ਆਪਣੀਆਂ ਜਿਹੜੀਆਂ ਕੁਰਸੀਆਂ 5 ਸਾਲ ਲਈ ਪੱਕੀਆਂ ਕਰ ਲਈਆਂ
1: ਜੀ,
0: ਫੇਰ ਨਾਲੇ ਡਾਂਗ ਵੀ ਫੇਰੀ ਇਹਨਾਂ ਦੇ।
2: ਅਸੀਂ ਤਾਂ ਜੇ ਫੋਟੋ ਚ ਬਾਹਰ ਹੀ ਨਿਕਲੇ, ਉਹੀ ਬੰਦਾ ਪਹਿਲਾਂ ਆਮ ਤੁਰਿਆ ਫਿਰ MLA ਮੰਤਰੀ ਬਣ ਜਾਂਦਾ ਸੀ, ਉਹਦੇ ਨਾਲ ਫੋਟੋ ਖਿਚਾ ਕੇ ਚੌਂਚ ਫਿਰੀ ਜਾਂਦੇ ਆ।
1: ਬਿਲਕੁਲ,
2: ਇੱਥੇ ਤਾਂ ਅਸੀਂ ਖੜੇ ਆ ਜੀ।
1: ਜੀ
0: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਮਤਲਬ ਹੈ ਅਸੀਂ ਆਪਦਾ ਕਿਵੇਂ ਸਵਾਰਨਾ, 4 ਬੰਦੇ ਇਹ ਕਹਿਣ ਵੀ ਮੇਰੀ ਫਲਾਨੇ ਨਾਲ ਭਾਈ ਬਣਦੀ ਆ, ਇਹਦੀ ਫਲਾਨੇ ਨਾਲ ਆੜੀ ਆ, ਬਸ ਚਿੱਟਾ ਕੁੜਤਾ ਜਾਮਾ ਜਿਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ। ਧੰਨਵਾਦ,
1: ਥੈਂਕ ਯੂ ਅਚਲਾ ਸਰ, ਸ਼ੁਕਰੀਆ ਜੀ, ਥੈਂਕ ਯੂ ਜੀ, ਹਾਂਜੀ ਸੈਣੀ ਸਾਹਿਬ ਇੱਕ ਖਬਰ ਹੋਰ ਲੈ ਲਈਏ ਨਾਲ ਜੀ, ਜਾਂਦੇ ਜਾਂਦੇ ਤੁਹਾਡੇ ਤੋਂ, ਤੇ ਗੱਲਬਾਤ ਕਰ ਰਹੇ ਸੀ ਆਪਾਂ ਉਹ 13 ਲੱਖ ਰੁਪਏ ਦਾ ਜਿਹੜਾ ਮਾਮਲਾ ਰਿਸ਼ਵਤ ਦਾ ਜੀ, ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿਚ।
0: ਪਰ ਸਾਹਿਬ ਉਹ ਤਾਂ ਉਹਨਾਂ ਦੀ ਇੰਟਰਨਲ ਇਨਵੈਸਟੀਗੇਸ਼ਨ ਦੇ ਵਿਚ ਆਇਆ, ਉਹਨਾਂ ਨੇ ਵੀ ਨਾ ਜੀ 4 ਬੰਦਿਆਂ ਤੇ FIR ਕੀਤੀ ਆ ਜੀ,
1: ਹਾਂਜੀ,
0: ਇੱਕ ਜਿਹੜਾ ਹੈਗਾ ਆ OP ਰਾਣਾ ਹੈਗਾ ਆ ਜੀ, 2 ਇਹ ਪਿਓ ਪੁੱਤ ਮਲੋਟ ਵਾਲੇ ਜੀ, ਤੇ ਚੌਥਾ ਉਹਨਾਂ ਨੇ ਛੱਡਿਆ ਆ ਅਨਨੋਨ। ਅਨਨੋਨ ਦਾ ਮਤਲਬ ਹੈਗਾ ਨਾਲ ਹੀ ਕਰ ਦਿੱਤਾ ਆ, ਪਬਲਿਕ ਸਰਵੈਂਟ ਜਾਂ ਪਬਲਿਕ ਹਾਂਜੀ, ਤੇ ਜਾਂ ਮਤਲਬ ਜਿਹੜਾ ਹੈਗਾ ਪ੍ਰਾਈਵੇਟ ਪਰਸਨ
1: ਜੀ,
0: ਉਹ ਜਾਣ ਬੁੱਝ ਕੇ ਛੱਡਿਆ ਆਇਆ ਹੈਗਾ ਜੀ, ਜੇ ਤਾਂ ਇਹ ਦੋਨੇ ਪਿਓ ਪੁੱਤ ਅਪਰੂਵਰ ਬਣ ਗਏ ਜੀ, ਵੀ ਇਹ ਜਿਹਨੂੰ ਵਾਅਦਾ ਮਾਫ ਗੁਆ ਕਹਿ ਦਿੰਦੇ ਹੁੰਦੇ ਆ ਜੀ, ਵੀ ਇਹ ਪੈਸੇ ਜਿਹੜੇ ਹੈਗੇ ਸਾਨੂੰ ਉਹਨੇ ਕਿਹਾ ਸੀਗਾ ਲੈਣ ਵਾਸਤੇ, ਤੇ ਅਸੀਂ ਉਹਦੇ ਵਾਸਤੇ ਹੀ ਲਏ ਸੀ ਜੀ, ਏਦਾਂ ਕਰਕੇ ਤੇ ਉਹਦੇ ਵਿਚ ਫਿਰ ਹੁੰਦਾ ਆ ਵੀ ਹਾਂ ਜੀ, ਇੱਕ ਤਾਂ ਕੇਸ ਸਾਬਤ ਹੋ ਜਾਂਦਾ ਛੇਤੀ ਹੁੰਦਾ ਜੀ, ਤੇ ਉਹ ਫਿਰ ਜਿਹੜਾ ਹੈਗਾ ਆ ਵੀ ਨਾ ਜਿਹੜਾ ਆ ਵਿਚ ਉਹ ਹੋ ਸਕਦਾ ਆ ਇੰਟਰਨ ਸਰ ਪੜਦਾ ਤਾਂ ਚੱਕ ਹੋ ਜਾਂਦਾ ਨਾ, ਜਦੋਂ ਇੱਕ ਅਫਸਰ ਦਾ ਰੀਡਰ ਲੈ ਰਿਹਾ ਹੈਗਾ ਆ ਨਾ ਜੀ ਏਡੀ ਵੱਡੀ ਰਕਮ, ਤੇ ਉਹ ਅਫਸਰ ਦੇ ਬਿਹਾਫ ਤੇ ਹੀ ਹੁੰਦਾ ਜਾਂ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੁੰਦੀ ਆ ਜੀ।
1: ਬਿਲਕੁਲ,
0: ਹੁਣ ਸਵਾਲ ਇਹ ਆ ਕਿ ਉਹਨੂੰ ਅਸਟੈਬਲਿਸ਼ ਕਰਨਾ ਜਿਹੜਾ ਹੈਗਾ ਆ, ਉਹ ਹੁਣ ਏਜੰਸੀ ਜਿਹੜੀਆਂ ਹੈਗੀਆਂ ਉਹ ਤਾਂ ਵਿਜੀਲੈਂਸ ਦਾ ਰਿਕਾਰਡ ਵੀ ਖੰਗਾਲ ਰਹੀਆਂ
1: ਜੀ,
0: ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਬੰਦੇ ਨੂੰ ਕਲੀਨ ਚਿੱਟ ਦਿੱਤੀ ਆ ਜੀ, ਉਹ ਇੱਥੋਂ ਉਹ ਚੱਕ ਕੇ ਵੀ ਲੈ ਗਈ ਹੈਗੀਆਂ ਜੀ, ਮਤਲਬ ਫੋਟੋਗ੍ਰਾਫਸ ਚੱਕ ਕੇ ਲੈ ਗਏ ਹੈਗੇ ਆ, ਵੀ ਉਹ ਤੋਂ ਪਹਿਲਾਂ ਜਦੋਂ ਉਸ ਬੰਦੇ ਨੂੰ ਕਲੀਨ ਚਿੱਟ ਦਿੱਤੀ ਗਈ ਉਹ ਤੋਂ ਪਹਿਲਾਂ ਉਹ ਵੀ ਕਦੋਂ ਇਹਨਾਂ ਕੋਲ ਆਇਆ ਹੈਗਾ ਜੀ ਵਿਜੀਲੈਂਸ ਦੇ ਦਫ਼ਤਰ, ਉਹ ਮਤਲਬ ਸਾਰੇ ਸੌਦੇ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਪਤਾ ਲੱਗ ਜਾਣੇ ਆ ਜੀ, ਬਾਕੀ ਮੁੜ ਕੇ ਏਜੰਸੀ ਜਿਹੜੀ ਹੈਗੀ ਆ ਉਹ ਜਦੋਂ ਮਰਜ਼ੀ ਇਹ ਕਿਸੇ ਨਾ ਕਿਸੇ ਨੂੰ ਨੱਥ ਪਾ ਲੈ, ਕੰਮ ਅਜੇ ਹੋਰ ਅੱਗੇ ਜਾਣਾ ਜੀ, ਕਿਉਂਕਿ ਜਿਹੜੇ ਕੇਸ ਅੱਗੇ ਬੰਦ ਕੀਤੇ ਹੈਗੇ ਉਹ ਵੀ ਤਾਂ ਸ਼ੱਕੀ ਹੋ ਜਾਂਦੇ ਨਾ ਜੀ, ਫਿਰ ਇਹਦਾ ਮਤਲਬ ਇਹ ਆ ਏਦਾਂ ਪੈਸੇ ਲੈ ਕੇ ਬੰਦ ਕੀਤੇ ਜਾਂਦੇ ਆ ਕੇਸ, ਔਰ ਇਹ ਸਚਾਈ ਵੀ ਆ ਬਾਰੇ ਸਾਹਿਬ, ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਸੀ ਵੀ ਵਿਜੀਲੈਂਸ ਦਾ ਤਾਂ ਏਦਾਂ ਆ ਕਿ ਵਿਜੀਲੈਂਸ ਵਾਲੇ ਆਪ ਹੀ ਵਕੀਲ ਕਰਾਉਂਦੇ ਆ, ਜੇ ਕਿਸੇ ਨੂੰ ਬੁਲਾ ਜਾ ਉਹਨੂੰ ਫੜਦੇ ਆ, ਆਪ ਹੀ ਉਹਨੂੰ ਬੰਦੇ ਨੂੰ ਜਿਹੜਾ ਬੇਲ ਕਰਾਉਂਦੇ ਆ ਹੈਜੀ, ਆਪ ਹੀ ਫਿਰ ਮੁੜ ਕੇ ਰੀਇਨਸਟੇਟ ਕਰਾਉਂਦੇ ਹੈਗੇ ਆ ਜੀ, ਆਪ ਹੀ ਮਹਿਕਮੇ ਚੋਂ ਕੇਸ ਖਤਮ ਕਰਦੇ ਹੈਗੇ ਆ, ਪਰ ਹਾਂਜੀ ਬੰਦੇ ਨੂੰ ਕੋਸਟ ਪੇ ਕਰਨੀ ਪੈਂਦੀ ਹੈਗੀ ਆ ਜੀ, ਕੋਸਟ ਪੇ ਦਾ ਮਤਲਬ ਇਹ ਹੈਗਾ ਕਿ ਦੇਰ ਇਜ਼ ਕਰਪਸ਼ਨ, ਤੇ ਕਰਪਸ਼ਨ ਹੈਗੀ ਆ ਤੇ ਇੱਕ ਇਹ ਖਬਰ ਜਿਹੜੀ ਆ ਥੋੜੀ ਉੱਪਰ ਤੱਕ ਚੱਲ ਗਈ ਆ ਜੀ, ਤੇ ਹਾਂਜੀ ਸੀਬੀਆਈ ਵਾਲੇ ਆ ਗਏ ਹੈਗੇ ਜੀ, ਹੋਰ ਤਾਂ ਕੋਈ ਗੱਲ ਨਹੀਂ ਜੀ।
1: ਬਿਲਕੁਲ ਜੀ, ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ।
0: ਹਾਂਜੀ ਸ਼ੁਕਰੀਆ, ਸ਼ੁਕਰੀਆ ਭਾਰਤ ਸਾਹਿਬ,
1: ਥੈਂਕ ਯੂ
0: ਜੀ, ਗ੍ਰੇਟਫੁਲ,
1: ਸ਼ੁਕਰੀਆ। ਲੋ ਦੋਸਤੋ, ਇਸ ਜੀ ਆਪਣੇ ਨਾਲ ਰਾਜਨ ਸੈਣੀ ਜੀ ਐਡਵੋਕੇਟ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਮਰੀਕਾ ਦੇ ਵਿੱਚ ਵੀ ਤਿਆਰੀ ਹੋ ਚੁੱਕੀ ਹੈ ਭਾਈ ਅਡਾਨੀ ਦੇ ਕੇਸ ਨੂੰ ਸੁਲਝਾਉਣ ਦੇ ਲਈ, ਸਹਿਮਤੀ ਬਣ ਚੁੱਕੀ ਹੈ, ਅਪਰਾਧਿਕ ਦੋਸ਼ ਜਿਹੜੇ ਨੇ ਹਟਾਏ ਜਾਣ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ। ਬਹੁਤ ਸਾਰੇ ਤੁਹਾਡੇ ਦੋਸਤੋ ਸੁਨੇਹੇ ਆ ਰਹੇ ਨੇ, ਜੇ ਕਾਲ ਕਰਕੇ ਤੁਸੀਂ ਸੰਖੇਪ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਨਾਲ ਦੀ ਨਾਲ ਫਿਰ ਆਪਾਂ ਅੱਗੇ ਜਾ ਕੇ ਜਿਹੜੀ ਨਾਵਲ ਦੀ ਵੀ ਬਾਤ ਪਾਉਣੀ ਹੈ ਤੇ ਉਸ ਵੇਲੇ ਮੈਂ ਕਾਲ ਨਹੀਂ ਲੈ ਪਾਵਾਂਗਾ, ਹੁਣ ਤੁਹਾਡੇ ਕੋਲ ਸਮਾਂ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਕਰਦੇ ਹਾਂ ਅਮਰੀਕਾ ਦੀ ਤੇ ਅਡਾਨੀ ਦੀ। ਅਮਰੀਕਾ ਦੇ ਵਿੱਚ ਜਿਹੜਾ ਅਡਾਨੀ ਦਾ ਕੇਸ ਹੈ ਉਹਨੂੰ ਸੁਲਝਾਉਣ ਦੇ ਲਈ ਸਹਿਮਤੀ ਜਿਹੜੀ ਹੈ ਹੋ ਰਹੀ ਹੈ, ਬਣ ਚੁੱਕੀ ਹੈ, ਅਪਰਾਧਿਕ ਦੋਸ਼ ਹਟਾਏ ਜਾਣ ਦੀ ਤਿਆਰੀ ਹੈ। ਪ੍ਰਕਾਸ਼ਿਤ ਜਿਹੜਾ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਅਮਰੀਕੀ ਸਰਕਾਰ ਨੇ ਜਿਹੜਾ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਗੌਤਮ ਦੇ, ਜਿਹੜਾ ਗੌਤਮ ਅਡਾਨੀ ਹੈ, ਉਹਦੇ ਵਿਰੁੱਧ ਦਾਇਰ ਕੀਤੇ ਗਏ ਉਸ ਮੁਕੱਦਮੇ ਨੂੰ ਜਿਹੜਾ ਸੁਲਝਾਉਣ ਦੇ ਲਈ ਸਹਿਮਤ ਹੋ ਗਈ ਹੈ, ਜਿਸ ਦੇ ਵਿੱਚ ਉਨ੍ਹਾਂ ਦੇ ਉੱਤੇ ਇਹ ਛੁਪਾ ਕੇ ਜਿਹੜਾ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਜਿਹੜਾ ਲਾਇਆ ਗਿਆ ਸੀ। ਭਾਰਤ ਦੇ ਵਿੱਚ ਉਨ੍ਹਾਂ ਦੀ ਕੰਪਨੀ ਦਾ ਵਿਸ਼ਾਲ ਜਿਹੜਾ ਸੋਲਰ ਐਨਰਜੀ ਪ੍ਰੋਜੈਕਟ ਦੇ ਵਿੱਚ ਇੱਕ ਕਥਿਤ ਰਿਸ਼ਵਤਖੋਰੀ ਦੀ ਸਕੀਮ ਰਾਹੀਂ ਚਲਾਇਆ ਜਾ ਰਿਹਾ ਸੀ। 2024 ਦੇ ਅਖੀਰ ਦੇ ਵਿੱਚ ਦਾਇਰ ਕੀਤੇ ਗਏ ਮੁਕੱਦਮੇ ਦੇ ਵਿੱਚ ਸਿਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਜਿਹੜਾ ਭਾਰਤੀ ਅਰਬਪਤੀ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ, ਜੋ ਕਿ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਿਟਡ ਦੇ ਦੋਵੇਂ ਆਗੂ ਨੇ, ਉਨ੍ਹਾਂ ਉੱਤੇ ਵਧੀਆ ਜਿਹੜੀਆਂ ਦਰਾਂ ਦੇ ਉੱਤੇ ਊਰਜਾ ਖਰੀਦਣ ਦੇ ਸਰਕਾਰੀ ਠੇਕੇ ਹਾਸਲ ਕਰਨ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਕਰੋੜਾਂ ਡਾਲਰਾਂ ਦੇ ਬਰਾਬਰ ਰਿਸ਼ਵਤ ਦੇਣ ਦਾ ਵਾਅਦਾ ਜਿਹੜਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਸ ਸਮੇਂ ਕੰਪਨੀ ਨੇ ਵਾਲ ਸਟਰੀਟ ਦੇ ਨਿਵੇਸ਼ਕਾਂ ਤੋਂ ਕਈ ਅਰਬ ਡਾਲਰ ਹਾਸਲ ਕੀਤੇ, ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਦੇ ਕੋਲ ਇੱਕ ਮਜ਼ਬੂਤ ਰਿਸ਼ਵਤਖੋਰੀ ਵਿਰੋਧੀ ਪਾਲਣਾ ਪ੍ਰੋਗਰਾਮ ਹੈ, ਤੇ ਸੀਨੀਅਰ ਪ੍ਰਬੰਧਨ ਦੇ ਵੱਲੋਂ ਵਾਅਦੇ ਕੀਤੇ ਗਏ ਸਨ ਕਿ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਵੇਗੀ। SEC ਨੇ ਜਿਹੜਾ ਉਸ ਸਮੇਂ ਕਿਹਾ ਸੀ ਕਿ ਇਨ੍ਹਾਂ ਕਾਰਵਾਈਆਂ ਨੇ ਅਮਰੀਕੀ ਸਿਕਿਉਰਟੀਜ਼ ਕਾਨੂੰਨ ਦੇ ਧੋਖਾਧੜੀ ਵਿਰੋਧੀ ਉਪਬੰਧਾਂ ਦੀ ਉਲੰਘਣਾ ਕੀਤੀ ਹੈ। ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਗੌਤਮ ਅਡਾਨੀ 6 ਮਿਲੀਅਨ ਅਮਰੀਕਨ ਡਾਲਰ ਦਾ ਜਿਹੜਾ ਸਿਵਲ ਜੁਰਮਾਨਾ ਭਰਨ ਦੇ ਲਈ ਸਹਿਮਤ ਹੋ ਗਏ ਨੇ, ਤੇ ਕਹਿੰਦੇ ਭਾਈ 6 ਮਿਲੀਅਨ ਡਾਲਰ ਭਰ ਦਿੰਦੇ ਆ ਤੇ ਕੇਸ ਜਿਹੜਾ ਰਫਾ ਦਫਾ ਹੋ ਜਾਣਾ ਫਿਰ, ਜਦੋਂ ਕਿ ਉਨ੍ਹਾਂ ਦੇ ਭਤੀਜੇ ਨੇ 12 ਮਿਲੀਅਨ ਅਮਰੀਕਨ ਡਾਲਰ ਦੇਣ ਦੀ ਸਹਿਮਤੀ ਜਤਾਈ ਹੈ। ਪ੍ਰਸਤਾਵਿਤ ਸਮਝੌਤੇ ਦੇ ਵਿੱਚ ਦੋਸ਼ ਜਿਹੜੇ ਨੇ ਕਬੂਲਣਾ ਸ਼ਾਮਲ ਨਹੀਂ ਹੈ। ਅਡਾਨੀ ਗਰੁੱਪ ਨੇ ਉਸ ਸਮੇਂ ਜਿਹੜਾ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਕਿਹਾ ਨਕਾਰ ਦਿੱਤਾ ਸੀ, ਤੇ ਵੀਰਵਾਰ ਨੂੰ ਦੋਵਾਂ ਅਡਾਨੀਆਂ ਦੇ ਵਕੀਲਾਂ ਨੂੰ ਭੇਜੇ ਗਏ ਸੁਨੇਹਿਆਂ ਦਾ ਕੋਈ ਜਵਾਬ ਜਿਹੜਾ ਨਹੀਂ ਮਿਲਿਆ। ਰਫਾ ਦਫਾ ਹੋ ਜਾਂਦਾ ਜੀ, ਪੈਸੇ ਦੇ ਕੇ ਲੈ ਕੇ ਸਾਰਾ ਕੁਝ ਚੱਕ ਦੇਣਾ ਕੰਮ ਨੂੰ ਕਹਿੰਦੇ, ਤੇ ਸ਼ਾਂਤੀ ਟੁਕੜਿਆਂ ਦੇ ਵਿੱਚ ਨਹੀਂ ਹੋ ਸਕਦੀ। ਐਸ ਜੈਸ਼ੰਕਰ ਉਹਨਾਂ ਨੇ ਬਿਆਨ ਦਿੱਤਾ। ਬ੍ਰਿਕਸ ਦਾ ਜਿਹੜਾ ਜੋ ਸੰਮੇਲਨ ਚੱਲ ਰਿਹਾ, ਬ੍ਰਿਕਸ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਜਿਹੜੀ ਹੈ ਕਾਨਕਲੇਵ ਦੇ ਵਿੱਚ ਪੱਛਮੀ ਏਸ਼ੀਆ ਸੰਕਟ ਦੇ ਨਾਲ ਜੁੜੇ ਫਿਕਰਾਂ ਦੇ ਬਾਰੇ ਚਰਚਾ ਹੋਈ ਹੈ। ਭਾਰਤ ਨੇ ਵੀਰਵਾਰ ਕੱਲ ਬੀਤੇ ਚ ਪੱਛਮੀ ਏਸ਼ੀਆ ਸੰਕਟ ਦੇ ਉੱਤੇ ਇਸ ਦੇ ਊਰਜਾ ਸਪਲਾਈ ਦੇ ਉੱਤੇ ਪੈਣ ਵਾਲੇ ਅਸਰ ਅਤੇ ਹੋਰਮੁਜ਼ ਜਲ ਮਾਰਗ ਦੇ ਵਿੱਚ ਸਮੁੰਦਰੀ ਸਥਿਰਤਾ ਜਿਹੜੀ ਉਹਦੇ ਬਾਰੇ ਵੱਡਾ ਫਿਕਰ ਜਤਾਉਂਦਿਆਂ 5 ਮੁਲਕੀ ਸਮੂਹ ਬ੍ਰਿਕਸ ਨੂੰ ਅਪੀਲ ਕੀਤੀ ਕਿ ਭੂ ਸਿਆਸੀ ਉਥਲ ਪੁਥਲ ਦੇ ਦਰਮਿਆਨ ਇਕ ਪਾਸੜ ਜਬਰੀ ਪਾਬੰਦੀਆਂ ਦੂਰ ਕਰਨ ਦੇ ਲਈ ਵਿਹਾਰਕ ਤਰੀਕੇ ਵਿਕਸਿਤ ਕੀਤੇ ਜਾਣ। ਉਨਾਂ ਕਿਹਾ ਕਿ ਸ਼ਾਂਤੀ ਜਿਹੜੀ ਹੈ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਹੈ। ਵਿਦੇਸ਼ ਮੰਤਰੀ ਅਜੈ ਸ਼ੰਕਰ ਉਨਾਂ ਨੇ ਇੱਥੇ 2 ਰੋਜ਼ਾ ਬ੍ਰਿਕਸ ਕਾਨਕਲੇਵ ਦੇ ਉਦਘਾਟਨੀ ਦਿਨ ਆਪਣੇ ਸੰਬੋਧਨ ਦੇ ਵਿਚ ਕਿਸੇ ਮੁਲਕ ਦਾ ਨਾਮ ਲਏ ਬਗੈਰ ਹੀ ਕਿਹਾ ਕਿ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਹੀ ਕੌਮਾਂਤਰੀ ਰਿਸ਼ਤਿਆਂ ਦਾ ਆਧਾਰ ਹੋਣਾ ਚਾਹੀਦਾ ਹੈ। ਟਕਰਾਅ ਦੇ ਹੱਲ ਦੇ ਲਈ ਸੰਵਾਦ ਦੇ ਵਿਚ ਤੇ ਕੂਟਨੀਤੀ ਹੀ ਇਕੋ ਇਕ ਜਿਹੜਾ ਟਿਕਾਓ ਰਾਹ ਹੈ। ਭਾਰਤ ਤਣਾਅ ਘਟਾਉਣ ਦੇ ਯਤਨਾਂ ਦੇ ਵਿਚ ਜਿਹੜਾ ਰਚਨਾਤਮਕ ਯੋਗਦਾਨ ਪਾਉਣ ਅਤੇ ਸਥਿਰਤਾ ਬਹਾਲ ਕਰਨ ਦੇ ਉਦੇਸ਼ ਦੇ ਨਾਲ ਕੀਤੀ ਜਾਣ ਵਾਲੀ ਹਰੇਕ ਪਹਿਲਕਦਮੀ ਦੀ ਹਮਾਇਤ ਕਹਿੰਦੇ ਲਈ ਉਹਦੇ ਲਈ ਤਿਆਰ ਹੈ। ਜੈਸ਼ੰਕਰ ਉਨ੍ਹਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਾਂਤੀ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ, ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਬਚਣਾ ਜ਼ਰੂਰੀ ਹੈ। ਉਨ੍ਹਾਂ ਹੋਰਮੁਜ਼ ਜਲ ਮਾਰਗ ਅਤੇ ਲਾਲ ਸਾਗਰ ਰਾਹੀਂ ਸੁਰੱਖਿਅਤ ਅਤੇ ਬੇਰੋਕ ਸਮੁੰਦਰੀ ਵਹਾਅ ਜਿਹੜਾ ਰਾਸਤੇ ਚੱਲਦੇ ਨੇ ਵਹਾਅ ਯਕੀਨੀ ਬਣਾਉਣ ਦੀ ਜ਼ੋਰਦਾਰ ਜਿਹੜੀ ਹੈ ਵਕਾਲਤ ਕੀਤੀ ਹੈ। ਗਾਜ਼ਾ ਦੇ ਵਿਚ ਟਕਰਾਅ ਦੇ ਮਾਨਵਤਾ ਉਤੇ ਪੈਣ ਵਾਲੇ ਗੰਭੀਰ ਅਸਰ ਉਤੇ ਜਿਹੜਾ ਫਿਕਰ ਜਤਾਇਆ। ਬੈਠਕ ਦੇ ਵਿਚ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ, ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋ, ਬ੍ਰਾਜ਼ਿਲ ਦੇ ਜਿਹੜੇ ਨੇ ਮਾਉਰੋ ਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਿਗੋਨੋ ਤੇ ਦੱਖਣੀ ਅਫਰੀਕਾ ਦੇ ਕੌਮਾਂਤਰੀ ਸਬੰਧਾਂ ਦੇ ਬਾਰੇ ਮੰਤਰੀ ਰੋਨਾਲਡ ਲਾਮੋਲਾ ਜਿਹੜੇ ਹਾਜ਼ਰ ਸਨ। ਇਸੇ ਤਰ੍ਹਾਂ ਜੈਸ਼ੰਕਰ ਨੇ ਯੂ ਐਨ ਸਲਾਮਤੀ ਕੌਂਸਲ ਦੇ ਵਿਚ ਸੁਧਾਰਾਂ ਦੀ ਵੀ ਵਕਾਲਤ ਕੀਤੀ ਏ ਤੇ ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਸਾਰੇ ਭਾਈਵਾਲ ਜਿਹੜੇ ਨੇ ਉਨ੍ਹਾਂ ਦੇ ਨਾਲ ਰਚਨਾਤਮਕ ਤੌਰ ਦੇ ਉਤੇ ਜੁੜਨ ਦੇ ਲਈ ਵਚਨਬੱਧ ਏ। ਦੂਸਰੇ ਪਾਸੇ ਯੂ ਏ ਈ ਨੇ ਆਪਣੇ ਬੈਂਜਾਮਿਨ ਨੇਤਨਯਾਹੂ ਜਿਹੜੇ ਨੇ ਉਹਦੀ ਗੁਪਤ ਫੇਰੀ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਅਮਰੀਕਾ ਇਰਾਨ ਜੰਗ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ ਦੀ ਜਿਹੜੀ ਗੁਪਤ ਫੇਰੀ ਦੇ ਉਤੇ ਆਏ ਸਨ। ਉਨ੍ਹਾਂ ਦੇ ਦਫ਼ਤਰ ਦੇ ਮੁਤਾਬਕ ਇਸ ਫੇਰੀ ਦਾ ਮੁੱਖ ਮਹੱਤਵ ਖਾੜੀ ਮੁਲਕ ਦੇ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਸੀ। ਯੂ ਏ ਈ ਨੇ ਜਿਹੜਾ ਹਾਲਾਂਕਿ ਨੇਤਨਯਾਹੂ ਦੀ ਅਜਿਹੀ ਕਿਸੇ ਵੀ ਫੇਰੀ ਤੋਂ ਇਨਕਾਰ ਕੀਤਾ। ਇਜ਼ਰਾਈਲੀ ਜਿਹੜੇ ਨੇ ਬਿਆਨ ਦੇ ਮੁਤਾਬਕ ਆਪਣੀ ਇਸ ਫੇਰੀ ਦੇ ਦੌਰਾਨ ਨੇਤਨਯਾਹੂ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਜਾਨ ਨੂੰ ਜਿਹੜਾ ਮਿਲੇ ਹੈ ਤੇ ਮੁਲਾਕਾਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿਚ ਇਤਿਹਾਸਕ ਜਿਹੜਾ ਮੀਲ ਪੱਥਰ ਦੱਸੀ ਹੈ। ਯੂ ਏ ਈ ਦੀ ਜਿਹੜੀ ਅਧਿਕਾਰਤ ਖ਼ਬਰ ਏਜੰਸੀ ਵੈਮ ਨੇ ਇਕ ਜਿਹੜਾ ਮਜ਼ਮੂਨ ਦੇ ਵਿਚ ਨੇਤਨਯਾਹੂ ਦੀ ਫੇਰੀ ਸਬੰਧੀ ਰਿਪੋਰਟ ਤੋਂ ਇਨਕਾਰ ਕੀਤਾ ਤੇ ਏਜੰਸੀ ਦੇ ਮੁਤਾਬਕ ਦੋਵਾਂ ਮੁਲਕਾਂ ਦੇ ਸਬੰਧ ਜੱਗ ਜ਼ਹਿਰ ਜਿਹੜੇ ਨੇ ਕੀਤੇ ਨੇ ਤੇ ਜਾਣੇ ਪਛਾਣੇ ਤੇ ਅਧਿਕਾਰਤ ਤੌਰ ਉਤੇ ਐਲਾਨੇ ਗਏ ਅਬਰਾਹਮ ਸਮਝੌਤਿਆਂ ਦੇ ਢਾਂਚੇ ਦੇ ਉਤੇ ਅੰਦਰ ਚਲਾਏ ਜਾਂਦੇ ਨੇ ਤੇ ਗੈਰ ਪਾਰਦਰਸ਼ੀ ਜਾਂ ਗੈਰ ਅਧਿਕਾਰਤ ਪ੍ਰਬੰਧਾਂ ਦੇ ਉਤੇ ਆਧਾਰਿਤ ਨਹੀਂ ਨੇ। ਦੂਸਰੇ ਪਾਸੇ ਤਾਈਵਾਨ ਦੇ ਬਾਰੇ ਵਧੇਰੇ ਚੌਕਸ ਰਹੇ ਅਮਰੀਕਾ, ਜਿਹੜਾ ਜਿਨਪਿੰਗ ਨੇ ਇਹ ਗੱਲ ਕਹੀ ਹੈ ਮੂੰਹ ਦੇ ਉਤੇ ਆਪਣੇ ਟਰੰਪ ਸਾਹਿਬ ਦੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਤਾਈਵਾਨ ਮੁੱਦੇ ਦੇ ਨਾਲ ਨਜਿੱਠਣ ਮੌਕੇ ਅਮਰੀਕਾ ਵਧੇਰੇ ਚੌਕਸ ਰਹੇ, ਨਹੀਂ ਤਾਂ ਦੋਵਾਂ ਮੁਲਕਾਂ ਦੇ ਦਰਮਿਆਨ ਝੜਪਾਂ ਦੇ ਉਤੇ ਟਕਰਾਅ ਹੋ ਸਕਦੈ। ਤੇ ਟਰੰਪ ਜਿਹੜਾ ਤਰੀਫਾਂ ਦੇ ਪੁਲ ਬਣ ਰਿਹਾ ਪੂਰੇ ਜਿਨਪਿੰਗ ਦੇ, ਕਹਿੰਦਾ ਤੁਹਾਡੇ ਵਰਗਾ ਲੀਡਰ ਹੀ ਕੋਈ ਨਹੀਂ ਹੈ, ਜਿੱਦਾਂ ਮੋਦੀ ਸਾਹਿਬ ਨੂੰ ਕਹਿੰਦਾ ਮੇਰਾ ਯਾਰ ਹੈ, ਤੇ ਇਸੇ ਤਰ੍ਹਾਂ ਹੁਣ ਚੀਨ ਦੇ ਵਿਚ ਜਾ ਕੇ ਉਹਦੀ ਜਿਹੜੀ ਇੱਥੇ ਪਿੱਠ ਥਪਥ ਪਾ ਰਿਹਾ ਕਿਉਂਕਿ ਉਹ ਝੁਕਣ ਵਾਲੇ ਨਹੀਂ ਗਏ ਤੇ ਉਹ ਐਨ ਪੂਰਾ ਛਾਤੀ ਖੋਲ ਕੇ ਜਿਹੜਾ ਅੱਗੇ ਖੜਦੇ ਆ ਤੇ ਗੱਲਬਾਤ ਕਰਦੇ ਆ, ਝੁਕਦੇ ਨਹੀਂ ਅਗਲੇ। ਦੋਵਾਂ ਆਗੂਆਂ ਨੇ ਵੀਰਵਾਰ ਨੂੰ ਇਰਾਨ ਜੰਗ, ਊਰਜਾ ਸੁਰੱਖਿਆ ਤੇ ਵਪਾਰ ਦੇ ਬਾਰੇ ਵਿਆਪਕ ਗੱਲ ਕੀਤੀ ਹੈ ਤੇ ਪੀਚਿੰਗ ਦੇ ਵਿਚ 2 ਘੰਟੇ ਦੇ ਕਰੀਬ ਚੱਲੀ ਪਹਿਲੇ ਗੇੜ ਦੀ ਗੱਲਬਾਤ ਮਗਰੋਂ ਟਰੰਪ ਨੇ ਸ਼ੀ ਦੇ ਉਤੇ ਉਨ੍ਹਾਂ ਦੀ ਪਤਨੀ ਨੂੰ 24 ਸਤੰਬਰ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਵੀ ਦਿੱਤਾ। ਉਂਜ ਦੋਵਾਂ ਆਗੂਆਂ ਨੇ ਆਲਮੀ ਊਰਜਾ ਲੋੜਾਂ ਦੇ ਮੱਦੇਨਜ਼ਰ ਹੌਰਮੁਜ਼ ਜਲਮਾਰਗ ਨੂੰ ਖੋਲ੍ਹਣ ਦੀ ਵਕਾਲਤ ਕੀਤੀ ਹੈ। ਸ਼ੀ ਨੇ ਕਿਹਾ ਕਿ ਚੀਨ ਤੇ ਅਮਰੀਕਾ ਉਸਾਰੂ ਦੁਵੱਲੇ ਸਬੰਧਾਂ ਨੂੰ ਬਣਾਉਣ ਦੇ ਲਈ ਨਵੇਂ ਦ੍ਰਿਸ਼ਟੀਕੋਣ ਉਤੇ ਜਿਹੜਾ ਸਹਿਮਤ ਹੋਏ ਨੇ। ਉਨ੍ਹਾਂ ਕਿਹਾ ਕਿ ਇਹ ਨਵਾਂ ਦ੍ਰਿਸ਼ਟੀਕੋਣ ਅਗਲੇ 3 ਸਾਲਾਂ ਤੇ ਉਸ ਤੋਂ ਬਾਅਦ ਵੀ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਿਕ ਸੇਧ ਦੇਵੇਗਾ ਤੇ ਦੋਵਾਂ ਮੁਲਕਾਂ ਦੇ ਲੋਕਾਂ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ, ਤਾਲਿਬਾਨ ਨੇ 3 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਯੂ ਐਨ ਨੇ ਰਿਪੋਰਟ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਤੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਕਿ ਅਫਗਾਨਿਸਤਾਨ ਦੇ ਤਾਲਿਬਾਨੀ ਅਧਿਕਾਰੀਆਂ ਨੇ ਪਿਛਲੇ ਦਿਨਾਂ ਦੇ ਵਿਚ ਅਣਪਛਾਤੇ ਦੋਸ਼ਾਂ ਦੇ ਤਹਿਤ ਘੱਟੋ ਘੱਟ 3 ਪੱਤਰਕਾਰਾਂ ਨੂੰ ਹਿਰਾਸਤ ਦੇ ਵਿਚ ਲਿਆ। ਅਫਗਾਨਿਸਤਾਨ ਦੇ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਵੀਰਵਾਰ ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਨਾਲ ਡੀ ਫੈਕਟੋ ਅਧਿਕਾਰੀਆਂ ਯਾਨੀ ਕਿ ਮੌਜੂਦਾ ਸਰਕਾਰ ਵੱਲੋਂ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਪੱਤਰਕਾਰਾਂ ਦੇ ਵਿਰੁੱਧ ਹਮਲਿਆਂ ਤੇ ਜਾਇਦਾਦ ਜ਼ਬਤ ਕਰਨ ਦੀਆਂ ਰਿਪੋਰਟਾਂ ਦੇ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। 2021 ਦੇ ਵਿਚ ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਅਫਗਾਨਿਸਤਾਨ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਦੇ ਵਿਚ ਦੁਨੀਆਂ ਦੇ ਸਭ ਤੋਂ ਖਰਾਬ ਦੇਸ਼ਾਂ ਦੀ ਸੂਚੀ ਦੇ ਵਿਚ ਆ ਗਈ ਹੈ। ਰਿਪੋਰਟਰਸ ਵਿਦਆਊਟ ਬਾਰਡਰਸ ਦੇ 2026 ਦੇ ਅੰਕੜਿਆਂ ਦੇ ਮੁਤਾਬਕ 180 ਦੇਸ਼ਾਂ ਦੇ ਵਿਚੋਂ ਅਫਗਾਨਿਸਤਾਨ ਦਾ ਨੰਬਰ 175ਵਾਂ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਅਫਗਾਨਿਸਤਾਨ ਜਾਂ ਅਫਗਾਨ ਸਮਾਜ ਦੀ ਪਾਰਦਰਸ਼ਤਾ, ਜਵਾਬਦੇਹੀ ਤੇ ਭਲਾਈ ਦੇ ਲਈ ਇਕ ਸੁਤੰਤਰ, ਨਿਰਪੱਖ ਤੇ ਸੁਰੱਖਿਅਤ ਪ੍ਰੈਸ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੇ ਤਹਿਤ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਕਿ ਪੱਤਰਕਾਰ ਡਰ, ਪਰੇਸ਼ਾਨੀ ਜਾਂ ਬਦਲੇ ਦੀ ਕਾਰਵਾਈ ਦੇ ਬਿਨਾਂ ਆਪਣਾ ਕੰਮ ਜਿਹੜਾ ਕਰ ਸਕਣ। ਆਖਰੀ ਖ਼ਬਰਾਂ ਵੱਲ ਨੂੰ ਦੋ ਵਾਧਿਆਂ ਤੇ ਗਲੋਬਲ ਮਾਰਕੀਟ ਨੂੰ ਰਾਹਤ ਜਿਹੜੀ ਮਿਲ ਰਹੀ ਹੈ। ਕਹਿੰਦੇ ਇਰਾਨ ਬੋਲਿਆ ਇਹਦੇ ਵਿੱਚ ਹੋਰਮੁਜ਼ ਸਟ੍ਰੇਟ ਤੋਂ ਗੁਜਰੇ ਨੇ 30 ਜਹਾਜ਼। ਇਰਾਨ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਦੇ ਵਿੱਚ 30 ਜਹਾਜ਼ ਹੋਰਮੁਜ਼ ਸਟ੍ਰੇਟ ਜਿਹੜੀ ਹੈ ਉਦੋਂ ਤੋਂ ਗੁਜਰੇ ਨੇ। ਇਸ ਤੋਂ ਬਾਅਦ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਇਰਾਨ ਨੇ ਕੁਝ ਚੀਨੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਭਾਰਤ ਅਤੇ UAE ਦੇ ਵਿਚਾਲੇ ਤੇਲ ਭੰਡਾਰ ਅਤੇ LPG ਸਪਲਾਈ ਨੂੰ ਜਿਹੜਾ ਲੈ ਕੇ ਸਮਝੌਤੇ ਜਿਹੜੇ ਨੇ ਦਸਤਖਤ ਕੀਤੇ ਗਏ ਨੇ। ਭਾਰਤ ਅਤੇ ਸੰਯੁਕਤ ਅਰਬ ਅਮਰਾਤ ਨੇ ਸ਼ੁੱਕਰਵਾਰ ਅੱਜ ਪੈਟਰੋਲੀਅਮ ਅਤੇ ਊਰਜਾ ਖੇਤਰ ਚ ਦੋ ਵੱਡੇ ਸਮਝੌਤਿਆਂ ਦੇ ਉੱਤੇ ਦਸਤਖਤ ਕੀਤੇ ਆ। ਇਨ੍ਹਾਂ ਦੇ ਵਿਚ ਭਾਰਤ ਦੇ ਰਣਨੀਤਿਕ ਭੰਡਾਰਾਂ ਦੇ ਵਿਚ ਕੱਚੇ ਤੇਲ ਦੀ ਸਟੋਰੇਜ ਵਧਾਉਣ ਦੇ ਲਈ ਇਕ ਰਣਨੀਤਿਕ ਸਮਝੌਤਾ ਅਤੇ ਲੰਮੇ ਸਮੇਂ ਲਈ ਤਰਲ ਪੈਟਰੋਲੀਅਮ ਗੈਸ LPG ਸਪਲਾਈ ਦਾ ਸਹਿਯੋਗ ਜਿਹੜਾ ਸ਼ਾਮਲ ਹੈ। ਇਹ ਸਮਝੌਤੇ ਉਸ ਸਮੇਂ ਹੋਏ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ UAE ਜਿਹੜੇ ਨੇ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਜਾਨ ਨੇ ਪੱਛਮੀ ਏਸ਼ੀਆ ਦੇ ਵਿਚ ਵੱਧ ਰਹੇ ਇਕ ਇਲਾਕਾਈ ਤਣਾਅ ਦੇ ਵਿਚਕਾਰ ਕਈ ਅਹਿਮ ਮੁੱਦਿਆਂ ਦੇ ਉੱਤੇ ਡੂੰਘੀ ਗੱਲਬਾਤ ਕੀਤੀ ਹੈ। ਆਖਰੀ ਖਬਰ ਲੈ ਕੇ ਦੋਸਤੋ ਕਿਤਾਬਾਂ ਦੇ ਨਾਲ ਜੁੜਦੀ ਗੱਲ ਹੈ, ਵਧੀਆ ਜਿਹੜੀ ਹੈ ਪੋਜ਼ਿਟਿਵ ਖਬਰ ਹੈ, ਫਿਰ ਆਪਾਂ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਤਾਬਾਂ ਖਰੀਦੋ, ਬਰਾਬਰ ਮੁੱਲ ਦੀਆਂ ਪੁਸਤਕਾਂ ਮੁਫ਼ਤ ਪਾਓ। ਭਾਸ਼ਾ ਵਿਭਾਗ ਦੇ ਵੱਲੋਂ ਬੁੱਕ ਮੈਚਿੰਗ ਜਿਹੜਾ ਉਹਦਾ ਹੀ ਸਕੀਮ ਸ਼ੁਰੂ ਕੀਤੀ ਗਈ ਹੈ, ਗ੍ਰਾਂਟ, ਬੁੱਕ ਮੈਚਿੰਗ ਗ੍ਰਾਂਟ, ਉਹਦੇ ਬਾਰੇ ਥੋੜਾ ਜ਼ਿਕਰ ਕਰਕੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ। ਅੱਜ ਦੇ ਸਮੇਂ ਦੇ ਵਿਚ ਜਦੋਂ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਤੇ ਡਿਜੀਟਲ ਪਲੇਟਫਾਰਮਾਂ ਦੇ ਵੱਲ ਜ਼ਿਆਦਾ ਖਿੱਚੀ ਜਾ ਰਹੀ ਹੈ, ਉਥੋਂ ਜਿਹੜਾ ਉਦੋਂ ਹੀ ਭਾਸ਼ਾ ਵਿਭਾਗ ਨੇ ਪੜ੍ਹਨ ਦੀ ਆਦਤ ਨੂੰ ਮੁੜ ਸੁਰਜੀਤ ਕਰਨ ਤੇ ਸੂਬੇ ਦੇ ਵਿਚ ਪੁਸਤਕ ਸਭਿਆਚਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ਾਂ ਦੇ ਨਾਲ ਇਕ ਵਿਲੱਖਣ ਮਹਿਲ ਜਿਹੜਾ ਪਹਿਲਕਦਮੀ ਸ਼ੁਰੂ ਕੀਤੀ ਹੈ। ਦਰਅਸਲ ਹੁਣ ਬੁੱਕ ਮੈਚਿੰਗ ਗ੍ਰਾਂਟ ਜਿਹੜੀ ਹੈ ਸਕੀਮ ਤਹਿਤ ਵਿਭਾਗ ਤੋਂ ਪੁਸਤਕਾਂ ਜਿਹੜੀਆਂ ਨੇ ਖਰੀਦਣ ਵਾਲੇ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਬਰਾਬਰ ਕੀਮਤ ਦੀਆਂ ਵਾਧੂ ਪੁਸਤਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਪਹਿਲਕਦਮੀ ਨੂੰ ਸਾਹਿਤ ਨੂੰ ਜਿਹੜਾ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਤੇ ਪਾਠਕਾਂ ਨੂੰ ਮੁੜ ਕਿਤਾਬਾਂ ਦੇ ਨਾਲ ਜੋੜਨ ਵੱਲ ਜਿਹੜਾ ਇਕ ਵੱਡਾ ਜਿਹੜਾ ਕਦਮ ਮੰਨਿਆ ਜਾ ਰਿਹਾ। ਤੇ ਇਸੇ ਦੇ ਨਾਲ ਸਕੀਮ ਦੇ ਵੇਰਵੇ ਸਾਂਝੇ ਕਰਦਿਆਂ ਭਾਸ਼ਾ ਵਿਭਾਗ ਦੇ ਸਹਾਇਕ ਜਿਹੜੇ ਡਾਇਰੈਕਟਰ ਨੇ ਤਜਿੰਦਰ ਸਿੰਘ ਗਿੱਲ ਹੋਣਾ ਦੱਸਿਆ ਕਿ ਇਹ ਸਕੀਮ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਦੋਵਾਂ ਦੇ ਲਈ ਖੁੱਲੀ ਹੈ। ਗਿੱਲ ਹੋਣਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲਾਇਬ੍ਰੇਰੀਆਂ ਨੂੰ ਹੋਰ ਬਿਹਤਰ ਬਣਾਉਣ ਤੇ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਵਿਚ ਪੜ੍ਹਨ ਦੀ ਆਦਤ ਪੈਦਾ ਕਰਨਾ ਹੈ। ਇਹ ਪਹਿਲਕਦਮੀ ਵਿਦਿਅਕ ਸੰਸਥਾਵਾਂ ਨੂੰ ਘੱਟ ਖਰਚੇ ਤੇ ਕਿਤਾਬਾਂ ਦਾ ਸੰਗ੍ਰਹਿ ਵਧਾਉਣ ਦੇ ਵਿਚ ਮਦਦ ਕਰੇਗੀ ਤੇ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਨ ਸਮੱਗਰੀ ਆਸਾਨੀ ਦੇ ਨਾਲ ਮੁਹੱਈਆ ਕਰਵਾ ਸਕੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਜਿਹੜੀ ਹੈ 5,000 ਰੁਪਏ ਦੀਆਂ ਕਿਤਾਬਾਂ ਖਰੀਦਦੀ ਹੈ ਤਾਂ ਵਿਭਾਗ ਉਸੇ ਮੁੱਲ ਦੀਆਂ ਹੋਰ ਕਿਤਾਬਾਂ ਜਾਣੀ ਮੁਫ਼ਤ ਦੇਵੇਗਾ। 5,000 ਦੇ ਨਾਲ 5,000 ਫ੍ਰੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਲਾਇਬ੍ਰੇਰੀਆਂ ਮਜ਼ਬੂਤ ਹੋਣਗੀਆਂ ਸਗੋਂ ਵਿਦਿਆਰਥੀਆਂ ਦੇ ਵਿਚ ਅਕਾਦਮਿਕ ਸਿਲੇਬਸ ਤੋਂ ਬਾਹਰ ਵੀ ਪੜ੍ਹਨ ਦੀ ਰੁਚੀ ਪੈਦਾ ਹੋਏਗੀ। ਗਿੱਲ ਉਨ੍ਹਾਂ ਕਿਹਾ ਕਿ ਇਹ ਦੱਸਿਆ ਕਿ ਵਿਭਾਗ ਕਿਤਾਬਾਂ ਦੀ ਖਰੀਦ ਦੇ ਉਤੇ ਵਿਸ਼ੇਸ਼ ਛੋਟ ਵੀ ਦੇ ਰਿਹਾ ਜਿਸ ਦੇ ਨਾਲ ਸੰਸਥਾਵਾਂ ਘੱਟ ਕੀਮਤ ਦੇ ਉਤੇ ਵੱਧ ਜਿਹੜਾ ਕਿਤਾਬਾਂ ਖਰੀਦ ਸਕਣਗੀਆਂ। ਉਥੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਜਗਦੀਪ ਸਿੰਘ ਸੰਧੂ ਹੋਣਾ ਨੇ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਅਕ ਸੰਸਥਾਵਾਂ ਤੇ ਲਾਇਬ੍ਰੇਰੀਆਂ ਨੂੰ ਉਪਲਬਧ ਕਿਤਾਬਾਂ ਦੀ ਸੂਚੀ ਦੇ ਨਾਲ ਪੱਤਰ ਪਹਿਲਾਂ ਹੀ ਭੇਜੇ ਜਾ ਚੁੱਕੇ ਨੇ ਤਾਂ ਜੋ ਉਹ ਆਪਣੀ ਲੋੜ ਦੇ ਅਨੁਸਾਰ ਕਿਤਾਬਾਂ ਦੀ ਚੋਣ ਕਰ ਸਕਣ। ਸੰਧੂ ਹੋਣਾ ਆਖਰ ਕਿਹਾ ਕਿ ਕਿਤਾਬਾਂ ਸਿਰਫ ਗਿਆਨ ਦਾ ਸਰੋਤ ਨਹੀਂ ਨੇ ਸਗੋਂ ਇਹ ਕਦਰਾਂ ਕੀਮਤਾਂ ਸਕਾਰਾਤਮਕ ਸੋਚ ਜਿਹੜੀ ਹੈ ਤੇ ਸਾਡੀ ਬੌਧਿਕ ਵਿਕਾਸ ਦੇ ਵਿਚ ਵੀ ਮਦਦ ਕਰਦੀਆਂ ਨੇ। ਅੱਜ ਦੇ ਸਮੇਂ ਦੇ ਵਿਚ ਡਿਜੀਟਲ ਮਾਧਿਅਮਾਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਹ ਪਹਿਲਕਦਮੀ ਪਿੰਡਾਂ ਤੇ ਸ਼ਹਿਰਾਂ ਦੋਵਾਂ ਦੇ ਵਿਚ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨ ਦੇ ਵਿਚ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾਏਗੀ। ਚੰਗਾ ਉਪਰਾਲਾ ਹੈ ਜੀ, ਲੋਕਾਂ ਨੂੰ ਆਕਰਸ਼ਿਤ ਕਰੇਗਾ, ਉਮੀਦ ਕਰਦੇ ਹਾਂ। ਬਾਕੀ ਸੰਸਥਾਵਾਂ ਪਹਿਲਕਦਮੀ ਕਰਨਗੀਆਂ, ਸਕੂਲਾਂ ਦੀਆਂ ਲਾਇਬ੍ਰੇਰੀਆਂ ਭਰਨਗੀਆਂ, ਸ਼ੈਲਫਾਂ ਭਰਨਗੀਆਂ ਤੇ ਬੱਚਿਆਂ ਦੀ ਵੀ ਖਿੱਚ ਜਿਹੜੀ ਹੈ ਵਧੇਗੀ। ਸ਼ਲਾਘਾ ਜੋ ਕਦਮ ਹੈ। ਹੈਲੋ ਦੋਸਤੋ, ਮੁਕੱਦਰ ਜੀ ਦੀ ਗੱਲ ਸੁਣਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ, ਅਨੂ ਜੀ
3: ਮੈਂ ਤਾਂ ਗੱਲਾਂ ਤਾਂ ਸੁਣਦਾ ਪਿਆ ਸੀ ਤੁਹਾਡੀਆਂ ਸਾਰੇ ਸੱਜਣਾਂ ਦੀਆਂ
1: ਜੀ।
3: ਤੇ ਗੱਲ ਅਸਲ ਚ ਕਿਸਾਨਾਂ ਬਾਰੇ ਵੀ ਚੱਲਦੀ ਪਈ ਸੀ। ਮੈਂ ਵੀ ਨਹੀਂ ਯਾਰ ਸਾਰਿਆਂ ਨੂੰ ਸਹੀ ਸਮਝਦਾ ਹੈਗਾ, ਠੀਕ ਹੈ ਇਹਨਾਂ ਚ ਕਮੀਆਂ ਹੈਗੀਆਂ ਨੇ ਬਾਈ ਜੀ, ਬਹੁਤ ਜ਼ਿਆਦਾ ਕਮੀਆਂ ਨੇ
1: ਜੀ।
3: ਜੇ ਜੇ ਇਹਨਾਂ ਚ ਅਸਲ ਚ ਜੇ ਸਾਡੇ ਮੈਂ ਇਹਨਾਂ ਤੋਂ ਪਹਿਲਾਂ ਮੈਂ ਕਹਿੰਦਾ ਵੀ ਜੇ ਸਾਡੇ ਚ ਕਮੀਆਂ ਨਾ ਹੋਣ
1: ਜੀ
3: ਜੇ ਅਸੀਂ ਘੱਟੋ ਘੱਟ ਆਪਣੇ ਖਿੱਤੇ ਬਾਰੇ ਆਪਣੇ ਲੋਕਾਂ ਬਾਰੇ ਥੋੜਾ ਬਹੁਤਾ ਇਮਾਨਦਾਰ ਹੋਈਏ
1: ਜੀ,
3: ਬਈ ਜਿਹੜੇ ਅਸੀਂ ਜਿੱਥੇ ਰਹਿੰਦੇ ਹਾਂ ਵੀ ਘੱਟੋ ਘੱਟ ਸਾਨੂੰ ਵੀ ਉਹਦੇ ਬਾਰੇ ਅਸੀਂ ਇਮਾਨਦਾਰ ਹੋਈਏ ਤਾਂ ਸਾਨੂੰ ਇਹ ਕਹਿਣ ਦੀ ਲੋੜ ਨੀ ਪੈਣੀ ਚਾਹੀਦੀ
1: ਜੀ।
3: ਕਮੀਆਂ ਹੈਗੀਆਂ ਨੇ ਪਰ ਮੈਂ ਨਾ ਜਿਵੇਂ ਹੁਣ ਕਿਹਾ ਸੀ ਆਪਣਾ ਬਾਈ ਜੀ ਨੇ ਪਤਾ ਨੀ ਮੈਨੂੰ ਮੈਨੂੰ ਨਾਂ ਨੀ ਪਤਾ, ਮੈਂ ਸੁਣਿਆ ਥੋੜੀ ਜਿਹੀ, ਮੈਂ ਲੇਟ ਜੀ ਜੁੜਿਆ ਵਾ
1: ਹਾਂਜੀ,
3: ਤੇ ਵੀ ਉਹ ਗੱਲ ਕਹੀ ਪਤਾ ਨੀ ਕਿੰਨੇ ਕਈ ਬੜੇ ਸੌਖੇ ਤਰੀਕੇ ਨਾਲ ਕਹਿੰਦੇ ਸਾਰੇ ਚੋਰ ਨੇ ਇਹ ਕਿਸਾਨ ਕਿਸਾਨ ਕੁਛ ਐਂ ਕਰਕੇ ਕਿਹਾ ਸੀ
1: ਜੀ।
3: ਤੇ ਅਸੀਂ ਬੜੇ ਨਾ ਬੜਾ ਅਫਸੋਸ ਹੈ ਬਾਈ ਜੀ, ਠੀਕ ਹੈ ਕਿਸਾਨ ਲੀਡਰ ਸਾਰੇ ਚੋਰ ਹੋ ਸਕਦੇ ਨੇ ਜਾਂ ਜ਼ਿਆਦਾਤਰ ਚੋਰ ਹੋ ਸਕਦੇ ਨੇ, ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ
1: ਜੀ,
3: ਪਰ ਅਸੀਂ ਦੇਖ ਲੋ ਘੁੰਮ ਫਿਰ ਕੇ ਜਿਹੜੇ ਆ ਲੀਡਰ ਨੇ ਜਿੰਨੀਆਂ ਪਾਰਟੀਆਂ ਵਾਲੇ ਨੇ ਅਸੀਂ ਘੁੰਮ ਫਿਰ ਕੇ ਕਦੀ ਕਦੀ ਕਿਸੇ ਨੂੰ ਵੋਟਾਂ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਹਾਣੀ ਫਿਰ ਉੱਥੇ ਦੀ ਉੱਥੇ ਖੜੀ ਰਹਿੰਦੀ ਹੈ
1: ਜੀ।
3: ਆ ਕਿੰਨੇ ਸਾਲਾਂ ਤੋਂ ਆਪਾਂ ਆ ਤਾਂ ਹੁਣ ਝਾੜੂ ਵਾਲੇ ਤਾਂ ਹੋਣ ਆਏ ਨੇ ਨਾ ਭਾਰਤ ਬਾਈ
1: ਜੀ,
3: ਇਹ ਬਦਨਾਮ ਹੋਣਗੇ, ਇਹ ਮਾੜੇ ਹੋਣਗੇ ਜਾਂ ਦਿੱਲੀ ਵਾਲੇ ਰਾਜ ਕਰਦੇ ਹੋਣਗੇ ਇਹਨਾਂ ਦੇ
1: ਜੀ।
3: ਤੇ ਜੋ ਕੁਛ ਕਾਂਗਰਸ ਦੇ ਰਾਜ ਚ ਹੋਇਆ, ਜੋ ਕੁਛ ਅਕਾਲੀਆਂ ਦਾ ਜੋ ਵੀ ਹੋਇਆ ਸਿਸਟਮ
1: ਜੀ,
3: ਅਸੀਂ ਜੇ ਉਹ ਸਾਰੇ ਸਹੀ ਸੀ
1: ਮੈਂ ਤਾਂ ਬਾਈ ਜੀ ਕਹਿੰਦਾ ਚਲੋ ਜਿੰਨੇ ਇੱਥੇ ਧਰਨੇ ਮੁਜ਼ਾਰੇ ਜਾਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨਾ, ਮੈਂ ਛੈਲੀ ਬਾਈ ਜੀ ਨੇ ਵੀ ਕਈ ਵਾਰੀ ਗੱਲ ਕੀਤੀ ਹੈ, ਕਿਉਂ ਨੀ ਉਹ ਸਿੱਧਾ ਹੀ ਆਪਣਾ 2027 ਦੀਆਂ ਚੋਣਾਂ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਰਜਿਸਟਰ ਕਰਾ ਕੇ ਕਿਉਂ ਨੀ ਗ੍ਰੀਨ ਪਾਰਟੀ ਦੇ ਨਾਂ ਦੇ ਉੱਤੇ ਉਤਰ ਆਉਂਦੇ ਨੇ ਜੀ।
3: ਭਾਰਤ ਬਾਈ ਜੀ ਗੱਲ ਨਾ ਮੈਂ ਤੁਸੀਂ ਮੈਂ ਤੁਹਾਨੂੰ ਮੈਂ ਤੁਹਾਡੀ ਜੋ ਤੁਸੀਂ ਕਹਿੰਦੇ ਹੋ ਨਾ ਤੁਸੀਂ ਬਿਲਕੁਲ ਸਹੀ ਕਹਿੰਦੇ ਹੈਗੇ ਆਪਣੇ ਹਿਸਾਬ ਨਾਲ, ਪਰ ਅਸਲ ਨਾ ਕਾਰਨ ਇਹ ਹੈਗਾ ਭਾਰਤ ਬਾਈ ਜੀ, ਇੱਕ ਤਾਂ ਇੱਥੇ ਪਾਰਟੀ ਜਿੰਨਾ ਅੱਜ ਪੈਸਿਆਂ ਦੇ ਇਹ ਹੈਗਾ ਇਹਦੇ ਵਿੱਚ ਪਾਰਟੀਆਂ ਬਣਾਉਣ ਚ ਜਿੰਨੇ ਪੈਸੇ ਖਰਚ ਹੁੰਦੇ ਨੇ ਇੱਕ ਇੱਕ ਸੀਟ ਦੇ ਉੱਤੇ
1: ਜੀ,
3: ਭਾਰਤ ਬਾਈ ਜੀ ਮੈਨੂੰ ਉਹਦੇ ਉਹ ਤੁਹਾਡੇ ਉਹੀ ਜੁੜੇ ਹੋਏ ਸੀ, ਉਹ ਜਦੋਂ ਮੈਂ ਗੱਲ ਕੀਤੀ ਸੀ ਨਾ ਆਪਣੇ ਉਹਨਾਂ ਦੇ ਗੁਜਰਾਤ ਤੋਂ ਜੁੜੇ ਹੋਏ ਸੀ
1: ਜੀ,
3: ਉਹ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਠੀਕ ਲੱਗਦਾ ਤੁਸੀਂ ਪਾਰਟੀ ਬਣਾ ਲਓ। ਇਹ ਨਾ ਆਮ ਲੀਡਰਾਂ ਦਾ ਇੱਕੋ ਹੀ ਬਿਆਨ ਹੁੰਦਾ ਜੇ ਤੁਹਾਨੂੰ ਨਹੀਂ ਸਹਿਮਤ ਤੁਸੀਂ ਪਾਰਟੀ ਬਣਾ ਲਓ
1: ਜੀ,
3: ਬਾਈ ਜੀ ਪਾਰਟੀ ਬਣਾਉਣੀ ਕਿਤੇ ਖਾਲਾ ਜੀ ਦਾ ਵਾੜਾ ਹੈਗਾ, ਐਵੇਂ ਬਣਾ ਕੇ ਤੁਰਪਾਂਗੇ ਮੈਂ, ਮੇਰਾ ਹੁਣ ਜੀ ਕਰੇ ਤੇ ਮੈਂ ਸਵੇਰੇ ਪਾਰਟੀ ਬਣਾ ਕੇ ਤੁਰਪਾਂਗਾ।
1: ਨਹੀਂ ਇੰਨਾ ਵੀ ਤਾਂ ਖੱਜਲ ਖੁਆਰ ਹੁੰਦਾ ਹੀ ਆ, ਕੀ ਪਤਾ ਕੋਈ ਚਾਂਸ ਹੋ ਸਕਦਾ ਲੱਗ ਸਕਦਾ, ਕੀ ਪਤਾ ਲੋਕ ਚਾਹੁੰਦੇ ਹੋਣ ਕਿ ਸ਼ਾਇਦ ਕਿਸਾਨਾਂ ਨੂੰ ਵੀ ਵੋਟ ਪਾ ਕੇ ਦੇਖ ਲਈਏ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰ ਲੋ, ਐਤਕੀ ਦੇਖ ਲੈਂਦੇ ਉਧਰ ਵੀ ਚੱਲ ਪੈਂਦੇ ਆ ਇਹਦੇ ਚ,
3: ਕੋਈ ਏਕਤਾ ਨੀ ਕੋਈ ਕੁਛ ਨੀ ਭਾਰਤ ਬਾਈ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀ ਰਾਤ
1: ਜੀ,
3: ਮੈਨੂੰ ਹੁਣ ਗੱਲ ਫਿਰ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਉਹ ਜਿਹੜੀ ਮੈਂ ਤੁਹਾਨੂੰ ਰਾਤ ਗੱਲ ਕਹੀ ਸੀ ਨਾ ਜਾਂਦਿਆਂ ਜਾਂਦਿਆਂ
1: ਜੀ,
3: ਪਰਖ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਲਈ
1: ਮਰਦਾ,
3: ਇੱਥੇ ਕਿਸੇ ਨੂੰ ਕਿਸੇ ਦਾ ਕੋਈ ਨੀ ਹੈਗਾ ਭਾਰਤ ਬਾਈ ਜੀ। ਠੀਕ ਹੈ ਚਲੋ ਆਪਣੇ ਸੱਜਣ ਜੁੜੇ ਹੋਏ ਨੇ ਸਾਰੇ ਜਜ਼ਬਾਤੀ ਰੂਪ ਚ ਇੱਕ ਦੂਜੇ ਨਾਲ ਆਪਾਂ ਗੱਲ ਕਰਦੇ ਆ, ਪਰ ਜਦੋਂ ਨਾ ਮੈਂ ਤੁਹਾਨੂੰ ਮੈਂ ਕੱਲ ਰਾਤ ਵੀ ਇਹ ਗੱਲ ਕਹੀ ਸੀ
1: ਜੀ,
3: ਮੈਂ ਤੁਹਾਨੂੰ ਆਪਣਾ ਨਾ ਕੱਲ ਨੂੰ ਮੈਂ ਇੱਕ ਗਾਣਾ ਮੈਂ ਸੁਣਾਉਣਾ ਹੈ ਇਹ ਰਿਸ਼ਤਿਆਂ ਦੇ ਉੱਤੇ, ਸਾਰਿਆਂ ਸਾਰੀ ਕਹਾਣੀ ਦੇ ਉੱਤੇ
1: ਜੀ,
3: ਵੀ ਕਿਵੇਂ ਕੌਣ ਕਿੱਥੇ ਖੜਦਾ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ, ਕੌਣ ਨਾਲ ਹੁੰਦਾ ਤੇ ਕੌਣ ਭੱਜਦਾ
1: ਜੀ।
3: ਬਾਈ ਜੀ ਬਹੁਤ ਸੌਖਾ ਹੈ ਇਹ ਨਾ, ਅਸਲ ਚ ਜਿਹਦੇ ਉੱਤੇ ਪੈਂਦੀ ਹੈ ਨਾ
1: ਜੀ,
3: ਬਾਈ ਜੀ ਉਹਨੂੰ ਨਿਭਾਉਣੀ ਪੈਂਦੀ ਹੈ
1: ਜੀ।
3: ਕੋਈ ਬੜੇ ਵੱਡੇ ਰਿਸ਼ਤੇ ਜਿਹੜੇ ਆਪਾਂ ਕਹਿੰਦੇ ਹਾਂ ਨਾ ਸਭ ਭੱਜ ਜਾਂਦੇ ਨੇ ਬਾਈ
1: ਜੀ,
3: ਸਰਕਾਰਾਂ ਤਾਂ ਦੂਰ ਦੀ ਗੱਲ, ਸਰਕਾਰਾਂ ਦੇ ਚੱਲਦੀਆਂ ਆਪਣੇ ਨਿੱਜੀ ਉਹਨਾਂ ਦੇ ਉਹੀ ਗੱਲ ਆਪਣੇ ਮੁਫਾਦਾਂ ਦੇ ਹਿਸਾਬ ਨਾਲ
1: ਜੀ,
3: ਉਹਨਾਂ ਦੀ ਛੱਡ ਦੋ ਗੱਲ, ਉਹ ਦਾਵਾ ਜ਼ਰੂਰ ਕਰਦੇ ਨੇ ਭਾਰਤ ਬਾਈ ਜੀ, ਮੈਂ ਤੁਹਾਨੂੰ ਦਿਲੋਂ ਗਏ ਇਹ ਗੱਲ ਕਹਿਣ ਦਿਆਂ ਵਾ, ਮੈਂ ਕੋਈ ਇਹ ਨੀ
1: ਜੀ,
3: ਸਰਕਾਰਾਂ ਦਾ ਦਾਵਾ ਸਾਰੀਆਂ ਸਰਕਾਰਾਂ ਜਿਹੜੀਆਂ ਹਰ ਇੱਕ ਧਰਮ ਦੇ ਉਹੀ ਗੱਲ ਉਹ ਕਹਿੰਦੇ ਵੀ ਅਸੀਂ ਪੈਰੋਕਾਰਾਂ ਅਸੀਂ ਸਭ ਕੁਛ ਕਰਦੇ ਹਾਂ ਹਨਾ
1: ਜੀ,
3: ਇੱਥੇ ਤਾਂ ਜਿਹੜੇ ਸਾਡੇ ਨੇੜ ਵਾਲੇ ਰਿਸ਼ਤੇਦਾਰ ਹੁੰਦੇ ਨੇ ਨਾ ਜੀ, ਜਦੋਂ ਮੁਸੀਬਤ ਪੈਂਦੀ ਹੈ
1: ਜੀ
3: ਉਹ ਸਭ ਭੱਜ ਜਾਂਦੇ ਨੇ, ਆਪਣੇ ਆਪਣੇ ਪਿੰਡੇ ਤੇ ਆਪ ਹੰਡਾਉਣੀਆਂ ਪੈਂਦੀਆਂ ਨੇ ਬਾਈ ਜੀ,
1: ਜਿਹੜੀ
3: ਇਹ ਦੁਨੀਆਦਾਰੀ ਅੱਜ ਚੱਲਦੀ ਪਈ ਆ,
1: ਬਿਲਕੁਲ
3: ਜਦੋਂ ਕੁਛ ਇਹ ਚੱਲਦਾ ਪਿਆ। ਮੈਂ ਤੁਹਾਨੂੰ ਹੋ ਸਕਦਾ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਬੰਦਾ, ਮੈਂ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਦੇਣਾ ਵਾ
1: ਜੀ,
3: ਪਰ ਇਹ ਬਹੁਤ ਔਖਾ ਬਾਈ ਜੀ, ਅੱਗੇ ਆਉਣ ਵਾਲਾ ਟਾਈਮ ਸਾਨੂੰ ਨਾ ਇਹ ਹੋਰ ਔਖਾ ਕਰਨਾ ਜੋ ਇਹ ਚੱਲਦਾ ਪਿਆ
1: ਜੀ,
3: ਜੋ ਮੈਂ ਸੋਚਦਾ ਪਿਆ ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਚਾਹੁੰਦਾ ਵੀ ਆ ਮੈਂ ਗਲਤ ਹੋਵਾਂ, ਮੈਂ ਨੀ ਚਾਹੁੰਦਾ ਹੈਗਾ ਵੀ ਜੋ ਮੈਂ ਸੋਚਣਾ ਵਾ ਵੀ ਉਹ ਠੀਕ ਹੋਵੇ, ਮੈਂ ਤਾਂ ਚਾਹੁੰਦਾ ਵਾ ਵੀ ਉਹ ਗਲਤ ਹੋਵੇ, ਵੀ ਮੈਂ ਗਲਤ ਹੋਵਾਂ, ਸਾਡੇ ਆਉਣ ਵਾਲੀ ਪੀੜੀ ਸਾਡੇ ਬੱਚੇ ਓਹੀ ਗੱਲ ਉਸ ਹਿਸਾਬ ਨਾਲ ਵਧੀਆ ਜਿੰਦਗੀ ਜਿਉਣ, ਪਰ ਜਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਹੋਇਆ ਨਾ ਬਾਈ ਜੀ, ਇਹ ਬਹੁਤ ਔਖਾ ਹੋਇਆ ਹੋਇਆ
1: ਜੀ।
3: ਮੈਂ ਤਾਂ ਹੁਣ ਮੈਂ ਉਸ ਪਾਸੇ ਸਿਆਸਤ ਆਲੇ ਪਾਸੇ ਮੈਂ ਪੈਣਾ ਨੀ ਚਾਹੁੰਦਾ
1: ਜੀ,
3: ਤੇ ਕਿਉਂਕਿ ਓਹਦੇ ਚ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵਾਂਗੇ ਆਪਾਂ, ਫਲਾਣੇ ਕੋਰਟ ਨੇ ਇਹ ਕਹਿਤਾ, ਫਲਾਣੇ ਨੇ ਇਹ ਕਹਿਤਾ, ਓਹਦੇ ਚੋਂ ਨਿਕਲਣਾ ਕੁਛ ਨੀ ਹੈਗਾ
1: ਜੀ।
3: ਤੇ ਜੋ ਕੁਛ ਉਹਨਾਂ ਨੇ ਕਹਿਤਾ ਉਹਦਾ ਉਹਨਾਂ ਦਾ ਅਖੀਰੀ ਫੈਸਲਾ ਸਿਆਸਤ ਵਾਲਿਆਂ ਦਾ ਜਾਂ ਕੋਰਟ ਦਾ।
1: ਬਿਲਕੁਲ,
3: ਅਸੀਂ ਘੱਟੋ ਘੱਟ ਜਿਹੜੇ ਜਿਹੜੇ ਸਾਡੇ ਰਿਸ਼ਤੇ ਨੇ ਜਿਹੜੇ ਅਸੀਂ ਉਹਨਾਂ ਦੇ ਵਿਚ ਵੀ ਅਸੀਂ ਬਾਈ ਜੀ ਬਹੁਤ ਬਹੁਤ
1: ਜੀ।
3: ਹੁਣ ਮੈਂ ਕੁਛ ਨੀ ਕਹਿਣਾ ਚਾਹੁੰਦਾ, ਇਹ ਹੁੰਦਾ ਵੀ ਤੁਸੀਂ ਤੁਸੀਂ ਜੁੜੇ ਹੁੰਦੇ ਹੋ, ਤੁਹਾਡੇ ਨਾਲ ਜੁੜ ਜਾਈਦਾ,
1: ਥੈਂਕ ਯੂ ਜੀ, ਥੈਂਕ ਯੂ ਜੀ,
3: ਬਸ
1: ਸ਼ੁਕਰੀਆ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ ਮੁਕੱਦਰ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ, ਤੇ ਲੋ ਫਿਰ ਆਪਾਂ ਅਗਲਾ ਪੜਾਅ ਜਿਹੜਾ ਆਪਾਂ ਚੱਲਦੇ ਆ, ਫਿਰ ਆਪਾਂ ਕਿਤਾਬਾਂ ਦੇ ਅੰਕ ਸੰਗ ਦੇ ਵਿਚ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਦੂਸਰਾ ਭਾਗ ਲੜੀ ਵਾਰਤਾ ਦੇ ਵਿਚ। ਪਰ ਉਸ ਤੋਂ ਪਹਿਲਾਂ ਸ਼ੈਲੀ ਜੀ ਦੀ ਸੰਖੇਪ ਦੇ ਵਿਚ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
4: ਨਹੀਂ
1: ਇਹ ਤਾਂ ਹੋਣਾ ਚਾਹੀਦਾ ਮਾੜਾ ਮਾੜਾ ਵਿਚ ਵਿਚ,
4: ਗੁੱਸਾ ਤਾਂ ਪਰ ਜੀ ਇਸ ਕਰਕੇ ਉਹ ਲੱਗਦਾ ਕਈ ਵਾਰ
1: ਜੀ।
4: ਦੇਖੋ ਆਪਾਂ ਸਾਰਿਆਂ ਨੂੰ ਇੱਕ ਰਸੇ ਨਹੀਂ ਬੰਨ ਸਕਦੇ, ਬਹੁਤ ਕੁਛ ਇੱਥੇ ਪਹਿਲਾਂ ਵੀ ਹੋਇਆ, ਜਿਹੜਾ ਆਉਣ ਵਾਲਾ ਸਮਾਂ ਨਾ, ਅਸੀਂ ਤਾਂ ਪਹਿਲਾਂ ਕਿਹਾ ਸੀ 5 ਤਰੀਕ ਤੋਂ ਬਾਅਦ ਨਾ
1: ਜੀ,
4: ਇੱਥੇ ਮਹਿੰਗਾਈ ਇੰਨੀ ਵਧਣ ਵਾਲੀ ਆ
1: ਜੀ,
4: ਜਿਹਦਾ ਕੋਈ ਅੰਤ ਹਿਸਾਬ ਨੀ
1: ਜੀ,
4: ਬਹੁਤ ਕੁਛ ਹੋਣ ਵਾਲਾ, ਪਰ ਉਹਨੂੰ ਕਰੂਗਾ ਕੌਣ, ਜਿਹਨੂੰ ਵੀ ਅਸੀਂ ਤਖ਼ਤ ਤੇ ਬਿਠਾਉਣੇ ਆ
1: ਜੀ,
4: ਜਾਂ ਜਿਹਤੇ ਵੀ ਅਸੀਂ ਵਿਸ਼ਵਾਸ ਕਰਦੇ ਆ
1: ਜੀ,
4: ਸਾਡੇ ਨਾਲ ਵਿਸ਼ਵਾਸਘਾਤ ਹੁੰਦਾ ਆ
1: ਜੀ,
4: ਘੱਟੋ ਘੱਟ 40-50 ਸਾਲ ਤਾਂ ਮੈਨੂੰ ਦੇਖਦੇ ਨੇ
1: ਜੀ,
4: ਜਿਹਦੇ ਵਿੱਚ ਅਸੀਂ ਦੇਖਦੇ ਹੁਣੇ, ਜਿਹੜਾ ਬੰਦਾ ਵੀ ਪੌੜੀ ਲਾ ਕੇ ਚੜਦਾ
1: ਜੀ,
4: ਉਹ ਬਾਕੀ ਸਾਰਿਆਂ ਨੂੰ ਸਾਡੇ ਲੱਗਦਾ
1: ਮਿੱਜ ਜਾਂਦਾ ਜੀ, ਬੈਂਚ ਜਾਂਦਾ,
4: ਜਿਹੜੇ ਪਿੱਛੇ ਡਬਲ ਡਿਊਟੀ ਉਹ ਆ, ਜਿੰਨੇ ਵੀ ਉੱਚੇ ਜਿੰਨੀਆਂ ਵੀ ਹੈਗੀਆਂ ਨੇ
1: ਜੀ,
4: ਵੱਡੀਆਂ ਸੰਸਥਾਵਾਂ ਨੇ
1: ਜੀ,
4: ਇਹਨਾਂ ਦੇ ਬਣਨ ਨਾਲ ਹੀ ਸਰਕਾਰਾਂ ਬਣਦੀਆਂ ਨੇ, ਅਸੀਂ ਕਿਉਂ ਭੁੱਲ ਜਾਂਦੇ ਹਾਂ
1: ਜੀ,
4: ਵੀ ਇੱਥੇ ਆਹ ਚੀਜ਼ ਆਊਗੀ, ਇੱਥੇ ਆਹ ਚੀਜ਼ ਆਊਗੀ, ਤੁਸੀਂ ਬਹੁਤ ਵਾਰ ਦੱਸਿਆ
1: ਜੀ,
4: ਇੱਥੇ ਤਾਂ ਜਿੰਨਾ ਮਰਜ਼ੀ ਨਿੰਦ ਲਈ ਆਪਾਂ ਨਿੰਦਣਾ ਹੀ ਆ।
1: ਬਿਲਕੁਲ ਹੈ ਜੀ, ਪਰ ਸ਼ੈਲੀ ਭਾਜੀ ਏਦਾਂ ਕਦੇ ਗੱਲ ਨੀ ਚੱਲੀ ਜਥੇਬੰਦੀਆਂ ਦੇ ਵਿਚ ਕੀ ਯਾਰ, ਇੰਨਾ ਕੁਝ ਦੇਖ ਲਿਆ, ਕਦੇ ਕਿਸੇ ਦੀ ਹੈਲਪ ਕਰ ਦਿੰਦੇ ਆ, ਕਦੇ ਕਿਸੇ ਦੀ ਕਰ ਦਿੰਦੇ ਆ, ਉਹਦੇ ਨਾਲ ਉਹ ਕਿਤੇ ਨਾ ਕਿਤੇ ਆਪਣੀ ਹੀ ਪਾਰਟੀ ਖੜੀ ਕਿਉਂ ਨਾ ਕਰ ਲਈਏ, ਇੰਨਾ ਕੁ ਤਾਂ ਕੇਡਰ ਹੈ ਹੀ ਹੈ ਜਥੇਬੰਦੀਆਂ ਦਾ।
4: ਨਹੀਂ ਤੁਸੀਂ ਪਿਛਲੀ ਵਾਰ ਦੇਖਿਆ ਨੀ, ਜਦੋਂ ਕਿਸਾਨੀ ਅੰਦੋਲਨ ਜਿੱਤ ਕੇ ਆਏ ਆ, ਉਦੋਂ ਰਾਜੇਵਾਲ ਸਾਹਿਬ ਖੜੇ ਨੀ ਸੀ
1: ਜੀ,
4: ਆਪਾਂ ਦੇਖੀ ਗਿਆ, ਫਿਰ
1: ਐਤਕੀ ਮੁੱਖ ਮੰਤਰੀ ਬਣਾਈ ਦਿਓ, ਗੱਲ ਨਿਬੇੜੋ, ਨਾਲੇ ਲਾਂਭਾ ਲੈ ਜਾਓ, ਸਾਰੇ ਰਲ ਕੇ ਹੋ ਜਾਓ, ਲੰਬੜਾ ਮਾਰ ਲਓ ਇੱਕ ਵਾਰੀ,
4: ਜਿਹੜੇ ਜਿਹੜੀ ਜਿਹੜੀ ਭਾਰਤ ਦੀ ਤਾਕਤ ਪਿੱਛੇ ਤੁਹਾਨੂੰ ਨਹੀਂ ਦਿਖਾਈ ਦੇ ਰਹੀ ਹੈ, ਮੇਨ ਦਿਖਾਈ ਦੇ ਰਹੀ ਹੈ, ਲੋਕਾਂ ਨੂੰ ਦਿਖਾਈ ਨਹੀਂ ਦੇ ਰਹੀ
1: ਜੀ,
4: ਜਿਹੜੀ ਪਿੱਛੇ ਤਾਕਤ ਆ, ਜਿਹਨਾਂ ਦਾ ਗਲਬਾ ਇਹ ਪਿੱਛੇ,
1: ਹਾਂ ਉਹ ਤਾਂ ਹੈ,
4: ਜਿਹਨਾਂ ਨੇ ਇੱਥੇ ਸਾਰਾ ਕੁਛ ਵੇਚਣਾ, ਇਹ ਮੰਡੀ ਹੈ ਇੱਕ, ਤੁਸੀਂ ਇਹਨੂੰ ਨਾ ਭਾਰਤ ਨੂੰ ਮੰਡੀ ਲਾ ਕੇ ਚੱਲੋ।
1: ਨਹੀਂ ਉਹ ਤਾਂ ਚੀਜ਼ਾਂ ਜਿਹੜੀਆਂ 27 ਦੀਆਂ ਜੇ ਚੋਣਾਂ 10 ਮਹੀਨੇ ਪਏ ਨੇ, ਉਹ ਤਾਂ ਸਾਰੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜੀ, ਜੋ ਅੰਦਰ ਖਾਤੇ ਚੱਲ ਰਿਹਾ ਚੱਲ ਹੀ ਰਿਹਾ।
4: ਮੇਰਾ ਚੈਲੰਜ ਆ ਫਿਰ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ
1: ਜੀ,
4: ਖੈਰ ਮੈਂ ਕਹਿਣਾ ਹੀ ਚਾਹੁੰਦਾ ਸੀਗਾ
1: ਜੀ,
4: ਮੇਰਾ ਚੈਲੰਜ ਆ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ, ਉਹ ਸਾਡੇ ਪੱਖ ਦੇ ਵਿੱਚ ਨਹੀਂ ਭੁਗਤ
1: ਜੀ, ਉਹ ਤਾਂ ਹੈ ਹੀ ਆ ਜੀ, ਬਿਲਕੁਲ ਹੈ ਜੀ,
4: ਕਿਉਂਕਿ
1: ਕਿਉਂਕਿ ਇੰਟਰਨੈਸ਼ਨਲ ਪਾਲਿਸੀਆਂ ਜਿਹੜੀਆਂ ਨੇ ਨਾ, ਉਹਨਾਂ ਤੋਂ ਬਾਹਰ ਨਹੀਂ ਨਾ ਜਾ ਸਕਦਾ ਕੋਈ ਵੀ, ਬਿਲਕੁਲ ਹੈ ਜੀ,
4: ਪਿੱਛੇ ਜਿਹੜੀ ਤਾਕਤ ਹੈ ਜਿਹਨਾਂ ਨੂੰ ਪੈਸੇ ਨੂੰ ਦੇਸ਼ ਨੂੰ ਚਲਾਉਣਾ
1: ਜੀ,
4: ਉਹ ਤਾਕਤਾਂ ਹੀ ਹੋਰ ਨੇ ਜੀ, ਉਹ ਲੋਕਾਂ ਸਾਡੇ ਲੋਕਾਂ ਨੂੰ ਅਜੇ ਤੱਕ ਤਾਕਤਾਂ ਹੀ ਨੀ ਪਤਾ ਲੱਗਿਆ, ਜਿਸ ਦਿਨ ਤਾਕਤ ਦਾ ਪਤਾ ਲੱਗ ਜੂ ਅਸੀਂ ਤਾਂ ਆਪ ਚਲਾਈ ਜਾਂਦੇ ਹਾਂ
1: ਜੀ,
4: ਉਹਨੇ ਐ ਕਰਤਾ, ਉਹਨੇ ਐ ਕਰਤਾ, ਨੇ ਯਾ ਕਰਤਾ, ਨੇ ਵਾਹ ਕਰਤਾ
1: ਜੀ,
4: ਪਰ ਜਿਹੜੀ ਪਿੱਛੇ ਤਾਕਤ ਲੜਾ ਰਹੀ ਹੈ ਤੁਸੀਂ ਉਹਨੂੰ ਦੇਖ ਰਹੇ,
1: ਨਹੀਂ ਅਸੀਂ ਤਾਂ ਦੇਖ ਰਹੇ ਆ ਨਾ, ਪਰ
4: ਇੰਨੀ ਵਾਰ ਉਹ ਤਾਕਤ ਨਹੀਂ,
1: ਉਹਨਾਂ ਦੀਆਂ ਕੱਠਪੁਤਲੀਆਂ ਫਿਰ ਇਹਨਾਂ ਦੇ ਵਿਚ ਵੀ ਤਾਂ ਹੈਗੀਆਂ ਨੇ ਨਾ ਸ਼ੈਲੀ ਬਾਈ ਜੀ, ਜੇ ਉਹਨਾਂ ਦੇ ਸਿਆਸਤਦਾਨਾਂ ਦੇ ਵਿਚ ਕੱਠਪੁਤਲੀਆਂ ਹੈਗੀਆਂ ਤਾਂ ਇੱਧਰ ਵੀ ਤਾਂ ਹੈ ਨਾ ਫਿਰ
4: ਬਾਈ ਜੀ, ਪੈਸੇ ਪਿੱਛੇ ਦੁਨੀਆ ਕੱਠਪੁਤਲੀਆਂ ਖੜੀ ਕਰਦੀ ਆ ਜੀ, ਹੁਣ ਆ
1: ਬਿਲਕੁਲ ਹੈ ਜੀ,
4: ਲੱਕੜ ਨੂੰ ਵੱਢਣ ਲਈ ਲੋਹੇ ਦੇ ਵਿਚ ਦਸਤਾ ਕਿਹਦਾ
1: ਲੱਕੜ ਦਾ
4: ਸਾਡਾ ਹੀ ਆ
1: ਨਹੀਂ ਹੁਣ ਤਾਂ ਪਲਾਸਟਿਕ ਦੇ ਆਉਣ ਲੱਗ ਗਿਆ ਵੈਸੇ
4: ਫਿਰ ਕਿਉਂ ਭੁੱਲ ਜਾਂਦੇ
1: ਦਸਤੇ ਵੀ ਹੁਣ ਤਾਂ ਕੁਹਾੜੀਆਂ ਦੇ ਵਿਚ ਇੱਥੇ ਪਲਾਸਟਿਕ ਦੇ ਆਉਣ ਲੱਗ ਗਏ ਜੀ ਹਾਂਜੀ
4: ਨਹੀਂ ਲੜਦੇ ਸੀ ਕਦੇ
1: ਬਿਲਕੁਲ
4: ਆਪਣੇ ਸਾਹਮਣੇ ਆ
1: ਜੀ
4: ਆਪਣੇ ਸਾਹਮਣੇ ਆ ਭਾਰਤ ਜੀ ਅਸੀਂ ਛੋਟੀਆਂ ਗੱਲਾਂ ਕੀ ਵੱਡੀਆਂ ਗੱਲਾਂ ਪਿੱਛੇ ਲੜੇ ਕਦੇ
1: ਬਿਲਕੁਲ ਆ ਜੀ
4: ਜਿਹੜੀ ਸਾਡੇ ਚ ਪੁੱਟ ਪੈ ਗਈ
1: ਬਿਲਕੁਲ ਦੇਖੋ ਕਿੱਥੇ 32 ਸੀ 16 ਸੀ ਹੁਣ ਕਿੱਥੇ 64 ਹੋ ਗਈਆਂ ਜੀ ਓਹੀ ਚੀਜ਼ਾਂ ਫਿਰ ਵਧੀ ਜਾਂਦੀਆਂ ਨਾ ਜੀ
4: 64 ਦੀ ਗੱਲ ਛੱਡੋ ਜੀ 110
1: ਨੇ 110 ਹੋ ਗਈਆਂ ਤੁਸੀਂ ਹਾਂ ਤਾਂ ਤੁਸੀਂ ਲਿਖਿਆ ਸੀ
4: 64 ਦੀ ਗੱਲ ਛੱਡ ਦੋ
1: ਜੀ
4: 110 ਹੋ ਗਈਆਂ
1: ਜੀ
4: ਹੁਣ ਸਾਡੀਆਂ ਮਜ਼ਦੂਰ ਜਥੇਬੰਦੀਆਂ ਬਹੁਤ
1: ਜੀ
4: ਸਾਡੀਆਂ ਜਿੰਨੀਆਂ ਵੀ ਕੋਈ ਕਾਰਪੋਰੇਸ਼ਨ ਉਹਦੀਆਂ ਵੀ ਜਥੇਬੰਦੀਆਂ
1: ਬਿਲਕੁਲ ਹੈ ਜੀ ਬਿਲਕੁਲ
4: ਅੱਜ ਦੀ ਘੜੀ ਕੁੱਲ ਮਿਲਾ ਕੇ 110 ਤੱਕ ਹੋ ਗਈਆਂ ਇਹ
1: ਜੀ
4: ਉਹੀ ਫੁੱਟ ਕੀ ਨੀ ਪਾਈ ਪਰ ਤੁਸੀਂ ਸਮਝ ਦੇਣੀ ਨਾਲੇ ਸਾਰੇ ਕੁਛ ਸਮਝਾਉਣੇ ਸਾਨੂੰ ਪੜ੍ਹਾਉਣੇ ਹੋ
1: ਨਹੀਂ ਨਹੀਂ ਮੈਂ ਤਾਂ ਸਮਝਦਾ ਆ ਫੁੱਟ ਕਿਹਨੇ ਪਾਈਏ ਪਰ ਫੁੱਟ ਵੀ ਤਾਂ ਆਪਣੇ ਆਪਸ ਦੇ ਵਿਚ ਹੀ ਲੜੀ ਜਾਂਦੇ ਆ
4: ਨਹੀਂ ਆਪਸ ਨੀ ਲੜਦੇ ਆਪਾਂ ਨੂੰ ਸਾਨੂੰ ਉੱਤੋਂ ਫੁੱਟ ਪਾਈ ਗਈ
1: ਜੀ
4: ਫੁੱਟ ਥੱਲੇ ਪਈ ਹੈ
1: ਜੀ
4: ਹੁਣ ਤੁਸੀਂ ਐ ਦੱਸੋ ਇੱਕ ਛੋਟੀ ਜਿਹੀ ਗੱਲ ਆ ਪੰਜਾਬ ਦੇ ਵਿਚ ਤੁਹਾਨੂੰ ਗੱਲ ਆਉਂਦਾ ਚਲੋ ਮੈਂ ਸਾਡੇ ਦੂਜੇ ਭਾਈਚਾਰੇ ਨੂੰ 1500 ਰੁਪਿਆ
1: ਜੀ
4: ਸਾਨੂੰ 1000 ਰੁਪਿਆ ਇਹ ਫੁੱਟ ਨੀ ਹੈਗੀ
1: ਜੀ ਨਹੀਂ ਉਹ ਕਾਸਟ ਦੇ ਆਧਾਰ ਤੇ ਜਿਹੜਾ ਦੇ ਰਹੇ ਨੇ ਮੇਰੇ ਖਿਆਲ ਨਾਲ ਉਹਦਾ ਮੁੱਦਾ ਆ ਜੀ
4: ਭਾਰਤ ਜੀ ਫੁੱਟ ਨੀ ਹੈਗੀ ਫਿਰ
1: ਨਾ ਉਹ ਤਾਂ ਸ਼ੁਰੂ ਤੋਂ ਚੱਲ ਰਹੀ ਹੈ ਨਾ ਉਹ ਤਾਂ ਸ਼ੁਰੂ ਤੋਂ ਕਾਸਟ ਦੇ ਹੁਣ ਉਹੀ ਤਾਂ ਕਹਿੰਦੇ ਕਿ ਇਨਕਮ ਸੋਰਸ ਦੇਖੋ ਕਿਸੇ ਵੀ ਘਰ ਦਾ ਜਿਹੜਾ ਇਨਕਮ ਹੈ ਇਨਪੁੱਟ ਆਊਟਪੁੱਟ ਕੀ ਆ ਉਹਦੇ ਆਧਾਰ ਦੇ ਉੱਤੇ ਉਹਨੂੰ ਸਬਸਿਡੀ ਦਿਓ ਜੇ ਦੇਣੀ ਆ ਤਾਂ
4: ਨਹੀਂ ਉਹਦੇ ਲਈ ਤਾਂ ਹੋਰ ਬਹੁਤ ਕੁਛ ਹੈ
1: ਨਹੀਂ ਸਾਡੇ ਹੁਣ ਇਹਨਾਂ ਮੁਲਕਾਂ ਚ ਇਹੀ ਚੀਜ਼ ਆ ਨਾ ਕਾਸਟ ਸਿਸਟਮ ਨਹੀਂ ਆ ਨਾ ਅਗਲੇ ਦੀ ਉਹ ਦੇਖਦੇ ਆ ਕਿ ਅਗਲੇ ਦੀ ਪਰਿਵਾਰ ਦੇ ਲਈ ਕਿੰਨੀ ਕੁ ਜ਼ਰੂਰਤ ਹੈਗੀ ਆ ਉਹਦੇ ਵਿਚ ਉਹ ਕੰਮ ਦੋਵੇਂ ਜੀ ਕਰਦੇ ਆ ਤਾਂ ਇੱਕ ਜੀ ਕਰਦਾ ਉਹ ਲੇਬਰ ਆਫਿਸ ਹੈਗਾ ਉਹਦੇ ਉੱਤੇ ਬੈਠਾ ਆ ਜੀ
4: ਨਹੀਂ ਨਹੀਂ ਭਾਰਤ ਜੀ ਜੇ ਤੁਸੀਂ ਕਾਸਟ ਸਿਸਟਮ ਦੇਖਦੇ ਹੋ ਤਾਂ ਤੁਸੀਂ ਮੈਨੂੰ ਐ ਦੱਸੋ ਜਿਹੜੀ ਵੋਟ ਵੰਡ ਰਹੀ
1: ਜੀ
4: ਵੋਟ ਦੇ ਵਿਚ ਉਹਦੇ ਵਿਚ ਕੋਈ ਕਾਸਟ ਦਾ ਹੈਗਾ ਕਿ ਨਹੀਂ ਹੈਗਾ ਬੋਰਡ ਦੇ ਬਣ ਦੇ ਵਿਚ
1: ਉਹ ਤਾਂ ਹੈ ਹੀ ਆ ਕਾਸਟ ਫਿਰ ਦੇਖੀ ਜਾਂਦੀ ਹੈ ਬਿਲਕੁਲ ਹੈ ਜੀ
4: ਨਹੀਂ ਬੋਰਡ ਦੇ ਵਿਚ ਕਿਉਂ ਦੇਖੀ ਜਾਂਦੀ ਹੈ ਜੀ ਫਿਰ ਦੱਸੋ
1: ਤਾਂ ਹੁਣ 33 ਆਪਣੇ ਜੋ ਪਰਸੈਂਟੇਜ ਗਿਣਦੇ ਆ ਨਾ ਉਹਦੇ ਵਿਚ ਕੀ ਮਤਲਬ ਕੀ ਕਹਿਣਾ ਕਿੰਨਾ ਅਗਲੇ ਉਹ ਚੀਜ਼ ਚੱਲ ਪੈਂਦੀ ਹੈ ਜੀ
4: ਨਹੀਂ ਕਿਵੇਂ ਚੱਲ ਪਊ ਭਾਰ ਜੀ ਜਦੋਂ ਉਹ ਇੱਕ ਮਿੰਟ ਆ ਇੱਕ ਜਦੋਂ ਤੁਸੀਂ ਇੱਕ ਜਾਤੀ ਦੇ ਵਿਚੋਂ ਦੂਜੀ ਜਾਤੀ ਦੇ ਵਿਚ ਤੁਸੀਂ ਮੈਰਿਜ ਕਰਾਉਂਦੇ
1: ਜੀ
4: ਉਹਦੇ ਵਿਚ ਸਰਕਾਰ ਆਪਾਂ ਨੂੰ ਕਹਿੰਦੀ ਹੈ ਵੀ ਤੁਹਾਨੂੰ ਬੈਨੀਫਿਟ ਦਿੰਦੇ ਨੇ
1: ਜੀ
4: ਦਿੰਦੇ ਨੇ
1: ਜੀ
4: ਫਿਰ ਉਹਦੇ ਵਿਚ ਕਾਸਟ ਦੇਖ ਕੇ ਉਹ ਬੈਨੀਫਿਟਾਂ ਨੂੰ ਕਿਉਂ ਬੰਦ ਕੀਤਾ
1: ਬਾਈ ਜੀ ਮੈਂ ਉਹੀ ਗੱਲ ਕਰਦਾ ਪਿਆ ਇੱਥੇ ਚਲੋ ਇਹਨਾਂ ਮੁਲਕਾਂ ਦੇ ਵਿਚ ਸਾਡੇ ਆਲਿਆਂ ਨੇ ਪਤਾ ਕੀ ਕੁਝ ਕੀਤਾ ਜੇ ਇੱਥੇ ਗਿਣਨ ਲੱਗੀਏ ਤਾਂ ਇੱਕੋ ਹੀ ਘਰ ਦੇ ਵਿਚ ਰਹਿੰਦੇ ਜਾਂ ਅਡਰੈਸ ਵੱਖਰੇ ਲਿਖਾਤੇ ਜਾਂ ਡਿਵੋਰਸ ਸ਼ੋ ਕਰ ਦਿੱਤਾ ਤੇ ਉਹ ਡਿਵੋਰਸ ਦੇ ਪੈਸੇ ਲਈ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਸਾਡੇ ਆਲੇ ਟਾਲਦੇ ਥੋੜੀ ਆ ਇੱਥੇ ਵੀ ਟਾਲਦੇ ਨੇ
4: ਪਰ ਜੀ ਬਾਈ ਤੁਹਾਡੇ ਮੁਲਕਾਂ ਚ ਸਾਡੇ ਮੁਲਕਾਂ ਚ ਬਹੁਤ ਫਰਕ
1: ਹੈ ਤਾਂ ਹੈ ਪਰ ਜਿਹੜਾ ਸਾਡਾ ਬ੍ਰੇਨ ਆ ਜਿਹੜਾ ਜਾਂ ਸਾਡੀ ਜਿਹੜੀ ਪਲੈਨਿੰਗ ਹੋਈ ਹੈ ਉਹ ਤਾਂ ਉਹ ਇੰਡੀਆ ਦੇ ਵਿਚ ਹੀ ਹੋਈ ਆ ਨਾ ਹਟਦੇ ਤਾਂ ਅਸੀਂ ਇੱਥੇ ਵੀ ਨੀ ਉਹ ਚੀਜ਼ਾਂ ਨੂੰ ਕਰਨ ਦੇ ਲਈ
4: ਨਹੀਂ ਜਿਹੜਾ ਸਾਡਾ ਇੱਥੇ ਸਾਡੇ ਹਿਸਾਬ ਨਾਲ ਬ੍ਰੇਨ ਖਰਾਬ ਕੀਤਾ ਜਾਂਦਾ
1: ਜੀ
4: ਉਹਦਾ ਕਿੰਨਾ ਪਾੜਾ ਜੀ ਉਹਦਾ ਪਾੜਾ ਤਾਂ ਹੈ ਹੀ
1: ਜੀ
4: ਚਾਹੇ ਇੱਥੇ ਰਹਿ ਕੇ ਮੰਨ ਲਓ ਚਾਹੇ ਉੱਤੇ ਰਹਿ ਕੇ ਮੰਨ ਲਓ ਪਾੜਾ ਦਾ ਪਾੜਾ ਹੀ ਨਾ ਕਿਸੇ ਕਿਸਮ ਦਾ ਵੀ ਹੋਇਆ ਹੁਣ ਤੁਸੀਂ ਐ ਦੱਸੋ ਵੀ ਇੱਥੇ ਮੁੱਦਿਆਂ ਦੀ ਕੋਈ ਗੱਲ ਹੋ ਰਹੀ ਆ ਪੰਜਾਬ ਦੇ ਵਿਚ
1: ਜੀ ਨਹੀਂ ਜੀ ਉਹ ਤਾਂ ਆਪਣੀ ਚੱਲੀ ਖਿੱਚ ਤੋਂ ਚੱਲੀ ਜਾਂਦੀ ਹੈ ਬਿਲਕੁਲ ਹੈ ਬਿਲਕੁਲ
4: ਇੱਕ ਮਿੰਟ ਜਦੋਂ ਤੁਸੀਂ ਪਰ ਜੀ ਗੱਲ ਤਾਂ ਇੱਥੇ ਮੁੱਕਦੀ ਆ ਜਦੋਂ ਤੁਸੀਂ ਤੇ ਮੈਂ ਆਪਾਂ 100 ਦੇ ਵਿਚੋਂ 5% ਬੰਦੇ ਕੁਛ ਗੱਲਾਂ ਜਾਣੂ ਆ
1: ਜੀ
4: ਵੱਧ ਤੇ ਵੱਧ ਜ਼ੋਰ ਮਾਰ ਕੇ ਲਾ ਲੋ ਆਪਾਂ 10% ਜਾਣੂ ਆ
1: ਜੀ
4: ਜਿਹੜੇ 90% ਜਾਣੂ ਸਰਕਾਰਾਂ ਤਾਂ ਉਹ ਬਣਾਉਂਦੇ ਨੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਉੱਡੀ ਜਾਂ ਮੇਰੀ ਸੁਣਦਾ ਕੌਣ ਆ
1: ਬਿਲਕੁਲ ਹੈ ਜੀ ਸਾਡੇ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ ਜਿੱਦਾਂ ਦੀਆਂ ਗੱਲਾਂ ਕਰਦੇ ਸਾਡੇ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ ਪਈ ਆ ਕਹਿੰਦੇ ਕੀ ਲੈਣਾ ਇਹਨਾਂ ਤੋਂ
4: ਚਲੋ ਹਾਂ ਇੱਥੇ ਲਾ ਲੋ
1: ਜੀ
4: ਅੰਧੀ ਪੀਂਦੀ ਆ ਤੀਹ ਚੜ੍ਹਦੀ ਆ
1: ਜੀ
4: ਜੋ ਮਰਜ਼ੀ ਸਮਝ ਲੋ
1: ਬਿਲਕੁਲ ਬਿਲਕੁਲ
4: ਜੇ ਹੁਣ ਆਪਾਂ ਆਪਣੇ ਆਪ ਦੇ ਲਈਏ ਕਿੰਨੇ ਕੁ ਬੰਦੇ ਪ੍ਰੋਗਰਾਮ ਦੇਖਦੇ ਆਪਾਂ
1: ਜੀ
4: ਅਗਲਾ ਕਹਿੰਦਾ ਸੱਚੀਆਂ ਗੱਲਾਂ ਕਰਦੇ

0: ਹਾਰ ਨਹੀਂ ਮੰਨਦੇ, ਚਾਹੇ 90% ਵੀ ਅਸੀਂ ਹਾਰ ਨਹੀਂ ਮੰਨਦੇ, ਬੋਲਾਂਗੇ ਤੇ ਬੋਲਦੇ
1: ਰਹਿਣਾ, ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ,
0: ਚਾਹੇ ਸਾਡੇ ਜੁੱਤੀਆਂ ਪੈਣ,
1: ਨਹੀਂ ਇਦਾਂ ਨਹੀਂ, ਇਦਾਂ
0: ਬੋਲਣਾ ਤੇ ਬੋਲਦੇ,
1: ਬਿਲਕੁਲ ਹੈ ਜੀ, ਬਿਲਕੁਲ, ਥੈਂਕ ਯੂ ਬਾਈ,
0: ਅਸੀਂ ਨਹੀਂ ਹਟਦੇ,
1: ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
1: ਸ਼ੁਕਰੀਆ ਜੀ, ਧੰਨਵਾਦ ਧੰਨਵਾਦ ਜੀ ਜੀ। ਦੋਸਤੋ ਇਹ ਸੀ ਸ਼ੈਲੀ ਬਾਈ ਜੀ, ਤੇ ਲੋ ਆਪਣਾ ਸਮਾਂ ਹੁਣ ਹੋ ਗਿਆ ਜੀ ਅਗਲਾ ਸੈਗਮੈਂਟ ਸ਼ੁਰੂ ਕਰਨ ਦਾ, ਤੇ ਤਕਰੀਬਨ ਤੇ ਜਾਂਦੇ ਜਾਂਦੇ ਫਿਰ ਆਪਾਂ ਬਾਤ ਪਾਉਂਦੇ ਹਾਂ ਨਾਵਲ ਕਿਤਾਬ ਦੀ, ਮੈਂ ਨਾਵਲ ਮੇਰੇ ਮੂੰਹ ਦੇ ਉੱਤੇ ਚੜਿਆ ਹੋਇਆ ਨਾਵਲ ਬਾਰ ਬਾਰ ਕਹੀ ਜਾ ਰਿਹਾ, ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜਿਹੜਾ ਆਪਣਾ ਪੰਜਾਬ ਔਰੰਗਜ਼ੇਬ ਤੋਂ ਜਿਹੜਾ ਨਾਵਲ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ, ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਚੇਤੇ ਦਵਾਉਣ ਦੇ ਲਈ ਜਿੱਥੋਂ ਆਪਾਂ ਇਹਦੀ ਸ਼ੁਰੂਆਤ ਕੀਤੀ ਹੈ। ਰਾਜਮੋਹਨ ਗਾਂਧੀ ਜੀ ਦੀ ਜਿਹੜੀ ਆ ਮਸ਼ਹੂਰ ਕਿਤਾਬ ਹੈ ਇਹ, ਤੇ ਪੰਜਾਬ ਹਿਸਟਰੀ ਫਰੋਮ ਔਰੰਗਜ਼ੇਬ ਟੂ ਜਿਹੜਾ ਮਾਊਂਟਬੈਟਨ ਤੱਕ, ਅਣਵੰਡੇ ਪੰਜਾਬ ਦੇ ਲਗਭਗ 240 ਸਾਲ ਦੇ ਰੋਮਾਂਚਕ ਤੇ ਉਥਲ ਪੁਥਲ ਭਰੇ ਇਤਿਹਾਸ ਨੂੰ ਬੇਹੱਦ ਜਿਹੜਾ ਗਹਿਰਾਈ ਦੇ ਨਾਲ ਪੇਸ਼ ਕਰਦੀ ਹੈ ਕਿਤਾਬ ਹੈ, ਤੇ ਔਰੰਗਜ਼ੇਬ ਦੇ ਸਮੇਂ ਤੋਂ ਸ਼ੁਰੂ ਕਰਕੇ ਸਿੱਖ ਮਿਸਲਾਂ ਦੇ ਉਭਾਰ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਰਾਜਕਾਲ, ਅੰਗਰੇਜ਼ੀ ਹਕੂਮਤ, ਆਜ਼ਾਦੀ ਦੀ ਲਹਿਰ ਤੇ 1947 ਦੀ ਦਰਦਨਾਕ ਵੰਡ ਤੱਕ ਦੇ ਮਹੱਤਵਪੂਰਨ ਇਤਿਹਾਸਕ ਪਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਕਿਤਾਬ ਦੇ ਵਿੱਚੋਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਇਹਦਾ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਇਸ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ, ਤੇ ਲਾਈਨਾਂ ਦੋਸਤੋ ਹੁਣ ਮੈਂ ਬੰਦ ਕਰ ਦਿੱਤੀਆਂ ਨੇ, 20-25 ਮਿੰਟ ਜਿਹੜੇ ਨੇ ਆਖਰੀ ਜਿਹੜੇ ਨੇ ਇਸ ਕਿਤਾਬ ਦੇ ਉੱਤੇ ਆਪਾਂ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਰਹੇਗੀ। +358 44976 19 ਬਾਰ ਸਟੂਡੀਓ ਦਾ ਨੰਬਰ ਹੈ, ਆਖਰ ਦੇ ਵਿੱਚ ਜੇ ਦੋਸਤ ਕਾਲ ਕਰਨੀ ਚਾਹੁੰਗੇ ਤਾਂ ਨਿੱਘਾ ਨਾਲ ਦੀ ਨਾਲ ਸਵਾਗਤ ਤੁਹਾਡਾ ਰਹੇਗਾ ਜੀ, ਤੇ ਤਦ ਤੱਕ ਆਪਾਂ ਇਸ ਕਿਤਾਬ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ, ਤੇ ਮੈਂ ਕਰਦਾ ਜੀ ਸ਼ੁਰੂਆਤ ਪੜ੍ਹਨ ਦੀ, ਤੇ ਤੁਹਾਡੇ ਨਾਲ ਰਲ ਮਿਲ ਕੇ ਫਿਰ ਆਪਾਂ ਇਹਦੇ ਉੱਤੇ ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤੇ ਗੱਲਾਂ ਬਾਤਾਂ ਵੀ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ ਜੀ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ ਫਿਰ ਸ਼ੁਰੂਆਤ ਕਰਦੇ ਹਾਂ ਇਸ ਕਿਤਾਬ ਦੀ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਦੂਜਾ, ਰਾਜਮੋਹਨ ਹੁਨਾ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਦੇਖਦੇ ਹਾਂ ਦੋਸਤੋ ਅੱਜ ਦਾ ਪੜਾਅ ਸਾਨੂੰ ਇਸ ਕਿਤਾਬ ਦੇ ਵਿੱਚੋਂ ਕਿੱਥੇ ਲੈ ਕੇ ਜਾਂਦਾ ਹੈ

ਇਹ ਕਥਾ ਲਿਖਣ ਦੇ ਕਾਰਨ ਮੈਂ ਅੱਗੇ ਭੂਮਿਕਾ ਦੇ ਵਿੱਚ ਦੱਸਾਂਗਾ। ਦਿਲ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਇਹ ਮਾਜਰਾ ਸਮਝਣ ਸਮਝਾਉਣ ਵਾਸਤੇ ਮਜਬੂਰ ਕੀਤਾ। 1947 ਦੇ ਵਿੱਚ ਵਗੀ ਜ਼ਹਿਰੀਲੀ ਹਨੇਰੀ ਨੇ ਜਿਨ੍ਹਾਂ ਲੱਖਾਂ ਨੂੰ ਜਿਹੜਾ ਉਜਾੜ ਸੁੱਟਿਆ, ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸਾਂ, ਜਿਸ ਨੇ ਇਹ ਸੇਕ ਮਹਿਸੂਸ ਵੀ ਕੀਤਾ। ਮੈਂ ਉਦੋਂ 11 ਵਰ੍ਹਿਆਂ ਦਾ ਸਾਂ ਜਾਂ 12ਵੇਂ ਸਾਲ ਦੇ ਵਿੱਚ ਚੜ੍ਹਿਆ ਸਾਂ। ਦਿੱਲੀ ਰਹਿੰਦੇ ਸੀ ਤੇ ਇਸ ਸ਼ਹਿਰ ਦੇ ਵਿੱਚ ਵੀ ਹਿੰਸਾ ਨੇ ਆਪਣਾ ਕਰੂਰ ਜਿਹੜਾ ਚਿਹਰਾ ਦਿਖਾਇਆ ਸੀ। ਆਜ਼ਾਦੀ ਤੋਂ 2 ਸਾਲ ਪਹਿਲਾਂ ਨਵੰਬਰ 1945 ਦੀ ਇੱਕ ਧੁੰਦਲੀ ਯਾਦ ਮੇਰੇ ਜ਼ਿਹਨ ਦੇ ਵਿੱਚ 3 ਪੰਜਾਬੀ ਬੰਦਿਆਂ ਦੀ ਹੈ, ਇੱਕ ਹਿੰਦੂ, ਇੱਕ ਸਿੱਖ ਤੇ ਇੱਕ ਮੁਸਲਮਾਨ। ਇਹ ਸਨ ਢਿੱਲੋ, ਸ਼ਾਹਨਵਾਜ਼ ਤੇ ਸਹਿਗਲ। ਸੁਭਾਸ਼ ਚੰਦਰ ਦੀ ਫੌਜ ਇੰਡੀਅਨ ਨੈਸ਼ਨਲ ਆਰਮੀ ਦੇ ਇਹ ਅਫਸਰ ਬਰਤਾਨੀਆ ਦੇ ਵਿਰੁੱਧ ਗਦਾਰੀ ਦੇ ਦੋਸ਼ਾਂ ਦਾ ਮੁਕੱਦਮਾ ਲੜ ਰਹੇ ਸਨ। ਦਿੱਲੀ ਦੀ ਫਿਜ਼ਾ ਦੇ ਵਿੱਚ ਇਨ੍ਹਾਂ ਨਾਵਾਂ ਦਾ ਚਰਚਾ ਸੀ। ਅੱਧੀ

ਦੀ ਬੀਤਣ ਦੇ ਉਪਰੰਤ ਜਦੋਂ ਮੈਂ ਪਹਿਲੀ ਵਾਰ ਲਾਹੌਰ ਗਿਆ, ਹੋਰਨਾਂ ਵਾਂਗ ਮੈਨੂੰ ਵੀ ਇਉਂ ਹੀ ਲੱਗਿਆ ਜਿਵੇਂ ਦਿੱਲੀ ਤੇ ਲਾਹੌਰ ਦੇ ਵਿੱਚ ਬਹੁਤ ਸਮਾਨਤਾਈਆਂ ਹੋਣ। ਮੁਗਲ ਤੇ ਬ੍ਰਿਟਿਸ਼ ਇਮਾਰਤਾਂ ਇੱਕੋ ਜਿਹੀਆਂ, ਦਿਲਚਸਪੀ ਗੂੜੀ ਸਾਂਝ ਦੇ ਵਿੱਚ ਬਦਲ ਗਈ। ਕਈ ਵਾਰ ਪਾਕਿਸਤਾਨ ਗਿਆ, ਹਰ ਵਾਰ ਨਵਾਂ ਕੁਝ ਹਾਸਲ ਹੁੰਦਾ ਉੱਥੋਂ। 2005 ਦੇ ਵਿੱਚ ਜਦੋਂ ਮੈਂ ਆਪਣੀ ਪਤਨੀ ਊਸ਼ਾ ਦੇ ਨਾਲ ਗਿਆ, ਤਦ ਦੌਰਾ ਯਾਦਗਾਰੀ ਹੋ ਨਿਬੜਿਆ। ਜਦੋਂ ਅਸੀਂ 2 ਕੁ ਦਰਜਨ ਬੰਦਿਆਂ ਦੀਆਂ ਇੰਟਰਵਿਊਜ਼ ਲੈਂਦਿਆਂ ਹੋਇਆਂ ਜਾਣਿਆ ਕਿ ਕਿਵੇਂ ਹਿੰਦੂਆਂ ਸਿੱਖਾਂ ਨੇ ਮੁਸਲਮਾਨ ਬਚਾਏ ਤੇ ਮੁਸਲਮਾਨਾਂ ਨੇ ਹਿੰਦੂ ਸਿੱਖ, ਉਸ ਪਾਗਲਪਨ ਦੇ ਸਾਲ ਦੇ ਵਿੱਚ ਇਨਸਾਨੀਅਤ ਦੇ ਪਾਂਡੀ ਵੀ ਮਿਲ ਜਾਂਦੇ ਸਨ ਜਿਨ੍ਹਾਂ ਨੇ ਦਰਿੰਦਗੀ ਨੂੰ ਹਰਾਇਆ। ਹੁਣ ਤੱਕ ਲਾਹੌਰ ਦੇ ਵਿੱਚ ਅਜਿਹੇ ਬੰਦੇ ਮਿਲ ਜਾਂਦੇ ਨੇ ਜਿਹੜੇ ਹਿੰਦੂ ਸਿੱਖਾਂ ਦੇ ਉਜਾੜੇ ਤੋਂ ਉਦਾਸ ਨੇ। ਅਜੇ ਤਾਈ ਵੀ ਜਿਹੜਾ ਪੁਰਾਣਾ ਪੰਜਾਬ ਹੁਣ ਦੇ 2 ਨਵੇਂ ਪੰਜਾਬਾਂ ਤੋਂ ਬਿਲਕੁਲ ਵੱਖਰਾ ਸੀ, ਉਸ ਨੂੰ ਜਾਣਨਾ ਚਾਹੀਦਾ ਹੈ। ਸਾਲ 1980 ਦੇ ਵਿੱਚ ਇਹ ਦਿਲਚਸਪੀ ਹੋਰ ਵੀ ਵੱਧ ਗਈ ਜਦੋਂ ਭਾਰਤੀ ਪੰਜਾਬ ਦੇ ਵਿੱਚ ਖਾੜਕੂ ਦੌਰ ਦੀ ਸ਼ੁਰੂਆਤ ਹੋਈ। ਫਿਰ ਹਰਿਮੰਦਰ ਸਾਹਿਬ ਦੇ ਉੱਪਰ ਸੈਨਾ ਚੜਾਈ, ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸਦੇ ਉਪਰੰਤ ਦਿੱਲੀ ਦੇ ਵਿੱਚ ਸਿੱਖਾਂ ਦਾ ਵਿਆਪਕ ਕਤਲੇਆਮ। ਮੇਰੇ ਸਿੱਖ ਦੋਸਤਾਂ ਨੇ ਕੀ ਜਿਹੜਾ ਮੁਸੀਬਤਾਂ ਝੱਲੀਆਂ, ਇਨ੍ਹਾਂ ਸਾਰੀਆਂ ਘਟਨਾਵਾਂ ਨੇ ਦਿੱਲੀ ਉੱਪਰ ਅਸਰ ਪਾਇਆ। 1948 ਦੇ ਵਿੱਚ ਮਕਤੂਲ ਮੇਰਾ ਬਾਬਾ ਮਹਾਤਮਾ ਗਾਂਧੀ ਪੰਜਾਬ ਤੇ ਹੋਰ ਅਣਗਿਣਤ ਪੀੜਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਇਆ। ਪੰਜਾਬ ਮੇਰੀ ਜ਼ਿੰਦਗੀ ਦਾ ਹਿੱਸਾ ਹੋ ਗਿਆ, ਸਵਾਲ ਖੜੇ ਕਰਨ ਵਾਲਾ ਕੀਮਤੀ ਹਿੱਸਾ। ਸੱਚੀ ਗੱਲ ਪਹਿਲਾਂ ਦੱਸ ਦਿਆਂ ਕਿ ਦਿੱਲੀ ਦੇ ਵਿੱਚ ਪਲਿਆਂ ਸਾਂ, ਮੇਰੇ ਮਨ ਉੱਪਰ ਪੰਜਾਬੀਆਂ ਦਾ ਸੋਹਣਾ ਅਕਸ ਨਹੀਂ ਸੀ। ਜਦੋਂ 1935 ਦੇ ਵਿੱਚ ਮੈਂ ਜੰਮਿਆ ਸਾਂ ਨਾ, ਤਾਂ ਉਦੋਂ ਦਿੱਲੀ ਪੰਜਾਬੀ ਵਸੋਂ ਵਾਲਾ ਸ਼ਹਿਰ ਨਹੀਂ ਸੀ, ਜਿਵੇਂ ਇਹ 1947 ਤੋਂ ਬਾਅਦ ਬਣ ਗਿਆ। ਬੇਸ਼ੱਕ 1858 ਤੋਂ 1911 ਤੱਕ ਅੰਗਰੇਜ਼ਾਂ ਨੇ ਦਿੱਲੀ ਨੂੰ ਪੰਜਾਬ ਪ੍ਰਾਂਤ ਦਾ ਹਿੱਸਾ ਬਣਾ ਕੇ ਰੱਖਿਆ, ਪਰ ਇਹ ਪੰਜਾਬੀ ਸੁਭਾਅ ਤੋਂ ਭਿੰਨ ਸੀ। ਗਦਰ ਦਬਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਸਿੱਖਾਂ, ਮੁਸਲਮਾਨਾਂ, ਡੋਗਰਿਆਂ ਤੇ ਗੋਰਖਿਆਂ ਦੀ ਜਿਹੜੀ ਭਰਤੀ ਕਰ ਲਈ। 1947 ਤੋਂ ਪਹਿਲਾਂ ਦਿਸਦਾ ਨਹੀਂ ਸੀ ਕਿ ਦਿੱਲੀ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਹੈ। ਮੇਰੇ ਵਰਗੇ ਲੋਕਾਂ ਨੂੰ ਉੱਥੇ ਬਾਣੀਏ, ਬੰਗਾਲੀ, ਜੈਨ, ਮਾਥਰ ਅਤੇ ਮੁਸਲਮਾਨ ਦਿਸਦੇ ਸਨ ਜਿਹੜੇ ਜੀਵਨ ਉੱਪਰ ਅਸਰ ਅੰਦਾਜ਼ ਸਨ। 1911 ਦੇ ਵਿੱਚ ਜਦੋਂ ਦਿੱਲੀ ਦੇਸ਼ ਦੀ ਰਾਜਧਾਨੀ ਸੀ, ਤਾਂ ਪੱਤਰਕਾਰ, ਲੇਖਕ, ਜਿਹੜੇ ਲੇਖਾਕਾਰ, ਕਲਰਕ, ਟਾਈਪਿਸਟ ਧੜਾ ਧੜ ਇੱਥੇ ਆਉਣ ਲੱਗ ਪਏ, ਦੱਖਣ ਤੋਂ ਵੀ ਜਿਹੜੇ। ਤੇ ਮੇਰੀ ਮਾਂ ਕਿਉਂਕਿ ਤਾਮਿਲ ਸੀ, ਇਸ ਕਰਕੇ ਬਹੁਤੇ ਦੱਖਣੀ ਭਾਰਤੀਆਂ ਦੇ ਘਰ ਸਾਡਾ ਆਉਣ ਜਾਣ ਸੀ। ਮੇਰੇ ਦਾਦਕੇ ਗੁਜਰਾਤੀ ਸਨ, ਪਰ ਦਿੱਲੀ ਦੇ ਵਿੱਚ ਗੁਜਰਾਤੀ ਬਹੁਤ ਥੋੜੇ ਸੀ ਉਦੋਂ। ਸੋ ਸਾਡੇ ਇੱਕ ਗੁਆਂਢੀ ਪਾਂਡੇ ਪਰਿਵਾਰ ਦੇ ਨਾਲ ਸਾਡੀ ਵਾਕਫੀ ਸੀ ਕੇਵਲ, ਹੋਰ ਕੋਈ ਨਹੀਂ ਸੀ। 1947 ਤੋਂ ਬਾਅਦ ਨਸਲੀ ਭਾਸ਼ਾਈ ਤਬਦੀਲੀ ਆ ਗਈ, ਖਾਣ ਪੀਣ ਸਭ ਬਦਲਣ ਲੱਗ ਪਏ। ਮੇਰੇ ਸਕੂਲ ਦੇ ਵਿੱਚ ਥੋੜੇ ਕੁ ਮੁਸਲਮਾਨ ਵਿਦਿਆਰਥੀ ਸਨ, ਇੱਕ ਇੱਕ ਕਰਕੇ ਲੋਪ ਹੋ ਗਏ। ਇੱਕ ਮੇਰਾ ਜਮਾਤੀ ਜਾਵੇਦ ਅਖਤਰ ਸੀ, ਉਸਦਾ ਅੱਬਾ ਚੌਧਰੀ ਮੁਹੰਮਦ ਅਲੀ ਦਿੱਲੀ ਦਾ ਜਿਹੜਾ ਵੱਡਾ ਅਫਸਰ ਸੀ, ਜੋ 1950 ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਨਿਯੁਕਤ ਹੋਇਆ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਅਰਾਈ ਸਨ। ਜਰਨੈਲ ਜ਼ਿਆ ਉਲ ਹੱਕ ਜਲੰਧਰ ਸੇਠ ਸਟੀਫਨ ਕਾਲਜ ਦਾ ਵਿਦਿਆਰਥੀ ਵੀ ਅਰਾਈ ਸੀ। ਪੰਜਾਬ ਦੇ ਵਿੱਚ ਅਰਾਈਆਂ ਦੀ ਕਾਫੀ ਗਿਣਤੀ ਸੀ। ਮੇਰੇ ਸਕੂਲ ਦੇ ਵਿੱਚੋਂ ਜਿਉਂ ਜਿਉਂ ਮੁਸਲਮਾਨ ਵਿਦਿਆਰਥੀ ਖਿਸਕਣ ਲੱਗ ਪਏ, ਨਵੇਂ ਹਿੰਦੂ ਸਿੱਖ ਵਿਦਿਆਰਥੀ ਦਾਖਲ ਹੋਣ ਲੱਗ ਗਏ। ਅਚਾਨਕ ਕਈ ਪੰਜਾਬੀ ਮਾਸਟਰ ਆ ਗਏ। ਇਹ ਸਕੂਲ ਬ੍ਰਹਮੋ ਸਮਾਜੀ ਬੰਗਾਲੀ ਮੈਡਮ ਪ੍ਰਿੰਸੀਪਲ, ਇੱਕ ਵੀਲ ਚੇਅਰ ਉੱਪਰ ਬੈਠੇ ਜੈਨ, ਇੱਕ ਸਿੱਖ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਤਿੰਨੇ ਪਿੱਛੇ ਰਹਿ ਕੇ ਕੰਮ ਕਾਜ ਕਰਦੇ ਰਹੇ। ਸਕੂਲ ਦੇ ਵਿੱਚ ਪੰਜਾਬੀ ਪ੍ਰਿੰਸੀਪਲ ਆ ਗਿਆ। ਮਾਣ ਅਤੇ ਉਦਾਸੀ ਦੇ ਨਾਲ ਕਪੂਰ ਸਾਹਿਬ ਕਦੀ ਕਦਾਈ ਜਿਹੜੇ ਆਪਣੇ ਸਰਕਾਰੀ ਕਾਲਜ ਲਾਹੌਰ ਦਾ ਜ਼ਿਕਰ ਕਰਿਆ ਕਰਦੇ। ਕਪੂਰ ਸਾਹਿਬ ਅਤੇ ਹੋਰ ਜਿਹੜੇ ਵੀ ਪੰਜਾਬੀ ਸਕੂਲ ਦੇ ਵਿੱਚ ਆਏ, ਉਹਨਾਂ ਨੂੰ ਦੇਖ ਕੇ ਮੈਂ ਜਾਣਿਆ ਕਿ ਇਹ ਕਿੰਨੇ ਸ਼ਾਨਦਾਰ ਦੋਸਤ ਨੇ। ਜਿਹੜੀਆਂ ਥਾਵਾਂ ਤੋਂ ਆਏ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਸਨ। ਪਿੱਛੋਂ ਮੈਂ ਜਾਣਿਆ ਕਿ ਉਹ ਤਾਂ ਤਮਿਲਾਂ ਨੂੰ ਵੀ ਪਿਆਰ ਕਰਦੇ ਨੇ।
ਜਿਹੜੇ ਤਾਮਿਲ ਲੋਕ ਨੇ ਉਹਨਾਂ ਨੂੰ ਵੀ ਪਿਆਰ ਕਰਦੇ ਆ, ਡੋਸੇ ਵੀ ਜਾਇਕੇ ਦੇ ਨਾਲ ਖਾਂਦੇ ਨੇ। ਮੇਰੇ ਮੂਰਖ ਤੋਖਲੇ ਦੂਰ ਹੋ ਗਏ। ਜਦੋਂ ਪੰਜਾਬ 1947 ਦੇ ਜ਼ਖਮਾਂ ਤੋਂ ਪੀੜਤ ਸੀ ਨਾ, ਤਾਂ ਦਿੱਲੀ ਦੇ ਵਿੱਚ ਪੰਜਾਬੀਅਤ ਆਉਣ ਲੱਗ ਗਈ। ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਦੀਆਂ ਦੋ ਪੀੜ੍ਹੀਆਂ ਨੇ ਇਹ ਦਰਦ ਝੱਲਿਆ। ਦੋਵਾਂ ਪੰਜਾਬਾਂ ਦੀ ਤਿੱਬਰ ਖਾਹਿਸ਼ ਹੈ ਕਿ ਇੱਕ ਇਸ ਸਦਮੇ ਤੋਂ ਮੁਕਤ ਹੋਣ, ਚਾਹਿਆ ਪਰ ਇਸ ਦੇ ਵਿੱਚ ਥੋੜਾ ਬਹੁਤਾ ਮੈਂ ਵੀ ਸਹਾਈ ਹੋਵਾਂ। ਸੱਚ ਦੀ ਪਰਖ ਹੁਣ ਕਿਵੇਂ ਹੋਵੇ ਜਦੋਂ ਕਿ ਭੁਗਤਣ ਵਾਲੇ ਸਾਰੇ ਗਵਾਹ ਸਦਾ ਦੇ ਲਈ ਜਾ ਚੁੱਕੇ ਨੇ। ਹਾਂ, ਲੇਖਕਾਂ ਦੀਆਂ ਡਾਇਰੀਆਂ ਨੇ, ਯਾਦਾਂ ਨੇ, ਪੁਲਿਸ ਰਿਪੋਰਟਾਂ ਨੇ, ਅਖਬਾਰਾਂ ਦੀਆਂ ਕਹਾਣੀਆਂ ਨੇ, ਨਿੱਜੀ ਖੱਤ ਨੇ, ਝੂਠੀਆਂ ਸੱਚੀਆਂ ਜੀਵੜੀਆਂ ਨੇ। ਇਹ ਕੱਚਾ ਮਾਲ ਇਸ ਕਥਾ ਵਾਸਤੇ ਸਹਾਈ ਹੋਵੇਗਾ। ਸਿੱਖ, ਮੁਸਲਮਾਨ, ਹਿੰਦੂ ਤੇ ਬ੍ਰਿਟਿਸ਼ ਸਰੋਤ ਵੱਖ ਵੱਖ ਨਜ਼ਰੀਏ ਤੋਂ ਲਿਖੇ ਗਏ, ਤਾਂ ਵੀ ਸਮੁੱਚੇ ਤੌਰ ਦੇ ਉੱਤੇ ਸੰਤੁਲਨ ਰੱਖਦਿਆਂ ਪੰਜਾਬ ਦੇਸ਼ ਦਾ ਜਿਹੜਾ ਨਿਰਪੱਖ ਅਧਿਐਨ ਹੋ ਸਕਦਾ। ਭੂਤਕਾਲ ਜਿਹੜਾ ਬੀਤ ਗਿਆ, ਭੂਤਕਾਲ ਦਾ ਸੰਪੂਰਨ ਸੱਚ ਬੇਸ਼ੱਕ ਨਾ ਫੜ ਸਕੀਏ, ਤਾਂ ਵੀ ਇਸ ਨੂੰ ਸਮਝਣ ਤੇ ਯਤਨ ਸਦਭਾਵਨਾ ਪੈਦਾ ਕਰਨਗੇ। ਹਥਲੇ ਅਧਿਐਨ ਦਾ ਅਜਿਹਾ ਕੋਈ ਦਾਅਵਾ ਨਹੀਂ ਕਿ ਅਸੀਂ ਉਹ ਸਰੋਤ ਲੱਭੇ ਹਨ ਜਿਨ੍ਹਾਂ ਦਾ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਜ਼ਮੀਨ ਦੋਜ਼ ਗੋਦਾਮਾਂ ਦੇ ਵਿੱਚੋਂ ਬੋਤਲਾਂ ਦੀ ਵੱਡੀ ਖੇਪ ਨਹੀਂ ਲੱਭੀ। ਹਾਂ, ਪ੍ਰਾਪਤ ਵਾਈਨਜ਼ ਨੂੰ ਜਿਹੜਾ ਡਿਸਟਿਲ ਕੀਤਾ ਹੈ, ਨਜ਼ਰਅੰਦਾਜ਼ ਤੱਥਾਂ ਨੂੰ ਪ੍ਰਗਟ ਕੀਤਾ ਹੈ। ਕੁਝ ਉਹ ਸਵਾਲ ਕੀਤੇ ਨੇ ਜਿਹੜੇ ਪਹਿਲਾਂ ਨਹੀਂ ਪੁੱਛੇ ਗਏ, ਤਾਂ ਕਿ ਛਾਣ ਕੇ ਸੰਤੁਲਿਤ ਦੇਖਣ ਜਿਹੜਾ ਸੰਤੁਲਿਤ ਹੈ ਲਿਖਤ ਬਣ ਸਕੇ। ਜਦੋਂ ਮੈਂ ਇਸ ਕਥਾ ਦੀ ਖੋਜ ਕਰ ਰਿਹਾ ਸੀ, ਲਿਖ ਰਿਹਾ ਸੀ, ਮੇਰੇ ਜ਼ਿਹਨ ਦੇ ਵਿੱਚ ਪੁਰਾਣੇ ਪਾਤਰ ਆ ਕੇ ਮੈਨੂੰ ਜਜ਼ਬਾਤੀ ਕਰ ਜਾਂਦੇ। ਪ੍ਰਿੰਸੀਪਲ ਮਹਿੰਦਰ ਨਾਥ ਕਪੂਰ, ਪੁਰਾਣੇ ਪਰਿਵਾਰਕ ਦੋਸਤ, ਮਿਸਿਜ਼ ਅਤੇ ਡਾਕਟਰ ਕਿਸ਼ਨ ਹਸਮੁੱਖ, ਗਾਂਧੀ ਜੀ ਦਾ ਪੱਕਾ ਹਮਾਇਤੀ ਪਿਆਰੇ ਲਾਲ ਨਈਅਰ, ਡਾਕਟਰ ਸੁਸ਼ੀਲਾ ਜਿਸ ਨੇ ਰਿਫੂਜੀਆਂ ਦੇ ਵਸੇਵੇ ਦੇ ਲਈ ਅਣਥੱਕ ਕੰਮ ਕੀਤਾ, ਭਰਾ ਮੋਹਨ ਲਾਲ, ਮਾਂ ਤਾਰਾ ਜੀ ਤੇ ਰਾਜਪੁਰੇ ਤੋਂ ਨਿਡਰ ਅਮਤੂਸ ਸਲਾਮ ਜਿਸਦੇ ਅਨੇਕ ਰਿਸ਼ਤੇਦਾਰ ਦੇਸ਼ ਵੰਡ ਦੀ ਭੇਂਟ ਚੜ ਗਏ, ਰਾਜਕੁਮਾਰੀ ਅੰਮ੍ਰਿਤ ਕੌਰ ਜਿਸਨੇ ਆਜ਼ਾਦੀ ਅੰਦੋਲਨ ਦੇ ਹਿੱਤ ਦੇ ਵਿੱਚ ਮਹਿਲ ਦੇ ਸੁੱਖ ਆਰਾਮ ਤਿਆਗੇ, ਉਸਦੇ ਖਾਨਦਾਨ ਦੇ ਬੰਦਿਆਂ ਨੂੰ ਮੈਂ ਖੋਜ ਦੌਰਾਨ ਮਿਲਿਆ, ਗੁਲਜ਼ਾਰੀ ਲਾਲ ਨੰਦਾ ਜੋ ਥੋੜੇ ਥੋੜੇ ਸਮੇਂ ਦੇ ਲਈ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਆਦਿਕ ਨੂੰ ਵੀ ਮਿਲਿਆ। ਅੱਜ ਜਿਉਂਦੇ ਹੁੰਦੇ ਇਸ ਅਧਿਐਨ ਦੇ ਵਿੱਚ ਮੇਰੀ ਅਗਵਾਈ ਕਰਨ ਦੇ ਵਿੱਚ ਉਹ ਬੜੇ ਸਹਾਈ ਹੁੰਦੇ। ਪ੍ਰਤਿਭਾਵਾਨ ਇਤਿਹਾਸਕਾਰ, ਜੀਵਨੀ ਲੇਖਕ ਤੇ ਦਿਆਲੂ ਮਿੱਤਰ ਬਲਰਾਮ ਨੰਦਾ 210 ਤੱਕ ਜੀਵਤ ਰਹੇ, ਉਹ ਵੀ ਮੇਰੇ ਵਾਸਤੇ ਸਾਲ ਦੋ ਸਾਲ ਹੋਰ ਮੌਤ ਨੂੰ ਨਾ ਟਾਲ ਸਕੇ। ਮੇਰੇ ਸਕੂਲ ਦੇ ਆਤਮ ਵਿਸ਼ਵਾਸੀ ਜਮਾਤੀ ਮੋਹਨਜੀਤ ਸਿੰਘ, ਬੁੱਧੀਵਾਨ ਤੇ ਖਰਾ ਵਿਜੇ ਚੌਧਰੀ ਵੀ ਨਹੀਂ ਰਹੇ, ਇਹਨਾਂ ਨੇ ਤੇ ਜਿਹੜੇ ਥੋੜੇ ਕੁ ਅਜੇ ਜੀਵਤ ਨੇ ਉਹਨਾਂ ਨੇ ਮੈਨੂੰ 18ਵੀਂ ਤੇ 19ਵੀਂ ਸਦੀ ਦੇ ਪੰਜਾਬੀਆਂ ਦੇ ਨਾਲ ਜੋੜੀ ਰੱਖਿਆ, ਜੋ ਮੇਰੀ ਹਥਲੀ ਖੋਜ ਦਾ ਆਧਾਰ ਹੈ। ਹੋਰ ਬਹੁਤ ਸਾਰਿਆਂ ਨੇ ਮੈਨੂੰ ਸੂਝ ਦਿੱਤੀ, ਸੂਚਨਾ ਦਿੱਤੀ, ਸਵਾਲ ਦਿੱਤੇ, 1947 ਦੀਆਂ ਯਾਦਾਂ, ਪਹਿਲੋਂ ਹੋ ਚੁੱਕੇ ਕਾਰਜਾਂ ਦੇ ਬਾਰੇ ਸਹਾਇਤਾ ਮਿਲੀ। ਲਾਹੌਰ ਆਰਕਾਈਵਜ਼ ਨਾਲ ਜੁੜੀ ਟੀਮ ਦਾ ਸ਼ੁਕਰਾਨਾ ਜਿਸਨੇ ਦੁਰਲੱਭ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਨੇ। ਅਨਾਰਕਲੀ ਦਾ ਮਕਬਰਾ ਵੀ ਇੱਥੇ ਪਿਛਲੇਰੇ ਮੁਗਲਾਂ ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਕਾਲ ਦੀ ਸਮੱਗਰੀ ਪਈ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਦੇ ਸੈਯਦ ਬਾਬਰ ਅਲੀ ਤੇ ਉਸਦੇ ਸਟਾਫ ਨੇ 211 ਦੇ ਵਿੱਚ ਮੇਰੀ ਬਹੁਤ ਮਦਦ ਕੀਤੀ। ਲਾਹੌਰ ਮਿਊਜ਼ੀਅਮ ਵੀ ਸਹਾਈ ਹੋਇਆ। ਮੇਰੀ ਕਿਸਮਤ ਚੰਗੀ, ਇੱਥੇ ਕਾਂਗੜਾ ਸ਼ੈਲੀ ਦੇ ਵਿੱਚ ਚਿੱਤਰਿਆ 18ਵੀਂ ਸਦੀ ਪੰਜਾਬ ਦੇ ਸੂਬੇਦਾਰ ਅਦੀਨਾ ਬੇਗ ਦਾ ਪੋਰਟਰੇਟ ਪਿਆ ਦੇਖਿਆ ਗਿਆ। ਮਿਹਰਬਾਨ ਹੋ ਕੇ ਸਟਾਫ ਨੇ ਮੈਨੂੰ ਉਸਦੀ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ, ਜੋ ਇਸ ਕਿਤਾਬ ਦੇ ਵਿੱਚ ਵੀ ਛਪੀ ਹੈ। ਮੈਨੂੰ ਨਹੀਂ ਲੱਗਦਾ ਅੱਜ ਤੱਕ ਇਹ ਚਿੱਤਰ ਪਹਿਲਾਂ ਕਿਧਰੇ ਛਪਿਆ ਹੋਵੇਗਾ। ਮੇਰੇ ਅਧਿਐਨ ਦੇ ਵਾਸਤੇ ਸਭ ਤੋਂ ਵਧੀਕ ਜਿਹੜਾ ਸਮੱਗਰੀ ਯੂਨੀਵਰਸਿਟੀ ਆਫ ਇਲੀਨਾਈਸ ਦੇ ਅਮੀਰ ਸਾਊਥ ਏਸ਼ੀਅਨ ਸੰਗ੍ਰਹਿ ਹਿਆਲੇ ਵਿੱਚ ਜਿਹੜੀ ਹੈ ਮਿਲੀ ਹੈ, ਜਿੱਥੇ ਮੈਂ 1947 ਤੋਂ 212 ਤੱਕ 15 ਸਾਲ ਦੇ ਦੌਰਾਨ ਸਮੈਸਟਰ ਬਿਤਾਏ ਨੇ। ਜਿਸ ਸਮੱਗਰੀ ਦਾ ਮੈਂ ਅਧਿਐਨ ਕੀਤਾ ਉਸਦੇ ਲੇਖਕਾਂ ਤੋਂ ਗਜ਼ਬ ਦੀ ਸੂਚਨਾ ਤਾਂ ਮਿਲੀ। ਮੇਰੇ ਸਹਿਕਰਮੀਆਂ ਨੇ ਜਿਹੜਾ ਸੀ ਲਾਹੌਰ ਜਾ ਕੇ 211 ਦੇ ਵਿੱਚ ਖੋਜ ਕਰਨ ਦੇ ਲਈ
ਯੂਨੀਵਰਸਿਟੀ ਤੋਂ ਫੰਡ ਦਿਵਾਏ। ਜੀਓਗ੍ਰਾਫੀ ਦੇ ਗ੍ਰੈਜੂਏਟ ਵਿਦਿਆਰਥੀ ਵਰੁਣ ਗੋਇਲ ਨੇ ਨਕਸ਼ੇ ਸਮਝਣ ਦੇ ਵਿੱਚ ਮੇਰੀ ਮਦਦ ਕੀਤੀ। ਚੰਗੇ ਭਾਗਾਂ ਨੂੰ ਲਾਹੌਰ ਦਾ ਜੰਪਲ, ਪੋਲੀਟੀਕਲ ਸਾਇੰਟਿਸਟ ਇਸ਼ਤਿਆਕ ਅਹਿਮਦ ਮਿਲ ਗਿਆ ਜੋ ਲੰਮਾ ਸਮਾਂ ਸਵੀਡਨ ਦੇ ਵਿੱਚ ਰਿਹਾ। ਉਹਨੇ ਮੇਰਾ ਖਰੜਾ ਪੜ੍ਹ ਕੇ ਮੁੱਲਵਾਨ ਸੁਝਾਅ ਦਿੱਤੇ। ਪੰਜਾਬ ਦੇ 1947 ਦੇ ਦੁਖਾਂਤ ਉੱਪਰ ਉਸਦਾ ਵਿਸ਼ਾਲ ਅਧਿਐਨ 211 ਦੇ ਵਿੱਚ ਪ੍ਰਕਾਸ਼ਿਤ ਹੋਇਆ, ਬੜਾ ਲਾਹੇਵੰਦ ਰਿਹਾ। ਮੈਂ ਉਸਦਾ ਰਿਣੀ ਹਾਂ। ਯੂਨੀਵਰਸਿਟੀ ਆਫ ਇਲੀਨਾਈਸ ਦੀ ਪ੍ਰੋਫੈਸਰ ਅਮਿਤਾ ਸਿਨਹਾ ਨੇ ਕੀਮਤੀ ਸੁਝਾਅ ਦਿੱਤੇ ਇਸ ਲਿਖਤ ਦੇ ਬਾਰੇ। ਪਾਠਕਾਂ ਦੀ ਜਿਹੜੀ ਅੰਤਿਮ ਰਾਏ ਬਣੇਗੀ ਤੇ ਖਾਮੀਆਂ ਲੱਭਣਗੀਆਂ ਉਹਨਾਂ ਦਾ ਜ਼ਿੰਮੇਵਾਰ ਮੈਂ ਹਾਂ। ਦਾਊਦ ਦਵੀਦਾਰ ਨੇ ਪੰਜਾਬ ਕਥਾ ਛਾਪਣ ਵਾਸਤੇ ਉਤਸ਼ਾਹ ਵਿਖਾਇਆ। ਉਸਦਾ ਉਸਦੀ ਅਲਿਫ ਟੀਮ ਦਾ, ਰੀਤੂ ਵਾਜਪੇਈ ਮੋਹਨ ਦਾ, ਐਨਲਾ ਉਜ਼ਕੁਮ ਦਾ ਧੰਨਵਾਦੀਆਂ ਜਿਨ੍ਹਾਂ ਨੇ ਟੈਕਸਟ ਜਿਹੜੀ ਆ ਪੜ੍ਹੀ ਇਸ ਕਿਤਾਬ ਦੀ, ਇਸ ਨੂੰ ਹੋਰ ਨਿਖਾਰਿਆ। ਬੇਨਾ ਸ਼ਰੀਕ ਨੇ ਅਣਵੰਡੇ ਪੰਜਾਬ ਦਾ ਨਕਸ਼ਾ ਤਿਆਰ ਕੀਤਾ ਜੋ ਕਵਰ ਦੀ ਸ਼ਾਨ ਜਿਹੜਾ ਬਣ ਗਿਆ। ਪਤਨੀ ਊਸ਼ਾ, ਧੀ ਸੁਪ੍ਰਿਆ, ਜਵਾਈ ਤਰਾਵਿਸ ਅਤੇ ਪੁੱਤਰ ਦੇਬੂ ਨੇ ਪਿਆਰ ਅਤੇ ਆਲੋਚਨਾ ਰਾਹੀਂ ਸਹਾਇਤਾ ਕੀਤੀ, ਉਹਨਾਂ ਦਾ ਸ਼ੁਕਰਾਨਾ ਹੈ। ਮੁਸ਼ਕਲਾਂ ਔਕੜਾਂ ਦੇ ਵਿੱਚੋਂ ਲੰਘ ਕੇ ਆਖਰ ਇਹ ਕਿਤਾਬ ਤਿਆਰ ਹੋ ਗਈ। ਮੈਂ ਇਸਦੇ ਬਾਰੇ ਅਰਜ ਕਰਦਾ ਕਿ ਇਹ ਕਿਤਾਬ ਸ਼ਾਇਦ ਕਿਸੇ ਹੋਰ ਦੇ ਲਈ ਪੰਜਾਬ ਦਾ ਇਤਿਹਾਸ ਲਿਖਣ ਦੀ ਪ੍ਰੇਰਕ ਬਣੇ। ਨਵੇਂ ਸਵਾਲ ਖੜੇ ਹੋਣ, ਪੜ੍ਹਦਿਆਂ ਪਾਠਕਾਂ ਨੂੰ ਸ਼ਾਇਦ ਲੱਗੇ ਕਿ ਜਿਨ੍ਹਾਂ ਉਹਨਾਂ ਨੇ ਸੋਚਿਆ ਸੀ, ਜਿਨ੍ਹਾਂ ਇਸ ਦੇ ਬਾਰੇ ਉਹਨਾਂ ਸੋਚਿਆ, ਪੰਜਾਬ ਦੀ ਕਹਾਣੀ ਉਸ ਤੋਂ ਵੱਡੀ ਹੈ, ਗੁੰਝਲਦਾਰ ਹੈ, ਜਰਖੇਜ਼ ਹੈ। ਦੂਜੇ ਪਾਸੇ ਮਨੁੱਖਤਾ ਅੰਦਾਜ਼ੇ ਦੇ ਨਾਲੋਂ ਭਲੀ ਹੈ। ਪੰਜਾਬ ਦੇ ਇਤਿਹਾਸ ਦੇ ਨਾਲ ਕੀ ਵਾਪਰਿਆ, ਗੁੰਝਲਦਾਰ ਭਰਮ ਸ਼ਾਇਦ ਸਾਫ਼ ਹੋ ਜਾਣ। ਰਾਜਮੋਹਨ ਗਾਂਧੀ, ਉਰਬਾਨਾ, ਇਲੀਨਾਈਸ, 26 ਨਵੰਬਰ 2012 ਨੂੰ ਲਿਖਦੇ ਨੇ। ਤੇ ਲੋ ਦੋਸਤੋ, ਇਸਦਾ ਸ਼ੁਰੂਆਤ ਕਰਦੇ ਹਾਂ। ਪੰਜਾਬ ਦਾ ਇਤਿਹਾਸ ਕਿਉਂ ਜਾਣ ਪਛਾਣ। ਅੱਜ ਜਦੋਂ ਅਸੀਂ ਪੰਜਾਬ ਸ਼ਬਦ ਬੋਲਦੇ ਹਾਂ, ਇਸਦਾ ਅਕਸਰ ਮਤਲਬ ਹੁੰਦਾ ਹੈ ਕਿ ਪਾਕਿਸਤਾਨ ਵਿਚਲਾ ਵੱਡਾ ਰਕਬਾ, ਜਿਸ ਦੇ ਵਿੱਚ 212 ਦੇ ਵਿੱਚ 9 ਕਰੋੜ ਆਬਾਦੀ ਸੀ, ਜਾਂ ਫਿਰ ਇਸਦੇ ਪੂਰਬ ਦੇ ਵਿੱਚ ਭਾਰਤੀ ਪੰਜਾਬ ਹੈ ਜਿਸ ਦੀ ਆਬਾਦੀ 2.5 ਕਰੋੜ ਹੈ। ਫਾਰਸੀ ਦੇ 5 ਜਮਾ ਆਬ ਤੋਂ ਇਹ ਨਾਂ ਮਿਲਿਆ ਪੰਜਾਬ। 5 ਦਰਿਆਵਾਂ ਦਾ ਦੇਸ਼। ਪੰਜਾਬੀ ਸ਼ਬਦ ਪੂਰਬੀ ਜਾਂ ਪੱਛਮੀ ਜਾਂ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਤੌਰ ਤਰੀਕੇ ਦਰਸਾਉਂਦਾ ਪੜਨਾਊ ਹੈ। ਹਥਲੀ ਲਿਖਤ ਵਿੱਚ ਪੰਜਾਬ ਉਸ ਖਿੱਤੇ ਨੂੰ ਕਿਹਾ ਗਿਆ ਜਿੱਥੇ ਲੋਕ ਪੰਜਾਬੀ ਬੋਲਦੇ ਨੇ। ਇਸ ਨੂੰ ਅਣਵੰਡਿਆ ਪੰਜਾਬ ਜਾਂ ਬ੍ਰਿਟਿਸ਼ ਪੰਜਾਬ ਵੀ ਕਿਹਾ ਜਾਂਦਾ ਰਿਹਾ। 100 ਸਾਲ ਪਹਿਲਾਂ 1914 ਦੇ ਵਿੱਚ ਬ੍ਰਿਟਿਸ਼ ਪੰਜਾਬ ਉੱਤਰ ਦੇ ਵਿੱਚ ਅਟਕ ਤੋਂ ਲੈ ਕੇ ਦਿੱਲੀ ਦੀ ਹੱਦ ਦੇ ਨਾਲ ਲੱਗਦਾ ਸੀ। ਆਰਥਿਕ ਪੱਖੋਂ ਦੇਸ਼ ਦਾ ਸਭ ਤੋਂ ਵੱਧ ਉਪਜਾਊ ਖਿੱਤਾ, ਵੱਖ ਵੱਖ ਫਿਰਕਿਆਂ ਦੇ ਵਸਨੀਕ ਜੋ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰਦੇ। ਰਾਜ, ਜਿੱਥੇ ਰਾਜ ਸ਼ਬਦ ਪੜੋ ਉਸਦਾ ਅਰਥ ਹੈ ਬ੍ਰਿਟਿਸ਼ ਸਟੇਟ। ਉਹਨੇ 9 ਦਹਾਕੇ ਇੱਥੇ ਸਥਿਰਤਾ ਜਿਹੜੀ ਕਾਇਮ ਰੱਖੀ। ਭਿੰਨ ਭਿੰਨ ਧਰਮ, ਫਿਰਕੇ, ਜਾਤਾਂ, ਜਮਾਤਾਂ ਦੇ ਹੁੰਦਿਆਂ ਵੱਡੀ ਗਿਣਤੀ ਦੀ ਪ੍ਰਜਾ ਪੰਜਾਬੀ ਜਾਂ ਪੰਜਾਬੀ ਦੇ ਨਾਲ ਰਲਦੀ ਮਿਲਦੀ ਬੋਲੀ ਬੋਲਦੀ। ਵੱਡੇ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਵਗਦੇ ਪਾਣੀਆਂ ਨੇ ਪੰਜਾਬ ਨੂੰ ਖੇਤਾਂ ਰਾਹੀਂ ਮਾਲਾਮਾਲ ਕਰ ਦਿੱਤਾ। 1912 ਤੱਕ ਪ੍ਰੈਸ ਦੇ ਵਿੱਚ ਜਾਂ ਤਾਂ ਸਟੇਜਾਂ ਤੋਂ ਮੁਸਲਮਾਨਾਂ, ਹਿੰਦੂਆਂ ਜਾਂ ਸਿੱਖਾਂ ਦੀ ਦਸ਼ਾ ਬਿਆਨ ਕਰਦਿਆਂ ਪੰਜਾਬੀ ਲੜ ਪਿਆ ਕਰਦੇ ਸਨ, ਤਾਂ ਵੀ ਕੁੱਲ ਮਿਲਾ ਕੇ ਅਮਨ ਅਮਾਨ ਸੀ। ਬ੍ਰਿਟਿਸ਼ ਰਾਜ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਮਜ਼ਬੂਤ ਦੇਸੀ ਹਕੂਮਤ ਕਾਇਮ ਕੀਤੀ, ਜਦੋਂ ਕਿ ਬਾਕੀ ਹਿੰਦੁਸਤਾਨ ਅਸਥਿਰ ਸੀ, ਜਿਸ ਕਰਕੇ ਜਿੱਤਣ ਦੇ ਵਿੱਚ ਅੰਗਰੇਜ਼ਾਂ ਨੂੰ ਸੋਖ ਰਹੀ। ਫਿਰ ਇਸ ਖੁਸ਼ਹਾਲ ਪੰਜਾਬ ਨੂੰ ਕੀ ਹੋ ਗਿਆ, ਜਿਸ ਨੂੰ 1947 ਦਾ ਕੁਹਰਾਮ ਜਿਹੜਾ ਦੇਖਣਾ ਪੈ ਗਿਆ। ਕਾਰਨ ਲੱਭਣ ਵਾਸਤੇ ਪਹਿਲੀ ਸੰਸਾਰ ਜੰਗ ਤੋਂ 1947 ਤੱਕ ਦਾ ਨਹੀਂ, ਇਸ ਤੋਂ ਪਹਿਲਾਂ ਦਾ ਇਤਿਹਾਸ ਦੇਖਣਾ ਪਏਗਾ। ਪੰਜਾਬ ਦਾ ਭੂਤਕਾਲ ਜਾਣਨ ਦੇ ਗਲੋਬਲ ਕਾਰਨ ਵੀ ਨੇ। ਅਗਸਤ 212 ਦੇ ਵਿੱਚ ਗੋਰੇ ਬੰਦੂਕਧਾਰੀ ਨੇ ਓਕ ਕ੍ਰਿਕ ਵਿਸਕਾ ਸਿੰਘ ਗੁਰਦੁਆਰੇ ਅੰਦਰ ਘੁਸ ਕੇ ਜਦੋਂ 6 ਮਾਸੂਮ ਸਿੱਖ ਫੁੰਡ ਦਿੱਤੇ। 18 ਸਾਲ ਦੀ ਸਿੱਖ ਕੁੜੀ ਹਰਪ੍ਰੀਤ, ਜਿਸ ਨੇ ਟੈਕਸਾਸ ਦੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣਾ ਸੀ, ਉਹਨੇ ਇੱਕ ਵੱਡਾ ਪੋਸਟਰ ਤਿਆਰ ਕੀਤਾ ਜਿਸ ਤੇ ਲਿਖਿਆ, ਮੈਂ ਸਿੱਖ ਹਾਂ।
प्लीज मैनू नफरत ना करो। ए पोस्टर फेसबुक ट्विटर दे उत्ते पाया ते CNN नू इंटरव्यू दिंदिया कहा, हाँ मेरी चमड़ी भूरी है ते केस काले, पर इसका मतलब ए नहीं कि असी मुसलमान जा अतवादी हाँ। बहुत सारे अमेरिकन सिखा ने इस पोस्टर का बुरा मनाया क्योंकि इस तो यूं लगता सी जिवें मुसलमान अतवादी हैं। आपां भली भांत जड़े ने जानदे हां कि हरप्रीत दा जिहा कोई इरादा नहीं सी। उसने तो केवल यह ऐलान किया सी कि वह ना मुसलमान है ते ना ही अतवादी है। हरप्रीत की टिप्पणी तो संकेत मिलिया कि पंजाब दे विच सिख मुस्लिम संबंधा दे उत्ते सवालिया चिन्ह सदियां तक लगा रहा सी ते हुण संसार दे विच फिर यह मुद्दा उभरिया है। पाकिस्तानी पंजाब जो हुण पूरा मुसलमान खिता है, इसकी आबादी मिसर ईरान ते तुर्की तो वधीक है, इस करके दुनिया का यह सब तो वड्डा इस्लामी खिता। पंजाब पाकिस्तान का अध है। सिंध बलोचिस्तान अते खैबर पख्तूनखवा सूबियां दे नाल पंजाब दे संबंध कदी सुखावे नहीं रहे। यह तत्थ उस देश दे भविख दी लई जिहड़ा नुकसानदायक होवेगा। भारती पंजाब ने देश नूं दो प्रधानमंत्री इंदर कुमार गुजराल ते मनमोहन सिंह दिते। गुलजारी लाल नंदा दो बार RG प्रधानमंत्री रहे। ज्ञानी जैल सिंह राष्ट्रपति भवन तक पुजे। इंदिरा गांधी दे कातल भी पंजाबी सन। हिंदुस्तान दे वास्ते जिथे पंजाब ने कई बार मुश्किलां खड़ियां कीतियां, उथे भारत दा ग्रोथ इंजन भी है। इसने देश दा अन्न भंडार भरिया, भारती होके मिलटरी नूं मजबूत कीता। पाकिस्तानी पंजाब ने भी अन्न भंडार अते मिलटरी नूं मजबूत कीता। 20वीं सदी दे अनवंडे पंजाब ने कनेडा ते कैलिफोर्निया जाके उथों दी काया कल्प कर दित्ती। पुरबलियां सदियां दे विच हमलावर पंजाब दे विच आया करते सन। 20वीं सदी दे मध्य दे विच पंजाब ते बंगाल दे टूटे हुए तां इह सूबे सदमा ग्रस्त हो गए, जदों कि बाकी हिंदुस्तान जड़ा सी हिंदुस्तान स्थिर रह गया। बहुत सारे नुकतियां तो पंजाब महत्वपूर्ण तां रहा, पर इसका इतिहास लिखत दे विच घट है। 125 साल पहला 1899 दे विच लाहौरों सैयद मुहम्मद लतीफ दा पंजाब दा इतिहास छपिया। इस पिछों अंग्रेज अफसरा ने जिला गजटियर लिखे, सिख इतिहास उपर विद्वाना ने वडमुलियां किताबां लिखियां। समकालियां ने महाराजा रणजीत सिंह दे राज 1799 तो 1839 दीआं घटनावां रिकॉर्ड कीतियां, जिन्हां दा अंग्रेजी ने विश्लेषण कीता। ब्रिटिश पंजाब दे विच भवन निर्माण कला दा विकास होया। 1947 दे कोहराम उपर नावल लिखे गए, जिन्हां दे विच उस साल दे सदमे तो प्रभावित शर्मनाक दृश्य कतल प्रवास कलमबंद हो गए। इतिहासकारा ने पंजाब कथा नूं इन्ना जाविया तो देखिया है, बखरियां बखरियां मतलब एंगल तो। पहला उह लिखदे ने कि 18वीं सदी पंजाब दे शाहरा बुले शाह ते वारिस शाह दा असर है। फिर उह कहिंदे 1857 दा गदर ते पंजाब। तीसरी गल लिखदे ने कि अंग्रेजी राज दा मजबूत फौजी किला। चौथी गल लिखदे ने कि 1929 तो 31 सरदार भगत सिंह दा असर। फिर लिखते ने पंजवीं गल, मुस्लिम लीग वालों मार्च 1940 दे विच पास कीता पाकिस्तान दा मता। लतीफ दी विवादजनक हिस्टरी दा जिक्र अक्सर हुंदा रहा, पर मुगल हकूमत दी समाप्ति तो लैके अंग्रेजां दे राज दी समाप्ति तक पूरा पंजाब इतिहास विस्तार दे नाल नहीं लिखिया गया। इकराम अली मलिक ने 1799 तो 1947 तक दा इतिहास लिखिया, पर उस दे विच 18वीं सदी गायब है। पंजाब विचली सिख कथा अक्सर लिखी पढ़ी गाई जांदी रही, पर वड्डे पंजाब दी जड़ा वंडे हुए पंजाब दी एक अपनी भी शख्सियत सी, वह पकड़ दे विच नहीं आई। अनवंडे पंजाब दी शख्सियत ते हिस्टरी ना जानी गई तां इस दे वारसां भारती पंजाब हरियाणा हिमाचल पाकिस्तान दे पंजाब नूं नहीं समझ सकांगे, आधुनिक भारत ते पाकिस्तान नूं नहीं जान सकांगे। अज सिख विद्वानां वल्लों पंजाब दा शानदार सिख इतिहास लिखिया मिलदा है। पंजाब दी धरती पंजाबी बोली बारे सिखां ने सब तो वध लिखिया, पर पूरे
ਜਿਹੜਾ ਵੱਡੇ ਪੰਜਾਬ ਦੀ ਉਸ ਦੇ ਵਿੱਚੋਂ ਮੂਰਤ ਨਹੀਂ ਦਿਸਦੀ। ਅੱਜ ਵੀ ਹਿੰਦੂਆਂ ਸਿੱਖਾਂ ਦੇ ਨਾਲੋਂ ਪੰਜਾਬੀ ਬੋਲਣ ਵਾਲੇ ਮੁਸਲਮਾਨਾਂ ਦੀ ਗਿਣਤੀ ਕਿਤੇ ਵਧੇਰੇ ਹੈ। ਸਮਕਾਲੀ ਬੁੱਧੀਜੀਵੀਆਂ ਨੇ ਇੱਕ ਅਹਿਮ ਸਵਾਲ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਹੈ, ਉਹ ਇਹ ਕਿ ਜਦੋਂ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ ਉਦੋਂ ਬਹੁ ਗਿਣਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਹੋਇਆ ਹੀ ਨਹੀਂ, ਕਈ ਥਾਵਾਂ ਦੇ ਉੱਤੇ ਵਿੱਥਾਂ ਰਹਿ ਗਈਆਂ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ। ਆਖਰੀ ਤਾਕਤਵਰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਉਪਰੰਤ ਪੰਜਾਬ ਖੁਰਨਾ ਸ਼ੁਰੂ ਹੋ ਗਿਆ। ਗੈਰ ਪੰਜਾਬੀ ਤਾਕਤਾਂ ਅਫਗਾਨਾਂ ਤੇ ਮਰਾਠਿਆਂ ਨੇ ਪੰਜਾਬ ਉੱਪਰ ਹਕੂਮਤਾਂ ਕਾਇਮ ਕਰਨ ਦੇ ਉਪਰਾਲੇ ਕੀਤੇ। ਪੰਜਾਬ ਦੇ ਮੁਗਲ ਗਵਰਨਰਾਂ ਨੇ ਕਦੀ ਕਦਾਈ ਆਜ਼ਾਦੀ ਵਾਸਤੇ ਯਤਨ ਕੀਤੇ ਪਰ ਅਫਗਾਨਿਸਤਾਨ ਦੀ ਛਤਰੀ ਹੇਠ ਹੋਏ, ਸੁਤੰਤਰ ਨਹੀਂ। ਸਿੱਖ ਬੇਸ਼ੱਕ ਬਹੁਤ ਘੱਟ ਗਿਣਤੀ ਦੇ ਵਿੱਚ ਸਨ ਪਰ ਉਨ੍ਹਾਂ ਹੰਭਲਾ ਮਾਰਿਆ। ਪੰਜਾਬ ਦੀ ਸਥਾਨਕ ਬਹੁ ਗਿਣਤੀ ਮੁਸਲਿਮ ਵਸੋਂ ਇਸ ਮੁਕਾਬਲੇ ਦੇ ਵਿੱਚ ਨਹੀਂ ਆਈ, ਜਿਸਦਾ ਸਿੱਖਾਂ ਨੂੰ ਲਾਭ ਹੋਇਆ। ਪ੍ਰਾਪਤ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਇਹ ਸਵਾਲ ਖੜਾ ਹੁੰਦਾ ਹੈ। ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਤੇ ਜੱਦੋ ਜਹਿਦ ਜਿਹੜੀ ਹੈ ਕਿਹੋ ਜਿਹੀ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਪਾਕਿਸਤਾਨੀ ਪੰਜਾਬ ਦੇ ਵਿੱਚ ਕਈ ਕਬੀਲੇ ਉਪ ਭਾਸ਼ਾਵਾਂ ਤੇ ਸਥਾਨਕ ਰੀਤੀ ਰਿਵਾਜਾਂ ਦੇ ਵਿੱਚ ਫਰਕ ਨੇ, ਤਾਂ ਵੀ ਸਾਰਿਆਂ ਦੇ ਵਿੱਚ ਇੱਕ ਸਾਂਝ ਹੈ। ਸਭ ਮੁਸਲਮਾਨ ਨੇ, ਸਭ ਪੰਜਾਬੀ ਨੇ। ਬਾਹਰਲਾ ਬੰਦਾ ਵੀ ਇਹੋ ਹੀ ਪ੍ਰਭਾਵ ਲੈਂਦਾ ਹੈ। ਅੱਜ ਪਾਕਿਸਤਾਨ ਦੀ ਫੌਜ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ। ਪਾਕਿਸਤਾਨ ਦਾ ਵਪਾਰ, ਉਦਯੋਗ ਤੇ ਖੇਤੀ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਬਹੁ ਗਿਣਤੀ ਹੋਣ ਦੇ ਕਾਰਨ ਸਿਆਸਤ ਉੱਪਰ ਉਹਨਾਂ ਦਾ ਦਬਦਬਾ ਹੈ। ਛੋਟੀਆਂ ਸਮਾਜਿਕ ਇਕਾਈਆਂ ਜਿਵੇਂ ਸਿੰਧੀ, ਪਖਤੂਨ, ਬਲੋਚ, ਮੁਹਾਜਰ ਉਰਦੂ ਬੋਲਣ ਵਾਲੇ ਭਾਰਤ ਤੋਂ ਹਿਜਰਤ ਕਰਕੇ ਗਏ ਰਿਫਿਊਜੀਆਂ ਨੂੰ ਮੁਹਾਜ਼ਰ ਜਿਹੜਾ ਕਹਿੰਦੇ ਨੇ ਤੇ ਸ਼ਰੇਆਮ ਪੰਜਾਬੀ ਧੌਂਸ ਦੀ ਆਲੋਚਨਾ ਕਰਦੇ ਨੇ। ਤਾਂ ਵੀ ਪਾਕਿਸਤਾਨੀ ਪੰਜਾਬੀਆਂ ਦੀ ਕਹਾਣੀ ਇਤਿਹਾਸਕਾਰਾਂ ਨੇ ਪਾਕਿਸਤਾਨ ਦੇ ਵਿੱਚ ਵੀ ਨਜ਼ਰਅੰਦਾਜ਼ ਕਰੀ ਰੱਖੀ। ਇਸ ਨਜ਼ਰਅੰਦਾਜ਼ੀ ਦਾ ਲਿੰਕ ਉੱਥੇ ਪੰਜਾਬੀ ਬੋਲੀ ਦੀ ਹੈਸੀਅਤ ਦੇ ਨਾਲ ਵੀ ਜੁੜਦਾ ਹੈ। ਵੰਡ ਤੋਂ ਪਹਿਲਾਂ ਉੱਤਰੀ ਭਾਰਤ ਦੇ ਵਿੱਚ ਮੁਸਲਮਾਨ ਤੇ ਬਹੁਤ ਸਾਰੇ ਹਿੰਦੂ ਉਰਦੂ ਬੋਲਦੇ ਸਨ ਪਰ ਸਮਝਿਆ ਜਾਂਦਾ ਸੀ ਇਹ ਮੁਸਲਮਾਨਾਂ ਦੀ ਬੋਲੀ ਹੈ। ਪੰਜਾਬੀ ਨੇ ਉਰਦੂ ਦੇ ਵਿਕਾਸ ਦੇ ਵਿੱਚ ਤਕੜਾ ਹਿੱਸਾ ਪਾਇਆ। ਹੁਣ ਪਾਕਿਸਤਾਨ ਦੀ ਕੌਮੀ ਜ਼ੁਬਾਨ ਉਰਦੂ ਹੈ, ਪੰਜਾਬੀ ਨਹੀਂ। ਦਿਲਚਸਪ ਤੱਥ ਇਹ ਵੀ ਕਿ ਉਰਦੂ ਦੀ ਪ੍ਰਭੂ ਸੱਤਾ ਪੰਜਾਬੀਆਂ ਨੇ ਕਾਇਮ ਕੀਤੀ। ਪਾਕਿਸਤਾਨੀ ਪੰਜਾਬੀਆਂ ਨੂੰ ਲੱਗਿਆ ਕਿ ਇਸਲਾਮ ਵਾਸਤੇ ਉਰਦੂ ਠੀਕ ਹੈ ਪਰ ਪੰਜਾਬੀ ਦੀ ਥਾਂ ਉਰਦੂ ਨੂੰ ਪਹਿਲ ਦੇਣ ਦੇ ਨਾਲ ਇਸਲਾਮ ਦਾ ਕੀ ਸੰਬੰਧ? ਘੱਟ ਗਿਣਤੀਆਂ ਸਿੰਧੀ, ਬਲੋਚ ਤੇ ਪਖਤੂਨਾ ਉੱਪਰ ਪੰਜਾਬੀ ਠੋਸਣੀ ਠੀਕ ਨਹੀਂ। ਉਰਦੂ ਦੀ ਚੋਣ ਇਸ ਕਰਕੇ ਵੀ ਨਹੀਂ ਹੋਈ, ਆਮ ਮੁਸਲਮਾਨ ਦਾ ਖਿਆਲ ਹੈ ਕਿ ਪੰਜਾਬੀ ਬੋਲੀ ਵਰਤੋਂ ਵਿਹਾਰ ਵਾਸਤੇ ਠੀਕ ਹੈ, ਅਦਬ ਸਾਹਿਤਕਾਰੀ ਵਾਸਤੇ ਨਹੀਂ। ਸਿੱਖਾਂ ਦੇ ਨਾਲ ਸਿਆਸੀ ਟੱਕਰ ਹੋਣ ਦੇ ਕਾਰਨ ਵੀ ਉਹਨਾਂ ਸਮਝਿਆ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ, ਆਪਣੇ ਲਈ ਉਰਦੂ ਠੀਕ ਹੈ। ਜਦੋਂ ਪਾਕਿਸਤਾਨ ਦੇ ਪੰਜਾਬੀਆਂ ਨੇ ਐਲਾਨ ਕੀਤਾ ਕਿ ਪੰਜਾਬੀ ਨਹੀਂ, ਉਹਨਾਂ ਦੀ ਬੋਲੀ ਉਰਦੂ ਹੈ ਤੇ ਉਦੋਂ ਭਾਰਤੀ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਦੱਸੀ ਤੇ ਦਰਜ ਜੜੀ ਕਰਵਾਈ। ਇਹ ਪੰਜਾਬੀ ਸਿੱਖਾਂ ਦੀ, ਉਰਦੂ ਮੁਸਲਮਾਨਾਂ ਦੀ ਤੇ ਹਿੰਦੀ ਹਿੰਦੂਆਂ ਦੀ ਜ਼ੁਬਾਨ ਹੋ ਗਈ। ਪੰਜਾਬੀ ਬੋਲੀ ਧਰਤੀ ਦੇ ਵਿੱਚੋਂ ਉਖੜ ਕੇ ਧਰਮ ਦੇ ਨਾਲ ਜੁੜ ਗਈ। ਤਾਂ ਵੀ ਦੋਵਾਂ ਪੰਜਾਬਾਂ ਦੇ ਹਿੰਦੂ, ਸਿੱਖ, ਮੁਸਲਮਾਨ ਪੰਜਾਬੀ ਬੋਲਦੇ ਨੇ, ਪੰਜਾਬੀ ਗੀਤ ਗਾਉਂਦੇ ਨੇ। ਦੇਸ਼ ਵੰਡ ਨੂੰ 6 ਦਹਾਕੇ ਬੀਤ ਗਏ ਨੇ, ਦੋਹਾਂ ਪੰਜਾਬਾਂ ਦੇ ਵਿੱਚ ਪੰਜਾਬੀਅਤ ਕਾਇਮ ਹੈ। ਬੇਸ਼ੱਕ ਪੰਜਾਬੀਅਤ ਦੀ ਪਰਿਭਾਸ਼ਾ ਦੇਣੀ ਸੌਖਾ ਕੰਮ ਨਹੀਂ। ਪੰਜਾਬੀਅਤ ਪਰਿਭਾਸ਼ਿਤ ਕਰਨੀ ਦੁਰਗਮ ਕਾਰਜ ਹੋਣ ਦੇ ਬਾਵਜੂਦ ਇਸ ਦੀ ਪਛਾਣ ਅਮ੍ਰਿਤਾ ਪ੍ਰੀਤਮ ਅਤੇ ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਦੇ ਵਿੱਚੋਂ ਝਲਕਦੀ ਹੈ। ਸਾਦਤ ਹਸਨ ਮੰਟੋ ਅਤੇ ਖੁਸ਼ਵੰਤ ਸਿੰਘ ਦੇ ਕਥਾ ਸਾਗਰ ਦੇ ਵਿੱਚੋਂ ਦਿਸਦੀ ਹੈ।
ਜੰਮੂ ਦੇ ਵਿੱਚ ਜੰਮੇ ਕੁੰਦਨ ਲਾਲ ਸਹਿਗਲ, ਜਿਨ੍ਹਾਂ ਦੀ ਮੌਤ 1947 ਚ ਹੋਈ, ਕਸੂਰ ਦੀ ਨੂਰਜਹਾਂ, ਮੌਤ ਉਹਦੀ 2007 ਦੇ ਵਿੱਚ ਹੋਈ, ਅੰਮ੍ਰਿਤਸਰ ਦੇ ਮੁਹੰਮਦ ਰਫੀ, ਉਹਨਾਂ ਦੀ ਮੌਤ 1980 ਦੇ ਵਿੱਚ ਹੋਈ, ਤੇ ਲਾਇਲਪੁਰ ਹੁਣ ਜਿਹੜਾ ਫੈਸਲਾਬਾਦ ਦੇ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦੀ ਮੌਤ 1997 ਦੇ ਵਿੱਚ। ਪੰਜਾਬੀ, ਹਿੰਦੀ, ਉਰਦੂ ਦੇ ਵਿੱਚ ਗੀਤ ਗਾ ਕੇ ਪੰਜਾਬੀਅਤ ਨੂੰ ਮਾਲਾਮਾਲ ਕੀਤਾ। ਬਾਲੀਵੁੱਡ ਦੇ ਵਿੱਚ ਨਰਗਿਸ, ਉਹਨਾਂ ਦੀ ਮੌਤ 1981, ਦੇਵਾਨੰਦ 1923 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਤੇ ਗੁਰਦਾਸਪੁਰ ਦੀ ਸ਼ਕਰਗੜ੍ਹ ਤਹਿਸੀਲ ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਹੈ, ਉਹਨਾਂ ਦੀ ਮੌਤ 2011 ਦੇ ਵਿੱਚ ਹੁੰਦੀ ਹੈ। ਰਾਜ ਕਪੂਰ, ਜਿਨ੍ਹਾਂ ਦਾ ਜਨਮ ਪੇਸ਼ਾਵਰ 1924 ਪੇਸ਼ਾਵਰ ਦੇ ਵਿੱਚ ਹੁੰਦਾ ਹੈ, ਤੇ ਮੌਤ ਉਹਨਾਂ ਦੀ 1988 ਦੇ ਵਿੱਚ ਹੁੰਦੀ ਹੈ। ਸੁਨੀਲ ਦੱਤ, ਜਿਹੜੇ ਨੇ ਸੰਜੇ ਦੱਤ ਦੇ ਪਿਤਾ, ਉਹਨਾਂ ਦਾ ਜਨਮ ਜਿਹੜਾ ਜੇਹਲਮ ਦੇ ਵਿੱਚ ਹੁੰਦਾ ਹੈ 1929 ਦੇ ਵਿੱਚ, ਤੇ ਮੌਤ 2005 ਚ ਹੁੰਦੀ ਹੈ। ਤੇ ਅੰਮ੍ਰਿਤਸਰ ਦੇ ਰਾਜੇਸ਼ ਖੰਨਾ, 2012 ਦੇ ਵਿੱਚ ਮੌਤ ਹੁੰਦੀ ਹੈ। ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਪੰਜਾਬੀਅਤ ਕਾਇਮ ਰੱਖੀ, ਅੱਜ ਪਾਕਿਸਤਾਨੀ ਜਵਾਨੀ ਨੂੰ ਖਬਰ ਨਹੀਂ ਕਿ ਲਾਹੌਰ, ਰਾਵਲਪਿੰਡੀ, ਫੈਸਲਾਬਾਦ, ਮੁਲਤਾਨ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਦੀ ਵੱਡੀ ਗਿਣਤੀ ਹਿੰਦੂ ਤੇ ਸਿੱਖ ਵੀ ਵਸਿਆ ਕਰਦੇ ਸਨ, ਤੇ ਭਾਰਤੀ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਮੁਸਲਮਾਨ ਹੋਇਆ ਕਰਦੇ ਸਨ। ਭਾਰਤੀ ਜਵਾਨੀ ਨੂੰ ਵੀ ਇਸ ਦਾ ਅਹਿਸਾਸ ਨਹੀਂ, ਦੋਵੇਂ ਪੰਜਾਬਾਂ ਦੇ ਪੇਂਡੂ ਖੇਤਰਾਂ ਦੇ ਵਿੱਚ ਪਰਾਏ ਵੀ ਵਸਦੇ ਹੁੰਦੇ ਸਨ। ਜਿਹੜੇ ਸੋਚਦੇ ਨੇ ਕਿ ਪੰਜਾਬ ਦਾ ਇਤਿਹਾਸ 1947 ਤੋਂ ਬਾਅਦ ਸ਼ੁਰੂ ਹੁੰਦਾ ਹੈ, ਤੇ ਉਹ ਦੋਹਾਂ ਪੰਜਾਬਾਂ ਵਿਚਕਾਰ ਪੱਥਰਾਂ ਦੀ ਸਖ਼ਤ ਕੰਧ ਉਸਾਰ ਰਹੇ ਨੇ, ਜਿਸ ਦੇ ਨਾਲ ਆਪਣੇ ਵਡੇਰਿਆਂ ਦੇ ਬਾਰੇ ਜਾਣਨਾ ਮੁਸ਼ਕਲ ਹੋ ਜਾਵੇਗਾ। ਅਣਵੰਡੇ ਪੁਰਾਣੇ ਪੰਜਾਬ ਦੀ ਮਿੱਟੀ, ਤਾਪਮਾਨ, ਨਮੀ, ਖੁਸ਼ਕੀ, ਵਸੋਂ, ਧਰਮ, ਜਾਤ, ਫਿਰਕੇ ਅਨੇਕ ਸਨ। ਜੇ ਇਨ੍ਹਾਂ ਦੇ ਵਿੱਚ ਸਾਂਝ ਦੀ ਕੋਈ ਜੰਜੀਰ ਸੀ, ਉਹ ਸੀ ਪੰਜਾਬੀ ਜ਼ਬਾਨ। ਬੇਸ਼ੱਕ ਇਹ ਜ਼ਬਾਨ ਵੀ ਕਈ ਲਿਪੀਆਂ ਦੇ ਵਿੱਚ ਲਿਖੀ ਜਾਂਦੀ ਸੀ, ਸਾਰੇ ਪੰਜਾਬ ਦੀ ਪੰਜਾਬੀ ਦਾ ਸੁਰ ਵੀ ਇੱਕ ਨਹੀਂ ਸੀ, ਤਾਂ ਵੀ ਪੰਜਾਬੀ ਪੰਜਾਬੀ ਹੀ ਸੀ, ਤੇ ਪੰਜਾਬੀ ਬੋਲਣ ਵਾਲੇ ਲੋਕ ਬਾਕੀ ਜਹਾਨ ਤੋਂ ਵੱਖਰੇ ਸਨ। ਪੰਜਾਬ ਦੀ ਉੱਤਰ ਪੱਛਮੀ ਸਰਹੱਦ ਸਿੰਧ ਤੇ ਬਲੋਚਿਸਤਾਨ ਸੀ, ਜੋ ਜੰਮੂ ਕਸ਼ਮੀਰ ਤੱਕ ਚੱਲਦੀ ਜਾਂਦੀ, ਜਿੱਥੇ ਪਖਤੂਨ ਜਾਂ ਪਠਾਨ ਕਬੀਲਾ ਵਸਦਾ। ਪੂਰਬ ਦੇ ਵਿੱਚ ਜਮਣਾ ਨਦੀ ਜਿਹੜੀ ਹੈ, ਦੱਖਣ ਤੇ ਦੱਖਣ ਪੱਛਮ ਦੇ ਵਿੱਚ ਅਰਾਵਲੀ ਪਹਾੜ ਤੇ ਥਾਰ ਮਾਰੂਥਲ ਸਨ। ਦੱਖਣੀ ਪੱਛਮ ਪੰਜਾਬ ਦੇ ਕੁਝ ਹਿੱਸੇ ਬੰਜਰ ਪਰ ਬਾਕੀ ਦਰਿਆਵਾਂ ਦੇ ਨਾਲ ਸਿੰਜੇ ਜਾਂਦੇ ਇਲਾਕੇ ਉਪਜਾਊ ਸਨ। ਪੰਜਾਬ ਨੂੰ ਕਈ ਲੋਕਾਂ ਨੇ ਦਬਾਇਆ, ਦੁਆਬਿਆਂ ਦੇ ਵਿੱਚ ਵੰਡ ਕੇ ਵੀ ਦੇਖਿਆ, ਤੇ ਹਰੇਕ ਦੁਆਬੇ ਦਾ ਆਪਣਾ ਆਪਣਾ ਸੱਭਿਆਚਾਰ, ਬੋਲੀ, ਰੀਤੀ ਰਿਵਾਜ ਤੇ ਫਸਲਾਂ ਨੇ, ਵੱਖ ਵੱਖ ਸਿਆਸਤ ਹੈ। ਇਉਂ ਲੱਗਦਾ ਕਿ ਜਿਵੇਂ ਸਭ ਪਹਿਲਾਂ ਅਕਬਰ ਦੇ ਸਮੇਂ ਦੁਆਬਿਆਂ ਦਾ ਜ਼ਿਕਰ ਹੋਇਆ ਹੋਵੇ। ਚਨਾਹ ਅਤੇ ਜ਼ੇਹਲਮ ਵਿਚਕਾਰਲੀ ਜ਼ਮੀਨ ਨੂੰ ਜਿਹੜਾ ਸੀ ਝੱਜ ਦੁਆਬ ਜਿਹੜਾ ਸੀ, ਰਾਵੀ ਤੇ ਚਨਾਹ ਵਿਚਕਾਰਲੇ ਖਿੱਤੇ ਨੂੰ ਰਚਨਾ ਦੁਆਬ, ਤੇ ਬਿਆਸ ਤੇ ਰਾਵੀ ਵਿਚਕਾਰਲੇ ਇਲਾਕੇ ਨੂੰ ਬਾਰੀ ਦੁਆਬ, ਬਿਆਸ ਤੇ ਸਤਲੁਜ ਵਿਚਕਾਰਲੀ ਵਸੋਂ ਨੂੰ ਬਿਸਤ ਜਾਂ ਬੇਟ ਦੁਆਬ ਕਿਹਾ ਗਿਆ। ਪੰਜਾਬ ਦੇ ਪੰਜੇ ਦਰਿਆ ਸਿੰਧ ਦੇ ਵਿੱਚ ਡਿੱਗਦੇ, ਸਿੰਧ ਅਤੇ ਜ਼ੇਹਲਮ ਵਿਚਕਾਰ ਜ਼ਮੀਨ ਨੂੰ ਸਿੰਧ ਸਾਗਰ ਦੁਆਬ ਕਿਹਾ ਗਿਆ। ਪੱਛਮੀ ਹਿੱਸੇ ਨੂੰ ਸਿੰਧ ਸਾਗਰ ਦੁਆਬ ਨਾਮ ਮਿਲਿਆ, ਤਾਂ ਇਸ ਦੇ ਉਲਟ ਧੁਰ ਦੱਖਣ ਪੂਰਬ ਵਾਲੇ ਪਾਸੇ ਨੂੰ ਬਿਰੂਨ ਪੰਚਨੰਦ ਕਿਹਾ ਗਿਆ। ਫਾਰਸੀ ਜਿਹੜੀ ਹੈ, ਬਿਰੂਨ ਮਾਇਨੇ ਜਿਹੜੀ ਹੈ ਬਾਹਰ, ਪੰਚਨੰਦ ਸੰਸਕ੍ਰਿਤੀ ਹੈ, ਪੰਜਾਬ ਜਾਣੀ ਕਿ ਪੰਜਾਬ ਤੋਂ ਬਾਹਰਲਾ ਖੇਤਰ। ਮੁਲਤਾਨ ਨੇੜੇ ਦੱਖਣ ਦੇ ਵੱਲ ਉਸ ਥਾਂ ਨੂੰ ਵੀ ਪੰਚਨੰਦ ਜਿਹੜਾ ਸੀ ਕਿਹਾ ਜਾਂਦਾ ਸੀ, ਜਿੱਥੇ ਪੰਜੇ ਦਰਿਆ ਇੱਕ ਹੋ ਕੇ ਸਿੰਧ ਦੇ ਵਿੱਚ ਵਗਦੇ ਸਨ। ਤੇ ਬੈਰੂਨ ਦੇ ਪੂਰਬ ਦੇ ਵਿੱਚ ਜਮਨਾ ਵਗਦੀ ਸੀ, ਕਿਉਂਕਿ ਜਮਨਾ ਦਿੱਲੀ ਦੇ ਨਾਲ ਖਹਿ ਕੇ ਵਗਦੀ ਸੀ, ਇਸ ਕਰਕੇ ਬੈਰੂਨ ਨੂੰ ਦਿੱਲੀ ਦੁਆਬ ਵੀ ਕਿਹਾ ਜਾਂਦਾ ਸੀ। ਪਿੱਛੋਂ ਸਿੱਖਾਂ ਨੇ ਇਸ ਇਲਾਕੇ ਨੂੰ ਮਾਲਵਾ ਕਿਹਾ, ਤੇ ਅੰਗਰੇਜ਼ਾਂ ਨੇ ਸਿਸ ਸਤਲੁਜ ਲਿਖਿਆ। ਅੰਗਰੇਜ਼ੀ ਜਾਣੀ ਕਿ SIS ਮਾਇਨੇ ਉਸ ਉਰਾਰ ਸਤਲੁਜ ਤੋਂ ਪਹਿਲਾਂ ਸੀ। ਦੁਆਬਿਆਂ ਦੇ ਨਾਵਾਂ ਤੋਂ ਬੰਦੇ ਤੇ ਥਾਵਾਂ ਤਲਾਸ਼ਣੀਆਂ ਸੌਖੀਆਂ ਹੋ ਜਾਂਦੀਆਂ ਸਨ, ਪਰ ਅੰਗਰੇਜ਼ਾਂ ਨੇ ਸ਼ਹਿਰਾਂ ਦੇ ਨਾਵਾਂ ਦੇ ਹਿੰਟ ਪੰਜਾਬ ਨੂੰ ਡਿਵੀਜ਼ਨਾਂ ਦੇ ਵਿੱਚ ਵੀ ਵੰਡਿਆ। ਉੱਤਰ ਪੱਛਮੀ ਪੰਜਾਬ ਦੀ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਗੁਜਰਾਤ, ਸ਼ਾਹਪੁਰ, ਜ਼ੇਹਲਮ, ਰਾਵਲਪਿੰਡੀ, ਅਟਕ ਤੇ ਮੀਆਂਵਾਲੀ ਜ਼ਿਲ੍ਹੇ ਸਨ।
ਪੰਜਾਬ ਦੇ ਕੇਂਦਰ ਦੇ ਵਿੱਚ ਲਾਹੌਰ ਡਿਵੀਜ਼ਨ ਸੀ, ਜਿਸ ਦੇ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਮੁਜ਼ੱਫਰਗੜ੍ਹ ਤੇ ਡੇਰਾ ਗਾਜ਼ੀ ਖਾਂ ਜ਼ਿਲ੍ਹੇ ਸਨ। ਪੂਰਬ ਦੇ ਵਾਲੇ ਪਾਸੇ ਜਲੰਧਰ ਡਿਵੀਜ਼ਨ ਦੇ ਵਿੱਚ ਜਲੰਧਰ, ਕਾਂਗੜਾ, ਹੁਸ਼ਿਆਰਪੁਰ, ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ੍ਹੇ। ਪੰਜਵੀਂ ਦਿੱਲੀ ਡਿਵੀਜ਼ਨ ਸੀ, ਜਿਸ ਨੂੰ ਬਾਅਦ ਦੇ ਵਿੱਚ ਅੰਬਾਲਾ ਡਿਵੀਜ਼ਨ ਦੇ ਵਿੱਚ ਬਦਲ ਦਿੱਤਾ ਗਿਆ। ਇਸ ਦੇ ਵਿੱਚ ਹਿਸਾਰ, ਰੋਹਤਕ, ਕਰਨਾਲ, ਅੰਬਾਲਾ, ਸ਼ਿਮਲਾ ਤੇ ਦਿੱਲੀ ਜ਼ਿਲ੍ਹੇ। ਅੰਗਰੇਜ਼ਾਂ ਨੇ 53 ਸਾਲ ਦਿੱਲੀ ਨੂੰ ਪੰਜਾਬ ਖੇਤਰ ਦੇ ਵਿੱਚ ਰੱਖਿਆ। ਪੰਜਾਂ ਦੇ ਵਿੱਚੋਂ ਲਾਹੌਰ ਅਤੇ ਜਲੰਧਰ ਡਿਵੀਜ਼ਨਾਂ ਸਭ ਤੋਂ ਵਧੇਕ ਉਪਜਾਊ ਸਨ। ਰਾਵਲਪਿੰਡੀ, ਮੁਲਤਾਨ ਤੇ ਲਾਹੌਰ ਡਿਵੀਜ਼ਨਾਂ ਦੇ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਵਸੋਂ ਸੀ, ਪਰ ਜਲੰਧਰ ਤੇ ਅੰਬਾਲਾ ਡਿਵੀਜ਼ਨਾਂ ਦੇ ਵਿੱਚ ਉਹ ਘੱਟ ਗਿਣਤੀ ਦੇ ਵਿੱਚ ਜਿਹੜਾ ਦੇਖੇ ਜਾਂਦੇ ਸਨ। ਪੰਜਾਬ ਦੇ ਵਿੱਚ ਇੱਕ 6ਵਾਂ ਖਿੱਤਾ ਵੀ ਸੀ, ਜਿਸ ਨੂੰ ਡਿਵੀਜ਼ਨ ਦਾ ਨਾਮ ਨਹੀਂ ਸੀ ਦਿੱਤਾ ਗਿਆ। ਉਹ ਸੀ ਪੰਜਾਬੀ ਰਿਆਸਤਾਂ, ਜਿਨ੍ਹਾਂ ਦੇ ਉੱਪਰ ਅੰਗਰੇਜ਼ਾਂ ਦਾ ਸਿੱਧਾ ਰਾਜ ਤਾਂ ਨਹੀਂ ਸੀ, ਪਰ ਸਨ ਉਹ ਇਨ੍ਹਾਂ ਦੀਆਂ ਨਿਗਰਾਨੀ ਦੇ ਵਿੱਚ, ਤਾਬਿਆਦਾਰੀ ਦੇ ਵਿੱਚ। ਬਹੁਤੀਆਂ ਰਿਆਸਤਾਂ ਹਿਮਾਲਾ ਪਹਾੜੀਆਂ ਦੇ ਵਿੱਚ ਰਾਵਲਪਿੰਡੀ ਦੇ ਆਸ ਪਾਸ, ਲਾਹੌਰ ਤੇ ਜਲੰਧਰ ਦੇ ਉੱਤਰ ਪੂਰਬ ਦੇ ਵੱਲ ਸਨ, ਜਿਵੇਂ ਬਹਾਵਲਪੁਰ ਦੇ ਮੈਦਾਨ, ਪਟਿਆਲਾ, ਨਾਭਾ, ਜਿੰਦ। ਰਿਆਸਤਾਂ ਅੰਬਾਲਾ ਡਿਵੀਜ਼ਨ ਦੇ ਵਿੱਚ ਨੇ। ਬਹਾਵਲਪੁਰ ਅਤੇ ਕਸ਼ਮੀਰ ਰਿਆਸਤਾਂ ਦੇ ਵਿੱਚ ਮੁਸਲਮਾਨ ਵਸੋਂ ਦੀ ਬਹੁ ਗਿਣਤੀ ਸੀ, ਬਾਕੀ ਉੱਤਰੀ ਪੰਜਾਬ ਦੇ ਵਿੱਚ ਇਹ ਘੱਟ ਗਿਣਤੀ ਵਿੱਚ ਸਨ। ਹੁਣ ਦਾ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ ਤੇ ਪਾਕਿਸਤਾਨੀ ਪੰਜਾਬ ਦੇ ਨਾਲ ਰਿਆਸਤਾਂ ਮਿਲਾ ਕੇ ਅੰਗਰੇਜ਼ੀ ਪੰਜਾਬ ਬਣਦਾ ਹੈ। ਪੰਜਾਬ ਦੇ ਇਤਿਹਾਸ ਦਾ ਪਿਛੋਕੜ ਦੱਸ ਕੇ ਹਥਲਾ ਅਧਿਐਨ ਹੱਥ ਦੇ ਨਾਲ ਲਿਖਿਆ ਹੋਇਆ 1707 ਦੇ ਵਿੱਚ, ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦਾ ਹੈ, ਜਦੋਂ ਪੰਜਾਬ ਦੇ ਵਿੱਚ ਖਿਲਾਫ਼ ਪਸਰਨ ਕਰਕੇ ਤਾਕਤ ਹਥਿਆਉਣ ਦੀ ਚੰਗਿਆੜੀ ਮੱਗ ਪਈ ਸੀ। ਇਸ ਸਾਰੀ 18ਵੀਂ ਸਦੀ ਦੇ ਵਿੱਚ ਅਸਥਿਰਤਾ, ਬੇਚੈਨੀ ਛਾਈ ਰਹੀ। ਅਫਗਾਨ ਹਕੂਮਤਾਂ, ਮੁਗਲ ਸੂਬੇਦਾਰ ਤੇ ਧਰਤੀ ਦੇ ਜਾਏ ਸਿੱਖ ਪੰਜਾਬ ਉੱਪਰ ਕਾਬਜ ਹੋਣ ਦੇ ਲਈ ਭਿੜ ਰਹੇ ਸਨ। ਇਨ੍ਹਾਂ ਤਿੰਨ ਤਾਕਤਾਂ ਦੇ ਟਕਰਾਓ ਦੇ ਵਿੱਚ ਦੋ ਵਾਰ ਵਿਘਨ ਪਿਆ। ਪਹਿਲਾਂ 1739 ਦੇ ਵਿੱਚ, ਜਦੋਂ ਇਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ ਪੰਜਾਬ ਤੇ ਦਿੱਲੀ ਉੱਪਰ ਹਮਲਾ ਕੀਤਾ। ਦੂਜਾ 1758 ਦੇ ਵਿੱਚ, ਜਦੋਂ ਮਰਾਠਿਆਂ ਦੇ ਨਾਲ ਗੱਠਜੋੜ ਕਰਕੇ ਅਦੀਨਾ ਬੇਗ ਨੇ ਪੰਜਾਬ ਦੇ ਉੱਪਰ ਰਾਜ ਕੀਤਾ। 18ਵੀਂ ਸਦੀ ਦੇ ਪਿਛਲੇ 3 ਦਹਾਕੇ ਲਾਹੌਰ ਉੱਪਰ ਸਿੱਖ ਸਰਦਾਰ ਕਾਬਜ ਰਹੇ ਤੇ ਸਾਲ 1799 ਦੇ ਵਿੱਚ ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਹਕੂਮਤ ਕਾਇਮ ਕੀਤੀ ਉਹ ਅੱਧੀ ਸਦੀ ਤੱਕ ਪੰਜਾਬ ਦੇ ਉੱਤੇ ਕਾਬਜ ਰਹੀ, ਯਾਨੀ 50 ਸਾਲ। 1846 ਅਤੇ ਫਿਰ 1849 ਤੋਂ ਦੋ ਜੰਗਾਂ ਬਾਅਦ ਅੰਗਰੇਜ਼ਾਂ ਨੇ ਸੱਤਾ ਹਥਿਆ ਲਈ ਤੇ 1947 ਤੱਕ ਕਾਬਜ ਰਹੇ। ਲਾਰਡ ਮਾਊਂਟ ਬੈਟਨ ਨੇ ਪੁਰਾਣਾ ਪੰਜਾਬ ਪਾੜ ਕੇ ਦੋ ਟੋਟਿਆਂ ਦੇ ਵਿੱਚ ਵੰਡ ਦਿੱਤਾ। ਇਹ ਇਸ ਕਿਤਾਬ ਦੀ ਕੇਂਦਰੀ ਸੁਰ ਵੀ ਹੈ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦੀ ਪੰਜਾਬੀ ਕਹਾਣੀ। ਸੁਣਾਉਣ ਤੋਂ ਪਹਿਲਾਂ ਪੰਜਾਬ ਦਾ ਪ੍ਰਾਚੀਨ ਪਿਛੋਕੜ ਦੇਣਾ ਬਣਦਾ ਹੀ ਸੀ। ਪੰਜਾਬ ਵੰਡ ਦੇ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਕਿ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਹੀ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਏਗਾ। ਪੰਜਾਬ ਦਾ ਸਮਾਜ, ਅਰਥਚਾਰਾ ਇਸ ਅਧਿਐਨ ਦੇ ਵਿੱਚ ਸ਼ਾਮਲ ਹੈ, ਪਰ ਮੁਸਲਮਾਨ, ਸਿੱਖ, ਹਿੰਦੂ ਤੇ ਅੰਗਰੇਜ਼ ਦਿਲਚਸਪ ਪਾਤਰਾਂ ਦਾ ਸਿਆਸੀ ਇਤਿਹਾਸ ਸਿਲਸਿਲੇਵਾਰ ਬਿਆਨ ਕਰਾਂਗੇ। ਗੁਰੂਆਂ, ਸੂਫੀਆਂ, ਬਦਲਾਖੋਰਾਂ, ਸ਼ਾਂਤੀ ਦੂਤਾਂ, ਜ਼ਿਲ੍ਹਾ ਅਫਸਰਾਂ, ਸਿਆਸੀ ਲੀਡਰਾਂ, ਪੱਤਰਕਾਰਾਂ ਆਦਿਕ ਨੂੰ ਵੀ ਦੇਖਾਂਗੇ ਇਸ ਪ੍ਰਸੰਗ ਦੇ ਵਿੱਚ। ਕੁਝ ਸਿਆਸੀ ਸਵਾਲਾਂ ਦੇ ਹੱਲ ਲੱਭਾਂਗੇ ਕਿ 1760 ਤੋਂ ਕਿ 1760 ਤੋਂ ਲੈ ਕੇ 1849 ਤੱਕ ਸਿੱਖਾਂ ਦੀ ਚੜ੍ਹਤ ਦਾ ਰਾਜ ਕੀ ਸੀ। ਜਦੋਂ ਸਿੱਖ, ਮਰਾਠੇ, ਅਫਗਾਨ ਪੰਜਾਬ ਉੱਪਰ ਕਾਬਜ ਹੋਣ ਦੇ ਲਈ ਸੰਘਰਸ਼ ਕਰ ਰਹੇ ਸਨ, ਪੰਜਾਬੀ ਮੁਸਲਮਾਨ ਬਹੁ ਗਿਣਤੀ ਹੋਣ ਦੇ ਬਾਵਜੂਦ ਖਾਮੋਸ਼ ਦਰਸ਼ਕ ਕਿਉਂ ਰਿਹਾ? ਅੰਗਰੇਜ਼ ਰਾਜ ਦੇ ਨਫ਼ੇ ਨੁਕਸਾਨ ਦੇਖਾਂਗੇ। ਪੰਜਾਬ ਉੱਪਰ ਜਾਤੀਆਂ ਤੇ ਜਾਤੀਆਂ ਦਾ ਜਿਹੜਾ ਬਦਲਾ ਲੈਣ ਦੇ ਬਿਰਤਾਂਤ ਦੇਖਾਂਗੇ। ਪੰਜਾਬੀਆਂ ਦੀ ਆਪਸ ਦੇ ਵਿੱਚ ਕੋਈ ਭਾਈਚਾਰਕ ਸਾਂਝ ਸੀ, ਮੇਲ ਮਿਲਾਪ, ਪਿਆਰ ਸੀ, ਇਸ ਪਾਸੇ ਘੱਟ ਨਜ਼ਰ ਮਾਰੀ ਗਈ ਹੈ, ਇਸ ਵੱਲ ਝਾਤ ਮਾਰਾਂਗੇ। ਇਸ ਅਧਿਐਨ ਦੇ ਵਿੱਚ ਪੰਜਾਬੀ ਔਰਤ ਦੀ ਦਸ਼ਾ ਦੇਖਾਂਗੇ, ਹਿੰਦੂ ਸਿੱਖਾਂ ਦੀਆਂ ਸਿਆਸਤ ਦੇਖਾਂਗੇ, ਪੰਜਾਬੀ ਮੁਸਲਮਾਨਾਂ ਦਾ ਅੰਗਰੇਜ਼ਾਂ ਦੇ ਨਾਲ ਸੰਬੰਧ ਦੇਖਾਂਗੇ, ਦੂਰ ਦੁਰਾਡੇ ਵਸੇ ਨਜ਼ਰ ਅੰਦਾਜ਼ ਪਖਤੂਨਾਂ ਦੇ ਵੱਲ ਇੱਕ ਝਾਤ ਮਾਰਾਂਗੇ।
ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ ਜਦੋਂ 1999 ਤੋਂ 1947 ਤੱਕ ਭਾਰਤ ਦੇ ਵਿਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ। ਹਾਲਾਂਕਿ 1919 ਦੇ ਵਿਚ ਜਲਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ। ਇਸ ਸਵਾਲ ਦਾ ਜਵਾਬ ਲੱਭਾਂਗੇ। 1920 ਤੋਂ ਲੈ ਕੇ ਪੰਜਾਬ ਦੀ ਯੂਨੀਅਨਿਸਟ ਪਾਰਟੀ ਨੇ ਖਾਮੋਸ਼ੀ ਧਾਰੀ ਰੱਖੀ, ਫਿਰ ਮੁਸਲਮਾਨਾਂ ਨੇ ਪਾਕਿਸਤਾਨ ਦੀ ਮੰਗ ਕਿਉਂ ਕਰ ਦਿੱਤੀ, ਦੇਖਾਂਗੇ। ਅਖੀਰ ਦੇ ਵਿਚ ਉਸ ਸਵਾਲ ਦਾ ਉੱਤਰ ਲੱਭਾਂਗੇ ਜਿਹੜਾ ਪੰਜਾਬੀ ਤੇ ਗੈਰ ਪੰਜਾਬੀ ਸਾਰੇ ਕਰਦੇ ਨੇ, ਪੰਜਾਬ ਦੀ ਵੰਡ ਕਿਉਂ ਹੋਈ। ਵੰਡ ਹੋ ਗਈ ਸੋ ਹੋ ਗਈ, ਹਿੰਸਾ ਕਿਉਂ ਹੋਈ? 1947 ਦੇ ਪਾਗਲ ਦੌਰ ਦੇ ਵਿਚ ਇਨਸਾਨੀਅਤ ਕਿਧਰੇ ਕਿਧਰੇ ਰਹੀ ਵੀ ਰਹੀ, ਉਸ ਬਾਰੇ ਜਾਣਾਂਗੇ। ਵੰਡੇ ਪੰਜਾਬ ਦੇ ਨਾਲ 1947 ਤੋਂ ਬਾਅਦ ਕੀ ਵਾਪਰਿਆ, ਭਵਿੱਖ ਦੇ ਵਿਚ ਕੀ ਸੰਭਾਵਨਾਵਾਂ ਨੇ, ਇਹ ਅਖੀਰਲੇ ਅਧਿਆਇ ਦੇ ਵਿਚ ਲਿਖਾਂਗੇ। ਲਓ ਜੀ, ਹੁਣ ਸ਼ੁਰੂ ਕਰਾਂਗੇ ਆਪਾਂ, ਕਰਦੇ ਹਾਂ ਪੰਜਾਬ ਦੀ ਅਸਲ ਸਾਖੀ। ਤੇ ਲਓ ਦੋਸਤੋ, ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਅਧਿਆਇ ਪਹਿਲਾ, ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ, ਤੇ ਜਾਣਾਂਗੇ ਇਸ ਦੇ ਬਾਰੇ। ਤੇ ਅੱਜ ਦਾ ਚੈਪਟਰ ਇੱਥੇ ਆਪਾਂ ਸਮਾਪਤ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44976 1962 ਸਟੂਡੀਓ ਦਾ ਨੰਬਰ ਹੈ। ਤੇ ਇਹ ਸੀ ਦੋਸਤੋ ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਲਿਖਿਆ, ਕਲਮਬੰਦ ਕੀਤਾ, ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿਚ ਇਸਦਾ ਅਨੁਵਾਦ ਕੀਤਾ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦੇ ਮੰਚ ਫਿਲਮਾਂ ਸਟੂਡੀਓ ਤੋਂ ਤੁਹਾਡੇ ਨਾਲ ਇਸਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿਚ। ਤੇ ਉਮੀਦ ਕਰਦੇ ਹਾਂ ਇਹ ਕਿਤਾਬ ਬੜੀ ਇੰਟਰਸਟਿੰਗ ਹੋਵੇਗੀ ਤੁਹਾਡੇ ਲਈ ਮੇਰੇ ਲਈ। ਤੇ ਜਾਣਾਂਗੇ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਤੇ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਕਿਹੋ ਜਿਹਾ ਸੀ। ਤੇ ਲਓ ਦੋਸਤੋ, ਅੱਜ ਇੱਥੇ ਹੀ ਇਸ ਦੀ ਸਮਾਪਤੀ ਕਰਦੇ ਹਾਂ, ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਆਪਾਂ ਅੱਗੇ ਸ਼ੁਰੂਆਤ ਕਰਾਂਗੇ ਅਗਲੇ ਚੈਪਟਰ ਦੀ। ਇਹ ਸੀ ਜੀ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਦੂਸਰਾ ਲੜੀਵਾਰ ਭਾਗ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਵੱਲ ਨੂੰ ਵੱਧਦੇ ਹਾਂ। ਜੇਕਰ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 1962 ਸਟੂਡੀਓ ਦਾ ਨੰਬਰ ਹੈ। ਤੇ ਤੁਹਾਡੇ ਸੁਨੇਹਾਂ ਦੀ ਸਾਂਝ ਪਾ ਕੇ ਫਿਰ ਮੈਂ ਆ ਗਿਆ ਲੈਣਾ, ਜਿੰਨੇ ਕੁ ਮੈਨੂੰ ਸਾਹਮਣੇ ਦਿਖਣਗੇ ਤੇ ਉਹਨਾਂ ਦੀ ਸਾਂਝ ਪਾਵਾਂਗੇ। ਜੇ ਕਿਸੇ ਦੋਸਤ ਦਾ ਰਹਿ ਜਾਏਗਾ ਤਾਂ ਮੈਂ ਮਾਫ਼ੀ ਵੀ ਚਾਹਾਂਗਾ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੇ ਨੇ ਤੁਹਾਡੇ ਸੁਨੇਹੇ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਇੱਕ ਜਾਂਦੇ ਜਾਂਦੇ ਗੀਤ ਵੀ ਛੱਡ ਕੇ ਜਾਵਾਂਗਾ ਤੁਹਾਡੇ ਸਭ ਦੇ ਲਈ। ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਮੈਨੂੰ ਉਹਦੀ ਬਾਤ ਪਾ ਲਈਏ। ਤੇ ਹਾਂਜੀ, ਖੁੱਲ੍ਹ ਗਿਆ ਜੀ ਸੁਨੇਹੇ। ਦੁਆਬਾ ਰੇਡੀ ਦੀ ਟੀਮ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭੇਜੀ ਗਈ ਤੇ ਪਰਿਵਾਰ ਦਿਵਸ ਦੇ ਉੱਤੇ ਹਾਰਦਿਕ ਸ਼ੁਭਕਾਮਨਾਵਾਂ ਸਭ ਨੂੰ ਭੇਜੀਆਂ ਗਈਆਂ। ਬਹੁਤ ਬਹੁਤ ਸ਼ੁਕਰੀਆ ਜੀ ਟੀਮ ਦੇ ਵੱਲੋਂ। ਤੇ ਅੱਜ ਪਰਿਵਾਰ ਦਿਵਸ ਹੈ ਜੀ, ਦੁਨੀਆਂ ਵਿਚ ਮਨਾਇਆ ਗਿਆ। ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਯੂਐਸ ਤੋਂ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਉਹ। ਤੇ ਸ਼ੈਲੀ ਜੀ ਕਹਿੰਦੇ ਸਤਿ ਸ੍ਰੀ ਅਕਾਲ, ਆਵਾਜ਼ ਟਣਾ ਟਣ ਹੈ ਜੀ। ਕਹਿੰਦੇ ਸਮਾਂ ਬਹੁਤ ਵਧੀਆ ਹੈ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਅਸੀਂ ਕਿਸਾਨ ਆਗੂ ਆਪਣੇ ਆਪ ਨੂੰ ਕਿਉਂ ਵੱਡਾ ਸਮਝਦੇ ਹਾਂ ਜਦੋਂ ਕਿ ਅਸੀਂ ਵੀ ਆਪਣੇ ਲੋਕਾਂ ਦੇ ਨਾਲ ਹੀ ਵੱਡੇ ਹਾਂ। ਬਹੁਤ ਵੱਡਾ ਭਰਮ ਸਾਡੇ ਕਿਸਾਨ ਆਗੂਆਂ ਦੇ ਵਿਚ ਹੈ, ਕਹਿੰਦੇ ਜੀ ਆਗੂਆਂ ਨੂੰ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਜੀ ਆਇਆਂ ਨੂੰ ਜੀ। ਤੇ ਰਾਜਨ ਜੀ ਕਹਿੰਦੇ ਨੇ ਐਡਵੋਕੇਟ ਸਾਹਿਬ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਜਾਣੀਆਂ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਸੁਣ ਰਹੇ ਹਾਂ ਕਹਿੰਦੇ ਦੁਆਬਾ ਰੇਡੀਓ। ਤੇ ਔਜਲਾ ਸਾਹਿਬ ਯੂਐਸ ਤੋਂ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਬਾਈ ਜੀ ਜੁੜੇ ਹੋਏ ਨੇ ਭਾਰਤ ਸਾਹਿਬ। ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਅਨੂ ਜੀ ਪਰਮਿੰਦਰ ਜੀ। ਤੇ ਮਲੂਕ ਸਿੰਘ ਜੀ ਬਾਈ ਜੀ ਲਿਖਦੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਜੀ। ਤੇ ਜੀ ਅਨੂ ਜੀ ਸਵਾਗਤ ਹੈ ਮਲੂਕ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ ਜੀ। ਔਜਲਾ ਸਾਹਿਬ ਕਹਿੰਦੇ ਸਟੈਂਡ ਹੈ ਕਿਹੜੇ ਪਾਸੇ ਹੈ ਰਾਜਨ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ। ਜਾਣੀਆਂ ਚਾਲ ਜੀ ਕਹਿੰਦੇ ਆ ਕਿ ਕਿਸਾਨ ਯੂਨੀਅਨ ਹੁਣ ਸਿਰਫ ਕੁੱਟ ਖਾਣ ਵਾਸਤੇ ਹੀ ਉਪਰਾਲੇ ਕਰ ਰਹੇ ਨੇ, ਸੋ ਸਰਕਾਰ ਕਰੀ ਜਾਂਦੀ ਹੈ ਜੀ। ਔਜਲਾ ਸਾਹਿਬ ਕਹਿੰਦੇ ਜਥੇਬੰਦੀਆਂ ਵੇਲੀਆਂ ਨੇ ਕੋਈ ਕੰਮ ਤਾਂ ਚਾਹੀਦਾ ਹੈ ਕਰਨੇ ਨੂੰ, ਜਾਂ 5-7 ਹੋਰ ਵਧਾ ਲੈਣ ਜੀ। ਤੇ ਕਹਿੰਦੇ ਭੰਦੇਰ ਬਹੁਤ
ਸੁਲਝਿਆ ਹੋਇਆ ਹੈਗਾ ਜੀ। ਅਕਲ ਤੇ ਪੰਜਾਬੀ ਇੱਕ ਹੀ ਨਾਂ ਹੈ ਜੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਪਿਛਲੀ ਵਾਰ ਗਵਰਨਰ ਨੂੰ ਮੰਗ ਪੱਤਰ ਦੇਣ ਦੇ ਲਈ ਬੰਦਿਆਂ ਕਰਕੇ ਲੜਾਈ ਹੋਈ ਸੀ ਜੀ। ਅੱਛਾ ਜੀ। ਤੇ ਸ਼ੈਲੀ ਜੀ ਕਹਿੰਦੇ ਯੇ ਤੋ ਐਸਾ ਹੀ ਚਲੇਗਾ ਕਹਿੰਦੇ ਜੀ, ਤੇ ਚਲੇਗੀ। ਸੈਣੀ ਸਾਹਿਬ ਜੀ ਆਨਲਾਈਨ ਸਵਾਲ ਪੁੱਛਿਓ, ਕਿਸਾਨ ਹਾਂ ਜਾਂ ਨਹੀਂ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕੱਲ ਤੋਂ ਡਿਜੀਟਲ ਕੰਡਾ ਸ਼ੁਰੂ ਜੀ ਅਗਲੀ ਵਾਰੀ ਜੀ ਕਹਿੰਦੇ ਗ੍ਰੇਟ ਜੀ। ਤੇ ਸੈਣੀ ਸਾਹਿਬ ਜੀ ਮੈਂ ਕੇਸ ਕਰ ਦੇਵਾਂਗਾ ਕਹਿੰਦੇ, ਜੇ ਸਭ ਚੋਰ ਨਹੀਂ ਹੋ ਸਕਦੇ ਜੀ ਤੇ ਆਪਣੀ ਗੱਲ ਵਾਪਸ ਲਵੋ ਜੀ ਉਡੀਕ ਦੇ ਵਿੱਚ। ਤੇ ਨਹੀਂ ਜੀ ਉਹਨਾਂ ਦਾ ਕਹਿਣ ਦਾ ਮਤਲਬ, ਚਲੋ ਭਾਵਨਾਵਾਂ ਹੁੰਦੀਆਂ ਨੇ ਕੁਝ ਜਾਂਦੇ ਜਾਂਦੇ ਕਹਿ ਵਿੱਚ ਵਿੱਚ ਗੱਲਬਾਤ ਦੇ ਵਿੱਚ ਹੋ ਜਾਂਦਾ ਇੱਦਾਂ, ਸਾਰਿਆਂ ਨੂੰ ਵੀ ਨਹੀਂ ਕਹਿ ਸਕਦੇ। ਤਾਂ ਉਹ ਵੀ ਤੁਹਾਡੀ ਗੱਲ ਨਾਲ ਸਹਿਮਤ ਆ, ਕੁਝ ਠੀਕ ਵੀ ਨੇ, ਕੁਝ ਮਤਲਬ ਕਿ ਹੈਗੇ ਵੀ ਨੇ, ਤੇ ਉਹ ਸਾਰਾ ਕੁਝ ਹੈਗਾ ਜੀ। ਤੇ ਸ਼ੈਲੀ ਬਾਜੀ ਕਹਿੰਦੇ ਸਾਰੇ ਗਲਤ ਹੈ, 110 ਜਥੇਬੰਦੀਆਂ ਜੀ। ਤੇ ਸ਼ੈਲੀ ਬਾਜੀ ਕਹਿੰਦੇ ਉੱਚੀਆਂ ਉੱਚੀਆਂ ਗੱਲਾਂ ਕਰਨ ਵਾਲੇ ਇੱਕ ਜਾਨ ਉਹ ਬੰਦੇ ਵਿਕ ਜਾਨ ਉਹ ਬੰਦੇ ਨੇ ਮੇਰੀ ਨਜ਼ਰ ਚੋਂ ਤੇ ਤੇ ਤੇ ਤੀ ਨੇ। ਤੇ ਕਹਿੰਦੇ ਜੀ ਸ਼ੈਲੀ ਜੀ ਕਹਿੰਦੇ ਭਾਰਤ ਜੀ ਸਰਕਾਰਾਂ ਦੇ ਨਾਲ ਲੜਨ ਵਾਲਿਆਂ ਦੇ ਹਮੇਸ਼ਾ ਬੋਝੇ ਖਾਲੀ ਰਹਿੰਦੇ ਨੇ, ਸਮੇਂ ਦਾ ਸੱਚ ਹੈ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਪਹਿਲਾਂ ਤੁਸੀਂ ਮੇਰੀ ਡਿਜੀਟਲ ਕੰਡੇ ਦੀ ਮੰਗ ਇਨ੍ਹਾਂ ਦੀਆਂ ਮੰਗਾਂ ਦੇ ਵਿੱਚ ਸ਼ਾਮਲ ਕਰਾਓ ਜੀ, ਬਾਕੀ ਕੇਸ ਮੇਰੇ ਤੇ ਮੇਰੇ ਕੋਲੋਂ ਹੀ ਕਰਾ ਦੇਣਾ ਜੀ, ਦਾਸ ਹਾਜ਼ਰ ਹੈ ਜੀ। ਤੇ ਸੁਣਨ ਚੋ ਕਹਿੰਦੇ ਬੜਾ ਸਵਾਦ ਆਉਂਦਾ ਹੈ, ਪਿੰਡੇ ਦੇ ਉੱਤੇ ਹੰਡਾਇਆ ਉਹ ਜਾਣਦੇ ਆ ਕਹਿੰਦੇ ਸ਼ੈਲੀ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਜ਼ਰੂਰ ਜੀ ਯਾਦ ਰੱਖਾਂਗਾ ਜੀ, ਆਪ ਜੀ ਦੀ ਮੰਗ ਜਿਹੜੀ ਆ ਉਹ ਵੀ ਜ਼ਰੂਰ ਪਾਵਾਂਗੇ। ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਭਾਵੁਕ ਨਾ ਹੋਵੋ ਜੀ, ਲੋਕਾਂ ਦਾ ਕੀ ਵਿਊ ਹੈ ਉਸ ਬਾਰੇ ਵਿਚਾਰ ਕਰੋ ਜੀ, ਬਾਕੀ ਵੰਡਾਂ ਦੀ ਚੋਰੀ ਬਾਰੇ ਸੋਰੀ ਫੰਡਾਂ ਦੀ ਚੋਰੀ ਬਾਰੇ ਆਪ ਹੀ ਦੱਸਦੇ ਆ ਇੱਕ ਦੂਜੇ ਬਾਰੇ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਤੁਹਾਡੀ ਮੰਗ ਪੂਰੀ ਹੋ ਗਈ ਤਾਂ ਕਿਸਾਨ ਆਗੂ ਸਹੀ ਨਹੀਂ ਗਲਤ ਨੇ। ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਮੈਂ ਕਿਹੜੇ ਕਿਸਾਨ ਆਗੂ ਦਾ ਨਾਮ ਰੱਖਿਆ ਸੀ ਚੋਰੀ ਚੋਂ ਜੀ। ਤੇ ਸ਼ੈਲੀ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਸਾਡਾ ਦਰਦ ਨਹੀਂ ਸਮਝਦੇ, 5 ਸਾਲ ਹੋ ਗਏ ਪੰਜਾਬੀਆਂ ਨੂੰ ਭੁਗਤਦਿਆਂ ਨੂੰ, ਹਾਸਲ ਕੀ ਹੋਇਆ, ਅਸੀਂ ਤੁਹਾਡੇ ਤੋਂ ਕੋਈ ਵੱਖ ਥੋੜੀ ਆ, ਪਾਣੀ ਦਾ ਮੁੱਦਾ ਕੀ ਮੇਰਾ ਨਹੀਂ ਹੈ, ਰਸਤੇ ਬਦਲਣ ਦੀ ਜ਼ਰੂਰਤ ਹੈ। ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਮੈਂ ਸਭ ਕੁਝ ਸਮਝਦਾ ਜੀ, ਚੰਗੇ ਮਾੜੇ ਸਾਡੇ ਵਿੱਚ ਹੀ ਹਨ, ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਜੀ, ਉਹਨਾਂ ਦੇ ਵਿੱਚੋਂ ਅਸੀਂ ਵੀ ਆਉਂਦੇ ਹਾਂ। ਬਿਲਕੁਲ ਜੀ। ਤੇ ਰਾਜਨ ਜੀ ਕਹਿੰਦੇ ਮੈਂ ਡੱਲੇਵਾਲ ਤੇ ਰਾਜੇਵਾਲ ਦੀ ਗੱਲ ਕਰ ਰਿਹਾ ਜੀ, ਤੁਸੀਂ ਆਪਣੇ ਤੇ ਹੀ ਲੈ ਗਏ ਸ਼ੈਲੀ ਵੀਰ ਜੀ, ਚੰਗਾ ਜੀ ਹੁਣ ਕਮੈਂਟ ਨੂੰ ਵਿਰਾਮ ਜੀ ਤੇ ਰੱਬ ਰਾਖਾ ਜੀ। ਸ਼ੈਲੀ ਜੀ ਕਹਿੰਦੇ ਠੀਕ ਹੈ ਜੀ। ਤੇ ਸਤਿ ਸ੍ਰੀ ਅਕਾਲ ਭਾਰਤ ਜੀ, ਰਾਜੇਵਾਲ ਨੇ ਦੇਖਿਆ ਕਹਿੰਦੇ ਜੀ ਤੇ ਚੋਣਾਂ ਦੇ ਵਿੱਚ ਹਿੱਸਾ ਲੈ ਕੇ। ਤੇ ਜਗਤਾਰ ਜੀ ਦਾ ਆਖਰੀ ਕਮੈਂਟ ਹੈ ਸਤਿ ਸ੍ਰੀ ਅਕਾਲ ਜੀ। ਤੇ ਲਓ ਦੋਸਤੋ ਇਸ ਦੇ ਨਾਲ ਫਿਰ ਮੈਂ ਵੀ ਸਤਿ ਸ੍ਰੀ ਅਕਾਲ ਸਾਂਝੀ ਕਰਦਾ। ਤੇ ਕੱਲ ਨੂੰ ਤਾਂ ਨਹੀਂ ਮਿਲਣਾ ਆਪਾਂ, ਹੁਣ ਸੋਮਵਾਰ ਨੂੰ ਮਿਲਾਂਗੇ, ਕੱਲ ਨੂੰ ਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ, ਤੇ ਉਹਦੇ ਵਿੱਚ ਜ਼ਰੂਰ ਤੁਸੀਂ ਸ਼ਿਰਕਤ ਕਰਨੀ ਹੈ ਜੀ। ਤੇ ਲਓ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਤੇ ਵੀਕਐਂਡ ਨੂੰ ਇੰਜੋਏ ਕਰੋ ਜੀ, ਤੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਨਾਲ ਵੀ ਜੁੜੇ ਰਹੋ। ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਸਿਕੰਦਰ ਸਿੰਘ ਔਜਲਾ ਸਾਹਿਬ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੋਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਜੀ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਭ ਨੂੰ। ਪਿਆਰ ਭਾਈ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ। ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਇੰਜੋਏ ਜੀ। ਸਤਿ ਸ੍ਰੀ ਅਕਾਲ ਦੋਸਤੋ।

0: ਤੈਨੂੰ ਕਿਵੇਂ ਲੱਗਦਾ? ਮਾਂ ਮੈਂ ਆਪਦੇ ਪੰਜਾਬ ਦੀ ਬੇਟੀ ਨੂੰ ਛੱਡ ਨਹੀਂ ਸਕਦੀ, ਵੀ ਮੈਂ ਉੱਥੇ ਦੀ ਜੰਮੀ ਪਲੀ, ਵੀ ਮੈਂ ਉਹਦੇ ਨਾਲ ਜਮੀ ਨੀ ਟੁੱਟ ਸਕਦੀ, ਵੀ ਮੈਂ ਇਹ ਆਪਣੇ ਆਹ ਮੁਲਕ ਨੂੰ ਆਪਣਾ ਆਪਣਾ ਨਹੀਂ ਬਣਾ ਸਕਦੀ।
1: ਕਿਹੜੇ ਮੁਲਕ?

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ

0: ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਹੈ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
1: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦਿਆ ਰਾਇਆ ਵੇ। ਖੂਈ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਈ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਇਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾਨੀ ਪੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਤੂੰ ਸ਼ੀ ਪਾਇਆ ਵੇ, ਕੁੱਟ ਵਾਟੀ ਪੀ ਨੰਦੀ ਦੇ ਪਾਇਆ ਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਇਆ ਵੇ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ। ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਇਆ ਵੇ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਇਆ ਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਇਆ ਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਇਆ ਵੇ। ਧੰਨਵਾਦ ਜੀ।
1: ਕੰਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ੋਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨਹੀਂ ਮਾਏ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨਹੀਂ ਮਾਏ। ਕਿਤੇ ਮੁੱਲ ਕੌਡੀ ਨਹੀਂ, ਕਿਤੇ ਕੋਈ ਨੂਰ ਨਹੀਂ ਮਾਏ। ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ। ਜ਼ਖਮ ਆਪਣਿਆਂ ਦੇ ਨੇ ਤੋੜਿਆ, ਗਰੂਰ ਨਹੀਂ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ। ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨਹੀਂ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ। ਕੌੜੇ ਬੋਲ ਦਿਲ ਵਿੱਚ ਬਣ ਜਾਂਦੇ, ਨਸੂਰ ਨਹੀਂ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ। ਕੋਈ ਸੱਚ ਜਾਣੇ ਨਾ ਜਾਣੇ, ਦੇਖਦਾ ਹਜ਼ੂਰ ਨਹੀਂ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ। ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨਹੀਂ ਮਾਏ। ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ। ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ।
1: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਿਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾ ਦੀ ਜੋਤ ਵਧਾ ਦੇ ਸੋ, ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ।
1: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
5: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
1: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
6: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾਂ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
1: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ। ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਗਿਆ ਤੇਰੇ ਬਾਜੋ ਮਾਏ ਤੇਰਾ ਨੀ ਗਿਰਾ ਮਾਏ ਨੀ ਮੈਂ ਗੀਤ ਲਿਖਿਆ ਗੀਤ ਲਿਖਿਆ ਮੈਂ ਤੇਰੇ ਲਈ ਤਾਂ ਤੇਰੇ ਵਾਜੋਂ ਸਾਨੂੰ ਮਾਏ ਨੀ ਕਿਸੇ ਕੁੱਟ ਸੀਨੇ ਨਾ ਲਾਇਆ ਤੇਰਾ ਘਰ ਇੰਜ ਜਾਪਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ. ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ. ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ। ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਏ ਲਖਵਿੰਦਰ ਕੌਰ ਲੱਕੀ ਜੀ ਤੋਂ। ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: हफ्ता भरी का महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी ना करवाउण जा रहे हैं। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने। इहदे नाल दी नाल उहनां दे एक लिखे हुए गीत पंजाब सिआं नूं साडे गायक कृष्ण ही उहने गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंच ते निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਹੈ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਹੈ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮੈਂ ਫਿਲਮ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਸਰਦਾਰ ਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮੇ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਤ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ದ್ವಾಪರೇಡಿಯೋ
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ। ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ। ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ। ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ SS ਭੱਲਾ ਪਟਿਆਲਾ, ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ। ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ, ਉਹ ਕਿਰਪਾ ਕਰਕੇ ਸੁਣਨਾ। ਬੱਚੇ ਦਾਦੀ ਨੂੰ ਕੀ ਕਹਿੰਦੇ ਹਨ, ਇਹ ਕਵਿਤਾ ਮੇਰੀ ਭਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ। ਸਰਵਣ ਕਰੋ ਜੀ। ਸਾਬ ਜਾਦੇ ਆਖਣ ਦਾ ਦੀਏ ਨੀ,

ਦੇਖੇ ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ ਪਾਲੇ ਜੱਫੀਆਂ ਰਜ ਰਜ ਦਾਦੀਆਂ ਨੀ ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਤੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਜਿਨੀ ਨਿੱਘੀ ਦਾ ਦੀਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਣ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ ਇਤਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ

0: ਨਾਲੇ ਹੋਣਾ ਡੀਕਦਾ ਜੁਝਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰਿਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰਿਜਾਨਾ ਸ਼ਿੰਗਾਰ ਓ ਜੋਰਾ ਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ ਜੋਰਾਵਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ ਉਹ ਬੰਨ ਕੇ ਦਸਹਿਰੇ ਲਾੜੀ ਮੌਤ ਨੂੰ ਵਿਆਊਗਾ ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਹੋਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ ਓ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ ਕਾਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਓ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ ਉਡੀਕਦੀ ਹੈ ਖੂਨਣ ਦੁਆਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਓ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਓ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ੍ਹ ਨਾਲ ਉਫਨਾਈ। ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ। ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ। ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ। ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ। ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ। ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ। ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ। ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ। ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ। ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ। ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ। ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ ਸਤਨਾਮ ਸ਼੍ਰੀ ਵਾਹਿਗੁਰੂ।
1: ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰ ਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ ਹਰ ਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ ਧੰਨਵਾਦ ਜੀ ਮੈਂ ਹਰਪ੍ਰੀਤ ਪੱਤੋ
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ ਬਲਵੀਰ ਲਹਿਰੀ ਜੀ ਦੁਆਬਾ ਰੈਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ ਸੁਣੋ ਜੀ ਕਵਿਤਾ ਧੰਨ ਮਾਤਾ ਗੁਜਰੀ ਧੰਨ ਉਸਦੇ ਲਾਲ ਸੀ ਧੰਨ ਮਾਤਾ ਗੁਜਰੀ ਧੰਨ ਉਸਦੇ ਲਾਲ ਸੀ ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ ਪੋਤਿਆਂ ਨੂੰ ਉਹ ਸਿਖਾਉਂਦੀ ਰਹੀ ਪੋਤਿਆਂ ਨੂੰ ਉਹ ਸਿਖਾਉਂਦੀ ਰਹੀ ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ ਨਾ ਮੰਨੀ ਈਨ ਇਸਲਾਮ ਵਾਲੀ ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ ਤਿਆਗੋ ਆਪਣਾ ਧਰਮ ਬਚਿਓ ਸੂਬੇ ਬੜਾ ਜ਼ੋਰ ਪਾਇਆ ਸੀ ਤਿਆਗੋ ਆਪਣਾ ਧਰਮ ਬਚਿਓ ਸੂਬੇ ਬੜਾ ਜ਼ੋਰ ਪਾਇਆ ਸੀ ਲਹਿਰੀ ਅੱਤ ਜ਼ੁਲਮ ਦੀ ਹੋ ਗਈ ਅਤੇ ਕਾਜੀ ਨੇ ਫਤਵਾ ਲਾਇਆ ਸੀ ਕਾਜੀ ਨੇ ਫਤਵਾ ਲਾਇਆ ਸੀ ਛੋਟੇ ਮਾਸੂਮ ਲਾਲਾਂ ਤਾਈਂ ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ ਗਿਆ ਨੀਹਾਂ ਵਿੱਚ ਚਿਣਵਾਇਆ ਸੀ ਧਰਮੀ ਯੋਧੇ ਜਾਨ ਵਾਰ ਗਏ ਧਰਮੀ ਯੋਧੇ ਜਾਨ ਵਾਰ ਗਏ ਪਰ ਧਰਮ ਨੂੰ ਦਾਗ ਨਾ ਲਾਇਆ ਸੀ ਪਰ ਧਰਮ ਨੂੰ ਦਾਗ ਨਾ ਲਾਇਆ ਸੀ ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ ਧੰਨਵਾਦ ਜੀ
1: ਬਲਵੀਰ ਲਹਿਰੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਤੂੰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਵੱਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਏ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਏ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਏ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ, ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਅਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਝੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ ਤੇ ਜਸਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ ਤੇ ਦਸ਼ਮੇਸ਼ ਪਿਤਾ ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ। ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹਿਰਾ ਪੈ ਗਿਆ, ਖਾਲਸਾ ਅਣਗਾਹਿਰਾ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤ

0: ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ ਗੁਜਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਅਸੀਂ ਭਾਈ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ ਬਲਵੀਰ ਕੌਰ ਲਿਖ ਦਿੱਤਾ ਸੱਚ ਹੈ ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਪਰ ਕੁਛ ਪਾਉਣ ਲਈ ਕੁਛ ਖੋਣਾ ਪਰ ਕੁਛ ਪਾਉਣ ਲਈ ਕੁਛ ਖੋਣਾ ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਨਿਮੀ ਵਿਸ਼ੇਸ਼ ਜੀ ਜੀ ਆਇਆਂ
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੁੰਨੀ ਦਲੀਏ ਖਿਸਿਆਣੀ ਬਿੱਲੀਏ ਸੁੰਨੀ ਦਲੀਏ ਖਿਸਿਆਣੀ ਬਿੱਲੀਏ ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ। ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਰੱਖੀ ਚੇਤੇ, ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ, ਕਦੇ ਦੀਵੇ ਬਾਲਣ ਲਈ ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਿਆਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੈਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਕਹਿ ਲਈਏ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਘੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ ਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ ਦੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ, ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨ ਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ, ਵੇਖ ਕੇ ਮੇਰੀ ਰੂਹ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ। ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ, ਜੋ ਅਬ ਜੀਵਨ ਮੇ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ, ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਯਾਲੂ ਹੈ, ਕਰੁਣਾ ਨਿਧਾਨ ਹੈ, ਬਖਸ਼ਣਹਾਰਾ ਹੈ। ਵੋ ਦਯਾਲੂ ਹੈ, ਕਰੁਣਾ ਨਿਧਾਨ, ਬਖਸ਼ਣਹਾਰਾ ਹੈ, ਛੋੜ ਕਰ ਦੰਭ ਔਰ ਘਮੰਡ, ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ। ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ, ਬੇਜ਼ੁਬਾ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ, ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ। उठाकर हाथ अपने सजदे में झुकाकर सर अपना, उठाकर हाथ अपने सजदे में झुकाकर सर अपना, दुआ करो अब के बरस खुशियों भरा हर एक पल आए, दुआ करो अब के बरस खुशियों भरा हर एक पल आए। धन्यवाद।
1: मैं शर्मा जी तो बाद एक मैं होर कुछ साखी कर लगा। एक साडे शायर ने फिरोजपुर तो कमल दास जी, वो भी अपनी एक रचना लेके हाजिर हो रहे ने। कमल दास फिरोजपुर जी, थोड़ा दुआबा रेडियो दे हफ्तावारी कवि दरबार दे विच निघा स्वागत है जी। आया
9: जिंदगी

0: तना, जिंदगी ये कहेगा तू गाना, हंसते गाते दिन बिताना।
1: ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ద్వాపర్ రేడియో. ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏ
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ ਹੈ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ,
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ,
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
0: ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
1: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ।
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
0: ਫਿਰ
1: ਪੈਂਦੀ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ, ਇਹ ਤਾਂ

0: ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ।
1: ਹਾਂਜੀ ਹਾਂਜੀ
0: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ। ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
1: ਠੀਕ ਹੈ ਜੀ, ਬਿਲਕੁਲ
0: ਸਿਵਲ ਇਸ
1: ਬਿਲਕੁਲ
0: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
0: ਤੋਂ ਆਪ
1: ਡੀਸੀ ਹੀ ਬਣ ਗਏ ਬਸ।
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ।
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ।
1: ਜੀ ਜੀ
0: ਤੁਹਾਡੇ ਕੋਲ
1: ਜੀ
0: ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
1: ਹਾਂਜੀ
0: ਜਿਹੜੇ ਵੀ
1: ਜੀ
0: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
0: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ
1: ਬਿਲਕੁਲ
0: ਐਕਟਿੰਗ ਲਾਈਨ 'ਚ
1: ਹੈ
0: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਵੀ
1: ਵਗ
0: ਪਤਾ
1: ਗਏ।
0: ਲੱਗ
1: ਹਾਂਜੀ
0: ਗਿਆ
1: ਹਾਂਜੀ
0: ਸੀਗਾ।
1: ਬਿਲਕੁਲ ਜੀ,
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ। ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
1: ਬਿਲਕੁਲ,
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
1: ਜੀ
0: ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
0: ਇਹਦੇ ਵਿੱਚ
1: ਬਿਲਕੁਲ
0: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ
1: ਹਾਂ
0: ਉਹ
1: ਜੀ
0: ਇੰਨਾ
1: ਹਾਂ ਜੀ
0: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ, ਬਸ
0: ਉਹ
1: ਉਹਦਾ ਹੀ
0: ਸਮਝ ਕੇ
1: ਚਾਹੀਦਾ
0: ਜੇ
1: ਹਾਂਜੀ
0: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤਾਂ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਬੱਚੇ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ ਹੈ,
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
1: ਉਸ
0: ਦੇ।
1: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
0: ਮਿਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਹਾਂ
0: ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ
0: ਵਾਹ, ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰ ਠਾਣਨ ਦੀ ਲੋੜ ਹੈ ਤਾਂ ਮਨ,
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ठीक है,
1: जी
0: क्योंकि
1: जी जी
0: उसके बाद तुसी सारी उम्र अपने उम्र जड़ा है संभल के चलते हो कि पिछली बार मैं ये फेल आया सी, इस कारण तो फेल होया सीगा,
1: कोशिश हो जाते
0: कॉशियस
1: जी
0: हो जाते बिल्कुल।
1: जी
0: फेलियर तो बाद जड़ा उठना हुंदा हैगा वो बहुत तुहाडा लाइफ
1: और
0: है,
1: जरूरी है जी
0: वो स्टेप जे तुहाडा चंगा चला जाता है उस तो बाद तुहानू कोई नहीं रोक सकता। जो तुसी फेल हो गए बह जाओगे यू क्रिप करन लग जाओगे कि
1: हाँ
0: मैं तो
1: कर
0: फेल हो गया
1: लेंगे
0: जी, मैं हम कुछ नहीं कर सकता लाइफ दे विच, मैं कुछ होर
1: हाँ रब
0: देखना,
1: ने ठीक नहीं
0: रब
1: किया
0: नूं दोष देता, गुआंढियां नूं दोष देता, इस तरह कर लिया फिर उत्थे ही तुहाडा जिहड़ा सारा खराब हो जाना फोकस। जे तुसी खड़े हो गए उस तो बाद फिर तो तुहानू कोई रोक ही नहीं सकता।
1: बिल्कुल वो जरूरी है जी।
0: बिल्कुल
1: गिरते हैं शाह सवारी मैदाने जंग में,
0: बिल्कुल
1: वो तुम क्या
0: बिल्कुल
1: गिरेंगे, ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लेके ला लिया, तो वाकई उन्हें ड्रीम फॉलो किया ते
0: बिल्कुल
1: स्टार की यात्रा की, तो ये जरूरी है। जिहड़ा कोचिंग एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे नूं मैन टू मैन वो वेरी करती है, किसी नूं लोड़ है किसी नूं नहीं लोड़ है, फिर भी जिहड़े कोचिंग सेंटर्स है ये तो मशरूमिंग इन्हां दी इन्नी ज़्यादा हो रही है, इन्हें दी कोई सिग्निफिकेंस अपन नूं की लगती है जिहड़े।
0: कोचिंग एक भेड़ चाल बन चुकी है आज के
1: जी
0: जमाने के।
1: जी जी
0: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
1: हाँ जी
0: हूँ
1: हाँ
0: तो
1: जी हाँ
0: दिल्ली
1: जी
0: एक हब
1: वो
0: बन
1: ते
0: गया है,
1: पूरा कोचिंग जंगल बन गया
0: उत्थे
1: जी
0: हब बन गया है, तो उत्थे जिहड़े बच्चे निकल रहे हैं काफ़ी सक्सेसफुली निकल रहे हैं, बट
1: जी
0: तुसी
1: जी
0: परसेंटेज वेखो उत्थे
1: जी
0: जो लख बच्चे जा रहे हैं तो 100 बच्चा निकलता है।
1: ओ जी बिल्कुल
0: ठीक है, ये चीज़ नू आपा 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता हाँ
0: निकालता या कोई पर्टिकुलर शहर इस तरह का जिहड़ा 100 बच्चे हर साल निकालता है, बट उत्थे परसेंटेज भी देखी जावे कि कहड़े बच्चे नहीं निकालते थे वो अगे की करते पए ने।
1: बिल्कुल
0: मेरा
1: सही
0: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
1: हाँ जी हाँ
0: कि
1: जी
0: वो बच्चे जिहड़े कि किसी कारणवश नहीं निकलते पए,
1: नहीं
0: अपने
1: निकल
0: करियर च नहीं निकलते पए,
1: हाँ जी हाँ
0: कि
1: जी
0: वो फेल होने तो बाद अगे होर मेहनत करते हैं, अगे होर ट्राई करते हैं, अगे कितने कोई डाइवर्स फील्ड के चले जाते हैं,
1: जी
0: डिस्पर्स हो
1: जी जी
0: जाते हैं, कि
1: हाँ
0: वो उत्थे स्टक रह जाते हैं अपने करियर के, अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
1: जी
0: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का
1: प्रेशर
0: इवन इवन कोचिंग सेंटर्स का रोल बन जाता है कि बच्चों ढंग ना गाइड करन, 3 4 साल हो गए नहीं निकलता पाया, एंड अगे लाइफ च या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
1: हाँ
0: उस बाद अपना प्लान बी ते आ जाओ। एक प्लान बी होना लाइफ च हर चीज च वो
1: जरूरी
0: बहुत
1: है,
0: जरूरी हैगा,
1: एक बैकअप
0: एक
1: प्लान
0: बैकअप
1: जरूरी
0: जिवें
1: है
0: तुहाडे स्टूडियो च बैकअप प्लान तुहाडे हर चीज का होंदा हैगा,
1: जी
0: वो बैकअप प्लान लाइफ च होना भी बहुत जरूरी है कि कितने कोई
1: बिल्कुल
0: स्टक करके तो तुसी प्लान बी ते आ जाओ। तो
1: जी
0: मेरा
1: जी जी
0: कंसर्न यही है कि जो कोचिंग सेंटर से तुसी जा रहे हो कोचिंग के बावजूद भी कुछ परसेंटेज 99% तुसी सक्सेसफुल नहीं रहोगे,
1: हाँ
0: 1%
1: जी
0: ही तुहाडा सक्सेस चांसेस हैगे,
1: जी
0: उस
1: जी
0: तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो या तुसी अपना कोई नाल साइड बिजनेस शुरू कर सकते हो। अजकल मेक इन इंडिया स्टार्टअप इंडिया इस तरह के काफ़ी
1: सारे आ
0: जिहड़े
1: रहे हैं
0: प्रोग्राम बनते पए
1: बड़े
0: ने,
1: अच्छे
0: तुसी
1: प्रोग्राम हैं
0: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने,
1: जी
0: तुसी नाल
1: जी
0: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो।
1: बिल्कुल
0: बट
1: बिल्कुल
0: फेल हो गए, फेल होने तो बाद तुसी ना उठे फिर उत्थे तुहाडा करियर जिहड़ा खत्म
1: क्योंकि
0: है।
1: जिहड़ा फेल हो के फेल पास होना तो जिंदगी का एक वो
0: बिल्कुल
1: यही जिंदगी है, लेकिन
0: बिल्कुल
1: इतने प्रेशर इन्ना होंगे उत्थे जो आप कोटे की गल करिए जां इवन जिहड़े साडे सराउंडिंग होर शहरां दे विच भी कोचिंग सेंटर चलते हैं, जदों पेरेंट्स उत्थे भेजते हैं बच्चे नूं वो इनू एक ग्रंटड मान लेंगे कि हुण उत्थे चल गया, दैट इज बस ये हो गया बन गया है जो आप बनाना चाहते हो, उस उतों बच्चे दे जिहड़ी स्ट्रेस लैवल कितने ज़्यादा बढ़ जाता है,
0: बिल्कुल
1: तो आप ये भी देखते हैं बड़ी दुखदाई खबरें आती हैं कि उत्थे आत्महत्या कर ली किसी बच्चे ने,
0: बिल्कुल
1: कुछ घट गया बढ़ गया नंबर कुछ ऐसा हो गया है, ये एक माड़ा असर जिहड़ा आप समझते हैं कि पैंदा है बच्चों का, वो प्रेशर है जिहड़ा है उन्हों घट मैनेजमेंट है जिहड़ी स्ट्रेस मैनेजमेंट है ये बच्चा किवें उन्हों कर सकता है उत्थे जिहड़ा बंदा उत्थे है।
0: एक हैरानी वाली गल जिहड़ी सामने आ रही है, स्ट्रेस जिहड़ी मैनेजमेंट है फेलियर ते भी नहीं है, सक्सेस ते भी अजकल स्ट्रेस हो रहा है,
1: अच्छा
0: बच्चे
1: जी
0: जिहड़े फेल मतलब फेल मैं कहूंगा नाकामयाब हो जाते हैं किसी कॉम्पिटिटिव एग्जाम च, उन्हां दी खबरां आंदियां
1: हाँ
0: ने
1: जी हाँ जी
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
1: ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
1: ਆ
0: ਜਿਹੜੇ ਆ
1: ਰਹੇ।
0: ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਤੁਸੀਂ ਸਟ੍ਰੈਸ ਨੂੰ
1: ਜੀ ਜੀ
0: ਜਿਹੜਾ
1: ਜੀ
0: ਮੈਨੇਜ ਕਰ
1: ਜੀ ਜੀ
0: ਸਕਦੇ
1: ਜੀ
0: ਹੋ।
1: ਜੀ ਜੀ
0: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
1: ਸੈਲਫ ਕਾਉਂਸਲਿੰਗ ਵੀ
0: ਸੈਲਫ
1: ਕਰਨੀ ਹੈ।
0: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ।
1: ਬਿਲਕੁਲ,
0: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ।
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ।
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਪਹੁੰਚਾਇਆ
0: ਹੈ,
1: ਸਾਰਾ
0: ਅਤੇ ਮੈਂ ਆਪਣੀ ਇੱਕ
1: ਜੀ
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
1: ਜੀ,
0: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
1: ਚੇਂਜਸ ਆ ਰਹੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ।
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਉਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਜਿੰਨੇ ਤੁਸੀਂ
1: ਉਜਾਲਾ ਆ ਰਿਹਾ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਕਿ
0: ਜਦੋਂ ਬੱਚਾ ਵੱਧ ਰਿਹਾ, ਉੱਗ ਰਹੇ ਪੌਦਾ ਉੱਗਦਾ ਹੁੰਦਾ ਹੈ, ਬੱਚਾ
1: ਬਿਲਕੁਲ
0: ਉੱਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ
0: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ
1: ਬਿਲਕੁਲ
0: ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ
1: ਅੱਗੇ
0: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਜ਼ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਜ਼ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਜ਼ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸ
1: ਹਾਂ
2: ਦੀ
1: ਇਹ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ ਹੈ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
1: ਠੀਕ
2: ਜ਼ਿਆਦਾਤਰ
1: ਹੈ
2: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
1: ਹਾਂਜੀ
2: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ
1: ਜੀ
2: ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जड़ी जड़ी प्रिपरेशन है वो किद्दा कर सकते हैं।
1: अच्छा
2: फॉर
1: जी
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
1: हाँ जी
2: उन्हां दी
1: हाँ
2: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिए है?
2: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी
2: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ
2: चलो
1: जी
2: उस तो बाद 12वीं भी कर लेने हैं। अपने
1: हाँ जी
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
1: बिल्कुल जी
2: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
1: लाई
2: लिए।
1: लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
1: हाँ जी
2: उस टाइम पे बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
1: बिल्कुल जी
2: उन्हां नू इंटरनली मोटिवेट करके उन्हां नू उन्हां दी जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसी
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे हैं।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
1: हाँ
2: उहनां
1: जी
2: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है,
1: हाँ जी
2: वो अक्सर ही पेरेंट्स भुल जाते हैं या
1: सही
2: फिर
1: गल
2: उन्हां
1: है
2: नूं लगदा कि नहीं बच्चा कर रहा है, अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
1: हाँ
2: दस
1: जी
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही गल
2: पूछा
1: है
2: जा रहा है।
1: हाँ जी
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
2: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨਾ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
2: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
2: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
2: ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
1: नंबर
2: जो।
1: लैन तक सीमित हो जाने।
2: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवां लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
1: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
2: नहीं होंगे
1: उहनां
2: जी।
1: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
2: बिल्कुल
1: ते उहनां
2: बिल्कुल।
1: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
2: हाँ
1: इस
2: जी
1: नूं तुसीं किस नजरिए तो देखदे हो?
2: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
1: हाँ
2: सोच
1: जी
2: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
1: हाँ जी
2: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: अच्छा जी
2: ਪਲੱਸ ਟੂ ਪਾਸ ਨੇ।
1: अच्छा
2: ਤਾਂ
1: जी
2: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: हाँ जी
2: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: हाँ जी
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
2: ਬਿਲਕੁਲ
1: ਹੈ।
2: ਨਹੀਂ ਹੈ।
1: ਹਾਂ ਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ
1: ਹਾਂ
2: ਜਿਹੜੇ ਉਹ
1: ਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂ ਜੀ ਹਾਂ ਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
1: ਹਾਂ
2: ਠੀਕ ਹੈ,
1: ਜੀ
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
1: ਹਾਂ
2: ਮੰਨ
1: ਜੀ
2: ਲਓ
1: ਹਾਂ
2: ਕੋਈ
1: ਜੀ
2: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
2: ਬਸ
1: ਲੈਣੀ ਹੈ।
2: ਨੌਕਰੀ ਲੈਣੀ ਹੈ।
1: ਹਾਂ
2: ਤਾਂ
1: ਜੀ
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂ ਜੀ
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ, ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂ ਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: ਹਾਂ
2: ਠੀਕ ਹੈ,
1: ਜੀ
2: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ
2: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: ਹਾਂ ਜੀ
2: ਸਾਰੇ ਹੀ ਮੋਸਟਲੀ ਜਿਹੜੇ ਆ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
2: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂ ਜੀ ਹਾਂ ਜੀ
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
2: ਬਟ
1: ਮੈਨੂੰ ਹਾਂ ਜੀ
2: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂ ਜੀ
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
2: ਹਾਂਜੀ
1: ਹੈਗਾ ਤਾਂ ਕਰਨਗੇ ਕੀ?
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
2: ਜਾਂ
1: ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
1: ਹਾਂਜੀ
0: ਹਾਂਜੀ, ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ, ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
0: ਤੋਂ ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
0: ਜੀ ਜੀ ਜੀ
1: ਦੈਟ ਇਜ਼ ਅਥੋਰਿਟੇਟਿਵ ਠੀਕ ਹੈ
0: ਜੀ ਜੀ
1: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ
0: ਪਰਮਿਸਿਵ
1: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ
1: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
0: ਜੋ ਉਹਨੇ ਮੂੰਹ ਕੱਢਿਆ
1: ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
0: ਜੀ ਜੀ ਜੀ ਜੀ ਜੀ ਬਿਲਕੁਲ
1: ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
0: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ
1: ਠੀਕ ਹੈ
0: ਬਿਲਕੁਲ
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ

0: ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
0: ਉਹ ਨਹੀਂ ਬਣਦਾ
1: ਉਹਨਾਂ ਦਾ। ਬਿਲਕੁਲ ਬਿਲਕੁਲ ਜੀ,
0: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
0: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
0: ਹਾਂਜੀ,
1: ਉਸਦੇ
0: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
1: ਜੀ ਜੀ,
0: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
0: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
0: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
0: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਮਤਲਬ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਦਰ ਪੀੜੀ ਚੱਲ ਰਿਹਾ,
0: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
0: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ।
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ, ਬਿਲਕੁਲ
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ।
1: ਬਿਲਕੁਲ,
0: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਜੀ, ਬਿਲਕੁਲ
0: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ।
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ। ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ
1: ਹੋਏਗੀ, ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
0: ਹੈ ਨਾ,
1: ਬਿਲਕੁਲ ਹੈ ਜੀ।
0: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ। ਬਿਲਕੁਲ,
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ।
1: ਬਿਲਕੁਲ,
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਬੱਚਿਆਂ ਨੂੰ। ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
0: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
0: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
0: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ।
1: ਜੀ ਜੀ,
0: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ,
1: ਜੀ
0: ਬੱਚਿਆਂ ਨੂੰ ਵਿਗਾੜਦੀ ਹੈ।

0: सी छूट, प्यार
1: जी, बिल्कुल
0: नहीं बिगड़दा,
1: जी
0: प्यार
1: जी
0: नाल बंधदा बच्चा तुहाडे नाल।
1: बिल्कुल
0: प्यार ते छूट विच फर्क है। तुसी
1: बिल्कुल
0: प्यार,
1: बिल्कुल
0: तुसी छूट नू प्यार दा नाम दे दिता, तू
1: जी
0: कर
1: जी
0: ला जो मर्जी, असीं हैगे आ,
1: हाँ
0: वो
1: बिल्कुल
0: छूट है, वो प्यार नहीं है।
1: जी जी
0: उत्थे
1: जी
0: तुसी
1: जी
0: कंफ्यूज्ड हो,
1: बच्चे दा इच कोई बहुता
0: बच्चे दा
1: कसूर
0: कोई
1: नहीं है
0: कसूर नहीं है।
1: बिल्कुल
0: उत्थे
1: ठीक है
0: तुसी कंफ्यूज्ड हो कि
1: जी जी
0: तुहानू ये लगदा है कि ये मैं प्यार कर रहा।
1: जी जी
0: प्यार बिल्कुल नहीं बिगाड़दा, तुसी
1: जी
0: जिन्ना
1: जी जी
0: मर्जी
1: जी
0: करो।
1: जी जी जी बिल्कुल सही है। तो ये तो वाकई एक चीज़ जिहड़ी सामने उभर के आउंदी आ कि पेरेंट्स दा जिहड़ा प्रभाव है बच्चे दी शख्सियत ते पैंदा है, और उन्हां दी ही एक तरह ना अक्स वो बनदे आ समाज अगे किदां दा बनेगा, ये पालन पोषण बच्चे दा किस तरह दा हो रहा है घर विच, वो अगे गल जुड़ जाती है जाके। तो आपां देखिया कि वक्ख-वक्ख टाइप्स दियां पेरेंटिंग जिहड़ियां ने, पालन पोषण दियां जिहड़ियां ने तरीके, ढंग तरीके अपनाए जाते आ।
0: बिल्कुल,
1: ते तुहानूं जिहड़े ज़्यादातर काउंसलिंग लई जदों तुसीं जांदे हो,
0: हाँ
1: तुहाडे कोल
0: जी
1: सब तों वध किहो जिहे केस जिहड़े आउंदे आ कि इहनां नूं तुसीं निजिठदे हो, उहनां नूं काबू करदे हो
0: हाँ जी।
1: ते उहनां नूं बैलेंस करदे हो?
0: देखो डिफरेंट एज ग्रुप्स दे रिलेटेड डिफरेंट डिफरेंट केसेस होंदे हैं।
1: जी
0: रिसेंटली जिस तरह हुण साडे नाल एक वारी होया कि कोई 9th 10th दा बच्चा है,
1: जी
0: एवरेज है वो पढ़न दे विच,
1: जी जी
0: पेरेंट्स दी एक्सपेक्टेशंस बहुत हाई है,
1: जी
0: पता
1: बिल्कुल
0: नहीं की बन जाए।
1: जी
0: और
1: जी
0: एक्सपेक्टेशंस दा रीजन की है,
1: जी
0: क्योंकि मेरे जान पछाण दे जिन्ने भी लोग है उन्हां
1: जी
0: दे बच्चे बहुत हाईली क्वालिफाइड है,
1: जी
0: ते
1: जी
0: मैं उन्हां दे नाल विचरना है,
1: जी जी जी
0: इस करके
1: बिल्कुल
0: मेरा बच्चा भी हाईली क्वालिफाइड या किसी अच्छी लाइन च या एक रिस्पेक्टेबल प्रोफेशन च
1: जी
0: होना
1: जी जी जी
0: चाहिए।
1: बिल्कुल
0: क्योंकि साडे घर च सारे डॉक्टर इंजीनियर है, तो मेरा भी होना चाहिए।
1: ये भी उत्थे पहुंचे जरूर भावें जिवें मर्जी होए।
0: पर हर बच्चे दी कैपेबिलिटी एक जैसी नहीं होंदी,
1: बिल्कुल बिल्कुल बिल्कुल हाँ जी
0: तुहानू ये देखना पड़ेगा कि तुहाडा बच्चा किस चीज़ दे विच अच्छा है,
1: कितने स्टैंड कर रहा है।
0: कितने स्टैंड। एक्सपेक्टेशंस उन्नियां ही रखो।
1: जी,
0: दूसरी
1: बिल्कुल
0: गल, बच्चा ये सोच के कदे नहीं पढ़ेगा कि मेरे माँ बाप लिए मैं पढ़ना है।
1: बिल्कुल बिल्कुल
0: जदों उन्हें ये लगेगा कि मैं अपने लिए पढ़ना है, उदों वो
1: जी,
0: पढ़ेगा।
1: उदों उहदी रुचि आएगी ते उदों ही
0: हाँ
1: उह अगे चलेगा। बिल्कुल
0: हुण मैं इस केस नूं बहुत लंबा मतलब फॉलो किया, और
1: जी
0: मैं ये पाया कि पेरेंटिंग दे विच बहुत प्रॉब्लम्स है। उहनूं
1: जी
0: सारा दिन 1 घंटा लैक्चर देंदे है,
1: जी ब्रेन वॉश हो रहा
0: उहदा
1: उहदा।
0: उही चीज़ां रिपीट होंदियां, वो बच्चा फेड अप हो गया।
1: जी
0: वो
1: जी जी
0: कहिंदा नहीं पढ़ना,
1: हाँ बिल्कुल
0: मैं हुण पढ़ना ही नहीं, मैं तां ये कर नहीं सकदा जो तुसीं कह रहे हो,
1: बिल्कुल
0: मैं
1: ठीक
0: तां
1: है
0: हुण पढ़ना ही नहीं।
1: जी, बिल्कुल ठीक है
0: जदों बच्चा साडे नाल गल करदा है,
1: जी
0: असीं उहनूं मोटिवेट करदे हैं,
1: जी
0: असीं उहनूं ये कहने हैं कि तू 10वीं किसे तरीके नाल कर लिया, उस तो बाद तू जो करना चाहना तेनूं ऑप्शंस मिलनगियां।
1: जी
0: साडा सिस्टम इदां दा है कि 10वीं तक तुसीं सारे सब्जेक्ट्स
1: पढ़ने ही पैने हैं,
0: पढ़ने
1: बिल्कुल
0: पैने हैं,
1: बिल्कुल
0: बट उस तो बाद ऑप्शंस है, फिर तू वो करें जो तेरा दिल करदा है। ठीक है, वो मोटिवेट हुंदा है, वो खुशी खुशी घर जांदा है,
1: जी
0: वो
1: जी
0: घर
1: जी
0: जांदा है, उहनूं फिर वही।
1: फिर लेक्चर शुरू हो जाता है, पुरानी गल जिहड़ी सीडी पै जाती है वही
0: हाँ
1: बिल्कुल बिल्कुल जी। तो ये एक जिहड़ा है फोर्स्ड कह लो उन्हां दे उत्ते कीता जाता है, जिहड़ा
0: हाँ
1: अपने
0: जी,
1: थोपिया जाता है उन्होंने
0: थोपिया
1: अपनी बंड
0: जाता है।
1: चुकाते हैं। कई बार ये होंगे कि माता पिता जो नहीं बन सके जीवन च बनना चाहते सी, वो चाहते ही
0: बिल्कुल
1: बच्चा बने वो
0: बिल्कुल,
1: घट्टो घट्ट वो तो बने। हाँ
0: अपनियां उम्मीदां दा भार लाद दिंदे आ असीं बच्चियां ते।
1: जी हाँ जी
0: बच्चे एक इंडिविजुअल एंटाइटी है,
1: जी जी
0: तुहानूं इह
1: बिल्कुल
0: मनना पएगा। वो तुहाडे
1: जी
0: बच्चे है ठीक है, पर
1: जी
0: वो
1: जी
0: एक वक्खरा ह्यूमन बीइंग भी है
1: बिल्कुल
0: जिहदी
1: बिल्कुल बिल्कुल
0: डिजाइनिंग कुछ डिफरेंट है तुहाडे नालों।
1: बिल्कुल बिल्कुल जी ये तो मन के चलना पैना।
0: हाँ जी
1: जे जिन्नी देर तक ये गल नहीं आएगी
0: हाँ जी
1: ते एक होर जिहड़ा आपां कहिंदे ना बल्दी ते तेल पै जांदा है। ते आम मैं कई बारी बच्चों नूं मिलदा है जां घरां विच आम आपां देखदे आ, एक सब तो बड़ा डायलॉग हुंदा है माता पिता दा कि लोकां दे बच्चे नूं देखो
0: हाँ जी कंपैरिजन
1: कंपैरिजन, ये किन्ना कु जरूरी है
0: बिल्कुल
1: कि
0: जरूरी नहीं है, बिल्कुल अनहेल्दी है,
1: जी
0: बिल्कुल नहीं होना चाहिए। लोगों के बच्चे की भैन भरावां च नहीं होना चाहिए।
1: बिल्कुल बिल्कुल जी
0: ठीक है, जैलसी डिवेलप होंदी है इहदे नाल।
1: जी जी
0: ठीक
1: बिल्कुल
0: है, कई बारी वो तुहाडा कोई बहुत अच्छा फ्रेंड हुंदा है,
1: जी
0: बार बार उहदी एग्जाम्पल तुहानूं दित्ती है, नहीं तुहानूं उस तों चिढ़ाउण लग जांदी है
1: हाँ
0: कि
1: बिल्कुल
0: जदों देखो
1: बिल्कुल
0: ये इदां करदा तां मेरे नाल इदां हुंदी है।
1: बिल्कुल बिल्कुल
0: तुसीं
1: बिल्कुल
0: उस
1: ठीक
0: दियां
1: कह रहे हो।
0: अचीवमेंट्स ते खुश नहीं हुंदे,
1: बिल्कुल
0: तुसीं जैलस होना सीख जांदे हो।
1: वो एक तरह की गिरावट आनी शुरू हो जाती
0: हाँ
1: नेगेटिविटी जिहड़ी
0: जी
1: है
0: हाँ
1: उत्ते,
0: जी,
1: लेकिन ये बहुत ही व्यापक है
0: बहुत व्यापक है, क्योंकि रीस करन दी आदत है सानू।
1: ਬਿਲਕੁਲ ਬਿਲਕੁਲ ਜੀ
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਬਿਲਕੁਲ ਬਿਲਕੁਲ
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ ਛੱਡੋ ਪਰੇ ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ
0: ਬਿਲਕੁਲ ਉਤਰਦਾ ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ
0: ਬਿਲਕੁਲ ਹੋ ਰਿਹਾ
1: ਹੈ ਬਿਲਕੁਲ ਬਿਲਕੁਲ ਜੀ ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ
0: ਹਾਂਜੀ
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ
0: ਹਾਂਜੀ
1: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ ਆਪਣਾ ਚਲੋ ਕੰਮ ਕਾਰਵਾਰ ਕਰਦੇ ਸੀਗੇ ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
0: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
1: ਉਹ ਇੱਕ ਇਹਦਾ ਵਾਅਦਾ ਹੈਗਾ
0: ਹਾਂ ਉਹ ਇਹਦਾ ਵਾਅਦਾ ਜੇ ਇਸ ਨੂੰ ਪੋਜ਼ਿਟਿਵਲੀ ਲਓ ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ
1: ਹਾਂ ਬਿਲਕੁਲ ਬਿਲਕੁਲ
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
1: ਜੀ ਜੀ ਬਿਲਕੁਲ
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ
1: ਉਹ ਸਕਿਪਿੰਗ ਕਰੇਗਾ ਨਹੀਂ ਤੇ
0: ਹਾਂ
1: ਉਹ ਕਹੇਗਾ ਛੱਡੋ ਪਰੇ
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
1: ਹਾਂਜੀ ਹਾਂ ਬਿਲਕੁਲ
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ
0: ਹਾਂਜੀ
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ
0: ਬਿਲਕੁਲ
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ
0: ਹਾਂਜੀ
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ
0: ਬਿਲਕੁਲ ਹੁੰਦਾ ਇਗਨੋਰ ਬਿਲਕੁਲ
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ ਤੁਸੀਂ ਉਹਦਾ ਕੋਈ ਸਵਾਲ ਅੜ ਗਿਆ ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ
1: ਜੀ ਜੀ ਬਿਲਕੁਲ ਬਿਲਕੁਲ
0: ਠੀਕ ਹੈ
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ ਇਹ ਵੀ ਕੁਆਲਿਟੀ ਟਾਈਮ ਦਿੱਤਾ ਉਹਨੇ ਉਹਦੀ ਲਰਨਿੰਗ ਨਹੀਂ ਹੋਈ
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ
0: ਹਾਂ ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ ਇੱਕ ਪੈਰਾਮੀਟਰ ਤੁਸੀਂ ਉਹ ਖਰਾਬ ਕਰਤਾ ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ
1: ਜੀ ਜੀ ਬਿਲਕੁਲ ਬਿਲਕੁਲ
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
1: ਬਿਲਕੁਲ
0: ਦਿਸ ਇਜ਼ ਨਾਟ ਕੁਆਲਿਟੀ ਟਾਈਮ
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ
0: ਹਾਂਜੀ
1: ਬਿਲਕੁਲ ਬਿਲਕੁਲ
0: ਠੀਕ ਹੈ ਔਰ ਬਾਕੀ ਫਿਰ ਉਹੀ ਹੈ ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ ਵਟਸਐਪ ਕਰਦੇ ਹੋ ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ ਬੱਚਿਆਂ ਤੇ ਘੱਟ ਟਾਈਮ ਟਾਈਮ ਤਾਂ ਉਨਾ ਹੀ ਹੈ 24 ਘੰਟੇ ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ
1: ਬਿਲਕੁਲ ਬਿਲਕੁਲ
0: ਪ੍ਰਾਇਰਟੀਜ਼ ਸੈੱਟ ਕਰਨੀਆਂ ਪੈਣਗੀਆਂ
1: ਉਹ ਤਾਂ ਜ਼ਰੂਰੀ ਹੈ ਜੀ
0: ਹਾਂਜੀ
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ
1: ਹੋਣੀ
0: ਤੋਂ
1: ਚਾਹੀਦੀ
0: ਪਹਿਲੀ
1: ਹੈ।
0: ਸ਼ਰਤ ਹੈ
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
0: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਬਿਲਕੁਲ
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ਼ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ, ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਜੋ ਸਮਰਦੀਪ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁਛ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਉਹ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th grade ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਹੀ
1: ਰੁਝਾਨ ਨਹੀਂ ਸੀ।
0: ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ ਹੈ।
1: ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣੇ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ। ਹਾਂਜੀ
1: ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਬਤੇ ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ। ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ
1: ਲਾਂਗੇ, ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ
1: ਜੀ। ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ
0: ਪੰਜਾਬੀ ਤੇ ਜਨਰਲ ਸਬਜੈਕਟ ਆ ਤੋ ਇਹ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਏਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਣਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਹਾਂਜੀ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40,000 ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹਿ ਗਈ ਕਮੀ ਰਹਿੰਦੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਰੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ।

0: ਸੀ ਦੇਣ ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ
1: ਠੀਕ ਠੀਕ ਠੀਕ
0: ਮੈਂ ਕਿਹਾ ਜੀ ਕੀ ਗੱਲ ਹੈ ਜੀ ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ
1: ਹਾਂਜੀ ਹਾਂਜੀ
0: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ
1: ਬਿਲਕੁਲ ਬਿਲਕੁਲ
0: ਔਰ ਆਫਿਸਰ ਬੋਲਡ ਚਾਹੀਦੀ ਆ ਕਿਵੇਂ ਉਹ ਲੱਗਣੀ ਚਾਹੀਦੀ ਉਹਦੇ ਅੰਦਰ ਇੱਕ ਅੱਗ ਚਾਹੀਦੀ
1: ਹਾਂਜੀ ਹਾਂਜੀ ਬਿਲਕੁਲ
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ
1: ਬਿਲਕੁਲ
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ ਸਾਰਾ ਕੁਝ ਮੂੰਹ ਸੁੱਟ ਕੇ ਆ ਜੇ
1: ਵੀ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਉੱਤੇ
0: ਬਿਲਕੁਲ ਜੀ
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ
1: ਹਾਂਜੀ ਹਾਂਜੀ
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ 25 ਕੁੜੀਆਂ ਦਾ ਬੈਚ ਹੈ ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ
1: ਠੀਕ ਠੀਕ
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ ਉਹ ਵਾਪਸ ਆ ਜਾਂਦਾ ਉਹ ਭੱਜ ਕੇ ਆ ਜਾਂਦੇ ਆ ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ
1: ਠੀਕ ਠੀਕ ਠੀਕ ਠੀਕ
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ
1: ਹਾਂਜੀ
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ
1: ਹਾਂਜੀ ਬਿਲਕੁਲ
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ
0: ਹਾਂਜੀ
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ
0: ਕਾਫੀ ਮੰਗ ਹੈ
1: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ
1: ਹਾਂਜੀ ਬਿਲਕੁਲ ਜੀ ਬਿਲਕੁਲ
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ
1: ਹਾਂਜੀ ਹਾਂਜੀ
0: ਮੈਥ ਕੀ ਰੋਲ ਪਲੇਅ ਕਰਦਾ ਜੀ
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
1: ਬਿਲਕੁਲ ਬਿਲਕੁਲ ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ ਹੈ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ।

0: ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ +1 ਔਰ +2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ
0: ਹਾਂਜੀ
1: ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ +1 ਤੇ +2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ
0: ਹਾਂਜੀ
1: ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
0: ਅੱਛਾ ਜੀ,
1: ਤੇ ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸਿਸ
0: ਹਾਂਜੀ
1: ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ
0: ਅੱਛਾ
1: ਸਾਡੇ
0: ਜੀ
1: ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ
0: ਹਾਂਜੀ
1: ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
0: ਅੱਛਾ ਜੀ,
1: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ,
0: ਅੱਛਾ ਜੀ
1: ਡੀਜ਼ਲ ਮਕੈਨਿਕ ਇੰਜੀਨੀਅਰਿੰਗ,
0: ਅੱਛਾ
1: ਫਿਟਰ,
0: ਜੀ
1: ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ,
0: ਹਾਂਜੀ,
1: ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
0: ਇਹ ਤਾਂ
1: ਅੱਗੋਂ ਦੀ
0: ਮਤਲਬ ਇਹ ਹੈ
1: ਅੱਗੋਂ।
0: ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ
1: ਹਾਂਜੀ
0: ਨਾਲ ਹੀ ਸੰਬੰਧਿਤ ਕੋਰਸ ਹੋ ਗਏ।
1: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ
0: ਹਾਂਜੀ
1: ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ,
0: ਅੱਛਾ
1: ਮੈਕਸੀਮਮ
0: ਜੀ
1: ਇਹ 2 ਸਾਲ ਦੇ ਹੁੰਦੇ ਨੇ।
0: ਅੱਛਾ ਜੀ, ਕੋਈ ਵੀ ਕੋਰਸ
1: ਤੇ
0: ਦੋ ਦੋ ਸਾਲ
1: ਹਾਂਜੀ
0: ਦਾ ਵੱਧ ਤੋਂ ਵੱਧ
1: ਮਿਨੀਮਮ
0: ਹੈ?
1: ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸੀਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
0: ਅੱਛਾ ਜੀ, ਮਤਲਬ ਇਹ
1: ਹਾਂਜੀ
0: ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
1: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ
0: ਹਾਂਜੀ
1: ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈ ਨਾ,
0: ਹਾਂਜੀ
1: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ
0: ਬਿਲਕੁਲ ਬਿਲਕੁਲ
1: ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ
0: ਹਾਂਜੀ
1: ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
0: ਠੀਕ ਹੈ ਜੀ,
1: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ
0: ਅੱਛਾ ਜੀ
1: ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ,
0: ਠੀਕ ਹੈ ਜੀ,
1: ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇਹ ਕੋਰਸ ਕਰਦਾ ਹੈ, ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ ਆਪਣਾ, कोई कमाई का साधन बनाना चाहते ने जल्दी जल्दी घट एज दे विच, तां
0: हाँ
1: उन्हां
0: जी
1: दी ये बड़ा लाहेवंद कोर्स है, ये आईटीआई दे सारे बड़ी लाहेवंद कोर्स ने।
0: अच्छा जी,
1: हाँ जी
0: इन्हां जिहड़े कोर्स ने इन्हां नूं प्राइवेट खेत्र दे विच कम मिलदा है जां सरकारी खेत्र दे विच, जां वो अपना कारोबार कर सकदे आ?
1: हाँ जी, इस तो पहला कि मैं तुहानू इस बारे दसा कि एदे विच केड़िया केड़िया जॉब्स अवेलेबल ने,
0: हाँ
1: मैं
0: जी
1: तुहानू एक चीज होर भी दस देनी आ कि एदे जिहड़े हुण जिदां ही असीं उद्योगिक खेत्र बारे गल करदे आ, इंडस्ट्रियल खेत्र बारे गल करदे आ, तां काफी वारी बच्चों के दिमाग दे विच, विद्यार्थियों के दिमाग च ये चीज गल आ जाती है
0: हाँ जी
1: कि पता नहीं सानू किन्ना ज्यादा पढ़ना पड़ेगा इस खेत्र दे विच सफलता हासिल करन दे लई।
0: अच्छा जी
1: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
0: ਅੱਛਾ ਜੀ
1: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
0: ਅੱਛਾ
1: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ, ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
0: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ
1: ਹਾਂ
0: ਹੈਗੀ,
1: ਜੀ
0: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ
1: ਹਾਂ
0: ਕਰ
1: ਜੀ।
0: ਸਕਦੇ ਆ।
1: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
0: ਹਾਂ ਜੀ
1: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
0: ਕੀ
1: ਤਾਂ
0: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
1: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ,
0: ਅੱਛਾ ਜੀ,
1: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
0: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
1: ਦੇਖੋ ਜੇ ਮਤਲਬ ਜਦੋਂ ਅਸੀਂ ਆਈਟੀਆਈ ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
0: ਹਾਂ ਜੀ
1: ਗਵਰਨਮੈਂਟ ਆਈਟੀਆਈਜ਼ ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ਆਈਟੀਆਈ ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ਆਈਟੀਆਈ ਦੇ ਵਿੱਚ ਹੀ ਦਾਖਲਾ ਲੈਣ,
0: ਅੱਛਾ ਜੀ,
1: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
0: ਅੱਛਾ ਜੀ,
1: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ਆਈਟੀਆਈ ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
0: ਅੱਛਾ ਜੀ
1: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
0: ਠੀਕ ਹੈ।
1: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
0: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
1: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
0: ਅੱਛਾ
1: ਤਾਂ ਉਹਦੇ
0: ਜੀ,
1: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
0: ਹਾਂ ਜੀ,
1: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ,
0: ਅੱਛਾ ਜੀ,
1: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
0: ਹਾਂ ਜੀ,
1: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
0: ਅੱਛਾ
1: ਤਾਂ
0: ਜੀ,
1: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
0: ਅੱਛਾ ਜੀ,
1: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
0: ਇਸ
1: ਵੀ
0: ਕੋਰਸ
1: ਦੋ
0: ਦੇ ਆਧਾਰ ਤੇ, ਆਈਟੀਆਈ ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
1: ਹਾਂਜੀ
0: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
1: ਨਹੀਂ
0: ਉਨੇ
1: ਉਹ
0: ਟਾਈਮ ਦੇ ਹੀ ਕਰਨਾ ਪੈਂਦਾ ਹੈ?
1: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
0: अच्छा जी,
1: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
0: अच्छा जी,
1: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨਾਨ ਮੈਡੀਕਲ ਲੈਣਾ ਪਊਗਾ,
0: हाँ
1: ਤੇ
0: जी,
1: ਉਸ
0: हाँ
1: ਤੋਂ
0: जी,
1: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
0: अच्छा
1: ਕੀ
0: जी,
1: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
0: अच्छा जी,
1: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
0: हाँ
1: ਮੰਨ ਲਓ
0: जी,
1: ਉਹਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
0: ਠੀਕ ਹੈ,
1: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
0: ਓਕੇ ਓਕੇ। ਅੱਛਾ,
1: ਹਾਂਜੀ
0: ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
1: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
0: हाँ जी,
1: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
0: हाँ जी,
1: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
0: अच्छा
1: ਤੇ
0: जी,
1: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
0: अच्छा जी,
1: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ
0: हाँ
1: ਸਾਡਾ
0: जी,
1: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
0: अच्छा जी,
1: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
0: अच्छा जी,
1: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
0: ਠੀਕ ਹੈ,
1: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
0: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
1: ਹਾਂਜੀ
0: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
1: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
0: ਅੱਛਾ ਜੀ,
1: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
0: हाँ जी,
1: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
0: अच्छा जी,
1: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਝ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
0: अच्छा
1: ਤਕਰੀਬਨ
0: जी,
1: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
0: अच्छा जी,
1: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
0: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਪੈਂਦੀ
1: ਹਾਂਜੀ,
0: ਇਹਨਾਂ ਦੀ?
1: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
0: ਅੱਛਾ
1: ਆਮਦਨ
0: ਜੀ,
1: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ
0: हाँ
1: ਉਹ
0: जी,
1: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
0: अच्छा जी,
1: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ
0: हाँ
1: ਉਹਦੇ
0: जी,
1: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
0: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
1: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
0: ਅੱਛਾ
1: ਪਰਮਿਟ
0: ਜੀ,
1: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
0: अच्छा
1: ਤਾਂ
0: जी
1: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
0: अच्छा जी,
1: ਹਾਂਜੀ
0: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
1: ਬਿਲਕੁਲ
0: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
1: ਬਿਲਕੁਲ ਜੀ
0: ਜਿਹੜਾ ਹੈਗਾ
1: ਸਰ। ਹਾਂਜੀ ਮੈਂ
0: ਇੱਕ
1: ਸਰਕਾਰੀ
0: ਨੌਜਵਾਨ
1: ਖੇਤਰ ਬਾਰੇ
0: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
1: ਜੀ
0: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
1: ਹਾਂਜੀ
0: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
1: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
0: ਅੱਛਾ ਜੀ,
1: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
0: ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ਆਈਟੀਆਈ ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
0: ਮਤਲਬ
1: ਵੀ
0: ਜੇ
1: ਸੈਕਟਰ
0: ਸੱਚੀ
1: ਚ।
0: ਮੁੱਚੀ ਉਹ ਹੁਨਰਮੰਦ
1: ਬਿਲਕੁਲ
0: ਬਣ ਗਿਆ ਤਾਂ
1: ਬਿਲਕੁਲ
0: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
0: ਹਾਂਜੀ ਹਾਂਜੀ,
1: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
0: ਅੱਛਾ
1: ਉਹਦੇ
0: ਜੀ,
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
0: ਅੱਛਾ ਜੀ,
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
0: ਅੱਛਾ ਜੀ,
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
0: ਹਾਂਜੀ
1: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
0: ਅੱਛਾ ਜੀ,
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ,
1: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
0: ਅੱਛਾ ਜੀ,
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ,
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਹੀ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
0: ਹਾਂਜੀ
1: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
0: ਅੱਛਾ
1: ਲਈ
0: ਜੀ,
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ,
1: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
0: ਹਾਂਜੀ,
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ,
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
1: ਹਾਂਜੀ
0: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
1: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
0: हाँ
1: ਕਹੀਏ
0: जी
1: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: हाँ जी
1: ਰਸਤਾ ਵੀ ਘੱਟ ਹੈ ਤੇ
0: फिर
1: ਉਹ
0: इधर
1: ਵੀ
0: कट के आउंदे ने नौजवान।
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: अच्छा
1: ਅਸੀਂ
0: जी
1: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
0: हाँ
1: ਤਾਂ
0: जी
1: ਉਹ ਬੱਚੇ ਤਿਆਰੀ ਨਹੀ�ं ਕਰਦੇ ਟੈਸਟ ਦੀ
0: अच्छा
1: ਤੇ
0: जी
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
0: हाँ
1: ਤੇ
0: जी
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: अच्छा जी
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
0: हाँ
1: ਹੈ,
0: जी हाँ जी
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
0: ਠੀਕ ਹੈ
1: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
0: हाँ जी
1: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
0: हाँ
1: ਅਸੀਂ
0: जी
1: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
0: हाँ
1: ਜਿੱਦਾਂ
0: जी
1: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
0: अच्छा जी
1: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
0: हाँ
1: ਸਾਨੂੰ ਉਹਦੇ
0: जी
1: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
0: अच्छा
1: ਤਾਂ
0: जी
1: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
0: अच्छा
1: ਲਈਏ।
0: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
1: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
0: अच्छा जी
1: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
0: अच्छा
1: ਤੇ
0: जी
1: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
0: हाँ
1: ਕਿ
0: जी
1: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
0: हाँ
1: ਠੀਕ
0: जी
1: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
0: अच्छा जी
1: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
0: अच्छा जी
1: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
0: ਕਾਫੀ
1: ਤਾਂ
0: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
1: ਹਾਂਜੀ ਹਾਂਜੀ ਬਿਲਕੁਲ।
0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
0: अच्छा
1: ਕਿ
0: जी
1: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
0: हाँ
1: ਸਵੈ
0: जी
1: ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
0: अच्छा जी
1: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ ਤੇ ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
0: ਹਾਂਜੀ
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
0: ਹਾਂਜੀ,
1: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ,
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।